ਜੋ ਇਸ ਮਾਰੇ ਸੋ ਸਹਿਜ ਧਿਆਨੀ ਇਸ ਮਾਰੀ ਬਿਨ ਥਾਏ ਨਾ ਪਰੈ ਕੋਟ ਕਰਮ ਜਾਪ ਤਪ ਕਰੈ ਇਸ ਮਾਰੀ ਬਿਨ ਜਨਮ ਨਾ ਮਿਟੈ ਇਸ ਮਾਰੀ ਬਿਨ ਜਮ ਤੇ ਨਹੀਂ ਛੁੱਟੈ ਇਸ ਮਾਰੀ ਬਿਨ ਗਿਆਨ ਨਾ ਹੋਈ ਇਸ ਮਾਰੀ ਬਿਨ ਝੂਠ ਨਾ ਧੋਈ ਇਸ ਮਾਰੀ ਬਿਨ ਸਭ ਕਿਛ ਮੈਲਾ ਇਸ ਮਾਰੀ ਬਿਨ ਸਭ ਕਿਛ ਜੌਲਾ ਜਾ ਕੋ ਭਏ ਕਿਰਪਾਲ ਕਿਰਪਾ ਨਿਧ ਤਿਸ ਭਈ ਖਲਾਸੀ ਹੋ।

0: के बचन पे थियो सब ब्रह्म, गुर के बचन कीनो राज जोग, गुर के बचन तरिया सब लोग, गुर के बचन मेरे कारज सिद्ध, गुर के बचन पाया नाओ निध, जिन जिन कीनी मेरे गुर की आसा, तिसकी कटिया जाम की फासा, गुर के बचन जाग्या मेरा कर्म, नानक गुर भेटिया पार ब्रह्म, गौड़ी महला पंजवां, तिस गुर को सिमरो सास सास, गुर मेरे प्राण सत गुर मेरी रास, रहाओ गुर का दर्शन देख देख जीवा, गुर के चरण धोए धोए पीवा, गुर की रेण नित मजन करो, जन्म जन्म की हों मैं मल हरो, तिस गुर को चुलावो पाखा, महा अगंते हाथ दे राखा, तिस गुर के ग्रह ढोवो पानी, जिस गुर ते अकल गत जानी, तिस गुर के ग्रह पीसो नीत, जिस प्रसाद वैरी सब मीत, जिन गुर मोको दीना दीना, जिन गुर मोको दीना जियो, आपना दासरा आपे मुल लियो, आपे लायो अपना प्यार, सदा सदा गुर को करी नमस्कार,
1: सदा सदा तिस गुर को करी नमस्कार, कल क्लेश पै कम दुख लाथा, कहो नानक मेरा गुर समर्था, गौड़ी महला पंजवां, मिल मेरे गोविंद, अपना नाम देह, नाम बिना त्रिग त्रिग रसने रहाउ, नाम बिना जो पहरे खाई, ज्यों कूकर जूठन मैं पाई, नाम बिना जीता व्यवहार, ज्यो मृतक मिथ्या श्रृंगार, नाम विसार करी रस भोग, सुख सुपना नहीं तन मह रोग, नाम त्याग करी अन काज, बिन सजाए झूठे सब पाज, नाम संग मन प्रीत न लावे, कूट कर्म कर तू नरक जावे, हर का नाम जिन मन ना अरादा, चोर की न्याई जम पुर बादा, लाख डंबर बहुत बिस्तारा, नाम बिना झूठे पासारा, हर का नाम सोई जन लई, कर कृपा नानक जिस दे, गौड़ी महला पंजवा, आद मद जो अंत निबाहै, सो साजन मेरा मन चाहै, हर की प्रीत सदा संग चालै, दयाल पुरख पूर्ण प्रतपालै रहाउ, बिन सत नाही छोड़ न जाई, जय देखा जय पेखा तह रहया समाई, सुंदर सुगुड़ चतुर जी दाता, भाई पूत पिता प्रभ माता, जीवन प्राण आधार मेरी रास, प्रीत लाई कर हृदय निवास, माया सिलक काटी गोपाल, कर अपना लीनो नदर निहाल, सिमर सिमर काटे सब रोग, चरण ध्यान सर्व सुख भोग, पूर्ण पुरख नव तन नित बाला, हर अंतर बाहर संग रखवाला, कहो नानक हर हर पद चीन, सर्वस नाम भगत कौ दीन, राग गौड़ी माज महला पंजवा, एक ओंकार सतगुर प्रसाद, खोजत फिरे असंख अंत ना पारिया, सही होए भगत जिन्ना किर पारिया, हों वारिया हर वारिया राउ, सुन सुन पंथ डराउ बहुत पैहारिया, मैं तकी ओट संता लेह उबारिया, मोहन लाल अनूप सर्व साधारिया, गौर निव निव लागो पाए देह देखारिया, मैं किए मित्र अनेक एक सबलिहारिया, सब गुण किस ही नाही गुरपू हर पूर भंडारिया, चौहों देस जपिया नाओ सूख सवारिया, मैं आही ओट तुहारू नानक बलिहारिया, गुर काढ़ियो पूजा पसार मोह कुपारिया, मैं जीत्यो जन्म अपार बहुर नहारिया, मैं पायो सर्ब निधान अकथ कथारिया, हर दरगा शोभा बंत बाहा लोडारिया, जन नानक लद्दा रतन अमोल अपारिया, ਗੁਰ ਸੇਵਾ ਭਉ ਜਲ ਤਰੀਐ ਕਹੋਂ ਪੁਕਾਰੀਆ ਗਉੜੀ ਮਹੱਲਾ ਪੰਜਵਾਂ ਏਕ ਓਅੰਕਾਰ ਸਤਿਗੁਰ ਪ੍ਰਸਾਦ ਨਾਰਾਇਣ ਹਰ ਰੰਗ ਰੰਗੋ ਜਪ ਜਿਹ ਬਾਹਰ ਏਕ ਮੰਗੋ ਰਹਾਉ ਤਜ ਹੋ ਮੈ ਜੋ ਗੁਰ ਗਿਆਨ ਭਜੋ ਮਿਲ ਸੰਗਤ ਧੁਰ ਕਰਮ ਲਿਖਿਓ ਜੋ ਦਿਸੈ ਸੋ ਸੰਗ ਨਾ ਗਹਿਓ ਸਾਖਤ ਮੂੜ ਲੱਗੇ ਪਚਮੋਇਓ ਮੋਹਨ ਨਾਮ ਸਦਾ ਰਵ ਰਹਿਓ ਕੋਟ ਮਧੇ ਕਿਨੈ ਗੁਰਮਖ ਲਹਿਓ ਹਰ ਸੰਤਨ ਕਰ ਨਮੋ ਨਮੋ ਨਨਦ ਪਾਵੈ ਤੁਲ ਸੁਖੋ ਨੈਣ ਅਲੋਭੋ ਸਾਧ ਜਨੋ ਹਿਰਦੈ ਗਾਵੋ ਨਾਮ ਨਿਧੋ ਕਾਮ ਕ੍ਰੋਧ ਲੋਭ ਮੋਹ ਤਜੋ ਜਨਮ ਮਰਨ ਦੂਹੋਂ ਤੇ ਰਹਿਓ ਦੁਖ ਅੰਧੇਰਾ ਘਰ ਤੇ ਮਿਟਿਓ ਗੁਰ ਗਿਆਨ ਦ੍ਰਿੜਾਇਓ ਦੀਪ ਬਲਿਓ ਜਿਨ ਸੇਵਿਆ ਸੋ ਪਾਰ ਪਰਿਓ ਜਨ ਨਾਨਕ ਗੁਰਮੁਖ ਜਗਤ ਤਰਿਓ ਮਹੱਲਾ ਪੰਜਵਾਂ ਗੌੜੀ ਹਰ ਹਰ ਗੁਰ ਗੁਰ ਕਰਤ ਪਰਮ ਗਏ ਮੇਰੇ ਮਨ ਸਭ ਸੁਖ ਪਾਇਓ ਰਹਾਉ ਬਲ ਤਉ ਜਲ ਤਉ ਤਉ ਕਿਆ ਗੁਰ ਚੰਦਨ ਸੀਤਲਾਇਓ ਅਗਿਆਨ ਅੰਧੇਰਾ ਮਿਟ ਗਿਆ ਗੁਰ ਗਿਆਨ ਦੀ ਪਾਇਓ ਪਾਵਕ ਸਾਗਰ ਗਹਰੋ ਚਾਰ ਸੰਤਨ ਨਾਵ ਤਰਾਇਓ ਨਾ ਹਮ ਕਰਮ ਨਾ ਧਰਮ ਸੋਚਿਓ ਪ੍ਰਭ ਗਹਿ ਪੂਜਾ ਅਪਾਹਿਓ ਪ੍ਰਭ ਗਹਿ ਪੂਜਾ ਅਪਾਇਓ ਭਉ ਖੰਡਨ ਦੁਖ ਭੰਜਨੋ ਭਗਤ ਵਸਲ ਹਰ ਨਾਇਓ ਅਨਾਥਾ ਨਾਥ ਕਿਰਪਾਲ ਦੀਨ ਸਮ੍ਰਿਥ ਸੰਤ ਉਟਾਇਓ ਨਿਰਗੁਣੀ ਆਰੇ ਕੀ ਬੇਨਤੀ ਦੇਹ ਦਰਸ ਹਰ ਰਾਇਓ ਨਾਨਕ ਸ਼ਰਨ ਤੁਹਾਰੀ ਠਾਕੁਰ ਸੇਵਕ ਦੁਆਰ ਆਇਓ ਗੌੜੀ ਮਹੱਲਾ ਪੰਜਵਾਂ ਰੰਗ ਸੰਗ ਵਿਖਿਆ ਕੇ ਭੋਗਾ ਇਨ ਵਿਦ ਅੰਧ ਨਾ ਜਾਨੀ ਰੰਗ ਸੰਗ ਵਿਖਿਆ ਕੇ ਭੋਗਾ ਇਨ ਸੰਗ ਅੰਧ ਨਾ ਜਾਨੀ ਹਉ ਸੰਚੋ ਹਉ ਖਾਟਤਾ ਸਗਲੀ ਅਵਧ ਬਿਹਾਨੀ ਰਾਉ ਹਉ ਸੂਰਾ ਪ੍ਰਧਾਨ ਹਉ ਕੋ ਨਾਹੀ ਮੁਜੈ ਸਮਾਨੀ ਜੋਬਨ ਬੰਤ ਅਚਾਰ ਕੁਲੀਨਾ ਮਨ ਮਹਿ ਹੋਈ ਗੁਮਾਨੀ ਜਿਉਂ ਉਲਝਾਇਓ ਬਾਤ ਬੁੱਧ ਕਾ ਮਰਤਿਆ ਨਹੀਂ ਬਿਸਰਾਨੀ ਭਾਈ ਮੀਤ ਬੰਦ ਪਸਕੇ ਪਾਛੇ ਤਿਨਹੂੰ ਕਉ ਸੰਪਾਨੀ ਜਿਤ ਲਾਗੋ ਮਨ ਬਾਸਨਾ ਅੰਤ ਸਾਈ ਪ੍ਰਗਟਾਨੀ ਅਹੰ ਬੁੱਧ ਸੁਚ ਕਰਮ ਕਾਰੁ ਇਹ ਬੰਧਨ ਬੰਧਾਨੀ ਦਇਆਲ ਪੁਰਖ ਕਿਰਪਾ ਕਰਹੋ ਨਾਨਕ ਦਾਸ ਦਸਾਨੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਰਾਗ ਗੌੜੀ ਪੂਰਵੀ ਸ਼ੰਤ ਮਹੱਲਾ ਪਹਿਲਾ ਮੁੰਦ ਰੈਣ ਦੁਹੇਲੜੀਆ ਜੀਓ ਨੀਂਦ ਨਾ ਆਵੇ ਸਾ ਧਨ ਦੁਬਲੀਆ ਜੀਓ ਪਿਰ ਕਹਿ ਹਾਵੇ ਧਨ ਥੀ ਦੁਬਲ ਕੰਤ ਹਾਵੇ ਕੇਵ ਨੈਣੀ ਦੇਖੇ ਸਿੰਗਾਰ ਮਿੱਠ ਰਸ ਭੋਗ ਭੋਜਨ ਸਭ ਝੂਠ ਕਿਤੈ ਨਾ ਲਿਖੇ ਮੈਂ ਮਤ ਜੋਬਨ ਗਰਭ ਗਾਲੀ ਦੁੱਧਾ ਥਣੀ ਨਾ ਆਵੇ ਨਾਨਕ ਸਾ ਧਨ ਮਿਲੈ ਮਿਲਾਈ ਬਿਨ ਪੈਰ ਨੀਂਦ ਨਾ ਆਵੇ ਮੁੰਦ ਨਿਮਾਨੜੀਆਂ ਜੀਓ ਬਿਨ ਧਨੀ ਪਿਆਰੀ ਕਿਉਂ ਸੁਖ ਪਾਵੇਗੀ ਬਿਨ ਉਰ ਤਾਰੀ ਨਾਹਾਂ ਬਿਨ ਘਰ ਵਾਸ ਨਾਹੀ ਪੁੱਛੋ ਸਖੀ ਸਹੇਲੀਆਂ ਮੈਂ ਬਿਨ ਨਾਮ ਪ੍ਰੀਤ ਪਿਆਰ ਨਾਹੀ ਵਸਹੇ ਸਾਜ ਸਹੇਲੀਆਂ ਸੱਚ ਮਨ ਸੱਜਣ ਸੰਤੋਖ ਮੇਲਾ ਗੁਰਮਤੀ ਸੋ ਜਾਣਿਆ ਨਾਨਕ ਨਾਮ ਨਾ ਛੋੜੈ ਸਾ ਤਨ ਨਾਮ ਸਹਿਜ ਸਮਾਣੀਆ ਮਿਲ ਸਖੀ ਸਹੇਲੜੀਓ ਹਮ ਪਿਰ ਰਾਵੇਹਾ ਗੁਰਪੁੱਛ ਲਿਖਾਓਗੀ ਜੀਓ ਸ਼ਬਦ ਸੁਨੇਹਾ ਸ਼ਬਦ ਸਾਚਾ ਗੁਰ ਦੇਖਾਇਆ ਮਨਮੁਖੀ ਪਛਤਾਣੀਆ ਨਿਕਸ ਜਾਤੋ ਰਹੇ ਅਸਥਿਰ ਜਾਮ ਸਾਚ ਪਛਾਣਿਆ ਸਾਚ ਕੀ ਮਤ ਸਦਾ ਨਉ ਤਨ ਸ਼ਬਦ ਨਿਹ ਨਵੇ ਲਉ ਨਾਨਕ ਨਦਰੀ ਸਹਿਜ ਸਾਚਾ ਮਿਲੋ ਸਖੀ ਸਹੇਲੀ ਹੋ ਮੇਰੀ ਐਛ ਪੁੰਨੀ ਜੀਓ ਹਮ ਕਰ ਸਾਜਨ ਆਇਆ ਮਿਲ ਵਾਰ ਨਾਰੀ ਮੰਗਲ ਗਾਇਆ ਗੁਣ ਗਾਈ ਮੰਗਲ ਪ੍ਰੇਮ ਰਹਸੀ ਮੁੰਦ ਮਨ ਉਮਾਹੋ ਸਾਜਨ ਰਹਾਂਸੇ ਦੁਸ਼ਟ ਵਿਆਪੇ ਸਾਚ ਜਪ ਸਚ ਲਾਹੋ ਕਰ ਜੋੜ ਸਾ ਤਨ ਕਰੇ ਬਿਨਤੀ ਰਹਿਣ ਦਿਨ ਰਸ ਭਿੰਨੀਆਂ ਨਾਨਕ ਪਿਰ ਧਨ ਕਰਹਿ ਰਲੀਆਂ ਐਛ ਮੇਰੀ ਪੁੰਨੀਆਂ ਗੌੜੀ ਸ਼ੰਤ ਮਹੱਲਾ ਪਹਿਲਾ ਸੁਣ ਨਾਹ ਪ੍ਰਭੂ ਜੀਓ ਇਹ ਕੱਲੜੀ ਬਨ ਮਾਹੇ ਕਿਉਂ ਧੀਰੈ ਗੀ ਨਾਹ ਬਿਨਾ ਪ੍ਰਭ ਵੀ ਪ੍ਰਵਾਹੇ ਧਨ ਨਾਹ ਬਾਜੋ ਰਹਿ ਨਾ ਸਾਕੈ ਬਿਖਮ ਰੈਣ ਕਨੇਰੀਆਂ ਨਹਿ ਨੀਂਦ ਆਵੈ ਪ੍ਰੇਮ ਪਾਵੈ ਸੁਣ ਬੇਨੰਤੀ ਮੇਰੀਆਂ ਬਾਜੋਂ ਪਿਆਰੇ ਕੋਏ ਨਾ ਸਾਰੇ ਇਹ ਕੱਲੜੀ ਕੁਰਲਾਏ ਨਾਨਕ ਸਾਤਨ ਮਿਲੈ ਮਲਾਈ ਬਿਨ ਪ੍ਰੀਤਮ ਦੁੱਖ ਪਾਏ ਪਰ ਛੋਡਿਆੜੀ ਜੀਓ ਕਵਣ ਮਿਲਾਵੈ ਰਸ ਪ੍ਰੇਮ ਮਿਲੀ ਜੀਓ ਸ਼ਬਦ ਸੁਹਾਵੈ ਸ਼ਬਦੇ ਸੁਹਾਵੈ ਤਾਂ ਪਤ ਪਾਵੈ ਦੀਪਕ ਦੇ ਉਜਾਰੈ ਸੁਣ ਸਖੀ ਸਹੇਲੀ ਸਾਚ ਸਹੇਲੀ ਸਾਚੇ ਕੇ ਗੁਣ ਸਾਰੈ ਸਤਿਗੁਰ ਮਿਲੀ ਤਾਂ ਪਿਰ ਰਾਵੀ ਬਿਕਸੀ ਅੰਮ੍ਰਿਤ ਬਾਣੀ ਨਾਨਕ ਸਾ ਧਨ ਤਾਂ ਪਿਰ ਰਾਵੈ ਜਾਂ ਤਿਸ ਕੈ ਮਨ ਪਾਣੀ ਮਾਇਆ ਮੋਹਣੀ ਨੀ ਘਰੀਆਂ ਜੀਓ ਕੂੜ ਮੁੱਠੀ ਕੂੜਿਆਰੇ ਕਿਉਂ ਖੂਲੈ ਗਲ ਜੇਬੜੀਆਂ ਜੀਓ ਬਿਨ ਗੁਰ ਅਤ ਪਿਆਰੇ ਹਰ ਪ੍ਰੀਤ ਪਿਆਰੇ ਸ਼ਬਦ ਨਿਵਿਚਾਰੇ ਤਿਸੀ ਕਾਸੁ ਹੋਵੈ ਉਨ ਦਾਨ ਅਨੇਕ ਨਾਵਣ ਕਿਉਂ ਅੰਤਰ ਮਲਤ ਹੋਵੈ ਨਾਮ ਬਿਨਾਂ ਗਤ ਕੋਈ ਨਾ ਪਾਵੈ ਹਠ ਨਿਗਰੈ ਬੇ ਬਾਣੇ ਨਾਨਕ ਸੱਚ ਕਰ ਸ਼ਬਦ ਸੰਜਾਪੈ ਦੁਬਧਾ ਮਹਿਲ ਕੇ ਜਾਣੇ ਤੇਰਾ ਨਾਮ ਸੱਚਾ ਜੀਓ ਸ਼ਬਦ ਸੱਚਾ ਵਿਚਾਰੋ ਤੇਰਾ ਮਹਿਲ ਸੱਚਾ ਜੀਓ ਨਾਮ ਸੱਚਾ ਵਪਾਰੋ ਨਾਮ ਕਾ ਵਪਾਰ ਮਿੱਠਾ ਭਗਤ ਲਾਹਾ ਆਨ ਦਿਨੋ ਤਿਸ ਬਾਜ ਵਖਰ ਕੋਇ ਨਾ ਸੂਝੈ ਨਾਮ ਲੇਵੋ ਖਿਨ ਖਿਨਾਉ ਪਰਖ ਲੇਖਾ ਨਜ਼ਰ ਸਾਚੀ ਪੂ ਕਰਮ ਪੂਰੈ ਪਾਇਆ ਨਾਨਕ ਨਾਮ ਮਹਾਰਸ ਮਿੱਠਾ ਗੁਰ ਪੂਰੈ ਸਚ ਪਾਇਆ ਰਾਗ ਗੌੜੀ ਪੂਰਵੀ ਸ਼ੰਤ ਮਹੱਲਾ ਤੀਜਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਸਾ ਧਨ ਬਿਨੋ ਕਰੇ ਜੀਓ ਹਰ ਕੇ ਗੁਣ ਸਾਰੇ ਖਿਨ ਪਾਲ ਰਹਿ ਨਾ ਸਕੈ ਜੀਓ ਬਿਨ ਹਰ ਪਿਆਰੇ ਬਿਨ ਹਰ ਪਿਆਰੇ ਰਹਿ ਨਾ ਸਕੈ ਬਿਨ ਗੁਰ ਬਿਨ ਮਹਿਲ ਨਾ ਪਾਈਐ ਜੋ ਗੁਰ ਕਹੈ ਸੋਈ ਪਰ ਕੀਜੈ ਤਿਸ ਨਾ ਅਗਨ ਬੁਝਾਈਐ ਹਰ ਸਾਚਾ ਸੋਈ ਤਿਸ ਬਿਨ ਅਬਰ ਨਾ ਕੋਈ ਬਿਨ ਸੇਵਿਆ ਸੁਖ ਨਾ ਪਾਈ ਨਾਨਕ ਸਾ ਧਨ ਮਿਲੈ ਮਿਲਾਈ ਜਿਸ ਨੂੰ ਆਪ ਮਿਲਾਈ ਧਨ ਰਹਿਣ ਸੁਹੇਲੜੀਏ ਜੀਓ ਹਰ ਸਿਉਂ ਚਿਤ ਲਾਈ ਸਤਿਗੁਰ ਸੇਵੇ ਭਾਉ ਕਰੇ ਜੀਓ ਵਿੱਚੋਂ ਆਪ ਗਵਾਈ ਹਰ ਗੁਣ ਗਾਈ ਅਣਦਿਨ ਲਾਗਾ ਪਾਉ ਸੁਣ ਸਖੀ ਸਹੇਲੀ ਜੀ ਕੀ ਮਿਲੀ ਗੁਰ ਕਹਿ ਸ਼ਬਦ ਸਮਾਉ ਹਰ ਗੁਣ ਸਾਰੀ ਤਾਂ ਕੰਤ ਪਿਆਰੀ ਨਾਮੇ ਧਰੀ ਪਿਆਰੂ ਨਾਨਕ

ਹਾਂ ਦਿਆਲ ਬਾਲਾ ਸਰਬ ਗੁਣ ਭਰਪੂਰੇ ਫਿਰ ਦੋਸ਼ ਨਾਹੀ ਸੁਖਾਂ ਦਾ ਤੇਹੋਂ ਵਿਛੜੀ ਬੁਰਿਆਰੀ ਬਿਨਵੰਤ ਨਾਨਕ ਦਇਆ ਤਾਰੂ ਕਰਿਆ ਵੋ ਨਾ ਪਿਆਰੀ ਹਉ ਮਨ ਅਰਪੀ ਸਭ ਤਨ ਅਰਪੀ ਅਰਪੀ ਸਭ ਦੇਸਾ ਹਉ ਸਿਰ ਅਰਪੀ ਦਸਮੀਤ ਪਿਆਰੀ ਜੋ ਪ੍ਰਭ ਦੇ ਸੰਦੇਸਾ ਅਰਪਿਆ ਤਾ ਸੀ ਸੁਸਥਾਨ ਗੁਰ ਪੈ ਸੰਗ ਪ੍ਰਭੂ ਦਿਖਾਇਆ ਛਿਨ ਮਾਹੇ ਸਗਲਾ ਦੁੱਖ ਮਿਟਿਆ ਮਨੋ ਚਿੰਦਿਆ ਪਾਇਆ ਜਿਨ ਰੈਣ ਰਲੀਆਂ ਕਰੇ ਕਾਮਣ ਮਿਟੇ ਸਗਲ ਅੰਦੇਸਾ ਬਿਨਵੰਤ ਨਾਨਕ ਕੰਤ ਮਿਲਿਆ ਲੋੜ ਤੇ ਹਮ ਜੈਸਾ ਮੇਰੇ ਮਾਨ ਆਨੰਦ ਭਇਆ ਜੀਓ ਵਜੀਵਾ ਦਾਈ ਕਰ ਲਾਲ ਆਇਆ ਪਿਆਰਾ ਸਭ ਤਿੱਖਾਂ ਬਜਾਈ ਮਿਲਿਆ ਤਾ ਲਾਲ ਗੋਪਾਲ ਠਾਕੁਰ ਸਖੀ ਮੰਗਲ ਗਾਇਆ ਸਭ ਮੀਤ ਬੰਦ ਪਹਰਖ ਉਪਜਿਆ ਦੂਤ ਥਾਉ ਗਵਾਇਆ ਆਨ ਹਤ ਵਾਜੀ ਵਜੈ ਕਰ ਮਹਿ ਪਿਰ ਸੰਗ ਸੇਜ ਵਿਛਾਈ ਬਿਨਵੰਤ ਨਾਨਕ ਸਹਿਜ ਰਹੇ ਹਾਰ ਮਿਲਿਆ ਕੰਤ ਸੁਖਦਾਈ ਗੌੜੀ ਮਹੱਲਾ ਪੰਜਵਾਂ ਮੋਹਨ ਤੇਰੇ ਉੱਚੇ ਮੰਦਰ ਮਹਿਲ ਅਪਾਰਾ ਮੋਹਨ ਤੇਰੇ ਸੋਹਣ ਦੁਆਰ ਜੀ ਓ ਸੰਤ ਧਰਮਸ਼ਾਲਾ ਧਰਮਸ਼ਾਲਿਆ ਪਾਰ ਦਿਆਲ ਠਾਕੁਰ ਸਦਾ ਕੀਰਤਨ ਗਾਵੇ ਜੈ ਸਾਧ ਸੰਗ ਇਕੱਤਰ ਹੋਵੇ ਤਾਂ ਤੁਝੇ ਤੇ ਆਵੇ ਕਰ ਦਇਆ ਮਾਇਆ ਦਿਆਲ ਸੁਆਮੀ ਮੋਹ ਦੀਨ ਕਿਰਪਾਰਾ ਬਿਨਵੰਤ ਨਾਨਕ ਦਰਸ ਪਿਆਸੀ ਮਿਲ ਦਰਸ਼ਨ ਸੁਖ ਸਾਰਾ ਮੋਹਨ ਤੇਰੇ ਉੱਚੇ ਮੋਹਨ ਤੇਰੇ ਬਚਨ ਅਨੂਪ ਚਾਲ ਨਿਰਾਲੀ ਮੋਹਨ ਤੂੰ ਮਾਨਹਿ ਏਕ ਜੀ ਅਵਰ ਸਵਰਾਲੀ ਮਾਨਹਿ ਤਾਂ ਏਕਾ ਲੇਖ ਠਾਕੁਰ ਜਿਨਹਿ ਸਭ ਕਲ ਧਾਰੀਆ ਤੁਧ ਬਚਨ ਗੁਰ ਕੈ ਵਸਤ ਕੀਆ ਆਦਿ ਪੁਰਖ ਬਨਵਾਰੀਆ ਤੂੰ ਆਪ ਚੱਲਿਆ ਆਪ ਰਹਿਆ ਸਭ ਆਪ ਸਭ ਕਲ ਧਾਰੀਆ ਬਿਨਵੰਤ ਨਾਨਕ ਪੈਜ ਰਾਖੋ ਸਭ ਸੇਵਕ ਸਰਨ ਤੁਮਾਰੀਆ ਮੋਹਨ ਤੁਧ ਸਤ ਸੰਗਤ ਤੇ ਆਵੇ ਦਰਸ ਧਿਆਨਾ ਮੋਹਨ ਜਮ ਨੇੜ ਨਾ ਆਵੇ ਤੁਧ ਜਪੈ ਨਿਦਾਨਾ ਜਮਕਾਲ ਤਿੰਨ ਕੋ ਲੱਗੈ ਨਾਹੀ ਜੋ ਇੱਕ ਮਨ ਧਿਆਵਹੀ ਬਮਨ ਬਚਨ ਕਰਮ ਜੇ ਤੁਧ ਅਰਾਧੈ ਸੇ ਸਭੇ ਫਲ ਪਾਵਹੀ ਮਾਲ ਮੂਤ ਮੂੜ ਜੇ ਮੁਗਧ ਹੋਤੇ ਸੇ ਦੇਖ ਦਰਸ ਸੁਗਿਆਨਾ ਬਿਨਵੰਤ ਨਾਨਕ ਰਾਜ ਨੇ ਚਲ ਪੂਰਨ ਪੁਰਖ ਭਗਵਾਨਾ ਮੋਹਨ ਤੂੰ ਸੋ ਫਲ ਫਲਿਆ ਸਣ ਪਰਵਾਰੀ ਮੋਹਨ ਪੁੱਤਰ ਮੀਤ ਭਾਈ ਕੁਟੰਬ ਸਵ ਤਾਰੀ ਤਾਰਿਆ ਜਹਾਨ ਲਹਿਆ ਅਭਮਾਨ ਜਿਨੀ ਦਰਸ਼ਨ ਪਾਇਆ ਜਿਨੀ ਤੁਧਨੋ ਧਨ ਕਹਿਆ ਤਿੰਨ ਜਮ ਨੇੜ ਨ ਆਇਆ ਬੇਅੰਤ ਗੁਣ ਤੇਰੇ ਕਥੇ ਨਾ ਜਾਈ ਸਤਿਗੁਰ ਪੁਰਖ ਮੁਰਾਰੀ ਬਿਨਵੰਤ ਨਾਨਕ ਟੇਕ ਰਾਖੀ ਜਿਤ ਲਗ ਧਰਿਆ ਸੰਸਾਰੀ ਗੌੜੀ ਮਹੱਲਾ ਪੰਜਵਾਂ ਸਲੋਕ ਪਾਤਿਤ ਅਸੰਖ ਪੁਨੀਤ ਆਕਾਰ ਪੁਨਾ ਪੁਨਾ ਬਲਹਾਰੂ ਨਾਨਕ ਰਾਮ ਨਾਮ ਜਪ ਪਾਵਕੋ ਤਿੰਨ ਕਿਲ ਵਿਖ ਦਾਹਨ ਹਾਰ ਸ਼ੰਤ ਜਪ ਮਨਾ ਤੂੰ ਰਾਮ ਨਾਰਾਇਣ ਗੋਵਿੰਦਾ ਹਰ ਮਾਧੋ ਧਿਆਈ ਮਨਾ ਮੁਰਾਰ ਮੁਕੰਦੇ ਕਟੀਐ ਕਾਲ ਦੁੱਖ ਬਾਂਧੋ ਦੁੱਖ ਹਾਰਨ ਦੀਨ ਸ਼ਰਨ ਸਰੀ ਤਾਰੂ ਚਰਨ ਕਮਲ ਆਰਾਧੀਐ ਜਮ ਪੰਥ ਬਿਖੜਾ ਅਗਨ ਸਾਗਰ ਨਿਮਖ ਸਿਮਰਤ ਸਾਧੀਐ ਕਲ ਮਲਹਿ ਦਹਿਤਾ ਸ਼ੁੱਧ ਕਰਤਾ ਦਿਨ ਸਰੈਣ ਅਰਾਧੋ ਬਿਨਵੰਤ ਨਾਨਕ ਕਰੋ ਕਿਰਪਾ ਗੋਪਾਲ ਗੋਬਿੰਦ ਮਾਧੋ ਸਿਮਰ ਮਨਾਦਾ ਮੋਦਰ ਦੁੱਖ ਹਾਰੂ ਪੈ ਭੰਜਨ ਹਰ ਰਾਇਆ ਸਰੀ ਰੰਗੋ ਦਿਆਲ ਮਨੋਹਰ ਭਗਤ ਵਸਲ ਬਿਰਦਾਇਆ ਭਗਤ ਵਸਲ ਪੁਰਖ ਪੂਰਨ ਮਨੈ ਚਿੰਦਿਆ ਪਾਈਐ ਤੁਮ ਅੰਧ ਤਮ ਅੰਧ ਕੂਪ ਦੇ ਉਧਾਰੇ ਨਾਮ ਮਨ ਵਸਾਈਐ ਸੋਰ ਸਿੱਧ ਗਣ ਗੰਧਰਵ ਮੁਨ ਜਾਨ ਗੁਣ ਅਨਕ ਭਗਤੀ ਲਗਾਇਆ ਬਿਨਵੰਤ ਨਾਨਕ ਕਰੋ ਕਿਰਪਾ ਪਾਰ ਬ੍ਰਹਮ ਹਰ ਰਾਇਆ ਚੇਤ ਮਨਾ ਪਾਰ ਬ੍ਰਹਮ ਪਰਮੇਸ਼ਰ ਸਰਵ ਕਲਾ ਜਨ ਤਾਰੀ ਕਰੁਣਾ ਮੈਂ ਸਮਰੱਥ ਸੁਆਮੀ ਘਟ ਘਟ ਪ੍ਰਾਣ ਅਧਾਰੀ ਪ੍ਰਾਣ ਮਨ ਤਨ ਜੀ ਦਾਤਾ ਬੇਅੰਤ ਅਗਮ ਅਪਾਰੂ ਸ਼ਰਨ ਯੋਗ ਸਮਰੱਥ ਮੋਹਨ ਸਰਵ ਦੁੱਖ ਵਿਦਾਰੂ ਰੋਗ ਸੋਗ ਸਭ ਦੁੱਖ ਬਿਨਸੈ ਜਪਤ ਨਾਮ ਮੁਰਾਰੀ ਬਿਨਵੰਤ ਨਾਨਕ ਕਰੋ ਕਿਰਪਾ ਸਮਰੱਥ ਸਭ ਕਲ ਤਾਰੀ ਗੁਣ ਗਾਉ ਮਨਾ ਚੋ ਤਬਨਾਸੀ ਸਭ ਤੇ ਊਚ ਦਿਆਲਾ ਵਿਸਵੰਪਰ ਦੇਵਨ ਕਉ ਕਹਿ ਸਰਬ ਕਰੈ ਪ੍ਰਤਪਾਲਾ ਪ੍ਰਤਪਾਲ ਮਹਾਂ ਦਿਆਲ ਨਾ ਦਾਨ ਦਇਆ ਧਾਰੇ ਸਭ ਕਿਸੈ ਕਾਲ ਕੰਟਕ ਲੋਭ ਮੋਹ ਨਾਸੈ ਜੀ ਜਾਂ ਕਹਿ ਪ੍ਰਭ ਵਸੈ ਸੋ ਪ੍ਰਸੰਨ ਦੇਵਾ ਸਫਲ ਸੇਵਾ ਭਈ ਪੂਰਨ ਕਾਲਾ ਬਿਨਵੰਤ ਨਾਨਕ ਇਛ ਪੁੰਨੀ ਜਪਤ ਦੀਨ ਦਇਆਲਾ ਗੌੜੀ ਮਹੱਲਾ ਪੰਜਵਾਂ ਸੁਣ ਸਖੀਏ ਮਿਲ ਉਦਮ ਕਰੇ ਹਾਂ ਮਨਾਇ ਲਹਿ ਹਰ ਕੰਤੈ ਮਾਨ ਤਿਆਗ ਹਰ ਭਗਤ ਠਗੌਰੀ ਮੋਹ ਸਾਧੂ ਮੰਤੈ ਸਖੀ ਵਸ ਆਇਆ ਫਿਰ ਛੋੜ ਨਾ ਜਾਈਏ ਰੀਤ ਭਲੀ ਭਗਵੰਤੈ ਨਾਨਕ ਜਰਾ ਮਰਨ ਪੈ ਨਰਕ ਨਿਵਾਰੇ ਪਨੀਤ ਕਰੈ ਤਿਸ ਜੰਤੈ ਸੁਣ ਸਖੀਏ ਭਲੀ ਬੇਨੰਤੀ ਇਹ ਮਤਾਂਤ ਮਕਾਈਏ ਪਕਾਈ

ਕਹਿਤ ਹੋਏ ਗੀਤ ਗੋਬਿੰਦ ਹੈ ਗਾਈਐ ਕਾਲ ਕਲੇਸ਼ ਮਿਟੈ ਬ੍ਰਹਮਨਾ ਸਹਿ ਮਨ ਚੰਦਿਆ ਫਲ ਪਾਈਐ ਪਾਰ ਬ੍ਰਹਮ ਪੂਰਨ ਪਰਮੇਸ਼ਰ ਨਾਨਕ ਨਾਮ ਤੇ ਆਈਐ ਸਖੀ ਇਛ ਕਰੀ ਨਿਤ ਸੁਖ ਮਨਾਈ ਪ੍ਰਭ ਮੇਰੀ ਆਸ ਪੁਜਾਈ ਚਰਨ ਪਿਆਸੀ ਦਰਸ ਬੈਰਾਗ ਨੂੰ ਪੇਖੋ ਥਾਨ ਸਵਾਈ ਖੋਜ ਲਹੋ ਹਰ ਸੰਤ ਜਨਾ ਸੰਗ ਸਿਮ੍ਰਿਤ ਪੁਰਖ ਮਿਲਾਈ ਨਾਨਕ ਤਿੰਨ ਮਿਲਿਆ ਸੁਰਜਨ ਸੁਖਦਾਤਾ ਸੇਵਡ ਭਾਗੀ ਮਾਈ ਸਖੀ ਨਾਲ ਵਸਾਂ ਆਪਣੇ ਨਾ ਪਿਆਰੇ ਮੇਰਾ ਮਨ ਤਨ ਹਰ ਸੰਗ ਹਿਲਿਆ ਸੁਣ ਸਖੀਏ ਮੇਰੀ ਨੀਂਦ ਭਲੀ ਮੈਂ ਆਪਣੜਾ ਫਿਰ ਮਿਲਿਆ ਬ੍ਰਹਮ ਖੋਇਓ ਸ਼ਾਂਤ ਸਹਿਜ ਸੁਆਮੀ ਪ੍ਰਗਾਸ ਭਇਆ ਕੌ ਲਿਖ ਲਿਆ ਵਰ ਪਾਇਆ ਪ੍ਰਭ ਅੰਤਰਜਾਮੀ ਨਾਨਕ ਸੁਹਾਗ ਨਾ ਟਲਿਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੌੜੀ ਬਾਬ ਨੇ ਅਖਰੀ ਮਹੱਲਾ ਪੰਜਵਾਂ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸੁਆਮੀ ਪਰਮੇਸ਼ਵਰਾ ਗੁਰਦੇਵ ਸਖਾ ਅਗਿਆਨ ਪੰਜਨ ਗੁਰਦੇਵ ਬੰਧ ਪਸੋਦਰਾ ਗੁਰਦੇਵ ਦਾਤਾ ਹਰਨਾਮ ਉਪਦੇਸ਼ੈ ਗੁਰਦੇਵ ਮੰਤ ਨਰੋਦਰਾ ਗੁਰਦੇਵ ਸ਼ਾਂਤ ਸਤਬੁੱਧ ਮੂਰਤ ਗੁਰਦੇਵ ਪਾਰਸ ਪਰਸਪਰਾ ਗੁਰਦੇਵ ਤੀਰਥ ਅੰਮ੍ਰਿਤ ਸਰੋਵਰ ਗੁਰ ਗਿਆਨ ਮਜਨ ਪਰੰਪਰਾ ਗੁਰਦੇਵ ਕਰਤਾ ਸਭ ਪਾਪ ਹਰਤਾ ਗੁਰਦੇਵ ਪਾਤਿਤ ਪਵਿੱਤ ਕਰਾ ਗੁਰਦੇਵ ਆਦਿ ਜੁਗਾ ਜੁਗ ਜੁਗ ਗੁਰਦੇਵ ਮੰਤ ਹਰ ਜਪ ਉਦਰਾ ਗੁਰਦੇਵ ਸੰਗਤ ਪ੍ਰਭ ਮੇਲ ਕਰ ਕਿਰਪਾ ਹਮ ਮੂੜ ਪਾਪੀ ਜਿਤ ਲਗ ਤਰਾ ਗੁਰਦੇਵ ਸਤਿਗੁਰ ਪਾਵਨ ਪਰਮੇਸ਼ਰ ਗੁਰਦੇਵ ਨਾਨਕ ਹਾਰੂ ਨਮਸ਼ਕਰਾ ਸਲੋਕ ਆਪੇ ਕੀਆ ਕਰਾਇਆ ਆਪੇ ਕਰਨੇ ਜੋਗ ਨਾਨਕ ਏਕੋ ਰਬ ਰਹਿਆ ਦੂਸਰ ਹੋਆ ਨ ਹੋਗ ਪੌੜੀ ਓ ਅੰਗ ਸਾਧ ਸਤਿਗੁਰ ਨਮਸਕਾਰ ਆਦਿ ਮਾਧ ਅੰਤ ਨਿਰੰਕਾਰ ਆਪੇ ਸੁਣ ਆਪੇ ਸੁਖ ਆਸਨ ਆਪੇ ਸੁਣ ਤੇ ਆਪ ਹੀ ਜਾਸਨ ਆਪਣੇ ਆਪ ਆਪੇ ਉਹ ਪਾਇਓ ਆਪੇ ਵਾਪ ਆਪ ਹੀ ਮਾਇਓ ਆਪੇ ਸੂਖਮ ਆਪੇ ਅਸਥੂਲਾ ਲਖੀ ਨਾ ਜਾਈ ਨਾਨਕ ਲੀਲਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੇ ਸੰਤਨ ਕੀ ਮਨ ਹੋਏ ਰਵਾਲਾ ਰਹਾ ਉਸ ਲੋਕ ਨਿਰੰਕਾਰ ਆਕਾਰ ਆਪ ਨਿਰਗੁਣ ਸਰਗੁਣ ਏਕ ਏਕੋ ਏਕ ਬਖਾਨਣੋ ਨਾਨਕ ਏਕ ਅਨੇਕ ਪੌੜੀ ਓ ਅੰਗ ਗੁਰਮੁਖ ਕੀ ਓ ਆਕਾਰਾ ਏਕੈ ਸੂਤ ਭਰੋ ਬਨਹਾਰਾ ਭਿੰਨ ਭਿੰਨ ਤ੍ਰੈ ਗੁਣ ਵਿਸਥਾਰੰਗ ਨਿਰਗੁਣ ਤੇ ਸਰਗੁਣ ਦ੍ਰਿਟਾਰੰਗ ਸਗਲ ਪਾਂਤ ਕਾਰੂ ਕਰੇ ਉਪਾਇਓ ਜਨਮ ਮਰਨ ਮਨ ਮੋਹ ਵਡਾਇਓ ਦੋਹੂੰ ਪਾਤ ਤੇ ਆਪ ਨਿਰਾਰਾ ਨਾਨਕ ਅੰਤ ਨ ਪਾਰਾ ਵਾਰਾ ਸਲੋਕ ਸਹੀ ਸਾ ਭਗਵੰਤ ਸੇ ਸੱਚ ਸੰਪੈ ਹਰ ਰਾਸ ਨਾਨਕ ਸੱਚ ਸੁਚ ਪਾਈਐ ਤੇ ਸੰਤਨ ਕੈ ਪਾਸ ਪਵੜੀ ਸਤਾ ਸਤ ਸਤ ਸਤ ਸੋਉ ਸਤਪੁਰਖ ਤੇ ਭਿੰਨ ਨ ਕਉ ਸੋਉ ਸਰਣ ਪਰੈ ਜੇ ਪਾਇੰ ਸਿਮਰ ਸਿਮਰ ਗੁਣ ਗਾਏ ਸੁਨਾਇੰ ਸੰਸੈ ਪਰਮ ਨਹੀਂ ਕਛ ਵਿਆਪਤ ਪ੍ਰਗਟ ਪ੍ਰਤਾਪ ਤਾਹੂੰ ਕੋ ਜਾਪਤ ਸੋ ਸਾਧੂ ਇਹ ਪਹੁੰਚਣ ਹਾਰਾ ਨਾਨਕ ਤਾਂ ਕਹਿ ਦਾ ਸਦ ਬਲਹਾਰਾ ਸਲੋਕ ਧਨ ਧਨ ਕਾਮ ਪਕਾਰ ਤੇ ਮਾਇਆ ਮੋਹ ਸਭ ਕੂਰ ਨਾਮ ਬਹੁਨੇ ਨਾਨਕਾ ਹੋਤ ਜਾਤ ਸਭ ਧੂਰ ਪਵੜੀ ਤਦਾ ਧੂਰ ਪਈ ਤੇਰੇ ਜਨੂਆ ਧਨ ਤੇ ਊਰੂ ਜੇ ਰੁਚਿਆ ਮਨੁਆ ਧਨ ਨਹੀਂ ਬਾਂਛੇ ਸੁਰਗਨਾਇਆ ਚੈ ਅਤ ਪ੍ਰੇ ਪ੍ਰੀਤ ਸਾਧ ਰਜ ਰਚੈ ਤੰਦੇ ਕਾਮ ਵਿਆ ਪੈਤਾ ਹੂੰ ਜੋ ਏਕ ਸ਼ਾਡ ਅਨ ਕਤਹਿ ਨਾ ਜਾਹੂੰ ਜਾਂ ਕਹੀ ਅਦੀ ਓ ਪ੍ਰਭ ਨਾਮ ਨਾਨਕ ਸਾਧ ਪੂਰਨ ਭਗਵਾਨ ਸਲੋਕ ਅਨਕ ਭੇਖ ਅਰ ਗਿਆਨ ਧਿਆਨ ਮਨ ਹਾਠ ਮਿਲਿਓ ਨਾ ਕੋਈ ਕਉ ਨਾਨਕ ਕਿਰਪਾ ਪਈ ਭਗਤ ਗਿਆਨੀ ਸੋਏ ਪੌੜੀ ਗੰਗਾ ਗਿਆਨ ਨਹੀਂ ਮੁਖ ਬਾਤੋ ਅਨਕ ਜੋਗਤ ਸ਼ਾਸਤਰ ਕਰ ਭਾਂਤੋ ਗਿਆਨੀ ਸੋਈ ਜਾਂ ਕਹਿ ਦ੍ਰਿੜ ਸੋ ਕਹਿਤ ਸੁਣਤ ਕਛ ਜੋਗ ਨਾ ਹੋ ਗਿਆਨੀ ਰਹਿਤ ਆਗਿਆ ਦ੍ਰਿੜ ਜਾ ਕਹਿ ਉਸਨ ਸੀਤ ਸੰਸਰ ਸਭ ਤਾਂ ਕਹਿ ਗਿਆਨੀ ਤਤ ਗੁਰਮੁਖ ਵਿਚਾਰੀ ਨਾਨਕ ਜਾਂ ਕੋ ਕਿਰਪਾ ਧਾਰੀ ਸਲੋਕ ਆਵਣ ਆਈ ਸ੍ਰੇਸ਼ਟ ਮੈਂ ਬਿਨ ਬੂਝੇ ਪਸ ਠੋਰ ਨਾਨਕ ਗੁਰਮੁਖ ਸੋ ਬੁਝੈ ਜਾਂ ਕਹਿ ਪਾਗ ਮਥੋਰ ਪੌੜੀ ਜਾਂ ਜੁਗ ਮਹਿ ਕਹਿ ਕਉ ਆਇਆ ਜਨਮਤ ਮੋਹਿਓ ਮੋਹਨੀ ਮਾਇਆ ਗਰਭ ਕੁੰਟ ਮਹਿ ਉਰਧ ਤਪ ਕਰਤੇ ਸਾਸ ਸਾਸ ਸਿਮਰਤ ਪ੍ਰਭ ਰਹਿਤੇ ਉਰਜ ਪਰੇ ਜੋ ਛੋੜ ਪਰਾਨਾ ਦੇਵਨ ਹਾਰ ਮਨੈ ਬਿਸਰਾਨਾ ਧਾਰੋ ਕਿਰਪਾ ਜਿਸੈ ਗੁਸਾਈ ਤੋਤ ਨਾਨਕ ਤਿਸ ਬਿਸਰੋ ਨਾਹੀ ਸਲੋਕ ਆਵਤ ਹੁਕਮ ਬਿਨਾਸ ਹੁਕਮ ਆਗਿਆ ਪਿੰਨ ਨਾ ਕੋਈ ਆਵਣ ਜਾਨਾ ਤਹਿ ਮਿਟੈ ਨਾਨਕ ਜੇ ਮਨ ਸੋਏ ਪੌੜੀ ਏਉ ਜੀ ਬਹੁਤ ਗਰਭ ਵਾਸੇ ਮੋਹ ਮਗਨ ਮੀਠ ਜੋਨ ਫਾਸੇ ਇਨ ਮਾਇਆ ਤ੍ਰੈ ਗੁਣ ਵਸ ਕੀਨੇ ਆਪਣ ਮੋਹ ਘਟੇ ਘਟ ਚੀਨ ਦੀਨੇ ਇਹ ਸਾਜਨ ਕਛ ਕਹੂੰ ਉਪਾਇਆ ਜਾ ਤੇ ਤਰੋਂ ਬਿਖਮੇਹ ਮਾਇਆ ਕਾਰ ਕਿਰਪਾ ਸਤਸੰਗ ਮਲਾਈ ਨਾਨਕ ਤਾਂ ਕਹਿ ਨਿਕਟ ਨਾ ਮਾਈ ਸਲੋਕ
ਕਿਰਤ ਕਮਾਵਣ ਸੁਭ ਸੁਭ ਕੀ ਨੇਤਨ ਪ੍ਰਭ ਆਪ ਪਾਸ ਆਪਨ ਹਾਂ ਹਾਂ ਕਰੇ ਨਾਨਕ ਬਿਨ ਹਰ ਕਹਾਂ ਕਮਾਤ ਪੌੜੀ ਏਕ ਹੈ ਆਪ ਕਰਾਵਨ ਹਾਰਾ ਆਪੇ ਪਾਪੁਨ ਬਿਸਤਾਰਾ ਆ ਜੁਗ ਮੈਂ ਆ ਜੁਗ ਜਿਤ ਜਿਤ ਆਪੇ ਲਾਇਓ ਸੋ ਸੋ ਪਾਇਓ ਜੋ ਆਪ ਜਵਾਇਓ ਏਕਾਂਤ ਨ ਜਾਣੈ ਕਉ ਜੋ ਜੋ ਕਰੇ ਸੋ ਫਨ ਹਉ ਏਕ ਹੈ ਤੇ ਸਗਲਾ ਬਿਸਥਾਰਾ ਨਾਨਕ ਆਪ ਸਵਾਰਣ ਹਾਰਾ ਸਲੋਕ ਰਾਚ ਰਹੇ ਬਣਤਾ ਬਿਨੋਦ ਕੁਸਮ ਰੰਗ ਬਿਖਸੋਰ ਨਾਨਕ ਤੇ ਸਰਣੀ ਪਰੋਂ ਬਿਨ ਸੁਜਾਏ ਮੈਂ ਮੋਰ ਪੌੜੀ ਰੇ ਮਨ ਬਿਨ ਹਾਰ ਜਹਿਰ ਚੋਂ ਤਹਿ ਤਹਿ ਬੰਧਨ ਪਾਏ ਜੇ ਬਿਦ ਕਤੂ ਨਾ ਛੁਟੀਐ ਸਾਖਤ ਤੇ ਉਕਮਾਏ ਹਾਂ ਹਾਂ ਕਰਤੇ ਕਰਮ ਰਤ ਤਾਂ ਕੋ ਭਾਰ ਅਪਾਰੂ ਪ੍ਰੀਤ ਨਹੀਂ ਜੋ ਨਾਮ ਸਿਉ ਤਉ ਏਉ ਕਰਮ ਵਿਕਾਰ ਬਾਧੇ ਜਮਕੀ ਜੇਵਰੀ ਮਿੱਠੀ ਮਾਇਆ ਰੰਗ ਭ੍ਰਮ ਕੇ ਮੋਹੇ ਨਹਿ ਬੁਝੈ ਸੋ ਪ੍ਰਭ ਸਾਧੂ ਸੰਗ ਲੇਖੈ ਗਣਤ ਨਾ ਛੁਟੀਐ ਕਾਚੀ ਪੀਤ ਨਾ ਸੁਧ ਜਿਸੈ ਬੁਝਾਏ ਨਾਨਕਾ ਤੇਹ ਗੁਰਮੁਖ ਨਿਰਮਲ ਬੁੱਧ ਸਲੋਕ।

रा रा रंगो या मन अपना, हर हर नाम जपो जप रसना, रे रे दरगाह कह न कहू, आओ बैठ आदर शुभ देव, ओ आ महली पावे तू वासा, जन्म मरण तह नह होए बिनासा, मस्तक कर्म लिख्यो दुर्जय कह, हर संपै नानक करता कह। श्लोक। लालच झूठ विकार मोह व्यापत मूढ़े अंध, लाग परे दुर्गंध स्यो नानक माया बंध पौड़ी, लल्ला लपट बिखै रस राते, अहं बुद्ध माया मद माते, या माया मैं जन्म मरना, ज्यों ज्यों हुक्म तिवे त्यों करना, को ऊन न को पूरा, को सुकर न को मूरा, को सुगर न को मूरा, जित जित लाभ हो तित तित लगना, नानक ठाकुर सदा लिपना। श्लोक। लाल गोपाल गोविंद प्रभु गहर गंभीर था, दूसर नाही अबर को नानक वे परवा पौड़ी, लल्ला ता कह लवे न कहू, एक आप वर न हो, होन हार होत सद आया, वहां का अंत न कहू पाया, कीट हास्त मैं पूर समाने, प्रगट पुरख सब ठाऊ जाने, जा को दीनो हर रस अपना, नानक गुरमुख हर हर ते जपना। श्लोक। आत्म रस जे जाने, हर रंग सजे मान, नानक तन तन तन जान, आए ते प्रवाण पौड़ी, आया सबलता हूँ को गनिया, जास रसन हर हर जस बनिया, आई बस है साधु कै संगे, अणदन नाम ते आवे रंगे, आवत जो आवत सो जन ना मैं राता, जा को दया मैं आभे दाता, एक आवन फिर जून न आया, नानक हर कह दर्श समाया। श्लोक। जास जपत मन होए आनंद, बिनसै दूजा पाऊ, दुख दर्द तृष्णा बुझे, नानक नाम सुमाऊ पौड़ी, जैया जारो दुर्मत दो, तिसै त्याग सुख सहजे सो, जैया जाए परो संत सरना, जे जे आसर ए आपव जल तरना, जैया जन्म न आवै सो, एक नाम ले मन परो, जैया जन्म न हारी है, गुरपुरे की टेक, नानक ते सुख पाया, जा कही अर एक। श्लोक। अंतर मन तन बस रही, तूत के मीत, गुरपुरे उपदेसिया, नानक जपिया नीत पौड़ी, आन दिन सिमरो तास कौ, जो अंत सहाई होए, ए बिख्या दिन चार छे, छाड़ चलियो सब कोए, का को मात पिता सत दिया, गृह बनता कछ संग न लिया, ऐसी संच जो बिन सत नाही, पात सेती अपने कर जाही, साध संग कल कीर्तन गाया, नानक ते बोर न आया। श्लोक। आत सुंदर कुलीन चतुर मुख ज्ञानी तनवंत, मृत कहिया नानका जे प्रीत नहीं भगवंत पौड़ी, नंगा खट शास्त्र हुई ज्ञाता, पूरक कुंभ करी चक कर माता, ज्ञान ध्यान तीर्थ शनानी, सोम पा क्या परस ध्यानी, राम नाम संग मन नहीं हेता, जो कश किनो सऊ अनेता, वाते उपमा ऊतम गनो चंडाला, नानक जे मन वसे गोपाला। श्लोक। कुंट चार दह दिस ब्रह्मे, कर्म किरत की रेख, सुख दुख मुक्त जोन, नानक लिख्यो लेख पवड़ी, कक्का कारण करता सौ, लिख्यो लेख न मेट तको, नहीं होत कस दो, बारा करने हार न भूलन हारा, काहू पंथ दिखा रहे आपे, काहू उद्यान प्रमत पछतापे, आपन खेल आप ही किनो, जो जो दीनो सो, नानक लीनो। श्लोक। खात खर्चत बिलशत रहे, टूट न जाहि भंडार, हर हर जपत अनेक जान, नानक नाही सुमार पौड़ी, खखा खूना कछ नही, ते समर्थ कह पाहे, जो देना सो दे रहे, ओ पावे पह जाए, खर्च खजाना नाम ताने, या भगतन की रास, खिमा गरीबी आनंद सहज, जपत रहे गुणतास, खेल बिगस आनंद स्यो, जा को होत कृपाल, सदीव गनीव सुहावणी, राम नाम गृह माल, खेद न दुख न डानते, जा को नदर करी, नानक जो प्रपाणिया, पूरी तना परी। श्लोक। गान में न देखो मन माही, सर पर चलनो लोग, आस अनित गुरमुख मिटै, नानक नाम अरोग पौड़ी, गग्गा गोविंद गुरन रवहु, सास सास जपनीत, कहां मिसा सौ देखा, बिलम न करे उमीत, नह बारक न जोब नह, नह बिरदी कस बंद, ओ बेरा न बुझी है, जो आए पर जम फंद, ज्ञानी त्यानी चतुर पेख, रहन नहीं है ठाई, ना छाड़ छाड़ मैं सगली गई, मूड तहां लपटाई, गुर प्रसाद सिमरत रहे, जाहू मस्तक भाग, नानक आए सफलते, जा को प्रह सुहाग। श्लोक।
ਕੋਖੇ ਸ਼ਾਸਤਰ ਵੇਦ ਸਭ ਆਨ ਨ ਕਸਤੋ ਕੋਏ ਆਦਿ ਜੁਗਾਦੀ ਹੁਣ ਹੋਵਤ ਨਾਨਕੇ ਕੈ ਸੋਏ ਪੌੜੀ ਘੱਗਾ ਕਾਲੋ ਮਨ ਇਹ ਬਿਨ ਹਰ ਦੂਸਰ ਨਾਹੀ ਨੈ ਹੋਆ ਨੈ ਹੋਵਣਾ ਜਤ ਕਤ ਉਹੀ ਸਮਾਹੀ ਭੂਲੇ ਤਉ ਮਨ ਜਉ ਆਵੈ ਸਰਨਾ ਨਾਮ ਤਤ ਕਾਲ ਮੈਂ ਪੁਨਃ ਚਰਣਾ ਕਾਲ ਕਾਲ ਅਨਕ ਪਛਤਾਵੈ ਬਿਨ ਹਰ ਭਗਤ ਕਹਾਂ ਦਿਤ ਪਾਵੈ ਕੋਲ ਮਹਾਰਾਸ ਅੰਮ੍ਰਿਤ ਤੇ ਪੀਆ ਨਾਨਕ ਹਰ ਗੁਰਜਾਂ ਕਉ ਦੀਆ ਸਲੋਕ ਜਾਣ ਕਾਲੇ ਸਭ ਦਿਵਸ ਸਾਸ ਨੈ ਬਡਨ ਘਟਨ ਤਿਲ ਸਾਰ ਜੀਵਨ ਲੋ ਰਹਿ ਪਰਮ ਮੋਹ ਨਾਨਕ ਤੇ ਉਗਵਾਰ ਪੌੜੀ ਨੰਨਾ ਗ੍ਰਸ ਕਾਲ ਤੇ ਜੋ ਸਾਕਤ ਪ੍ਰਭ ਕੀਨ ਅਨਕ ਜੋਨ ਜਨਮੈ ਮਰਹੇ ਆਤਮ ਰਾਮ ਨ ਚੀਨ ਗਿਆਨ ਧਿਆਨ ਤਾਹੂ ਕਵਾਈ ਕਰ ਕਿਰਪਾ ਜੇ ਆਪ ਦਿਵਾਈ ਗਣਤੀ ਗਣੀ ਨਹੀਂ ਕੋ ਛੂਟੈ ਕਾਚੀ ਗਾਗਰ ਸਰ ਪਰ ਫੂਟੈ ਸੋ ਜੀਵਤ ਅਜੇ ਜੀਵਤ ਜਪਿਆ ਪ੍ਰਗਟ ਭਏ ਨਾਨਕ ਨੈ ਛਪਿਆ ਸਲੋਕ ਚਿਤ ਚਿਤ ਮੋ ਚਰਨਾਰ ਬਿੰਦ ਊਂਦ ਕਮਲ ਵਿਗ ਸ਼ਾਂਤ ਪ੍ਰਗਟ ਭਏ ਆ ਪੈ ਗੋਬਿੰਦ ਨਾਨਕ ਸੰਤ ਮਤਾਤ ਪੌੜੀ ਸੱਚਾ ਚਰਨ ਕਮਲ ਗੁਰ ਲਾਗਾ ਧਨ ਧਨ ਉਆ ਦਿਨ ਸੰਜੋਗ ਸੁਭਾਗਾ ਚਾਰ ਕੌਂਟ ਦੈ ਦਿਸ ਭ੍ਰਮ ਆਇਓ ਭਈ ਕਿਰਪਾ ਤਬ ਦਰਸ਼ਨ ਪਾਇਓ ਚਾਰ ਵਿਚਾਰ ਬਿਨ ਸੋ ਸਭ ਧਰੂਆ ਸਾਧ ਸੰਗ ਮਨ ਨਿਰਮਲ ਹੂਆ ਚਿੰਤ ਵਿਸਾਰੀ ਏਕ ਦ੍ਰਿ ਚੇਤਾ ਨਾਨਕ ਗਿਆਨ ਅੰਜਨ ਜਿਹੇ ਨੇਤਰਾ ਸਲੋਕ ਛਾਤੀ ਸੀਤਲ ਮਨ ਸੁਖੀ ਸੰਤ ਗੋਬਿੰਦ ਗੁਣ ਗਾਏ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਈ ਪੌੜੀ ਛੱਛਾ ਸ਼ੋਰੇ ਦਾਸ ਤੁਮਾਰੇ ਦਾਸ ਦਾਸਨ ਕੇ ਪਾਣੀ ਹਾਰੇ ਛੱਛਾ ਸ਼ਾਰ ਹੋਤ ਤੇਰੇ ਸੰਤਾ ਆਪਣੀ ਕਿਰਪਾ ਕਰੋ ਭਗਵੰਤਾ ਛਾੜ ਸਿਆਨਪ ਬਹੁਚਤ ਰਾਈ ਸੰਤਨ ਕੀ ਮਨ ਟੇਕ ਟਕਾਈ ਸ਼ਾਰ ਕੀ ਪੁੱਤਰੀ ਪਰ ਮੰਗਤ ਪਾਈ ਨਾਨਕ ਜਾਂ ਕਉ ਸੰਤ ਸਹਾਈ ਸਲੋਕ ਜੋਰ ਜੁਲਮ ਫੂਲੈ ਕਣੋ ਕਾਚੀ ਦੇਹ ਬਿਕਾਰ ਅਹੰਗ ਬੁੱਧ ਬੰਧਨ ਪਰੇ ਨਾਨਕ ਨਾਮ ਛੁਟਾਰ ਪੌੜੀ ਜੱਜਾ ਜਾਣੈ ਹਉ ਕਿਛ ਹੂਆ ਬਾਧਿਓ ਜਉ ਲਲਣੀ ਪਰਮਸੂਆ ਜਉ ਜਾਣੈ ਹਉ ਭਗਤ ਗਿਆਨੀ ਆਗੈ ਠਾਕੁਰ ਤਲ ਨਹੀਂ ਮਾਨੀ ਜਉ ਜਾਣੈ ਮੈਂ ਕਥਨੀ ਕਰਤਾ ਵਿਆਪਾਰੀ ਵਸੁਧਾ ਜਉ ਫਿਰਤਾ ਸਾਧ ਸੰਗ ਜੇ ਹਉ ਮੈਂ ਮਾਰੀ ਨਾਨਕ ਤਾਂ ਕੋ ਮਿਲੈ ਮੁਰਾਰੀ ਸਲੋਕ ਚਾਲਾਂਗੇ ਉੱਠ ਨਾਮ ਜਾਪੋ ਨਿਸਬਾਸਰ ਆਰਾਦ ਕਾਰਾ ਤੁਜੈ ਨਾ ਵਿਆਪਈ ਨਾਨਕ ਮਿਟੈ ਉਪਾਦ ਪੌੜੀ ਚੱਜਾ ਚੂਰਨ ਮਿਟੈ ਤੁਮਾਰੂ ਰਾਮ ਨਾਮ ਸਿਉ ਕਰ ਵਿਵਹਾਰੂ ਚੂਰਤ ਚੂਰਤ ਸਾਗਤ ਮੂਆ ਜਾਂ ਕਰ ਦੇ ਹੂਤ ਬਾਓ ਭਾਉ ਬੀਆ ਚਰੈ ਕਸੰਬਲ ਪਾਪ ਤੇਰੇ ਮਨੁਆ ਅੰਮ੍ਰਿਤ ਕਥਾ ਸੰਤ ਸੰਗ ਸੁਨੁਆ ਚਰੈ ਕਾਮ ਕ੍ਰੋਧ ਦੁਸ਼ਟਾਈ ਨਾਨਕ ਜਾਂ ਕੋ ਕਿਰਪਾ ਗੁਸਾਈ ਸਲੋਕ ਯਤਨ ਕਰੋ ਤੁਮ ਅਨਕ ਬਿਦ ਰਹਿਣ ਨ ਪਾਵੋ ਮੀਤ ਜੀਵਤ ਰਹੋ ਹਰ ਹਰ ਭਜਹੋ ਨਾਨਕ ਨਾਮ ਪਰੀਤ ਪਵੜੀ ਜੰਜਾ ਗਿਆਣੋ ਦ੍ਰਿੜ ਸਹੀ ਬਿਨਸਜਾਤ ਹੇਤ ਗਣਤੀ ਗਣੋ ਨ ਗਣ ਸਕੋ ਊਠ ਸੁਧਾਰੇ ਕੇਤ ਨਿਉ ਪੇਖੋ ਸੋ ਬਿਨਸੁਤਾਓ ਕਾਸੋ ਕਰੀਏ ਸੰਗ ਜਾਣੋ ਆ ਬਿਦ ਸਹੀ ਚਿਤ ਝੂਠੋ ਮਾਇਆ ਰੰਗ ਜਾਣਤ ਸੋਈ ਸੰਤ ਸੋਈ ਭ੍ਰਮ ਤੇ ਕੀਚਤ ਪਿੰਨ ਅੰਧ ਕੂਪ ਤੇ ਕੱਢੋ ਜੇ ਹੋਵੋ ਸੋ ਪ੍ਰਸੰਨ ਜਾਂ ਕਹਿ ਹਾਥ ਸਮਰੱਥ ਤੇ ਕਾਰਨ ਕਰਨੈ ਜੋਗ ਨਾਨਕ ਤੇ ਉਸਤ ਕਰੋ ਜਾਹੂ ਕੀ ਉਹ ਸੰਜੋਗ ਸਲੋਕ ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਈ ਨਾਨਕ ਮਨੋ ਨਾ ਵਿਸਰੈ ਗੁਣ ਨਿਦ ਗੋਬਿੰਦ ਰਾਈ ਪੌੜੀ ਪਹਿਲ ਕਰੋ ਤਉ ਇਕ ਕੀ ਜਾਤੇ ਬ੍ਰਥਾ ਨ ਕੋਏ ਮਨ ਤਨ ਮੁਖ ਹੀ ਹੈ ਬਸੈ ਜੋ ਚਾਹੋ ਸੋ ਹੋਏ ਪਹਿਲ ਮਹਿਲ ਤਾਂ ਕਉ ਮਿਲੈ ਜਾਂ ਕੋ ਸਾਧ ਕਿਰਪਾਲ ਸਾਧੂ ਸੰਗਤ ਤਉ ਬਸੈ ਜਉ ਆਪਨ ਹੋਏ ਦਿਆਲ ਟੋਹੇ ਟਾਹੇ ਬਹੁ ਭਵਨ ਬਿਨ ਨਾਵੈ ਸੁਖ ਨਾਹੀ ਟਲ ਹੈ ਜਾਮ ਕੇ ਦੂਤ ਤੇ ਜੋ ਸਾਧੂ ਸੰਗ ਸਮਾਹੀ ਬਾਰ ਬਾਰ ਜਾਉ ਸੰਤ ਸਦਕੇ ਨਾਨਕ ਪਾਪ ਬਿਨਾ ਸੇ ਕਦ ਕੇ ਸਲੋਕ ਠਾਕ ਰਹੋਤੀ ਤਿੰਨ ਹੁੰਦਰ ਜੇ ਹੋਵੋ ਸੋ ਪ੍ਰਸੰਨ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਤਨ ਧਨ ਪੌੜੀ ਠੱਠਾ ਮਨੂਆ ਠਾਹੇ ਨਾਹੀ ਜੋ ਸਗਲ ਤਿਆਗੇ ਕਹਿ ਲਪਟਾਹੀ ਠਾਕ ਠਾਕ ਮਾਇਆ ਸੰਗ ਮੂਏ ਉਆ ਕਹਿ ਕੁਸਲ ਨ ਕਤੂੰ ਹੋਏ ਠਾਂਡ ਪਰੀ ਸੰਤਾ ਸੰਗ ਬਸਿਆ ਅੰਮ੍ਰਿਤ ਨਾਮ ਤਹਾਂ ਜੀ ਰਸਿਆ ਠਾਕੁਰ ਆਪਣੇ ਜੋ ਜਨ ਪਾਇਆ ਨਾਨਕ ਉਨਕਾ ਮਨ ਸੀਤ ਲਾਇਆ
ਸਲੋਕ ਡੰਡਾਉਤ ਬੰਧਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੀ ਕਰ ਹੱਥ ਪੌੜੀ ਡੱਡਾ ਡੇਰਾ ਇਹ ਨਹੀਂ ਜਹ ਡੇਰਾ ਤਹਿ ਜਾਨ ਆ ਡੇਰਾ ਕਾ ਸੰਜ ਮੋਂ ਗੁਰ ਕੈ ਸ਼ਬਦ ਪਛਾਣ ਇਆ ਡੇਰਾ ਕੋ ਸ਼ਰਮ ਕਰ ਕਾ ਲੈ ਜਾ ਕਾ ਦਸੂ ਨਹੀਂ ਸੰਗ ਚੱਲ ਲੈ ਆ ਡੇਰਾ ਕੀ ਸੋ ਮਿਤ ਜਾਨੈ ਜਾ ਕੋ ਦ੍ਰਿਸ਼ਟ ਪੂਰਨ ਭਗਵਾਨੈ ਡੇਰਾ ਨੇ ਚਲ ਸੱਚ ਸਾਧ ਸੰਗ ਪਾਇਆ ਨਾਨਕ ਤੇ ਜਨ ਨਹਿ ਡੁਲਾਇਆ ਸਲੋਕ ਧਾਹਨ ਲਾਗੇ ਧਰਮ ਰਾਈ ਕਿਨੈ ਨ ਘਾਲਿਓ ਬੰਧ ਨਾਨਕ ਉਭਰੇ ਜਾ ਪਾਰੀ ਸਾਧ ਸੰਗ ਸਨ ਬੰਧ ਪੌੜੀ ਢੱਡਾ ਟੂੰਡ ਤਕਾ ਫਿਰ ਹਉ ਟੂੰਡਨਿਆ ਮਨ ਮਾਹੀ ਸੰਗ ਤਿਹਾਰੇ ਪ੍ਰਭ ਵਸੈ ਬਨ ਬਨ ਕਹਾਂ ਫਿਰਾਈ ਢੇਰੀ ਟਾਹੋਂ ਸਾਧ ਸੰਗ ਅਹੰ ਬੁੱਧ ਬਿਕਰਾਲ ਸੁਖ ਪਾਵੋ ਸਹਿਜੇ ਵਸੋਂ ਦਰਸ਼ਨ ਦੇਖ ਨਿਹਾਲ ਢੇਰੀ ਜਮੈ ਜਮ ਮਰੈ ਗਰਭ ਜੋਨ ਦੁਖ ਪਾਏ ਮੋਹ ਮਗਨ ਲਪਟਤ ਰਹੇ ਹਉ ਹਉ ਆਵੈ ਜਾਏ ਟਹਿਤ ਟਹਿਤ ਅਬ ਟਹਿ ਭਰੇ ਸਾਧ ਜਨਾ ਸਰਨਾਈ ਦੁਖ ਕੇ ਫਾਹੇ ਕੱਟ ਆ ਨਾਨਕ ਲੀਏ ਸਮਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋਣਾ ਤੂਣਾ ਛੁਟਹੇ ਨਿਕਟ ਨਾ ਜਾਈਏ ਦੂਤ ਪੌੜੀ ਰਾਣਾ ਰਣ ਤੇ ਸੀ ਜੀ ਆਤਮ ਜੀਤੈ ਕੋਏ ਹੋਮੈ ਅਨਸੋ ਲਰਮ ਰਹਿ ਸੋ ਸੋ ਬਾਧੂ ਹੋਏ ਮਣੀ ਮਟਾਏ ਜੀਵਤ ਮਰੈ ਗੁਰਪੂਰੈ ਉਪਦੇਸ਼ ਮਨੁਆ ਜੀਤੈ ਹਰ ਮਿਲੈ ਤੇ ਸੂਰਤ ਨਵੇਸ਼ ਨਾ ਕੋ ਜਾਣੇ ਆਪਣੋ ਇੱਕ ਹੈ ਏ ਟੇਕਾਦਾਰ ਰਹਿਣ ਦਿਨ ਸਿਮਰਤ ਰਹੈ ਸੋ ਪ੍ਰਭ ਪੁਰਖ ਅਪਾਰ ਰੇਣ ਸਗਲ ਆ ਮਨ ਕਰੈ ਏਉ ਕਰਮ ਕਮਾਏ ਹੁਕਮੈ ਬੂਝੈ ਸਦਾ ਸੁਖ ਨਾਨਕ ਲਿਖਿਆ ਪਾਈ ਪੌੜੀ ਤਨ ਮਨ ਤਨ ਅਰਪੋ ਤਿਸ ਪ੍ਰਭੁ ਮਿਲਾਵੈ ਮੋਹੇ ਨਾਨਕ ਪ੍ਰਮ ਪਉ ਕਾਟੀਐ ਚੂਕੈ ਜਮਕੀ ਜੋ ਪੌੜੀ ਤੱਤਾ ਤਾਸੋਂ ਪ੍ਰੀਤ ਕਰ ਗੁਣਨਿਧ ਗੋਬਿੰਦ ਰਾਏ ਫਲ ਪਾਵੇ ਮਨ ਬਾਂਛਤੇ ਤਪਤ ਤੁਹਾਰੀ ਜਾਏ ਤ੍ਰਾਸ ਮਿਟੈ ਜਮ ਪੰਥ ਕੀ ਜਾਸ ਬਸੈ ਮਨ ਨਾਓ ਗਤ ਪਾਵੇ ਗਤ ਹੋਈ ਪ੍ਰਗਾਸ ਗਤ ਪਾਵੇ ਮਤ ਹੋਈ ਪ੍ਰਗਾਸ ਮਹਿਲੀ ਪਾਵੇ ਠਾਉ ਤਾਹੂ ਸੰਗ ਨਾ ਤਨ ਚੱਲੈ ਗ੍ਰਹਿ ਜੋਬਨ ਨਹਿਰਾਜ ਸੰਤ ਸੰਗ ਸਿਮਰਤ ਰਹੋ ਇਹ ਤੁਹਾਰ ਹੈ ਕਾਜ ਤਾਤਾ ਕਛੂ ਨਾ ਹੋਈ ਹੈ ਜੋ ਤਾਪ ਨਿਵਾਰੇ ਆਪ ਪ੍ਰਤਪਾਲੈ ਨਾਨਕ ਹਮੈ ਆਪੇ ਮਾਈ ਬਾਪ ਸਲੋਕ ਥਾਕੇ ਬਹੁਬਿਧ ਕਾਲ ਤੇ ਤ੍ਰਿਪਤਨਾ ਤ੍ਰਿਸ਼ਨਾ ਲਾਥ ਸੰਚ ਸੰਚ ਸਾਗਤ ਮੂਏ ਨਾਨਕ ਮਾਇਆ ਨਾ ਸਾਥ ਪੌੜੀ ਥਥਾ ਸਿਰ ਕੋਉ ਨਹੀਂ ਕਾਹੀਂ ਪਸਾਰੋ ਪਾਵ ਅਨਕ ਬਾਂਚ ਬਲ ਛਲ ਕਰਹੂੰ ਮਾਇਆ ਏ ਕੋ ਪਾਵ ਥੈਲੀ ਸੰਚੋ ਸਰਮ ਕਰਹੋ ਥਾਕ ਪਰੋਂਗਾ ਵਾਰ ਮਨ ਕਹਿ ਕਾਮਨਾ ਆਵੀ ਅੰਤੇ ਅਵਸਰ ਬਾਰ ਉਥਿਤ ਪਾਵੋ ਗੋਬਿੰਦ ਭਜੋ ਸੰਤਾਂ ਕੀ ਸਿੱਖ ਲੇ ਪ੍ਰੀਤ ਕਰਹੋ ਸਾਧ ਹੀ ਕਸਿਓ ਇਆ ਸੱਚ ਆਸ ਨੇ ਕਾਰਨ ਕਰਨ ਕਰਾਵਨੋ ਸਭ ਬਦੇ ਕਹਿ ਹਾਥ ਜਿਤ ਜਿਤ ਲਾਵੋ ਤਿਤ ਤਿਤ ਲਗ ਹੈ ਨਾਨਕ ਜੰਤ ਮਤ ਅਨਾਥ ਸਲੋਕ ਦਸ ਇਕ ਨਿਹਾਰਿਆ ਸਭ ਕਿਛ ਕਛ ਦੇਵਨ ਹਾਰ ਸਾਸ ਸਾਸ ਸਿਮਰਤ ਹੈ ਨਾਨਕ ਦਰਸ ਆਧਾਰ ਪੌੜੀ ਦਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦਿੰਦੇ ਤੋਟ ਨਾ ਆਵੇ ਗਣਤ ਪਰੇ ਭੰਡਾਰ ਦੈਨ ਹਾਰ ਸਦ ਜੀਵਨ ਹਾਰਾ ਮਨ ਮੂਰਖ ਕੋ ਕਿਉਂ ਤਾਹੀ ਵਿਸਾਰਾ ਦੋਸ਼ ਨਹੀਂ ਕਾਹੂੰ ਕੌ ਮੀਤਾ ਮਾਇਆ ਮੋਹ ਬੰਦ ਪ੍ਰਭ ਕੀਤਾ ਦਰਦ ਨਿਵਾਰੈ ਜਾ ਕੇ ਆਪੇ ਨਾਨਕ ਤੇ ਗੁਰਮੁਖ ਧਰਾਪੇ ਸਲੋਕ ਤਰ ਜੀ ਰਹਿ ਕਟੇਕ ਤੂੰ ਲਾਏ ਬਡਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੈ ਰਾਸ ਪੌੜੀ ਸਦਾ ਤਾਵਲ ਤਉ ਮਿਟੈ ਸਾਧ ਸੰਤ ਸੰਗ ਹੋਏ ਬਾਸ ਤੁਰਤੇ ਕਿਰਪਾ ਕਰੋ ਭਰਾ ਆਪ ਤਾਂ ਹੋਏ ਮਨੈ ਪ੍ਰਗਾਸ ਧਨ ਸਾਚਾ ਦੇਉ ਸਚ ਸਾਹਾ ਹਰ ਹਰ ਪੂੰਜੀ ਨਾਮ ਵਿਸਾਹਾ ਤੀਰਜ ਜਾਸ ਸੋਭਾ ਮਹਿ ਬਗਨ ਤਹਿ ਬਣਿਆ ਹਰ ਹਰ ਨਾਮ ਸ੍ਰਵਣ ਜੇ ਸੁਣਿਆ ਗੁਰਮੁਖ ਜੇ ਕਟ ਰਹੇ ਸਮਾਈ ਨਾਨਕ ਤੇਹ ਜਾਨ ਮਿਲੀ ਬੜਾਈ ਸਲੋਕ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਗੁਰਪੂਰੈ ਉਪਦੇਸਿਆ ਨਰਕ ਨਾਹੀਂ ਸਾਧ ਸੰਗ ਪੌੜੀ ਨੰਨਾ ਨਰਕ ਭਰੇ ਤੇ ਜਨਾਹੀ ਜਾ ਕੇ ਮਨ ਤਨ ਨਾਮ ਵਸਾਹੀ ਨਾਮ ਨਿਧਾਨ ਗੁਰਮੁਖ ਜੋ ਜਪਤੇ ਬਿਖ ਮਾਇਆ ਮਹਿ ਨਾ ਹੋਏ ਖਪਤੀ ਨੰਨਾ ਕਾਰ ਨਾ ਹੋਤਾ ਤਾਂ ਕਹੋ ਨਾਮ ਮੰਤਰ ਗੁਰਦੀਨੋ ਜਾ ਕਹੋ ਨਿਧ ਨਿਧਾਨ ਹਰ ਅੰਮ੍ਰਿਤ ਪੂਰੇ ਤਹਿ ਬਾਜੇ ਨਾਨਕ ਗਿਆਨ ਹਰ ਤੂਰੇ ਸਲੋਕ ਪਤ ਰਾਖੀ ਗੁਰ ਪਾਰ ਬ੍ਰਹਮ ਤਜ ਪਰਪੰਚ ਮੋਹ ਬਿਕਾਰ ਨਾਨਕ ਸਉ ਅਰਾਧੀਐ ਅੰਤ ਨ ਪਾਰਾ ਵਾਰ ਪੌੜੀ ਪੱਪਾ ਪਿਰਮਤ ਪਾਰਮ ਨ ਪਾਇਆ ਪਾਤਤ ਪਾਵਨ ਅਗਮ ਹਰ ਰਾਇਆ ਹੋਤ ਪਨੀਤ ਕੋਟ ਅਪਰਾਧੂ ਅੰਮ੍ਰਿਤ ਨਾਮ ਜਪੈ ਮਲ ਸਾਧੂ
परपांच त्रोह मोह मिटनाई जा को राखो आप गुसाई पातशाह सदर सिर मोसो नानक दूसर वरना को सलोक फाहे काटे मिटे गबन फते पई मन जीत नानक गुरते सित पाई फिर न मिटे नित नीत पौड़ी फफा फिरत फिर तू आया दुर्लभ दही कलयुग में पाया फिर या अवसर चरै न हाथा नाम जपो तौ कटियां फासा फिर आवन जान न होई एक एक जपो जप सोई करो कृपा प्रभ करने हारी मेल लहो नानक बेचारे सलोक बिनो सुनो तुम पार ब्रह्म दीन दयाल गोपाल सुख संपै बहु पो ग्रास नानक साधर वाल पौड़ी बब्बा ब्रह्म जानत ते ब्रह्मा वैष्णो ते गुरमुख सुच धर्मा भीरा आपन बुरा मिटावै ताहू बुरा निकट नहीं आवै बाध्यों आपन हों हों बंदा दोष देता गै को अंधा बात चीत सब रही सियानप जिस जनावो सो जाने नानक सलोक भय पंजन अगना अग दुख नाश मन आराधारी संत संग जेहरद बसयो नानक देना ब्रह्मे पौड़ी पब्बा परम मिटावो अपना या उसर संसार है सुपना परमेश्वर नर देवी देवा परमेश्वर सिद्ध साधिक ब्रह्मेवा परम परम मानुख डकाई दुतर महाबिखम हि माई गुरमुख ब्रह्म पै मोह मिटाया नानक तेहि परम सुख पाया श्लोक माया डोले बहु विधि मन लपटो तह संग मांगण ते जे मुक्त रखो मुख तुम रखो मांगण ते जेह तुम रखो सो नानक नाम है रंग पौड़ी मम्मा मांगन हार एना देन हार दे रहो सुजाना जो दीनो सो एक एक बार मन मूर्ख कह करें पुकार जौ मांगहे तो मांगे बिया जाते कुशल न काहू थिया मांगन मांग ते कह मांग नानक जाते परहे पराग श्लोक मत पूरी प्रधान ते गुरपूरे मन मंत जे जान्यो प्रभ अपना नानक ते भगवंत पौड़ी मम्मा जाहू मरन मर्म पछाना पीट तसा संग पतियाना दुख सुख उवा कै सुमत विचार नरक सुरग रहत अवतारा ताहू सो संग ताहू निरलेपा पूर्ण कटकट पुरख वसेखा उवा रस मैं उवाऊ सुख पाया नानक लिपत नहीं ते माया सलोक यार मीत सुन साजनो बिन हर छूटन नाही नानक ते बंधन कटे गुर की चरणी पाहि पवड़ी जइया यतन करत बहु बिधिया एक नाम बिन कह लौस दिया जाहू यतन करत होत कर होत सटारा वाहू यतन साज संगारा या उबरन तारे सब को जो आहि जपे बिन उबरन हो याहू तारन तारन समराथा राख लेह निर्गुण निरनाथा मन वच क्रम जे आप जनाई नानक तेहि मत प्रगटी आई श्लोक रोस न काहू संग करहू अपने आप विचार होए न मन जग रहू नानक नदरी पार पौड़ी रारा रेन हो त सब जाकी तजब मान छुटे तेरी बाकी राण दरगह तो सीजै पाई जाओ गुरमुख न राम नाम लिवलाई रहत रहत रह जाहि बेकारा गुरपूरै कै शब्द अपारा राते रंग नाम रसमाते नानक हर गुण की नींदा गुर की नींदा ते सलोक लालच झूठ बिखै ब्याद याद ही मैं बास हर हर अमृत गुरमुख पिया नानक सुख निवास पौड़ी लल्ला लाभो औखद जाहू दुख दर्द तह मिटै खनाहू नाम औखद हृदय जिहृदय हितावै ताहे रोग सुपने नहीं आवै हार औखद सब कट है पाई गुरपूरे बिन ना बिद ना बनाई गुरपूरे बिन बिद ना बनाई गुरपूरे संजम कर दिया नानक ताओ फिर दुख न थिया श्लोक वासदेव बसरबत्र मैं ऊन ना कत हूं ठाए अंतर बाहर संग है नानक काय दुराई पौड़ी वबा वैर न करिए काहू कट कट अंतर ब्रह्म समाहू वासदेव जल थल मह रविया गुर प्रसाद उबरल ही गवया वैर विरोध मिटे तह मनते कहार कीर्तन गुरमत जो सुनते चे वर्ण चेहन सगल ते रहता नानक हर हर गुरमुख जो कहता श्लोक हौ हौ कहा हौ हौ करत बिहानिया साकत मुगदया जान अड़ाड़क मुए ज्यों त्रिखा बंत नानक किरत कमान पौड़ी अड़ाड़ा अड़ाड़ मिटे संग साधु कर्म धर्म तत नाम राधु रूड़ो जेह बस और दमाही वा कीड़ाड़ मिटत बिन साही अड़ाड़ करत साकत गवारा
ਜਿਹੇ ਹੀ ਹੈ ਅਹੰ ਬੁੱਧ ਵਿਕਾਰਾ। ਰਾੜਾ ਗੁਰਮੁਖ ਰਾੜ ਮਿਟਾਈ, ਨਿਮਖ ਮਾਹੇ ਨਾਨਕ ਸਮਝਾਈ। ਸਲੋਕ ਸਾਧੂ ਕੀ ਮਨ ਓਟ ਗਾਉ, ਉਗਤ ਸਿਆਣਪ ਤਿਆਗ। ਗੁਰ ਦੀਖਿਆ ਜੇ ਮਨ ਵਸੈ, ਨਾਨਕ ਮਸਤਕ ਭਾਗ। ਪੌੜੀ ਸਸਤਾ ਸਰਨ ਭਰੇ ਅਬਹਾਰੀ, ਸ਼ਾਸਤਰ ਸਿਮਰਤ ਵੇਦ ਪੁਕਾਰੀ। ਸੋਧਤ ਸੋਧਤ ਸੋਧ ਵਿਚਾਰ, ਬਿਨ ਹਰ ਭਜਨ ਨਹੀਂ ਛੁਟਕਾਰਾ। ਸਾਸ ਸਾਸ ਹਮ ਸਿਮਰਤ, ਸਾਸ ਸਾਸ ਹਮ ਕੂਲਣ ਹਾਰੇ। ਤੁਮ ਸਮਰੱਥ ਗਣਤ ਪਾਰੇ, ਸਰਨ ਭਰੇ ਕੀ ਰਾਖ ਦਿਆਲਾ। ਨਾਨਕ ਤੁਮਰੇ ਬਾਲ ਗੋਪਾਲਾ। ਸਲੋਕ ਖੁਦੀ ਮਿਟੀ ਤਬ ਸੁਖ ਪਏ, ਮਨ ਤਨ ਪਏ ਅਰੋਗ। ਨਾਨਕ ਦ੍ਰਿਸ਼ਟੀ ਆਇਆ ਉਸਤ ਕਰਨ ਜੋਗ। ਪੌੜੀ ਖੱਖਾ ਖਰਾ ਸਰਾਹੂ ਤਾਹੂ, ਜੋ ਖਿਨ ਮਹਿ ਊਣੇ ਸੋ ਭਰ ਪਰਾਹੂ। ਖਰਾ ਨਿਮਾਨਾ ਹੋਤ ਪਰਾਨੀ, ਅਣਦਨ ਜਾਪੇ ਪ੍ਰਭ ਨਿਰਵਾਨੀ। ਭਾਵੇ ਖਸਮ ਤਾਂ ਉਆ ਸੁਖ ਦੇਤਾ, ਪਾਰ ਬ੍ਰਹਮ ਐਸੋ ਅਗਣਤਾ। ਅਸੰਖ ਖਤੇ ਖਿਨ ਬਖਸ਼ਣ ਹਾਰਾ, ਨਾਨਕ ਸਾਹਿਬ ਸਦਾ ਦਯਾਰਾ। ਸਲੋਕ ਸਤ ਕਉ ਸੁਨ ਮਨ ਮੇਰੀ, ਸਰਨ ਭਰੋ ਹਰ ਰਾਈ। ਉਕਤ ਸਿਆਣਪ ਸਗਲ ਤਿਆਗ, ਨਾਨਕ ਲਏ ਸਮਾਏ। ਪੌੜੀ ਸਸਤਾ ਸਿਆਣਪ ਛਾੜ ਏਆਨਾ, ਹਿਕਮਤ ਹੁਕਮ ਨਾ ਪ੍ਰਭ ਪਤੀਆਨਾ। ਸਹਿਸ ਭਾਤ ਕਰੇ ਚਤੁਰਾਈ, ਸੰਗਤ ਹਾਰੇ ਇੱਕ ਏਕ ਨ ਜਾਈ। ਸੋ ਸੋ ਜਪ ਦਿਨ ਰਾਤੀ, ਰੇ ਜੀ ਚੱਲੇ ਤੁਹਾਰੇ ਸਾਥੀ। ਸਾਧ ਸੇਵਾ ਲਾਵੇ ਜੇ ਆਪੇ, ਨਾਨਕ ਤਾਂ ਕਉ ਦੁਖ ਨਾ ਵਿਆਪੇ। ਸਲੋਕ ਹਰ ਹਰ ਮੁਖ ਤੇ ਬੋਲਣਾ, ਮਨ ਬੂਠੈ ਸੁਖ ਹੋਏ। ਨਾਨਕ ਸਭ ਮੈਂ ਰਵ ਰਹੇ ਆ, ਥਾਨ ਸਨੰਤਰ ਸੋਏ। ਪੌੜੀ ਹੇ ਰਉ ਘਟ ਘਟ ਸਗਲ ਕਹਿ, ਪੂਰ ਰਹੇ ਭਗਵਾਨ। ਹੋਵਤ ਆਏ ਸਾਧਕ ਸਦੀਵ, ਦੁਖ ਭੰਜਨ ਗੁਰ ਗਿਆਨ। ਹਉ ਛੁਟਕੈ ਹੋਏ ਆਨੰਦ, ਤਿਉਂ ਤੇਹੀ ਹਉ ਨਾਹੀ ਤਹ ਆਪ। ਹਤੇ ਦੁਖ ਜਨਮ ਮਰਨ, ਸੰਤ ਸੰਗ ਪ੍ਰਤਾਪ। ਹਿਤ ਕਰ ਨਾਮ ਦ੍ਰਿੜੈ ਦਿਆਲਾ, ਸੰਤੈ ਸੰਗ ਹੋਤ ਕਿਰਪਾਲਾ। ਪੂਰੈ ਕਛੂ ਨ ਕਿਨੂ ਕੀਆ, ਨਾਨਕ ਸਭ ਕਛੁ ਪ੍ਰਭ ਤੇ ਹੂ।

ਬਾਰ ਉਤਾਰ ਪੌੜੀ ਲੂਣ ਹਰਾਮੀ ਗੁਨਾਹਗਾਰ ਬੇਗਾਨਾ ਅਲਪ ਮਾਤੋ ਜੀਉ ਪਿੰਡ ਜਨ ਸੁਖ ਦੀਏ ਤਾਹੇ ਨਾ ਜਾਣ ਤਤ ਲਾਹਾ ਮਾਇਆ ਕਾਰਣੇ ਦੈਦ ਸਟੂਡਣ ਜਾਏ ਦੇਵਨ ਹਾਰ ਦਾ ਤਾਰ ਪ੍ਰਭ ਨਿਮਖ ਨ ਮਨੇ ਵਸਾਏ ਲਾਲਚ ਝੂਠ ਬੇਕਾਰ ਮੋਹ ਇਆ ਸੰਪੈ ਮਨ ਮਾਹੇ ਲੰਪਟ ਚੋਰ ਨਿੰਦਕ ਮਹਾ ਤਿਨਹੂੰ ਸੰਗ ਵਿਆਏ

0: ਸਲੋਕ ਖਾਤ ਪੀਤ ਖੇਲਤ ਹਸਤ ਭਰਮੇ ਜਨਮ ਅਨੇਕ ਭਵਜਲ ਤੇ ਕਾਢੋ ਪ੍ਰਭੂ ਨਾਨਕ ਤੇਰੀ ਟੇਕ ਪੌੜੀ ਖੇਲਤ ਖੇਲਤ ਆਯੂ ਅਨਕ ਜੂਣ ਦੁੱਖ ਪਾਏ ਖੇਦ ਮਿਟੇ ਸਾਧੂ ਮਿਲਤ ਸਤਿਗੁਰ ਬਚਨ ਸਮਾਏ ਖਿਮਾ ਗਹੀ ਸਚ ਸੰਚਯਉ ਖਾਇਓ ਅੰਮ੍ਰਿਤ ਨਾਮ ਖਰੀ ਕਿਰਪਾ ਠਾਕੁਰ ਭਈ ਆਨੰਦ ਸੁਖ ਵਿਸਰਾਮ ਖੇਲ ਖੇਪ ਨਿਵਾਹੀ ਬਹੁਤ ਲਾਭ ਘਰ ਆਏ ਪਤਵੰਤ ਖਰਾ ਦਲਾਸਾ ਗੁਰ ਦੀਆ ਆਏ ਮਿਲੇ ਭਗਵੰਤ ਆਪਣ ਕੀਆ ਕਰੇ ਆਪ ਆਗੇ ਪਾਛੇ ਆਪ ਨਾਨਕ ਸਉ ਸਰਾਹੀ ਐ ਜੇ ਘਟ ਘਟ ਰਹਿਆ ਬਿਆਪ
1: ਸਰਨਾਥ ਜੀ ਕਿਰਪਾ ਨਿਰਦਿਆਲ ਇੱਕ ਅੱਖਰ ਹਰ ਮਨ ਵਸਤ ਨਾਨਕੋ ਤਨਿਆਲ ਪੌੜੀ ਅੱਖਰ ਮੈਂ ਤ੍ਰੇ ਪਵਨ ਪ੍ਰਭ ਧਾਰੇ ਅੱਖਰ ਕਰ ਕਰ ਵੇਦ ਵਿਚਾਰੇ ਅੱਖਰ ਸਾਤਰ ਸਿਮਰਤ ਪੁਰਾਣਾ ਅੱਖਰ ਨਾਦ ਕਥਨ ਵਖਿਆਨਾ ਅੱਖਰ ਮੁਕਤ ਜੁਗਤ ਪੈ ਭਰਮਾ ਅੱਖਰ ਕਰਮ ਕਿਰਤ ਸੋਈ ਧਰਮਾ ਦ੍ਰਿਸ਼ਟਮਾਨ ਅੱਖਰ ਹੈ ਜੇਤਾ ਨਾਨਕ ਪਾਰ ਬ੍ਰਹਮ ਨਿਰਲੇਪਾ ਸਲੋਕ ਹੱਥ ਕਲਮ ਅਗਮ ਮਸਤਕ ਲਖਾਵਤੀ ਪੁਰਜ ਰਹੋ ਸਭ ਸੰਗ ਅਨੂਪ ਰੂਪਾਵਤੀ ਪੁਸਤ ਕਹਿ ਨਾ ਜਾਏ ਮੁਖੋ ਧਾਰੀਆ ਮੋਹੀ ਦੇਖ ਦਰਸ਼ਨਾਨ ਬਲਹਾਰੀਆ ਪੌੜੀ ਹੇ ਚੁੱਤ ਹੈ ਪਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੈ ਸਰਮੈ ਦੁਖ ਭੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੇ ਗੁਣਦਾਨ ਜਾ ਕੇ ਸਦਾ ਵਿਵੇਕ ਹੇ ਗੋਬਿੰਦ ਹੇ ਗੁਣਦਾਨ ਜਾ ਕੈ ਸਦਾ ਵਿਵੇਕ ਹੇ ਪਰਮ ਪੁਰਖ ਹਰ ਹਰੇ ਹਹੇ ਪਿਓ ਨਾਰ ਹੇ ਸੰਤਨ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹੋ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੇ ਨਾਮਦਾਨ ਰਾਖੋਈ ਹੇ ਪਰੋਏ ਸਲੋਕ ਗੁਰਦੇਵ ਮਾਤਾ ਗੁਰਦੇਵ ਪਿਤਾ ਗੁਰਦੇਵ ਸਵਾਮੀ ਪਰਮੇਸ਼ਰਾ ਗੁਰਦੇਵ ਸਖਾ ਅਗਿਆਨ ਭੰਜਨ ਗੁਰਦੇਵ ਬੰਧਕ ਸਹੋਦਰਾ ਗੁਰਦੇਵ ਦਾਤਾ ਹਰ ਨਾਮ ਉਪਦੇਸ਼ ਹੈ ਗੁਰਦੇਵ ਮੰਤ ਨਰੋਦਰਾ ਗੁਰਦੇਵ ਸਾਂਤ ਸਤਿ

ਪਾਵਰਤਾ ਗੁਰਦੇਵ ਪਤਿਤ ਪਿਤ ਕਰਾ ਗੁਰਦੇਵ ਆਜਗਾ ਜੁਗ ਜੁਗ ਗੁਰਦੇਵ ਮੰਤਰ ਜਪ ਗਰਾ ਗੁਰਦੇਵ ਸੰਗਤ ਪ੍ਰਭੁ ਮੇਲ ਕਰ ਕਿਰਪਾ ਹਮ ਭੋ ਹਮ ਮੂੜ ਪਾਪੀ ਜਿਤਲਾ ਕਰਾ ਗੁਰਦੇਵ ਸਤਿਗੁਰ ਭਾਰ ਬ੍ਰਹਮ ਪਰਮੇਸ਼ਰ ਗੁਰਦੇਵ ਨਾਨਕ ਹਰ ਨਮਸਕਾਰਾ ਇਹ ਸਲੋਕ ਆਦਿ ਅੰਤ ਪੜ੍ਹਨਾ ਗੌੜੀ ਸੁਖਮਨੀ ਮਹਲਾ ਪੰਜਵਾਂ ਸਲੋਕ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਦਿਗੁਰ ਏ ਨਮੈ ਜਗਾਤਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇ ਤਨਮੈ ਮਟਾਵੋ ਸਿਮਰੋ ਜਾ ਸੁਸੰਭਰੇ ਕੇ ਨਾਮ ਜਪ ਜਗੰਤ ਅਨੇਕਾਏ ਵੇਦ ਪ੍ਰਾਂ ਸਿਮਰਤ ਸੋਧਿਆ ਕਰੋ ਕੀਨੇ ਰਾਮ ਨਾਮ ਏਕਿਆ ਕਰ ਕਿਨਕਾ ਇਕ ਜੇ ਜੀਵ ਸਾਵੈ ਤਾਂ ਕਿ ਮੈਂ ਮੰਗਣੀ ਨਾ ਆਵੈ ਕਾਂਕੀ ਹੈ ਕੇ ਦਰ ਸਹਾਰੋ ਨਾਨਕੁਨ ਸੰਗ ਮੋਏ ਉਧਾਰੋ ਸੁਖਮਨੀ ਸੁਖਮ ਪ੍ਰਭ ਨਾਮ ਭਗਤ ਜਨਾ ਕਹਿ ਮਨ ਬਸਰਾਮ ਰਹਾਓ ਪ੍ਰਭ ਕੇ ਸਿਮਰਨ ਗਰਭ ਨ ਵਸੇ ਪ੍ਰਭ ਕੇ ਸਿਮਰਨ ਦੁਖ ਜਮ ਨਸੇ ਪ੍ਰਭ ਕੇ ਸਿਮਰਨ ਕਾ ਪਰਹਾਰੇ ਪ੍ਰਭ ਕੇ ਸਿਮਰਨ ਦੁਸ਼ਮਣ ਤਰੇ ਪ੍ਰਭ ਸਿਮਰਤ ਕਜਬ ਗੰਨਾ ਲੱਗ ਗਏ ਪ੍ਰਭ ਕੇ ਸਿਮਰਨ ਅੰਦਰ ਜਾਗ ਗਏ ਪ੍ਰਭ ਕੇ ਸਿਮਰਨ ਭਾਉ ਨਾ ਵਿਆਪੇ ਪ੍ਰਭ ਕੇ ਸਿਮਰਨ ਦੁੱਖ ਨਾ ਸੰਤਾਪੇ ਪ੍ਰਭ ਕੇ ਸਿਮਰਨ ਸਾਧ ਕੈ ਸੰਗ ਸਰਬਨ ਦਾਨ ਕਰ ਰੰਗ ਪ੍ਰਭ ਕੇ ਸਿਮਰਨ ਰਿੱਧ ਸਿੱਧ ਨਵ ਨਿਧ ਪ੍ਰਭ ਕੇ ਸਿਮਰਨ ਗਿਆਨ ਧਿਆਨ ਸਤਬੁੱਧ ਪ੍ਰਭ ਕੇ ਸਿਮਰਨ ਜਪ ਪੂਜਾ ਪ੍ਰਭ ਕੇ ਸਿਮਰਨ ਵਿਸੇ ਦੂਜਾ ਪ੍ਰਭ ਕੇ ਸਿਮਰਨ ਤੀਰਥ ਸਨਾਨੀ ਪ੍ਰਭ ਕੇ ਸਿਮਰਨ ਦਰਗੇ ਮਾਨੀ ਪ੍ਰਭ ਕਹਿ ਸਿਮਰਨ ਹੋਏ ਸੋ ਭਲਾ ਪ੍ਰਭ ਕੇ ਸਿਮਰਨ ਸੋਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਤਾ ਨਾਨਕ ਤਾ ਕਹਿ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੇ ਸਿਮਰਨ ਸਭ ਪ੍ਰਭ ਕਾ ਸਿਮਰਨ ਉਧਰੇ ਮੁੱਚਾ ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੁੱਝੇ ਪ੍ਰਭ ਕੇ ਸਿਮਰਨ ਸਭ ਕੇ ਸੁਜੈ ਪ੍ਰਭ ਕੈ ਸਿਮਰਨ ਆਈ ਜਮ ਤ੍ਰਾਸਾ ਪ੍ਰਭ ਕੇ ਸਿਮਰਨ ਪੂਰਨ ਆਸਾ ਪ੍ਰਭ ਕੇ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧਮਾਏ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨ ਕਰਦਾ ਸੰਦਸਨਾ ਪ੍ਰਭ ਕੋ ਸਿਮਰੇ ਸੇ ਧਨਵੰਤੇ ਪ੍ਰਭ ਕੋ ਸਿਮਰੇ ਸੇ ਪਸਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬਹਿਮੋਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਇਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੇ ਤਿਨ ਸਤ ਬਲਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਿਨ ਸੁਖ ਬਹਾਵੇ ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਿਨ ਨਿਰਮਗਰੀਤਾ ਪ੍ਰਭ ਕੋ ਸਿਮਰੇ ਤਿਨ ਅੰਧ ਹਨੇਰੇ ਪ੍ਰਭ ਕੋ ਸਿਮਰੇ ਪਸੇ ਹਰ ਨੇਰੇ ਸੰਤ ਕਿਰਪਾ ਤੇ ਅੰਧਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੇ ਸਿਮਰਨ ਕਾਰਜ ਪੂਰੇ ਪ੍ਰਭ ਕੇ ਸਿਮਰਨ ਕਬਹੋ ਨਾ ਝੂਰੇ ਪ੍ਰਭ ਕੇ ਸਿਮਰਨ ਹਰ ਗੁਣ ਬਾਨੀ ਪ੍ਰਭ ਕੇ ਸਿਮਰਨ ਸਹਿ ਸੁਮਾਨੀ ਪ੍ਰਭ ਕੇ ਸਿਮਰਨ ਨੇ ਚਲਿਆਸਨ ਪ੍ਰਭ ਕੇ ਸਿਮਰਨ ਕਮਲ ਬਗਾਸਨ ਪ੍ਰਭ ਕੇ ਸਿਮਰਨ ਆਨ ਹਰ ਚੁਨਕਾਰ ਸੁਖ ਪ੍ਰਭ ਸਿਮਰਨ ਕੰਤ ਨ ਪਾਰ ਸਿਮਰੇ ਸੇ ਜਨ ਜਨ ਕੋ ਪ੍ਰਮਯਾ ਨਾਨਕ ਤਿੰਨ ਜਨ ਸਰਨੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਭੇਦ ਉਪਾਏ ਹਰ ਸਿਮਰਨ ਪੈ ਸਿਧ ਜਤੀ ਦਾਤੇ ਹਰ ਸਿਮਰਨੀ ਚੌਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕਿਉ ਸਗਲੋਕਾਰਾ ਹਰ ਸਿਮਰਨ ਮਿਆ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿੰਨ ਪਾਇਆ ਸਲੋਕ ਦੀਂਦਰ ਦੁੱਖ ਭੰਜਨਾ ਘਟ ਘਟ ਨਾਥ ਨਾਥ ਸਰਨ ਕੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸਤਪਦੀ ਜੈ ਮਾਤ ਪਿਤਾ ਸੁਖਮੀਤ ਨ ਭਾਈ ਮਨ ਉਹਾਂ ਨਾਮ ਤੇ ਰਹਿ ਸੰਗ ਸਹਾਈ ਜੈ ਮਹਾ ਭਇਆ ਦੂਰ ਜਮ ਰਲੇ ਤੈ ਕੇਵਲ ਨਾਮ ਸੰਗ ਤੇ ਰਹਿ ਚੱਲੇ ਜੈ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਕਿਨੋ ਆਏ ਉਧਾਰੀ ਅਨਕ ਪੁਨਾ ਚੰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਸ ਹਰ ਕੋ ਨਾਮ ਕੋਟ ਪਾਪ ਪਰ ਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਹਨੇਰੇ ਸਭ ਸੇਠ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਤੋ ਏ ਸੁਖੀਆ ਲਾਖ ਰੋਰੀ ਬੰਦ ਨਾ ਪਰੈ ਹਰ ਕਾ ਨਾਮ ਜਪਤ ਨੇ ਸਰੈ ਅਨਕ ਮਾਇਆ ਰੰਗ ਤਿੱਖ ਨਾ ਬੁਝਾ ਹੋਏ ਹਰ ਕਾ ਨਾਮ ਜਪਤ ਆਗਾ ਹੋਏ ਜੇ ਮਾਰ ਗਿਓ ਜਾਤ ਅਕੇਲਾ ਤੈ ਹਰ ਨਾਮ ਸੰਗੋਤ ਸੇਲਾ ਐਸਾ ਨਾਮ ਮਨ ਸਦਾ ਧਿਆਈ ਹੈ ਨਾਨਕ ਗੁਰਮੁਖ ਪਰਮ ਗਤ ਪਾਈ ਹੈ ਛੂਟ ਨਹੀਂ ਕੋਲ ਰਖਬਾਹੀ ਨਾਮ ਜਪ ਤੈ ਭਾਰ ਪਰਾਹੀ ਅਨਕ ਵਿਘਨ ਜੈ ਆਏ ਸੰਘਾਰੇ ਹਰ ਕਾ ਨਾਮ ਤਤਕਾਲ ਉਧਾਰੇ ਅਨਕ ਜੋਨ ਜਨਮੈ ਮਰ ਜਾਮ ਨਾਮ ਜੋਤ ਪਾਵੈ ਬਸਰਾਮ ਆਓ ਮੈਲਾ ਮਲ ਕਬੋ ਨਾ ਤੋਵੇ ਹਰ ਕਾ ਨਾਮ ਕੋਟ ਪਾਪ ਖੋਵਾਏ
ऐसा नाम जपो मन रंग, नानक पाई है साध कै संग। जे मार के गने जाए न कोसा, हर का नाम हुआ संतोषा। जे पैंडे मान दुबारा, हर का नाम संग जियारा। जा पान तेरा को न जानू, हर का नाम तय न पछानू। जय महा भया सप्त बो काम, तय हर के नाम की तुम्हें ऊपर शाम। जहाँ त्रिखा मन तो जो करखे, तय नानक हर अमृत बरखे। भक्त न की बरतन नाम, संत जना कै मन बसराम। हर का नाम दास की ओट, हर कै नाम उदरे जन कोट। हर जस करत सिंह, हर जस करत संत दिन रात। हर हर औखद साध कुमार, हर जन कै हर नाम दान। पार ब्रह्म जन की नोदान, मंत्र रंग रते रंगे के। नानक जन कै बरत बुबे कै, हर का नाम जन को मुक्त युक्त। हर के नाम जन को तृप्त भुक्त, हर का नाम जन का रूप रंग। हर नाम जपत का पराय ना भंग, हर का नाम जन की वड्याई। हर के नाम जन सो बाबाई, हर का नाम जन को भोग जोग। हर नाम जपत कछ नाही वियोग, जन दाता हर नाम की सेवा। नानक पूजे हर हर देवा, हर हर जन का ए मालिक जीना। हर तन जन को प्रभु दीना, हर हर जन के ओर सतानी। हर प्रताप जन अवर न जानी, ओत पोत जन हर रस राते। सुन समाध नाम रस माते, आठ पैर जन हर हर जपाए। हर का भक्त पर गढ़ नहीं छपाए, हर की भक्त मुक्त भो करे। नानक जन संग के ते तरे, पार जाते हर को नाम। कामतेन हर हर गुण गाम, सब के उत्तम हर की कथा। नाम सुनत दर दुख लथा, नाम की महिमा संत हृदय वसै। संत प्रदाव दुर्त सब नसे, संत का संग वडभागी पाइये। संत की सेवा नाम त्याइये, नाम तोल का श्यवर न होए। नानक गुरमुख नाम पावाए जन कोए। श्लोक बहु शास्त्र बहु सिमृति, एके सर पंडोल एके सरब टंडोल। पूजस नाही हर हरे, नानक नाम है मोल। राष्ट्रपदी जाप ताप ज्ञान सब ध्यान, खर शास्त्र सिमृत ज्ञान। जोग अभ्यास कर्म धर्म किरिया, सब त्याग भन मध्य फिरया। अनक प्रकार किए बहु जतना, पुन दान हमें बहु रतना। श्री कटाए हमें कर राती, वर्तनेम कराय भव पाती। नहीं तोल राम नाम विचार, नानक गुरमुख नाम जपय एक बार। नौ खंड पृथ्वी हरे चर जीवय, मां दात भी सर पीवय। अग्न माय अंत प्राण, कनक असव है और भूम दान। न्योली कर्म करे भव आसन, जैन मार्ग संजम यत साधन। निमक निम कर सी कटावे, तो पिय में महल न जावे। हर के नाम समस्तर कछ नाहि, नानक गुरमुख नाम जपत गत पाहि। मान कामना तीर्थ दे छोटे, गर्व गुमान न मन ते होते। सोच करे दिन सर रात, मन की मेल न तनते जात। इस देही को भाव साध न करे, मन ते कबू न विख्या टरे। जब तोवे बहु देह नीत, सुत कहाँ होए काची पीत। मन हर के नाम की मैं माऊच, नानक नाम उदरे पतत भव मूच। भव से अणप जम का भाव व्यापे, अंक जतन कर दर्शना त्रापे। देखने गगन बुझे, कोट पाव दरगा नहीं सजे। छूट नाही हूँ पयाल, मोह व्यापे माया जाल। अवर कर तू सगली जम डान, गोविंद भैन बिन तिल नहीं मान। हर का नाम जब दुख जाए, नानक बोले सह सुभाए। चार पदार्थ जे को मांगे, साजना की सेवा लागे। जे को अपना दुख मुटावे, हर हर नाम हृदय सत गावे। जे को अपनी शोभा लोरे, सात संग में छोरे। जे को जन्म मरण से डरे, साजना की सरनी परे। जे जन को प्रभु दर्श प्यासा, नानक ताके बल बल जासा। सगल पुरख में पुरख प्रधान, सात संग जा का मिटे मान। आपस को जो जाने नीचा, सौ गनिये सब ते ऊंचा। जाका मन है सगल कीना, हर हर नाम तन कर कर चीना। मन अपने ते बुरा मटाना, पेके सब सेठ साजना। सुख दुख जन समृष्टेता, नानक पा पुन नहीं ले पा। निर्तन को तन तेरो नाओ, न थामे को नाम तेरा थाओ। न माने को प्रभु तेरो मान, सगल कटा तो दे रो दान। कर्ण करा मन हर स्वामी, सगल कटा ते अंतर जामी। अपनी गत में जानो आपे, अपन संग प्रभ राखे। तुमरी उस तुम ते होए, नानक अब न जान सुकोए। सर्व धर्मे श्रेष्ठ कर्म, हर को नाम जब निर्मल कर्म। सगल क्रिया में उत्तम क्रिया, सात संग दुर्मत माले रिया। सगल युद्ध में उद्यम भला, हर का नाम जपो जी सदा। सगल बानी में अमृत बानी, हर को जा सुन रसन बखानी। सगल थान ते उत्तम थान, नानक जे घट वसे हर नाम। श्लोक
ਨਿਰਗੁਣਿਆ ਰਹਿਆ ਨਿਆ ਸੋ ਪ੍ਰਭ ਸਦਾ ਸਮਾਲ ਜਨ ਕੀਆ ਤੇ ਕੀ ਕਰਤ ਨਾਨਕ ਨਿਧਿ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਣੀ ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ ਜਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨਮੈ ਜਨੇ ਉਭਾਰਿਆ ਬਾਰ ਬਵਸਥਾ ਤੁਝੇ ਪਿਆਰੇ ਦੂਤ ਪਰ ਜੋਬਨ ਭੋਜਨ ਸੁਖ ਸੂਤ ਬਿਰਤ ਪਾਇਆ ਉਪਰ ਸਾਖ ਸੈਨ ਮੁੱਖ ਉਪਿਆਓ ਬੈ ਕੋ ਦੈਨ ਇਹ ਨਿਰਗੁਣ ਗੁਣ ਕਛੂ ਨ ਬੁੱਝੇ ਬਖਸ਼ ਲਇਓ ਤੋ ਨਾਨਕ ਸੀਜੇ ਜੇ ਪ੍ਰਸਾਦ ਤਾਰੇ ਉਪਰ ਸੁਖ ਵਸੇ ਸੁੱਤ ਭਰਾਤ ਮੀਤ ਬੰਤਾ ਸੰਘ ਹੱਸੇ ਜੇ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਭਾਵ ਕਮਲਾ ਜੇ ਪ੍ਰਸਾਦ ਭੋਗੇ ਸਭ ਰਸਾ ਸਭ ਸਮਗਰੀ ਸੰਗ ਸਦ ਵਸਾ ਦੀਨੇ ਅਤ ਭਾਵ ਕਰਨੇ ਤੇ ਰਸਨਾ ਕਿਸੇ ਤਿਆਗ ਔਰ ਸੰਗ ਰਚਨਾ ਐਸੇ ਦੋਕ ਮੂੜ ਅੰਧ ਵਿਆਪੇ ਨਾਨਕ ਕਰ ਲਿਓ ਪ੍ਰਭ ਵਿਆਪੇ ਆਦਿ ਅੰਤ ਜੋ ਰੱਖਣਾ ਹਰ ਕਿਸਨ ਪ੍ਰੀਤ ਨ ਕਰੇ ਗਵਾਰ ਜਾਤੀ ਸੇਵਾ ਨਾਨਕ ਪਾਵੇ ਤਾਂ ਸੋ ਮੂੜਾ ਮਨ ਨਹੀਂ ਲਾਵੇ ਜੋ ਠਾਕਰ ਸਦਾ ਹਜੂਰੇ ਤਾਂ ਕੋਨ ਦਾ ਜਾਂਤ ਦੂਰੇ ਜਾਤੀ ਟਹਿਲ ਪਾਵੇ ਦਰਗੇ ਮਾਨ ਕਿਸੇ ਬਸਾਰੇ ਮੁਕਤੋ ਜਾਨ ਸਦਾ ਸਦਾ ਹੈ ਪੁੱਲ ਨਹਾਰ ਨਾਨਕ ਰੱਖਣ ਹਾਰ ਪਾਰ ਰਤਨ ਤਿਆਗ ਕੌਡੀ ਸੰਗ ਰਚੇ ਸਾ ਛੋੜ ਝੂਠ ਸੰਗ ਮਚੇ ਜੋ ਸ਼ਰਣਾ ਸੋ ਸਥਿਰ ਕਰਮਾਨੇ ਜੋ ਹੋਵਨ ਸੋ ਦੂਰ ਪੁਰਾਣੇ ਛੋੜ ਜਾਏ ਤਿਸ ਕਰ ਸ੍ਰਮ ਕਰੇ ਸੰਗ ਸਹਾਈ ਤਿਸ ਪਰ ਹਰੇ ਚੰਦਨ ਲੇ ਪੋਤਾਰੇ ਧੋਏ ਗਰਦ ਪ੍ਰੀਤ ਪਲਸਮ ਸੰਗ ਹੋਏ ਅੰਧ ਗੁਰ ਮੈਂ ਪਤਤ ਬਕਰਾਲ ਨਾਨਕ ਕਾਲ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਹਰ ਪੇਖ ਅੰਤਰ ਮਲ ਮਾਇਆ ਚਵਸ਼ ਨਾਈ ਕਛ ਕਰੇ ਸਫਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੇ ਲੋਕ ਸਵਾਨ ਅੰਤਰ ਅਗਨ ਬਾਹਰ ਤਮ ਸਵਾਹਾ ਗਲ ਪਾਥਰ ਕੈਸੇ ਤਰੇ ਅਥਾਹ ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇ ਜਨ ਸਹਿਜ ਸਮਾਤ ਸੁਨੰਦਾ ਕੈਸੇ ਮਾਰਗ ਪਾਵੇ ਕਰਗੇ ਲਿਓ ਔਰ ਨਿਭਾਵੇ ਕਹਾ ਬਜਾਤ ਬੁਝੇ ਡੋਰਾ ਨਿਸ ਕਹੀਏ ਤੋ ਸਮਝੇ ਭੋਰਾ ਕਹਾ ਵਿਸਨ ਵਦ ਗਾਵੇ ਗੁੰਗ ਜਤਨ ਕਰੇ ਤੋ ਪੀ ਸੁਰ ਭੰਗ ਕਹਿ ਪਿੰਗਲ ਪਰਵਤ ਪਰ ਭਵਨ ਨਹੀਂ ਹੋ ਤੂੰ ਉਸ ਗਾਉਣ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਕਰਾਏ ਸੰਗ ਸਾਈ ਸੁਹਾਵੇ ਨਚੀਤ ਜੋ ਬਹਿਰਾਈ ਤਾਂ ਸੋ ਪ੍ਰੀਤ ਬੁਲਵਾ ਕੇ ਗ੍ਰਹਿ ਪੀਤਰ ਵਸੇ ਅੰਧ ਕੇਲ ਮਾਇਆ ਰੰਗ ਰਸੇ ਵਿੜ ਕਰਮਾ ਨੇ ਮਨੇ ਪ੍ਰਤੀਤ ਕਾਲ ਨੇ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਬਕਾਰ ਮਾਂ ਲੋਭ ਤ੍ਰੋਹੋ ਇਹੋ ਜੁਗਤ ਮਾਂ ਨੇ ਕਈ ਜਨਮ ਨਾਨਕ ਰਾਖ ਲੇ ਆਪਣ ਕਰ ਕਰਮ ਤੂੰ ਠਾਕਰ ਤੂੰ ਪੈ ਅਰਦਾਸ ਜਿਉ ਪੈਣ ਸਭ ਤੇਰੀ ਰਾਸ ਤੂੰ ਮਾਤਕਾ ਅੰਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਹਨੇਰੇ ਹੋਏ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਬਰ ਸਮਗਰੀ ਤੁਮਰਾ ਏ ਸੁਕਰ ਧਾਰੀ ਤੁਮ ਤੇ ਹੋਏ ਸੁਆਗਿਆ ਤਾਰੀ ਤੁਮਰੀ ਗਤ ਮੈਂ ਤੁਮੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦਿਨ ਹਾਰ ਪ੍ਰਭ ਛੋੜ ਕਹਿ ਲਾਗੇ ਆਂਸੁਆਏ ਨਾਨਕ ਨਸੀ ਜੀ ਬਿਨ ਆਵੇ ਪਤ ਜਾਏ ਅਸਪਦੀ ਦਸ ਵਸੂ ਲੈ ਪਾਚੇ ਪਾਵੇ ਏਕ ਵਸ ਕਾਨ ਮੇ ਖੋਟ ਗੁਆਵੇ ਏਕ ਪੀਨਾ ਦੇ ਦਸ ਪੀਰ ਲੈ ਤੋ ਮੂੜਾ ਤੋ ਕਹਾ ਕਰੇ ਜੇ ਸਾਗਰ ਸੋਨਾ ਹੀ ਚਾਰਾ ਤਾਂ ਕੋ ਕੀ ਜਾਏ ਸਦ ਨਮਸਕਾਰਾ ਜਾ ਕੇ ਮਨ ਲਗਾ ਪ੍ਰਭ ਮਿੱਠਾ ਸਰਬ ਸੁਖ ਤਾਰੂ ਮਨ ਉਠਾ ਜੇ ਜਨ ਆਪਣਾ ਹੁਕਮ ਮਨਾਇਆ ਸਰਬ ਸੁਖ ਨਾਨਕ ਤਿਨ ਪਾਇਆ ਅਗਮ ਸਾਹੋ ਆਪਣੀ ਦੇ ਰਾਸ ਖਾਤ ਬੀਤ ਵਰਤੇ ਅੰਧ ਗਲਾਸ ਆਪਣੀ ਮਾਨ ਕਛ ਬਹੁਤ ਸਾਹੋ ਲੈ ਅਗਿਆਨੀ ਮਨ ਰੋਸ ਕਰੇ ਆਪਣੀ ਵਰਤੀ ਤਾਪੀ ਖੋਏ ਬੋਰਸ ਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸ ਸਿਆਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੇ ਉਸੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਿਆਲ ਅੰਗ ਪਾਤ ਮਾਇਆ ਕਿਹੇਤ ਸਰਪਰ ਹੋਤ ਜਾਨ ਅਨੇਤ ਬਿਰਕੀ ਛਾਇਆ ਸੋ ਨੰਦ ਲਾਵੇ ਉਹ ਬਿਨਸੇ ਉਹ ਮਨ ਪੁਛਤਾਵੇ ਜੋ ਦੀਸੇ ਸੋ ਚੱਲ ਨਹਾਰ ਲਪਟਰ ਉਹ ਤੇ ਅੰਧ ਅੰਧਾਰ ਬਟਾਊ ਸੋ ਜੋ ਲਾਵੇ ਨੇਹ ਤਾਂ ਕੋ ਹਾਥ ਨਾ ਆਵੇ ਕਹੇ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿੱਥਿਆ ਤਨ ਤਨ ਸਮ ਸੁਭਾਇਆ ਮਿੱਥਿਆ ਹਮੇ ਮਮਤਾ ਮਾਇਆ ਮਿੱਥਿਆ ਰਾਜ ਜੋਗਨ ਤਨ ਮਾਰ ਮਿੱਥਿਆ ਕਾਮ ਕ੍ਰੋਧ ਬਿਕਰਾਰ ਮਿੱਥਿਆ ਰਥ ਹਸਤੀ ਅਸਵਸਤਰਾ ਮਿੱਥਿਆ ਰੰਗ ਸੰਗ ਮਾਇਆ ਪੇ ਸਸਤਾ ਮਿੱਥਿਆ ਤ੍ਰੋਹ ਮੋਹ ਉਮਾਨ ਮਿੱਥਿਆ ਆਪਸੀ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਬ ਜਬ ਜੀਵੈ ਹਰ ਕੇ ਚਰਨ ਮਿੱਥਿਆ ਸ਼ਰਵਣ ਪਰ ਨਿੰਦਾ ਸੁਣੇ ਮਿੱਥਿਆ ਹੱਥ ਪਰ ਗਰਭ ਕੋਹ ਰਹੇ ਮਿੱਥਿਆ ਨੇਤਰ ਪੇਸ਼ ਪਰ ਤ੍ਰੇ ਰੂਪਾਤ ਮਿੱਥਿਆ ਰਚਨਾ ਭੋਜਨ ਅਨੁਸਵਾਦ ਮਿੱਥਿਆ ਚਰਨ ਪਰ ਬਕਾਰ ਕੋਤਾਵੇ ਮਿੱਥਿਆ ਮਨ ਪਰ ਲੋਭ ਲੁਭਾਵੇ ਮਿੱਥਿਆ ਤਾਨੀ ਪਰ ਉਪਕਾਰਾ ਮਿੱਥਿਆ ਬਾਤ ਲੇਤ ਬੇਕਾਰਾ ਬਿਨ ਬੂਝੇ ਮਿੱਥਿਆ ਸਭ ਭਏ ਸਫਲ ਦੇਹੇ ਨਾਨਕ ਹਰ ਹਰ ਨਾਮ ਲਏ ਬਿਰਥੀ ਸਾਹਿਤ ਕੀ ਆਰਜਾ
ਸਾਚ ਬਿਨਾ ਕਹਿਓ ਤੂੰ ਸੁੱਚਾ ਬਿਰਥਾ ਨਾਮ ਬਿਨਾ ਤਨ ਅੰਧ ਮੁੱਖ ਆਵਤ ਤਾ ਕਹਿ ਸੁਰਗੰਧ ਬਿਨ ਸਿਮਰਨ ਦਿਨ ਰਹਿਣ ਬਿਰਥਾ ਬਾਏ ਮੇਘ ਬਿਨਾ ਜੋ ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜੋ ਕਿਰਪਨ ਕੇ ਨਿਰਾਰਥ ਦਾਮ ਤਨ ਤਨ ਤੇ ਜਨ ਜੇ ਕਟ ਬਸਿਓ ਹਰ ਨਾਓ ਨਾਨਕ ਤਾ ਕਹਿ ਬਲ ਬਲ ਜਾਓ ਰਹਿਤ ਅਵਕਾਸ਼ ਔਰ ਸਮਾਪਤ ਮਾਨੇ ਪ੍ਰੀਤ ਮੁਖੋਂ ਖੰਗ ਲਾਪਤ ਜਨ ਨਾਰ ਪ੍ਰਭੁ ਪ੍ਰਵੀਨ ਬਾਹਰ ਭੇਖ ਨਾ ਕਾਹੂ ਭੀਨ ਅਵਰ ਬਦੇਸੇ ਆਪ ਨਾ ਕਰੇ ਆਪ ਜਾ ਜਨਮ ਹਿਮ ਰਹੇ ਜਸਕੇ ਅੰਤਰ ਬਸੇ ਨਿਰੰਕਾਰ ਜਸਕੀ ਸੀ ਕਰੇ ਸੰਸਾਰ ਜੋ ਤੂੰ ਪਾਨੇ ਤਿੰਨ ਪ੍ਰਭ ਜਾਤਾ ਨਾਨਕ ਉਨ ਜਨ ਚਰਨ ਪਰਾਤਾ ਕਰੋ ਬੇਨਤੀ ਭਾਰ ਬ੍ਰਹਮ ਸਭ ਜਾਣੇ ਆਪਣਾ ਕੀ ਆਇਆ ਆਪੇ ਮਾਨੇ ਆਪੇ ਆਪ ਆਪ ਕਰਤ ਨਬੇਰਾ ਕਿਸੇ ਦੂਰ ਦਿਨਾਂ ਕਿਸੇ ਬੁਝਾਵ ਸੁਨੇਰਾ ਅਭਾਵ ਸਿਆਣ ਸਭ ਤੇ ਰਹਿਤ ਸਭ ਕਾ ਜਾਣੇ ਆਤਮ ਕੀ ਰਹਿਤ ਜਿਸ ਪਾਵੇ ਤਿਸ ਲੈ ਲੜਾਏ ਸ਼ਾਂਤ ਅਨੰਤ ਰਹਿ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਾਪੋ ਨਾਨਕ ਹਰੀ ਸਲੋਕ ਕਾਮ ਕ੍ਰੋਧ ਅਰ ਲੋਭ ਮੋਹ ਬਿਸ ਜੈ ਅੰਮੇਵ ਨਾਨਕ ਪ੍ਰਭ ਸਰਣਾਰਥੀ ਕਰ ਪ੍ਰਸਾਦ ਗੁਰਦੇਵ ਅਸਤਦੀ ਜੇ ਪ੍ਰਸਾਦ ਛੱਤੀ ਅਮ ਸੁਖਾਹੇ ਤੇ ਸਾਕਰ ਕੌਰਕ ਮਨ ਮਾਹੇ ਜੇ ਪ੍ਰਸਾਦ ਸੰਗ ਤਨ ਲਾਵੇ ਕਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਕਿਸੇ ਚਾਹੇ ਸਦਾ ਮਾਨੇ ਅੰਦਰ ਜੇ ਪ੍ਰਸਾਦ ਕਰੇ ਸੰਗ ਸੁਖ ਵਸਣਾ ਆਠ ਪੈਰ ਸਿਮਰੋ ਤਿਸ ਰਸਣਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈ ਹੈ ਚਾਵਣ ਜੋਗ ਜੇ ਪ੍ਰਸਾਦ ਪਾਠ ਪਤੰਬ ਰੰਡਾਵੇ ਕਿਸੇ ਤਿਆਗ ਅਤ ਅਵਰ ਲੁਭਾਵੇ ਜੇ ਪ੍ਰਸਾਦ ਸੁਖ ਸੇ ਸੋਈ ਜਾਏ ਮਨ ਆਠ ਪੈਰ ਤਾ ਕਾ ਜਸ ਜੁਰੀ ਜਾਏ ਜੇ ਪ੍ਰਸਾਦ ਕਰ ਸਭ ਕੋ ਮਾਨੈ ਮੁਖ ਤਾ ਕੋ ਜਸ ਰਸਨ ਬਖਾਨੇ ਜੇ ਪ੍ਰਸਾਦ ਤੁਰ ਰਹਿਤਾ ਧਰਮ ਮਨ ਸਦਾ ਚਾਹੇ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦਸਦਾ ਮਾਨ ਪਾਵੇ ਨਾਨਕ ਪਾਸੇ ਤੀ ਕਰ ਜਾਵੇ ਜੇ ਪ੍ਰਸਾਦ ਅਰੋ ਕੰਚਨ ਦੇਹੀ ਲਿਵ ਲਾਵੋ ਤਿਸ ਰਾਮ ਸੁਨੇਹੀ ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇਂ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇਰੇ ਸਗ ਸਿਦ ਢਾਕੇ ਮਨ ਸਰਨੀ ਪਾ ਠਾਕ ਪ੍ਰਭ ਤਾਕੇ ਜੇ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾਰਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰ ਲਭਦੇ ਨਾਨਕ ਤਾਕੀ ਭਗਤ ਕਰੇ ਜੇ ਪ੍ਰਸਾਦ ਭੁੱਖਨ ਪਾਰੀ ਜੈ ਮਤ ਮਨ ਤੇ ਸਿਮਰਤ ਕਿਉਂ ਆਲਸ ਕੀਜੇ ਜੇ ਪ੍ਰਸਾਦ ਅਸੁਹਸਤ ਅਸਵਾਰੀ ਮਨ ਤੇ ਪ੍ਰਭ ਕੋ ਪ੍ਰਭੂ ਨਾਮ ਸਾਰੀ ਜੇ ਪ੍ਰਸਾਦ ਬਾਗ ਮਿਰਖ ਤਨਾ ਰਾਤ ਪ੍ਰੋਏ ਪ੍ਰਭ ਆਪਣੇ ਮਨਾ ਜਿਨ ਤੇਰੀ ਮਨਬੰਤ ਬਨਾਈ ਊਰਤ ਬੈਰਤ ਸੱਚ ਸੇ ਧਿਆਈ ਕਿਸੇ ਤੈ ਜੋ ਇਹ ਲਖੇ ਇਹਾਂ ਊਹਾਂ ਨਾਂਗ ਤੇਰੀ ਅੱਖੇ ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨ ਹਰ ਪੈ ਕਰ ਤਿਸ ਕਰ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਕਿਸ ਪ੍ਰਭ ਕੋ ਸਾਹ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤ ਰਾਹੇ ਗੁਰਪ੍ਰਸਾਦ ਨਾਨਕ ਜਸ ਕਹੇ ਜੇ ਪ੍ਰਸਾਦ ਸੁਨੇ ਕਰ ਨਾਦ ਜੇ ਪ੍ਰਸਾਦ ਪੇਕੇ ਬਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਵਸਨਾ ਜੇ ਪ੍ਰਸਾਦ ਦਸ ਕਰ ਚੱਲੇ ਜੇ ਪ੍ਰਸਾਦ ਸੰਪੂਰਨ ਫਲ ਹੈ ਜੇ ਪ੍ਰਸਾਦ ਪਰਮ ਗਤ ਪਾਵੇ ਜੇ ਪ੍ਰਸਾਦ ਸੁਖ ਸਹਿ ਸਮਾਵੇ ਐਸਾ ਪ੍ਰਭ ਤਿਆਗ ਔਰ ਕਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਕਿਸ ਪ੍ਰਭ ਕੋ ਮੂਲ ਨਾ ਮਨੋ ਵਸਾਰ ਜੇ ਪ੍ਰਸਾਦ ਤੇਰਾ ਪ੍ਰਸਾਦ ਰੇ ਮਨ ਮੂਰ ਤੂੰ ਤਾ ਕੋ ਜਾਪ ਜੇ ਪ੍ਰਸਾਦ ਤੇਰੇ ਕਾਰਜ ਪੂਰੇ ਕਿਸੇ ਜਾਨ ਮਨ ਸਦਾ ਹਜੂਰੇ ਜੇ ਪ੍ਰਸਾਦ ਤੂੰ ਭਾਵੇਂ ਸਾਸ ਰੇ ਮਨ ਮੇਰੇ ਤੂੰ ਤਾ ਸੰਰਾਸ ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪੇ ਚਪ ਸੋਏ ਆਪ ਜਪਾਏ ਜਪੇ ਸੁਰਨਾਓ ਆਪ ਗੁਆਏ ਸਵਰ ਗੁੰਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਵਗਾਸ ਪ੍ਰਭ ਸੋ ਪ੍ਰਸੰਨ ਵਸੇ ਮਨ ਸੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਸਰਬਨ ਦਾਨ ਪ੍ਰਭ ਤੇਰੀ ਮਾਇਆ ਆਪੋ ਕਛੁਨ ਕਿਨੂੰ ਲਾਇਆ ਜਿਤ ਜਿਤ ਲਾਵੋ ਤਿਤ ਲਗੇ ਹਰ ਨਾਥ ਨਾਨਕ ਇਨ ਕਹੇ ਕਛੁਨ ਹਾਥ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੁਮੁਕਤਾ ਹੋਏ ਸੁਨਮੀਤਾ ਨਾਨਕ ਗੁਣਵੰਤਾ ਸਾਧਨਾ ਕੀ ਜਲਜ ਕਥਾ ਅਸ਼ਟਪਦੀ ਸਾਧਕ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਹੋਤ ਸਾਧਕ ਸੰਗ ਮਿਟੇ ਓ ਮਹਾਨ ਸਾਧਕ ਸੰਗ ਪਰਕੇ ਸੋ ਗਿਆਨ ਸਾਧਕ ਸੰਗ ਬੁੱਝੇ ਪ੍ਰਭ ਨੇਰਾ ਸਾਧ ਸੰਗ ਸਭ ਹੋਤ ਨੇਰਾ ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗ ਏਕ ਉਪਰ ਜਤਨ ਸਾਧਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧਕੀ ਸੋਭਾ ਪ੍ਰਭ ਮਾਏ ਸੁਮਾਨੀ ਸਾਧਕ ਸੰਗ ਗੋਚਰ ਮਿਲੇ ਸਾਧਕ ਸੰਗ ਸਦਾ ਪ੍ਰਫੁੱਲ ਹੈ ਸਾਧਕ ਸੰਗ ਆਵੇ ਬਸ ਪੰਚਾ
सत्संग अमृत रस पहुंचा, सत्संग होय सब कीरेन, साधक संग मनोहर भैन, साधक संग न कतहु धावे, सत्संग असित मन पावे, साधक संग माया ते भिन्न, सत्संग नानक प्रभु सो प्रसन्न, सत्संग दुश्मन समीत, साधु कह संग मां पुनीत, सत्संग किसो नहीं बैर, साधक संग न बिगा पै, साधक संग नहीं को मंदा, सत्संग जाने परमानंदा, साधक संग नहीं होता, साधक संग तजे सा व्याप, आपे जाने साध बढ़ाई, नानक साध प्रभु बने आई, साधक संग न कब होता होय, साधक संग सदा सुख पावे, सत्संग बस गो चला है, साधु कह संग अजर चाहे, साधक संग बसे थाने उचे, साधु कह संग महल पहुंचे, साधक संग दड़े सब धर्म, साधक संग केवल पार ब्रह्म, साधक संग पाए नाम दान, नानक साधु कह कुर्बान, साधक संग सब कुल उधारे, सत्संग साजन मीत कतम नस्तारे, साधु के संग सो तन पावे, जस तंते सब को वरसावे, सत्संग धर्म राय करे सेवा, साधक संग शोभा सुर देवा, साधु के संग पाप लाइन, सत्संग अमृत गुण गाय, साधक संग सर्वथान गम, नानक साधक संग सगुर जनम, साधक संग नहीं सकता हाल, दर्शन पेड़ होत निहाल, साधक संग कलूक हरे, साधक संग नरक पर हरे, साधक संग इयावा सहेला, सत्संग बेसुरत हर मेला, जो इच्छा सोई फल पावे, साधक संग न बिरथा जावे, पार ब्रह्म साध रद बसै, नानक उदरै साध सुन रसै, साधक संग सुनो हर नाओ, सत्संग हर के गुण गाओ, साधक संग न मन ते बिसरै, सत्संग सर पर निस्तरै, साधक संग लगे प्रभु मीठा, साधु कह संग कर कर डीठा, सत्संग पै आज्ञाकारी, सत्संग गत पई हिमारी, साधक संग मिटे सब रोग, नानक साध भेटे संजोग, साध की महिमा भेद न जाने, जेता सुने ते तब क्याने, साध की उपमा ते गुण ते दूर, साध की उपमा रही भरपूर, साध की शोभा का नहीं अंत, साध की शोभा सदा बेअंत, साध की शोभा ऊँची ऊँची, साध की शोभा मऊचे मऊची, साध की शोभा साध मन आई, नानक साध प्रभु भेद न पाई। श्लोक मन साचा मुख साचा सोए, अवना पेखे एक सुभिन कोई, नानके लक्षण ब्रह्म ज्ञानी होए, अष्टपदी ब्रह्म ज्ञानी सदा निर्लेप, जैसे जल में कमल लेप, ब्रह्म ज्ञानी सदा निर्दोष, जैसे सूर सर्व को सोख, ब्रह्म ज्ञानी के दृष्ट समान, जैसे राजरंग कौ लागे तुलपान, ब्रह्म ज्ञानी के तीर जीत, जो बरदा को खोदे को चंदन लेप, ब्रह्म ज्ञानी का हे गनाओ, नानक ज्यो पावकता सह स्वभाओ, ब्रह्म ज्ञानी निर्मल ते निर्मला, जैसे मैं न लागे जला, ब्रह्म ज्ञानी कह मन होय प्रगास, जैसे तारे ऊपर आकाश, ब्रह्म ज्ञानी कह मित्र सत्र समान, ब्रह्म ज्ञानी कह नाही अभिमान, ब्रह्म ज्ञानी ऊँची ऊँचा, मन अपने है सब के नीचा, ब्रह्म ज्ञानी से जन भय, नानक जन प्रभु आप करे, ब्रह्म ज्ञानी सब किरीना, आत्मरस ब्रह्म ज्ञानी कीना, ब्रह्म ज्ञानी की सब ऊपर माया, ब्रह्म ज्ञानी

0: सरोवर थे, कई कोट आत्म ध्यान धारे, कई कोट कव का विचारे, कई कोट नवता नाम चाहे, नान करते तंत न पावे। कई कोट भय अभिमानी, कई कोट अंध अज्ञानी, कई कोट कृपन कठोर, कई कोट अपेद आत्म निकोर, कई कोट पर दर्प कह रहे, कई कोट पर दुख न करे, कई कोट माया श्रम आहे, कई कोट पर वेश फुन माहे। जित जित लावो ते तत लगना, नानक करते की जाने करता रचना। कई कोट सद जति जोगी, कई कोट राज रस भोगी, कई कोट पंखी सर्व पाए, कई कोट पाथर वृक्ष नित जाए, कई कोट पवन पानी व संतर, कई कोट देश भूमंडल, कई कोट सचिय सूर नक्षत्र, कई कोट देव दान इंद्र सिर शत्र। सब समगरी अपने सो तारे, नानक जिस जिस भावे तिस तिस निस्तारे। कई कोट राजस्थान सुसात, कई कोट वेद प्राण समुतर सात, कई कोट किए रतन सुमंद, कई कोट नाना प्रकार जंत, कई कोट किए चिर जीवे, कई कोट गिरी मेर स्वर्ण सीवे, कई कोट जात इंद्र पसाच, कई कोट पूत परे शुक्र मरगाच। सब ते नेरा सब हो ते दूर, नानक आप अलव करया भरपूर। कई कोट पाताल के वासी, कई कोट नरक सुर्ग निवासी, कई कोट जन्मे जीवे मरे, कई कोट भोजोनी फरहे, कई कोट बैठी काहे, कई कोट काले थक पाहे, कई कोट किए तनवंत, कई कोट माया में चिंत। जय जय पाणा तय तय राखे, नानक सब किश प्रभ के हाथे। कई कोट भय बैरागी, राम नाम संग तिन लागी, कई कोट प्रभ को जमते, आत्म में पार ब्रह्म लभते। कई कोट दर्शन का प्यास, तिनको मिलो प्रभ अविनाश, कई कोट मांगे सत्संग, पार ब्रह्म तिन लागा रंग, जन को होया सो प्रसन्न, नानक ते जन सदा धन धन। कई कोट खानी अखंड, कई कोट आकाश ब्रह्मांड, कई कोट होय अवतार, कई युद्ध कीनो विस्तार, कई बार पसरियो पसार, सदा सदा एक एक ओंकार, कई कोट कीने बहु भाग, प्रभ चय प्रभ माय समाज, साकांत न जाने कोय, आपे आप नानक प्रभ सोये। कई कोट पार ब्रह्म के दास, तिन हो त्या तुम प्रगास, कई कोट तत् के बेते, सदा निहारे को नेत्रे, कई कोट नाम रस पीव है, कई अमर पय सत्सद ही जीवे, कई कोट नाम गुण गावे, आत्म रस सुख सह समावे। अपने जन को सा सा सुमारे, नान कोई परमेश्वर के प्यारे। श्लोक करण कारण प्रावेत है, दूसर नाही कोय, नानक तिस बुलारण है, जब थल मयल सोई अस्पति। कर्ण कराउन करने जोग, जो तिस भावे सोई हो, तिन में था बोता पनहारा, अंत नहीं किस पार आवारा। हुक्मे तार अतार रहावे, हुक्मे उदय हुक्म समावे, हुक्मे उच नीच व्यवहार, हुक्मे अंकरंग प्रकार, कर कर देखे अपनी वड्याई, नानक सा मैं रहा समाई। प्रभावे मन उगत पावे, प्रभावे तं पाथर त्रावे, प्रभावे बिन सा तिराखे, प्रभावे तं हर गुण पाखे, प्रभावे तं पसुधारे, प्रभावे तं पतत उधारे, प्रभाव करे अपन बिचारे, जो सिरिया का आप स्वामी, खेले बक सयम कर जामी, जो भावे सो कार करावे, नानक दृष्टि अवर न आवे। कहो मनुख से क्या हो आवे, जो तिस भावे सोई करावे, इसके हाथो इतना सब किछ ले, जो तिस भावे सोई करे, अनजान विख्या मैं रचे, जे जानते अपने आप बचे, भरमे भूला दह दसावे, निमुख माए चार कुंड फिर आवे। कर कृपा जस अपनी भगत दे, नानक ते जन न मिले, हिन में नीज की कोराज, पार ब्रह्म गरीब नवाज, जाका दृष्ट कछु न आवे, ते सब का दय दस प्रगटावे, जाको अपनी करे बख्शीस, ताका लेखा न गने जगदीश, जीव पिण सब ते सीरास, कड़कड़ पूर्ण ब्रह्म प्रगास, अपनी बन से आप बनाई, नानक जीवै देख बढ़ाई। इसका बालना ही ऐसा हाथ, कर्ण कराम सर्व को नाथ, आज्ञाकारी बपरा जियो, जो तस भावे तो ही भम सियो, कबू ऊंच नीच में वसे, कबू सोगर फिरंग से, कबू नंद चंद व्यवहार, कबू ऊब काश पयाल, कबू बेता ब्रह्म विचार, नानक आप मिला मनहार, कबू नित करे भोपात, कबू सोए रहे दिन रात, कबू माँ क्रोध बुकरार, कबू सर्व की हो तरवार, कबू होए बहे बड़ राजा, कबू बेतारी नीच का साजा, कबू आप की समय आवे, कबू पला पला कहावे, जो प्रभ आके त्यों ही रहे, गुर प्रसाद नानक सच कहे। कबू होए पंड करे बख्यान, ਕਭੂ ਮੌਨਤਾਰੀ ਲਾਵੇ ਧਿਆਨ, ਕਭੂ ਧਰਤੀ ਸਨਾਨ, ਕਭੂ ਸਿੱਧ ਸਤ ਮੁੱਖ ਗਿਆਨ, ਕਭੂ ਕੀਟ ਸੰਗ ਹੋਏ ਜੀਆ, ਅਨਕ ਜੋਨ ਪਰਮੇ ਪਰਮਹੀਆ, ਨਾਨਾ ਰੂ ਜੋ ਸਾਂਝੀ ਦਿਖਾਵੇ, ਜੋ ਪ੍ਰਭਾਵੇ ਤਿਵੇਂ ਨਚਾਵੇ, ਜੋ ਸਿਰ ਭਾਵੇ ਸੋਈ ਹੋਏ, ਨਾਨਕ ਤੋਂ ਜਾਇਆ ਹੋਰ ਨਾ ਕੋਈ, ਕਭੂ ਸਾਧਸੰਗ ਤੇ ਅਪਾਵੇ, ਉਸ ਸਥਾਨ ਤੇ ਬਹੁ ਨ ਆਵੇ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਬਨਾਸ, ਮਮਤਾ ਨਾਮ ਰਤੇ ਕਰੰਗ, ਸਦਾ ਬਸੇ ਪਾਰ ਬ੍ਰਹਮ ਕਹਿ ਸੰਗ, ਜੋ ਜਲ ਮੈਂ ਜਲ ਆਏ ਕਟਾਨਾ, ਜੋ ਜੋਤੀ ਸੰਗ ਜੋ ਸਮਾਨਾ, ਮਿਟ ਗਏ ਗਵਨ ਪਾਏ ਦਸਰਾਮ, ਨਾਨਕ ਪ੍ਰਭ ਕਹੇ ਸਤ ਪ੍ਰਵਾਨ। ਸਲੋਕ ਸੁਖੀ ਬਸੇ ਮਸਕੀਨੀਆਂ, ਆਪ ਨੂੰ ਹਰ ਚਲੇ, ਬੜੇ ਬੜੇ ਹੰਕਾਰੀਆ, ਨਾਨਕ ਗਰਬ ਗਲੇ ਅਸਪਦੀ, ਜਸ ਕੇ ਅੰਤਰ ਰਾਜ ਮਾਨ, ਸੋ ਨਰਕ ਪਾਤੀ ਉਤ ਸਵਾਨ, ਜੋ ਜਾਣੇ ਮੈਂ ਜੋ ਬਨਵੰਤ, ਸੋ ਹੋਤ ਬੇਟਾ ਕਾ ਜੰਤ, ਆਸ ਕੋ ਕਰਵੰਤ ਕਹਾਵੇ, ਜਨਮ ਮਰੇ ਬਹੁ ਜੋਨ ਪਰਮਾਵੇ, ਧਨ ਭੂਮਿਕਾ ਜੋ ਕਰੇ ਗਮਾਨ, ਸੋ ਮੂਰਖ ਅੰਧਾ ਅਗਿਆਨ, ਕਰ ਕਿਰਪਾ ਜਿਸ ਕਹੇ ਹਿਰਦੇ ਗਰੀਬੀ ਵਸਾਵੇ, ਨਾਨਕੀਆਂ ਮੁਕਤ ਆਗੇ ਸੁਖ ਪਾਵੇ, ਧਨਵੰਤਾ ਹੋਏ ਕਰ ਗਰਬਾਵੇ, ਪਿੰਡ ਸਮਾਨ ਕਾ ਸੰਗ ਨਾ ਜਾਵੇ, ਬਹੁ ਲਸ਼ਕਰ ਮਨ ਔਖ ਉਪਰ ਕਰੇ ਆਸ, ਫਲ ਪਿੱਤਰਤਾ ਕਾ ਹੋਏ ਬਨਾਸ, ਸਭ ਤੇ ਆਪ ਜਨੇ ਬਲਵੰਤ, ਖਿਣਮੈ ਹੋਏ ਜੈ ਪਸਵੰਤ, ਕਿਸੇ ਨਾ ਬਦੇ ਆਪ ਹੰਕਾਰੀ, ਧਰਮ ਰਹੇ ਤਿਸ ਕਰੇ ਕੁਵਾਰੀ, ਗੁਰਪੁਰ ਸਾਜਾ ਕਾ ਮਿਟੇ ਮਾਨ, ਸੋ ਜਨ ਨਾਨਕ ਦਰਗਾਹ ਪ੍ਰਵਾਨ, ਕੋਟ ਕਰਮ ਕਰੇ ਹਉਤਾਰੇ, ਕਰਮ ਪਾਵੇ ਸਗਵੇ ਬਰਸਾਰੇ, ਅੰਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰ ਫਿਰ ਫਿਰੇ ਅਵਤਾਰ, ਅੰਕ ਜਤਨ ਕਰ ਆਤਮ ਨਹੀਂ ਦਰਵੇ, ਹਰਦਰ ਗੇ ਕੋ ਕੈਸੇ ਗਵੇ, ਆਸ ਕੋ ਜੋ ਭਲਾ ਕਹਾਵੇ, ਕਿਸੇ ਭਲਾਈ ਨਿਤ ਨ ਆਵੇ, ਸਰਬ ਕੀ ਰਹਿਣ ਜਾ ਕਾ ਮਨ ਹੋਏ, ਕਹੋ ਨਾਨਕ ਤਾ ਕੀ ਨਿਰਮਲ ਸੋਏ, ਜਬ ਲਗ ਜਾਣੇ ਮੁਝ ਤੇ ਕਛ ਹੋਏ, ਤਬ ਇਸ ਕੋ ਸੁਖ ਨਾਹੀ ਕੋਏ, ਜਾਵੇ ਜਾਣੇ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ, ਜਬ ਤਾਰੇ ਕੋ ਬੈਰੀ ਮੀਤ, ਤਬ ਲਗ ਨੇ ਚਲ ਨਾਹੀ ਤੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਾਏ ਦੇਸ ਜਾਏ, ਪ੍ਰਭ ਕਿਰਪਾ ਤੇ ਬੰਧਨ ਟੁੱਟੇ, ਗੁਰਪੁਰਸਾਦ ਨਾਨਕ ਹੋ ਛੁੱਟੇ, ਸਹਿਸ ਕੱਟੇ ਲੱਖ ਔੜ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਸ਼ੇ ਪਾਵੇ, ਅਨਕ ਭੋਗ ਵੇਖਿਆ ਕੇ ਕਰੇ, ਨੈ ਤ੍ਰਿਪਤ ਆਵੇ ਖਪ ਖਪ ਮਰੇ, ਬਿਨਾਂ ਸੰਤੋਖ ਨਹੀਂ ਕਉ ਰਾਜੇ, ਸੁਪਨ ਮਨੋਰਥ ਬਿਰਸੇ ਸਭ ਕਾਜੇ, ਨਾਮ ਰੰਗ ਸਭ ਸੁਖ ਹੋਏ, ਬੜ ਭਾਗੀ ਕਿਸੇ ਪ੍ਰਾਪਤ ਹੋਏ, ਕਰਨ ਕਰਾਵਣ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ, ਕਰਨ ਕਰਾਵਣ ਕਰਨੇ ਹਾਰ, ਇਸ ਕਹਿ ਹੱਥ ਕਾ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ, ਜੋ ਕਿਛ ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੋ ਕਹਿ ਸੰਗ, ਬੂਝੇ ਦੇਖੇ ਕਰੇ ਵਿਵੇਕ, ਆਪੇ ਏਕ ਆਪੇ ਅਨੇਕ, ਮਰੇ ਨਾ ਬੰਸੇ ਆਵੇ ਨਾ ਜਾਏ, ਨਾਨਕ ਸਾਧੀ ਰਿਹਾ ਸਮਾਏ, ਆਪ ਉਪਦੇਸੈ ਸਮਝੇ ਆਪ, ਆਪੇ ਰਚਿਆ ਸਭ ਕਹਿ ਸਾਥ, ਆਪ ਕੀਨੋ ਆਪਣ ਵਿਸਾਰ, ਸਭ ਕਾ ਚੁਸਕਾ ਉਹ ਕਰ ਨਿਹਾਰ, ਉਸੇ ਭੈਣ ਕਹੋ ਕਿਛ ਹੋਏ, ਸੰਤਨੰਤਰੇ ਪੈਸੋਏ, ਆਪਣੇ ਚਲ ਚਾਪ ਕਰ ਨਿਹਾਰ, ਕੌਥ ਕਰੇ ਰੰਗ ਅਪਾਰ, ਮਨ ਮਾਇਆ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿਣ ਨਾ ਜਾਏ, ਸਤ ਸਤ ਸਤ ਪ੍ਰਭ ਸਵਾਮੀ, ਗੁਰਪ੍ਰਸਾਦ ਕਿਨੇ ਉਠਿਆ ਨੀ, ਸੱਚੇ ਸਾਚੇ ਸਤ ਸਭ ਕੀਨਾ, ਕੋਟ ਮਦਾ ਕਿਨੇ ਵਿਰਲੇ ਚੀਨਾ, ਭਲਾ ਭਲਾ ਭਲਾ ਤੈਰੂ, ਅਤ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘੜ ਘੜ ਸੁਣੀ ਸਰਵਨ ਮੁਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੇ ਨਾਨਕ ਮਨ ਪ੍ਰੀਤ। ਸਲੋਕ ਸੰਸਰਨ ਜੋ ਜਨ ਪਰੇ, ਸੋ ਜਨ ਉਦਨਹਾਰ, ਸੰਤ ਕੇ ਨਿੰਦਾ ਨਾਨਕਾ, ਬੌਰ ਬੌਰ ਅਵਤਾਰ, ਅਸਪਦੀ ਸੰਤ ਕੇ ਦੁਖਨ ਹਾਰ ਜਾ ਘਟੇ, ਸੰਤ ਕੇ ਦੁਖਨ ਜਮ ਤੇ ਨਹੀਂ ਸੁੱਤੇ, ਸੰਤ ਕੇ ਦੁਖਨ ਸੁਖ ਸਭ ਜਾਏ, ਸੰਤ ਕੇ ਦੁਖਨ ਨਰਕ ਮੈਂ ਪਾਏ, ਸੰਤ ਕੇ ਦੁਖਨ ਮਤ ਹੋਏ ਮਲੀਨ, ਸੰਤ ਕੇ ਦੁਖਨ ਸਭ ਬਾਤੇਹੀਨ, ਸੰਤ ਕੇ ਹੱਥੇ ਕੋ ਰੱਖੇ ਨਾ ਕੋਈ, ਸੰਤ ਕੇ ਦੁਖਨ ਸਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੇ, ਨਾਨਕ ਸੰਤ ਸੰਗ ਨਿੰਦਕ ਪੀ ਤਰੇ, ਸੰਤ ਕੇ ਦੁਖਨ ਤੇ ਮੁਖ ਭਾਵੇ, ਸੰਤਨ ਗੇ ਦੁਖਨ ਕਾਲ ਜੋਂ ਲਵੇ, ਸੰਤਨ ਗੇ ਦੁਖਨ ਸਰਬ ਜੋਨ ਪਾਏ, ਸੰਤ ਕੇ ਦੁਖਨ ਸਰਬ ਜੋਨ ਕਰਮਾਏ, ਸੰਤਨ ਗੇ ਦੁਖਨ ਤੇ ਸੁਨਾਮੈ ਜਲੇ, ਸੰਤ ਕੇ ਦੁਖਨ ਸਭ ਕੁਛ ਚਲਾਏ, ਸੰਤ ਕੇ ਦੁਖਨ ਤੇ ਸਭ ਜਾਏ, ਸੰਤ ਕੇ ਦੁਖਨ ਨੀਚ ਨਚਾਏ, ਸੰਤ ਦੁਖੀ ਤਾ ਥਾਂ ਕੋ ਨਾਏ, ਨਾਨਕ ਸੰਤ ਭਾਵੇ ਤਾਂ ਇਹ ਪੀ ਗਤ ਪਾਏ, ਸੰਤ ਕਾ ਨਿੰਦਕ ਮਾਂ ਪਾਈ, ਸੰਤ ਕਾ ਨਿੰਦਕ ਘੰਟ ਗੰਨਾ ਪਾਈ, ਸੰਤ ਕਾ ਨਿੰਦਕ ਮਾਂ ਹਥਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤੇਹੀਨ, ਸੰਤ ਕਾ ਨਿੰਦਕ ਦੁਖਿਆ ਅਰਦੀਨ, ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਵਿਯੋਗ, ਸੰਤ ਕੇ ਨਿੰਦਾ ਦੋਖ ਮੈਂ ਦੋਖ, ਨਾਨਕ ਸੰਤ ਭਾਵੇ ਤਾਂ ਉਸ ਕਾ ਪੀ ਹੋਏ ਮੋਖ, ਸੰਤ ਕਾ ਦੁਖ ਇਸਦਾ ਅਪਵਿੱਤ, संत का दोखी किसी का नहीं मित्र, संत के दोखी तो डन लग गए, संत के दोखी तो सब त्याग गए, संत का दोखी महंकारी, संत का दोखी सलभकारी, संत का दोखी जन्मय मराए, संत की दुख न सोते करे, संत के दोखी को नहीं ठाओ, नानक संत पावे तलय मलाए, संत का दोखी अद्वी ते टूटे, संत का दोखी कदे काज ना पहुंचे, संत के दोखी को ध्यान परमाई गए, संत का दोखी उजड़ पाई गए, संत का दोखी अंतर दे थोथा, ज्यों सास बिना मृत्यु की लोथा, संत के दोखी की जड़ कितना है, आपन भी जापे ईसा है, संत के दोखी को यो न रखन हार, नानक संत पावे तन लए उबार, संत का दोखी हम बिल लाए, जो जल भ्यून मछली तड़फड़ाए, संत का दोखी भूखा नहीं राजय, जो पाप की ईधन नहीं त्रापे, संत का दोखी छुटे अकेला, जो बुआर तल खेत माए देला, संत का दोखी धर्म ते रायत, संत का दोखी सद में त्या कैत, किरत निंद का तुर ही पया, नानक जो तस पावे सोई प्या, संत का दोखी बिगरूप हो जाए, संत के दोखी को दरगाह में सजाए, संत का दोखी सदा सहकाइए, संत का दोखी ना मरे ना जीवाइए, संत के दोखी की बुझे नाशा, संत का दोखी और चले निराशा, संत के दोख न तृष्ठे कोये, जैसा पावे तैसा कोई होए, क्या कीर्तना में टेकोये, नानक जाने सच्चा सोये, सब कर तिसके यो करने हार, सदा सदा तिसको नमस्कार, प्रभु की स्तुत करो धनदार, इसे त्या वो सास ग्रास, सब कश्वर ते तिसका किया, जैसा करे तैसा को किया, अपना के लाव करने हार, दूसर कौन कहे विचार, जिसनों कृपा करे तेस अपन नाम दे, बड पागी नानक जन से। श्लोक तजस्यां बसुर जनो सिमरो हर हर आए, एका सार मन रखो नानक दू परम पौ जाए, अष्टपदी मन ओकी ते वृत्ति सब जान, देवन को एके भगवान, जिसके दिए रहे अगाए, भव न तृष्णा लाग गए आए, मारे राखे को आप, मन ओके किसना ही आत, किसका हुक्म भू सुख होए, किसका नाम रा कंठ परोए, सिमर सिमर सिमर प्रभु सोए, नानक बिघन न लागे कोए, पुस्तक मन में कर निरंकार, कर मन मेरे सब व्यवहार, निर्मल रसना मृत पियो, सदा सहला कर ले जियो, नैनो पेक ठाकुर का रंग, सात संग बंसे सब संग, चरण चलो मार्ग गोविंद, मिटे पाप जपिए हर बिंद, कर हर कर मुश्रम हर कथा, हर दरगा नानक उज्जवल मथा, बड़पागी दे जन जग माहे, सदा सदा के गुण गाहे, राम नाम जो करे विचार, चेतनवंत गनी संसार, मंतन मुख बोले हर मुखी, सदा सदा जानो की सुखी, एको एक एक पहचाने, एतो की ओतो जी जाने, नाम संग जिसका मन मानिया, नानक तने निरंजन जानिया, गुर प्रसाद अपन आप सुजे, जिसकी जानो तृष्णा बजे, सा संग हर हर जस कैत, सर्व रोग ते हर जन रैत, आंदन कीर्तन केवल बख्यान, रिस्त में सोई निर्वाण, एक ऊपर जे जन की आशा, जिसकी कट गए जम की फसा, पार ब्रह्म की जस मन भूख, नानक तिसे न लागे दुख, जिसको हर ब्रह्म से प्यावे, सो संशय ल नहीं डुलावे, जिस प्रभ अपना कृपा करे, सो सेवक को किससे डरे, जैसा सा तैसा दर्शाया, अपने कार्य में आप समाया, शोध सोध सोध सीजिया, गुर प्रसाद सब बुझिया, जब देखो तब सब सुनूल, नान सो सूक्ष्म सोई स्थूल, न के जन्मे न स्मरे, आपन जब ताप ही करे, आमन जम दृष्ट हम दृष्ट, आज्ञातकारी तारी सब श्रेष्ठ, आपे आप सब मैं आप, अंग युक्त रच ताप यो ताप, अब नासी नाही किस खंड, तारण तार रो ब्रह्मांड, अलख पे पुरख प्रताप, आव जपाए तनानक जाप, जिन प्रभ जाता सो शोभावंत, सब संसार उदरे तन मंत, प्रभ के सेवक सब उदाहरण, प्रभ के सेवक दुख उसारण, आपे में लय कृपाल, गुर का सब जप है निहाल, उनकी सेवा सोई लागे, जसनों कृपा करे बड़ भागे, नाम जप पावे बसराम, नानक तिन पुरख कोई उत्तम कर मान, जो किश करे सब प्रभ के रंग, सदा सदा बसे हर संग, सह सबाए होए सो होए, करने हर पुछाने सोए, प्रभ का किया जन्म ही तुलगाना, जैसा सा तैसा दृष्टाना, जिस ते उगजे तिसमाए समाए, वो शुकन दान उन्हों बने आए, आप को अब दिनो मान, नानक प्रभ जाने को जान। श्लोक सर्व कला भरपूर प्रभ धरता जन नहार, जाके समन उदरिये नानक तिस फलहार, अष्टपदी टूटी गंड नहार गोपाल, टूटी गंड नहार गोपाल, सर्व जिया पे प्रतपाल, सबकी जनता जिस मन माहे तिसे बिरथा कोई नाहे रे मन मेरे सदा हर जाप अविनाशी प्रभया पे आप आपन किया कछु न होए जैसा प्राण लोचे कोए जिसमे नाही तेरे कछ काम गत नानक जापे कर नाम रूवन तो नाही मोहे प्रभ की जो सबल कर सो है तनवंता एक को गर्भे या सबके सिस्का दिया दर्भे असुरा जे को उपावे प्रभ की कला बना कहता हुए जे को है भय दातार ए बेनार जाने गोवार जिस गुरपुर सा टूटे हो रोग नानक सो जन सदा अरोग जो मंदिर को तम है तम क्यों गुरका सोध मने सम जो बुखार नाव चढ़ तरे प्राणी गुर चरण लक्ष नस्तरे जो अंधकार दीपक प्रगाश गुर दर्शन देत मन होए विकास जो माँ ध्यान में मार्ग पावे तू साधु संग में जोत प्रगटावे तन संतन की बाचो तुहर नानक की हर लोचा पूर मन मूर्ख का ये बिल लाइए पूर्व लिख का लिख पाइए दुख सुख प्रभ देवनहार अवर त्याग सुन से सार जो गच करे सोई सुखमान भूला काय फिरे अजान कौन बसता ही तेरे संग लपट रहो रस लो बीप संग राम नाम जा फिर बेमाहे नानक पासे ती कर जाहे जिस वखर को लहन तू आया राम नाम संतन कर पाया राज मान ले हो मन मोल राम नाम हृदय में तोल लाद केव संत है संचाल लाद केव संतन संचाल अवर त्याग विख्या जंजाल तन तन कहे सब कोए मोकू जल हर दर जा सोए ये वो पागल लाभ पारे नानक ताके सत बलहारे चरण साध के तोय तोय पियो अर्प साध को अपना जियो साध की तोर करो स्नान साधु पर जाई है कुरबान साध सेवा बड़पा की पाई है साध संघ हर कीर्तन गाई है अनक बगन ते साधु राख है हर गुण गाय अमृत रास चाख है और गई संत दरिया सर्व सुख नानक दे पाया मृत को जीवा लनहार भूखे को देव के आधार सरबन दान जा की दृष्टि माहे पुरबले से का लेना पाहे सबके तिसका ओ करने जोग किस बिन दूसर हुआ ना होग जब जन सदा सदा जन रहनी सब ते उच निर्मल करनी कर कृपा जिसको नाम दिया नानक सो जन निर्मल थिया जाके मन गुर की प्रतीत सहजन आवे हर प्रतीत भक्त पर सुनिए ते लोए जाके हृदय को होए सच करनी सचा की रैस सच हृदय सच मुख कैस सची दृढ़ साचा आकार सच वर्ते साचा प्रसार पार ब्रह्म जन सच कर जाता नानक सो जन सच समाता श्लोक श्लोक रूप नर एक नरंग के गुण से प्रपहना तुसे बुझाए नानका जस हो वे सो प्रसन्न स्थली अविनाशी प्रभ मन में राख मानो की तू प्री त्याग चहते परे नाई किस तोये सर्वनरण करे को सोए आपे भी ना आपे जाना गैर गंभीर गीत जाना पार ब्रह्म परमेश्वर गोविंद कृपा दान दयाल भगसंद सा तेरे की चरनी पाओ नानक कहे मन हे नराओ मनसा पूर्ण सन जोग जो कर पाया सोई होग हरन भरन जा कर नेत्र फोर तिसका मंत्र न जाने होर अंदर उमंग सज जाके सर्व शोक सुनिए कर ताके राज में राज योग में जोगी तब मैं तभी सिर ग्रस्त में भोगी जय जय भक्ति सुख पाया नानक तिस पुरखा किने अंत न पाया जाकी लीला की मित नाहे सर्व देव हरे उगाहे पिता का जन्म के जाने पूत सर्व परोही अपने सूत समत ज्ञान ध्यान जन दे जन दास नाम जावे ते ते गुण में जाको परमाए जन्म मरे फिर आवे जाए पूछनी चस्के स्थान जैसा जनावे तैसा नानक जान नाना रूप नाना जाके रंग नाना पे करे करंग नाना विद गिनो विस्तार प्रभ बना सी एक अंकार नाना चलत करे चनमाहे पूर रे पूर्ण सब ठाए नाना विद कर बंत मनाई अपनी कीमत आपे पाई सब कर तिसके सब तिसके ठाओ जब जब जीवे नान कर नाओ नाम के तारे सगले जंत नाम के तारे खंड ब्रह्मांड नाम के तारे समृत भेद प्राण नाम के तारे सुनन ज्ञान ध्यान नाम के तारे अगास पताल नाम के तारे सगल आकार नाम के तारे पुरिया सब पहुन नाम के संग गुदरे सुन श्रवण कर कृपा जैसे आपने नाम लाए नानक चौथे पद में सो जन गत पाए रूप सत जाता सत स्थान पुरुष सत के उल प्रधान ਕਰਤੂ ਸਾਤ ਸਾਧ ਜਾ ਕੀ ਬਾਣੀ ਸਤ ਪੁਰਖ ਸਾਹਿਬ ਮਹਿ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂੜ ਸਤ ਸਤ ਉਠ ਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਇ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਬਸਵਾ ਸਤ ਨਾਨਕ ਗੁਰ ਤੇ ਪਾਈ ਸਤ ਭਜਨ ਸਾਧ ਉਪਦੇਸ਼ ਸਾਤੇ ਜਨ ਜਾ ਕਿਰ ਦੇ ਪ੍ਰਵੇਸ਼ ਸਤ ਨਿਤ ਬੁਝੇ ਜੇ ਕੋਈ ਨਾਮ ਜਪਤਾ ਕੀ ਗਤ ਹੋਏ ਆਪ ਸਤ ਕੀ ਸਭ ਸਤ ਆਪੇ ਜਾਣੇ ਆਪਣੀ ਗਤ ਜਸਕੀ ਸਿਰਤ ਸੋ ਕਰਨੇ ਹਾਰ ਅਵਰ ਨ ਬੋਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀ ਆ ਨਾਨਕ ਜੋ ਤਿਸ ਭਾਵੇ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਤ ਜਿਨ ਬੁਝਿਆ ਤੇ ਸਾਇਆ ਸਾਤ ਪ੍ਰਭ ਕੇ ਰੰਗ ਰਾਜਨ ਰਹੇ ਗੁਰ ਕੇ ਵਚਨ ਪਦਾਰਥ ਲਹੇ ਕੋਈ ਗਾਤੇ ਦੋ ਕਟਨ ਹਾਰ ਜਾ ਕੇ ਸੰਗ ਕਰੇ ਸੰਸਾਰ ਜਨ ਕਾ ਸੇਵਕ ਸੋੜ ਭਾਗੀ ਜਨ ਕੇ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰਪੁਰ ਸਾਧਨਾ ਫਲ ਪਾਵੇ ਸਲੋਕ ਆ ਸੱਚ ਜਗਾਤ ਸੱਚ ਹੈ ਵੀ ਸੱਚ ਨਾਨਕ ਹੋਸੀ ਪਏ ਸੱਚ ਅਸਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇ ਉਦਾਰ ਦਰਸ਼ਨ ਸਤ ਸਤ ਪ੍ਰੀਤਨ ਹਾਰ ਨਾਮ ਸਤ ਸਤ ਧਿਆਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਬ੍ਰਹਮ ਭਗਤਾ ਸੁਰਤ ਸਤ ਸਤ ਜਸ ਸੰਤਾ ਬੁਝਨਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਬ੍ਰਹਮ ਸੋਏ ਸਤ ਰੂਪ ਹਿਰਦੈ ਜਿਨ ਮਾਨਿਆ ਕਨ ਕਰਮ ਤਿਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਸਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭੋ ਹੋਏ ਬਰਸਾਨਾ ਜਿਸ ਤੇ ਉਜਿਆ ਤਿਸ ਮਾਏ ਸਮਾਨਾ ਬਸਤ ਮਾਏ ਲੇਬਾ ਤਗੜਾਈ ਤਾਂ ਕੋ ਪਿੰਨ ਨਾ ਕਹਿਣਾ ਜਾਈ ਬੁਝੇ ਬੁਝਣ ਹਰ ਵਿਵੇਕ ਨਾਰਾਇਣ ਮਿਲੇ ਨਾਨਕੇਕ ਠਾਕਰਤਾ ਸੇਵ ਕੇ ਆਗਿਆਕਾਰੀ ਠਾਕਰਤਾ ਸੇਵ ਸਦਾ ਪੁਜਾਰੀ ਠਾਕਰ ਕੇ ਸੇਵਕ ਕੈ ਮਨ ਪ੍ਰਤੀਕ ਠਾਕਰ ਕੇ ਸੇਵਕ ਕੀ ਨਿਰਮਲਰੀ ਠਾਕਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜੇ ਦਇਆ ਪ੍ਰਭ ਧਾਰੇ ਨਾਨਕ ਸੋ ਸੇਵਕ ਸਾ ਸਾ ਸੁਮਾਰੇ ਆਪਣੇ ਜਨਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਆਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੇ ਤਾਂ ਕੀ ਗਤ ਮਿਲ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਨੀਕੀ ਕੀਰੀ ਮੈਂ ਕਲ ਰਾਖੇ ਭਸਮ ਕਰੇ ਲਸਰ ਕੋਲ ਰਾਖੇ ਜਸਕਾ ਸਾ ਨ ਕਰ ਆਪ ਤਾ ਕੋ ਰਾਖ ਦੇ ਕਰ ਹੱਥ ਮਾਨਸ ਯਤਨ ਕਰਤ ਬੋ ਭਾਗ ਤਿਸਕੇ ਕਰਤ ਵਰਤੀ ਜਾਤ ਮਾਰਨ ਵਾਲਾ ਕੀ ਅਵ ਨ ਕੋਏ ਸਰਬ ਦੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਭਾਵਲਾ ਕਵਡਾਣੀ ਬਾਰੰਗ ਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤੇ ਮਾਨ ਸਹਿਮ ਧਰਵੀਏ ਨਾਮ ਰਤਨ ਜਨ ਗੁਰੂ ਕਪਾਇਆ ਤਿਸਕੇ ਸਭ ਨਾਹੀਂ ਵਿਸਾਇਆ ਨਾਮ ਧਾਨਾ ਮੋ ਰੂਪ ਰੰਗ ਨਾਮੋ ਸੋ ਘਰ ਨਾਮ ਰਸੰਗ ਨਾਮ ਰਾਜ ਜੋ ਜਮ ਪ੍ਰਭਾਨੇ ਮਨ ਤਾਨਾ ਮੈਂ ਨਾਮ ਸਮਾਨੇ ਊਰਤ ਬੈਰਤ ਸੋਤ ਨਾਮ ਕਉ ਨਾਨਕ ਜਨ ਕਹਿ ਸਦ ਕਾਮ ਬੋਲੋ ਜਸ ਜੇ ਬਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ ਕਰੇ ਭਵ ਤਿਆਰ ਤੂੰ ਕਹਿ ਚਾਏ ਪ੍ਰਭ ਆਪਣੇ ਤੋਂ ਰਹੇ ਸਮਾਏ ਜੋ ਹੋਆ ਹੋ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਬਚਾਨੇ ਤਿਸਕੀ ਮੈਂ ਮਾਂ ਕੌਣ ਵਖਾਨੋ ਤਿਸਕਾ ਗੁਣ ਕਹਿ ਇੱਕ ਨ ਜਾਣੋ ਆਠ ਪੈਰ ਪ੍ਰਭ ਸੇ ਜੂਰੇ ਕਉ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿੰਨ ਕੀ ਉੱਠ ਲੇ ਮਨ ਤਨ ਆਪਣਾ ਤਿੰਨ ਜਾਂਦੇ ਹੇ ਜਿਨ ਜਨ ਆਪਣਾ ਪ੍ਰਭੂ ਛਾਤਾ ਸੋ ਜਨ ਸਰਬ ਸੁਖ ਕਾ ਦਾਤਾ ਤਿਸਕੀ ਸਰਨ ਸਰਬ ਸੁਖ ਪਾਵੇ ਤਿਸਕੇ ਦਰਸਾ ਭਾਵ ਮਟਾਵੇ ਅਵਸਿਆਣ ਸਗਲੀ ਚਾੜ ਇਹ ਜਨ ਕੀ ਤੂੰ ਸੇਵਾ ਲਾਗ ਆਵਨ ਜਾਂ ਨਾ ਹੋਵੇ ਤੇਰਾ ਨਾਨਕ ਦੇ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਪੁਰਖ ਜਨ ਜਾਣਿਆ ਸਤਿਗੁਰ ਤਿਸਕਾ ਨਾਓ ਤਿਸਕਾ ਸੰਗ ਸਿੱਖ ਕੁਦਰੇ ਨਾਨਕ ਹਰ ਗੁਣ ਗਾਓ ਉਸਪਦੀ ਸਤਿਗੁਰ ਸੇਕੀ ਕਰੇ ਪ੍ਰਤਪਾਲ ਸੇਵਕ ਤੋ ਗੁਰ ਸਦਾ ਦਇਆਲ ਸੇਕੀ ਗੁਰ ਦੁਰਮਤ ਮਲ ਹਰੇ ਗੁਰਬਚਨੀ ਹਰ ਨਾਮ ਉਚਰੇ ਸਤਿਗੁਰ ਸੇਕੇ ਬੰਧਨ ਕਾਟੇ ਗੁਰ ਕਾ ਸੇ ਉਪਕਾਰ ਤੇ ਹਾਟੇ ਸਤਿਗੁਰ ਸੇ ਕੋ ਨਾਮ ਚਾਹੁੰਦੇ ਗੁਰ ਕਾ ਸੇ ਤੋੜ ਬਾਜੀ ਹੈ ਸਤਿਗੁਰ ਸੇਕਾ ਦੁਪਤ ਸਵਾਰੇ ਨਾਨਕ ਸਤਿਗੁਰ ਸੇਕੋ ਜੀ ਨਾਲ ਸੁਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਾਹੇ ਆਸ ਕੋ ਕਰ ਕਛ ਨਾ ਜਨਾਵੇ ਹਰ ਹਰ ਨਾਮ ਹਿਰਦੇ ਸਭ ਝਾਵੇ ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਘਰ ਜਰਾਸ ਸੇਵਾ ਕਰ ਤੋਏ ਨੇ ਕਾਮੀ ਜਿਸ ਕੋ ਹੋਤ ਪ੍ਰਾਪਤ ਸਵਾਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਵਿਸ਼ਵੇ ਗੁਰ ਕਾ ਮਨ ਮਾਨੈ सो सेवक परमेश्वर की सो सेवक परमेश्वर की गत जाने सो सतगुर जस हृदय हर नाओ अनक बार गुर को पल जाओ सर्वंधान जी कर दाता आठ पैर पार ब्रह्म रंग राता ब्रह्म जन जन्म पार ब्रह्म एक आप नहीं कछ परम सह चैन पलै न जाइए नानक ऐसा गौरव बट भागी पाइए सब दर्शन पे तपनीत परसर चरण गत निर्मल रीत तीर्थ संग राम गुण गवाए पार ब्रह्म की दरगाह गवाए सुनकर बचन करन आधाने मन संतोख आत्म पतियाने पूरा गुरिया कर झांका मंत्र अमृत दृष्ट पेखे होए संत गुण बेअंत कीमत नहीं पाए नानक जिस पावे तिस लहे मलाए जे बाए को सतनेक सतपुरख पूर्ण विवेक काहू बोल न पहुंच प्राणी अगम गोच प्रभ निर्वाणी निराहार निर्वय सुखदाई ताकि कीमत किने न पाई अनक भगत बंधन नित परे चरण कमल हृदय सिमरे सतगुर हरि सतगुर अपने नानक जिस प्रसाद ऐसा प्रभु जपने
1: नानक ठान बरसाई अंत पे अद बनारे पाई जन्म मरण के मरेंदे से साधु के पूरे उपदेश से पौ चुका नर पौ हो बसे सगल ब्याज मानते गए न से जिसका साधन जिसका ताई सा सहज ना मराई कित पाई चुके परम गवन सो नानक हारा जय सर्वना निर्गुण आप सर्वन भी होगी कला तारी सगली होगी अपने जित का आप बनाए अपनी कीमत आप पाए हारे दूजा नाई को सब निरंतर एक सोई हो तो बहुत हव्या रूप रंग पे पर जा सार जी कहेंगे रात ऐसे में अपनी कलता हरी अनेक बार नानक बले हारी के लोग साथ में पहले दिन भजन विचार कर विचार हार हार नाम हुआ नानक एक अंसा रस्त इस आंद जना मिल करो विचार एक सिमर नाम आधार अवर भाव सा मीत विचार अचानक कमल तो मैं हरे तारो करण कर सुपरा सिमरात दिन कर गर ना गौ ना हर वस्त ये तन संचो हो गो भगवान तो संत जिना का निर्भर मान ते वास रखो मन महाय सार योग नाग मिट जाए सो तन को चार को तो उठ तावे सो तन हर सेवा ते पावे जिस सुख को नित वास नीर सो सुख साधु संग प्रीत जिस सोभा को घर परिकानी सा सोभा पाज हर की कानी अनेक भावी रोग न जाए रोग मिटे हर अवसर लाए सब नामे हर नाम रहान जप नानक दरगे परवान मन प्रबोध हर पे नाए दैत तावे तावे ठाए ताको विघन लावे कोई जाकर रिते उसे हर सोए काल ताती ठांडा हर ना हो सिमर सिमर सर सुख पाओ पाओ इनसे पूर्ण हो या सफा हो तो आया चंद्र दास तित कर जाए बसे बिना अस्ति को नानक काटी जन फांसी सत विचार कह जन साचा जन मरे सो काचो काचा आवा गवन मिटे प्रासी आप त्याग संग देवी और रतन जन का हो उदार हार हार सिमर पुराण उदार अनेक पावन चूटन हारे सिमर सात वेद विचारे हार की भगत गुरु मन लाए मन वंचित नानक फल पाए संगन चल तेरे तना तुम क्या लुपटावे मूर्ख मना सो तुम मीत कटाम बार अभिनता इनते कहो तुम कमर सुनाथा राज रंग माया विस्तार इनते कहो कवन छिटका रास्ता हसी रास्ता सवारी झूठा डंप झूठ बस्तारी जिन दिए तुसे बिजया बिगाना नाम बिसार नानक पछताना गुरु की मातु ले आने भगत बिना वो डुबे सियाने हर की भगत करो मन मीत दिन निर्मल होए तुम्हारो चीर चार कमर राखो मन माए जन्म चंद्र तिल जाए आप जपो अपना नाम जवाबो सुन क्या करे गत पावो सार भूत सार को नाम सहस पाए नान गुंगाओ गुणगाव तेरी उतर तुम ऐल विंस जाए हमें विक्र फैल हुए तीन तो से सुख ना सास ग्रास सर ना समा चार श्याम सगड़ी मना सास सन सा सतना हार पूंजी संत करो बे हार या सुख दर कर जसा सब अंतर एको देखो नाक जाके मुस्तकले एको जाप एको सलहार एक सिमर एक मना एक जय गुण गाओ नंत मन तन जप एक भगवान एको एक एक हरियाप पूरन पूर एक पर व्याप अनेक विचार एक ते पै एक रास रास जय मानतन अंतर एक बड़ा गुरुस्ता नानक एक जाता स्लोक फेट फेट कर आया परया तो सर मारे नानक इतना बेनती अपनी पंक्ति लाया सदी जाचक जन जाचे प्रावधान कर कृपा दिवो भर नाम सा जनक मांगो तू पा ब्रह्म श्रद्धा पूछता स्व प्रति गुण गावो सास पा पा तुम्हें ते आवो चरण कमल से लागे प्रीत भगत करो प्राप्त की मत नी से कोट एक प्रधान नानक मांगे ना प्राप्त सार प्राप्त देस ना सकोए हारा स्वाद विल्ला हुआ जिन चाख्या से जानत्री प्रधान ने पूरे न पूर्व नहीं डेवल आने से ऊपर परे प्रिय रसरांग बुझे जाओ सार के संग करे सर नाम सर त्याग अंत पर जा संदेह नहीं लाग बड़ भागी जपया प्रवस्त हुए नानक नाम रत सुख सेवक की मनसा पूरी थी सतगुर नेम मतलब जिनको जन को अपराभ हो दया सेवक इन सरन हाल बंधन काट मुक्त जन पया जन्म मरण दुख भरम गया इस पुण्य सदसा कोई राग या सा संग जुड़ी इसका सत ली अमलाए नानक भगति ना सा सुख विस्तरे जो घर न पाने सुख विस्तरे ਵਿਵੇਕ ਕੀਆ ਜਾਣੇ ਸੋ ਕਿਉਂ ਵਿਸਰੇ ਜੀ ਸਾਹਿਬ ਕੁਛ ਜੀਆ ਸੋ ਕਿਉਂ ਵਿਸਰੇ ਜੇ ਜੀਵਨ ਜੀਆ ਸੋ ਕਿਉਂ ਵਿਸਰੇ ਜੀ ਅਗਰ ਮੇਰਾ ਫਿਰ ਗੁਰਬਤ ਸਾਹਿਬ ਕੋ ਵੇਲਾ ਲਾ ਕੇ ਸੋ ਕਿਉਂ ਵਿਸਰੇ ਜੇ ਦਿਖਦੇ ਗਾੜੇ ਜਾਣੂ ਜਾਣੂ ਘਾ ਟੂਟਾ ਗਾੜੇ ਗੁਰ ਪੂਰੇ ਦਾਤੇ ਵਜਾਇਆ ਪ੍ਰਭ ਆਪਣਾ ਨਾਮ ਜਨ ਤੇ ਆਇਆ ਸਾਧਨ ਸੰਤ ਕਰੋ ਇਹ ਕੰਮ ਆਣ ਤੇ ਆਓ ਜਪੋ ਹਰ ਨਾਮ ਸਿਵ ਸਿਵ ਸਿਵ ਸੁਖ ਪਾਓ ਆਪ ਜਪੋ ਅਗਰ ਨਾਮ ਜਪਾਓ ਭਗਤ ਭਾਏ ਕਰੀ ਸੰਸਾਰ ਬਿਨ ਭਗਤੀ ਬਿਨ ਹੋਸ਼ੀ ਕਾਰ ਸਰਵ ਕਲਿਆਣ ਸੁਖ ਨਿਧ ਨਾਮ ਬੂਟਕ ਜਾਤ ਪਾਏ ਵਿਸਰਾਮ ਸਰਵ ਦੂਖਾ ਹੋਰ ਨਾਥ ਨਾਨਕ ਨਾਮ ਜਪ ਗੁਣਤਾ ਸੁਖ ਜੀ ਪੀਠ ਮੇਰੇ ਮਨ ਚਾਓ ਮਨ ਤਨ ਅੰਤਰ ਈਸਵ ਨਿਤਰ ਵਿਖ ਦਾਸ ਸੁਖ ਹੋਏ ਨ ਮਨ ਜਿਸੇ ਸਾਹ ਚੰਤ ਹੋਏ ਭਗਤ ਜਨਾਂ ਦੇ ਮਨ ਤਾ ਰੰਗ ਵਿਰਲਾ ਕੋ ਗਾਵੇ ਸੰ ਏਕ ਵਾਸ ਦੀਜੇ ਕਰ ਮੈਂ ਗੁਰਬਤ ਸਾਹਿਬ ਨਾਮ ਜਪ ਲਿਆ ਕਾਹੀ ਉਦਮਤ ਹੀ ਨ ਜਾਏ ਨਾਨਕ ਰਿਹਾ ਸਰਵ ਸਮਾਏ ਪ੍ਰਭ ਸੰਨ ਦੀਨ ਦਿਆਲ ਭਗਤ ਵਸੇ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਕਿਰਪਾਲ ਸਭ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਰਨ ਕਰਤਾਰ ਭਗਤ ਜਿਨ੍ਹਾਂ ਦੇ ਪ੍ਰਾਣ ਆਧਾਰ ਜੋ ਜੋ ਜਪੇ ਸੁਖ ਹੋਏ ਪਨੀਤ ਭਗਤ ਭਾਵੇ ਲਾਵੇ ਮਨ ਹੀਰ ਹਮ ਨਿਰ ਗੁਣਿਆ ਨੀਚਾ ਜਾਣ ਨਾਨਕ ਤੂੰ ਹੀ ਸਰ ਪੁਰਖ ਭਗਵਾਨ ਸਰਵ ਬੈਕੁੰਠ ਮੁਖਤ ਮੁਖ ਪਾਏ ਇੱਕ ਨਿਮ ਖਾਸੇ ਗੁਣ ਗਾਇਆ ਨਿਕ ਰਾਜ ਭੋਗ ਵਡਿਆਈ ਹਰ ਕੇ ਨਾਮ ਹੀ ਕਥਾ ਮਨ ਭਾਈ ਵੋ ਭੋਜਨ ਕਾ ਪਰ ਸੰਗੀਤ ਜਸਾਂ ਜਾਤੀ ਹਾਰਾ ਨੀਤ ਭਲੀ ਸਭਾ ਸੁਭਾ ਧਰਵੰਤ ਹਿਰਦੇ ਵਸੇ ਪੂਰਨ ਗੁਰਮੰਤ ਸਾਹ ਸੰਤ ਦਿਵ ਨਿਵਾਸ ਸਾਹ ਸੁਖ ਨਾਨਕ ਪਰਿਵਾਸ ਲੋਕ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ ਆਪਣ ਦੀਆਂ ਨਾਨਕ ਆਪੇ ਹੀ ਫਿਰ ਜਾਪ ਅਸਤਰੀ ਜਬ ਅਕਾਰ ਕਾਸ਼ ਨਾ ਦਿਵ ਸੇਤਾ ਪਾਪ ਪੂਰਨ ਤਬ ਕਹਿ ਤੇ ਹੋਤਾ ਜਬ ਧਾਰੀ ਆਪਣਾ ਸੁਣ ਸਮਾਧ ਤਬ ਬੈ ਗੁਰੂ ਕਿਸ ਸੰਗ ਕੁਮਾਰ ਜਬ ਇਸਕਾ ਵਾਰਨਾ ਚਹਿਨ ਨਾ ਚਾਵਤ ਤਬ ਹਰ ਸੋ ਕਹਾ ਕਿਸੇ ਵਿਆਪਤ ਜਬ ਆਪਣ ਆਪ ਆਪਣਾ ਬ੍ਰਹਮ ਤਾ ਮੋਹ ਕਹਾ ਕਿਸ ਸੋਵਤ ਭਰਮ ਆਪਣ ਕੇ ਲਾਭ ਤੀਜਾ ਨਾਨਕ ਕਰਨੇ ਹਾਰ ਨ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਬ ਬੰਧ ਮੁਗਤ ਕਹ ਕਿਸ ਕੋ ਗਣੀ ਜਬ ਏਕੇ ਹਰ ਅਗਨ ਪਾਰ ਤਬ ਨਾਗ ਸੂਰ ਕਹ ਕਹਾਉ ਨ ਅਵਤਾਰ ਜਬ ਨਿਰਗੁਣ ਚ ਸਹਿ ਸੁਭਾਏ ਤਬ ਕੇ ਸਾਧ ਕਹ ਕੇ ਛਾਏ ਜਬ ਆਪੇ ਆਪ ਆਪਣੀ ਜੋਤ ਧਰੇ ਤਬ ਕਵਨ ਨਿਡਰ ਕਵਨ ਘੱਟ ਡਰੇ ਜਾਪਨ ਚਲ ਤਾਪ ਕਰਨੇ ਹਾਰ ਨਾਨਕ ਠਾਕੁਰ ਅਗਨ ਪਾਰ ਅਵਿਨਾਸੀ ਸੁਖ ਆਪਣਾਸਨ ਤੈ ਜਨਮ ਮਰਨ ਕਹ ਕਾਵਨਾਸਨ ਜਬ ਪੂਰਨ ਕਰਤਾ ਪ੍ਰਸਤ ਹੋਏ ਤਬ ਜਾਣਦੀ ਇਤਰਾਸ ਕਹ ਦਿਸੋਏ ਜਬ ਅਵੇਕਤਾ ਗੋਚਰ ਕਰ ਲੇਖਾ ਤਬ ਚਿੱਤਰ ਕੋਟ ਵਿੱਚ ਪੁੱਛਰ ਲੇਖਾ ਜਬ ਨਾਸਨ ਨਿਰੰਜਨ ਗੋਚਰ ਗਾਵੇ ਤਬ ਕੌਣ ਚੁੜੇ ਕੌਣ ਵੰਦਨ ਗਾਵੇ ਆਪਣਾ ਆਪ ਆਪ ਵਿਚਰਜਾ ਅਨਾਨਕ ਰੂ ਆਪਣ ਰੂਪ ਆਪ ਵਿਚਰਜਾ ਜਾਂ ਨਿਰਮਲ ਪੁਰਖ ਪੁਰਖ ਪਤ ਹੋਤਾ ਤੈ ਬਿਨ ਮੈਲ ਕੌਣ ਚਤ ਹੋਤਾ ਜੈ ਨਿਰੰਜਨ ਕਾ ਨਿਰਵਾਣ ਤੈ ਕੌਣ ਕੋ ਮਾਂ ਕੋ ਭਗਵਾਨ ਜੈ ਸਰੂਪ ਤੇ ਹੋ ਜਗਦੀਸ ਜੈ ਚਲ ਚਿੰਦਰ ਰਾਤ ਬਹੀਸ ਜੈ ਜੋਤ ਸਰੂਪੀ ਜੋਤ ਸੰਗ ਸਮਾਵੇ ਤੈ ਕਿਸੇ ਭੂਤ ਗੁਣ ਦੇਵਤਾਵੇ ਕਰਨ ਕਰਾਵਣ ਕਰਨੇ ਆ ਨਾਨਕ ਆਤ ਨਾਹੀ ਸਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਈ ਤਬ ਕੌਣ ਮਾਏ ਭਾਵ ਨਿਤ ਸੁਖ ਭਾਈ ਜੈ ਸਰਵ ਕਲਾ ਆਪੇ ਪ੍ਰਵੀਨ ਤੈ ਵੇਦ ਪ੍ਰੇਮ ਸਹਾ ਕੋਚੀ ਜਬ ਆਪਣ ਆਪ ਆਪ ਉਧਾਰੇ ਤਬ ਸਗਨ ਅਪਸਗਨ ਕਹਾ ਵਿਚਾਰੇ ਜੈ ਆਪਣ ਹੋਸ਼ ਆਪਣ ਆਪ ਮੇਰਾ ਤੈ ਕੌਣ ਸਾਗਰ ਕੌਣ ਸੂਰ ਤੇਰਾ ਬਿਸਮਨ ਬਿਸਮ ਰਹਿ ਬਿਸਮਾਤ ਨਾਨਕ ਆਪਣੀ ਗਤ ਜਾਨੋ ਆਪ ਜੈ ਸਹਿਲ ਸੀਰ ਭੇਦ ਸਮਾਇਆ ਉਹ ਕਿਸ ਗਿਆ ਬਤਮਾਇਆ ਆਪ ਸਗੋ ਆਪੇ ਦੇਸ ਤੈ ਗੁਣ ਕਹਾ ਨਾ ਕਰ ਗੇ ਸਜਾ ਇੱਕ ਇੱਕ ਇੱਕੋ ਅੰਤਾ ਤੈ ਕੌਣ ਚਿੰਤ ਕਿਸੇ ਲੱਗ ਚਿੰਤਾ ਜੈ ਆਪਣ ਆਪ ਆਪ ਤਿਆਰਾ ਤੈ ਕੌਣ ਕਥੇ ਕੌਣ ਸੋਨੇ ਹਾਰਾ ਬੋ ਬਿਆਂ ਤੂ ਤੇ ਉੱਚਾ ਨਾਨਕ ਆਪ ਸੋ ਆਪੇ ਪਹੁੰਚਾ ਜੈ ਆਪ ਰਚਿਓ ਪਰ ਪੰਚੇ ਕਾਰ ਤੈ ਗੁਣ ਕੀ ਨਵਸਾਤ ਪਾਪ ਉਹਨੂੰ ਤੈ ਭਈ ਕਹਾਵਤ ਸੋ ਨਰਕ ਸੋ ਸਵਰਗ ਬਚੰਬ ਤਾਲ ਜਲ ਮਾਇਆ ਜੰਜਾਲ ਉਮੈ ਵੋ ਭਰਮ ਪੈ ਭਾਰ ਦੂਰ ਸੁਖ ਮਾਨ ਪਮਾਨ ਅਨਕ ਪ੍ਰਕਾਰ ਜੋ ਵਿਗਿਆਨ ਆਪਾਂ ਹੀ ਲਾਭ ਕਰ ਦੇਖੇ ਫਿਰ ਸੰਕੋਚਕ ਨਾਨਕ ਦੇਖੇ ਦਇਆ ਭਗਤ ਭਗਤ ਆਪ ਜੈ ਪਸਰੇ ਪਸਤਾ ਸੰਤ ਪ੍ਰਤਾਪ ਦੂ ਪਾਪ ਘਾਪ ਧਨੀ ਉਹਨਾਂ ਦੀ ਸੁਭਾ ਹੁਣ ਬਣੀ ਆਪੇ ਕੁੱਤ ਕਰੇ ਆਨੰਦ ਸੋਜ ਆਪੇ ਰਸ ਭੋਗ ਨਿਰ ਜੋ ਜਿਸ ਭਾਵੇ ਤੇ ਸਾਪਣ ਨਾ ਹੀ ਲਾਵੇ ਜਿਸ ਭਾਵੇ ਤੇ ਵਿਵੇਕ ਲਾਵੇ ਬੇਸ ਮਾਰ ਸਾਹ ਗੰਤ ਬੋ ਤੋਲੇ ਜਿਉ ਬੁਲਾਵੋ ਤੇ ਨਾਨਕ ਦਾਸ ਬੋਲੇ ਸੋ ਜੀ ਜੰਤ ਕੇ ਸਾਹ ਭਰਾ ਆਪੇ ਵਰਤਨਾਰ ਨਾਨਕ ਇੱਕੋ ਪੁੱਛਿਆ ਦੂਜਾ ਕਹਿ ਦਿੱਤਾ ਦਾਸ ਸਭ ਆਪ ਕਥੇ ਆਪ ਸੁਣੇ ਹਰ ਆਪੇ ਇਹ ਸਭ ਸਾਸ ਜਾਤ ਸੁਭਾਵੇ ਤਾਂ ਸ੍ਰਿਸ਼ਟ ਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਦਿਨ ਨਹੀਂ ਕਿਸੇ ਹੋਏ ਆਪਣੇ ਸੋ ਸਭ ਜਗ ਪਰੋਏ ਜਾਤ ਕੋ ਪ੍ਰਭ ਜੀਉ ਆਪ ਜਾਏ ਸੱਚ ਨਾਮ ਸੋ ਜਿਨ ਪਾਏ ਸੋ ਸਮਦਾਸੀ ਤਦ ਕਵੇਤਾ ਨਾਨਕ ਸਭ ਸ੍ਰਿਸ਼ਟ ਦੇਵਤਾ ਜੀ ਜੰਤ ਸਭ ਤਾਂ ਗਏ ਹਾਥ ਦੀਨ ਦਿਆਲ ਨਾਥ ਗੁਨਾਥ ਜਿਸ ਰਾਗ ਤਿਸ ਕੋਈ ਨਾ ਮਾਰੇ ਸੋ ਮੂੰਹਾਂ ਜਿਸ ਮਨ ਵਸਾਏ ਤਾਸ ਤਿਸ ਤਾ ਜਵਰ ਕਹ ਹੋ ਜਾਏ ਸਭ ਸੇ ਦੇਖ ਨੰਗਿਆ ਰਾਜ ਜੀ ਕੀ ਜੋਤ ਜਾਗ ਸਭ ਹਾਥ ਅੰਤਰ ਬਾਹਰ ਜਾਣੋ ਸਾਥ ਗੁਣ ਰਾਮ ਦੇ ਅੰਤ ਪਾਰ ਨਾਨਕ ਦਾਸ ਤਬ ਲਿਹਾਰ ਪੂਰਨ ਪੂਰ ਰਹਿ ਦਿਆ ਸਭ ਉੱਪਰ ਉਪਰ ਕਿਰਪਾਲ ਆਪਣੇ ਕਥਾ ਜਾਣੇ ਆਪ ਅੰਤਰ ਜਾਮੇ ਰਿਓ ਪਿਆਪ ਕਿਰਪਾਲ ਲੈ ਜੀਵਨ ਬਹੁ ਭਾਤ ਜੋ ਜੋ ਰਸੋ ਸੋ ਕਿਸੇ ਧਿਆਤ ਜਿਸ ਭਾਵੇ ਤਿਸ ਲੈ ਮਿਲਾਏ ਭਾਵਤ ਕਰੇ ਹਰ ਜੀ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾ ਨਾਨਕ ਇੱਕ ਜਾਣੀਆਂ ਜਨ ਲੱਕ ਹਰੇਕੇ ਨਾਏ ਕਿਸੇ ਆਖਾਂ ਵੇਖੀ ਜਾਏ ਸੇਵਕੋ ਸੇਵਾ ਬਣਿਆ ਇਹ ਕੰਬੂਝ ਪਰ ਫਰ ਪਾਈ ਇਸ ਦੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਕਰੇ ਨਿਰਵੈਰਾਂ ਦੇ ਗੁਰਜੇ ਗੁਰੂ ਦੇ ਪੈਰੇ ਲੋਕ ਸੁਣੇ ਪਰ ਲੋਕ ਸਹਿਲੇ ਨਾਮ ਗਾਤਰਾ ਪਾਸੇ ਮੇਲੇ ਸਾਹ ਸ਼ਾਮਿਲ ਕਰੋ ਆਨੰਦ ਗੁਣ ਗਾਓ ਪ੍ਰਭ ਪਰਮਾਨੰਦ ਰਾਮ ਨਾਮ ਰਤ ਕਰੋ ਵਿਚਾਰ ਦੁਲੋ ਦੇਗਾ ਕਰੋ ਉਧਾਰ ਮਤ ਵਚਨ ਹਰ ਕੇ ਗੁਣ ਗਾਓ ਕਾਨ ਤਨ ਚਾਹੇ ਸੁਭਾਵ ਆਠ ਸਾਹਿਬ ਪ੍ਰਭ ਪੇਖੋ ਨਿਰਾ ਬਟੇ ਗਿਆਨ ਵਿਨਸੇ ਅੰਧੇਰਾ ਸੁਣ ਦੇ ਸੇਵ ਦੇ ਵਿਸਾਵੋ ਮਨ ਇਸ ਕੇ ਨੈਣ ਫਲ ਪਾਵੋ ਹਾਲ ਪਾ ਦੋ ਲੇ ਸੁਭਾਵ ਰਾਮ ਨਾਮ ਅੰਤਰ ਉਧਾਰ ਪੂਰੇ ਗੁਰੂ ਕੀ ਪੂਰੀ ਦੇਖਿਆ ਜਿਸ ਮਨ ਵਸੇ ਜਿਸ ਸਾਚ ਪ੍ਰੀਖਿਆ ਮਨ ਤਾਂ ਨਾਮ ਜਪ ਲੀ ਲਾਏ ਦੁਖ ਦਾਦ ਮਨ ਤੇ ਪਹੁੰਚ ਜਾਏ ਸੱਚ ਵਪਾਰ ਕਰੋ ਵਪਾਰੀ ਤਿਰ ਗਿਆ ਨਿਵੇ ਸੇਵ ਤੁਮਾਰੀ ਏਕਾ ਟੇਕ ਰੱਖੋ ਮਨ ਮਾਏ ਨਾਨਕ ਬਹੁ ਨਾਵੇ ਜਾਏ ਕਿਸੇ ਦੂਰ ਪ੍ਰਾਪ ਹੋ ਜਾਏ ਉਪਰੇ ਅਸਰ ਹਾਰ ਤੇ ਆਏ ਨਹੀਂ ਪਹੁੰਚ ਜਪੇ ਸਗੋਂ ਪੌ ਮਿਟੇ ਪ੍ਰਭ ਵਿਪਰ ਪ੍ਰਾਣੀ ਚੁੜੇ ਜਿਸ ਪ੍ਰਭ ਰਾਖੇ ਤਿਸ ਨਾਹੀਂ ਦੁਖ ਨਾਮ ਜਤ ਮਨ ਹੋ ਸੂਖ ਚਿੰਤਾ ਜਾਏ ਮਿਟੇ ਅਹੰਕਾਰ ਅਜੇ ਜਨ ਕੋ ਕੋਈ ਨਾ ਪਹੁੰਚਣ ਹਾਰ ਸੇ ਉਪਰ ਸਾਡਾ ਗੁਰ ਸੂਰਾ ਨਾਨਕ ਤਾਰ ਸੁਹਾਜ ਮਤ ਪੂਰੀ ਅੰਮ੍ਰਿਤ ਜਾ ਕੇ ਦ੍ਰਿਸ਼ਟ ਦਸਵੀਂ ਤੇ ਉਦਰਤ ਸ੍ਰੇਸ਼ਟ ਅਚਾਨਕ ਜਾ ਕੇ ਅਨੂਪ ਸਫਲ ਦਸਵੀਂ ਸੁੰਦਰ ਹੈ ਰੂਪ ਧੰਨ ਸੇਵਾ ਸੇਵਕ ਭਗਵਾਨ ਅੰਤਰ ਜਮ ਪੁਰਖ ਪ੍ਰਧਾਨ ਜਿਸ ਮਨ ਵਸੇ ਬਹੁਤ ਨਿਹਾਲ ਤਾਂ ਕਹਿ ਨੇਟ ਨਾਵਤ ਕਾਲ ਅਮਰ ਪਿਆ ਮਨ ਪਰ ਪਾਇਆ ਸਾਧ ਸੰਗ ਨਾਨਕ ਖਰ ਕੇ ਆਇਆ ਸਲੋਕ ਗਿਆਨ ਅੰਜਨ ਗੁਰ ਗਿਆ ਗਿਆਨ ਦੇ ਬਿਨਾ ਸਾਖੀ ਭਗਤ ਸੰਤ ਭੇਜੇ ਨਾਨਕ ਮੰਤਰ ਗਾ ਸਾਸਤਰੀ ਸਾਸਾਂ ਅੰਤਰ ਪ੍ਰਭੀ ਨਾਮ ਪ੍ਰਭੂ ਦਾ ਲਾਗਾ ਮਿਠਾ ਸਗਤ ਮਰੀ ਇਸ ਘੱਟ ਮਾਇਆ ਨਿਕ ਰੰਗ ਨਾਨਾ ਦੇ ਸਾਰ ਨੌਂਦੀ ਨਮਰ ਪ੍ਰਭ ਕਾ ਨਾਮ ਦੇਵੀ ਮੇ ਸ੍ਰਭ ਸਰਾਮ ਸੁਨ ਸੁਮਾ ਨਾਸ਼ਟਰ ਨਾਰਾਇਣ ਜੈ ਅਚਾ ਜਗਤ ਮਾਲ ਤਿੰਨ ਦੇਖਿਆ ਜਿਸਾਬ ਜਿਸਾਏ ਨਾਨਕ ਜੀ ਨੇ ਸੋਜੀ ਪਾਏ ਸੁਭਵੰਤ ਸੁਭਾਰ ਅਨੰਤ ਘੱਟ ਕਰ ਪਿਆ ਪਿਆ ਭਗਵੰਤ ਤਾਨ ਮਾਇਆ ਕਾਸ ਪਿਆ ਸਭ ਲੋਕ ਪੂਰਨ ਤਪਾਲ ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਅਗਿਆ ਜੈਸਾ ਕਰੋ ਪੌਣ ਪਾਣੀ ਦੇ ਸੰਤਰ ਮਾਇਆ ਚਾਰ ਕੁੰਟਲ ਦਿਆ ਦੇਸ ਮਾਇਆ ਜਿਸ ਤਿੰਨ ਗੁਟਾ ਗੁਰ ਸਭ ਨਾਮ ਸੁਖ ਪਾਓ ਬੇਲ ਪ੍ਰਾਂਤ ਸਿੰਘ ਮੈਂ ਦੇਵ ਸਸੀ ਸੂਨ ਵਸਰ ਮੇਗ ਬਾਣੀ ਪ੍ਰਭੀ ਸਭ ਕੋ ਬੋਲੇ ਆਪ ਡੋਲ ਕਹੋ ਡੋਲੇ ਸਭ ਗਲਕ ਖੇਲੇ ਵੀਰ ਮੋਲ ਨਾ ਪਾਇਓ ਗੁਣ ਮੋਲ ਸਭ ਜੋਤ ਮੈਂ ਜਾ ਕੇ ਜੋਤ ਘਾਰਿਓ ਸੁਆਮੀ ਹੋਤ ਬੋਲ ਗੁਰਪ੍ਰਸਾਦ ਭਰੋ ਕਰਨਾ ਅਸਨਾਨ ਤਿੰਨ ਮੈਂ ਹੀ ਵਿਸਾਸ ਸੰਤ ਜਿਨ੍ਹਾਂ ਦਾ ਵੇਖਣ ਸਭ ਬ੍ਰਹਮ ਸੰਤ ਜਿਨ੍ਹਾਂ ਦੇ ਹਿਰਦੇ ਸਭ ਧਾਰਨ ਸੰਤ ਜਿਨ੍ਹਾਂ ਸੁਣ ਸਭ ਬਚਨ ਸਰਬ ਵਿਆਪੀ ਰਾਵ ਸੰਗ ਰਚਨ ਜਿਨ ਰਾਤਾ ਵਿੱਚ ਵੀ ਰਹਿਤ ਸਤਿ ਵਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੇ ਕਾਰਨ ਕਰਾਵਨ ਆਪ ਜਾਣੇ ਅੰਤਰ ਵਸੇ ਵਾਹ ਪੀਓ ਹੀ ਨਾਨਕ ਦਸਨ ਦੇਸ ਦਾ ਮੋਹੀ ਆਪ ਸਤ ਵੀ ਅਸਤ ਜਿਸ ਪ੍ਰਭੂ ਦੇ ਸਗਲੇ ਉਤਪਤੀ ਸੁਭਾਵਿਤਾ ਕਰੇ ਵਿਸਾਰ ਜਿਸ ਭਾਵਿਤਾ ਏਕ ਓਂਕਾਰ ਅਹਿੰਕਲਾ ਲਕਸ਼ਮੀਆਂ ਜਾਏ ਜਿਸ ਭਾਵਿਕ ਲੈ ਮਲਾਏ ਕਵਨ ਨਿਕਟ ਕਵਨ ਚਾਹੀਏ ਦੂਰ ਆਪੇ ਆਪ ਆਪ ਭੂਰ ਅੰਤਰ ਵਜੇ ਸਾਪ ਜਨਾਏ ਨਾਨਕ ਰਿਜਨ ਨਾ ਬਜਾਏ ਸਰ ਭੂਤ ਆਪ ਤਾਰਾ ਸਰ ਨੈਣੇ ਪਿਖਣਾ ਰਸ ਵਸ ਜਾਗਤ ਨਾ ਆਪਣ ਜਾ ਸਾਫ ਹੀ ਸੁਣਾਓ ਜਾਣੇ ਖੇਲ ਬਣਾਇਆ ਆਗਿਆਕਾਰੀ ਕੀ ਨੀ ਮਾਇਆ ਸਾਹ ਕੇ ਮਦ ਵਿਤੋ ਰਹੇ ਜੋ ਕੁਛ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਆਗਿਆ ਜਾਏ ਨਾਨਕ ਜਾ ਭਾਵੇ ਤਾਂ ਲੈ ਸਮਾਏ ਇਸੇ ਹੋਏ ਸੋ ਨਾਹੀਂ ਬੁਰਾ ਉਰੇ ਕਹੋ ਕਿਨੇ ਕਸ਼ਟ ਕਰਾ ਆਪ ਲੱਖ ਤੁਕਾ ਨੀ ਪੀ ਆਪਣੇ ਜਾਣੇ ਆਪਣੇ ਪੀਤੀ ਆਪ ਸਾਹ ਝਾਰੀ ਸਰਦਾ ਚੋਤ ਬੋਤ ਆਪਣਾ ਸੰਗ੍ਰਹਿ ਸਾਰੀ ਜਾਤਮਿਕ ਕਹੀ ਨਾ ਜਾਏ ਦੂਸਰੇ ਤਾਂ ਸੋਜੀ ਪਾਏ ਦੱਸਿਆ ਕਿ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਹੈ ਜਾਣ ਜੋ ਜਾਣੇ ਕਿ ਸਦਾ ਸੁਖ ਹੋ ਗਿਆ ਮਲਾਏ ਲੈ ਬੜਾ ਸੋਏ ਧਮਾਂਤ ਭਗਵੰਤ ਭਗਵੰਤ ਜੀਵਨ ਮੋਹ ਇਸ ਭਗਵੰਤ ਧੰਨ ਧੰਨ ਧੰਨ ਜਨੇ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ ਜਨ ਆਵਨ ਕਹੇ ਸੁਭਾਵ ਜਨ ਦੇ ਸੰਗ ਸੁਧਾਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਜੀ ਜਨ ਕੋ ਸਦਾ ਨਵ ਸੁਧਾਰ ਸਲੋਕ ਪੂਰਾ ਪ੍ਰਵਰਾਜ ਪੂਰਾ ਜਾ ਕਰ ਨਾਉ ਨਾਨਕ ਪੂਰਾ ਪਾਇਆ ਪੂਰੇ ਦੇਵ ਭਾਵਸਰ ਪੂਰੇ ਗੁਰੂ ਕਾ ਸੰਦੇਸ ਪਾਰ ਬ੍ਰਹਮ ਨਿਵਟ ਕਰਦੇ ਸਾਹ ਸਾਹ ਸਿਮਰੋ ਗੋਬਿੰਦ ਮਨ ਅੰਤਰ ਵੀ ਉਤੇ ਜਿੰਦ ਆਸ ਨਿਤ ਤਿਆਗ ਗੁਰ ਕਰਮ ਸੰਤ ਜਿਨ੍ਹਾਂ ਕੇ ਧੂੜ ਮਨ ਮੰਗ ਆਪ ਛੋੜ ਬੇਨਤੀ ਕਰੋ ਸਾਹ ਸਾਹ ਹੋ ਗਏ ਸਭ ਕਰੋ ਹਰ ਧਨ ਕੇ ਪਰ ਲਿਓ ਭੰਡਾਰ ਨਾਨਕ ਗੁਰ ਪੂਰੇ ਨਵ ਸਕਾਰ ਕੇ ਕੁਝ ਸਿਆ ਜਾ ਆਨੰਦ ਸਾਹ ਸੰਤ ਪਰਮਾਨੰਦ ਨਰਕ ਨਿਵਾਰ ਉਧਾਰੋ ਜੀਓ ਗੁਣ ਗੋਬਿੰਦ ਅਮਰ ਅਸ ਪੀਓ ਚਿੱਤ ਚਿੱਤੋ ਨਵੈਣੇ ਏਕ ਰੂਪ ਰਚਾ ਕੇ ਰੰਗ ਨੇਕ ਗੋਪਾਲ ਦਮੋਦਰ ਦੀਨ ਦਿਆਲ ਦੁਖ ਭੰਜਨ ਪੂਰਨ ਗ੍ਰਿਕਾਲ ਸਿਵ ਸਿਵ ਨਾਮ ਬਰੰਗਾਰ ਨਾਨਕ ਜੀ ਰਹੇ ਆਧਾਰ ਉਤਮ ਸੋਗ ਸਾਧੇ ਬਚਨ ਅਮਰੀ ਭੁਲਾ ਲੇ ਰਤਨ ਸੁਣਤ ਕਾਵਤ ਹੋਤ ਆਧਾਰ ਆਪ ਤਰੇ ਲੋਕਰ ਨਿਸਤਾਰ ਸਫਲ ਜੀਵਨ ਸਫਲਤਾ ਕਾ ਸੰਗ ਜਾ ਕੇ ਮਨ ਲਾਗਾ ਰੰਗ ਜੈ ਜੈ ਸਾਧ ਨਾ ਦਵਾਜੇ ਸੁਣ ਸੁਣਾਨੰਦ ਕਰੇ ਪ੍ਰਭ ਗਾਜੇ ਪ੍ਰਗਟੇ ਗੋਪਾਲ ਮਹਾਦੇ ਮਾਤੇ ਨਾਨਕ ਉਦਰੇ ਤਿਨ ਕੇ ਸਾਥੇ ਸਰਨ ਜਗ ਸੁਣ ਸਾਨੀ ਆਏ ਕਰ ਕੀਤਾ ਪ੍ਰਭਾਵ ਮਲਾਏ ਮਿਟ ਗਿਆ ਵਹਿ ਪੈ ਸਭ ਰੇਮ ਸਮਿਤ ਰਾਮ ਸਾਧ ਸੰਗ ਲੈ ਸੂਪ ਸੰਤ ਭੈਗਰ ਦੇ ਪੂਰਨ ਹੋਈ ਸੇਵ ਕੀ ਸੇਵਾ ਦਿਨ ਜਗ ਗਾ ਤੇਰੇ ਤੇ ਰਾਮ ਨਾਮ ਸੁਣ ਸੁਣ ਚੇਤੇ ਕਰ ਪਰ ਸਰ ਦਇਆ ਪ੍ਰਭਤਾਰੀ ਨਾਨਕ ਨਿਵੇ ਕੇ ਬਿਮਾਰੀ ਪ੍ਰਾਪਤੀ ਉਸਤ ਕਰੋ ਸੰਤ ਨੀਰ ਸਾਫ ਦਾਨ ਸਾਧ ਦਸੀ ਦੇ ਸੁਖਮੇ ਸਹਿਜ ਗੋਬਿੰਦ ਨਾ ਜਿਸਮੇ ਵਸਤ ਹੋ ਤਨ ਨਾਨ ਸਭ ਇੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉੱਚ ਪਏ ਸਥਾਨ ਬਹੁ ਨ ਹੋਵੇ ਆਵਨ ਜਾਣ ਹਰ ਧਨ ਕਾਰ ਜਲੇ ਜਨ ਸੋਏ ਨਾ ਇਸ ਪ੍ਰਾਪਤ ਹੋਏ ਕੀਮ ਸ਼ਾਂਤ ਰਿਤ ਨਾਵ ਨਿਧ ਬੁੱਧ ਗਿਆਨ ਕਰ ਸਭ ਤੇ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸੇ ਸੂਤਰ ਸਥਾਨ ਚਾਪ ਦਾਸ ਕੌਣ ਵਰਗਾ ਸਭ ਤੇ ਮਨ ਸਭ ਤੇ ਦਾਸ ਸੁੰਦਰ ਚਤਰ ਤੱਤ ਕਵਿਤਾ ਸੁਣਦਾਸੀ ਏਕ ਦਿਸ ਦਿੱਤਾ ਫਲ ਦਿਸ ਜਨ ਕੇ ਮੁਖ ਭਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਦਾਨ ਜਿਹੜੇ ਮਨ ਕੋਏ ਸਭ ਜੋਗ ਮੈਂ ਤਾਂ ਵੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿੰਘ ਸਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਾਗ ਮਨ ਵਿਸ਼ਰਾਮ ਕੋਟ ਬੜਾ ਸਾਹ ਸੰਗ ਵਡੇ ਸੰਤ ਗੁਰਪਦ ਜਾਣਤੇ ਛੁਟੇ ਜਾ ਕੇ ਮਸਤਕ ਕਰਮ ਪ੍ਰਭ ਪਾਇ ਸਾ ਸਰਨ ਨਾਨਕ ਤੇ ਆਏ ਜਿਸ ਮਨ ਵਸੇ ਸੁਣੇ ਲਾਇ ਪ੍ਰੀਤ ਜਿਸ ਜਨ ਨਭ ਹੈ ਪ੍ਰਸੀਤ ਜਨਮ ਮਰਨ ਦਾ ਦੁਖ ਨਿਵਾਰੇ ਦੁਲਭ ਦੇਹ ਤਦ ਕਾ ਵਧਾਰੇ ਨਿਮ ਸੁਭਾ ਵਸਾ ਕੀ ਬਾਣੀ ਇੱਕ ਨਾਮ ਮਨ ਮਾਇ ਸੁਣੀ ਦੁਖ ਰੋਗ ਬਿੰਸੇ ਪੈ ਭਰਮ ਸਾ ਨਾਮ ਨਿਰਮਲ ਤਾਵੇ ਕਰਮ ਸਾ ਕੇ ਉਹ ਤਾ ਕੀ ਸੋਭਾ ਬਣੀ ਨਾਨਕ ਇੱਕ ਨਾਮ ਸੁਖਣੀ ਸਿੱਤੀ ਗੌੜੀ ਮਹਿਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਾ ਥਲਮਗਿਰ ਪੂਜਾ ਸਵਾਮੀ ਸਿਜਨਹਾਰ ਅਨੇਕ ਭਾਂਤ ਹੋਏ ਪਸਰਿਆ ਨਾਨਕ ਏਕ ਓਂਕਾਰ ਪੌੜੀ ਏਕਮ ਏਕ ਓਂਕਾਰ ਪ੍ਰਾਪ ਕਰੋ ਪੰਥਨਾ ਧਿਆਏ ਗੁਣ ਗੋਬਿੰਦ ਕੋ ਪਾਰ ਪ੍ਰਾਪ ਸਰਨ ਕਰੋ ਹਰ ਰਾਏ ਤਾ ਕਿ ਆਸ ਕਲਿਆਣ ਸੁਖ ਜਾਤਿ ਸਭ ਕਿਛੁ ਹੋਏ ਚਾਰ ਕੁੰਟ ਦਇਆ ਤਿਸ ਭਾਵਿਓ ਤਿਸ ਨੂੰ ਨਗਰ ਨ ਕੋਏ ਵੇਦ ਪ੍ਰਾਣ ਸੁਣੇ ਸੁਣੇ ਬਹੁ ਵਿਧ ਕਰੋ ਵਿਚਾਰ ਪਤਿ ਉਧਾਰਨ ਪੈ ਹਨ ਸੁਖ ਸਾਗਰ ਨਿਰੰਕਾਰ ਦਾਤਾ ਭੁਗਤਾ ਦੇਨ ਹਰ ਤਿਸ ਨੂੰ ਨਗਰ ਨ ਜਾਏ ਜੋ ਚਾਹੇ ਸੋਈ ਮਿਲੇ ਨਾਨਕ ਹਰ ਗੁਣ ਗਾਏ ਗੋਬਿੰਦ ਜਸ ਗਾਈਏ ਹਰ ਨੀਤ ਮਿਲ ਭਜੀਏ ਮੇਰੇ ਭਜੀਏ ਸਾਧਸੰਗ ਮੇਰੇ ਮੀਤ ਰਹੋ ਉਸ ਲੋਕ ਕਰੋ ਵੰਦਨਾ ਐਨਕ ਵਾਰ ਸਰਨ ਭਰੋ ਰਾਏ ਭਰਮ ਕੱਟੀਏ ਨਾਨਕ ਸਾਧਸੰਗ ਦੁਤੀਆ ਭਾਉ ਮਿਟਾਏ ਪੌੜੀ ਦੁਤੀਆ ਤੁਮਤ ਦੂਰ ਕਰ ਗੁਰਸੇਵਾ ਕਰ ਮੀਤ ਨਾ ਰਾਮ ਰਤਨ ਮਨ ਤਨ ਵਸੇ ਤਾਜ ਕਾਮ ਕਰੋ ਲੋ ਮੀਤ ਮਰਨ ਮਿਟੇ ਜੀਵਨ ਮਿਲੇ ਬਿੰਸੇ ਸਰ ਕਲੇਸ ਆਪ ਤਜੋ ਗੋਬਿੰਦ ਭਜੋ ਭਾਉ ਭਗਤ ਪ੍ਰਵੇਸ ਲਾ ਮਿਲੇ ਤੋਟਾ ਹਿਰੇ ਆਤਰ ਗਿਆ ਭਗਵੰਤ ਰਾਮ ਨਾਮ ਧਨ ਪੰਚਮੇ ਸਾਧ ਸਾ ਭਗਵੰਤ ਉਠ ਬੈਠ ਹਰ ਤਜੋ ਸਾਧੂ ਸੰਗ ਪ੍ਰੀਤ ਨਾਨਕ ਦੁਰਮ ਛੁੱਟ ਗਈ ਪਾਰ ਬ੍ਰਹਮ ਬਸੇ ਚੀਤ ਸਲੋਕ ਤੀਨ ਦੇ ਆਪੇ ਜਾਗਤ ਕਤੁਰੀਆ ਭਾਵੇ ਕੋਏ ਨਾਨਕ ਸੰਤ ਨਿਰਮਲ ਭਇਆ ਜਿਨ ਮਨ ਵਸਿਆ ਸੋਏ ਪੌੜੀ ਤ੍ਰਿਤੀਆ ਤ੍ਰੈ ਗੁਣ ਵਿਖੇ ਪਾਲ ਕਪ ਉੱਤਮ ਕਵਨੀ ਵਿੱਚ ਨਾਨਕ ਸੋਈ ਭਰਮਤ ਭਣੋ ਸਦਾ ਸੰਘਾਰੇ ਮੀਚ ਹਾਰਕ ਸੋਗ ਸਹਿਸਾ ਸੰਸਾਰ ਹੋ ਕਤ ਬਿਹਾਏ ਜਿਨ ਕੀਏ ਤੁਸੇ ਨਾ ਜਾਣੇ ਚਿਤੀ ਨੇਕ ਪਾਏ ਆਦ ਬਿਆਰ ਪਾਦ ਰਸ ਰੁਗਨ ਟੁੱਟੇ ਤਾਪ ਪਾਰ ਬ੍ਰਹਮ ਪੂਰਨ ਧਣੀ ਨਾ ਬੂਝੇ ਪ੍ਰਤਾਪ ਮੋਹ ਭਰਮ ਗੁਰਦ ਘਣੋ ਮਹਾਂ ਨਰਕ ਮੈਂ ਵਾਸ ਕਾਰ ਕਿਰਪਾ ਪ੍ਰਭ ਰਾਖ ਲਿਓ ਨਾਨਕ ਤੇਰੀ ਆਸ ਸਲੋਕ ਚਤੁਰਸਿਆ ਸੁਗੜ ਸੋਏ ਜਿਨ ਤਜੀ ਅਗਮਾਨ ਚਾਰ ਪਦਾਰਥ ਅਸਿਦ ਭਾਈ ਨਾਨਕ ਹਰ ਨਾਮ ਪੌੜੀ ਚਤੁਰਥ ਚਾਰੇ ਜੇ ਸੁਣ ਸੋਧਿਓ ਤਤ ਵਿਚਾਰ ਸਰਬ ਕੀਮ ਕਲਿਆਣ ਨਿਧ ਰਾਮ ਨਾਮ ਜਪਸਾਰ ਨਰਕ ਨਿਵਾਰੇ ਦੁਖਰੇ ਟੁੱਟੇ ਅਨਕਲੇਸ਼ ਨੀ ਛੁਟੇ ਜਮਤੇ ਛੁਟੇ ਹਰ ਕੀ ਸਿੰਘ ਪ੍ਰਵੇਸ ਭੋ ਬਿੰਸੇ ਮਤਰਸੇ ਰੰਗ ਰਤ ਨਿਰੰਕਾਰ ਦੁਖ ਦਲ ਪਵਿੱਤਰਾ ਨਾਸੇ ਨਾ ਉਧਾਰ ਸੋਨਾ ਮੁੰਚਨ ਖੋਜੇ ਸੁਖ ਸਾਗਰ ਗੋਪਾਲ ਮਾਨੀ ਮਤ ਪੂਜਲਾ ਹੋਏ ਨਾਨਕ ਸਾਹ ਰਵਾਲ ਸਲੋਕ ਪੰਚ ਵਿਕਾਰ ਮਾਨਵੇਂ ਵਸੇ ਰਾਜਸ ਮਾਇਆ ਸੰਗ ਸਾਧ ਸੰਗ ਹੋਏ ਨਿਰਮਲਾ ਨਾਨਕ ਸਾਹੇ ਰੰਗ ਪੌੜੀ ਪੰਚਮ ਪੰਚ ਪ੍ਰਧਾਨ ਤੇ ਜੇ ਜਾਣੀਏ ਪ੍ਰਪੰਚ ਕੁਸੁਮ ਬਾਸ ਬਹੁ ਰੰਗ ਘਣੋ ਸਭ ਮਿਥਿਆ ਬਲਵੰਚ ਨਾ ਜਾਪੇ ਨਾ ਬੁੱਝੀਏ ਨਾ ਕਿਛ ਘੱਟ ਵਿਚਾਰ ਸਵਾਤ ਮੋਹ ਰਸ ਵੇਦਿਓ ਅਗਿਆਨ ਰਚਿਓ ਸੰਸਾਰ ਜਨਮ ਮਰ ਬਹੁ ਜੂਨ ਭਰਮਨ ਕੀਨੇ ਕਰਮਨੀਕ ਰਚਨ ਹਾਰ ਨਾ ਸਿਮਰਿਓ ਮਨ ਵਿਚਾਰ ਵਿਵੇਕ ਭਾਉ ਭਗਤ ਭਗਵਾਨ ਸੰਗ ਮਾਇਆ ਲਿਪਤ ਨਰੰਚ ਨਾਨਕ ਵਿਲੇ ਪਾਈਏ ਜੋ ਨਾ ਰਚੇ ਪ੍ਰਪੰਚ ਸਲੋਕ ਖਾਲਸਾ ਕਰ ਉੱਚੋ ਕਹੀਏ ਅੰਤ ਨ ਪਾਰਾ ਵਾਰ ਭਗਤ ਗੋਏ ਗੁੰਗਾਪ ਤੇ ਨਾਨਕ ਰਹੇ ਦੁਆਰ ਪੌੜੀ ਕਸਮ ਖਾਸ ਸਾਸਤਰ ਕਹੀਏ ਸਿਮਤ ਕਥੇ ਨੇਕ ਉੱਤਮ ਉੱਚੋ ਪਾਰਾ ਗੁਣ ਅੰਤ ਨ ਜਾਣੇ ਸੇਗ ਨਾਰਦ ਮੁਨ ਜਨ ਸੁਖ ਵਿਆਸ ਜਸ ਗਾਵਤ ਗੋਵਿੰਦ ਰਸ ਗੀਤੇ ਹਾਸਿਓ ਵਿਦੇ ਭਗਤ ਰਸੀ ਭਗਵੰਤ ਮੋਹ ਮਾਨ ਭਰਮ ਵਿੱਚੋ ਪਾਏ ਸਨ ਦਿਆਲ ਚਰਨ ਕਮਲ ਮਨ ਤਨ ਵਸੇ ਦਰਸ਼ਨ ਦੇਵ ਨਿਹਾਲ ਲਾਭ ਮਿਲੇ ਤੋਟਾ ਹਿਲੇ ਸਾਧ ਸੰਗ ਲਿਵ ਲਾਏ ਖਾਟ ਖਜਾਨਾ ਗੁਣ ਦਰੇ ਨਾਨਕ ਨਾਮ ਧਿਆਏ ਸਲੋਕ ਸੰਤ ਮੰਡਲ ਹਰ ਜਸ ਕਥੇ ਬੋਲੇ ਸਤ ਸੁਭਾਏ ਨਾਨਕ ਮਨ ਸੰਤੋਖੀ ਏ ਸਿਉ ਲਿਵ ਲਾਏ ਪੌੜੀ ਸਾਵਤਮ ਸੰਚੋ ਨਾਮ ਧਨ ਟੂਟਣ ਜਾਏ ਭੰਡਾਰ ਸੰਤ ਸੰਗਤ ਮੈਂ ਪਾਈ ਅੰਤ ਨ ਪਾਰਾ ਵਾਰ ਆਪ ਤਜੋ ਗੋਬਿੰਦ ਭਜੋ ਸਰਨ ਭਰੋਹਾ ਰਾਏ ਦੁਖ ਹਰੇ ਭਾਵਿਓ ਤਰੇ ਮੰਚਨ ਗਿਆ ਫਲ ਪਾਏ ਆੜ ਪੈਰ ਮਨ ਹਰ ਜਪੇ ਸਫਲ ਜਨ ਪ੍ਰਵਾਨ ਅੰਤਰ ਵਾਰ ਸਦਾ ਰੰਗ ਕਰਨੇ ਹਰ ਪਛਾਣ ਸੋਚਾ ਦਨ ਸੋ ਸਖਾ ਮੀਤ ਜੋ ਹਰ ਕੀ ਮਤ ਦੇ ਨਾਨਕ ਤਿਸ ਬਲਿਹਾਰ ਨੇ ਹਾਰਾ ਨਾਮ ਜਪੇ ਸਲੋਕ ਆਠ ਪੈਰ ਗੁਣ ਗਾਈਏ ਤਜੀ ਅਵਰ ਜੰਜਾਲ ਜਮਕਾਂਕਾ ਜੋ ਨ ਸਕੀ ਨਾਨਕ ਪ੍ਰਭੂ ਦਿਆਲ ਪੌੜੀ ਅਸ਼ਟਮੀ ਅਸ਼ਟ ਸਿਰ ਨਵ ਨਿਧ ਸਗਲ ਪਦਾਰਥ ਪੂਰਨ ਬੁੱਧ ਸਵਲ ਪ੍ਰਗਾਸ ਸਦਾਨੰਦ ਨਿਵਣ ਰੀਤ ਨੋ ਦਰਵੰਤ ਸਗਲ ਧਰਮ ਪਵਿੱਤਰ ਸਨਾਨ ਸਾਮੇ ਊਸ਼ ਵਸੇਖ ਗਿਆਨ ਹਾਰਾ ਭਜਨ ਪੂਰੇ ਗੁਰਸੰਗ ਜਪ ਤਰੀਏ ਨਾਨਕ ਨਾਮ ਹਰ ਰੰਗ ਸਲੋਕ ਨਰੈਣ ਨ ਸਿਮਰਿਓ ਮੋਹਿਓ ਸੁਹਾਗ ਵਿਚਾਰ ਨਾਨਕ ਨਾਮ ਵਿਚਾਰੀ ਨਾਨਕ ਸੁਰਗ ਅਵਤਾਰ ਪੌੜੀ ਨੌਵੀਂ ਨਵੇਂ ਛਿੱਦਰ ਪਵੀਤ ਹਰ ਨਾਮ ਨ ਜਪੇ ਕਾਰਤ ਵਿਪਰੀਤ ਪਾਠ ਰਮੇ ਬਖੇ ਸਾਲ ਨਿੰਦ ਕੰਨ ਸੁਨੀ ਹਰ ਜਸ ਵਿੰਦ ਹਰੇ ਪਾਰ ਦਰਬ ਹੁਦਰ ਕੇ ਤਾਈ ਅਗਨ ਨਿਵਰੇ ਤਿਸ ਨ ਬੁਝਾਈ ਹਰ ਸੇਵਾ ਬਿਨੇ ਫਲ ਲਾ ਕੇ ਨਾਨਕ ਪ੍ਰਭ ਵਿਸਤ ਮਰ ਜਵੇ ਅਭਾਗੇ ਸਲੋਕ ਦਾਸ ਤਿਸ ਭੋਜਨ ਫਿਰਿਓ ਜਸ ਦੇਖ ਤਸ ਹੋਏ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਪੌੜੀ ਦਸਵੀਂ ਦਸ ਦੁਆਰ ਵਸ ਕੀਨੇ ਮਨ ਸੰਤੋਖ ਨਾਮ ਜਪ ਲੀਨੇ ਕਾਨੀ ਸੁਣੀਓ ਜਸ ਗੋਪਾਲ ਨੈਨੀ ਪੇ ਸਾ ਦਿਆਲ ਰਸਨਾ ਗੁਣ ਗਾਵੇ ਬੇਅੰਤ ਮਨ ਮੈਂ ਚਿਲੇ ਪੂਰਨ ਭਗਵੰਤ ਹਾਸ ਚਾਨ ਚੰਦ ਟਹਿਲ ਕਮਾਈਏ ਨਾਨਕ ਏ ਸੰਜਮ ਪ੍ਰਭ ਕਿਰਪਾ ਪਾਈਏ ਸਲੋਕ ਏਕੋ ਏਕ ਬਖਾਨੀਏ ਵਿਲਾ ਜਾਣੇ ਸਵਾਦ ਗੁਣ ਗੋਵੇ ਨਾ ਜਾਣੀਏ ਨਾਨਕ ਸਭ ਸਮਾਗ ਪੌੜੀ ಏಕಾದಶಿ ನಿರ್ಬೇಕು ಆ ರಾಮ ಇಂದ್ರಿ ಭಾಷಾಕಾಸುನು ಆ ನಮ್ಮ ಮನಸ್ಸನ್ನು ತೋಕಸಾಗಿ ಗೀದೆಯ ಇನ್ವಿದಿ ಭಾಷನ ಪೂರ್ಣಪೇಯ ತಾವತ ಮನ ರಾಕೆ ಏಕಾಯ ಮಂತ ಸುಧ ಜಪ್ತ ಹಾರ ನಾಯ ಸಾಮ ಪೂರ ರಹೆ ಪಾರಬ್ರಹ್ಮ ನಾನಕ ಹರ ಕೀರ್ತನ ಕರಟ ಅಲ್ಲೇ ಧಾರ ಮಸಲೋಕ ತುರ್ಮತ ಹರಿ ಸೇವಾ ಕರಿ ಕೀರ್ತಿ ಸಾ ಕೃಪಾಲ ನಾನಕ ಸಭ ಮಿಲ ರಹೇ ಬಿನ್ಸ ಸರ್ವ ಜಂಜಾಲ ಪೌಡಿ ದ್ವಾದಶೀ ದಾನ ನಾಮ ಸ್ನಾನ ಹರಿ ಭಗತ ಕರೋ ತಜಮಾನ ಹರ ಅಮೃತ ಪಾನ ಕರೋ ಸಾಸಾಂಗ ಮಂತ ತಾಸ್ಯ ಕೀರ್ತನ ಪ್ರಭುರಂಗ ਕੋਮਲ ਬਾਣੀ ਸਭ ਸੋ ਸੰਤੋਖੇ ਪੰਜ ਤੂੰ ਆਤਮਾ ਹਰ ਨਾਮ ਰਸ ਭੋਖੇ ਸੋ ਪੂਰੇ ਸੇ ਨੇ ਚੋ ਪਾਈਏ ਨਾਨਕ ਨਾਮ ਰੰਗਤ ਫਿਰ ਜੂਨ ਨਾਈਏ ਸਲੋਕ ਤੀਨ ਗੁਣਾ ਮੈਂ ਪਿਆਪਿਆ ਪੂਰਨ ਹੋਤ ਨਕਾਮ ਪਤੇ ਉਧਾਰਨ ਮਨ ਵਸੇ ਨਾਮ ਛੂਟੇ ਨਾਮ ਪੌੜੀ ਚੌਦਸੀ ਤੀਨ ਤਾਪ ਸੰਸਾਰ ਰਵ ਚਾਰ ਨਾ ਪ੍ਰਵਤਾਰ ਹਰ ਭਜਨ ਮਨ ਮੈਂ ਆਇਓ ਸੁਖ ਸਾਗਰ ਪ੍ਰਭ ਨੇਮ ਕਰਨਾ ਗਾਇਓ ਹਰ ਸਲੋਕ ਕਾ ਦੇਵ ਘਰ ਵਾ ਦਿਓ ਜਿਦੇਕ ਰੋਗ ਮਾਇਆ ਅਸਾਦ ਦਿਓ ਦਿਨੇ ਬਕਾਲ ਕਰਤ ਸਰਮ ਪਾਇਓ ਨੈਨੀ ਨੀ ਸੁਗਨ ਬਰੜਾਇਓ ਹਰ ਵਿਸਰਤ ਹੋਵ ਤੇ ਹਾਲ ਸਰ ਨਾਨਕ ਪ੍ਰਭ ਪੁਰਖ ਦਿਆ ਸਲੋਕ ਚਾਰ ਕੁੰਡ ਚੌਦਹ ਭਵਨ ਸਗਲ ਵਿਵਤ ਰਾਮ ਨਾਨਕ ਹੁਣ ਨਾ ਦੇਖੀਏ ਪੂਰਨ ਤਾਹੇ ਕਾਮ ਪੌੜੀ ਚੌਦਹ ਚਾਰ ਕੁੰਡ ਫਿਰ ਪ੍ਰਾਪ ਪ੍ਰਭ ਆਪ ਸਗਲ ਭਵਨ ਪੂਰਨ ਪ੍ਰਤਾਪ ਦੱਸੇ ਦਿੱਤਾ ਰਵਿਆ ਪ੍ਰਭ ਏਕ ਧਾਰਨ ਸਾਧ ਪ੍ਰਭ ਮੈਂ ਪ੍ਰਭ ਕੇਕ ਜਲ ਥਲ ਵਨ ਪਰਬਤ ਪਰਤਾਲ ਪਰਮੇਸ਼ਰ ਤੈ ਵਿਸੇ ਗਿਆ ਹਰ ਸੁਗਮ ਸੂ ਸਗਲ ਭਗਵਾਨ ਨਾਨਕ ਪੁਰਬਕ ਬ੍ਰਹਮ ਪ੍ਰਸ਼ਾਂਤ ਸਲੋਕ ਆਤਮ ਗੀਤਾ ਗੁਰਮਤਿ ਗੁਣ ਗਾਏ ਗੋਬਿੰਦ ਚੰਦ ਪ੍ਰਸਾਦੀ ਭੈ ਮਿਟੇ ਨਾਨਕ ਬੇਨਤੀ ਚੁੰਦ ਪੌੜੀ ਮਾਮਤ ਆਤਮ ਸੁਖੀ ਭੈ ਸੰਤੋਖ ਦੀਆ ਗੁਰਦੇਵ ਮਾਨਤਾ ਸੀ ਤੋ ਸ਼ਾਂਤ ਸਹਿਜ ਲਾਗਾ ਪ੍ਰਭੀ ਸੇਵ ਟੂਟੇ ਬੰਧਨ ਬਹੁ ਵਿਕਾਰ ਸਭ ਪੂਰਨ ਤਾਵੇ ਕਾਮ ਦੁਰਮਤ ਮਿਟੀ ਹਮੇ ਛੁਟੀ ਸਿਮਤ ਹਰ ਕੋ ਨਾਮ ਸਾਰਨ ਗਈ ਪ੍ਰਭਰਮ ਕੀ ਮਿਟਿਆ ਆਪ ਗਵਨ ਆਪ ਕਰਿਆ ਕਟੰਬ ਸਿਓ ਗੁਣ ਗੋਬਿੰਦ ਪ੍ਰਭ ਰਵਨ ਹਰ ਕੀ ਟਹਿਲ ਸਮਾਵਣੀ ਜਪੀਏ ਪ੍ਰਭ ਕਾ ਨਾਮ ਗੁਰੂ ਪੂਰੇ ਤੇ ਪਾਇਆ ਨਾਨਕ ਸੁਖ ਵਿਸਰਾਮ ਸਲੋਕ ਪੂਰਨ ਕਵੋ ਨ ਡੋਲਤਾ ਪੂਰਾ ਗਿਆ ਪ੍ਰਵੇ ਆਪ ਦਿਨ ਦਿਨ ਚੜੇ ਸਵਾਇਆ ਨਾ ਹੋਰ ਨ ਘਾਟ ਪੌੜੀ ਪੂਰਨਮਾ ਪੂਰਨ ਪ੍ਰਭੇ ਕਰਨ ਕਰਨ ਸਮਰੱਥ ਜੀ ਜਨ ਦਿਆਲ ਪ੍ਰਭ ਸਭ ਉੱਪਰ ਜਾ ਕਾ ਹਾਸ ਗੁਣ ਧਿਆਨ ਗੁਣ ਗੁਣ ਕੀਆ ਜਾ ਕਾ ਹੋਏ ਅੰਤਰ ਜਮੇ ਪ੍ਰਭ ਸਜਾਣ ਲਖਨ ਰੰਜਨ ਸੋਏ ਪਾਪ ਬ੍ਰਹਮ ਪਰਮੇਸ਼ਵਰੋ ਸਭ ਜਿਤ ਚਾਨਣ ਹਾਰ ਸੰਤ ਸਹਾਈ ਸਨ ਜੋਗ ਆਠ ਪੈਰ ਨਮਸਕਾਰ ਅਕਾਥ ਕਥਾ ਨਾ ਬੁਝੀਏ ਸਿਮਰੋ ਹਰ ਕੇ ਚਰਨ ਪਤ ਧਾਰਨ ਨਾਰਨਾ ਸਭੀ ਸਰਣ ਸਲੋਕ ਦੁੱਖ ਬਿੰਸ ਸਹਿਸਾ ਗਿਆ ਸਾਧਨ ਗਈ ਹਦਾਏ ਮਾਨਚਨ ਦੇ ਫਲ ਪਾਇਆ ਨਾਨਕ ਹਰ ਗੁਣ ਗਾਏ ਪੌੜੀ ਕੋਈ ਗਾਵੇ ਗੋ ਸੁਣੇ ਕੋਈ ਕਰੇ ਵਿਚਾਰ ਕੋਪ ਦੇਸੇ ਕੋਲੜੇ ਤਿਸਤਾ ਹੋਏ ਧਾਰ ਕਿਲਵੇ ਕਾਟੇ ਹੋਏ ਨਿਰਮਲਾ ਜਨਮ ਜਨਮ ਮਲ ਜਾਏ ਹਰ ਭਾਰਤ ਮੂਜਾ ਨਾ ਪੋਹੇ ਤਿਸ ਮਾਏ ਸੋ ਸੋਚਾ ਸੋ ਗੈਸਨ ਸੋ ਗਿਆਨੀ ਧਰਵੰਤ ਸੋ ਸੂਰਾ ਕੁਲਵੰਤ ਸੋ ਇਹ ਜਿਨ ਭਈਆ ਭਗਵੰਤ ਖੱਤਰੀ ਬ੍ਰਾਹਮਣ ਸੂਰ ਵੈਸ ਉਦਰੇ ਸਿਮ ਚੰਡਾਲ ਜਿਨ ਜਾਣਿਓ ਪ੍ਰਭ ਆਪਣਾ ਨਾਮ ਰਿਚੇਰ ਵਾਲ ਗੌੜੀ ਕੀ ਵਾਲ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਿਲਾ ਚੌਥਾ ਸਤਿਗੁਰ ਪੁਰਖ ਦਿਆਲ ਹੈ ਜਿਸਨੂੰ ਸਮਝ ਸਭ ਕੋਏ ਏਕ ਦ੍ਰਿਸ਼ ਦਾ ਦੇਹ ਦਾ ਮਨ ਭਾਵਨੇ ਪ੍ਰਸਿੱਧ ਹੋਏ ਸਤਿਗੁਰ ਵਿੱਚ ਅੰਮ੍ਰਿਤ ਹੈ ਹਰ ਉੱਤਮ ਹਰ ਪਾਸ ਹੋਏ ਨਾਨਕ ਕਿਰਪਾ ਤੇ ਹੈ ਧਿਆਈਏ ਗੁਰੂ ਭਾਵੇ ਕੋਏ ਮਹਿਲਾ ਚੌਥਾ ਹਉਮੈ ਮਾਇਆ ਸਭ ਦੇਖਿਆ ਨਿਜ ਜਗ ਤੁਰਤ ਸੰਸਾਰ ਲਾਹ ਹਤਨ ਕੱਥਿਆ ਗੁਰਮੁਖ ਸਦ ਵਿਚਾਰ ਹਉਮੈ ਮਹਿਲ ਵੇਖ ਉਤਰੇ ਹਰ ਮਦ ਹਰ ਉਧਾਰ ਸਭ ਕਾਰਜ ਚਿੰਨ ਕੇ ਸਿੱਧ ਹੈ ਜਿਨ ਗੁਰਮੁਖ ਕਿਰਪਾ ਧਾਰ ਨਾਨਕ ਜੋ ਤੁਰ ਮਿਲੇ ਸੇ ਮਿਲ ਰਹੇ ਹਾਰ ਮੇਲੇ ਸੇ ਜਿਨ ਹਾਰ ਪੌੜੀ ਤੂੰ ਸੱਚਾ ਸਹਿ ਸਾਚਿਆ ਸਾ ਸੱਚਾ ਗ੍ਰਸਤਾਈ ਗੁਰੂ ਸਾਹ ਧਿਆਈ ਦੀ ਸਭ ਲੰਘੇ ਤੇਰੀ ਪਾਈ ਤੇਰੀ ਸਿਰ ਸਵਾਲੇ ਸਰੂ ਦਾ ਗੁਣ ਕੀਤੀ ਤਿਸ ਪਾਲ ਲੰਘਾਈ ਗੁਰਮੁਖਾਂ ਨੂੰ ਫਲ ਪਾਇਆ ਸੱਚ ਨਾਮ ਸਮਾਈ ਵੱਡੇ ਮੇਰੇ ਸਾਹਿਬਾਂ ਵੱਡੀ ਤੇਰੀ ਵਡਿਆਈ ਸਲੋਕ ਮਹੱਲਾ ਚੌਥਾ ਬਿਨ ਨਾਵੇ ਹੋ ਸਲਾਣਾ ਸਭ ਬੋਲਣ ਕੀਤਾ ਸਾਰ ਮਾਨਮੁਖ ਅਹੰਕਾਰ ਸਲਾਹ ਦੇ ਉਮੇ ਮਮਤਾ ਵਾ ਜਿਨ ਸਲਾਹਣ ਸੇ ਮਰੇ ਗੱਪ ਜਾਵੇ ਸਭ ਅਪਵਾਦ ਜਾਂ ਨਾਨਕ ਗੁਰਮੁਖ ਉਭਰੇ ਜਪ ਹਰ ਹਰ ਪਰਮਾਨਾਦ ਮਹੱਲਾ ਚੌਥਾ ਸਤਿਗੁਰ ਹਰ ਪ੍ਰਭ ਦਿਸ ਦਾਸ ਨਾਮ ਧਿਆਈ ਮਨ ਹਰੀ ਨਾਨਕ ਨਾਮ ਪਵਿੱਤਰ ਹਰ ਮੁਖ ਬੋਲੀ ਸਭ ਦੁੱਖ ਪਰ ਹਰੀ ਪੌੜੀ ਤੂੰ ਆਪੇ ਆਪ ਨਿਰੰਕਾਰ ਹੈ ਨਿਰੰਜਨ ਹਰ ਰਾਇਆ ਜਿਨੀ ਤੂੰ ਇੱਕ ਮਾਨ ਸੱਚ ਧਿਆਇਆ ਤਿੰਨ ਸਭ ਦੁੱਖ ਗਵਾਇਆ ਤੇਰਾ ਸਰੀਰ ਕੋ ਨਾਹੀ ਜਿਸਨੂੰ ਲਵੇ ਲੀਵ ਸੁਣਾਇਆ ਤੂੰ ਜੀਵ ਜਾਤਾ ਤੂੰ ਨਿਰੰਜਨ ਤੂੰ ਸੱਚ ਮੇਰੇ ਮਨ ਭਾਇਆ ਸੱਚੇ ਮੇਰੇ ਸਾਹਿਬਾ ਸੱਚੇ ਸੱਚ ਨਾਇਆ ਸਲੋਕ ਮਹੱਲਾ ਚੌਥਾ ਮਨ ਅੰਤਰ ਹਮੇ ਰੋਗ ਹੈ ਭਰਮ ਭੁੱਲੇ ਮਨੁੱਖ ਦੂਜਨਾ ਨਾਨਕ ਰੋਗ ਗਵਾਏ ਮਿਲ ਸਤਿਗੁਰ ਸਾਧੂ ਸਜਣਾ ਮਹੱਲਾ ਚੌਥਾ ਮਨ ਤਨ ਰਤਾ ਰੰਗ ਸਿਓ ਗੁਰਮੁਖ ਹਰ ਗੁਰਦਾਸ ਜਾਂ ਨਾਨਕ ਹਰ ਸੰਨਾਵਤੀ ਹਰ ਮੇਲੇ ਗੁਰ ਸਵਾਸ ਪੌੜੀ ਤੂੰ ਕਰਤਾ ਪੁਰਖ ਮੈਂ ਤਿਸ ਨਾਲ ਤੂੰ ਬੜੀਏ ਤੂੰ ਜੇਵੜ ਹੋਏ ਸੁਵਾਕੇ ਤੂੰ ਜੇਰਾ ਤੂੰ ਨਿਪੜੀਏ ਤੂੰ ਘੱਟ ਘੱਟ ਇੱਕ ਵਾਸਤਾ ਗੁਰਮੁਖ ਪਰ ਗੜੀਏ ਤੂੰ ਸੱਚਾ ਸਭ ਦਫਤ ਮੈਂ ਸਭ ਦੂਰ ਤੂੰ ਚੜੀਏ ਤੂੰ ਕਰੇ ਸੋ ਸੱਚੇ ਹੋਏ ਸੀਤਾ ਕਾਰ ਤੇ ਚੜੀਏ ਸਲੋਕ ਮਹੱਲਾ ਚੌਥਾ ਮੈਂ ਮਾਨਤਾ ਪ੍ਰੇਮ ਪ੍ਰੇਮ ਘਾਟ ਪੈਰ ਲਗਾਨਾ ਜਾਂ ਨਾਨਕ ਕਿਰਪਾ ਘਰ ਪ੍ਰਭ ਸਤਿਗੁਰ ਸੁਖ ਬਸੰਨ ਮਹੱਲਾ ਚੌਥਾ ਜਿਨ ਅੰਤਰ ਪ੍ਰੀਤ ਪ੍ਰੇਮ ਕੀ ਜੋ ਬੋਲਣ ਤਿਵੇ ਸੁਹਾਨ ਨਾਨਕ ਹਰ ਆਪੇ ਜਾਣਦਾ ਜਿਨ ਲਾਈ ਪ੍ਰੀਤ ਬਰਨ ਪੌੜੀ ਤੂੰ ਕਰਤਾ ਆਪ ਭੋਲੈ ਭੁੱਲਣ ਵਿੱਚ ਨਾਹੀਂ ਤੂੰ ਕਰੇ ਸੋ ਸੱਚੇ ਭਲਾ ਹੈ ਗੁਰ ਸਾਹਿਬ ਸੁਜਾਹੀ ਤੂੰ ਕਰਨ ਕਾਰਨ ਸਮਰੱਥ ਹੈ ਦੂਜਾ ਹੋ ਨਾਹੀਂ ਤੂੰ ਸਾਹਿਬ ਅਗਮ ਦਿਆਲ ਸਤਿਗੁਰ ਧਿਆਈ ਤੂੰ ਧਿਆਈ ਸਭ ਜੀ ਤੇਰੇ ਤੂੰ ਸਭ ਦਾ ਤੂੰ ਸਭ ਛਡਾਈ ਸਲੋਕ ਮਹੱਲਾ ਚੌਥਾ ਸੁਣ ਸਾਜਨ ਪੇ ਸੰਦੇਸ਼ਾ ਕੀ ਤਾਰ ਲਗਾਨਾ ਗੁਰੂ ਚੱਕੇ ਗਜਨ ਮੇਲਿਆ ਜਾਂ ਨਾਨਕ ਯੁਗ ਸਵਨ ਮਹੱਲਾ ਚੌਥਾ ਸਤਿਗੁਰ ਦਾਤਾ ਦਿਆਲ ਹੈ ਜਿਸਨੂੰ ਦਇਆ ਸਦਾ ਹੋਏ ਸਤਿਗੁਰ ਅੰਦਰੋਂ ਨਿਰਵੈਰਾ ਸਭ ਦੇਖ ਕੇ ਬ੍ਰਹਮਿਕ ਸੋਏ ਨਿਰਵੈਰਾ ਨਾਲ ਜੇ ਵੈਰ ਚਲਾਏ ਦੇ ਤਿੰਨ ਵਿੱਚੋਂ ਤਿਲਟਿਆ ਨਾ ਕੋਏ ਸਤਿਗੁਰ ਸਭਨਾਂ ਦਾ ਭਲਾ ਮਨਾਏ ਦਾ ਤਿਸਦਾ ਬੁਰਾ ਕਿਉਂ ਹੋਏ ਸਤਿਗੁਰ ਨੂੰ ਜਿਹਾ ਕੁਛ ਇਸਦਾ ਤਿਹਾ ਫਲ ਪਾਏ ਕੋਏ ਨਾਨਕ ਕਾਚਾ ਸਾਹਿਬ ਕੀ ਜਾਣਦਾ ਜਿੱਦੂ ਵਿੱਚ ਗੁਜਾ ਨਾ ਹੋਏ ਪੌੜੀ ਜਿਸਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ ਜੇ ਸਾਹਿਬ ਭਾਵੇ ਤਿਸ ਵਾਕ ਲੈ ਸੋ ਸਾਹਿਬ ਮਨ ਭਾਣੀ ਜੇ ਕੋ ਉਸਦੀ ਰੀਸ ਕਰੇ ਸੋ ਮੂੜ ਜਾਣੇ ਜਿਸਨੂੰ ਸਤਿਗੁਰ ਮਿਲੇ ਸੋ ਗੁਣ ਰਵੇ ਗੁਣ ਆਸ ਬਖਾਣੀ ਨਾਨਕ ਸੱਚਾ ਸਾਹਿਬ ਉਸ ਸਾਸਤਵਾਣੀ ਸਲੋਕ ਮਹੱਲਾ ਚੌਥਾ ਹਰ ਸਾਹ ਤਿੰਨ ਨਿਰੰਜਨ ਅਮਰ ਹੈ ਨਿਰਭਉ ਨਿਰਵੈਰ ਨਿਰੰਕਾਰ ਜਿਨ ਜਪਿਆ ਇੱਕ ਮਾਨ ਇੱਕ ਚਿੱਤ ਤਿੰਨ ਲੱਥਾ ਉਮੈ ਭਾਰ ਜਿਨ ਗੁਰਮੁਖਾਰ ਅਰਾਧਿਆ ਤਿੰਨ ਸੰਤ ਜਨਾ ਜੈਕਾਰ ਕੋਈ ਨਿੰਦਾ ਕਰੇ ਪੂਰੇ ਸਤਿਗੁਰ ਕੀ ਤਿਸਨੋਂ ਫਿਟ ਫਿਟ ਕਹੇ ਸਭ ਸੰਸਾਰ ਸਤਿਗੁਰ ਵਿੱਚ ਆਪ ਵਰਤਦਾ ਹਰ ਆਪੇ ਰੱਖਣ ਹਾਰ ਧੰਨ ਧੰਨ ਗੁਰੂ ਗੁਣ ਗਾਵਦਾ ਜਿਸਨੂੰ ਸਦਾ ਸਦਾ ਨਮਸਕਾਰ ਜਾਂ ਨਾਨਕ ਤਿੰਨ ਕੋ ਉਭਾਰਿਆ ਜਿਨ ਜਪਿਆ ਸਿਜਨ ਹਾਰ ਮਹੱਲਾ ਚੌਥਾ ਆਪੇ ਧਾਤੀ ਸਾਜਿਨ ਆਪੇ ਆਕਾਸ ਵਿੱਚ ਆਪੇ ਜੰਤ ਪਾਏ ਨ ਮੁੱਖ ਆਪੇ ਦੀ ਪ੍ਰਗਰਾਸ ਸਭ ਆਪੇ ਆ ਵਰਤਦਾ ਆਪੇ ਹੀ ਗੰਦਾਸ ਜਾਂ ਨਾਨਕ ਨਾਮ ਧਿਆਏ ਤੂੰ ਸਭ ਅਕਿਲੀ ਕੱਟੇ ਦਾਸ ਪੌੜੀ ਤੂੰ ਸੱਚਾ ਸਹਿਬ ਸਾਚਿਆ ਸਾ ਸੱਚੇ ਭਾਵੇ ਜੋ ਤੂੰ ਸੱਚ ਲਾਏ ਤਿੰਨ ਜਮ ਕੰਕਰ ਨੇੜ ਨਾ ਆਵੇ ਤਿਨਕੇ ਮੁਕਦਰ ਉਜਲੇ ਤਿੰਨ ਹਾਰ ਹਿਰਦੇ ਸੱਚਾ ਭਾਵੇ ਕੂੜਿਆ ਤੇ ਚਾਹ ਸਟੀਆਂ ਕੂੜ ਹਿਰਦੇ ਕਵਟ ਮਾਂ ਦੁੱਖ ਪਾਵੇ ਮੋਹ ਕਾਲੇ ਕੂੜਿਆਲੀਆਂ ਕੂੜਿਆ ਕੂੜੋ ਹੋਏ ਜਾਵੇ ਸਲੋਕ ਮਹੱਲਾ ਚੌਥਾ ਸਤਿਗੁਰ ਧਰਤੀ ਧਰਮਿਆਂ ਕਿਸ ਵੀ ਜਿਹਾ ਕੋ ਬੀਜੇ ਤੇ ਫਲ ਪਾਏ ਗੁਰਸਿੱਖੀ ਅੰਮ੍ਰਿਤ ਬੀਜਿਆ ਤਿੰਨ ਅੰਮ੍ਰਿਤ ਫਲ ਹਾਰ ਪਾਏ ਉਨ ਹਾਥ ਪਾਥ ਮੋ ਕੁਛੜੇ ਹਰ ਦਰਗਾਹ ਸੱਚੀ ਪਹਿਨਾਏ ਇੱਕ ਨਾ ਅੰਦਰ ਕੋਟ ਤਿੰਨ ਕੋਟ ਕਮਾਵੇ ਉਹ ਜਿਹਾ ਬੀਜੇ ਤੇ ਫਲ ਖਾਏ ਜਾਂ ਸਤਿਗੁਰ ਸਰਾਪ ਨਦਰ ਸਾਹਿਬ ਦੇਖੇ ਸਵਾਪ ਵੀ ਸਭ ਗੜੇ ਆਏ ਉਹ ਜਿਹਾ ਚਿਤਵੇ ਨਿਤ ਤਿਆ ਪਾਇਨ ਉਹ ਤੇ ਉਹ ਜੈ ਦਈ ਬਜਾਏ ਨਾਨਕ ਦੋਏ ਸ੍ਰੀ ਕਸਮ ਆਪੇ ਬਾਕੇ ਨਿਤ ਕਾਲਸਾ ਦੇਖੇ ਚਲਤ ਸਵਾਏ ਮਹੱਲਾ ਚੌਥਾ ਇੱਕ ਮਾਨ ਇੱਕ ਵਸਦਾ ਜਿਤ ਲੱਗੇ ਸੋ ਥਾਏ ਪਾਏ ਕੋਈ ਗੱਲਾਂ ਕਰੇ ਕਨੇਰੀਆਂ ਜੇ ਘਰ ਵਸ ਹੋਵੇ ਸਾਈਂ ਸਾਹਿਬ ਜਿਨ ਸਤਿਗੁਰ ਸੁਰ ਦੀ ਨਾ ਹੋਏ ਅਹੰਕਾਰ ਨਾ ਵਿੱਚੋਂ ਜਾਏ ਅਹੰਕਾਰੀਆਂ ਨੂੰ ਦੁੱਖ ਭੁੱਖ ਹੈ ਹੱਥ ਤੜੇ ਘਰ ਘਰ ਮੰਗਾਏ ਰੂਹ ਠੱਗੀ ਕੁੱਜੀ ਨਾਲੇ ਮਲੰਮਾ ਪਾਜ ਲੈ ਜਾਏ ਜੇ ਸੋਵੇ ਪੂਰਵ ਲਿਖਿਆ ਤੇ ਸਤਿਗੁਰੂ ਮਿਲੇ ਪ੍ਰਵੇ ਆਏ ਜੇ ਲੋਹਾ ਪਾਸ ਭੇਟੀਏ ਮਿਲ ਸੰਗਤ ਸਵਰਨ ਹੋਏ ਜਾਏ ਜਾਂ ਨਾਨਕ ਤੂੰ ਧਨੀ ਜੋ ਭਾਵੇ ਤੇ ਚਲਾਏ ਪੌੜੀ ਜਿਨ ਹਰ ਹਿਰਦੇ ਸੇਵਿਆ ਤਿੰਨ ਹਰ ਆਪ ਮਿਲਾਏ ਗੁਣ ਕੀ ਸਾਜ ਤਿੰਨ ਸਿਉ ਕਰੀ ਸਭ ਅਗੁਣ ਸ਼ਬਦ ਲਾਏ ਔਗਣ ਸਿੱਖਣ ਪੱਲਵੀ ਜਿਸ ਤੇ ਸੋ ਸੱਚੇ ਪਾਏ ਬਲਿਹਾਰੀ ਗੁਰੇ ਆਪਣੇ ਜਿਨ ਔਗਣ ਮੇਟ ਗੁਣ ਪ੍ਰਗਟੀ ਆਏ ਵੱਡੀ ਵਡਿਆਈ ਵੱਡੇ ਕੀ ਗੁਰਮੁਖ ਲਾਏ ਸਲੋਕ ਮਹੱਲਾ ਚੌਥਾ ਸਤਿਗੁਰੂ ਜੀ ਵੱਡੀ ਵਡਿਆਈ ਜੋ ਆਂਦਿਨ ਹਰ ਹਰ ਨਾਮ ਧਿਆਵੇ ਹਰ ਹਰ ਨਾਮ ਰਮਤ ਸੁਚ ਸੰਜਮ ਹਰ ਨਾਮੇ ਹੀ ਤ੍ਰਿਪਤਾਵੇ ਹਰ ਨਾਮ ਸਾਨ ਹਰ ਨਾਮ ਦੀਵਾਨ ਹਰ ਨਾਮੋ ਰਾਸ ਕਰਾਵੇ ਜੋ ਚਿੱਤ ਲਾਏ ਪੂਜੇ ਗੁਰਮੂਰਤ ਸੋ ਨਿੱਚੇ ਫਲ ਪਾਵੇ ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀਤੀ ਪਤਾਤਾ ਮਾਰ ਦਵਾਵੇ ਫਿਰ ਉਹ ਵਿਹਲਾ ਹੱਥ ਵਿਹਲਾ ਉਸ ਹੱਥ ਨਾ ਆਵੇ ਉਹ ਆਪਣਾ ਬੀਜੇ ਆਪੇ ਖਾਵੇ ਨਾਰਕ ਘੋੜ ਮੋਹ ਕਾਲੇ ਖੜਿਆ ਜਿਉਂ ਤਸਰ ਪਾਏ ਗਲਾਵੇ ਫਿਰ ਸਤਿਗੁਰ ਦੀ ਸਾਨੀ ਕਵਿਤਾ ਉਭਰੇ ਜਾਂ ਹਰ ਹਰ ਨਾਮ ਧਿਆਵੇ ਹਰ ਬਾਤਾਂ ਆਪ ਸੁਣਾਏ ਨਾਨਕ ਹਰ ਕਾਤੀ ਵੀ ਭਾਵੇ ਮਹੱਲਾ ਚੌਥਾ ਪੂਰੇ ਗੁਰਕਾ ਹੁਕਮ ਨਾ ਮੰਨੇ ਉਹ ਮਾਨੂ ਅਗਿਆਨ ਮੁੱਠਾ ਵਿੱਚ ਮਾਇਆ ਉਸ ਅੰਦਰ ਕੂੜੋ ਕੂੜ ਕੂੜੋ ਕਾਰ ਬੂਜੇ ਨੂੰ ਉਹਦੇ ਝਗੜੇ ਦੇਈ ਉਸਦੇ ਗਲ ਪਾਇਆ ਉਹ ਗਲ ਪਰੋਸੀ ਕਰੇ ਬਹੁਤੇਰੀ ਉਸਦੇ ਬੋਲਿਆ ਕਿਸ ਨੂੰ ਪਾਇਆ ਉਹ ਘਰ ਘਰ ਹੰਢੇ ਜੋ ਰੰਗ ਦੁਹਾਗਣ ਉਸ ਨਾਲ ਉਹ ਜੋੜੇ ਉਸ ਵੀ ਲੱਛਣ ਲਾਇਆ ਗੁਰਮੁਖ ਹੋਏ ਸੋ ਲਭ ਤੋਂ ਬਾਤੇ ਉਸਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ ਜੋ ਗੁਰ ਗੋਪੀ ਆਪਣਾ ਸੋ ਭਲਾ ਨਾ ਹੀ ਪੰਚ ਹੋਣ ਲਾਹਾ ਮੂਲ ਸਭ ਗਵਾਇਆ ਪਹਿਲਾ ਆਗਮ ਨਿਗਮ ਨਾਨਕ ਆਖ ਸੁਣਾਏ ਪੂਰੇ ਗੁਰ ਕਾ ਵਚਨ ਉਪਰੇ ਆਇਆ ਗੁਰਸਿੱਖਾਂ ਵਡਿਆਈ ਭਾਵੇ ਗੁਰ ਪੂਰੇ ਕੀ ਮਨਮੁੱਖਾਂ ਵਿਹਲਾ ਹੱਥ ਨਾ ਆਇਆ ਪੌੜੀ ਸਾਜ ਸੱਚਾ ਸਭ ਤੋਂ ਵੱਡਾ ਹੈ ਸੋ ਲੈ ਜਿਸ ਗੁਰਪੂਰੇ ਕੀ ਮਨਮੁੱਖਾਂ ਵਿਹਲਾ ਹੱਥ ਨਾ ਆਇਆ ਪੌੜੀ ਸਾਹਿਬ ਸੱਚਾ ਸਭ ਤੋਂ ਵੱਡਾ ਸੋ ਲੈ ਜਿਸ ਸਤਿਗੁਰ ਟਿੱਕੇ ਸੋ ਸਤਿਗੁਰ ਜੇ ਸੱਚ ਧਿਆਏ ਦਾ ਸੱਚ ਸੱਚਾ ਸਤਿਗੁਰ ਇੱਕੇ ਸੋਏ ਸਤਿਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਵਾ ਸਿੱਕੇ ਜੇ ਬਿਨ ਸਤਿਗੁਰ ਸੇ ਵੀ ਆਪ ਗਣਾਏ ਨੇ ਤਿੰਨ ਅੰਦਰ ਕੂੜ ਫਿਟ ਫਿਟ ਹੋ ਚੁੱਕੇ ਉਹ ਬੋ ਉਹ ਬੋਲੇ ਕਿਸੇ ਨਾ ਭਾਵ ਨਹੀਂ ਉਹ ਕਾਲੇ ਸਤਿਗੁਰ ਦੇ ਚੁੱਕੇ ਸਲੋਕ ਮਹੱਲਾ ਚੌਥਾ ਹਰ ਪ੍ਰਭ ਕਾ ਸਭ ਕੀਰਤ ਹੈ ਆਪ ਹਰ ਆਪ ਸਾਣੀ ਲਾਇਆ ਗੁਰਮੁਖ ਵਾਸ ਜਮਾਇਨ ਮਾਨਮੁਖੀ ਮੂਲ ਗਵਾਇਆ ਸਭ ਕੋ ਬੀਜੇ ਆਪਣੇ ਭਲੇ ਨੂੰ ਹਰ ਭਾਵੇ ਸੋ ਖੇਤ ਜਮਾਇਆ ਗੁਰਸਿੱਖੀ ਹਰ ਅਮਤ ਬੀਜਿਆ ਹਰ ਅਮਤ ਨਾ ਫਲ ਅਮਰਤ ਪਾਇਆ ਜਮ ਚੂਹਾ ਕੇਸ ਨਿਤ ਪੁਰਖ ਦਾ ਹਰ ਕਰਤੇ ਮਾਰ ਕਢਾਇਆ ਕਿਰਸਾਣੀ ਜੰਮੀ ਭਾਉ ਕਰ ਹਰ ਬੋਲ ਬਖਸ਼ ਜਮਾਇਆ ਤਿੰਨ ਕਾ ਕਾੜਾ ਦੇਸਾ ਸਭ ਲਾਇਨ ਜਿਨ ਸਤਿਗੁਰ ਪੁਰਖ ਧਿਆਇਆ ਜਾਂ ਨਾਨਕ ਨਾਮ ਅਰਾਧਿਆ ਆਪ ਤਰਿਆ ਸਭ ਜਗਤ ਤਰਾਇਆ ਮਹੱਲਾ ਚੌਥਾ ਸਾਰਾ ਦਿਨ ਲਾਲ ਚੱਟਿਆ ਮਨ ਖੋਰੇ ਗੱਲਾਂ ਰਾਤੀ ਉੱਗੇ ਦੱਬਿਆ ਨਵੇਂ ਸੋ ਸਭ ਢਿੱਲਾ ਮਨਮੁਖਾਂ ਦੇ ਸਿਰ ਜੋਰਾ ਅਮਰ ਹੈ ਨੀ ਦੇਵੇ ਭੱਲਾ ਜੋਰਾ ਦਾ ਆਖਿਆ ਪੁਰਖ ਮਾਵੇ ਸੇ ਪੁਰ ਤੋਂ ਵੇਦ ਸਲਾ ਕਾਮ ਦਿਆਵੇ ਬੁੱਧ ਨਾਰਜੇ ਜੋਰਾ ਕੁਛ ਚਲਾ ਸਤੁਰ ਦੇ ਆਖਿਆ ਜੋ ਚੱਲੇ ਸੋ ਸਤਿ ਪੁਰਖ ਭਲ ਭਲਾ ਜੋਰਾ ਪੁਰਖ ਸਭ ਆਪ ਪਾਇਨ ਹਰ ਕੀ ਸਭ ਖਿਲਾ ਸਾਹਿਬ ਤੇਰੀ ਪੰਥ ਬਣਾਵੀ ਨਾਨਕ ਪਲ ਭਲਾ ਪੌੜੀ ਤੂੰ ਜੇ ਪ੍ਰਭਾ ਕਾਇਆ ਤੁਲ ਪਿਓ ਤੁਲੀਏ ਸੇ ਬਟ ਭਾਗੀ ਜੇ ਤੂੰ ਉੱਥੇ ਆਏ ਦੇ ਦਿਨ ਸਤਿਗੁਰ ਮਿਲੀਏ ਸਤਿਗੁਰ ਦੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਏ ਸਤਿਗੁਰ ਦੇ ਰਿਸ਼ਤੇ ਹੋਰ ਕੱਚ ਵਿੱਚ ਬੋਲਦੇ ਸੇ ਕੂੜੇ ਹਰ ਕੂੜੇ ਚੜ ਪੜੀਏ ਹੁਣ ਅੰਦਰ ਹੋਰ ਮੁੱਖ ਹੋਰ ਹੈ ਬਿਖ ਮਾਇਆ ਨੂੰ ਚੱਕ ਮਰ ਦੇ ਕੜੀ ਸਲੋਕ ਮਹਲਾ ਚੌਥਾ ਸਤਿਗੁਰ ਦੀ ਸੇਵਾ ਨਿਰਮਲੀ ਨਿਰਮਲ ਜਨ ਹੋਏ ਸੋ ਸੇਵਾ ਸਾਲੇ ਜਿਨ ਅੰਦਰ ਕਪਟ ਵਿਕਾਰ ਝੂਠੇ ਆਪੇ ਸੱਚੇ ਵਾਕੜੇ ਜਜਮਾਲੇ ਸਚਿਆਰ ਸਿੱਖ ਵੈ ਸਤਿਗੁਰ ਪਾਸ ਘਾਲੇ ਨ ਕੂੜਿਆ ਨ ਲੱਭਣੀ ਕਿਤੇ ਥਾਂ ਭਾਲੇ ਜਿਨ ਸਤਿਗੁਰ ਕਾ ਆਖਿਆ ਸਕਾਵੇ ਨਾ ਜਿਨ ਕਿੰਨਾ ਮੋਹ ਭਲੇਰੇ ਸਿਰੇ ਦੇਈ ਕਾਲੇ ਜਿਨ ਅੰਦਰ ਪ੍ਰੀਤ ਨਹੀਂ ਹਰ ਕੇ ਰਿਸ਼ਤੇ ਕਿਚੜਕ ਵੇਰੇ ਆਏ ਨ ਮਨ ਮੁਖ ਬੈ ਤਾਲੇ ਸਤਿਗੁਰ ਨੂੰ ਮਿਲੇ ਸੋ ਆਪਣਾ ਮਨ ਥਾਏ ਰੱਖਿਓ ਆਪ ਵਰਤੇ ਆਪਣੀ ਵਚਨ ਨਾਲੇ ਜਾਂ ਨਾਨਕ ਇਤਨਾ ਗੁਰ ਮੇਲ ਸੁਖ ਦੇਵੇ ਇੱਕ ਆਪੇ ਵਖੜੇ ਠਕਵਾਲੇ ਮਹੱਲਾ ਚੌਥਾ ਜਿਨ ਅੰਦਰ ਨਾਮ ਨਾਨ ਹਰ ਤਿੰਨ ਕੇ ਕਾਜ ਦੇਈ ਆਦ ਰਾਸ ਤਿੰਨ ਚੁਕੀ ਮਸਾਜ ਲੋਣੀ ਹਰ ਸਭ ਅੰਕਾਰ ਬੈਠਾ ਪਾਸ ਜਾਂ ਕਰਤਾ ਪਾਲ ਤਾਂ ਸਭ ਕੋ ਵੱਲ ਸਭ ਦਰਸ਼ਨ ਦੇਖ

ਤੇ ਮਾਨੂੰ ਸਭੇਚਾਰਾ ਗਲੀ ਕੇ ਸੁਖ ਪਾਵੇ ਜੇ ਸੁੰਦਰ ਪ੍ਰੀਤ ਨਹੀਂ ਫਤੂਰ ਕੀ ਸੋ ਕੂੜੀ ਆਵੇ ਕੂੜੀ ਜਾਵੇ ਜੇ ਕਿਰਪਾ ਕਰੇ ਮੇਰਾ ਹਾਰ ਪ੍ਰਕਾਸ਼ਾ ਤਾਂ ਸਤਿਗੁਰ ਪਾਵ ਨਜ਼ਰੀਏ ਆਵੇ ਤਾਂ ਆਪਿਓ ਪੀਵੇ ਸਭ ਗੁਰ ਤੇਰਾ ਸਭ ਕਾੜਾ ਅੰਦੇਸਾ ਭਰਜ ਪਾਵੇ ਸਦਾ ਆਨੰਦ ਰਹਿ ਰਾਤੀ ਰਾਤੀ ਜਾਂ ਨਾਨਕ ਆਉਂਦੇ ਨਾਲ ਗੁਣ ਗਾਵੇ ਮਹੱਲਾ ਚੌਥਾ ਗੁਰ ਸਤਿਗੁਰ ਕਰਕੇ ਸਿੱਖ ਗਾਏ ਜੋ ਭਾਗੇ ਉੱਠ ਹਰ ਨਾਮ ਤੇ ਆਵੇ ਉਦਮ ਕਰੇ ਭਾਗ ਕੇ ਪ੍ਰਭਾਤੀ ਇਸ਼ਨਾਨ ਕਰੇ ਮਸਰ ਨਾਵੇ ਉਪਦੇਸ਼ ਗੁਰੂ ਹਾਰ ਹਾਰ ਜਪ ਜਾਪੇ ਸਭ ਕਿਲੂ ਪਾਪ ਦੋਖ ਲੈ ਜਾਵੇ ਫਿਰ ਚੜ੍ਹੇ ਜਿਸ ਗੁਰਬਾਣੀ ਗਾਵੇ ਬਹਿੰਦਿਆ ਉੱਠਦਿਆਂ ਹਰ ਨਾਮ ਤੇ ਆਵੇ ਜੋ ਸਾਸ ਗ੍ਰਾਸ ਤੇ ਆਏ ਮੇਰਾ ਹਾਰ ਹਾਰ ਜੋ ਸੋ ਗੁਰਸੇ ਗੁਰੂ ਮਨ ਭਾਵੇ ਜਿਸਨੂੰ ਦਿਆਲ ਹੋਵੇ ਮੇਰਾ ਸਵਾਮੀ ਤਿਸ ਗੁਰਸੇ ਗੁਰੂ ਤੇ ਜਸ ਨਾਵੇ ਜਾਂ ਨਾਨਕ ਧੂੜ ਮੰਗੇ ਤਿਸ ਗੁਰਸੇ ਕੀ ਜੋ ਆਪ ਜਪੇ ਆਪਣਾ ਨਾਮ ਜਪਾਵੇ ਪੌੜੀ ਜੋ ਤੂੰ ਸਰ ਧਿਆਏ ਦੇ ਵੇਲੇ ਥੋੜੇ ਜੋ ਮਨ ਜਿੱਤੇ ਇੱਕ ਰਾਤ ਜਿਨਕੀ ਬਰਕਤ ਪਾਏ ਸੰਖ ਕਰੋੜੇ ਤੂੰ ਸਭ ਧਿਆਏ ਦੀ ਸਿਰ ਥਾਏ ਪਾਏ ਜੋ ਸਾਹਿਬ ਲੋੜੇ ਜੋ ਬਿਨ ਸਤਿਗੁਰ ਸੇਵੇ ਖਾਂਦੇ ਪੈਣਦੇ ਸੋ ਮੂਹੇ ਮਰ ਜੰਮੇ ਕੋੜੇ ਓਏ ਹਾਜ਼ਰ ਮਿੱਠਾ ਬੋਲਦੇ ਬਾਹਰ ਵਿਸੇ ਕੱਦੇ ਮੁਖ ਭੋਲੇ ਮਨ ਖੋਟੇ ਦੇ ਵਿਚੋੜੇ ਸਲੋਕ ਮਹੱਲਾ ਚੌਥਾ ਮਾਲਜੂਈ ਭਰਿਆ ਨੀਲਾ ਕਾਲਾ ਖਲੋੜਾ ਤਿੰਨ ਬੇਮੁਖ ਬੇਮੁਖੇ ਨੋ ਪਾਇਆ ਪਾਸ ਨਾ ਦੇਈ ਕੋਈ ਬੈਣ ਜਾਗਤ ਮੈਂ ਗੂਹ ਪੜ ਸਕਵੀ ਮਲ ਲਾਏ ਮਨ ਪੀ ਆਇਆ ਪਰਾਈ ਜੋ ਨਿੰਦਾ ਸਿਵਲੀ ਨੂੰ ਬੇਮੁਖ ਕਰਕੇ ਭੇਜਿਆ ਉਹ ਵੀ ਉਸ ਮੋਹ ਕਾਲਾ ਦੋਵਾਂ ਬੇਮੁਖਾਂ ਦਾ ਕਰਾਇਆ ਤਾੜ ਸੁਣਿਆ ਸਭ ਜਗਤ ਵਿੱਚ ਭਾਈ ਬੇਮੁਖੇ ਸਨ ਨਫਰੇ ਪੋਲੀ ਪੋਦੀ ਪਾਵੇ ਹੋਏ ਕੇ ਉੱਠ ਘਰ ਆਇਆ ਅੱਗੇ ਸੰਗਤੀ ਕੁੜਮੀ ਬੇਮੁਖਾਂ ਰਲਣਾ ਨਾ ਮਿਲੇ ਤਾਂ ਪੋਤੀ ਭਤੀਜੀ ਵੀਰਾਨ ਘਰ ਪਾਇਆ ਹੱਥ ਪਾਤ ਦੋਵੇ ਜੈਨਿਕ ਭੁੱਖਾਂ ਭੂਕੇ ਤੇ ਆਇਆ ਧੰਨ ਧੰਨ ਸਵਾਮੀ ਕਰਤਾ ਪੁਰਖਿਆ ਜਿਨ੍ਹਾਂ ਨੇ ਆਓ ਸੱਚ ਬੇ ਆਪ ਕਰਾਇਆ ਜੋ ਨਿੰਦਾ ਕਰੇ ਸਤਿਗੁਰੂ ਗੁਰੂ ਜੀ ਤੋਂ ਸਾਚੇ ਮਾਰ ਬਚਾਇਆ ਇਹ ਅੱਖਰ ਤਿੰਨ ਆਖਿਆ ਜਿਨ ਜਗਤ ਸਭ ਪਾਇਆ ਮਹੱਲਾ ਚੌਥਾ ਸਾਹਿਬ ਜਿਸਦਾ ਨੰਗਾ ਭੁੱਖਾ ਹੋਵੇ ਜਿਸਦਾ ਨਫ਼ਰ ਕਿੱਥੋਂ ਰਾਜ ਖਾਏ ਜੇ ਸਾਹਿਬ ਦੇ ਘਰ ਬਾਤ ਹੋਵੇ ਤਾਂ ਨਫਰੇ ਹੱਥ ਆਵੇ ਅਣਹੋਲੀ ਕਿੱਥੋਂ ਪਾਏ ਜੀ ਉਹਦੀ ਸੇਵਾ ਕੀਤੀ ਫਿਰ ਲੇਖਾ ਮੰਗੀ ਉਹਦੀ ਸੇਵਾ ਔਖੀ ਹੋਈ ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ ਫਿਰ ਲੇਖਾ ਮੰਗੀ ਨਾ ਕੋਈ ਪੌੜੀ ਨਾਨਕ ਦੇ ਚਾਰ ਅਖੰਤ ਜਨ ਚਾਰ ਵੇਖ ਹੁੰਦੇ ਭਗਤ ਮੁਖੇ ਤੇ ਬੋਲਦੇ ਤੇ ਬਚਨ ਹੋਵਣਦੇ ਪ੍ਰਗਟ ਭਾਰ ਜਪਦਾ ਸਭ ਲੋਕ ਸੁਣਦੇ ਸੁੱਖ ਨਾ ਪਾਇਨ ਮੋਦ ਨਾਲ ਸ਼ਾਂਤ ਨਾਲ ਸੰਦੇ ਉਹ ਲੋਚਨ ਉਹਨਾਂ ਗੁਣਾਂ ਨੂੰ ਗੁਣੇ ਨੂੰ ਉਹ ਅਹੰਕਾਰ ਛੱਡਣ ਦੇ ਵਿਚਾਰੇ ਕਿਆ ਕਰੇ ਜੇ ਭਾਵ ਧੁਰਮਨ ਦੇ ਜੋ ਮਾੜੇ ਤਿੰਨ ਪਾਵ ਸੇ ਕਿਸੇ ਨਾ ਸੰਦੇ ਬੈਰ ਚਲੇ ਨਿਰਵੈਰ ਨਾਲ ਧਰਮ ਨੇ ਆਏ ਪਚਨ ਦੇ ਜੋ ਜੋ ਸੰਤ ਸਰਾਪਿਆ ਸੀ ਫੇਰੇ ਭਵੰਦੇ ਪੀਣ ਮੁੰਡਾਓ ਕੱਟਿਆ ਸੀ ਡਾਲ ਸੰਬੰਧੀ ਸਲੋਕ ਮਹੱਲਾ ਚੌਥਾ ਅੰਤਰ ਹਰ ਗੁਰੂ ਧਿਆਏ ਤਾਂ ਵੱਡੀ ਵਡਿਆਈ ਤੂੰ ਦਿੱਤੀ ਪੂਰੇ ਸਤਿਗੁਰੂ ਘਟੇ ਨਾ ਇੱਕ ਤੇਲ ਕਿਸੇ ਦੀ ਘਟਾਈ ਸੱਚ ਸਾਹਿਬ ਸਤਿਗੁਰੂ ਕੇ ਵੱਲ ਤਾਂ ਝੱਕ ਝੱਕ ਮਰੇ ਸਭ ਲੋਕਾਈ ਨਿੰਦਕਾ ਕੇ ਮੋਹ ਕਾਲੇ ਕਰੇ ਹਰ ਕਰਤੇ ਆਪ ਵਧਾਈ ਜਿਉ ਜੋ ਨਿੰਦਕ ਨਿੰਦ ਕਰੇ ਤਿਉ ਤੋ ਨਿਤ ਨਿਤ ਚੜੇ ਸਵਾਈ ਜਾਂ ਨਾਨਕ ਹਰ ਰਾਜੇ ਤਿੰਨ ਪੈਰੀ ਆਣ ਸਭ ਪਾਈ ਮਹੱਲਾ ਚੌਥਾ ਸਤਿਗੁਰ ਸੇਤੀ ਗੰਢ ਚ ਰੱਖੇ ਹਾਲਤ ਪਲ ਸਭ ਦਿਸਦਾ ਗਿਆ ਨਿਤ ਝਈਏ ਭਾਈ ਝੱਗੂ ਸੁੱਟੇ ਝਕਦਾ ਝਕਦਾ ਝੜ ਪਿਆ ਨਿਤ ਭਾਵ ਕਰੇ ਮਾਇਆ ਤਨ ਕਾਰਨ ਅਗਲਾ ਧਨ ਵੀ ਉੱਡ ਗਿਆ ਕਿਆ ਉਹ ਖਟੇ ਕਿਆ ਉਹ ਖਾਵੇ ਜਿਸ ਅੰਦਰ ਸਹਿਸਾ ਦੁੱਖ ਪਏ ਅੰਦਰ ਵੈਰੇ ਨਾਲ ਜੇ ਵੈਰ ਚਾਹ ਸਭ ਪਾਪ ਜਗਦੇ ਸਾ ਤਿੰਨ ਫਿਰ ਲਏ ਆ ਉਸ ਅੱਗੇ ਪਿੱਛੇ ਧੋਈ ਨਾ ਇਸ ਅੰਦਰ ਨਿੰਦਾ ਮੋਏ ਅੰਬ ਪਏ ਆ ਜੇ ਸੋਇਨੇ ਨੂੰ ਉਹ ਹੱਥ ਪਾਏ ਤਾਂ ਫਿਰ ਉਹ ਖੇਤੀ ਡਲ ਗਏ ਆ ਜੇ ਗੁਰਗੀ ਸਾਨੀ ਫਿਰ ਉਹ ਆਪਣੇ ਪਿਛਲੇ ਅਗਨ ਬਖਸ਼ ਲਿਆ ਜਾਂ ਨਾਨਕ ਆਂਦੂ ਨਾਮ ਤੇ ਆਇਆ ਹਰ ਸਿਮਤ ਕਲੂਖ ਪਾਪ ਗਿਆ ਪੌੜੀ ਤੂੰ ਹੈ ਸੱਚਾ ਸੱਚ ਤੂੰ ਸਾਧੂ ਉੱਪਰ ਤੂੰ ਦੀਵਾਨ ਜੋ ਤੂੰ ਸੱਚ ਧਿਆਏ ਸੱਚ ਜੀਵਨ ਸੱਚਾ ਤੇਰਾ ਮਾਣ ਹੁਣ ਅੰਦਰ ਸੱਚ ਨੂੰ ਪੁੱਛ ਲਏ ਸੱਚ ਬੋਲਣ ਸੱਚੇ ਤਿਰਤਾਣ ਸੇ ਭਾਵ ਜਿਵੇਂ ਗੁਰਮੁਖ ਚਲਾਇਆ ਸੱਚ ਸਭ ਨੇ ਚੰਦ ਸੱਚ ਵੀ ਸੱਚੇ ਸੀ ਦੇ ਦਿਨ ਬਾੜੀ ਚਲ ਕਰਵਾਣ ਸਲੋਕ ਮਹੱਲਾ ਚੌਥਾ ਧੁਰ ਮਾਰੇ ਪੂਰੇ ਸਤਿਗੁਰੂ ਸੇਈ ਹੁਣ ਸਤਿਗੁਰ ਮਾਰੇ ਜੇ ਮੇਲਣ ਨੂੰ ਬਹੁਤ ਤੇਰਾ ਲੋਚੀਰਾ ਦੇਈ ਮਿਲ ਕਰਤਾਰੇ ਸਾਧ ਸੰਗਤ ਢੋਈ ਨਾ ਲੈਣ ਵੀ ਸੰਗਤ ਗੁਰ ਵਿਚਾਰੇ ਕੋਈ ਜਾਏ ਮਿਲੇ ਹੁਣ ਉਹਨਾਂ ਨੂੰ ਜਿਸ ਮਾਰੇ ਜਮ ਜਿੰਦਾ ਰਹੇ ਗੁਰ ਬਾਬੇ ਫਿਟਕੇ ਸੇ ਫਿਟੇ ਗੁਰ ਅੰਗਦ ਜੀਤੇ ਕੂੜੇ ਆ ਰਹੇ ਗੁਰ ਤੀਜੀ ਪੀੜ੍ਹੀ ਵਿਚਾਰਿਆ ਕਿਆ ਹਾਥੀ ਨਾ ਵਿਚਾਰੇ ਗੁਰ ਚੌਥੀ ਪੀੜ੍ਹੀ ਟਿਕਿਆ ਤਿੰਨ ਹਿੰਦਕ ਦੋਸਤ ਸਾਹਿਬ ਤਾਰੇ ਕੋਈ ਪੁੱਤ ਸਿੱਖ ਸੇਵਾ ਕਰੇ ਕਤੁਰਗ ਦੇ ਸਕਾਰ ਸਭ ਸਵਾਰੀ ਜੋ ਇੱਛੇ ਸੋ ਫਲ ਪਾਇਸੀ ਪੁੱਤ ਧਨ ਲਖਮੀ ਖੜ ਮੇਲੇ ਹਰ ਨਿਸਤਾਰੇ ਸਭ ਨਿਧਾਨ ਸਤਿਗੁਰੂ ਵਿੱਚ ਜਿਸ ਅੰਦਰ ਹਰ ਧਾਰੇ ਸੋ ਪਾਏ ਪੂਰਾ ਸਤਿਗੁਰੂ ਤੇ ਲਿਖਿਆ ਲਿਖ ਲਗਾਰੇ ਜਾਂ ਨਾਨਕ ਮੰਗੇ ਧੂੜ ਤਿੰਨ ਜੋ ਗੁਰਸਿੱਖ ਨਿਤ ਪਿਆਰੇ ਮਹੱਲਾ ਚੌਥਾ ਜਿਨ ਕੋ ਆਪ ਦੇ ਵਡਿਆਈ ਜਗਤ ਵੀ ਆਪ ਜਗਤ ਵੀ ਆਪੇ ਆਣ ਜਿਨ ਕੋ ਪੈਰੀ ਪਾਏ ਜਰੀਏ ਤਾਂ ਜੋ ਕਿਸੇ ਆਪ ਦੂਰ ਕੀਤੇ ਸਭ ਕਰਤਾ ਆਪਣੀ ਕਲਾ ਵਧਾਏ ਦੇਖੋ ਭਾਈ ਇਹ ਸਾੜਾ ਹਰ ਪ੍ਰੀਤਮ ਸੱਚੇ ਸਜਿਨ ਆਪਣੇ ਜੋਰ ਸਭ ਆਣ ਨਵਾਏ ਆਪਣੇ ਭਗਤਾਂ ਕੀ ਰਾਸ ਕਰੇ ਹਰ ਸਵਾਮੀ ਨਿੰਦਕਾਂ ਦੁਸ਼ਟਾਂ ਕੇ ਮੂੰਹ ਕਾਲੇ ਕਰਾਏ ਸਤੁਰ ਵੀ ਵਡਿਆਈ ਨਿਰ ਚੜੇ ਸਵਾਈ ਹਰ ਕੀਰਤ ਭਗਤਾਂ ਨੇ ਤਾਪ ਕਰਾਏ ਆਣ ਦੀ ਨਾਮ ਜਪੋ ਗੁਰਸਿੱਖੋ ਹਰ ਕਰਤਾ ਸਤੁਰ ਭਰੀ ਸਾ ਸਤੁਰ ਦੀ ਬਾਣੀ ਸੱਤ ਸੱਤ ਕਰ ਜਾਣੋ ਗੁਰਸਿੱਖੋ ਹਰ ਕਰਤਾ ਆਪ ਮੂੰਹ ਕਢਾਏ ਗੁਰਸਿੱਖਾਂ ਕੇ ਮੋਹ ਉਜਲੇ ਹਰੇ ਖਰੇ ਹਰ ਪਿਆਰਾ ਗੁਰਕਾ ਜੇ ਕਾਰ ਸੰਸਾਰ ਸਬਦ ਕਰਾਏ ਜਾਂ ਨਾਨਕ ਹਰ ਘਰ ਦੱਸ ਹਰ ਦਰਸ਼ਨ ਕੀ ਹਰ ਪੈਜਰ ਖਾਏ ਪੌੜੀ ਤੂੰ ਸੱਚਾ ਸਾਹਿਬ ਆਪ ਹੈ ਸੱਚ ਸਾਹ ਹਮਾਰੇ ਸੱਚ ਪੂੰਜੀ ਨਾਮ ਲੜਾਏ ਪ੍ਰਭ ਸਮਝਾਰੇ ਸਾਰੇ ਸੱਚ ਸੇਵੇ ਸੱਚ ਬੜੰਜ ਲੈ ਕੁਣ ਕਥੇ ਨਿਰਾਰੇ ਸੇਵਕ ਭਾਏ ਭਾਏ ਸੇ ਜਨ ਮਿਲੇ ਗੁਰਸਾਧ ਸਵਰਗ ਸੱਚਾ ਸਾਹਿਬ ਲਖ ਹੈ ਗੁਰਸਾਧ ਲਖਾਰੇ ਸਲੋਕ ਮਹੱਲਾ ਚੌਥਾ ਜਿਸ ਅੰਦਰ ਤਾਤ ਪ੍ਰਾਇ
ਕਮਾਈ ਹੋਏ ਤਿਸ ਦਾ ਕਦੇ ਨਾ ਹੋਵੀ ਭਲਾ। ਉਸਦੇ ਆਖਿਆ ਕੋਈ ਨਾ ਲੱਗੇ ਨਹੀਂ ਤਾਂ ਜਾੜੀ ਪੁਕਾਰੇ ਕਲਾ ਦੇ ਚੰਦਰ ਚੁਗਲੀ ਚੁਗਲੋ ਵਜੇ ਕੀਤਾ ਕਰ।

0: ਉਸਦਾ ਸਭ ਗਿਆ ਨਿਤ ਚੁਗਲੀ ਕਰਨ ਹੋਦੀ ਪ੍ਰਾਈ ਮੋ ਕਰਨਾ ਸਕੇ ਉਸਦਾ ਕਾਲਾ ਭੈਆ ਕੰਮ ਕਰ ਧਰਤੀ ਸਰੀਰ ਕਾਲ ਜੋ ਵਿੱਚ ਜਿਹਾ ਕੋ ਬੀਜੇ ਤਿਆ ਕੋ ਗਾਏ ਗੱਲਾਂ ਉੱਪਰ ਤੋਂ ਆਪਸ ਨਾ ਹੋਈ ਜਿਤ ਖਾਧੀ ਤਤਕਾਲ ਮਰ ਜਾਏ ਭਾਈ ਵੇਖੋ ਨਿਆਉ ਸੱਚ ਕਰਤੇ ਕਾ ਗਿਆ ਕੋਈ ਕਰੇ ਤਿਆ ਕੋਈ ਪਾਏ ਜਨ ਨਾਨਕ ਹੋ ਸਭ ਸੋਜੀ ਪਈ ਹਰ ਤਾਰ ਕੀ ਵਾਸਤਾ ਆਪਸ ਨਾਏ ਮੁਹੱਲਾ ਚੌਥਾ ਹੁੰਦੇ ਪਾਥ ਗੁਰੂ ਜੋ ਵਿਛੜੇ ਤਿੰਨ ਕੋ ਦਰ ਢੋਈ ਨਾਹੀਂ ਕੋਈ ਜਾਏ ਮਿਲੇ ਤਿੰਨ ਇੰਦ ਕੰਮ ਫਿੱਕੇ ਥੁਕ ਥੁਕ ਮੋਹ ਪਾਹੀ ਜੋ ਸਤਗੁਰ ਫਿਰ ਗਏ ਸੇ ਸਭ ਜਾਤ ਫਿਰ ਗਏ ਨਿਤ ਭੰਬਰ ਭੂਸੇ ਸਾਹੇ ਜਿਨ ਗੁਰੂ ਗੋਪਿਆ ਆਪਣਾ ਤੇ ਲੈਂਦੇ ਢਾਂ ਫਰਾਏ ਤਿੰਨ ਕੇ ਭੂਖ ਦੇ ਨਾ ਤੇ ਭੁੱਖਾਂ ਭੁੱਖ ਪਾਹੀ ਉਹਨਾਂ ਦਾ ਆਖਿਆ ਕੋ ਨਾ ਸੁਣੇ ਨੇ ਤੋਲੇ ਹੌਲ ਮਰਾਏ ਸਤਿਗੁਰੂ ਦੀ ਵਡਿਆਈ ਵੇਖ ਨਾ ਸਕਣੀ ਉਹਨਾਂ ਅੱਗੇ ਪਿੱਛੇ ਥਾਓ ਨਾਹੀਂ ਜੋ ਸਤਿਗੁਰੂ ਮਾਰੇ ਤਿੰਨ ਨਾ ਜਾਏ ਮਿਲੇ ਰਹਿੰਦੀ ਖੁੰਦੀ ਸਭ ਫਸ ਗਵਾਏ ਉਹਦੇ ਅੱਗੇ ਕੁਸ਼ਤੀ ਜੋੜ ਕੇ ਫਿਰ ਗਏ ਜੇ ਉਸ ਮਿਲੇ ਤਿਸ ਤੋਸ ਚੋਠਾਈ ਹਰ ਤਿੰਨ ਕਾ ਦਰਸ਼ਨ ਨਾ ਕਰੋ ਜੇ ਦੂਜੇ ਭਾਏ ਚਿੱਤ ਲਾਈ ਧੋਰ ਕਰਕੇ ਆਪ ਲਿਖ ਪਾਇਆ ਤਿਸ ਨਾਲ ਪ੍ਰਚਾਰ ਨਾਏ ਜਾਂ ਨਾਨਕ ਨਾਮ ਰਾਤ ਤੋਂ ਤੇ ਚੱਪੜ ਹੋ ਨਾ ਸਕਾਈ ਨਾਵੇ ਕੀ ਵਡਿਆਈ ਵੱਡੀ ਨੇ ਸਵਾਈ ਚੜੇ ਚੜਾਈ ਮਹੱਲਾ ਚੌਥਾ ਜੇ ਹੁੰਦੇ ਗੁਰੂ ਪੈ ਟਿਕਿਆ ਤੇ ਸਿੰਘ ਕੀ ਵਡਿਆਈ ਵੱਡੀ ਹੋਈ ਜਿਸ ਕੋ ਜਗਤ ਨਿਵਿਆ ਸਭ ਪੈਰੀ ਪਿਆ ਜਸ ਵਰਤਿਆ ਲੋਈ ਜਿਸ ਕੋ ਕੰਨ ਬ੍ਰਹਿਮੰਡ ਨਮਸਕਾਰ ਕਰੇ ਜਿਸ ਕੋ ਮਸਤਕ ਹੱਥ ਧਰਿਆ ਗੁਰ ਪੂਰੇ ਸੋ ਪੂਰਾ ਹੋਏ ਗੁਰ ਕੀ ਵਡਿਆਈ ਨੇ ਚੜੇ ਸਵਾਈ ਅੱਪੜ ਹੋ ਨਾ ਸਕੋਈ ਜਾਂ ਨਾਨਕ ਹਰ ਕਰਤੇ ਆਪ ਪੈ ਟਿਕਿਆ ਆਪੇ ਪਿਆਏ ਰੱਖੇ ਪ੍ਰਭ ਸੋਈ ਪੌੜੀ ਕਾਇਆ ਕੋਟ ਪਾਰੇ ਅੰਦਰ ਹਟਣ ਵਾਲੇ ਗੁਰਮੁਖ ਸੌਦਾ ਜੋ ਕਰੇ ਹਰ ਵਾਸਤੇ ਵਾਲੇ ਨਾਨ ਘਾਨਰ ਬਣ ਗਏ ਹੀਰੇ ਪਰਵਾਲੇ ਬਿਨ ਕਾਇਆ ਜੇ ਹੋ ਤਾਂ ਧਨ ਖੋਜ ਦੇ ਸੇ ਮੂੜ ਪੇਤਾਲੇ ਸੇ ਉੱਜੜ ਭਰਮ ਭੁਆਈਏ ਜੋ ਝਾੜ ਮੇਰੇ ਭਾਨੇ ਸਲੋਕ ਮਹੱਲਾ ਚੌਥਾ ਜੋ ਨਿੰਦਾ ਕਰੇ ਸਤਿਗੁਰੂ ਪੂਰੇ ਕੀ ਸੋ ਔਖਾ ਜਗ ਮੈਂ ਹੋਇਆ ਨਾਲ ਘੋਰ ਦੁੱਖ ਖੂਹ ਹੈ ਉੱਥੇ ਪਗੜ ਧੋਇਆ ਖੂਹ ਪਾਰ ਕੋ ਨਾ ਸੁਣੇ ਉਹ ਔਖਾ ਹੋਏ ਹੋਏ ਰੋਇਆ ਉਹਨਾਂ ਹਾਲਤ ਪਾਲ ਸਭ ਗਵਾਇਆ ਲਾਹਾ ਮੂਹ ਸਭ ਖੋਇਆ ਉਹ ਤੇਲੀ ਸੰਦਾ ਬਲਦ ਕਰ ਨਿਤ ਭਰਵੇ ਉੱਠ ਸਭ ਜੋਇਆ ਹਰ ਵੇਖੇ ਸੁਣ ਨੇ ਸਾਬ ਕਿ ਸਿੱਧੂ ਕਿਸੇ ਦੂਜਾ ਨਾ ਹੋਇਆ ਜੈਸਾ ਵਿਜੇ ਸੋ ਲੁਣੇ ਜਿਹਾ ਪੁਰਖ ਪੂਰਬ ਉਸਨੇ ਬੋਇਆ ਜਿਸ ਕਿਰਪਾ ਕਰੇ ਪ੍ਰਭ ਆਪਣੇ ਕੀ ਸਤਿਗੁਰ ਕੇ ਚਰਨ ਧੋਇਆ ਗੁਰ ਸਤਿਗੁਰ ਪਿੱਛੇ ਤਰ ਗਿਆ ਜੇ ਲੋਹਾ ਕਰ ਚੰਗ ਹੋਇਆ ਜਾਂ ਨਾਨਕ ਨਾਮ ਤੇ ਆਏ ਤੂੰ ਜਾਂ ਬਹਾਰਾ ਨਾਮ ਸੁੱਖ ਹੋਇਆ ਮਹੱਲਾ ਚੌਥਾ ਵਡਭਾਗ ਦੀਆਂ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ ਅੰਤਰ ਜੋਤ ਵਰਗਾਸਿਆ ਨਾਨਕ ਨਾਮ ਸਮਾਜ ਪੌੜੀ ਇਹ ਸਰੀਰ ਸਭ ਧਰਮੇ ਦੀ ਸੁੰਦਰ ਸੱਚੇ ਕੀ ਜੋਤ ਗੋਹਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਾ ਕੱਢੇ ਖੋਦ ਸਭ ਆਤਮ ਰਾਮ ਪਛਾਣਿਆ ਤਾਂ ਇੱਕ ਰਵਿਆ ਇੱਕ ਓਤ ਪੋਤ ਸਭ ਓਤ ਪੋਤ ਇੱਕ ਦੇਖਿਆ ਇੱਕ ਮੰਨਿਆ ਇੱਕੋ ਸੁਣਿਆ ਸਰਵਨ ਸਰੋਤ ਜਾਂ ਨਾਨਕ ਨਾਮ ਚਲਾਏ ਤੂੰ ਸਭ ਚੇਚੇ ਸੇਵਾ ਤੇਰੀ ਹੋਤ ਸਲੋਕ ਮਹੱਲਾ ਚੌਥਾ ਸਭ ਰਾਸ ਤਿੰਨ ਕੇ ਰਿਦ ਹੈ ਜਿਨ ਹਾਰ ਵਸਿਆ ਮਨ ਮਾਹੇ ਹਾਰ ਦਰਗਾਹ ਤੇ ਮਗੂਜਲੇ ਤਿੰਨ ਕੋ ਸਭ ਦੇਖਣ ਜਾਏ ਜਿਨ ਭੋ ਨਾਮ ਧਿਆਇਆ ਤਿੰਨ ਕੋ ਭੋ ਕੋਈ ਨਾ ਹੈ ਹਰ ਉੱਤਮ ਤਿੰਨ ਸਰੀਰ ਜਿਨ ਕੋ ਢੁੱਲ ਕੇ ਆਏ ਤੇ ਹਾਰ ਦਰਗਾਹ ਪਹਿਨਾ ਗਏ ਜਿਨ ਹਾਰ ਬੁੱਠਾ ਮਨ ਮਾਏ ਹੋਏ ਆਪ ਤਰੇ ਸਭ ਗੁਰਮ ਉੱਤੇ ਉਸਨੇ ਪਿੱਛੇ ਸਭ ਚਾਰ ਛਡਾਏ ਜਾਂ ਨਾਨਕ ਹੋ ਹਰ ਮੇਵ ਜਨ ਤਿੰਨ ਦੇਖ ਵੇਖ ਸਮਝ ਜਿਵਾ ਮਹੱਲਾ ਚੌਥਾ ਸਾ ਤਰ ਧਰਤੀ ਤੇ ਹਰਿਆਵਲੀ ਜਿੱਥੇ ਮੇਰਾ ਸਤਿਗੁਰੂ ਬੈਠਾ ਆਏ ਇਸੇ ਜੰਦ ਪਏ ਹਰਿਆਵਲੀ ਜਿਨ ਮੇਰਾ ਸਤਿਗੁਰੂ ਦੇਖਿਆ ਜਾਏ ਧਨ ਧਨ ਪਿਤਾ ਧਨ ਧਨ ਕੁਲ ਧਨ ਧਨ ਸੋ ਜਨੇ ਜਿਨ ਗੁਰੂ ਜਣਿਆ ਮਾਏ ਧਨ ਧਨ ਗੁਰੂ ਜਿਨੀ ਨਾਮ ਰਾਧਿਆ ਤਰਿਆ ਜਿਨੀ ਰਿਖਾ ਤਿਨਾ ਲੈ ਛਡਾਏ ਹਰ ਸਤਿਗੁਰ ਮਿਲੋ ਦਇਆ ਕਰ ਜਾਂ ਨਾਨਕ ਧੋਵੇ ਪਾਏ ਪੌੜੀ ਸਾਧ ਸੱਚਾ ਸਤਿਗੁਰੂ ਅਮਰਾ ਜੀ ਸੁੰਦਰ ਹਰ ਉਤਾਰਿਆ ਸਾਚੇ ਸੱਚਾ ਸਤਿਗੁਰ ਪੁਰਖ ਹੈ ਜਿਨ ਕਾਮ ਬੋਲ ਵਿਖ ਮਾਰਿਆ ਜਾਂ ਰਿੱਠਾ ਪੂਰਾ ਸਤਿਗੁਰ ਅੰਦਰੋਂ ਮਨ ਸੁਧਾਰਿਆ ਭਲਿਆਰੀ ਗੁਰੇ ਆਪਣੇ ਕੁੰਭਾਰਿਆ ਗੁਰਮੁਖ ਚਿੱਤਾ ਮਨ ਉਸਾਰਿਆ ਸਲੋਕ ਮਹੱਲਾ ਚੌਥਾ ਘਰ ਕਿਰਪਾ ਸਤਿਗੁਰ ਮੇਲੀ ਉਹਨੇ ਮੁੱਖ ਗੁਰਮੁਖ ਨਾਮ ਸਿਆਈ ਸੀ ਸੋ ਕਰੇ ਫਿਰ ਸਤਿਗੁਰ ਭਾਵ ਸੀ ਗੁਰੂ ਪੂਰਾ ਕਰੀ ਚਾਹੇ ਸੀ ਜਿਨ ਅੰਦਰ ਨਾ ਉਧਾਰਿਆ ਤਿਨਕਾ ਭੋ ਸਭ ਗੁਆਏ ਸੀ ਜੇ ਰੱਖਣ ਕੋ ਹਾਰ ਆਪ ਹੋਏ ਹੋਰ ਖੇਤੀ ਝੱਕ ਝੱਕ ਜਾਏ ਸੀ ਜਾਂ ਨਾਨਕ ਨਾਮ ਧਿਆਏ ਤੂੰ ਹਰ ਹਾਲਤ ਪਗ ਛਡਾਏ ਸੀ ਮਹੱਲਾ ਚੌਥਾ ਗੁਰਸਿੱਖਾਂ ਤੇ ਮਨ ਭਾਵ ਜੀ ਗੁਰ ਸਤਿਗੁਰ ਕੀ ਵਡਿਆਈ ਹਾਰ ਆਖੋ ਪੈ ਸਤਿਗੁਰ ਜੀ ਨੇ ਚੜੇ ਸਵਾਈ ਗੁਰ ਸਤਿਗੁਰ ਦੇ ਮਨ ਭਾਵ ਪਾਪ ਬ੍ਰਹਮ ਛਡਾਏ ਗੁਰ ਸਤਿਗੁਰ ਤਾਨ ਦੀਵਾਨ ਹਰ ਤਿੰਨ ਸਭ ਆਣ ਨਵਾਈ ਜਿਨੀ ਡਿੱਠਾ ਮੇਰਾ ਸਤਿਗੁਰ ਭੋ ਕਰ ਤਿੰਨ ਕੇ ਸਭ ਪਾਪ ਗਵਾਈ ਹਰ ਦੁਰਗਾ ਤੇ ਮਗੂਜਲੇ ਮੋਹ ਸੋਭਾ ਪਾਈ ਜਾਂ ਨਾਨਕ ਮੰਗੇ ਧੂੜ ਤਿੰਨ ਜੋ ਗੁਰ ਕੇ ਸਿੱਖ ਮੇਰੇ ਭਾਈ ਪੌੜੀ ਹੋ ਆਖ ਸਲਾਹੀ ਸਿਵ ਸਾ ਸੱਚ ਸੱਚੇ ਕੀ ਵਡਿਆਈ ਚਲਾਏ ਸਾ ਸਲਾਹ ਸਾ ਸੱਚ ਕੀਮਤ ਕਿਵੇਂ ਨਾ ਪਾਈ ਸੱਚ ਸੱਚਾ ਰਾਸ ਕਿਵੇਂ ਸਿੱਖਿਆ ਸਰੇਸ ਰਹੇ ਗਾਈ ਇਹ ਹਾਰ ਰਸ ਸੇ ਜਾਣਦੇ ਜੋ ਗੁੰਗੇ ਮਠਿਆਈ ਖਾਏ ਗੁਰ ਪੂਰੇ ਹਰ ਪ੍ਰਭ ਸੇ ਜਾ ਮਨ ਵਜੀ ਵਧਾਏ ਸਲੋਕ ਮੈਂ ਲਚਤ ਦਿਨ ਅੰਦਰ ਮਸਲ ਸੇ ਜਾਣ ਸੂਲੀਆ ਹਰ ਜਾਣੇ ਤੇ ਵੀਰੋ ਹੋ ਤਿੰਨ ਬਿਟੋ ਸਰ ਘੁੰਮ ਘੋ ਲਿਆ ਹਰ ਮੇਲੋ ਸੱਜਣ ਸੁਰਖ ਮੇਰਾ ਸਿਰ ਤੈਨਾ ਬਿਟੋ ਸਰ ਰੋ ਲਿਆ ਜੋ ਸਿੱਖ ਗੁਰ ਕਾਸਮ ਆਵੇ ਉਹ ਕੁਲਮ ਤਿੰਨ ਕਾ ਗੋਲੀ ਹਾਰ ਰੰਗ ਚਿੰਲੇ ਜੋੜਤ ਹੈ ਤਿੰਨ ਭਿੰਨੀ ਹਾਰ ਰੰਗ ਚੋਲੀਆ ਕਰ ਸਿਰਪਾ ਨਾਨਕ ਮੇਲ ਗੁਰ ਪੈ ਸਿਰ ਬੇਚਿਆ ਮੋਲੀਆ ਮਹੱਲਾ ਚੌਥਾ ਔਗੁਣ ਭਰਿਆ ਸਰੀਰ ਹੈ ਤੋ ਸੰਤੋ ਨਿਰਮਲ ਹੋਏ ਗੁਰਮੁਖ ਗੁਣ ਵਿਆਹ ਜੀਏ ਮੌਲ ਹਮੇ ਕਦੇ ਧੋਏ ਸੱਚ ਬੰਗੀਆਂ ਰੰਗ ਚੋ ਸੱਚ ਸੌਦਾ ਹੋਏ ਟੋਟਾ ਮੂਲ ਨਾ ਵੀ ਲਾ ਹਰ ਭਾਵੇ ਸੋਏ ਨਾਨਕ ਸਿੰਘ ਸੱਚ ਬਣਿਆ ਜਿਨ੍ਹਾਂ ਤੁਰ ਲਿਖਿਆ ਪ੍ਰਾਪਤ ਹੋਏ ਪੌੜੀ ਸਲਾਹੀ ਸੱਚ ਲਾਣਾ ਸਾਚ ਸੱਚਾ ਗੁਰੂ ਨਿਰਾਲੇ ਸੱਚ ਤੇ ਵੀ ਸੱਚ ਮਾਨਵ ਸੇ ਸੱਚ ਸੱਚਾ ਹਰਖ ਵਾਲੇ ਸਾਚ ਸੱਚਾ ਜਿਨ ਰਾਤੇ ਸੇ ਜਾਏ ਰਹਿ ਲਏ ਸੱਚ ਨਾਲੇ ਸੱਚ ਸੱਚਾ ਜਿਨੀਆਂ ਸੇਵਿਆ ਸੇ ਮਨ ਹੋਰ ਬਚਾ ਲੇ ਉਹ ਆਲ ਬਚਾਲ ਮੂੰਹ ਬੋਲਦੇ ਜੋ ਪ੍ਰੀਤ ਤੇ ਮਤ ਮਤ ਵਾਲੇ ਸਲੋਕ ਮਹੱਲਾ ਤੀਜਾ ਗੌੜੀ ਰਾਸ ਲਖਮੀ ਜੇ ਸੱਚ ਨੇ ਸੀਤ ਨਾ ਕਰੇ ਪ੍ਰੀਤ ਕਰੇ ਆਣੇ ਚਲੇ ਸਤਿਗੁਰ ਗਏ ਐਸਾ ਸਿੰਗਾਰ ਕਰੇ ਸੱਚਾ ਸਰਬ ਧਾਰਿਆ ਸਦਾ ਸਦਾ ਰਵੇ ਜੋ ਉਪਲੀ ਮਜੀ ਠਿਰਨ ਗਏ ਕਹਾ ਤਿਉ ਸੱਚੇ ਨੋ ਜੀਉ ਦੇ ਰੰਗ ਚੂੜੇ ਅਤਰ ਦੀ ਸੱਚੇ ਸਿਉ ਲੱਗਾ ਨੇ ਕੂੜ ਠੱਗੀ ਕੂਜੀ ਨਾ ਰਹਿ ਕੂੜ ਮਲਮਾ ਪਲੇਟ ਕਰੇ ਉਹ ਕੂੜ ਕਰੇਨ ਬੜਾਈਆਂ ਕੂੜੇ ਸਿਉ ਲੱਗਾ ਨੇ ਉਹ ਨਾਨਕ ਸੱਚਾ ਆ ਗਿਆ ਆਪੇ ਨਾ ਤੇ ਕਰੇ ਮਹੱਲਾ ਚੌਥਾ ਸਾ ਸੰਗਤ ਮੈਂ ਹਰ ਉਸ ਕਰੇ ਸੰਘ ਸਾਧੂ ਮਿਲੇ ਪਿਆਰਿਆ ਉਹ ਪੁਰਖ ਭਰਾਣੀ ਧਾਨ ਜਨ ਹੈ ਉਪਦੇਸ਼ ਕਰੇ ਫਲ ਪੁਕਾਰਿਆ ਹਰ ਨਾਮ ਦੜਾਵੇ ਹਰ ਨਾਮ ਸੁਣਾਵੇ ਹਰ ਨਾਮੇ ਜਗ ਨਿਸਾਰਿਆ ਕੋਈ ਵੇਖਣ ਕੋ ਸਭ ਕੋਈ ਲੋਚੇ ਨਾ ਖੰਡ ਜਗ ਨਿਸਾਰਿਆ ਤੂੰ ਆਪੇ ਆਪ ਰੱਖਿਆ ਸੁਰਗ ਵਿੱਚ ਗੁਰੇ ਆਪੇ ਤੁਰ ਸਵਾਰਿਆ ਤੂੰ ਆਪੇ ਪੂਜੇ ਪੂਜ ਗਿਆ ਸਤਿਗੁਰ ਕੋ ਸੱਜਣ ਹਾਰਿਆ ਕੋਈ ਵਿਛੜ ਜਾਏ ਸਤਿਗੁਰ ਪਾਸੋਂ ਦੇ ਕਾਲਾ ਮੋਹ ਜਨਮ ਮਾਰਿਆ ਤੁਸੀਂ ਅੱਗੇ ਪਿੱਛੇ ਢੋਈ ਨਾ ਗੁਰ ਸਿੱਖੀ ਮਨ ਵਿਚਾਰਿਆ ਸਤਿਗੁਰ ਨੂੰ ਮਿਲੇ ਸੇ ਜਨ ਉਭਰੇ ਜਨ ਹਿਰਦੇ ਨਾ ਸਮਾਰਿਆ ਜਾ ਨਾਨਕ ਏ ਗੁਰਸਿੱਖੋ ਹਰ ਜਪਿਓ ਹਰ ਨਿਸਤਾਰਿਆ ਮਹੱਲਾ ਤੀਜਾ ਹਮੇ ਜਗਤ ਭੁਲਾਇਆ ਦੁਰਮਤ ਵੇਖਿਆ ਵਿਕਾਰ ਸਤਿਗੁਰ ਮਿਲੇ ਨਰ ਹੋਏ ਮਨ ਸੰਦ ਅਧਿਆਰ ਨਾਨਕ ਆਪੇ ਮੇਲ ਲੈ ਜਿਸਨੂੰ ਸਭ ਲੈ ਲਾਏ ਪਿਆਰ ਪੌੜੀ ਸੱਚ ਸੱਚੇ ਕਿਸੇ ਸਲਾਹ ਸੋ ਕਰੇ ਜਿਸ ਸੁੰਦਰ ਭੀਜੇ ਜਿਨੀ ਇੱਕ ਮਨ ਇੱਕ ਰਾਤ ਦਿਆ ਤਿੰਨ ਸਾ ਕੰਧ ਨਾ ਕਬੂ ਜੀਜੇ ਧਾਨ ਧਨ ਭੁਲ ਸਵਾਸ ਜਿਨ ਸੱਚ ਰਚਨਾ ਮਤ ਬੀਜੇ ਸਾ ਸੱਚਾ ਜਿਨ ਮਨ ਭਾਵ ਦਾ ਤੇ ਮਨ ਸੱਚ ਜਗਾ ਲੀਜੇ ਧਾਨ ਧਾਨ ਜਨਮ ਸਚਿਆਰੀਆ ਮਕੂਜਲ ਸੱਚ ਕਰੀਜੇ ਸਲੂਕ ਮਹੱਲਾ ਚੌਥਾ ਸਾਗਤ ਜਾਏ ਨਿਵੇ ਕੁਰ ਆਗੇ ਮਨ ਖੋਤੇ ਕੂੜ ਕੂੜਿਆਰੇ ਜਾ ਕੁਰ ਕਹੇ ਉੱਠੋ ਮੇਰੇ ਭਾਈ ਵਾਹ ਜਾਏ ਕੁਸਰ ਗਗਨ ਲਾਰੇ ਗੁਰ ਸਿੱਖਾਂ ਅੰਦਰ ਸਤੁਰ ਵਾਸਤੇ ਚੁਣ ਕੱਢੇ ਲੱਦੋ ਵਾਲੇ ਅੱਗੇ ਪਿੱਛੇ ਬਹਿ ਮੋਸ ਪਾਇਨ ਨਾਲ ਰਲ ਨਹੀਂ ਖੋਟਿਆਰੇ ਉਹਨਾਂ ਦਾ ਭਾਖ ਸੋ ਉੱਥੇ ਨਾ ਹੀ ਜਾਏ ਕੂੜ ਲੈਣ ਚੜਾਰੇ ਜੇ ਸਾਕਤ ਨਾਰ ਸੋ ਆਈਏ ਲੋਚੀਏ ਵੀ ਕੱਢੇ ਮੋਹ ਬੁਲਾਰੇ ਹਰ ਸਾਗਲ ਛੇਤੀ ਬਿਆਨ ਨਾ ਕਰਿਓ ਕੋਈ ਮਾਰੇ ਖੇਜਣ ਹਾਰੇ ਜਿਸ ਭਾਏ ਖੇਲ ਸੋਈ ਕਰ ਵੇਖੇ ਜਾਂ ਨਾਨਕ ਨਾ ਉਸ ਮਾਰੇ ਮਹੱਲਾ ਚੌਥਾ ਸਤਿਗੁਰ ਪ੍ਰਤੀ ਗਮ ਹੈ ਜਿਸ ਅੰਦਰ ਹਾਰ ਉਧਾਰਿਆ ਸਤਿਗੁਰੂ ਨੂੰ ਉੱਪੜ ਹੋਈ ਨਾ ਸਕੀ ਜਿਸ ਵੱਲ ਖੇਜਣ ਹਾਰਿਆ ਸਤਿਗੁਰੂ ਦਾ ਖੜਗ ਸੰਜੋਗ ਹੈ ਭਗਤ ਹੈ ਜਿਸ ਕਾਲ ਕੰਜਕ ਮਾਰ ਉਡਾਰਿਆ ਸਤਿਗੁਰੂ ਦਾ ਰੱਖਣ ਹਰ ਆਪ ਹੈ ਸਤਿਗੁਰ ਕੇ ਪਿੱਛੇ ਹੈ ਸਭ ਉਭਾਰਿਆ ਜੋ ਮੰਦਾ ਚਿੱਤਵੇ ਪੂਰੇ ਸਤਿਗੁਰੂ ਦਾ ਸੋ ਆਪ ਬਾਵਨ ਹਾਰੇ ਮਾਰਿਆ ਇਹ ਗੱਲ ਹੋਵੇ ਹਾਥ ਕਿਆ ਸੱਚੇ ਵੀ ਜਾਂ ਨਾਨਕ ਵਿਚਾਰਿਆ ਪੌੜੀ ਸੱਚ ਸੁੱਤਿਆ ਜਿੰਨੀ ਵਰਾਤ ਦਿਆ ਜਾ ਉੱਠੇ ਤਾਂ ਸੱਚ ਚਵੇ ਸੇ ਵਿਹਲੇ ਯੁੱਗ ਮੈਂ ਜਾਣੀਏ ਜੋ ਗੁਰਮੁਖ ਸੱਚ ਰਵੇ ਹੋ ਬਨਿਹਾਰੀ ਤਿੰਨ ਕੋ ਚਿਰਾਂਦਿਨ ਸੱਚ ਲਵੇ ਜਿਨ ਮਨ ਤਨ ਸੱਚਾ ਭਾਵ ਦਾ ਫਿਰ ਸੱਚੀ ਦਗਿਆ ਗਵੇ ਜਾਂ ਨਾਨਕ ਬੋਲੇ ਸੱਚ ਨਾ ਸੱਚ ਸੱਚਾ ਸਦਾ ਨਵੇਂ ਸਲੋਕ ਮਹੱਲਾ ਚੌਥਾ ਕਿਆ ਸਭ ਨਾ ਕਿਹਾ ਜਾਗਣਾ ਗੁਰਮੁਖ ਤੇ ਪਰਵਾਨ ਜਿਨ ਸਾਸ ਗਿਰਾਸ ਨਾ ਵਿਸਰੇ ਤੇ ਪੂਰੇ ਪੁਰਖ ਪ੍ਰਧਾਨ ਕਰਮੀ ਸਤਿਗੁਰ ਪਾਈ ਆਉਂਦੇ ਲਗੇ ਧਿਆਨ ਤਿੰਨ ਦੀ ਸੰਗਤ ਮਿਲ ਰਿਹਾ ਡਗੇ ਪਾਈ ਮਾਨ ਸੌਦੇ ਵਾਹ ਵਾਹ ਉਚਰੇ ਉੱਥੇ ਵੀ ਬਾਕ ਦੇਣ ਨਾਨਕ ਤੇ ਮਗੂਜ ਜੇ ਨਿਤ ਉੱਠਾ ਸਮਾ ਲੇਨ ਮਹੱਲਾ ਚੌਥਾ ਸਤਿਗੁਰ ਤੇ ਵੀ ਆਪਣਾ ਪਾਈਏ ਨਾਮ ਅਪਾਰ ਭੋਜਲ ਡੁੱਬਦਿਆਂ ਕੱਢ ਲਏ ਹਰਦਾਤ ਕਰੇ ਦਤਾਰ ਧਾਨ ਧਾਨ ਸਿੱਖਾ ਹੈ ਜੇ ਨਾਮ ਕਰੇ ਵਪਾਰ ਬਣ ਜਾ ਰਹੇ ਸਿੱਖ ਆਪਦੇ ਸਭ ਲਗਾਉਣ ਹਰ ਜਾਂ ਨਾਨਕ ਜਿਨ ਖੋ ਕਿਰਪਾ ਭੇਤ ਸੀ ਸਿੱਧੇ ਨਾਲ ਪੌੜੀ ਸੱਚ ਸੱਚੇ ਕੇ ਜਾਨ ਭਗਤ ਹੈ ਸੱਚ ਸੱਚਾ ਗੁਣੀ ਰਾਤ ਦਿਆ ਜਿਨੀ ਗੁਰਮੁਖ ਭੋਜਨ ਢੋਲਿਆ ਤੇ ਅੰਦਰੋਂ ਹੀ ਸੱਚ ਲਾ ਦਿਆ ਸੱਚ ਸਾਹਿਬ ਸਾਚੀ ਨੀ ਸੇਵਿਆ ਕਾਲ ਕੰਟਕ ਮਾਰ ਤਿਨੀ ਸਾ ਦਿਆ ਸੱਚ ਸੱਚਾ ਸਭ ਦੂਰ ਵੱਡਾ ਹੈ ਸਾ ਸੀਵਨ ਸੇ ਸੱਚ ਲਾ ਦਿਆ ਸੱਚ ਸੱਚੇ ਨੂੰ ਸਵਾਸ ਹੈ ਸੱਚ ਸੱਚਾ ਸੇਖ ਲਾ ਦੇ ਸੋਗ ਮਹੱਲਾ ਚੌਥਾ ਮਨੁ ਪ੍ਰਾਣੀ ਮੁਗਧ ਹੈ ਨਾਮ ਹੀ ਭਰਮਾਏ ਬਿਨ ਗੁਰ ਮਨੁਆ ਨਾ ਟਿਕੇ ਫਿਰ ਤੇ ਜੂ ਨੀ ਪਾਏ ਹਰ ਪ੍ਰਭ ਆਪ ਦਿਆਲ ਹੋਏ ਤਾਂ ਸਤਿਗੁਰ ਮਿਲਿਆ ਆਏ ਜਾਂ ਨਾਨਕ ਨਾਮ ਸਲਾਹ ਤੂੰ ਜਨਮ ਮਰਨ ਦੁੱਖ ਜਾਏ ਮਹੱਲਾ ਚੌਥਾ ਗੁਰ ਸਲਾਹੀ ਆਪਣਾ ਬਹੁਤ ਰੰਗ ਰਵਾਏ ਤਾਂ ਤੂੰ ਦਿੱਤੀ ਮਨ ਰਤਾ ਰੱਖਿਆ ਬੰਧ ਬਣਾਏ ਜੇਬਾ ਸਲਾਹੇ ਨਰ ਜੀਹਾ ਪੀਤੋਂ ਸਿਵਤ ਲਾਏ ਨਾਨਕ ਨਾਵੇ ਕੀ ਮਨ ਭੁੱਖਿਆ ਮਨ ਤ੍ਰਿਪਤੇ ਹਰ ਸਖਾਏ ਪੌੜੀ ਸੱਚ ਸੱਚਾ ਕੁਦਰ ਜਾਣੀਏ ਦਿਨ ਰਾਤੀ ਜਿਨ ਬਣਾਈਆਂ ਸੋ ਸੱਚ ਸਲਾਹੀ ਸਦਾ ਸਾ ਸੱਚੀ ਕਿ ਬੜਿਆਈਆਂ ਸਲਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਵੇਂ ਨਾ ਪਾਈਆਂ ਜਾ ਮਿਲਿਆ ਪੂਰਾ ਸਤਿਗੁਰੂ ਦਾ ਹਾਜ਼ਰ ਨਜ਼ਰੀ ਆਈਆਂ ਸੱਚ ਗੁਰਮੁਖ ਜਿਨ ਸਲਾਇਆ ਤੇ ਨਾ ਭੁੱਖਾਂ ਸਭ ਗਵਾਈਆਂ ਸਲੋਕ ਮਹੱਲਾ ਚੌਥਾ ਮਹਿਮਾਨ ਤਨ ਕੋਈ ਵੀ ਮਿਲਦੇ ਹਾਂ ਸੋ ਭਰਾ ਲੱਦਾ ਲੋੜ ਵਿੱਚ ਗੁਰੂ ਮੈਂ ਪਾਇਆ ਜਿਨ ਹਰ ਪ੍ਰਭ ਦਿੱਤਾ ਜੋੜ ਮਹੱਲਾ ਤੀਜਾ ਮਾਇਆ ਧਾਰੀਆ ਤੰਨਾ ਬੋਲਾ ਸਾਧਾਂ ਸੁਣੀਏ ਬਹੁ ਰੋਲ ਕਝੋਲਾ ਗੁਰਮੁਖ ਜਾਪੇ ਸਭ ਲਿਵ ਲਾਏ ਹਰ ਨਾਮ ਸੋਣ ਮੰਨੇ ਹਰ ਨਾਮ ਸਮਾਏ ਜੋਤੀ ਭਾਰ ਸੋ ਕਰੇ ਕਰਾਇਆ ਨਾਨਕ ਵਜਾ ਜੰਤ ਪਾਇਆ ਪੌੜੀ ਤੂੰ ਕਰਤਾ ਸਭ ਵੀ ਜਾਣਦਾ ਜੋ ਜੀਆ ਅੰਦਰ ਵਰਤੇ ਤੂੰ ਕਰਤਾ ਆਪ ਗੰਤ ਹੈ ਸਭ ਜੁਗ ਜਗ ਵਿੱਚ ਗੰਤੇ ਤੂੰ ਸਭ ਕੀਤਾ ਤੇਰਾ ਵਾਰਤਾ ਸਭ ਤੇਰੀ ਬੰਤੇ ਤੂੰ ਘੱਟ ਘੱਟ ਇੱਕ ਵਾਰਤਾ ਸੱਚ ਸਹਿਬ ਚਲਤੇ ਸਤਿਗੁਰ ਨੂੰ ਮਿਲੇ ਸੋ ਹਾਰ ਮਿਲੇ ਨਾ ਹੀ ਕਿਸੇ ਪਰਤੇ ਸਲੋਕ ਮਹੱਲਾ ਚੌਥਾ ਇਹ ਮਨੁਆ ਦੁੜਕਾ ਰੱਖੀਏ ਗੁਰਮੁਖ ਲਾਈਏ ਚਿੱਤ ਸਿਓ ਸਾਸ ਗ੍ਰਾਸ ਵਿਚਾਰੀਏ ਵਿੰਦੇ ਔਰਜਾ ਨਿਤ ਮਾਰਨ ਜੀਵਨ ਕੀ ਚਿੰਤਾ ਵੀ ਇਹ ਜਿਹੜਾ ਹਰ ਪ੍ਰਭਾਸ ਜੋ ਭਾਵੇ ਤੂੰ ਰੱਖ ਤੂੰ ਜਾਂ ਨਾਨਕ ਨਾਮ ਬਖਸ ਮਹੱਲਾ ਤੀਜਾ ਮਨਮੁਖ ਹੰਕਾਰੀ ਮਿਲਣ ਜਾਣੇ ਕਿੰਨ ਅੱਗੇ ਕਿੰਨ ਪਿੱਛੇ ਸਦਾ ਬੁਲਾਈਏ ਮੈਲ ਨਾ ਆਵੇ ਕਿਉਂ ਘਰ ਦਰਗਾਹ ਕੀ ਜੇ ਸਤਿਗੁਰ ਕਾ ਮੈਲ ਵੇਲਾ ਜਾਣੇ ਸਦਾ ਰਹਿ ਕਰ ਜੋੜ ਆਪਣੀ ਕਿਰਪਾ ਕਰੇ ਹਾਂ ਮੇਰਾ ਦਰਗਾਹ ਕੀ ਜੇ ਸਤਿਗੁਰ ਕਾ ਮੈਲ ਵੇਲਾ ਜਾਣੇ ਸਦਾ ਰਹਿ ਕਰ ਜੋੜ ਆਪਣੀ ਕਿਰਪਾ ਕਰੇ ਮੇਰਾ ਨਾਨਕ ਲੈ ਵੀ ਹੋੜ ਪੌੜੀ ਸਾਹ ਸੇਵਾ ਕੀਤੀ ਸਫਲਾ ਜਿਤ ਸਤਿਗੁਰ ਕਾ ਮਨ ਮੰਨਿਆ ਜਾਂ ਸਤਿਗੁਰੂ ਕਾ ਮਨ ਮੰਨਿਆ ਦਾ ਪਾਪ ਸਤਮਲ ਭੰਨੀਏ ਤੇ ਸੱਚਾ ਸਤਿਗੁਰੂ ਤੋਂ ਸੁਣਿਆ ਸੀ ਕੀ ਕਰਨੇ ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣ ਬੰਨੇ ਚਾਲ ਨਿਰਾਲੀ ਗੁਰਮੁਖੀ ਗੁਰ ਦਿਖਿਆ ਸੁਮਨ ਭਿੰਨੇ ਸਲੋਕ ਮਹਲਾ ਤੀਜਾ ਜਿਨੀ ਗੁਰੂ ਗੋਪਿਆ ਆਪਣਾ ਸਿ ਠਾਓ ਨਾ ਠਾਓ ਹਾਲਤ ਫਾਲਤ ਦੋਵੇ ਦਿਆ ਤਰ ਗਿਆ ਨਾ ਹੀ ਥਾਓ ਵੇਲਾ ਹੱਥ ਨੇ ਆਵੀ ਫਿਰ ਸਤਿਗੁਰ ਲੱਗੇ ਪਾਏ ਸਤਿਗੁਰੂ ਦੀ ਕੰਠ ਘੁਸੀਏ ਦੁੱਖੇ ਦੁੱਖ ਵਿਆਹ ਸਤਿਗੁਰ ਪੁਰਖ ਨਿਰਵੈਰ ਹੈ ਆਪੇ ਲੈ ਜਿਸ ਲਾਏ ਨਾਨਕ ਦਸੋ ਜਿਨਾਂ ਬਖਾ ਲਈਆਂ ਨਾ ਦਿਨਾਂ ਅੰਦਰ ਗਏ ਲੈ ਸਿਦਾਏ ਮਹਲਾ ਤੀਜਾ ਮਾਨਵ ਗਿਆਨ ਦੁਰਮਤ ਅਹੰਕਾਰੀ ਅੰਤਰ ਕੋਰ ਜੂਏ ਮਤੇ ਹਾਰੀ ਕੂੜ ਸਤੋ ਪਾਪ ਕਮਾਵੇ ਕਿਆ ਉਹ ਸੁਣੇ ਕਿਆ ਆਖ ਸੁਣਾਵੇ ਅੰਨਾ ਬੋਲਾ ਕੋਈ ਉਜੜ ਪਾਏ ਮਨਮੁਖ ਅੰਧਾ ਆਵੇ ਜਾਏ ਵੀ ਸਤਿਗੁਰ ਭੇਟੇ ਖਾਏ ਨਾ ਪਾਏ ਨਾਨਕ ਪੂਰਵ ਲਿਖਿਆ ਕਮਾਏ ਪੌੜੀ ਜਿਨ ਕੇ ਜਿੱਥੇ ਕਟੋਰ ਹੈ ਸੇ ਬਹਿਣ ਸਤਿਗੁਰ ਪਾਸ ਉੱਥੇ ਸੱਚ ਪਤ ਕੁੜਿਆਰਾਂ ਚਿੱਤ ਉਦਾਸ ਹੋਏ ਬਾਲ ਚਲ ਕਰ ਝੱਡ ਕੱਢਦੇ ਫਿਰ ਜਾਏ ਬਹਿ ਕੁੜਿਆਰਾਂ ਪਾਸ ਵਿੱਚ ਸੱਚੇ ਕੂੜ ਨਾ ਗੱਡੀ ਮਨ ਵੇਖੂ ਕੋ ਨਜਾਸ ਕੂੜਿਆਰ ਕੂੜਿਆਰੀ ਜਾਏ ਰੜੇ ਸੱਚਿਆ ਸਿਰ ਬੈਠ ਸਤਿਗੁਰ ਪਾਸ ਸਲੋਕ ਮਹਲਾ ਪੰਜਵਾਂ ਰਹਿੰਦੇ ਹੁੰਦੇ ਨਿੰਦਕ ਮਾਰੇ ਨਕਾਰ ਆਪੇ ਆਰ ਸੰਸਾਰ ਨਾਨਕਾ ਬਾਕੇ ਸਭ ਜਾਰ ਮਹੱਲਾ ਪੰਜਵਾਂ ਮੁੰਡੋ ਭਲੇ ਭੁਲੇ ਮੁੰਡੇ ਕਿੱਥੇ ਪਾਏ ਨਾ ਹੱਥ ਤਿੰਨੇ ਮਾਰੇ ਨਾਨਕਾ ਜੇ ਕਾਰਨ ਸੁਮਰਸ ਪੌੜੀ ਪੰਜਵੀਂ ਲੈ ਫਾਹੇ ਰਾਤੀ ਦੁਰੇ ਪ੍ਰਭ ਜਾਣੇ ਪ੍ਰਾਣੀ ਤੱਕੇ ਨਾਲ ਪ੍ਰਾਈਆਂ ਲੋਕ ਅੰਦਰ ਠਾਣੀ ਸੰਨੇ ਇਨਸਾਨ ਉਠਾਏ ਮਿੱਠਾ ਮਧਵਾਣੀ ਕਰਮੀ ਆਪੋ ਆਪਣੀ ਆਪੇ ਪਛਤਾਣੀ ਅਜਰਾਇਲ ਪ੍ਰੇਤਾ ਦਿਲ ਪੀੜੇ ਕਹਾਣੀ ਸਲੋਕ ਮਹੱਲਾ ਪੰਜਵਾਂ ਸੇਵ ਸੱਚੇ ਸਾਗੇ ਸੋਈ ਕਰਵਾਣ ਦੂਜਾ ਸੇਵ ਨੰਗ ਸੇ ਪਾਠ ਭਜ ਮਿਲ ਜਾਣ ਮਹੱਲਾ ਪੰਜਵਾਂ ਜੋ ਤੋ ਲਿਖਿਆ ਲੇਖ ਪ੍ਰਮੇਟਣਾ ਨਾ ਜਾਏ ਰਾਮ ਨਾਮ ਤਨ ਬਖਰੋ ਨਾਨਕ ਸਦਾ ਤੇ ਆਏ ਪੌੜੀ ਪੰਜਵੀਂ ਨਰੈਣ ਲੈਣ ਟੁੰਗੜਾ ਪੈਰ ਕਿੱਥੇ ਰੱਖੇ ਕਰਦਾ ਪਾਪ ਮਿੱਤਿਆਂ ਦੀ ਵਸਤੂ ਚੱਕੇ ਨਿੰਦਾ ਕਰਦਾ ਪਚਮੂਆ ਵਿੱਚ ਦੇਹੀ ਪੱਕੇ ਸੱਚੇ ਸਾਹਿਬ ਮਾਰਿਆ ਕੌਣ ਤਿਸਨੋਂ ਰੱਖੇ ਨਾਨਕ ਤਿਸ ਨਾਵਰੀ ਜੋ ਪੁਰਖ ਲੱਖੇ ਸਲੋਕ ਮਹੱਲਾ ਪੰਜਵਾਂ ਨਾਨਕ ਘੋਰ ਬਹੁਤ ਦੁੱਖ ਘਣੇ ਫਿਰ ਘਣਾ ਕਾ ਥਾਨ ਤਿੰਨ ਪ੍ਰਭ ਮਾਰੇ ਨਾਨਕ ਹੋਏ ਹੋਏ ਮੂਏ ਰਾਮ ਮਹੱਲਾ ਪੰਜਵਾਂ ਆਪਕਾ ਸਭ ਕੀਤੀਆਂ ਨਾ ਨਿੰਦਕ ਕਾ ਦਾਰੂ ਨਾ ਆ ਭੁਲਾਏ ਨਾ ਗਿਆ ਪਾਸੇ ਜੇ ਨਹੀਂ ਪਾਏ ਪੌੜੀ ਪੰਜਵੀਂ ਸੁਚਿੱਤਾ ਪੁਰਖ ਤੁਰੂ ਆਤਾਨ ਸੱਚ ਕੁੱਟ ਸਭਨ ਦਿਸੇ ਮਿਟ ਗਏ ਜਮ ਕਾ ਭੋ ਛੁੱਟ ਕਾਮ ਕੋਟ ਭਰਿਆਈਆਂ ਸੰਗ ਸਾਧੂ ਤੁੱਟ ਬਿਨ ਸੱਚੇ ਦੂਜਾ ਸੇਵਦੇ ਹੋਏ ਮਲਸਨ ਬੁੱਟ ਨਾਨਕ ਪਿਓ ਪੋ ਗੁਰਬਖਸ਼ ਨਾਮ ਸੰਗ ਜੁੱਟ ਸਲੋਕ ਮਹੱਲਾ ਚੌਥਾ ਤਪਨਾ ਹੋਵੇ ਅੰਦਰੋਂ ਲੋਭੀ ਨੇ ਕਮਾਇਆ ਨਾ ਫਿਰੇ ਜਿਸਮਾਲ ਲਿਆ ਅੱਗੋਂ ਤੇ ਸੱਜਾ ਸਤੇ ਦੀ ਭਿੱਖਿਆ ਲਾਏ ਨਾ ਹੀ ਪਿੱਛੋਂ ਦਿਵਸ ਆਏ ਧਿਆਨ ਤਪੇ ਪੁੱਤ ਵਿੱਚ ਬਹਾ ਲਿਆ ਪੰਜ ਲੋਕ ਦਾ ਵਸਣ ਲੱਗੇ ਤਪਾ ਲੋਭ ਹੈ ਗੱਲ ਥੋੜ੍ਹਾ ਧਨ ਦੇਖੇ ਤੁਸੀਂ ਤਪਾ ਪਿੱਟੇ ਨਾ ਹੀ ਧਨ ਬਹੁਤੇ ਦਿੱਖੇ ਤਪੇ ਧਨ ਹਾਰਿਆ ਭਾਈ ਇਹ ਤਪਾ ਨਾ ਹੋਵੀ ਬਖਲਾ ਹੈ ਵੈ ਸਾਧ ਜਿਨ੍ਹਾਂ ਵਿਚਾਰਿਆ ਸਤਪੁਰਖ ਦੀ ਤਪਾ ਨਿੰਦਾ ਕਰੇ ਸੰਸਾਰ ਵੀ ਉਸ ਦੇ ਵਿੱਚ ਹੋਵੇ ਏਕ ਦੁੱਖ ਤਪਾ ਦੇ ਮਾਰਿਆ ਮਹਾਂਪੁਰਖਾਂ ਵੀ ਨਿੰਦਾ ਕਾ ਵੇਖ ਜੇ ਤਪੇ ਨੂੰ ਫਲ ਲੱਗਾ ਤੇ ਤਪ ਗਿਆ ਤਪੇ ਚਕਾ ਲਿਆ ਬਾਹਰ ਬਹਿ ਪੰਚਾਂ ਵੀ ਤਪਸਦਾ ਅੰਦਰ ਬਹਿ ਤਪਾ ਪਾਪ ਕਮਾਏ ਹੈ ਅੰਦਰਲਾ ਪਾਪ ਪੰਚਾਂ ਨੂੰ ਉੱਗਾ ਕਰ ਵਿਖਾ ਲਿਆ ਧਰਮ ਦਾ ਜਿਮਨਾਗਰਾਂ ਨੂੰ ਆਗ ਛੱਡਿਆ ਇਸ ਤਪੇ ਨੂੰ ਉਹ ਸੱਚੇ ਖੜੇ ਵਾਇਓ ਜਿੱਥੇ ਮਹਾਂ ਮਹਾਂ ਹੱਤੇ ਆ ਰਿਹਾ ਫਿਰ ਇਸ ਤਪੇ ਦਾ ਮੋਹ ਕੋਈ ਲਾਗੂ ਨਾ ਹੀ ਸਤਿਗੁਰੂ ਹੈ ਇਹ ਸਤਿਗੁਰੂ ਹੈ ਫਿਟਕਾਰਿਆ ਹਰ ਕੇ ਦਰ ਵਰਤਿਆ ਸੋ ਨਾਨਕ ਆਗ ਸੁਣਾਇਆ ਸੋ ਬੂਝੇ ਜੋ ਦੇਈ ਸਵਾਰਿਆ ਮਹੱਲਾ ਚੌਥਾ ਭਗਤਾਂ ਰਾਹ ਦੇ ਹਰ ਦੀ ਵਡਿਆਈ ਹਰ ਕੀਰਤਨ ਭਗਤ ਨਿਤ ਗਾਵੇ ਹਰ ਨਾਮ ਸਿਖਦਾਈ ਹਰ ਭਗਤਾਂ ਨੂੰ ਨਿਤ ਗਾਵੇ ਦੀ ਵਡਿਆਈ ਬਾਬਸਿੰਘ ਦੇ ਚੜੇ ਸਵਾਈ ਹਰ ਭਗਤ ਨਾ ਸਿਰ ਘਰੀ ਬਹਾ ਲੈਣ ਆਪਣੀ ਪੈਜੇ ਸਾਈ ਨਿੰਦਕਾ ਪਾਸੋਂ ਹਰ ਲੇਖਾ ਮੰਗਤੀ ਬਹੁਤ ਤੇਜ ਸਜਾਈ ਜੇ ਨਿੰਦਕ ਆਪਣੇ ਜੀ ਕਮਾਵੇ ਤੇ ਉਹ ਫਲ ਪਾਏ ਅੰਦਰ ਕਮਾਉਣਾ ਸਰਬਰ ਉੜੇ ਭਾਵੇਂ ਕੋਈ ਬਹਿ ਧਰਤੀ ਵਿੱਚ ਕਮਾਈ ਜੇ ਨਾਨਕ ਦੇਖ ਵਿਵਸਥਿਆ ਹਰ ਕੀ ਵਡਿਆਈ ਪੌੜੀ ਮਹੱਲਾ ਪੰਜਵੇਂ ਭਗਤ ਨਾ ਕਰਾ ਖਹਾਰਾ ਭੱਕਿਆ ਪਾਪੀ ਕਰੇ ਗੁਮਾਨ ਕਰੇ ਮੁੜਵਾਣੇ ਵਿੱਚ ਸਾਡੀ ਮੇਰੇ ਆਏ ਲੱਗੇ ਨਹੀਂ ਦੌੜੇ ਜੇ ਥੋੜ੍ਹੇ ਜੇ ਪੱਕਾ ਖੇਤ ਲੂਣੀਆਂ ਜੇ ਕਰਮ ਕਮਾਵੇ ਤੇ ਇਹੋ ਭਣੀਆਂ ਜਾਂ ਨਾਨਕ ਫਸਮ ਨਾਨਕ ਕਾ ਫਸਮ ਵੱਡਾ ਹੈ ਸਭਨਾਂ ਦਾ ਧਨੀ ਸਲੋਕ ਮਹੱਲਾ ਚੌਥਾ ਮਾਨਵ ਮੁੱਲ ਭੁੱਲਿਆ ਵਿੱਚ ਲਾਭ ਲੋਭ ਹੰਕਾਰ ਝਗੜਾ ਕਰਦੇ ਆਣ ਦਿਨ ਗੁਜ਼ਰੇ ਸਭ ਨਾ ਕਰੇ ਵਿਚਾਰ ਸੁਧ ਮਾਤਾ ਕਰਕੇ ਸਭ ਮੇਲ ਲਈ ਹੁਣ ਸਭ ਵਿਕਾਰ ਕੀਤੇ ਕਿਤੇ ਨਾ ਸੰਦੋਖੀ ਅੰਦਰ ਨਾ ਤਰ੍ਹਾਂ ਅਗਿਆਨ ਅੰਧਿਆਰ ਨਾਨਕ ਮਨਮੁਖ ਨਾਲੋਂ ਤੁਹਾਡੀ ਭਲੀ ਦਿਨ ਮਾਇਆ ਮੋਹ ਪਿਆਰ ਮਹੱਲਾ ਚੌਥਾ ਜਿਨ੍ਹਾਂ ਅੰਦਰ ਦੂਜਾ ਭਾਵ ਹੈ ਤਿੰਨਾਂ ਗੁਰਮੁਖ ਪ੍ਰੀਤ ਨਾ ਹੋਏ ਉਹ ਆਵੇ ਜਾ ਕੋ ਆਈਏ ਸੁਪਨੇ ਸੁੱਖ ਨਾ ਖਗੋਏ ਕੂੜ ਕਮਾਵੇ ਕੂੜ ਉਚਰੇ ਕੂੜ ਲੱਗਿਆ ਕੂੜ ਹੋਏ ਮਾਇਆ ਮੋਹ ਸਭ ਦੁੱਖ ਹੈ ਦੁੱਖ ਵਿੰਦੇ ਦੁੱਖ ਰੋਏ ਨਾਨਕ ਧਾਰ ਲਿਵੇ ਜੋ ਨਾ ਆਵੇ ਜੇ ਲੋਚੇ ਸਭ ਕੋਏ ਜਿਨ ਕੋ ਪੋਤੇ ਪੁੰਨ ਪਿਆ ਤਿੰਨਾਂ ਗੁਰਸਭ ਦੀ ਸੁੱਖ ਹੋਏ ਪੌੜੀ ਮਹੱਲਾ ਪੰਜਵਾਂ ਨਾਨਕ ਵਿਚਾਰ ਹੈ ਸੰਤ ਮਨ ਜਿਨ੍ਹਾਂ ਚਾਰ ਬੇਦ ਹੁੰਦੇ ਭਗਤ ਮੁਖ ਦੇ ਬੋਲਦੇ ਦੇ ਵਚਨ ਹੋਵੰਦੇ ਪ੍ਰਗਟ ਪਹਾਰੇ ਜਾ ਕੇ ਸਭ ਲੋਕ ਸੁਣਦੇ ਸੁੱਖ ਨਾ ਪਾਏ ਮੋਦ ਨਾਲ ਸੰਤ ਨਾਲ ਸੁਣਦੇ ਹੋਏ ਲੋਚਨ ਉਹਨਾਂ ਗੁਣਾਂ ਨੂੰ ਅਹੰਕਾਰ ਛੁੜਾਉਂਦੇ ਹੋਏ ਵਿਚਾਰੇ ਕਿਆ ਕਰੇ ਜੇ ਭਾਵ ਧੁਰਮਨ ਦੇ ਜੋ ਮਾਰੇ ਕਿੰਪਾ ਵਾਸਤੇ ਕਿਸੇ ਨਾ ਸੁਣਦੇ ਬੈਰ ਕਰਨ ਨਿਰਵੈਰ ਨਾਲ ਧਰਮ ਨੇ ਆਏ ਪਛੰਦੇ ਜੋ ਸੰਤ ਸਰਾਪਿਆ ਸੇ ਫਿਰ ਭੋਂਦੇ ਪੇਨ ਮੁੰਡਾਵ ਕੱਟਿਆ ਦੇ ਦਾਸ ਸੁਕੰਦੇ ਸਲੋਕ ਮਹੱਲਾ ਪੰਜਵਾਂ ਗੁਰੂ ਨਾਨਕ ਦਾ ਨਾਮ ਦੇੜਾਇਆ ਭਨਣ ਘੜੇ ਸਮਰੱਥ ਪ੍ਰਭ ਸਦਾ ਸੰਭਾਲੇ ਮਿੱਤਰ ਤੂੰ ਦੁੱਖ ਸਵਾਇਆ ਲੱਥ ਮਹੱਲਾ ਪੰਜਵਾਂ ਖੁਦਿਆ ਪੰਥ ਨਾ ਜਾਣੀ ਲਾਜ ਕੁਲਾਜ ਕਬੋਲ ਨਾਨਕ ਮੰਗੇ ਨਾ ਮਾਰਕਾਰ ਹਰ ਕਰ ਕਿਰਪਾ ਸੰਜੋਗ ਪੌੜੀ ਜੇ ਵੇਹੇ ਕਰਮ ਆਵਰਤ ਵੇਹੇ ਫਲਤੇ ਜਵੇ ਲੱਤਾ ਲੋ ਉਤਸਾਹ ਵਿੱਚ ਚੰਗੇ ਪਲਤੇ ਹੱਥ ਗਲਾਵਾਂ ਚੱਲਦਿਆਂ ਤਿੰਨ ਦੂਤ ਮਲ ਤੇ ਕਾਹੀ ਆਸਨ ਪੁਨੀਆਂ ਨੇ ਤਪਾਰ ਮਲ ਹੇਠ ਤੇ ਕਿਆ ਨਾ ਜਾਣੇ ਕਿਸ ਘਣ ਵਿੱਚ ਜੂਨੀ ਫਿਰਤੇ ਸਭੇ ਧਿਰਾਂ ਨੇ ਫਿਰਕੀ ਉਸ ਹਾਰ ਹੀਰੇ ਲਈ ਇਸ ਧਰਤੇ ਵੇਚਣ ਕਲਾ ਨਾ ਦੇਵਤਾ ਤਾਂ ਲਿਆ ਸਕਦੇ ਜੋ ਜੋ ਕਾਤੇ ਅਮੀਰ ਉਹ ਝੜ ਝੜਕੀ ਪੜਤੇ ਸਲੋਕ ਮਹੱਲਾ ਤੀਜਾ ਗੁਰਮੁਖ ਗਿਆਨ ਵੇਖ ਬੁੱਧ ਹੋਏ ਹਰ ਗੁਣ ਗਾਵੇ ਹਿਰਦੇ ਹਾਰ ਪਰੋਏ ਹੋਏ ਤੇ ਪਾਵਨ ਪਰਮ ਵਿਚਾਰੀ ਜੇ ਉਸ ਮਿਲੇ ਤਿਸ ਪਾਲਦਾਰੀ ਅੰਤਰ ਹਰ ਨਾਮ ਵਸਨ ਸਮਾਈ ਹਰ ਤਕ ਸੁਭਾ ਮਹਾਂ ਉਤਮ ਬਾਣੀ ਜੇ ਪੁਰਖ ਸੁਣੇ ਸੋ ਹੋਏ ਨਿਹਾਲ ਨਾਨਕ ਸਤਿਗੁਰੂ ਮਿਲਿਆ ਪਾਇਆ ਨਾਮ ਧਨ ਮਾਲ ਮਹੱਲਾ ਚੌਥਾ ਸਤਿਗੁਰੂ ਜੀ ਕੀ ਸਾਹ ਨਾ ਜਾਪੇ ਕਿਆ ਪੂਰੇ ਸਰੂਪ ਆਵੇ ਗੁਰਸਿੱਖ ਅੰਦਰ ਸਤਿਗੁਰੂ ਵਸੇ ਜੋ ਸਿੱਖਾਂ ਨੂੰ ਲੋਚੇ ਸੋ ਗੁਰ ਖੁਸ਼ੀਏ ਆਪੇ ਸਤਿਗੁਰੂ ਆਖੇ ਸੋ ਕਾਰ ਕਮਾਵਣ ਜੋ ਸੋ ਜਪ ਕਮਾਵੇ ਗੁਰਸਿੱਖਾਂ ਦੀ ਘਾਲ ਸੱਚਾ ਥਾਂ ਪਾਵੇ ਬਿਨ ਸਤਿਗੁਰ ਕੇ ਹੁਕਮੇ ਜੇ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਤੋੜੇ ਗੁਰਸਿੱਖ ਫਿਰ ਨੇੜ ਨਾ ਆਵੇ ਗੁਰ ਸਤਿਗੁਰ ਅੱਗੇ ਸੋ ਜੀਉ ਲਾਇ ਘਾਲੇ ਦੇ ਅੱਗੇ ਗੁਰਸਿੱਖ ਕਾਰ ਕਮਾਵੇ ਜੇ ਠੱਗੀ ਆਵੇ ਠੱਗੀ ਉੱਠ ਜਾਏ ਤੇ ਨੇੜੇ ਗੁਰਸਿੱਖ ਮੂੰਹ ਨਾ ਆਵੇ ਬ੍ਰਹਮ ਜਾ ਨਾਨਕ ਆਪ ਸੁਣਾਵੇ ਜੇ ਬਿਨ ਸਤਿਗੁਰ ਕੇ ਮਨ ਮੰਨੇ ਕੰਮ ਕਰਾਏ ਜੋ ਜੰਤ ਮਹ ਦੁੱਖ ਆਵੇ ਪੌੜੀ ਤੂੰ ਸੱਚਾ ਸਹਿਬ ਹੱਥ ਵਢਾ ਤੂੰ ਹੀ ਜੇਵਰ ਤੂੰ ਵੱਡ ਵੜੇ ਜਿਸ ਤੂੰ ਮਿਲੇ ਸੋ ਤੁਧ ਮਿਲੇ ਤੂੰ ਆਪੇ ਬਾਵਤ ਲੈ ਲੇਖਾ ਛੜੇ ਜਿਸ ਤਰ੍ਹਾਂ ਤੂੰ ਆਪ ਮਿਲਾਏ ਦਾ ਸੋ ਸਤੂ ਸਿਵੇ ਮਨ ਗੜ ਗੜੇ ਤੂੰ ਸੱਚਾ ਸਹਿਬ ਸਚ ਦੂ ਸਾਹਿਬ ਜੀਓ ਪਿੰਡ ਚਮ ਤੇਰਾ ਹੜੇ ਜਿਓ ਭਾਵੇ ਤਿਉ ਰੱਖ ਦੂ ਸੱਚਾ ਨਾਨਕ ਮਨ ਆ ਤੇਰੀ ਵੱਡ ਵੜੇ ਸੋਦ ਗੌੜੀ ਕੀ ਬਾਰ ਮਹੱਲਾ ਪੰਜਵਾਂ ਰਾਏ ਕਮਾਲ ਦੀ ਮੋਜ ਦੀ ਕੀ ਬਾਰ ਵੀ ਤੁਹਾਨੂੰ ਉੱਪਰ ਗਾਵਣੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਪੰਜਵਾਂ ਹਰ ਹਰ ਨਾਮ ਜੋ ਜਨ ਜਪੇ ਸੋ ਆਇਆ ਪ੍ਰਵਾਨ ਤਿਸ ਜਨ ਕੇ ਬਲਿਆਨ ਜਿਨ ਭਜਿਆ ਪ੍ਰਭ ਨਿਰਵਾਣ ਜਨ ਮਰਨ ਜੋ ਕੱਟਿਆ ਹਰ ਭੇਟਿਆ ਪੁਰਖ ਰੁਝਾਨ ਸੰਤ ਸੰਗ ਸਾਗਤ ਰੇ ਜਾਂ ਨਾਨਕ ਸੱਚਾ ਤਾਣ ਮਹੱਲਾ ਪੰਜਵਾਂ ਭਾਵ ਕੇ ਉੱਠ ਪ੍ਰਾਹੁਣਾ ਮੇਰੇ ਘਰ ਆਵੋ ਪਾਓ ਪਖਾਲਾ ਦਿੱਤੇ ਮਨ ਤਾਂ ਨਿਤ ਭਾਵੋ ਨਾਮ ਸੁਣੇ ਨਾਮ ਸੰਗ੍ਰਹਿ ਨਾਮੇ ਲਿਵ ਪਲਾਵੋ ਗ੍ਰਹਿ ਧਨ ਸਭ ਵਿਚਰ ਹੋਏ ਹਰ ਕੇ ਗੁਣ ਗਾਵੋ ਹਾਰ ਨਾਮ ਵਪਾਰੀ ਨੰਦ ਬਟ ਭਾਗੀ ਪਾਓ ਪੌੜੀ ਜੋ ਤੂੰ ਭਾਵੇ ਸੋ ਭਲਾ ਸੱਚ ਤੇਰਾ ਭਾਣਾ ਤੂੰ ਸਭ ਨੇ ਇੱਕੋ ਵਾਰ ਦਾ ਸਭ ਮਾਏ ਸਮਾਉਣਾ ਤਾਂ ਅੰਤਰ ਆ ਗਿਆ ਜੀ ਅੰਦਰ ਜਾਣਾ ਸਾਹ ਸੰਗ ਮਿਲ ਪਾਈਏ ਗਨ ਸੱਚੇ ਭਾਣਾ ਨਾਨਕ ਪ੍ਰਭ ਸਨਾਵਤੀ ਕਰਵਾਉਣਾ ਸਲੋਕ ਮਹੱਲਾ ਪੰਜਵਾਂ ਚੇਤਾ ਹੀ ਤਾਂ ਸਾਹਿਬ ਸੱਚਾ ਸੋਤਣੀ ਨਾਨਕ ਸਤਿਗੁਰ ਸੇਵ ਚੜ ਬੋਹੜ ਪਾਉ ਜੜ ਪਾਰ ਪਾਉ ਮਹੱਲਾ ਪੰਜਵਾਂ ਬਾਹੂ ਸੰਤੇ ਕੱਪੜੇ ਪਹਿਰੇ ਚੜ ਗੁਹਾਰ ਨਾਨਕ ਨਾਲ ਨਾ ਚੱਲਣੀ ਜਲ ਪਲ ਹੋਈ ਸਾਰ ਪੌੜੀ ਸੇਵੀ ਉਭਰੇ ਜਗੇ ਵਿੱਚ ਜੋ ਸੱਚੇ ਰੱਖੇ ਮੋਹੇ ਡਿੱਠੇ ਤਿੰਨ ਫੇ ਦੀਵੇ ਹਰ ਅੰਮ੍ਰਿਤ ਚੱਖੇ ਕਾਮ ਹੋ ਲੋ ਮੋਹ ਸੰਗ ਸਾਦਾ ਭਖੇ ਕਾਲ ਕਿਰਪਾ ਪ੍ਰਭ ਆਪਣੀ ਹਰ ਆਪ ਪਰਖੇ ਨਾਨਕ ਚੜ੍ਹਤ ਨਾ ਜਾਪਣੀ ਕੋ ਸਕੇ ਨਾ ਲੱਖੇ ਸਲੋਕ ਮਹੱਲਾ ਪੰਜਵਾਂ ਨਾਨਕ ਸੋਈ ਦਿਨ ਸਿਹਾਵੜਾ ਜਿਤ ਪ੍ਰਭ ਆਵੇ ਚਿੱਤ ਜਿਤ ਦੈਨ ਵਿਸਰੇ ਪ੍ਰਭ ਫਿਰ ਭਲੇਰੀ ਰੁੱਤ ਮਹੱਲਾ ਪੰਜਵਾਂ ਨਾਨਕ ਮਿਤਰਾਏ ਤਿਸ ਕਿਉਂ ਪ੍ਰਭ ਕਿਸ ਜਿਸ ਕਹਿ ਹਾਥ ਰੁਤਰਾ ਸੇ ਕਾਂਢੀ ਇੱਕ ਬੇਖ ਨਾ ਚੱਲੇ ਸਾਥ ਪੌੜੀ ਅਮਤ ਨਾਲ ਨਾ ਮਿਲ ਪੀਵੋ ਭਾਈ ਜੇ ਸਿਮਰ ਸੁਖ ਪਾਈਏ ਸਭ ਤਿਖਾ ਬੁਝਾਈ ਕਰ ਸਿਵਾ ਪਾਪਰਮ ਗੁਰ ਭੁੱਖ ਰਹੇ ਨਾ ਕਾਈ ਸਗਮ ਨੋਥ ਪੁੰਨਿਆ ਅਮਰਾ ਪਦ ਪਾਈ ਤੂੰ ਜੀਵ ਤੂੰ ਇਹ ਪਾਪਰਮ ਨਾਨਕ ਸਰਣ ਆਈ ਸੋਗ ਮਹੱਲਾ ਪੰਜਵਾਂ ਦੇਖੋ ਸਭ ਹਮ ਠਾਏ ਊਂ ਨਾ ਕਾਈ ਜਾਏ ਨਾਨਕ ਲੱਦਾ ਤਿੰਨ ਸੌ ਜਿਨ੍ਹਾਂ ਸਤਿਗੁਰ ਭੇਟਿਆ ਮਹੱਲਾ ਪੰਜਵਾਂ ਦਾਵਣੀ ਚਮਤਕਾਰ ਤੇ ਬਰਤਾਰਾ ਜਗ ਕੇ ਬਸ ਸੁਹਾਵੀ ਸਾਏ ਨਾਨਕ ਨੌਜਪੰਦੇ ਤਿਸ ਧਨੀ ਪੌੜੀ ਸਿੰਘ ਸਾਹ ਸੋ ਸਭ ਕਿਨੇ ਕੀ ਨ ਜਾਣੀ ਜੋ ਜਮ ਭੇਟੇ ਸਾਹ ਸੰਗ ਤੋਂ ਹਰ ਰੰਗ ਮਾਣੀ ਸਤਨਾਮ ਕਰਤਾ ਪੁਰਖੇ ਰਤਨ ਖਾਣੀ ਮਸਤਕ ਹੋਵੇ ਲਿਖਿਆ ਹਰ ਸਿਮਰ ਪੁਰਾਣੀ ਤੋਸਾਂ ਦਿੱਤੇ ਸਤਨਾਮ ਨਾਨਕ ਮੈਂ ਮਾਣੀ ਸਲੋਕ ਮਹੱਲਾ ਪੰਜਵਾਂ ਅੰਤਰ ਚਿੰਤਾ ਨੈਣੀ ਸੁਖੀ ਮੂਹ ਨਾ ਉਤਰੇ ਭੁੱਖ ਨਾਨਕ ਸੱਚੇ ਨਾਮ ਮਿਲ ਕਿਸਨਾ ਲੱਖੋ ਦੁੱਖ ਮਹੱਲਾ ਪੰਜਵਾਂ ਮੁੰਡੇ ਸੇ ਸਾਥ ਕਿਨੀ ਸਾਚਨ ਲੱਦਿਆ ਨਾ ਸੇ ਸਵਾਸ ਕਿਨੀ ਗੁਰਮਿਲ ਇੱਕ ਪਛਾਣਿਆ ਪੌੜੀ ਜਿੱਥੇ ਵੈਸਾ ਸਾਧ ਜਨ ਸੋ ਥਾਂ ਸੁਹੰਦਾ ਉਹ ਸੇਵਾ ਸਮਰੱਥ ਆਪਣਾ ਦਿਸੇ ਸਭ ਮੰਦਾ ਪਤਿ ਉਧਾਰਨ ਪਾਵ ਰਾਮ ਸ਼ਾਂਤ ਵੇਦ ਕਹੰਦਾ ਭਗਤ ਵਸਲ ਤੇਰਾ ਵੇਦ ਹੈ ਜੁਗ ਜੁਗ ਵਰਤੰਦਾ ਨਾਨਕ ਜਾਤੇ ਏਕ ਨਾਮ ਮਨ ਤਨ ਪਵੰਦਾ ਸਲੋਕ ਮਹੱਲਾ ਪੰਜਵਾਂ ਚਿੜੀ ਚੋਕੀ ਬਹੁਪੁਟੀ ਵਗਨ ਬਹੁਤ ਰੰਗ ਚਾਜ ਰੂਪ ਸੰਖਿਆ ਵਿੱਚ ਨਾਨਕ ਨਾਮ ਹੈ ਰੰਗ ਮਹੱਲਾ ਪੰਜਵਾਂ ਘਰ ਮੰਦਰ ਖੁਸ਼ੀਆਂ ਤਹੀ ਜੈ ਤੂੰ ਆਵੇ ਚਿੱਤ ਦੁਨੀਆਂ ਕੀ ਵਡਿਆਈਆਂ ਨਾਨਕ ਸਭ ਕਮਿਤ ਪੌੜੀ ਹਾਰ ਤਨ ਸੱਚੀ ਰਾਸਤਾ ਕਿੰਨੇ ਵੇਲੇ ਜਾਤਾ ਤੁਸੀਂ ਪ੍ਰਾਪਤ ਭਾਏ ਹੋ ਜਿਸ ਦੇਹ ਵਧਾਤਾ ਮਨ ਤਨ ਭੀਤਰ ਮੋਲਿਆ ਹਰ ਰੰਗ ਜਨਰਾਤਾ ਸਾਹ ਸੰਗ ਗੁਣ ਗਾਇਆ ਸਭ ਦੁੱਖ ਖਾਤਾ ਨਾਨਕ ਸੋਈ ਜੀ ਜੀ ਨੇਕ ਵਿਚਾਰਤਾ ਸਲੋਕ ਮਹੱਲਾ ਪੰਜਵਾਂ ਖੱਕੜੀਆਂ ਸੁਹਾਗੀਆਂ ਲੱਕੜੀਆਂ ਕੰਠ ਵਿਹੜਾ ਵਿਛੋੜਾ ਧਨੀ ਸਿਓ ਨਾਨਕ ਵੈਸਾ ਗੰਠ ਮਹੱਲਾ ਪੰਜਾਂ ਦੇ ਸਰਿੰਦੇ ਮਰ ਗਏ ਮਰ ਪੀ ਨੂੰ ਸੱਚੇ ਮੂਲ ਵੇ ਨੂੰ ਹੋਏ ਰਾਮ ਤੇ ਜੋ ਸਤਿਗੁਰ ਉਪਸੂਰ ਪੌੜੀ ਸੁੱਖ ਨਿਧਾਨਤਾ ਵੇਖਿਆ ਵਨਾਸੀ ਸੁਣਿਆ ਚੱਲ ਥਲ ਮਹੀਰ ਪੂਰਿਆ ਘੱਟ ਖੜਾ ਬਣਿਆ ਉਸ ਨੀਤਾ ਵੇਖ ਸਮਾਨ ਕੀ ਠਸਤੀ ਬਣਿਆ ਮਹੀ ਤਾਂ ਸੱਖਾ ਪੁੱਤ ਨੂੰ ਬੰਦੋ ਸਾਹਿਬ ਤੇਸੇ ਦਿਨ ਤੋਂ ਸਨਾਨਕ ਦੇਵੇ ਸਿਰ ਨਾਮ ਤਿੰਨ ਹਰ ਰੰਗ ਬਣਿਆ ਸਲੋਕ ਮਹੱਲਾ ਪੰਜਵਾਂ ਜਿਨ੍ਹਾਂ ਸਾਸ ਗ੍ਰਾਸ ਨੂੰ ਇਸਤੇ ਨਾਮਾ ਮਨ ਮੰਤ ਧਾਨ ਤੇ ਸੇਈ ਨਾਨਕਾ ਪੂਰਨ ਹੋਈ ਸੋਈ ਸੰਤ ਮਹੱਲਾ ਪੰਜਵਾਂ ਅੱਖੇ ਚਗੋਂ ਦਵੇ ਖਾਵਾਂ ਸਦ ਸੂਰ ਦੋ ਜੋ ਕਪਾਉਂਦਾ ਸਿਓਰ ਹੈ ਨਾ ਜਾਂ ਚਿੱਤ ਹੋਏ ਸੂਲ ਪੌੜੀ ਕਿਸੇ ਸ੍ਰੀ ਸੁਹਾਣੀਓ ਜਿਸ ਦੇ ਨਾਂ ਪੱਲੇ ਇੱਥੇ ਰਹੋ ਸਹੇਲੀਆਂ ਅੱਗੇ ਨਾਲ ਚੱਲੇ ਘਰ ਬੰਦੋ ਸਾਹ ਧਰਮ ਦਾ ਗਾਠਾ ਮਹਿਲੇ ਓਟ ਲਿਓ ਨਰੈਣ ਦੀ ਦੁਨੀਆਂ ਝੱਲੇ ਨਾਨਕ ਫਕੜੇ ਚਰਨ ਹਰ ਦਿਸ ਕਰ ਕੇ ਮਹੱਲੇ ਸਲੋਕ ਮਹੱਲਾ ਪੰਜਵਾਂ ਜਾਚਕ ਮੰਗੇ ਦਾਨ ਦੇ ਪਿਆਰਿਆ ਦੇਵਨਾ ਦਤਾਰ ਨੇ ਚਿਤਾਰਿਆ ਨੇ ਖੁਟਣਾ ਜਾਈ ਮੂਲ ਅਤੁਲ ਭੰਡਾਰਿਆ ਨਾਨਕ ਸਰਬ ਪਾਤਿ ਸਭ ਕੇ ਸਾਰੇ ਮਹਿਲਾ ਪੰਜਵਾਂ ਸਿੱਖੋ ਸਾਹਿਬ ਪਿਆਰੋ ਜਨਮ ਰੰਗ ਕੀ ਟੇਕ ਮੁੱਖ ਪੂਜੋ ਸਰਸੂ ਦੀ ਨਾਨਕ ਸਿੰਘ ਠੇਕ ਪੌੜੀ ਉੱਥੇ ਮਤ ਵੰਡੀਏ ਸੁਖੀਆਂ ਹਰ ਕਾਨੇ ਜੰਮ ਕੇ ਪੰਥਨ ਪਾਈਏ ਫਿਰ ਨਾਹੀ ਮੰਨੇ ਜਿਸਨੂੰ ਹੋਇਆ ਪ੍ਰੇਮ ਰਸ ਅਤੇ ਸੀ ਜਾਣੇ ਬਾਣੀ ਉਚਰੇ ਸਾਹ ਜਨਮ ਨੇ ਚੱਲੇ ਝਾਨੇ ਵੇਖ ਦੱਸ ਨਾਨਕ ਜੀ ਦੇ ਅਮਨ ਅੰਦਰ ਧੰਨ ਸਲੋਕ ਮਹੱਲਾ ਪੰਜਵਾਂ ਸਤਿਗੁਰ ਪੂਰੇ ਸੇਵਿਆ ਦੁੱਖਾਂ ਸਾਹ ਹੋਏ ਨਾਸ ਨਾਨਕ ਨਾਮ ਰਾਜੇ ਕਾਲ ਜਾਵੇ ਰਾਸ ਮਹੱਲਾ ਪੰਜਵਾਂ ਜਿਸ ਸਿਮਰਤ ਸੰਕਟ ਛੁਟੇ ਆਨੰਦ ਮੰਗਲ ਵਿਸਰਾਮ ਨਾਨਕ ਜਪੀਏ ਸਦਾ ਹਰ ਨਿਮਕਣਾ ਵਿਸਰੋ ਨਾਮ ਪੌੜੀ ਤਿੰਨ ਕੀ ਸੋਭਾ ਕਿਆਗਣੀ ਕਿੰਨੀ ਹਾਰ ਹਾਰ ਲੱਦਾ ਸਾਦਾ ਸਨ ਜੋਗਰ ਸੋ ਛੁਟੇ ਬੱਦਾ ਗੁਣ ਗਾਵੇ ਬਨਾਸੀਆ ਹੈ ਚੋਣ ਅਗਰ ਬਨਾ ਦੱਦਾ ਹੋਰ ਭੇਟਿਆ ਭਾ ਬ੍ਰਹਮ ਹਰ ਪੜ ਬੋ ਜਿਸਮ ਦਾ ਨਾਨਕ ਭਾਇਆ ਸੋ ਧਨੀ ਹਰ ਅਗਮ ਅਗਸਤਾ ਸਲੋਕ ਮਹੱਲਾ ਪੰਜਵਾਂ ਕਾਮਨਾ ਕਰੀ ਆਪਣਾ ਕਿਰੇ ਅਵਤਾ ਲੋਏ ਨਾਨਕ ਨਾ ਸਾਰੀਆ ਸੁੱਖ ਕਰਿਆ ਹੋਏ ਮਹੱਲਾ ਪੰਜਵਾਂ ਦਿਵੇ ਕੜੋਤਣ ਸਗਲ ਮਾਹਿਆ ਜਾਗਤ ਲਹਿ ਲਪਟਾਏ ਨਾਨਕ ਜੀ ਨੇ ਵਿਚਾਰਿਆ ਮਿੱਠਾ ਹਰ ਕਰਨਾ ਉਹ ਪੌੜੀ ਇਹ ਇਨਸਾਨੀ ਸਾਧ ਕੀ ਜਿਸ ਪੇੜ ਤਰੀਏ ਜਮਕਾਂਕਰ ਨਿਰਣੈ ਆਵੇ ਫਿਰ ਬਹੁ ਨ ਮਰੀਏ ਭਾਵ ਸਾਧ ਸੰਸਾਰ ਵੀ ਕਿਸ ਤੋਂ ਪਾਰ ਉਤਰੀਏ ਹਾਰ ਗੁਣ ਗੁੰਫੋ ਮਨ ਪਾਲ ਹਾਰ ਸਭ ਬਲ ਪਰ ਹਰੀਏ ਨਾਨਕ ਪ੍ਰੀਤ ਮਿਲ ਰਹੇ ਭਾਵ ਬ੍ਰਹਮ ਨਿਰਹਰੀਏ ਸਲੋਕ ਮਹੱਲਾ ਪੰਜਵਾਂ ਨਾਨਕ ਆਏ ਸੇ ਪ੍ਰਵਾਨ ਹੈ ਜਿਨ ਹਰ ਪੁੱਠਾ ਚਿੱਤ ਗਾਲੀ ਅਲ ਪਲਾਲੀਆਂ ਕੰਮ ਨਾ ਆਵੇ ਮਿੱਤ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਦ੍ਰਿਸ਼ਟੀ ਆਇਆ ਪੂਰਮ ਅਗਮ ਵਿਸਮਾਤ ਨਾਨਕ ਰਾਮ ਨਾਮ ਤਨ ਕੀਤਾ ਪੂਰੇ ਗੁਰਪ੍ਰਸਾਦ ਪੌੜੀ ਢੋ ਨਾ ਚੱਲੀ ਕਸਮ ਨਾਲ ਲਾਭ ਮੋਹ ਬਿਗੋਤੇ ਕਰਤਵ ਕਰਮ ਭਲੇਰਿਆ ਮਦ ਮਾਇਆ ਸੁੱਤੇ ਫਿਰ ਫਿਰ ਜਿਉਂ ਗੁਹਾਇਨ ਜਾਂ ਮਾਰ ਗੁੱਤੇ ਕੀਤਾ ਵਾਇਨ ਆਪਣਾ ਦੁੱਖ ਦੇ ਤੂੰ ਜਿੱਤੇ ਨਾਨਕ ਨਾਲ ਸਾਰੇ ਸਭ ਮੰਦਿਰ ਉੱਤੇ ਸਲੋਕ ਮਹੱਲਾ ਪੰਜਵਾਂ ਉਠਾਉਂਦਿਆਂ ਬਹੁੰਦਿਆਂ ਸੁਣਦਿਆਂ ਸੁਖਸ ਹੋਏ ਨਾਨਕ ਨਾਮ ਸਲਾਹੇ ਮਨ ਤਾਂ ਸਿਦਲ ਹੋਏ ਮਹੱਲਾ ਪੰਜਵਾਂ ਲਾਲ ਚੱਕਿਆ ਨਿੱਤ ਵੀਰੇ ਸਵਾਤ ਕਰੇ ਨਾ ਕੋਏ ਜਿਸ ਗੁਰ ਭੇਟੇ ਨਾਨਕ ਦਿਸ ਮਨ ਵਸਿਆ ਸੋਏ ਪੌੜੀ ਸੱਭੇ ਪਾਸੋਂ ਪੌੜੀਆਂ ਸੱਚੇ ਨਾ ਮਿੱਠਾ ਸਾਧ ਆਇਆ ਚਿਨਹਾਰ ਜਨਾ ਚੱਖ ਸਾਧੀ ਡਿੱਠਾ ਪਾਪ ਰੰਗ ਜਿਸ ਲਿਖਿਆ ਮਨ ਤੇ ਬੁੱਠਾ ਇੱਕ ਨੰਜਰ ਰਾਮ ਤੇ ਆ ਭੌਤ ਹੋਏ ਕੁੱਠਾ ਹਾਰ ਨਾਨਕ ਮੰਗੇ ਜੋੜ ਕਰ ਪ੍ਰਭ ਦੇਵੇ ਤੁੱਠਾ ਸਲੋਕ ਮਹੱਲਾ ਪੰਜਵਾਂ ਜਾਚੜੀ ਸੱਸਾ ਜੋ ਜਿੰਦਗੀ ਹੇਕੜੋ ਗਾਲੀ ਵਿਆਹ ਵਿਕਾਰ ਨਾਨਕ ਧਣੀ ਵੀ ਹੋਣੀ ਹੈ ਮਹੱਲਾ ਪੰਜਵਾਂ ਨੀਂ ਕੇ ਵਿਦਾ ਵਿਦਾ ਮਨ ਪਛਾਣੋ ਵਿਲੋ ਥੀਓ ਜੋੜਨ ਹਾਰਾ ਸੰਤ ਨਾਨਕ ਫਾਦਰ ਪਦਰੋ ਪੌੜੀ ਸੋਏ ਸੇਵਾ ਜਿਹੜੇ ਦਾਤਾ ਸੋ ਸਿੰਧ ਕਿਲੋ ਸਭ ਵਿਨਾਸ ਹੋਣ ਸਿਮਤ ਗੋਬਿੰਦ ਹਾਰ ਮਾਰਗ ਸਾਧੂ ਦੱਸਿਆ ਜਪੀਏ ਕਿਰਮੰਤ ਮਾਇਆ ਸੁਹਾਸ ਸਾ ਸਿੱਖਿਆ ਹਰ ਮਨ ਪਵੰਦ ਅਤੇ ਆਏ ਨਾਨਕ ਪਰਮੇਸ਼ਰ ਜਿਨ ਦਿੱਤੀ ਜਿੰਦ ਸਲੋਕ ਮਹੱਲਾ ਪੰਜਵਾਂ ਬਾਤ ਲੱਗੀ ਸੱਚੇ ਨਾਮ ਵੀ ਜੋ ਵੀ ਜੇ ਸੁੱਖ ਆਏ ਜਿਸੇ ਪ੍ਰਾਪਤ ਨਾਨਕ ਜਿਸਨੂੰ ਲਿਖਿਆ ਆਏ ਮਹੱਲਾ ਪੰਜਵਾਂ ਮੰਗਣਾ ਤਾਂ ਸੱਚ ਇੱਕ ਜਿਸ ਤੁਸੇ ਵਿਆਪ ਜਿਸ ਖਾਧੇ ਮਨ ਤ੍ਰਿਪਤੀ ਨਾਨਕ ਸਾਹਿਬ ਦਾਦ ਪੌੜੀ ਲਾਹਾ ਜਗ ਮੈਂ ਸੇ ਕਟੇ ਜਿਨ ਹਾਰ ਧਨ ਰਾਸ ਦੂਤੀਆਂ ਭਾਵਨਾ ਜਾਣੀ ਸੱਚੀ ਰਿਆਸ ਨਿਰਚਲ ਏਕ ਸਰੀਵਿਆ ਹੋਰ ਸਭ ਵਿਨਾਸ ਪਰ ਬ੍ਰਹਮ ਜਿਸ ਵਿਸਰੇ ਜਿਸ ਵਿਥਾ ਸਾਸ ਕਾਂਠ ਲਾਏ ਜਨ ਰੱਖਿਆ ਨਾਨਕ ਬਲ ਜਾਸ ਸਲੋਕ ਮਹੱਲਾ ਪੰਜਵਾਂ ਪਾਪ ਰਾਮ ਫਰਮਾਇਆ ਮੀਂਹ ਬਿੱਠਾ ਸਹਿ ਸੁਭਾਏ ਅੰਨ ਧਨ ਬਹੁਤ ਉਪਜਿਆ ਪ੍ਰਿਥਵੀ ਰਜੀ ਤੇ ਤਗ ਆਏ ਸਦਾ ਸਦਾ ਗੁਣ ਉਚਰੇ ਦੁੱਖ ਦਾਲਲ ਗਿਆ ਬਿਲਾਏ ਪੂਰਵ ਲਿਖਿਆ ਪਾਇਆ ਮਿਲਿਆ ਕਿ ਫਿਰ ਜਾਏ ਪਰਮੇਸ਼ਰ ਜੀ ਵਾਲਿਆ ਨਾਨਕ ਫਿਰ ਧਿਆਏ ਮਹੱਲਾ ਪੰਜਵਾਂ ਜੀਵਨ ਪਦ ਨਿਰਵਾਣ ਇੱਕੋ ਸਿਮਰੀਏ ਦੂਜੀ ਨਾ ਜਾਏ ਕਿਨ ਵਿਦ ਭਤੀਰੀਏ ਰਿਸ਼ਤਾ ਸਾਸਨ ਸਾ ਸੁਖ ਨਾ ਵਿਣ ਤਨ ਤਨ ਉਚੀ ਚਾਰ ਜਾਣੇ ਕੋਏ ਜਨ ਰੰਗ ਰੂਪ ਜਸ ਬਾਦ ਕੇ ਕਰੇ ਪ੍ਰਾਣੀਆਂ ਜਿਸ ਭੁਲਾਏ ਆਪ ਤਿਸ ਗੱਲ ਨ ਜਾਣੀਆਂ ਰੰਗ ਰਤ ਨਿਰਵਾਣ ਸੱਚ ਗਾਵੀ ਨਾਨਕ ਸਨ ਦੁਆਰ ਜੇ ਤੂੰ ਭਾਵੀ ਪੌੜੀ ਜੰਮਣ ਮਰਨ ਨਾ ਤਿੰਨ ਕੋ ਜੋ ਹਾਰ ਲੜ ਲੱਗ ਗਏ ਜੀਵ ਸੇ ਪਰਵਾਂਗ ਹੋਏ ਹਾਰ ਕੀਰਤਨ ਜਾਗੇ ਸਾਧ ਸੰਗ ਜਿਨ ਪਾਇਆ ਸਹੀ ਬੜ ਭਾਗ ਗਏ ਨਾਏ ਵਿਸਰੇ ਤ੍ਰਿਵਦੀ ਨਾ ਤੂਟੇ ਕੱਚ ਧਾਗੇ ਨਾਨਕ ਧੂੜ ਪਨੀਰ ਸਾਧ ਲਾ ਕੋੜ ਪਰਾ ਗਏ ਸਲੋਕ ਮਹੱਲਾ ਪੰਜਵਾਂ ਧਨ ਸੋਨੀ ਖੜਕ ਤਨ ਜੜਾਵੀ ਹੈ ਪ੍ਰੇਮ ਪੁਰਖ ਮਨ ਬੁੱਠਾ ਸਭੇ ਕਾਸ਼ ਹੇੜੇ ਪੀਏ ਗੁਰੂ ਨਾਨਕ ਸਤਿਗੁਰ ਤੂਠਾ ਮਹੱਲਾ ਪੰਜਵਾਂ ਫਿਰਦੀ ਫਿਰਦੀ ਦੈਤ ਝਾਂਜਲ ਪਰਬਤ ਬਨਰਾਏ ਜਿੱਥੇ ਰਿੱਠਾ ਮਿਰਚ ਕੋਇਲ ਵੇਖੀ ਆਏ ਪੌੜੀ ਜਿਸ ਸਰਬ ਸੁੱਖਾਂ ਫਲ ਲੋੜੀਏ ਸੋ ਸੱਚ ਸੋ ਮਾਵੋ ਨੇੜੇ ਦੇਖੋ ਪਾਵਾਂ ਇੱਕ ਨਾਮ ਤੇ ਆਵੋ ਹੋਏ ਸੁਰਗੀ ਰੇਣਕਾ ਹਾਰ ਸੰਗ ਸਮਾਵੋ ਦੁੱਖ ਨਾ ਦੇਈ ਕਿਸੇ ਜੀ ਜਾ ਜੀ ਪਤ ਸਿਓ ਘਰ ਜਾਵੋ ਪਤਿਤ ਪਨੀਤ ਕਰਤਾ ਪੁਰਖ ਨਾਨਕ ਸਰਨਾਵੋ ਸਲੋਕ ਦੋਹਾ ਮਹੱਲਾ ਪੰਜਵਾਂ ਏਕ ਜਿਸਾ ਜਨ ਮੈਂ ਕਿਹਾ ਸਭ ਕਲਾ ਸਮਰੱਥ ਜੀਓ ਮਾਰਾ ਖਨੀਏ ਹਾਰ ਮਨ ਤਨ ਸੁੰਦੜੀ ਵੱਤ ਮਹੱਲਾ ਪੰਜਵਾਂ ਜੇ ਕਰ ਗਈ ਪਿਆੜੇ ਸੋਧਨਾ ਛੋਟਾ ਮੂਲ ਹੋ ਹਰ ਛੋਧਨ ਸੇ ਦੁਜਨਾ ਪੜੇ ਦੁਜ ਕੇ ਸੂਲ ਪੌੜੀ ਸਭ ਨਿਧਾਨ ਘਰ ਜਿੱਥੇ ਹਰ ਕਰੇ ਸੋ ਹੋਵੇ ਜਪ ਜਪ ਜੀਵੇ ਸੰਤ ਜਨ ਪਾਪਾ ਅਮਰ ਧੋਵੇ ਜਨ ਕਮਲ ਏਦੇ ਵਸੇ ਸੰਕਟ ਸਭ ਖੋਵੇ ਗੁਰ ਪੂਰਾ ਜਿਸ ਭੇਟੀਏ ਮਰ ਜਨਮ ਨਾ ਰੋਵੇ ਪ੍ਰਭ ਦਾਸ ਪਿਆਸ ਨਾਨਕ ਘਣੀ ਕਿਰਪਾ ਕਰ ਦੇਵੇ ਸਲੋਕ ਰੱਖਣਾ ਮਹੱਲਾ ਪੰਜਵਾਂ ਹੋਰੀ ਭਰਮ ਬਝਾਏ ਤੇਰੀ ਮੁਹੰਮਦ ਇੱਕ ਤੂੰ ਜਿੱਥੇ ਵੰਜੇ ਜਾਏ ਤਾਂ ਮੌਜੂਦ ਸੋਏ ਮਹੱਲਾ ਪੰਜਵਾਂ ਚੜ ਕੇ ਘੋੜੇ ਕੁੰਦੇ
1: ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਮਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
2: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio broadcasting from Gurdwara Sahib, Western Singh Sabha at Williams Lake. Any comments and suggestions, please call 250-392-3874.
5: Satnam Shri Vaheguru Jiyo, Sorath Mahalla Tija, Bhagat Janna Bhagat Nuko Diya, Nao Har Tan Sach Soye, Har Soye, Us Nirankar Ne, Naam Da Bhagat Diya. ਇਹ ਸੱਚੇ ਧੰਨ ਦਾ ਖਜ਼ਾਨਾ ਜਿਹੜਾ ਆਪਣੇ ਪਿਆਰੇ ਭਗਤ ਜਨਾਂ ਨੂੰ ਦਿੱਤਾ ਹੈ। ਅਖੁੱਟ ਨਾਮ ਧੰਨ ਕਦੇ ਨਖੁੱਟਾ, ਨਾ ਹੀ ਕਿਨੇ ਨਾ ਕੀਮਤ ਹੋਏ। ਇਹ ਨਾਮ ਰੂਪੀ ਧੰਨ ਜਿਹੜਾ ਅਖੁੱਟ ਅਮੋਕਿਆ ਮੁੱਕਦਾ ਨਹੀਂ ਅਤੇ ਕਦੇ ਨਖੁੱਟਾ, ਕਦੇ ਵੀ ਨਹੀਂ ਨਖੁੱਟਦਾ, ਕਦੇ ਵੀ ਨਹੀਂ ਮੁੱਕਦਾ। ਔਰ ਕਿਸੇ ਪਾਸੋਂ ਉਸ ਨਾਮ ਰੂਪੀ ਧੰਨ ਦੀ ਜਿਹੜੀ ਕੀਮਤ ਹੈ ਉਹ ਨਹੀਂ ਪਾਈ ਜਾਂਦੀ ਹੈ। ਨਾਮ ਧਨ ਮੁਖ ਉਜੜੇ ਹੋਏ ਹਰ ਪਾਇਆ ਸੱਚ ਸੋਏ। ਜਿਨ੍ਹਾਂ ਦੇ ਕੋਲ ਨਾਮ ਰੂਪੀ ਧਨ ਹੈ, ਭਾਵ ਨਾਮ ਜਪਦੇ ਹਨ, ਉਹਨਾਂ ਦੇ ਮੁਖੜੇ ਉਜਲ ਪਵਿੱਤਰ ਹੋ ਗਏ ਹਨ। ਔਰ ਐਸੇ ਗੁਰਮੁਖਾਂ ਨੇ ਸੱਚੇ ਨਿਰੰਕਾਰ ਨੂੰ ਪ੍ਰਾਪਤ ਕਰ ਲਿਆ ਹੈ। ਮਨ ਮੇਰੇ ਗੁਰਸਬ ਦੀ ਹਰ ਪਾਇਆ ਜਾਏ, ਮਨ ਨੂੰ ਸੰਬੋਧਨ ਕਰਕੇ ਕਹਿ ਰਹੇ ਹਨ ਸਤਿਗੁਰੂ ਦੀ ਸ਼ਬਦ ਦੀ ਸਿੱਖਿਆ ਦੁਆਰਾ ਇਹ ਨਾਮ ਰੂਪੀ ਧਨ ਪਾਇਆ ਜਾਂਦਾ ਹੈ। ਬਿਨ ਸਬਦ ਜਗ ਭੁੱਲਦਾ ਫਿਰਦਾ, ਦਰਗਾਹ ਮੇਰਾ ਸਜਾਏ ਰਹੋ। ਬਿਨਾਂ ਸਤਿਗੁਰ ਸੱਚੇ ਪਾਤਸ਼ਾਹ ਦੇ ਉਪਦੇਸ਼ ਤੋਂ ਇਹ ਜਿਨ੍ਹਾਂ ਵੀ ਸੰਸਾਰ ਹੈ ਫੁੱਲਾਂ ਵਿੱਚ ਭੁੱਲਿਆ ਫਿਰ ਰਿਹਾ। ਔਰ ਨਾਮ ਨਾ ਜਪਣ ਕਰਕੇ, ਬੁਰਾਈ ਨਾ ਛੱਡਣ ਕਰਕੇ ਸੱਚੇ ਦੀ ਦਰਗਾਹ ਵਿੱਚ ਬੜੀ ਭਾਰੀ ਸਜ਼ਾ ਮਿਲਦੀ ਹੈ। ਰਾਹੁ ਵਿਸਰਾਮ ਦੇ ਕੇ ਕਹਿ ਰਹੇ ਹਨ ਇਸ ਦੇਹੀ ਅੰਦਰ ਪੰਜ ਚੋਰ ਵਸ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਇਸ ਸਰੀਰ ਦੇ ਅੰਦਰ ਪੰਜ ਚੋਰ ਨਿਵਾਸ ਕਰ ਰਹੇ ਹਨ। ਅੰਮ੍ਰਿਤ ਲੁੱਟ ਹੈ, ਮਨਮੁਖ ਨਹੀਂ ਬੁੱਝਿਆ, ਕੋਈ ਨਾ ਸੁਣੇ ਪੁਕਾਰਾ। ਇਹ ਜਿਹੜੇ ਚੋਰ ਹੈ, ਇਹ ਅੰਮ੍ਰਿਤ ਰੂਪੀ ਭਾਵ ਸ਼ੁਭ ਗੁਣਾਂ ਨੂੰ ਲੁੱਟ ਰਹੇ ਹੈ। ਮਨਮੁਖ ਲੋਕ ਇਸ ਗੱਲ ਨੂੰ ਜਾਣਦੇ ਨੇ ਅਤੇ ਜਦੋਂ ਪ੍ਰਲੋਕ 'ਚ ਜਾਂਦੇ ਮਾਰ ਪੈਂਦੀ ਹੈ। ਇਹ ਮਨਮੁਖਾਂ ਦੀ ਕੋਈ ਪੁਕਾਰ ਕੋਈ ਫਰਿਆਦ ਨਹੀਂ ਸੁਣਦਾ ਹੈ। ਅੰਧਾ ਜਗਤ ਅੰਧ ਵਰਤਾਰਾ ਵਾਹਿਗੁਰੂ ਗੁਬਾਰਾ। ਇਹ ਜਿਹੜੇ ਵਿਕਾਰ ਹੈ, ਇਹਨਾਂ ਕਰਕੇ ਸੰਸਾਰ ਅੰਧਾ ਅਗਿਆਨੀ ਹੈ ਅਤੇ ਉਹਨਾਂ ਦਾ ਜਿਹੜਾ ਵਿਵਹਾਰ ਹੈ ਉਹ ਵੀ ਅੰਧਤਾਈ ਵਾਲਾ ਹੈ। ਸਤਿਗੁਰਾਂ ਤੋਂ ਬਿਨਾਂ ਜਿਹੜਾ ਅਗਿਆਨਤਾ ਰੂਪੀ ਗਵਾਰ ਹਨੇਰਾ ਇਹ ਬਣਿਆ ਰਹਿੰਦਾ, ਇਹਦਾ ਇਹ ਦੂਰ ਨਹੀਂ ਹੁੰਦਾ ਹੈ। ਮੈਂ ਮੇਰਾ ਕਰ ਕਰਬੂਤ 'ਤੇ ਕਿਉਂ ਚੱਲਿਆ ਨਾ ਚੱਲਦਿਆਂ ਨਾਲ। ਹਮੇ ਜਿਹੜਾ ਮੈਂ ਮੇਰੀ ਦਾ ਭਾਵ ਹੈ, ਇਹਦੇ ਕਰਕੇ ਇਹਨੂੰ ਐਸੀ ਹੰਗਤਾ ਹੈ, ਸਾਰਾ ਕੁਛ ਮੇਰਾ ਹੈ। ਇਹ ਹੰਕਾਰ ਕਰਕੇ ਬੁਗਤੇ ਖਰਾਬ ਹੋ ਰਹੇ ਹਨ। ਲੇਕਿਨ ਜਦੋਂ ਸੰਸਾਰ ਤੋਂ ਚੱਲਦਿਆਂ ਤੁਰਦਾ ਹੈ, ਕੋਈ ਚੀਜ਼ ਦੇ ਨਾਲ ਨਹੀਂ ਚੱਲਦੀ ਹੈ। ਗੁਰਮੁਖ ਹੋਵੇ ਸੋ ਨਾਮ ਧਿਆਵੇ, ਸਦਾ ਨਾਮ ਸਮਾਜ। ਇਹ ਗੁਰਮੁਖ ਪਿਆਰੇ ਹੁੰਦੇ ਹਨ, ਉਹ ਸੱਚੇ ਨਾਮ ਨੂੰ ਧਿਆਉਂਦੇ ਹਨ। ਮਨ ਕਰਕੇ ਵੀ, ਬਾਣੀ ਕਰਕੇ ਵੀ, ਸਰੀਰ ਕਰਕੇ ਸਦਾ ਨਾਮ ਨੂੰ ਸੰਭਾਲਣੇ ਚੇਤੇ ਰੱਖਦੇ ਹਨ। ਸੱਚੀ ਬਾਣੀ ਹਰ ਗੁਣ ਗਾਵੇ, ਨਜ਼ਰੀ ਨਜ਼ਰ ਨਿਹਾਲ। ਗੁਰਮੁਖ ਪਿਆਰੇ ਪਰਮਾਤਮਾ ਦੇ ਗੁਣਾਂ ਨਾਲ ਭਰੀ ਹੋਈ ਸੱਚੀ ਬਾਣੀ ਗਾਉਂਦੇ ਹਨ। ਨਜ਼ਰੀ ਮਿਹਰ ਕਰਨ ਵਾਲਾ ਪਰਮੇਸ਼ਰ ਆਪਣੀ ਨਜ਼ਰ ਮਿਹਰ ਦੀ ਨਿਗਾਹ ਨਾਲ ਉਹਨਾਂ ਨੂੰ ਨਜ਼ਰੋਂ ਨਜ਼ਰ ਨਿਹਾਲ ਕਰ ਦਿੰਦਾ ਹੈ। ਸਤਿਗੁਰ ਗਿਆਨ ਸਦਾ ਘੱਟ ਚਾਨਣ ਅਮਰ, ਸਿਰ ਬਾਦ ਸਾਹਾ। ਸਤਿਗੁਰ ਸੱਚੇ ਪਾਤਸ਼ਾਹ ਦਾ ਜਿਹੜਾ ਗਿਆਨ ਹੈ ਉਹ ਸਦਾ ਹਮੇਸ਼ਾ ਜਿਹਦੇ ਹਿਰਦੇ ਚੰਨ ਪ੍ਰਕਾਸ਼ ਰੂਪ ਹੈ ਔਰ ਬਾਦਸ਼ਾਹ ਦੇ ਸਿਰ ਉੱਤੇ ਉਹਦਾ ਅਮਰ ਹੁਕਮ ਹੈ। ਕਿਉਂਕਿ ਜਿਸ ਨਿਰੰਕਾਰ ਦਾ ਬਾਦਸ਼ਾਹਾਂ ਦੇ ਸਿਰ 'ਤੇ ਉਮਰ ਹੁਕਮ ਹੈ ਉਹਦੇ ਗਿਆਨ ਦਾ ਚੰਨ ਗੁਰਾਂ ਦੁਆਰਾ ਹਿਰਦੇ ਵਿੱਚ ਪ੍ਰਗਟ ਹੋਇਆ ਹੈ। ਆਂਦਨ ਭਗਤ ਹੈ ਦਿਨ ਰਾਤੀ ਰਾਮ ਨਾਮ ਸੱਚ ਲਾਹ ਆਂਦਨ ਮੈਂ ਦਿਨ ਰਾਤ ਇੱਕ ਰਸ ਉਹ ਭਗਤੀ ਕਰਦੇ ਲਿਵ ਜੋੜੀ ਰੱਖਦੇ ਪਰਮੇਸ਼ੁਰ ਦਾ ਸੱਚੇ ਨਾਮ ਦਾ ਲਾਭ ਪ੍ਰਾਪਤ ਹੁੰਦਾ ਹੈ ਅਤੇ ਜਦੋਂ ਨਾਮ ਦਾ ਲਾਭ ਪ੍ਰਾਪਤ ਕਰਕੇ ਦਿਨ ਰਾਤ ਭਗਤੀ ਕਰਦੇ ਆ ਅਤੇ ਜਿਹੜੀ ਵਿਦਿਆ ਰੂਪੀ ਅਨਮਨ ਰਾਤ ਹੈ ਉਤੋਂ ਫਿਰ ਗਿਆਨ ਰੂਪੀ ਜਿਹੜਾ ਦਿਨ ਆ ਉਹ ਚੜ ਜਾਂਦਾ ਹੈ। ਨਾਨਕ ਰਾਮ ਨਾਮ ਨਿਸਤਾਰਾ ਸਬਰ ਅਤੇ ਹਰ ਪਾਹਾ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਹਨ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ ਨਿਸਤਾਰਾ ਇਹ ਜੀਵ ਦਾ ਤਰਨਾ ਹੁੰਦਾ ਹੈ। ਜੋ ਸਤਿਗੁਰੂ ਦੇ ਉਪਦੇਸ਼ ਵਿੱਚ ਰੱਤੇ ਹੈ ਉਹਨਾਂ ਨੇ ਨਿਰੰਕਾਰ ਨੂੰ ਪਾਹਾ ਮੈਨੇ ਪਾ ਲਿਆ ਹੈ। ਉਹ ਗੁਰੂ ਪਿਆਰੇ ਜਿਹੜੇ ਉਹਨਾਂ ਦੇ ਪਾਹਾ ਉਹ ਨਿਰੰਕਾਰ ਪਾਸ ਹੈ ਜਾਂ ਕੋਲ ਹੈ ਗੁਰੂ ਦੇ ਉਪਦੇਸ਼ ਦੀ ਜਿਹਨਾਂ ਨੂੰ ਪਾ ਚੜ੍ਹੀ ਹੈ ਉਹ ਗੁਰਮੁਖ ਪਿਆਰੇ ਨਾਮ ਰੂਪੀ ਰੰਗਣ ਵਿੱਚ ਰੰਗੇ ਗਏ ਹਨ। ਕਿਉਂਕਿ ਜਿਹੜੇ ਲਲਾਰੀ ਹੈ ਪਹਿਲਾਂ ਤਾਂ ਕਿਸੇ ਚੀਜ਼ ਦੀ ਪਾ ਚੜ੍ਹਾਉਂਦੇ ਆ ਫਿਰ ਰੰਗ ਦਿੰਦੇ ਉਹ ਰੰਗ ਪੱਕਾ ਹੋ ਜਾਂਦਾ। ਉਲਟ ਮਹਲਾ ਤੀਜਾ ਦਾਸ ਅੰਦਾਸ ਹੋ ਗਿਆ ਤਾਂ ਹਰ ਪਾਏ ਜਿਸਨੂੰ ਆਪ ਗਵਾਈ। ਜਦੋਂ ਆਪਣੇ ਮਨ ਵਿੱਚੋਂ ਹੰਕਾਰ ਗਵਾ ਦਿੱਤਾ ਜਾਏ ਔਰ ਦਾਸਾਂ ਦਾ ਦਾਸ ਬਣੇ ਫਿਰ ਉਹ ਨਿਰੰਕਾਰ ਨੂੰ ਪ੍ਰਾਪਤ ਕਰਦਾ ਹੈ। ਭਗਤਾਂ ਕਾ ਕਾਰਜ ਹਰ ਆਨੰਦ ਹੈ ਅੰਦਨ ਹਰ ਗੁਣ ਗਾਏ। ਭਗਤਾਂ ਦੇ ਜਿੰਨੇ ਕਾਰਜ ਉਹ ਆਨੰਦ ਰੂਪ ਹੋਈ ਹਰ ਵੇਲੇ ਪ੍ਰਸੰਨ ਰਹਿੰਦੇ ਕਿਉਂ ਦਿਨ ਰਾਤ ਉਹਦਾ ਜਸ ਗਾਉਂਦੇ। ਭਗਤਾਂ ਦਾ ਅਸਲੀ ਕੰਮ ਹੀ ਇਹ ਹੈ ਉਹ ਦਿਨ ਰਾਤ ਉਹਦੇ ਪਵਿੱਤਰ ਗੁਣਾਂ ਨੂੰ ਗਾਉਂਦੇ ਆ ਸੁਣਦੇ ਆ ਵਿਚਾਰਦੇ ਆ ਪੜ੍ਹਦੇ ਆ ਅਤੇ ਪਰਮਾਤਮਾ ਭਗਤਾਂ ਦੇ ਕਾਰਜ ਸਵਾਰ ਦਿੰਦਾ ਅਤੇ ਉਹਨਾਂ ਨੂੰ ਆਨੰਦ ਦੇ ਨਾਲ ਹੀ ਰੱਖਦਾ ਹੈ। ਸਬਦ ਰੱਤੇ ਸਦਾ ਕਰਾਂਗੀ ਹਰ ਸੁਰ ਹੈ ਲੁਲਾਈ। ਉਹ ਭਗਤ ਸ਼ਬਦ ਦੀ ਕਮਾਈ ਕਰਕੇ ਸ਼ਬਦ ਵਿੱਚ ਰੰਗੇ ਰਹਿੰਦੇ ਔਰ ਇੱਕ ਨਿਰੰਕਾਰ ਦੇ ਰੰਗੀ ਪ੍ਰੇਮੀ ਬਣ ਕੇ ਪਰਮਾਤਮਾ ਵਿੱਚ ਅਭੇਦ ਹੋ ਕੇ ਰਹਿੰਦੇ ਹਨ। ਅੱਜ ਉਹ ਸਾਚੀ ਨਜ਼ਰ ਤੁਮਾਰੀ ਤੇਰੀ ਜੀਓ ਸਤਿਕਾਰ ਜੋ ਤੁਹਾਡੀ ਜਿਹੜੀ ਕਿਰਪਾ ਦ੍ਰਿਸ਼ਟੀ ਹੈ ਉਹ ਸੱਚੀ ਹੈ। ਆਪਣਿਆਂ ਦਾਸਾਂ ਨੂੰ ਕਿਰਪਾ ਕਰ ਪਿਆਰੇ ਰੱਬ ਪੈਜ ਮਾਰੀ ਰਹੋ। ਇਹ ਪਿਆਰੇ ਨਿਰੰਕਾਰ ਆਪਣੇ ਦਾਸਾਂ 'ਤੇ ਮਿਹਰ ਕਰੋ ਔਰ ਸਾਡੀ ਲੋਕ ਪਰਲੋਕ ਵਿੱਚ ਪੈਜ ਮੈਨੇ ਇੱਜ਼ਤ ਰੱਖ ਲੈਣਾ ਕਰੋ। ਰਾਹੁਲ ਵਿਸਰਾਮ ਦੇ ਕੇ ਕਹਿ ਰਹੇ ਹਨ ਸ਼ਬਦ ਸਲਾਹੀ ਸਦਾ ਹੋ ਜੀਵਾ ਗੁਰਮਤੀ ਪਉ ਭਾਗਾ। ਸ਼ਬਦ ਜਿਹੜੇ ਨਿਰੰਕਾਰ ਦੀ ਸਿਫਤ ਸਲਾਹ ਕਰਦੇ ਉਸ ਵਡਿਆਈ ਦੁਆਰਾ ਅਸੀਂ ਜੀਂਦੇ ਹਾਂ। ਗੁਰਮਤੀ ਸਤਿਗੁਰਾਂ ਦੀ ਸਿੱਖਿਆ ਦੁਆਰਾ ਸਾਡਾ ਜਿਹੜਾ ਪੌਦਰ ਸੀ ਉਹ ਭਾਗਾ ਭਾਗ ਗਿਆ ਦੂਰ ਹੋ ਗਿਆ। ਮੇਰਾ ਪ੍ਰਭ ਸਾਚਾ ਸਵਾਲਿਓ ਗੁਰਸੇਵਿਆ ਚਿਤ ਲਾਈ। ਮੇਰਾ ਨਿਰੰਕਾਰ ਅੱਤ ਮੈਨੇ ਬਹੁਤ ਸਵਾਲਿਓ ਸਲਾਉਣੇ ਸਰੋਤਾ ਯੋਗ ਹੈ ਔਰ ਸੁੰਦਰ ਸਰੂਪ ਹੈ। ਸਤਿਗੁਰਾਂ ਦੀ ਸੇਵਾ ਕਰਨ ਨਾਲ ਸਾਡੇ ਮਨ ਦੀ ਵਿਰਤੀ ਉਹਦੇ ਵਿੱਚ ਲੱਗੀ ਹੋਈ ਹੈ। ਸਾਚਾ ਸ਼ਬਦ ਸੱਚੀ ਸੱਚ ਬਾਣੀ ਸੋ ਅੰਦਨ ਸੋ ਜਨ ਅੰਦਨ ਜਾਗਾ। ਉਹ ਸ਼ਬਦ ਦਾ ਮਤਲਬ ਜਿਹੜਾ ਸੱਚਾ ਨਿਰੰਕਾਰ ਹੈ ਉਸ ਦੀ ਜਿਹੜੀ ਨਾਮ ਬਾਣੀ ਹੈ ਵੇਦ ਬਾਣੀ ਹੈ ਸੱਚੀ ਹੈ ਔਰ ਗਿਆਨ ਰੂਪ ਬਾਣੀ ਇਸ ਤਰ੍ਹਾਂ ਸੱਚ ਜਿਹੜਾ ਹੈ ਉਸਦਾ ਯਕੀਨ ਕਰਦਾ ਹੈ। ਉਹ ਗੁਰੂ ਪਿਆਰਾ ਦਿਨ ਰਾਤ ਗਿਆਨ ਜਾਗਰਤ ਅਵਸਥਾ ਵਿੱਚ ਜਾਗਦਾ ਹੈ। ਅਵਿਦਿਆ ਨੀਂਚ ਸੌਂਦਾ ਨਹੀਂ। ਮਹਾਂ ਗੰਭੀਰ ਸਦਾ ਸੁਹਦਾਤਾ ਅਤੇ ਸਤੰਤ ਨਾ ਪਾਇਆ। ਉਹ ਬੜਾ ਗੈਰ ਗੰਭੀਰ ਹੈ ਹਮੇਸ਼ਾ ਸੁੱਖਾਂ ਦਾ ਦਾਤਾ ਹੈ। ਹੁਣ ਤੱਕ ਕਿਸੇ ਨੇ ਉਹਦਾ ਅੰਤ ਨਹੀਂ ਪਾਇਆ। ਪੂਰੇ ਉਰਕੀ ਸੇਵਾ ਕਿੰਨੀ ਅਚਿੰਤ ਹਰ ਮਨੁਸਾ। ਜਿਹੜੇ ਗੁਰੂ ਪਿਆਰਿਆਂ ਨੇ ਪੂਰੇ ਸਤਿਗੁਰਾਂ ਦੇ ਹੁਕਮ ਮੁਤਾਬਕ ਸੇਵਾ ਕੀਤੀ ਹੈ ਅਚਾਨਕ ਉਹਨਾਂ ਦੇ ਮਨ 'ਚ ਵਸ ਗਿਆ ਹੈ ਮੰਤਰ ਨਿਰਮਲ ਸਦਾ ਸੁਖਾਂਤਰ ਵਿਸ਼ਵ ਭਰਮ ਚੁਕਾਇਆ। ਉਹਨਾਂ ਨੇ ਆਪਣੇ ਮਨ 'ਚੋਂ ਭਰਮ ਦੂਰ ਕੀਤਾ। ਉਹਨਾਂ ਦਾ ਮਨ ਵੀ ਤਨ ਸ਼ੁੱਧ ਪਵਿੱਤਰ ਹੋ ਗਿਆ। ਇਸ ਲਈ ਉਹਨਾਂ ਨੂੰ ਜਿਹੜਾ ਸਦਾ ਸੁੱਖ ਸੀ ਨਾ ਨਿਤ ਰਹਿਣ ਵਾਲਾ ਆਤਮਿਕ ਸੁੱਖ ਉਹ ਪ੍ਰਾਪਤ ਹੋ ਗਿਆ ਹੈ। ਹਰ ਕਾ ਮਾਰਗ ਸਦਾ ਪੰਥ ਵਿਖੜਾ ਕੋ ਪਾਏ ਗੁਰੂ ਵਿਚਾਰਾ। ਇਹ ਮਾਰਗ ਜਿਹੜਾ ਪਰਮੇਸ਼ੁਰ ਦੀ ਪ੍ਰਾਪਤੀ ਦਾ ਰਸਤਾ ਪੰਥ ਮੈਨੇ ਰਸਤਾ ਵਿਖੜਾ ਮੈਨੇ ਬੜਾ ਕਠਿਨ ਹੈ। ਅਤੇ ਜਿਹੜੇ ਗੁਰੂ ਦੇ ਉਪਦੇਸ਼ ਦੁਆਰਾ ਕਮਾਈ ਕਰਦੇ ਆ ਉਹ ਬਿਰਲੇ ਇਸ ਮਾਰਗ ਨੂੰ ਪਾਉਂਦੇ। ਇਹ ਜਿਹੜਾ ਪਰਮੇਸ਼ੁਰ ਦੀ ਪ੍ਰਾਪਤੀ ਦਾ ਗਿਆਨ ਭਗਤੀ ਰੂਪੀ ਰਸਤਾ ਉਹ ਰਸਤਾ ਬੜਾ ਵਿਖੜਾ ਕਠਿਨ ਹੈ। ਉਸ ਰਸਤੇ ਨੂੰ ਸਤਿਗੁਰਾਂ ਦੇ ਵਿਚਾਰ ਦੁਆਰਾ ਬਿਰਲੇ ਗੁਰੂ ਪ੍ਰਾਪਤ ਕਰਦੇ ਹਨ, ਕਿਉਂਕਿ ਇੱਕ ਹਠ ਯੋਗ ਦਾ ਇੱਕ ਭਗਤੀ ਯੋਗ ਦਾ ਹਰ ਕਿਆ ਰੰਗ ਰਾਤਾ ਸਭ ਦੀ ਮਾਤਾ ਹੁਣ ਤਜਰੂ ਕਰ। ਇਹਨਾਂ ਨੇ ਸਤਿਗੁਰ ਸੱਚੇ ਪਾਤਸ਼ਾਹ ਦੇ ਉਪਦੇਸ਼ ਮਸਤ ਹੋ ਕੇ ਹੰਕਾਰ ਆਦਿਕ ਜਿਹੜੇ ਦੋਸ਼ ਹੈ ਬੁਖਾਰ ਇਹਨਾਂ ਨੂੰ ਤਿਆਗਤਾ, ਉਹ ਨਾਮ ਰੰਗੀ ਰੰਗ ਵਿੱਚ ਰੰਗੇ ਹੋਏ ਐਸੇ ਰੰਗੇ ਗਏ। ਉਹ ਫਿਰ ਸ਼ਬਦ ਦੀ ਕਮਾਈ ਕਰਦੇ ਕਰਦੇ ਪਰਮਾਤਮਾ ਦੇ ਆਨੰਦ 'ਚ ਮਸਤ ਹੋ ਜਾਂਦੇ ਹਨ। ਨਾਨਕ ਨਾਮ ਰਤਾ ਇੱਕ ਰੰਗੀ ਸ਼ਬਦ ਸਵਾਰਨ ਹਾਰਾ। ਪਾਤਸ਼ਾਹ ਕਹਿੰਦੇ ਆ ਉਹ ਆਪਣੇ ਪਿਆਰਿਆਂ ਦੇ ਅੰਤਸ਼ਕਰਨ ਨੂੰ ਉਪਦੇਸ਼ ਅੰਤਸ਼ਕਰਨ ਨੂੰ ਸਵਾਰਨ ਵਾਲਾ ਮਨ ਬੁੱਧ ਚਿੱਤ ਇਹ ਸਾਰੇ ਸ਼ੁੱਧ ਹੋ ਜਾਂਦੇ, ਹੰਕਾਰ ਨਿਵਰਤ ਹੋ ਜਾਂਦਾ। ਕਿਉਂਕਿ ਜਿਹਨਾਂ ਨੂੰ ਗੁਰੂ ਦਾ ਉਪਦੇਸ਼ ਪ੍ਰਾਪਤ ਹੋ ਗਿਆ ਉਹ ਫਿਰ ਗੁਰੂ ਪਿਆਰੇ ਨਾਮੀ ਦੇ ਨਾਮ 'ਚ ਰੰਗੇ ਹੋਏ ਇੱਕ ਰੰਗੀ ਹੋ ਜਾਂਦੇ। ਸੂਰਜ ਮੱਲਾ ਤੀਜਾ ਹਰ ਜੋ ਤੁਧ ਨੋ ਸਦਾ ਸਾਲਾਈ ਪਿਆਰੇ ਜੇ ਚਿਰ ਘੱਟ ਅੰਤਰ ਹੈ ਸਤ। ਬੇਨਤੀ ਕਰਦੇ ਹਨ ਨਿਰੰਕਾਰ ਜੀਓ ਕਿਰਪਾ ਕਰੋ, ਜਿੰਨਾ ਚਿਰ ਮੇਰੇ ਸਰੀਰ ਦੇ ਅੰਦਰ ਸਵਾਸ ਹੈ ਉਦੋਂ ਤੱਕ ਮੈਂ ਆਪ ਜੀ ਦੀ ਸਿਫਤ ਸਲਾਹ ਕਰਦਾ ਰਹਾਂ, ਨਾਮ ਜਪਦਾ ਰਹਾਂ। ਇੱਕ ਪਲ ਖਿਨ ਵਿਸਰੈ ਤੂੰ ਸਵਾਮੀ ਜਾਣੋ ਵਰਸ ਪਚਾਸਾ। ਸਵਾਮੀ ਮਾਲਕ ਜੇ ਖਿਨ ਪਲ ਵੀ ਤੁਸੀਂ ਭੁੱਲ ਜਾਓ ਨਾ ਅਸੀਂ ਉਸ ਸਮੇਂ ਨੂੰ ਇਉਂ ਜਾਣਦੇ ਜਿਵੇਂ 50 ਸਾਲ ਬੀਤ ਗਏ ਹੋਣ। ਪਚਾਸਾ ਮੈਨੇ 50 ਹਮ ਮੂੜ ਮੋਦ ਸਦਾ ਸੇ ਭਾਈ ਗੁਰ ਕਾ ਸਬਦ ਪ੍ਰਗਟ। ਇਹ ਭਾਈ ਜਿਹੜਾ ਭਾਵਨਾ ਯੋਗ ਨਿਰੰਕਾਰ ਆ ਸਾਡੇ ਵਰਗੇ ਜਿਹੜੇ ਮੂਰਖ ਆ ਸਦਾ ਹੀ ਮੂਰਖਤਾ ਹੀ 'ਚ ਹੈ ਗੁਰੂ ਦੇ ਉਪਦੇਸ਼ ਕਰਕੇ ਹਾਂਜੀ ਉਹ ਮੂਰਖਤਾ ਹੀ ਚਲੇ ਗਈ, ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ ਸ਼ਬਦ ਦੀ ਕਮਾਈ ਦੁਆਰਾ। ਹਰ ਜੋ ਤੁਮ ਆਪੇ ਦੇਹੋ ਬੁਝਾਈ ਜੇ ਨਿਰੰਕਾਰ ਤੁਸੀਂ ਕਿਰਪਾ ਕਰਕੇ ਸਾਨੂੰ ਇਹੋ ਜਿਹੀ ਸਮਝ ਆਪੇ ਦੇਹੋ ਦੇ ਦਿੰਦੇ ਹੋ। ਹਰ ਜੋ ਤੁਧ ਬਿਟਹੋਂ ਵਾਰਿਆ ਸਾਡੇ ਹੀ ਤੇਰੇ ਨਾਮ ਬਿਟਹੋਂ ਵੱਲ ਜਾਈ ਰਹਾਓ। ਇਹ ਨਿਰੰਕਾਰ ਜੀ ਅਸੀਂ ਆਪ ਤੋਂ ਸਦਾ ਬਲਿਹਾਰ ਜਾਂਦੇ ਹਾਂ ਅਤੇ ਆਪਣੇ ਨਾਮ ਤੋਂ ਵੀ ਕੁਰਬਾਨ ਜਾਂਦੇ ਹਾਂ ਰਹਾਓ। ਹਮ ਸ਼ਬਦ ਮੋਏ ਸ਼ਬਦ ਮਾਰ ਜੀ ਵਾਲੇ ਭਾਈ ਸ਼ਬਦੇ ਹੀ ਮੁਕਤ ਪਾਈ। ਸਤਿਗੁਰਾਂ ਉਪਦੇਸ਼ ਕਰਕੇ ਅਸੀਂ ਹੰਕਾਰ ਭਾਵ ਤੋਂ ਮਰ ਗਏ। ਸਤਿਗੁਰ ਉਪਦੇਸ਼ ਜਿਹੜਾ ਇਹਦੇ ਦੁਆਰਾ ਸੰਸਾਰ ਦੇ ਮੋਹ ਵੱਲੋਂ ਆਪਣੇ ਮਨ ਨੂੰ ਮਾਰ ਕੇ ਅਤੇ ਨਿਰੰਕਾਰ ਵੱਲ ਹਾਂਜੀ ਉਹ ਗੁਰੂ ਸਾਨੂੰ ਜਗਾਉਣ ਵਾਲਾ ਹੈ। ਕਿਉਂਕਿ ਦੁਨੀਆਂ ਵੱਲ ਮਰਾਂਗੇ ਅਤੇ ਪਰਮੇਸ਼ੁਰ ਵੱਲ ਜਿੰਦੇ ਹੋਵਾਂਗੇ। ਜਿਹੜੇ ਪਰਮੇਸ਼ੁਰ ਵੱਲੋਂ ਮਰੇ ਆ ਭੁੱਲੇ ਆ ਉਹ ਦੁਨੀਆਂ ਵੱਲ ਜਿੰਦੇ ਆ ਉਹ ਤਾਂ ਖਾਲੀ ਹੈ। ਗੁਰੂ ਦੇ ਉਪਦੇਸ਼ ਕਰਕੇ ਅਸੀਂ ਕਹਿੰਦੇ ਮੁਕਤ ਪਾਈ, ਸ਼ਬਦ ਦੀ ਕਮਾਈ ਕਰਕੇ ਮੁਕਤ ਪਾ ਲਈ ਹੈ ਗੁਰੂ ਦੇ ਉਪਦੇਸ਼ ਦੁਆਰਾ। ਸਭ ਦੇ ਮੰਤਰ ਨਿਰਮਲ ਹੋਆ ਹਰ ਵਸਿਆ ਮਨ ਆਈ। ਗੁਰੂ ਮਹਾਰਾਜ ਦੇ ਉਪਦੇਸ਼ ਕਰਕੇ ਮਨ ਵੀ ਤਨ ਵੀ, ਮਨ ਬਾਣੀ ਪੜ੍ਹ ਕੇ ਨਾਮ ਜਪ ਕੇ ਤਨ ਸੇਵਾ ਕਰਕੇ ਸ਼ੁੱਧ ਹੋ ਗਿਆ, ਮਨ ਜਾ ਕੇ ਨਿਰੰਕਾਰ ਵਸ ਗਿਆ ਹੈ। ਸਬਦ ਗੁਰਦਾਤਾ ਜਿਤ ਮਨ ਰਾਤਾ ਹਰ ਸਿਉਂ ਰਹਿ ਸਮਾਏ। ਉਪਦੇਸ਼ ਦਾ ਅਤੇ ਸਤਿਗੁਰਾਂ ਦੇ ਨਾਲ ਜਿਨ੍ਹਾਂ ਦਾ ਮਨ ਜੁੜ ਗਿਆ ਉਹ ਨਿਰੰਕਾਰ ਫੇਰ ਸਮਾ ਜਾਂਦੇ ਹਨ। ਸਬਦ ਨੇ ਜਾਣੇ ਸੀ ਅੰਨੇ ਬੋਲੇ ਸੀ ਕਿਤੇ ਆਏ ਸੰਸਾਰਾਂ। ਜਿਹੜੇ ਮਹਾਰਾਜ ਦੇ ਉਪਦੇਸ਼ ਦੀ ਕਦਰ ਨਹੀਂ ਜਾਣਦੇ ਉਹ ਤਾਂ ਅੰਨੇ ਬੋਲੇ ਆ। ਉਹ ਸੰਸਾਰ 'ਚ ਪਾਤਸ਼ਾਹ ਕਹਿੰਦੇ ਕਾਹਦੇ ਲਈ ਆਉਂਦੇ, ਨਾ ਉਹਦੇ ਉੱਤੇ ਚੰਗਾ ਸੀ ਐਵੇਂ ਆਪਣੇ ਮਾਤਾ ਦੀ ਜਵਾਨੀ ਵੀ ਤਬਾਹ ਕੀਤੀ। ਹਰ ਰਸ ਨਾ ਪਾਇਆ ਬਿਰਥਾ ਜਨਮ ਗੁਆਇਆ ਜਿਵੇਂ ਵਾਰੋ ਵਾਰਾਂ। ਉਹਨਾਂ ਨੇ ਨਾਮਦਾਰ ਰਸ ਪਾਇਆ ਨਹੀਂ, ਮਨੁੱਖ ਜਨਮ ਵਿਅਰਥ ਉਗਾ ਲਿਆ। ਉਹ ਫਿਰ ਵਾਰੋ ਵਾਰ ਮੈਨੂੰ ਮੁੜ ਮੁੜ ਕੇ ਜੰਮਦੇ ਆ, ਕਦੀ ਮਰਦੇ ਆ, ਚੱਕਰ 'ਚ ਪੈ ਰਹਿੰਦੇ। ਬੇਸਾ ਕੇ ਕੀੜੇ ਬੇਸਟਾ ਮੈਂ ਸਮਾਣੇ ਮਨਮੁਖ ਮੁਕਤ ਗੁਬਾਰਾ। ਕਹਿੰਦੇ ਮਹਾਰਾਜਾ ਵਿਕਰਮਾ ਜੀਤ ਹੋਏ ਆ, ਬੜੇ ਧਰਮੀ ਰਾਜੀ ਸੀ। ਭਰਤਰੀ ਜਿਹਨਾਂ ਦੇ ਵੱਡੇ ਭਰਾ ਹੋਏ ਆ ਜਿਹੜੇ ਸਾਧੂ ਹੋ ਗਏ ਸੀ। ਮਹਾਰਾਜ ਕਹਿਣ ਲੱਗੇ ਫਿਰ ਰਾਜੇ ਬੜੇ ਹੋਇਆ ਕਿ ਮੇਰਾ ਇਸ ਤਰ੍ਹਾਂ ਜਸ ਤੇਜ ਪ੍ਰਤਾਪ ਕਿਉਂ? ਵਜ਼ੀਰ ਨੂੰ ਪੁੱਛਿਆ। ਉਹ ਬੜਾ ਚਿੰਤਾ ਬਣ ਕੇ ਹੁਣ ਕੀ ਉੱਤਰ ਦਿੱਤਾ ਜਾਏ। ਉਹਦੀ ਲੜਕੀ ਬੜੀ ਸਤਸੰਗਣ ਨਾਮ ਬਾਣੀ ਦੀ ਪ੍ਰੇਮਣ ਸੀ। ਕਹਿੰਦੇ ਪਿਤਾ ਜੀ ਤੁਸੀਂ ਹੁਣ ਕੁਝ ਦਿਨਾਂ ਤੋਂ ਭੋਜਨ ਪਾਣੀ ਨਹੀਂ ਛਕਦੇ, ਸੰਤੁਸ਼ਟੀ ਨਹੀਂ ਕਰਦੇ, ਕੀ ਕਾਰਨ? ਉਹ ਕਹਿੰਦੇ ਦੇਵੀ ਆਹ ਗੱਲ ਹੈ। ਕਹਿੰਦੇ ਲੈ ਕਿਹੜੀ ਗੱਲ ਹੈ? ਤਾਂ ਮੈਂ ਉੱਤਰ ਦੇ ਦੂੰਗੀ, ਮਹਾਰਾਜ ਨੂੰ ਦੱਸ ਦੇ। ਮਹਾਰਾਜ ਨੇ ਦੱਸਿਆ, ਉਹ ਕਹਿੰਦੇ ਜਿਹੋ ਜਿਹੀ ਤੁਹਾਡੀ ਕੰਨਿਆ ਉਹੋ ਜਿਹੀ ਮੇਰੀ ਕੰਨਿਆ, ਇਹਦੇ 'ਚ ਕੀ ਹੈ? ਉਹ ਬੀਬੀ ਨੂੰ ਬੁਲਾਇਆ, ਪੁੱਛਿਆ। ਕਹਿਣ ਲੱਗੇ ਮਹਾਰਾਜ ਇਹ ਉੱਤਰ ਮੈਂ ਦੇ ਸਕਦੀ ਹਾਂ, ਜੇ ਸਹੀ ਉੱਤਰ ਲੈਣਾ ਤੁਸੀਂ ਜੰਗਲ ਚਲ ਜਾਓ, ਉੱਥੇ ਇੱਕ ਸਾਧੂ ਤੁਹਾਨੂੰ ਮਿਲੇਗਾ, ਉਹ ਉੱਤਰ ਦੇਵੇਗਾ। ਉਹ ਚਲੇਗਾ, ਉਹ ਸਾਧੂ ਜਿਹੜਾ ਸੀ ਉਹ ਰਾਖ ਘੋਲ ਲੈਣੀ ਅਤੇ ਉਹ ਪਾਣੀ ਫਿਰ ਨਿਤਾਰ ਕੇ ਪੀ ਲੈਣਾ। ਅਤੇ ਜਿਹੜੇ ਪੁੱਛਿਆ ਮਹਾਰਾਜ ਨੇ ਇਸ ਕਮਰੇ ਮੈਂ, ਉਹ ਕਹਿੰਦੇ ਉੱਤਰ ਤਾਂ ਮੈਂ ਦੇ ਸਕਦਾ ਪਰ ਅਸਲੀ ਉੱਤਰ ਲੈਣਾ ਅੱਗੇ ਚਲੇ ਜਾਣ। ਉਹ ਅੱਗੇ ਜਿਹੜੇ ਚਲੇਗਾ ਅਤੇ ਅੱਗੇ ਉਹ ਜਿਹੜਾ ਸਾਧੂ ਸੀ ਉਹਨੇ ਇਸ ਤਰ੍ਹਾਂ ਉਹ ਕੋਲੇ ਜਾ ਪਾਣੀ 'ਚ ਪੇ ਲੈਣੇ, ਹਾਂਜੀ। ਅਤੇ ਉਸਨੇ ਫਿਰ ਆਪਣੇ ਉਹ ਜਲ ਛਕ ਲੈਣਾ। ਉਹ ਜਿਹੜੇ ਬੇਨਤੀ ਕੀਤੀ ਆ ਪ੍ਰਸ਼ਨ ਦਾ ਉੱਤਰ, ਉਹ ਕਹਿਣ ਲੱਗੇ ਭਾਈ ਗੱਲ ਇਹ ਆ ਉੱਤਰ ਦੇ ਸਕਦਾ ਪਰ ਅੱਗੇ ਜਾ ਇੱਕ ਸਾਧੂ ਆ ਉਹ ਤਾਂ ਇਸ ਤਰ੍ਹਾਂ ਅੰਗਾਰਾਂ ਦੇ ਨਾਲ ਹੀ ਗੱਲ ਕਰਦਾ, ਉਹ ਉੱਤਰ ਦੇਵੇਗਾ। ਅੰਗਿਆਰ ਹੀ ਫਕਦਾ ਉਹ ਜਿਹੜੇ ਅੱਗੇ ਗਏ ਉਹ ਸਾਧੂ ਉਹ ਜਿਹੜੇ ਕੋਲੇ ਸੀ ਉਹ ਚੱਕ ਕੇ ਚਿਮਟੀ ਨਾਲ ਪਾਣੀ 'ਚ ਪਾ ਦਿਆ ਕਰੇ, ਉਹ ਪਾਣੀ ਸੂਸੂ ਹੋਣਾ, ਉਹ ਪਾਣੀ ਦਾ ਦੋਸ਼ ਨਿਵਰਤ ਹੋ ਜਾਂਦਾ, ਉਹ ਪਾਣੀ ਪੀ ਲੈਣਾ। ਕਹਿੰਦੇ ਉੱਤਰ ਤਾਂ ਦੇ ਸਕਦਾ ਪਰ ਅੱਗੇ ਉੱਤਰ ਮਿਲਿਆ। ਇੱਕ ਫਲਾਨਾ ਸ਼ਹਿਰ ਆ, ਉੱਥੇ ਸ਼ਾਹੂਕਾਰ ਦਾ ਲੜਕਾ ਜੰਮਿਆ, ਉਹ ਮਾਤਾ ਦਾ ਦੁੱਧ ਨਹੀਂ ਪੀ ਰਿਹਾ, ਜਿਲੇ ਤੂੰ ਜਾਏਗਾ ਫਿਰ ਦੁੱਧ ਪੀਗਾ, ਤੇਰਾ ਉੱਤਰ ਦੇ ਕੇ ਤੂੰ ਉਹਨੂੰ ਫਿਰ ਚਲੇ ਜਾਣਾ। ਉੱਥੇ ਡੋਂਡੀ ਪਟਾਈ ਸੀ ਕਿ ਜਿਹੜਾ ਵੀ ਬੱਚਾ ਦੁੱਧ ਨਹੀਂ ਪੀਂਦਾ ਅਤੇ ਕੋਈ ਫਾਂਡਾ ਛਾਂਡਾ ਕਰੇ ਜਾਂ ਕੋਈ ਦਵਾਈ ਬੂਟੀ ਬੱਚਾ ਦੁੱਧ ਪੀ ਲੈ ਅਤੇ ਮਾਤਾ ਨੂੰ ਵੀ ਤਕਲੀਫ ਹੈ, ਬੱਚਾ ਵੀ ਭੁੱਖਾ ਮਰ ਰਿਹਾ, ਅਤੇ ਜੋ ਇਨਾਮ ਮੰਗਿਆ ਦਿੱਤਾ ਜਾਏਗਾ। ਕੁਦਰਤੀ ਮਹਾਰਾਜ ਇੱਥੇ ਚਲ ਗਏ, ਜਿਹੜੇ ਮਾਰੇ ਗਏ ਉਹ ਬੱਚਾ ਹੱਸ ਪਿਆ, ਸਾਰੇ ਬੜੇ ਹੈਰਾਨ ਹੋਏ ਅਤੇ ਦੁੱਧ ਪੀ ਲਿਆ। ਉਹ ਫਿਰ ਬੋਲਿਆ, ਉਹ ਕਹਿਣ ਲੱਗਾ ਭਾਈ ਇਹ ਅਸਲੀ ਉੱਤਰ ਤਾਂ ਜਿਹੜੀ ਬੀਬੀ ਨੇ ਭੇਜਿਆ ਉਹ ਹੀ ਦੱਸੂਗੀ। ਰਾਜਾ ਉੱਥੇ ਤੇ ਮੁੜ ਕੇ ਆ ਗਿਆ ਮਹਾਰਾਜ, ਕਹਿੰਦੇ ਬੀਬੀ ਤੂੰ ਮੈਨੂੰ ਕਿਉਂ ਘੁਮਾਇਆ? ਕਹਿੰਦੇ ਮਹਾਰਾਜ ਇਹ ਨਾ ਘੁਮਾਉਂਦੇ ਤੁਹਾਨੂੰ ਯਕੀਨ ਨਹੀਂ ਸੀ ਹੋਣਾ ਕਿ ਤੁਸੀਂ ਇਹ ਸਾਰੇ ਪਿਛਲੇ ਜਨਮ 'ਚ ਭਰਾ ਸੀ, ਮੈਂ ਤੁਹਾਡੀ ਭੈਣ ਸੀ, ਤੁਸੀਂ ਭਜਨ ਕਰਦੇ ਹੁੰਦੇ ਸੀ ਅਤੇ ਮੈਂ ਤੁਹਾਨੂੰ ਚਾਰ ਚਾਰ ਫੁੱਲ ਕੇ ਪਕਾ ਕੇ ਦੇ ਦੇਣੇ ਅਤੇ ਮੈਂ ਵੀ ਭਜਨ ਕਰਨਾ। ਇੱਕ ਦਿਨ ਪਰਮੇਸ਼ਰ ਸਮਝ ਲਓ ਜਾਂ ਸਾਧੂ ਪ੍ਰੀਖਿਆ ਆ ਗਿਆ, ਹੁਣ ਆ ਕੇ ਪਹਿਲੇ ਨੂੰ ਕਿਹਾ ਵੀ ਮੈਨੂੰ ਪ੍ਰਸ਼ਾਦਾ ਜੀ ਦਾ ਭੁੱਖ ਲੱਗੀ, ਉਹ ਕਹਿੰਦਾ ਮੈਂ ਸੁਆਹ ਖਾਵਾਂ, ਉਹ ਕਹਿੰਦੇ ਚੰਗਾ ਇਵੇਂ ਹੋ। ਦੂਏ ਨੂੰ ਪੁੱਛਿਆ, ਉਹ ਕਹਿੰਦਾ ਮੈਂ ਕੋਲੇ ਖਾਵਾਂ, ਕਹਿੰਦੇ ਇਵੇਂ। ਤੀਏ ਨੂੰ ਮੈਂ ਅੰਗਿਆਰ ਪੱਕਾਂ, ਹੈਂ ਉਹ ਨਿਵੇਂ। ਜਿਹਦੇ ਕਹਿੰਦੇ ਉਹ ਬੱਚਾ ਜਿਹੜਾ ਉਹਦੇ ਕਿਹਾ ਕਹਿੰਦਾ ਮੈਂ ਮਰ ਜਾਵਾਂ, ਹੈਂ ਉਹ ਕਹਿੰਦੇ ਹੁਣ ਆਪੋ ਵੀ ਨਹੀਂ ਕਿਰਿਆ ਕਰਦੇ ਜੋ ਮੂੰਹ ਬੋਲਿਆ ਸੀ, ਇਸੇ ਕਰਕੇ ਵਾਧੂ ਵਚਨ ਕਰਨਾ ਨਹੀਂ ਚਾਹੀਦਾ। ਕਹਿੰਦੇ ਹੁਣ ਉਹ ਮਰਨ ਜੰਮਣ 'ਚ ਰਹਿੰਦਾ ਅਤੇ ਜਿਹੜੇ ਤੁਹਾਡੇ ਕੋਲ ਆਇਆ ਤੁਸੀਂ ਪਹਿਲਾਂ ਤਾਂ ਅਰਦਾਸ ਕੀਤੀ ਪਰਮੇਸ਼ੁਰ ਨੇ, ਹੁਣ ਭੋਜਨ ਮੰਗਿਆ ਮੈਂ ਭੁੱਖਾਂ, ਇੱਕ ਦੇਤਾ ਪ੍ਰਸ਼ਾਦਾ, ਦੂਆ ਪੀਆ, ਚੌਥਾ ਦੇ ਦਿੱਤੇ, ਹੈਂ ਅਤੇ ਉਹ ਫਿਰ ਸੰਤੁਸ਼ਟ ਹੋ ਗਿਆ। ਉਹ ਜਿਹੜਾ ਤੁਸੀਂ ਮਹਾਰਾਜ ਜੀ ਸੰਤ ਜੀ ਨਾਮ ਬਾਣੀ ਦੀ ਪ੍ਰਸੰਨਤਾ ਲਈ ਹੈ, ਉਹਦੇ ਕਰਕੇ ਤੁਹਾਨੂੰ ਇਹ ਐਸਾ ਤੇਜ ਪ੍ਰਤਾਪ ਮਿਲਿਆ ਅਤੇ ਬਾਕੀ ਜਿਹੋ ਜਿਹੇ ਬੋਲੇ ਸੀ ਉਹੋ ਜਿਹਾ ਫਲ ਭੋਗ ਰਹੇ। ਸੋ ਇਸ ਵਾਸਤੇ ਕਹਿੰਦੇ ਆ ਕਿ ਜਿਹੜੇ ਫਿਰ ਇਸ ਤਰ੍ਹਾਂ ਉਹ ਵਾਰ ਵਾਰ ਜੰਮਦੇ ਮਰਦੇ ਰਹਿੰਦੇ, ਹਰ ਰਸ ਨਾ ਪਾਇਆ, ਹਰੀ ਦਾ ਨਾਮ ਰਸ ਨਹੀਂ ਪਾਇਆ, ਬਿਰਥਾ ਜਨਮ ਵਾਲਿਆ, ਜੰਮਿਆ ਵਾਰੋ ਵਾਰ, ਜੰਮੂ ਤੋਂ ਕਦੇ ਵੀ ਕੋਈ ਮਾੜਾ ਬਾਗ ਜਿਹੜਾ ਨਹੀਂ ਬੋਲਣਾ ਚਾਹੀਦਾ, ਬੇਸ਼ਟਾ ਕੇ ਕੀੜੇ ਬੇਸ਼ਟਾ ਮਹਿ ਸਮਾਣੇ ਮਨ ਮੁਖ ਦੁਆਰਾ, ਜਿਹੜੇ ਗੰਦਗੀ ਦੇ ਕੀੜੇ ਆ ਉਹ ਗੰਦਗੀ ਦੇ ਪਿੱਛੇ ਹੀ ਘੁੰਮਦੇ ਆ, ਜਿਹੜੇ ਮਨਮੁਖ ਮੂਰਖ ਮੁਗਧ ਮੈਨੂੰ ਮੂਰਖ ਆ ਉਹ ਗਿਆਨ ਰੂਪੀ ਹਨੇਰੇ ਕਰਕੇ ਬੇਸ਼ਟਾ ਵੀ ਕੀੜੇ ਉਹ ਗੰਦਗੀ ਦੇ ਕੀੜੇ ਜਿਹੜੇ ਆ ਹੋ ਕੇ ਗੰਦਗੀ ਵਿੱਚ ਸਮਾਉਣਗੇ, ਬੇਸ਼ਾ ਕੇ ਕੀੜੇ ਨਰਕੀ ਜਿਹੜੇ ਫਿਰ ਨਰਕਾਂ ਵਿੱਚ ਜਾ ਕੇ ਸਮਾਉਣੇ, ਨਰਕਾਂ 'ਚ ਸਮਾ ਜਾਂਦੇ ਹਨ। ਇੱਕ ਨਾਲ ਕੋਈ ਦੂਆ ਨਾਲ ਦੂਏ ਨਾਲ ਕੋਈ ਤੀਆ ਨਾਲ ਇਹੀ ਹਾਲਤ ਰਹਿੰਦੀ ਹੈ। ਆਪੇ ਅਗਰ ਵੇਖੇ ਮਾਰਗ ਲਾਏ ਭਾਈ ਇਸ ਮਿਨਰ ਨੂੰ ਕੋਈ ਪੂਰਨਾਕਾਰ ਆਪੇ ਜੀਵਨ ਨੂੰ ਪੈਦਾ ਕਰਕੇ ਵੇਖ ਰਿਹਾ ਜਿਹੜੇ ਰਸਤੇ ਆਪੇ ਸ਼ੁਭ ਰਸਤੇ ਲਾਉਂਦਾ ਔਰ ਉਹ ਤੋਂ ਬਿਨਾਂ ਹੋਰ ਕੋਈ ਕੁਝ ਕੁਛ ਵੀ ਪ੍ਰਾਪਤ ਨਹੀਂ ਕਰ ਸਕਦਾ। ਜੋ ਤੁਰ ਲਿਖਿਆ ਸੋ ਕੋਈ ਨਾ ਮੇਟਾ ਪਾਈ ਕਰਦਾ ਕਰੇ ਸੋਈ। ਜੋ ਨਿਰੰਕਾਰ ਧੁਰੋਂ ਕੋਈ ਲੇਖ ਲਿਖਿਆ ਆ ਉਹਦੇ ਮੁਤਾਬਕ ਜੀਵ ਜਿਹੜੇ ਆ ਚੱਲ ਚਲਾ ਰਹੇ ਆ ਉਹਨੂੰ ਕੋਈ ਮਿਟਾ ਨਹੀਂ ਸਕਦਾ। ਕਰਤਾ ਪੁਰਖ ਜੋ ਕਰਦਾ ਨਿਰੰਕਾਰ ਉਹ ਕੁਝ ਹੋ ਕੇ ਰਹਿੰਦਾ। ਕਈ ਵੀਰ ਕਹਿੰਦੇ ਐਂ ਨਾ ਹੁੰਦਾ ਹੋ ਜਾ ਪਰ ਉਹ ਜਿਹੜੀ ਹੋਣੀ ਭਾਵੀ ਹੈ ਟਲਦੀ ਨਹੀਂ ਉਹ ਵਿਧੀਆਂ ਉਸ ਤਰ੍ਹਾਂ ਬਣ ਜਾਣੀਆਂ ਹੋ ਕੇ ਰਹਿਣੀਆਂ। ਕ੍ਰਿਸ਼ਨ ਮਹਾਰਾਜ ਨੇ ਕਿੰਨਾ ਯਤਨ ਕੀਤਾ ਕਿ ਮਹਾਂਭਾਰਤ ਦੇ ਜੰਗ ਤੋਂ ਬਚਾਅ ਹੋ ਜਾਏ। ਇਹ ਦੋਨੋਂ ਪਰਿਵਾਰ ਆ ਝਗੜਾ ਆ ਇਹਨਾਂ ਦਾ ਅਤੇ ਬਾਕੀ ਦੁਨੀਆ ਵੀ ਕਿੰਨੀ ਸੜੇਗੀ ਮਰੇਗੀ। ਪਰ ਬਥੇਰਾ ਦੁਰਯੋਧਨ ਨੂੰ ਸਮਝਾਇਆ ਹੰਕਾਰੀ ਨੇ ਸਮਝਿਆ ਨਹੀਂ ਹੋਰ ਮਹਾਂਭਾਰਤ ਦਾ ਯੁੱਧ ਹੋ ਕੇ ਰਿਹਾ। 18 ਖੁਣੀਆਂ ਖੱਪ ਗਈਆਂ ਕੀ ਕੁਝ ਹੋਇਆ। ਇਸ ਵਾਸਤੇ ਜਿਹੜੀ ਭਾਵੀ ਆ ਹੁਣ ਆਪ ਭਗਵਾਨ ਦੇ ਵੱਲੋਂ ਜਾ ਕੇ ਸਿੱਖਿਆ ਦਿੰਦੇ ਰਹੇ ਮੰਨੇ ਨਹੀਂ ਉਹ ਹੋਣੀ ਐਸੀ ਚੜ੍ਹੀ ਹੋਈ ਸੀ ਜਿਹਦਾ ਨਾ ਹੋਣੀ ਉਹ ਫਿਰ ਹੋ ਕੇ ਰਹਿੰਦੀ ਹੈ। ਨਾਨਕ ਨਾਮ ਵਸਿਆ ਮਨ ਅੰਤਰ ਭਾਈ ਆਪਣਾ ਬਿਜੋ ਕੇ ਆਸ਼ਾ ਕਹਿੰਦੇ ਆ ਕਿ ਨਿਰੰਕਾਰ ਸਾਡੇ ਮਨ 'ਚ ਤੇਰਾ ਨਾਮ ਵਸਿਆ ਹੁਣ ਨਾਮ ਦੀ ਕਿਰਪਾ ਨਾਲ ਇਹ ਸੋਝੀ ਆਈ ਆ। ਆਪ ਜੀ ਵਰਗਾ ਹੋਰ ਦੂਜਾ ਹੈ ਨਹੀਂ ਕੋਈ ਵੀ ਸੁਲਠ ਮਹਲਾ ਤੀਜਾ ਗੁਰਮੁਖ ਭਗਤ ਕਰਿਆ ਪ੍ਰਭਾਵ ਹੈ ਅੰਦਰ ਨਾਮ ਬਖਾਣੇ। ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਆ ਪਰਮੇਸ਼ੁਰ ਦੀ ਭਗਤੀ ਕਰਦੇ ਆ ਦਿਨ ਰਾਤ ਉਹਦੇ ਨਾਮ ਨੂੰ ਬਖਾਣੇ ਉਚਾਰਨ ਕਰਦੇ ਆ ਹਾਂਜੀ ਉਹ ਗੁਰਮੁਖ ਉਹਨੂੰ ਮਹਾਰਾਜ ਨੂੰ ਪਾ ਕੇ ਮੈਨੂੰ ਪਾ ਜਾਂਦੇ ਮਨਜ਼ੂਰ ਹੋ ਜਾਂਦੇ। ਭਗਤਾ ਕੀ ਸਾਰ ਕਰਿਆ ਆਪ ਰਾਸਤਾ ਜੋ ਤੇਰੇ ਮਨ ਭਾਣੇ ਭਗਤ ਜਿਹੜੇ ਤੇਰੇ ਭਾਣੇ ਜਿਹਾ ਉਹਨਾਂ ਦੀ ਸਾਰ ਸੰਭਾਲ ਤੁਸੀਂ ਆਪੇ ਕਰਦੇ ਆ। ਜਿਵੇਂ ਗੋਦੀ ਦਾ ਬੱਚਾ ਹੁੰਦਾ ਨਾ ਉਹਨੂੰ ਆਪਣੇ ਆਪ ਦਾ ਕੋਈ ਫਿਕਰ ਨਹੀਂ ਉਹ ਮਾਤਾ ਆਪੇ ਫਿਕਰ ਕਰਦੀ ਹੈ। ਇਸੇ ਤਰ੍ਹਾਂ ਹੀ ਜਿਹੜਾ ਆਪਣੀ ਹੋਮੇ ਤਿਆਗ ਕੇ ਭਗਤੀ ਕਰਦਾ ਨਿਰੰਕਾਰ ਉਹਦੀ ਪਾਲਣਾ ਪੋਸ਼ਣਾ ਦਾ ਫਿਕਰ ਆਪੇ ਕਰਦਾ ਹੈ ਉਹਦੀ ਰੱਖਿਆ ਵੀ ਆਪ ਕਰਦਾ ਹੈ। ਤੂੰ ਗੁਣਦਾਤਾ ਸਬਦ ਵਿਛਾਤਾ ਗੁਣ ਕਾ ਗੁਣੀ ਸੁਣਾਣੇ ਸਾਧੂ ਉਪਦੇਸ਼ ਕਰਕੇ ਅਸੀਂ ਇਸ ਗੱਲ ਦੀ ਪਛਾਣ ਪ੍ਰਾਪਤ ਕੀਤੀ ਹੈ ਕਿ ਆਪ ਜੀ ਸ਼ੁਭ ਗੁਣਾਂ ਦੇ ਦਾਤੇ ਹੈ ਔਰ ਆਪ ਜੀ ਦੇ ਗੁਣ ਕਹਿਣ ਵਾਲੇ ਗੁਣੀ ਪੁਰਖ ਜਿਹੜੇ ਆ ਉਹ ਸਿਮਰਨ ਕਰਦੇ ਕਰਦੇ ਫਿਰ ਤੇਰੇ ਵਿੱਚ ਸਮਾ ਜਾਂਦੇ ਆ। ਮਨ ਮੇਰੇ ਹਰ ਜੋ ਸਦਾ ਸਮਾਲ ਮਨ ਨੂੰ ਸੰਬੋਧਨ ਕਰ ਕਹਿੰਦੇ ਹੈ ਕਿ ਮਨਾ ਸਦਾ ਨਾਮ ਕਰਨ ਸੰਭਾਲ ਮੈਨੂੰ ਚੇਤੇ ਕਰ ਅੰਤ ਕਾਲ ਤੇਰਾ ਬੇਲੀ ਹੋ ਹੈ ਸਦਾ ਨਿਹਾ ਤੇਰੇ ਨਾਲ। ਇੱਥੇ ਵੀ ਅੰਤ ਸਮੇਂ ਤੇਰਾ ਉਹ ਬੇਲੀ ਮਿੱਤਰ ਬਣੇਗਾ ਸਦਾ ਤੇਰੇ ਨਾਲ ਨਿਵੇ ਮੈਨੂੰ ਚੱਲੇਗਾ ਹੋਰ ਕੋਈ ਨਿਭਾਉਣ ਜੋਗਾ ਨਹੀਂ ਉਹ ਹੀ ਹੈ ਰਹੋ। ਦੁਸ਼ਟ ਚੌਗੜੀ ਸਾਹਿਬ ਕੂੜ ਕਮਾਵੇ ਨਾ ਬੁੱਝ ਹੈ ਵਿਚਾਰੇ ਜਿਹੜੇ ਦੁਸ਼ਟ ਚੌਗੜੀ ਦੁਰਯੋਧਨ ਅਰਗੇ ਦੁਸ਼ਾਸਨ ਵਾਲੇ ਸ਼ੁਕਨੀ ਅਰਗੇ ਇਹ ਦੁਸ਼ਟ ਚੌਗੜੀ ਬੁਰਿਆਂ ਦਾ ਟੋਲਾ ਨਾ ਇਹ ਸਦਾ ਹਾਂਜੀ ਝੂਠ ਦੀ ਕਾਰ ਕਮਾਉਂਦੇ ਹੈ ਹੈਂ ਵਿਚਾਰ ਕੇ ਦੇਖਦੇ ਨੇ ਵੀ ਜਿਹੜਾ ਕੰਮ ਕਰਦੇ ਹਾਂ ਇਹਦਾ ਰਿਜ਼ਲਟ ਕੀ ਨਿਕਲੂਗਾ ਫਲ ਉਹਨੂੰ ਜਾਣਦੇ ਨੇ। ਇਸ ਤਰ੍ਹਾਂ ਇਹ ਜਿਹੜੇ ਜੀਵ ਆ ਜਿਹਨਾਂ ਦੇ ਜਿਹੜੇ ਹਾਂਜੀ ਚਤੁਸ਼ਟੇ ਅੰਤਿਸ਼ ਕਰਨੇ ਆ ਮਨ ਬੁੱਧ ਚਿਤ ਅਹੰਕਾਰ ਹਾਂਜੀ ਇਹ ਵੀ ਫਿਰ ਜੇ ਦੁਸ਼ਟ ਤੋਂ ਨਾ ਧਾਰਦੇ ਹੈ ਅਤੇ ਸਦਾ ਝੂਠ ਬੋਲਦੇ ਆ ਰਸਨਾਂ ਵਿਚਾਰ ਨੂੰ ਬੁੱਝਦੇ ਨਹੀਂ ਉਹਨਾਂ ਨੂੰ ਵੀ ਫਿਰ ਅਨੇਕ ਪ੍ਰਕਾਰ ਦਾ ਕਸ਼ਟ ਜਿਹੜਾ ਭੋਗਣਾ ਪੈਂਦਾ ਉਹ ਵਿਚਾਰ ਨਹੀਂ ਕਰਦੇ ਮਨ ਉਹਨਾਂ ਨੇ ਵਿਚਾਰਦੇ ਬੁੱਧੀ ਉਹਨਾਂ ਨੇ ਵਿਚਾਰਦੇ ਨਾ ਕਰਨ ਕਰਕੇ ਫਿਰ ਉਹਨਾਂ ਨੂੰ ਕਈ ਤਰ੍ਹਾਂ ਦੇ ਕਸ਼ਟ ਵੀ ਭੋਗਣੇ ਪੈਂਦੇ ਆ। ਨਿੰਦਾ ਦੁਸ਼ਟੀ ਅਤੇ ਤੈਨੂੰ ਬਲ ਪਾਇਆ ਹਰਨਾਕ ਸਨਾ ਕੇ ਵਧਾਰੇ ਨਿੰਦਿਆ ਕਰਨਾ ਦੁਸ਼ਟ ਪੁਣਾ ਕਰਨਾ ਅੱਜ ਤੋਂ ਕਿਸੇ ਨੇ ਦੁੱਖ ਪਾਇਆ ਕਿਸੇ ਨੇ ਨਹੀਂ ਪਾਇਆ ਹੈਂਜੀ ਜੇ ਕਿਸੇ ਨੇ ਕੁਝ ਪਾਇਆ ਤਾਂ ਉਹ ਦੇਖ ਲਓ ਜੇ ਹਰਨਾਕ ਸਿੰਘ ਹੈ ਦੁਸ਼ਟਾਈ ਕੀਤੀ ਅਤੇ ਭਗਵਾਨ ਨਰਸਿੰਘ ਰੂਪ ਹੋ ਕੇ ਉਹਨੂੰ ਨਖਿਆ ਨੌਹਾਂ ਦੇ ਨਾਲ ਵਧਾਰੇ ਮੈਨੇ ਕਿਵੇਂ ਨੌਹਾਂ ਦੀਆਂ ਨੌਂਦਰਾਂ ਮਾਰ ਮਾਰ ਕੇ ਝੂਰ ਚੀਰ ਸਿੱਟਿਆ ਉਹਨੂੰ ਵਧਾਰੇ ਮੈਨੇ ਚੀਰ ਸਿੱਟਿਆ ਪ੍ਰਗਾਤ ਜਾਣਾ ਸਦਾ ਗੁਣ ਗਾਵੇ ਹਰ ਜੀ ਰਾਏ ਬਾਰੇ। ਜਿਹੜੇ ਪ੍ਰਹਲਾਦ ਭਗਤ ਸੀ ਉਹ ਸਦਾ ਪਰਮੇਸ਼ੁਰ ਗੁਣ ਗਾਉਂਦੇ ਸੀ ਇਸ ਵਾਸਤੇ ਨਿਰੰਕਾਰ ਨੇ ਉਹਨਾਂ ਨੂੰ ਬਚਾ ਲਿਆ। ਆਪਸ ਤੋਂ ਭਲਾ ਕਰ ਜਾਣਾ ਮਨੁੱਖ ਮਤ ਨਾ ਗਾਈ ਜਿਹੜੇ ਮਨਮੁੱਖ ਆ ਹੈਂ ਉਹਨਾਂ ਨੂੰ ਅਕਲ ਤਾਂ ਕੋਈ ਹੁੰਦੀ ਨਹੀਂ ਹਾਂਜੀ ਪੁੱਠੇ ਕੰਮ ਕਰਦੇ ਆ ਅਤੇ ਆਪਣੇ ਉਹਨੂੰ ਬੜਾ ਚੰਗਾ ਜਾਣਦੇ ਆ ਇਸ ਕਰਕੇ ਆਪਣੀ ਇੱਜ਼ਤ ਗੁਆ ਲੈਂਦੇ ਆ ਕਿਉਂਕਿ ਉਹਨਾਂ ਦੀ ਬੁੱਧੀ ਕੰਮ ਨਹੀਂ ਕਰਦੀ ਆਪਣੇ ਆਪ ਨੂੰ ਬਹੁਤ ਚੰਗਾ ਜਾਵੇ ਸਾਡੇ ਵਰਗਾ ਹੈ ਹੀ ਕੋਈ ਨਹੀਂ। ਕਰਦੇ ਕੰਮ ਕੀ ਹੈ ਸਾਧੂ ਜਨ ਕੀ ਨਿੰਦਾ ਵੀ ਆਪਣੇ ਜਸ ਜਨ ਗੁਆਈ ਇਸ ਵਾਸਤੇ ਜਿਹੜੇ ਸਾਧੂ ਜਨ ਮਹਾਤਮਾ ਜਨ ਉਹਨਾਂ ਨਿੰਦਿਆ ਵਿੱਚ ਵਿਆਪੇ ਲੱਗੇ ਰਹਿੰਦੇ ਆ ਅਤੇ ਜਿਹੜੇ ਮਨਮੁੱਖ ਲੋਕ ਆ ਉਹਨਾਂ ਨੇ ਆਪਣਾ ਜਨਮ ਇਸ ਤਰ੍ਹਾਂ ਨਿਸ਼ਵਰ ਵਿਅਰਥ ਗਵਾ ਲਿਆ। ਵਿਅਰਥ ਜਨਮ ਗਵਾ ਕੇ ਜਾ ਸਿਨਮੇ ਨੇ ਚਲੇ ਜਾਂਦੇ ਹਨ। ਰਾਮ ਨਾਮ ਕਦੇ ਚੇਤਾ ਨੇ ਅੰਤ ਗਏ ਪਛਤਾਏ, ਪਰਮੇਸ਼ਰ ਨਾਮ ਚੇਤੇ ਨਹੀਂ ਕਰਦੇ, ਇਸ ਲਈ ਅੰਤ ਨੂੰ ਫਿਰ ਪਿਛਤੋਂ ਪਛਤਾਤਾਪ ਕਰਦੇ ਚਲੇ ਜਾਂਦੇ ਹਨ। ਸਫਲ ਜਨ ਭਗਤਾਂ ਦਾ ਕੀਤਾ ਗੁਰੂ ਸੇਵਾ ਪਲਾਏ, ਪੁਨਰਾਂਕਾਰ ਭਗਤਾਂ ਦਾ ਜਨਮ ਸਫਲ ਕਰ ਦਿੱਤਾ, ਕਿਉਂਕਿ ਨਿਰੰਕਾਰ ਨੇ ਉਹਨਾਂ ਨੂੰ ਸੇਵਾ ਵਿੱਚ ਲਾ ਦਿੱਤਾ। ਸਭ ਦੇ ਰਾਤੇ ਸਹਿਜੇ ਮਾਤੇ ਅੰਦਰ ਨਾਲ ਗੁਣ ਗਾਏ, ਉਹ ਗੁਰੂ ਮਹਾਰਾਜ ਦੇ ਉਪਦੇਸ਼ ਵਿੱਚ ਹਰ ਵੇਲੇ ਭਜੇ ਰਹਿੰਦੇ ਹੈ। ਸਹਿਜੇ ਸ਼ਾਂਤੀ ਆਦਿਕ ਜਿਹੜੇ ਪੁੱਤਰ ਗੁਣਾਂ 'ਚ ਮਾਤੇ ਮਸਤ ਹੋਏ ਰਹਿੰਦੇ ਹੈ, ਉਹ ਦਿਨ ਰਾਤ ਪਰਮੇਸ਼ੁਰ ਦੇ ਗੁਣਾਂ ਨੂੰ ਗਾਉਂਦੇ ਹਨ। ਉਹਨਾਂ ਕੋਲ ਵਿਹਲੇ ਹੀ ਹਨ, ਟੂਏ ਕਹਿੰਦੇ ਸਾਨੂੰ ਸਿਮਰਨ ਦਾ ਵਿਹਲ ਨਹੀਂ, ਉਹ ਕਹਿੰਦੇ ਸਾਨੂੰ ਗਾਪਕ ਪੌੜੇ ਨਿੰਦਿਆ ਕਰਨ ਦਾ ਵਿਹਲ ਨਹੀਂ, ਉਹ ਭਜਨ ਦੇ ਲੱਗੇ ਰਹਿੰਦੇ ਹੈ। ਰਸਨਾ ਤੋਂ ਉਹੀ ਚਾਹੇ ਨਿੰਦਿਆ ਕਰੀ ਚਲੋ, ਚਾਹੇ ਸਿਮਰਨ ਕਰੀ ਚਲੋ, ਨਿੰਦਿਆ ਕਰਨੀ ਦੂਏ ਦਾ ਗੰਦ ਚੁੱਕਣੇ। ਨਾਨਕ ਦਾਸ ਕਹੇ ਬੇਨਤੀ ਹੋਣ ਲਾਗਾ ਤਿੰਨ ਕਹਿ ਪਾਏ, ਪਾਤਸ਼ਾਹ ਕਹਿੰਦੇ ਅਸੀਂ ਤੇ ਬੇਨਤੀ ਕਰਨ ਦੀ ਸਿੱਖਿਆ ਦਿੰਦੇ ਹਾਂ, ਐਸੀ ਕਿਰਪਾ ਕਰੋ ਅਸੀਂ ਸਦਾ ਉਹਦੇ ਚਰਨੀ ਲੱਗੇ ਰਹੀਏ। ਪੁਰਖ ਮੱਲਾ ਤੀਜਾ, ਸੋ ਸਿੱਖ ਸਖਾ ਬੰਧ ਪੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ। ਕਹਿੰਦੇ ਹੇ ਭਾਈ, ਜਿਹੜੇ ਸਾਧੂ ਦੇ ਭਾਣੇ ਹੁਕਮ 'ਚ ਆ ਜਾਂਦੇ ਆ, ਹੁਕਮ ਮੰਨਦੇ ਆ, ਉਹੀ ਸਿੱਖ ਆ, ਉਹ ਸਖਾ ਮੈਨੇ ਮਿੱਤਰ, ਉਹੀ ਬੰਧ ਮੈਨੇ ਅਸਲੀ ਸੰਬੰਧੀ ਵੀ ਉਹੀ ਹੈ। ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਛੋਟਾ ਖਾਵੇ। ਹੇ ਭਾਈਓ, ਜਿਹੜਾ ਬੰਦਾ ਆਪਣੇ ਭਾਣੇ ਆਪਣੀ ਮਨਮਤ ਵਿੱਚ ਤੁਰਦਾ ਚੱਲਦਾ, ਉਹ ਨਾਂਗਾ ਤੋਂ ਵਿਛੜ ਕੇ ਫਿਰ ਜਮਨ ਚੋਟਾਂ ਮਾਰਾਂ ਖਾਂਦਾ ਹੈ। ਬਿਨ ਸਤਿਗੁਰ ਤੋਂ ਕਦੇ ਨਾ ਪਾਵੇ ਭਾਈ ਫਿਰ ਪਛੋਦਾ ਹੈ। ਬਿਨਾਂ ਗੁਰੂ ਮਹਾਰਾਜ ਦੇ ਹੁਕਮ ਦੇ ਮੁਤਾਬਕ ਚੱਲੇ ਤੋਂ ਬਿਨਾਂ ਕੋਈ ਸੁੱਖ ਨਹੀਂ ਪਾ ਸਕਦਾ। ਜਿਹੜਾ ਮਨਮਤ ਦੇ ਮੁਤਾਬਕ ਚੱਲਦਾ, ਉਹ ਫਿਰ ਵਾਰ ਵਾਰ ਮੁੜ ਮੁੜ ਕੇ ਫਿਰ ਫਿਰ ਕੇ ਹਾਂਜੀ ਪਛਤਾਉਂਦਾ ਹੈ, ਪਾਸ਼ਚਾਤਾਪ ਕਰਦਾ ਹੈ। ਹਰ ਕੇ ਦਾਸ ਸੁਹੇਲੇ ਭਾਈ, ਜਿਹੜੇ ਹਰੀ ਦੇ ਦਾਸ ਹੋ ਤਾਂ ਸਦਾ ਸੁਹੇਲੇ ਸੁਖੀ ਹੈ। ਜਨਮ ਜਨਮ ਕੇ ਫਿਰ ਵੇਖ ਦੋ ਕੱਟ ਆਪੇ ਮਿਲ ਮਿਲਾਈ ਰਹੋ। ਪਾਸ਼ਚਾ ਉਹਨਾਂ ਦੇ ਜਨਮ ਜਨਮਤਰ ਦੇ ਕਿਰ ਪਾਪ ਕੱਟ ਕੇ ਆਪਣੇ ਨਾਲ ਮੇਲ ਬਖਸ਼ ਕੇ ਮਿਲਾ ਲੈਂਦਾ ਹੈ। ਇਸ ਵਾਸਤੇ ਕਈ ਜਗ੍ਹਾ ਕਿਲ ਵਿਖ ਦੀ ਜਗ੍ਹਾ ਹੈ ਕਿਲ ਵਿਖ ਬੱਬੇ ਨਾਲ ਵੀ ਪਾਠ ਹੈਗਾ। ਇਸ ਵਾਸਤੇ ਜਿੱਥੇ ਬਾਬੇ ਨਾ ਅਤੇ ਬਾਬੇ ਨਾ ਵੀ ਕਿਤੇ ਕਿਤੇ ਹੈ। ਇਹ ਪਟੰਬ ਸਾਹਿਬ ਜੀ ਕੇ ਬੰਧਨ ਭਾਈ ਪਰਮ ਭੁੱਲਾ ਸਹਿਣ ਸਾਰਾ। ਇਹ ਭਾਈਓ, ਇਹ ਸਾਰਾ ਕੁਟੰਬ ਪਰਿਵਾਰ ਜੀ ਦੇ ਵਾਸਤੇ ਬੰਧਨ ਰੂਪ ਹੀ ਹੈ, ਕਿਉਂਕਿ ਪਰਿਵਾਰ ਦਾ ਮੋਹ ਵੀ ਜਿਹੜਾ ਕਿਸੇ ਪਾਸੇ ਲੱਗਣ ਨਹੀਂ ਹੁੰਦਾ। ਇਹ ਸਾਰਾ ਜਿਹੜਾ ਸੰਸਾਰ ਆ ਪਰਮਾ ਕਰਕੇ ਭੁੱਲ ਰਿਹਾ ਹੈ। ਨਾਮ ਨਹੀਂ ਜਪਦਾ ਸਮਝਦਾ ਕੋਈ ਸ਼ਾਇਦ, ਜਿਵੇਂ ਕੋਈ ਕਹੇ ਕੇ ਰੇਤ ਪੀੜ ਕੇ ਤੇਲ ਨੇ ਕੋਈ ਉੱਥੋਂ ਤੇਲ ਕਿੱਥੋਂ ਨਿਕਲਣਾ, ਪਾਣੀ ਮਧਾਣੀ ਪਾ ਕੇ ਮੱਖਣ ਥੋੜ੍ਹੀ ਨਿਕਲਣਾ। ਇਸੇ ਤਰ੍ਹਾਂ ਉਹ ਮਨ ਭੁੱਲਾਂ 'ਚ ਭੁੱਲੇ ਫਿਰਦੇ ਆ, ਸਿਮਰ ਨਹੀਂ ਕਰਦੇ। ਬਿਨ ਗੁਰਬੰਧਨ ਟੁੱਟਿਆ ਨਾ ਹੀ ਗੁਰਮੁਖ ਦੁਆਰਾ, ਸਤਿਗੁਰ ਮਿਲੇ ਬਿਨਾਂ ਇਹ ਮੋਹ ਦੇ ਬੰਧਨ ਜਿਹੜੇ ਬੜਬੜੇ ਇਹ ਟੁੱਟਦੇ ਨੇ। ਇਸ ਵਾਰ ਜਿਹੜੇ ਗੁਰਮੁਖ ਆ ਉਹ ਗੁਰੂ ਦੁਆਰਾ ਸਿੱਖਿਆ ਲੈ ਕੇ ਮੁਕਤੀ ਦਾ ਦਰਵਾਜ਼ਾ ਕੀ ਹੈ, ਜਿਹੜਾ ਗਿਆਨ ਇਹਨੂੰ ਪ੍ਰਾਪਤ ਕਰ ਲੈਂਦੇ ਹਨ। ਕਰਮ ਕਰਿਆ ਗੁਰ ਸਾਵਧਾਨ ਪਛਾਣੇ, ਮਰ ਜਨਮੇ ਵਾਰੋ ਵਾਰ। ਉਹ ਕਈ ਤਰ੍ਹਾਂ ਦੇ ਸਕਾਮ ਕਰਮ ਕਰਦੇ ਆ, ਪਰਮਾਤਮਾ ਦੇ ਉਪਦੇਸ਼ ਨੂੰ ਬੁੱਝਦੇ ਨਹੀਂ, ਸਤਿਗੁਰੂ ਦੇ ਸ਼ਬਦ ਹੁਕਮ ਨੂੰ ਪਛਾਣਦੇ ਨਹੀਂ। ਐਸੇ ਲੋਕ ਜਿਹੜੇ ਆ ਉਹ ਮੁੜ ਮੁੜ ਕੇ ਮਰਦੇ ਆ, ਜੰਮਦੇ ਆ, ਚੱਕਰ 'ਚ ਪਏ ਰਹਿੰਦੇ ਆ। ਹਉ ਮੇਰਾ ਜਗ ਪਲ ਚ ਰਹਿ ਭਾਈ ਕੋਈ ਨਾ ਕਿਸੀ ਕੇਰਾ, ਇਹ ਸਾਰਾ ਸੰਸਾਰ ਹਉ ਮੇਰਾ ਹੰਗਤਾਂ ਮਮਤਾ ਵਿੱਚ ਪਲ 'ਚ ਮੈਨੂੰ ਉਲਝ ਰਿਹਾ, ਫਸ ਰਿਹਾ। ਲੇਕਿਨ ਅੰਤ ਨੂੰ ਅਖੀਰ ਨੂੰ ਕੋਈ ਦਾ ਸਾਥੀ ਨਹੀਂ ਜਿਨ੍ਹਾਂ ਵਾਸਤੇ ਇਤਨੇ ਪਾਪ ਕਰਮ ਅਡੰਬਰ ਕਰਦਾ ਸੀ। ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜ ਕਰ ਹੋਏ ਸੀ। ਜਿਹੜੇ ਗੁਰਮੁਖ ਪਿਆਰੇ ਆ ਉਹ ਫਿਰ ਮਹਿਲ ਸਤਸੰਗ ਨੂੰ ਪਾ ਕੇ ਪਰਮੇਸ਼ੁਰ ਗੁਣ ਗਾਉਂਦੇ ਆ, ਉਹਨਾਂ ਦਾ ਸਰੂਪ ਰੂਪੀ ਨਿਜ ਘਰ ਹਾਂਜੀ ਆਤਮਾ ਪਦ ਵਿੱਚ ਵਾਸਾ ਹੋ ਜਾਂਦਾ ਹੈ। ਸੋ ਇਸ ਵਾਸਤੇ ਸੰਤਨ ਬਾਬਾ ਹਰਨਾਮ ਸਿੰਘ ਮਹਾਰਾਜ ਪੁੱਛਣ ਵਾਲੇ ਬ੍ਰਹਮ ਗਿਆਨੀ ਬਾਬਾ ਆਨੰਦ ਸਿੰਘ ਵੀ ਕਹਿਣ ਲੱਗੇ ਸੀ, ਜਿਹੜਾ ਰਾਜਾ ਭੁਪਿੰਦਰ ਸਿੰਘ ਆ ਪਟਿਆਲੇ ਵਾਲਾ, ਇਹ ਪਿਛਲੇ ਜਨਮ ਦਾ ਸਾਡਾ ਗੁਰੂ ਭਾਈ ਹੈ, ਬੰਦਗੀ ਕੀਤੀ ਬੱਠਿਆਂ, ਇਹਨੇ ਰਾਜ ਗੱਦੀ ਮੰਗ ਲਈ, ਅਸੀਂ ਮੁਕਤੀ ਮੰਗ ਲਈ। ਅਤੇ ਉਹ ਹੁਣ ਇੱਧਰ ਜਾਲ 'ਚ ਫਸ ਗਿਆ ਵਕਾਰਾਂ ਦੇ ਵਿੱਚ। ਹੁਣ ਸਾਡਾ ਗੁਰੂ ਭਾਈ ਰਿਹਾ ਅਤੇ ਸਾਡਾ ਫਰਜ਼ ਬਣਦਾ ਉਹਦੀ ਸਹਾਇਤਾ ਕਰਨ, ਅਤੇ ਸਾਡਾ ਉਹਦੇ ਸਰੀਰ ਨੇ ਹੁਣ ਕਿਸੇ ਦਾ ਖਿਆਲ ਕਰੇ। ਉਹ ਫਿਰ ਜਦੋਂ ਅੰਤ ਸਮਾਂ ਆਇਆ, ਸਰੀਰ ਦੇ ਉੱਤੇ ਬੜਾ ਕਸ਼ਟ ਆ ਗਿਆ ਅਤੇ ਰਸਨਾ 'ਤੇ ਵੀ ਪ੍ਰਭਾਵ ਪਿਆ, ਤੇ ਬਾਬਾ ਨੰਦ ਸਿੰਘ ਜੀ ਵੀ ਆਏ ਤੇ ਬੜੇ ਪਾਠ ਪੂਜਾ ਵੀ ਕਰਵਾਈ ਰਾਜ ਮਾਤਾ ਦੁਆਰਾ ਅਤੇ ਅਰਦਾਸਾਂ ਕਰਾਈਆਂ ਫਿਰ ਬਾਬਾ ਜੀ ਕਹਿੰਦੇ ਫਿਰ ਅਸੀਂ ਪਾਈ ਆਉਣਾ ਦੇਣਾ ਸੀ ਮਹਾਂਪੁਰਖਾਂ ਦਾ ਸਾਨੂੰ ਸੀ ਉਹਦੇ ਕਰਕੇ ਆਏ ਹਾਂ ਆਪਣੇ ਜਿਹੜੇ ਪੁੰਨ ਸੀ ਉਹ ਬਸ ਉਹ ਕੋਲੇ ਬਣਾ ਲਿਆ ਹੁਣ ਇਹੀ ਅਰਦਾਸ

ਦੇ ਵਿੱਚ ਪਲ ਜਿਹੜੇ ਆ ਫਸ ਰਿਹਾ ਹੈ। ਅੰਤ ਨੂੰ ਜਦੋਂ ਸੰਕਟ ਆਉਂਦਾ, ਕੋਈ ਵੀ ਜਿਹਨਾਂ ਨੂੰ ਆਪਣਾ ਸਮਝਦਾ ਸਹਾਇਤਾ ਨਹੀਂ ਕਰਦਾ। ਗੁਰਮੁਖ ਮਹਿਲ ਪੰਨ ਗੁਣ ਗਾਵਨ ਨਿਜਗਲ ਹੋਏ ਬਸੇਰਾ, ਜਿਹੜੇ ਗੁਰਮੁਖ ਪਿਆਰੇ ਆ ਸਤਸੰਗ ਰੂਪੀ ਮਹਿਲ ਪਾ ਕੇ ਨਿਰੰਕਾਰ ਦੇ ਗੁਣ ਗਾਉਂਦੇ ਆ, ਉਹਨਾਂ ਦਾ ਸਰੂਪ ਰੂਪੀ ਘਰ ਦੇ ਵਿੱਚ ਬਸੇਰਾ ਨਿਵਾਸ ਹੋ ਜਾਂਦਾ। ਇੱਥੇ ਬੂਝੇ ਤੋਂ ਆਪ ਪਛਾਣ ਹਰ ਪ੍ਰਭ ਹੈ ਤੇ ਸਕੇਰਾ, ਜਿਹੜੇ ਇਸ ਲੋਕ ਚ ਆ ਕੇ ਸਤਿਗੁਰਾਂ ਤੋਂ ਬੁੱਝੇ ਵਿਚਾਰ ਦੀ ਗੱਲ ਸਮਝਦੇ ਆ, ਉਹ ਫਿਰ ਆਪਣੇ ਸਰੂਪ ਦੀ ਪਛਾਣ ਕਰ ਲੈਂਦੇ ਆ। ਇਸ ਵਾਸਤੇ ਉਹਨਾਂ ਦਾ ਪਰਮੇਸ਼ਰ ਰੱਖਿਅਕ ਰਖਵਾਲਾ ਬਣ ਜਾਂਦਾ ਹੈ। ਸਤਿਗੁਰੂ ਸਦਾ ਦਿਆਲ ਹੈ ਭਾਈ ਬਿਨ ਭਾਗਾ ਕਿਆ ਭਾਈ, ਕਹਿੰਦੇ ਗੁਰੂ ਮਹਾਰਾਜ ਤਾਂ ਦਿਆਲੂ ਉਹ ਥੋੜ੍ਹੀ ਵੀ ਕਿਸੇ ਨਾਲ ਬੈਰ ਕਰਦੇ ਆ। ਇਹੋ ਜਿਹੇ ਜੀਵ ਦੇ ਕਰਮ ਆ ਉਹਦਾ ਫਲ ਭੋਗਣਾ ਪੈਂਦਾ, ਪਰ ਪੂਰੇ ਗੁਰੂ ਵੀ ਭਾਗਾਂ ਨਾਲ ਮਿਲਦੇ ਆ, ਪੂਰੇ ਗੁਰੂ ਦਾ ਉਪਦੇਸ਼ ਵੀ ਭਾਗਾਂ ਨਾਲ ਮੰਨਿਆ ਜਾਂਦਾ ਹੈ। ਇੱਕ ਨਦਰ ਕਰ ਵੇਖਿਆ ਸਭ ਉੱਪਰ ਜਿਹਾ ਭਾਉ ਤੇ ਅਪਲ ਪਾਈ ਹੈ। ਗੁਰੂ ਮਹਾਰਾਜ ਬੜੇ ਦਿਆਲੂ ਸਮਦ੍ਰਿਸ਼ਟੀ ਹੈ, ਸਾਰੇ ਨੇ ਇੱਕੋ ਹੀ ਏਕਤਾ ਦੀ ਦ੍ਰਿਸ਼ਟੀ ਨਾਲ ਦੇਖਦੇ ਆ। ਪਰ ਪਾਤਸ਼ਾਹ ਕਹਿੰਦੇ ਜਿਹੋ ਜਿਹਾ ਕਿਸੇ ਦਾ ਭਾਉ ਪਿਆਰ ਹੁੰਦਾ, ਉਹੋ ਜਿਹਾ ਫਲ ਉਹ ਪਾਲਣ ਦਾ ਹੈ। ਨਾਨਕ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਦਾ ਗੁਰੂ ਸਿੱਖ ਸੀ ਮਦਨ ਸਿੰਘ, ਉਹ ਕਹਿਣ ਲੱਗੇ ਕਿ ਪਹਾੜੀ ਹੈ ਇਸ ਤਰ੍ਹਾਂ। ਉਹ ਕਹਿੰਦੇ ਭਾਈ ਇਹ ਤਾਂ ਖੂਹ ਦੀ ਆਵਾਜ਼ ਹੈ, ਕਿ ਜਿਸ ਤਰ੍ਹਾਂ ਦੀ ਭਾਵਨਾ ਬਣਾ ਕੇ ਗੁਰੂ ਘਰ ਜਾਏਗਾ ਉਹੋ ਜਿਹਾ ਫਲ ਭੋਗ ਲਏਗਾ, ਅਤੇ ਗੁਰੂ ਦਾ ਕੀ ਵਿਗਾੜ ਸਕਦਾ ਕੋਈ। ਨਾਨਕ ਨਾਮ ਵਸਿਆ ਮਨ ਅੰਤਰ ਵਿੱਚੋਂ ਆ ਭਗਵਾਈਏ। ਪਾਤਸ਼ਾਹ ਕਹਿੰਦੇ ਆ ਜਿਹਨਾਂ ਨੇ ਜਿਹੜੇ ਆਪਾ ਭਾਵ ਜੇ ਹੰਕਾਰ ਨੂੰ ਹਿਰਦੇ ਉਗਵਾ ਦੇਈਏ ਅਤੇ ਮਨ ਵਿੱਚ ਆ ਕੇ ਨਾਮ ਵਸੇ ਫੇ ਵੱਸਦਾ। ਹੁਣ ਕਿੰਨਾ ਮੀਂਹ ਪਈ ਜਾ ਅਤੇ ਉੱਚੀ ਜਗ੍ਹਾ ਪਾਣੀ ਥੋੜ੍ਹੀ ਖੜਦਾ, ਨੀਵੀਂ ਜਗ੍ਹਾ ਖੜਦਾ। ਜਿੱਥੇ ਨਿਮਰਤਾ ਉੱਥੇ ਨਾਮ ਦਾ ਨਿਵਾਸ ਹੈ, ਜਿਹੜਾ ਹੰਕਾਰੀ ਹੈ ਉੱਥੇ ਨਾਮ। ਤਾਂ ਹੀ ਫਰੀਦ ਨੇ ਕਿਹਾ ਫਰੀਦਾ ਮਨ ਮੈਦਾਨ ਕਰ ਟੋਏ ਟੁੱਬੇ ਲਾ। ਇਸ ਵਾਸਤੇ ਇਹ ਹੀ ਹੈ ਜਿਹੜਾ ਉੱਚਾ ਨੀਵਾਂ ਪਾਉਣਾ, ਇਹਨੂੰ ਤਿਆਗਣਾ, ਸਮਤਲ ਹੋਣਾ। ਇਸ ਵਾਸਤੇ ਉਹਨਾਂ ਦੇ ਹਿਰਦੇ ਨਾਮ ਵਸਦਾ ਜਿਹੜੇ ਵਿੱਚੋਂ ਆਪਾ ਭਾਵ ਹੰਕਾਰ ਗੁਆ ਲੈਂਦੇ ਹਨ। ਸੋਲਠ ਮੱਲਾ ਤੀਜਾ ਚੌਥ ਹੋ ਕੇ ਸੱਚੀ ਭਾਵ ਸਤਿਗੁਰ ਤੇ ਹੋਵੇ ਸੱਚੀ ਹਿਰਦੇ ਬਾਣੀ। ਸਤਿਗੁਰਾਂ ਤੋਂ ਸੱਚੀ ਭਗਤੀ ਪ੍ਰਾਪਤ ਹੁੰਦੀ ਹੈ, ਔਰ ਜਿਹਨਾਂ ਦੇ ਹਿਰਦੇ ਸੱਚੀ ਉਪਦੇਸ਼ ਰੂਪੀ ਬਾਣੀ ਹੈ। ਸਤਿਗੁਰ ਤੇ ਸਦਾ ਸੁਖ ਪਾਏ ਹੁਣ ਮੈਂ ਸਬਦ ਸੁਣਾਣੀ। ਜੋ ਗੁਰੂ ਮਹਾਰਾਜ ਸੇਵਾ ਕਰਦਾ ਉਹ ਹਮੇਸ਼ਾ ਸੁਖ ਪਾਉਂਦਾ। ਗੁਰੂ ਮਹਾਰਾਜ ਦੇ ਉਪਦੇਸ਼ ਕਰਕੇ ਉਹਦੇ ਅੰਦਰੋਂ ਜਿਹੜੀ ਹੋਮੇ ਆ ਨਾ ਉਹ ਸਮਾਣੀ ਮੈਨੇ ਉਹ ਫਿਰ ਦੂਰ ਹੋ ਜਾਂਦੀ ਹੈ। ਬਿਨ ਗੁਰ ਸੱਚੇ ਭਗਤ ਨਾ ਹੋਵੇ ਹੋਰ ਭੁੱਲੀ ਫਿਰਿਆ ਜਾਣੇ। ਬਿਨਾਂ ਸੱਚੇ ਸਤਿਗੁਰਾਂ ਦੀ ਸਿੱਖਿਆ ਤੋਂ ਭਗਤੀ ਨਹੀਂ ਹੁੰਦੀ। ਜਾਣੀ ਮੈਨੇ ਜਿਹੜੀ ਅਗਿਆਨਤਾ ਦੇ ਬਸ ਦੁਨੀਆਂ ਬਸ ਹੋਰ ਧੰਦਿਆਂ 'ਚ ਭੁੱਲੀ ਫਿਰਦੀ ਹੈ ਅਤੇ ਨਾਮ ਸਿਮਰਨ ਕਰਨ ਦਾ ਚੇਤ ਚੇਤਾ ਹੀ ਨਹੀਂ ਹੈ। ਮਨ ਫਿਰਿਆ ਸਦਾ ਦੁੱਖ ਪਾਵਿਆ ਡੂਮੇ ਬਿਨ ਪਾਣੀ। ਜਿਹੜੇ ਮਨਮੁਖ ਆ ਮਨਮੁਖਤਾ ਹੀ ਕਰਦੇ ਵਿੱਚ ਫਿਰਦੇ ਆ, ਮਨ ਪੁਣੇ ਵਾਲੇ ਕੰਮ ਕਰਦੇ ਫਿਰਦੇ, ਸਦਾ ਦੁੱਖ ਪਾਉਂਦੇ ਹੈ। ਨਾਮ ਰੂਪੀ ਜਲ ਤੋਂ ਬਿਨਾਂ ਸੰਸਾਰ ਸਾਗਰ ਦੇ ਵਿੱਚ ਡੁੱਬ ਰਹੇ ਮਰ ਰਹੇ। ਬਿਨ ਪਾਣੀ ਪਦਾਰਥਾਂ ਰੂਪੀ ਪਾਣੀ ਨੇੜੇ ਤੋਂ ਬਿਨਾਂ ਹੈਂ ਬੇਚੇ ਬਾਸ਼ਨਾ 'ਚ ਡੁੱਬ ਕੇ ਉਹ ਮਰ ਗਏ ਹਨ। ਭਾਈ ਰੇ ਸਦਾ ਰਹੋ ਸਰਨਾਈ। ਇਸ ਵਾਸਤੇ ਭਾਈ ਸਦਾ ਸਤਿਗੁਰਾਂ ਦੀ ਸ਼ਰਨ ਵਿੱਚ ਰਹੋ, ਰਹਿਣਾ ਕਰੋ, ਆਪਣੀ ਨਜ਼ਰ ਕਰੇ ਪਤ ਰੱਖੇ ਹਰ ਨਾਮ ਨਾਮੋ ਦੇ ਵਡਿਆਈ ਰਹੋ। ਉਹ ਆਪਣੀ ਮਿਹਰ ਕਰਕੇ ਤੇਰੀ ਪਤ ਇੱਜ਼ਤ ਰੱਖੇ ਮੈਨੇ ਰੱਖੇਗਾ ਅਤੇ ਨਾਮ ਬਾਣੀ ਦੀ ਵਡਿਆਈ ਵੀ ਬਖਸ਼ਿਸ਼ ਕਰ ਦੇਵੇਗਾ। ਰਾਓ ਵਿਸਰਾਮ ਦੇ ਕੇ ਕਹਿੰਦੇ ਹਨ ਪੂਰੇ ਗੁਰ ਤੇ ਆਪ ਜਾਤਾ ਸੋ ਸੱਚੇ ਵਿਚਾਰਾਂ। ਜਿਹਨੇ ਪੂਰੇ ਗੁਰੂ ਤੋਂ ਆਪਣੇ ਸਵੈ ਸਰੂਪ ਨੂੰ ਪਛਾਣ ਲਿਆ ਉਹ ਸੱਚੇ ਚੱਲਦੇ ਨਿਰੰਕਾਰ ਦਾ ਮਿਲਣ ਦਾ ਵਿਚਾਰ ਕਰਦੇ ਹਨ। ਹਿਰਦੇ ਜਗ ਜੀਵਨ ਸੰਧ ਵਸਿਆ ਤਾਂ ਕਾਮ ਕ੍ਰੋਧ ਅਹੰਕਾਰਾਂ। ਉਹਨਾਂ ਨੇ ਆਪਣੇ ਹਿਰਦੇ 'ਚ ਜਗ ਦਾ ਜੀਵਨ ਨਿਰੰਕਾਰ ਵਸਾ ਲਿਆ, ਉਹ ਵੀ ਨਿਵਾਸ ਕਰਦਾ ਕਿ ਉਹਨਾਂ ਦੇ ਹਿਰਦੇ 'ਚ ਜਿਹੜੇ ਪੰਜੇ ਵਿਕਾਰ ਆ ਇਹਨਾਂ ਨੂੰ ਤਾਜ ਮੈਨੂੰ ਨਹੀਂ ਤਿਆਗਿਆ ਹੋਇਆ। ਹੁਣ ਕਾਮ ਕ੍ਰੋਧ ਲੋਭ ਅਹੰਕਾਰ ਇਹ ਸਾਰੇ ਵਿਕਾਰ ਤਿਆਗ ਦਿੱਤੇ ਆ, ਇਹੀ ਹਿਰਦੇ ਨੂੰ ਗੰਦਾ ਕਰਦੇ ਆ। ਜਦੋਂ ਹਿਰਦਾ ਸ਼ੁੱਧ ਹੋ ਗਿਆ ਤੇ ਮਾਰੇ ਨਿਵਾਸ ਕਰਦੇ ਹਨ। ਸਦਾ ਹਜ਼ੂਰ ਦਾ ਵਿਆਹ ਸਭ ਠਾਈ ਹਿਰਦੇ ਨਵਾਂ ਪਾਰਾਂ। ਉਹ ਸਦਾ ਹਾਜ਼ਰ ਨਾਜ਼ਰ ਸਾਰਿਆਂ ਦਾ ਵਿਆਪਕ ਹੈ। ਉਹ ਨਿਰੰਕਾਰ ਦਾ ਨਾਮ ਉਹਨੇ ਹਿਰਦੇ 'ਚ ਧਾਰਨ ਕੀਤਾ ਹੈ। ਜੋ ਜੋ ਬਾਣੀ ਸਬਦ ਪਛਾਣੀ ਨਾਵ ਮਿੱਠਾ ਮਨੇ ਪਿਆਰਾ। ਜੁਗਾਂ ਜੁਗਾਂ ਸ਼ਬਦ ਵੇਦ ਬਾਣੀ ਹੈ ਉਪਦੇਸ਼ ਬਾਣੀ ਜਿਹੜੀ ਇਹਨੂੰ ਪਛਾਣਿਆ। ਇਹ ਜਿਹੜਾ ਨਾਮ ਹੈ ਫਿਰ ਮਿੱਠਾ ਪਿਆਰਾ ਲੱਗਦਾ, ਔਰ ਜਿਹਨਾਂ ਨੇ ਸਤਿਗੁਰ ਦੇ ਸ਼ਬਦ ਕਰਕੇ ਮਿੱਠਾ ਨਾਮ ਮਨ 'ਚ ਪਿਆਰਾ ਲੱਗਣ ਲੱਗ ਪਿਆ ਉਹਨਾਂ ਗੁਰੂ ਕੰਨ ਜੁਗਾਂ ਜੁਗਾਂ ਸਾਰੀ ਬਾਣੀ ਜਿਹੜੀ ਬਣਾਵਟ ਆ
ਉਹਨੂੰ ਜਿੰਨੀ ਵੀ ਬਣਾਉਟ ਬਣੀ ਸੰਸਾਰ ਦੀ

0: ਇਹਨੂੰ ਬ੍ਰਹਮ ਰੂਪ ਕਰਕੇ ਪਛਾਣਿਆ। ਸਤਿਗੁਰ ਸੇਵ ਜਿਨ ਨਾਮ ਪਛਾਤਾ ਸਫਲ ਜਨਮ ਜਗਾਇਆ, ਕਿਉਂਕਿ ਇੱਕ ਤਾਂ ਪ੍ਰਣਾਮਾਵਾਦ ਹੈ, ਇੱਕ ਵਿਵਾਰਕਵਾਦ ਹੈ। ਪ੍ਰਣਾਮਾਵਾਦ ਹੈ ਜਿਵੇਂ ਦੁੱਧੋਂ ਦਹੀਂ ਬਣ ਗਿਆ, ਮੁੜ ਕੇ ਦੁੱਧ ਨਹੀਂ ਬਣਦਾ। ਵਿਵਾਰਕਵਾਦ ਹੈ ਜਿਵੇਂ ਸੋਨੇ ਦੇ ਗਹਿਣੇ ਬਣ ਗਏ, ਗਹਿਣੇ ਮਿਟਾ ਕੇ ਫਿਰ ਡਲੀ ਬਣ ਜਾਂਦੀ। ਇਹ ਸੰਸਾਰ ਨਿਰੰਕਾਰ ਦਾ ਵਿਵਾਰਕਵਾਦ ਹੈ, ਜਿਹਨੇ ਸਤਿਗੁਰ ਸੇਵਾ ਕਰਕੇ ਨਾਮ ਨੂੰ ਪਛਾਣ ਲਿਆ, ਉਹਨੇ ਮਨੁੱਖਿਆਂ ਨੂੰ ਸਫਲ ਕਰ ਲਿਆ। ਉਹਨਾਂ ਦਾ ਸੰਸਾਰ 'ਤੇ ਆਉਣਾ ਧਨਤਾ ਵਡਿਆਈ ਯੋਗ ਹੈ। ਸੰਸਾਰ 'ਚ ਆਇਆ ਉਹਨਾਂ ਦਾ, ਇਹ ਜਿਹੜਾ ਮਨੁੱਖ ਜਨਮ ਹੈ, ਪਾਤਸ਼ਾਹ ਕਹਿੰਦੇ ਭਾਈ ਸਫਲ ਹੋ ਗਿਆ ਹੈ। ਹਰ ਰਸ ਚੱਕ ਸਦਾ ਮੰਤਰ ਉੱਤੇ ਗੁਣ ਗਾਵੇ ਗੁਣੀ ਗਾਇਆ, ਨਾਮ ਰਸ ਨੂੰ ਚੱਕ ਕੇ ਮਨ ਰੱਜ ਗਿਆ, ਤ੍ਰਿਪਤ ਹੋ ਗਿਆ, ਔਰ ਪਰਮੇਸ਼ਰ ਗੁਣਾਂ ਨੂੰ ਗਾ ਕੇ ਗੁਣੀ ਨਿਰੰਕਾਰ ਪਰਮੇਸ਼ਰ ਨੂੰ ਪ੍ਰਾਗ ਸਦਾ ਤ੍ਰਿਪਤ ਹੋ ਗਿਆ, ਕੋਈ ਭਟਕ ਨਹੀਂ ਰਹਿੰਦੀ। ਉਹ ਪਰਮਾਤਮਾ ਗੁਣਾਂ ਨੂੰ ਗਾ ਕੇ ਸਦਾ ਤ੍ਰਿਪਤ ਰਹਿੰਦੇ। ਅਸੀਂ ਮਹਾਂਪੁਰਖ ਦਰਸ਼ਨ ਕੀਤੇ ਆ, ਸਦਾ ਆਨੰਦ ਸਰੂਪ ਰਹਿੰਦੇ, ਕਿਸੇ ਨਾਲ ਗੱਲਬਾਤ ਕਰਨ ਦੀ ਇੱਛਾ ਹੀ ਨਹੀਂ। ਕਮਲ ਪ੍ਰਕਾਸ਼ ਸਦਾ ਰੰਗ ਰਾਤਾ ਆਨੰਦ ਸਬਜ, ਉਹਨਾਂ ਦਾ ਹਿਰਦਾ ਕਮਲ ਖਿੜ ਗਿਆ, ਪ੍ਰੇਮ ਰੰਗ ਰੰਗੇ ਹੋਏ ਆ। ਉਹਨੇ ਇੱਕ ਰਸ ਨਿਰੰਕਾਰ ਨੂੰ ਬਜਾਇਆ, ਮੈਂ ਉਹਦਾ ਜਸ ਉਚਾਰਨ ਕੀਤਾ। ਉਹ ਸਦਾ ਰੰਗ ਪਿਆਰ ਵਿੱਚ ਰੰਗੇ ਰਹਿੰਦੇ ਆ। ਉਹਨਾਂ ਨੂੰ ਕਿਹਾ ਦੋ ਤੂੰ ਰਹਿਤ ਜਿਹੜਾ ਨਿਰੰਕਾਰ ਬਜਾਇਆ ਮੈਨੇ ਪ੍ਰਗਟ ਹੋ ਗਿਆ। ਇਸ ਵਾਸਤੇ ਉਹਨਾਂ ਦਾ ਹਿਰਦਾ ਰੂਪੀ ਕਬਲ ਹਰ ਵੇਲੇ ਖਿੜਿਆ ਰਹਿੰਦਾ, ਹਰ ਵੇਲੇ ਖੁਸ਼ ਆਨੰਦ 'ਚ ਰਹਿੰਦੇ ਆ। ਤਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਸਹਿ ਸਮਾਇਆ, ਉਹਨਾਂ ਦਾ ਤਨ ਵੀ ਮਨ ਵੀ ਬਾਣੀ ਵੀ ਸ਼ੁੱਧ ਹੋ ਗਈ ਹੈ ਸੱਚ। ਇਸੇ ਕਰਕੇ ਉਹ ਸੱਚੇ ਨਿਰੰਕਾਰ 'ਚ ਅਭੇਦ ਹੋ ਗਏ ਹਨ। ਰਾਮ ਨਾਮ ਕੀ ਗਾਤ ਕੋਈ ਨਾ ਬੁੱਝਿਆ, ਗੁਰੂ ਮੰਤਰੇ ਸਮਾਈ, ਪਰਮੇਸ਼ਰ ਦੇ ਸਿੰਘ ਦੀ ਗਤ ਰੀਤੀ ਨੂੰ ਹੋਰ ਕੋਈ ਨਹੀਂ ਬੁੱਝ ਸਕਦਾ। ਇਹ ਰੀਤੀ ਜਿਹੜੇ ਗੁਰਮਤ ਨੂੰ ਧਾਰਨ ਵਾਲੇ ਉਹਨਾਂ ਦੇ ਹਿਰਦੇ 'ਚ ਸਮਾਈ ਹੋਈ ਹੈ। ਗੁਰਮੁਖ ਹੋਇਆ ਸਮਗ ਪਛਾਣਿਆ, ਹਰ ਉਸ ਰਸ ਅਨੁਸਾਈ, ਜਿਹੜੇ ਗੁਰੂ ਪਿਆਰੇ ਹੈ ਉਹ ਫਿਰ ਉਸ ਰਸਤੇ ਨੂੰ ਧਰਮ ਦੇ ਨੂੰ ਪਛਾਣਦੇ ਆ। ਗੁਰਮੁਖਾਂ ਨੇ ਆਪਣੀ ਜਿਹੜੀ ਰਸਨਾ ਉਹ ਨਿਰੰਕਾਰ ਦੇ ਰਸ ਵਿੱਚ ਰਸਾਈ ਹੋਈ ਹੈ, ਭਾਵ ਹਰ ਵੇਲੇ ਨਾਮ ਜਪਦੇ ਹਨ। ਜਪ ਤਪ ਸੰਜੋ ਸਭ ਗੁਰ ਤੇ ਹੋਵੇ, ਹਿਰਦੇ ਨੂੰ ਨਾਮ ਵਸਾਈ। ਔਰ ਜਿਨ੍ਹਾਂ ਨੇ ਸਤਿਗੁਰਾਂ ਦੁਆਰਾ ਹਿਰਦੇ ਪਰਮੇਸ਼ਰ ਦੇ ਨਾਮ ਦੇ ਪਿਆਰ ਨੂੰ ਵਸਾ ਲਿਆ, ਉਹਨਾਂ ਦਾ ਜਪ ਤਪ ਸੰਜਮ ਇਹ ਸਾਰਾ ਫਿਰ ਸਫਲ ਹੋ ਜਾਂਦਾ ਹੈ। ਨਾਨਕ ਨਾਮ ਸੰਭਾਲਿਆ ਸੇਜਨ ਸੋਹਣ, ਦਰ ਸਾਚੇ ਪਤ ਪਾਈ। ਪਾਤਸ਼ਾਹ ਕਿਰਪਾ ਕਰਦੇ, ਜਿਹੜੇ ਨਾਮ ਨੂੰ ਸੰਭਾਲਦੇ ਉਹ ਪੁਰਖ ਸੋਭਾ ਪਾਉਂਦੇ, ਉਹਨਾਂ ਨੇ ਸੱਚੇ ਦੇ ਦਰਵਾਜ਼ੇ ਅੰਦਰ ਇੱਜ਼ਤ ਪ੍ਰਾਪਤ ਕਰ ਲਈ ਹੈ। ਸੋਰਸ ਮਹਲਾ ਤੀਜਾ ਦੋ ਤੁਕੇ, ਸਤਿਗੁਰੂ ਮਿਲਿਆ ਉਲਟੀ ਪਈ ਭਾਈ, ਜੀਵਤ ਮਰਿਆ ਤਾਂ ਬੁੱਝ ਪਾਈ। ਕਹਿੰਦੇ ਹੇ ਗੁਰੂ ਪਿਆਰੋ, ਸਤਿਗੁਰੂ ਮਿਲਣਾ ਸੰਸਾਰ ਵੱਲੋਂ ਉਹਨੇ ਬਿਰਤੀ ਨੂੰ ਉਲਟਾ ਲਿਆ, ਜਿਵੇਂ ਬੁੱਲੇ ਨੂੰ ਕਿ ਅਸੀਂ ਨਾ ਉਹਦੇ ਗੁਰੂ ਨੇ ਅਨਾਇਤ ਖਾਨ ਅਨਾਇਤ ਅਲੀ ਨੂੰ। ਉਹ ਕਹਿਣ ਲੱਗਾ ਬੁੱਲਿਆ, ਰੱਬ ਦਾ ਕੀ ਪਾਉਣਾ, ਇੱਧਰ ਨੂੰ ਪੁੱਟਣਾ ਇੱਧਰ ਲਾਉਣਾ, ਅਤੇ ਸੰਸਾਰ ਵੱਲੋਂ ਬਿਰਤੀ ਪੁੱਟਣੀ ਆ, ਰੱਬ ਵੱਲ ਲਾਉਣੀ। ਹਾਂਜੀ, ਉਹਨੇ ਬਿਰਤੀ ਉੱਧਰੋਂ ਉਲਟ ਹੋ ਗਈ ਹੈ, ਸੰਸਾਰ ਵੱਲੋਂ ਬੇਟੀ ਨੂੰ ਉਲਟਾ ਲਿਆ, ਪਾਪ ਬਖੇ ਬਕਾਰਾਂ ਨੂੰ ਤਿਆਗਤਾ, ਜੀਵਤ ਭਾ ਹੰਕਾਰ ਵੱਲੋਂ ਮਰ ਗਿਆ ਉਹਨਾਂ ਦੀ ਬੂਝ। ਉਹ ਫਿਰ ਉਸ ਰੱਬ ਨੂੰ ਮਿਲਣ ਦੀ ਸਮਝ ਪਾਉਂਦੇ ਆ। ਸੋ ਗੁਰੂ ਸੋ ਸਿੱਖ ਹੈ ਭਾਈ, ਜਿਸ ਜੋਤੀ ਜੋਤ ਮਿਲਾ। ਅਸਲ 'ਚ ਗੁਰੂ ਉਹ ਆ ਜਿਸ ਗੁਰੂ ਨੇ ਜੋਤੀ ਨਿਰੰਕਾਰ ਨੂੰ ਆਪਣੀ ਜੋਤ ਮਿਲਾ ਲਈ ਹੈ। ਅਸਲ ਵਿੱਚ ਸਿੱਖ ਵੀ ਉਹ ਆ ਜਿਹਨ ਗੁਰੂ ਜੋਤੀ ਗੁਰੂ ਨੂੰ ਪਰਮੇਸ਼ਰ ਰੂਪ ਸਮਝ ਕੇ ਸੇਵਾ ਕਰਕੇ ਆਪਣੀ ਜੋਤ ਜਿਹੜੀ ਹੈ ਗਿਆਨ ਦੁਆਰਾ ਆਪਣੀ ਜੋਤ ਆਤਮਾ ਨੂੰ ਗੁਰੂ ਨਾਲ ਭੇਦ ਕਰ ਲਿਆ, ਸਤਿਵਚਨੀ ਬਣ ਗਿਆ। ਮਨ ਦੇ ਹਰ ਹਰ ਸੇਤੀ ਲਿਵ ਲਾ, ਹੇ ਮਨ ਹਰ ਹਰ ਨਾਮ ਦੇ ਸੇਤੀ ਨਾਲ ਬਿਰਤੀ ਨੂੰ ਲਾਉਣਾ ਕਰ। ਮਨ ਹਰ ਜਪ ਮਿੱਠਾ ਲੱਗੇ ਭਾਈ, ਗੁਰੂ ਪਾਏ ਹਰ ਥਾਏ ਰਹੋ। ਹੇ ਭਾਈ, ਜਿਹਨਾਂ ਦੇ ਮਨ 'ਚ ਨਿਰੰਕਾਰ ਦਾ ਨਾਮ ਜਪ ਸਿਮਰਨ ਕਰਨਾ ਮਿੱਠਾ ਪਿਆਰਾ ਲੱਗਦਾ, ਉਹ ਗੁਰੂ ਪਿਆਰੇ ਆਪਣੇ ਸਰੂਪ ਰੂਪੀ ਅਸਥਾਨ ਨੂੰ ਪ੍ਰਾਪਤ ਕਰ ਲੈਂਦੇ ਹਨ। ਵਿਸਰਾਮ ਦੇ ਕਹਿ ਰਹੇ ਹਨ, ਬਿਨ ਗੁਰੂ ਪ੍ਰੀਤ ਨਾ ਉਪਜਿਆ ਪਾਏ ਮਨ ਦੂਜਿਆ ਪਾਏ। ਸਤਿਗੁਰਾਂ ਤੋਂ ਬਿਨਾਂ ਨਿਰੰਕਾਰ ਦੀ ਪ੍ਰੀਤੀ ਨਹੀਂ ਪੈਦਾ ਹੁੰਦੀ। ਜਿਹੜੇ ਮਨਮੁਖ ਲੋਕ ਨਗੁਰੇ ਆ ਉਹ ਦਵੈਸ਼ ਭਾਵ ਵਿੱਚ ਹੀ ਲੱਗੇ ਹੋਏ ਹਨ। ਧੋ ਕੁੱਟ ਹੈ ਮਨਮੁਖ ਕਰਮ ਕਰਾ ਹੈ ਪਾਏ ਪੱਲਿਆ ਕਿਸੇ ਨੂੰ ਪਾਏ। ਕਹਿੰਦੇ ਹੇ ਪ੍ਰਭੂ, ਜਿਸ ਤਰ੍ਹਾਂ ਮਨਮੁਖ ਹੋਏ ਜਿਹੜੇ ਉਹ ਕੰਮ ਕਰਦੇ ਆ ਉਹ ਤਾਂ ਧੋ ਕੁੱਟਦੇ ਆ, ਜਿਵੇਂ ਧਾਨਾਂ ਦੇ ਫੁੱਲ ਕੁੱਟੀ ਜਾਣ ਉੱਥੋਂ ਚੌਲ ਥੋੜ੍ਹੇ ਲੱਜਣੇ ਆ, ਇਸ ਤਰ੍ਹਾਂ ਕੋਈ ਹਾਂਜੀ ਉਹ ਚੌਲਾਂ ਦੀ ਪ੍ਰਾਪਤੀ ਨਹੀਂ ਹੁੰਦੀ। ਉਸ ਕਾਮ ਕਰਮ ਕਰਨ ਰੂਪੀ ਤੂਹਾਂ ਨੂੰ ਕੁੱਟਦੇ ਆ, ਬ੍ਰਹਮ ਗਿਆਨ ਰੂਪੀ ਚੌਲਾਂ ਨੂੰ ਪ੍ਰਾਪਤ ਕਿੱਥੋਂ ਕਰ ਲੈਣਗੇ, ਕਿਉਂਕਿ ਉਹਨਾਂ ਦੀ ਬੁੱਧੀ ਦੇ ਪੱਲੇ ਵਿੱਚ ਕੁਝ ਵੀ ਨਹੀਂ ਪੈਂਦਾ ਹੈ। ਗੁਰ ਮਿਲਿਆ ਨਾ ਮਨੁ ਰਵਿਆ ਭਾਈ, ਸਾਚੀ ਬ੍ਰੀਤ ਪਿਆਰ। ਕਿ ਭਾਈ, ਜਿਹਨਾਂ ਨੇ ਸਤਿਗੁਰਾਂ ਨਾਲ ਮਿਲ ਕੇ ਆਪਣੇ ਮਨ ਦੇ ਅੰਦਰ ਪਰਮੇਸ਼ਰ ਨਾਮ ਨੂੰ ਰਵਿਆ, ਮੈਨੇ ਸਿਮਰਿਆ, ਚੇਤੇ ਕੀਤਾ, ਉਹਨਾਂ ਦਾ ਨਿਰੰਕਾਰ ਪਿਆਰੇ ਨਾਲ ਸੱਚੀ ਪ੍ਰੀਤੀ ਲੱਗ ਗਈ ਹੈ। ਸਦਾ ਹਰ ਕੇ ਗੁਣ ਰਵੈ ਭਾਈ ਗੁਰ ਕੈ ਹਿਤ ਪਿਆਰ, ਉਹ ਸਦਾ ਸਤਿਗੁਰਾਂ ਨਾਲ ਪਿਆਰ ਬੇਅੰਤ ਪਿਆਰ ਹੇਤ ਕਰਨ ਵਾਲੇ, ਹੇਤ ਮੈਨੇ ਪਿਆਰ ਕਰਨ ਵਾਲੇ, ਬੇਅੰਤ ਪਿਆਰ ਕਰਨ ਵਾਲੇ ਭੇਜੇ ਰਹਿੰਦੇ, ਉਹ ਸਦਾ ਨਿਰੰਕਾਰ ਦੇ ਗੁਣਾਂ ਨੂੰ ਰਵੈ ਮੈਨੇ ਉਚਾਰਦੇ ਰਹਿੰਦੇ ਹਨ। ਆਇਆ ਤੋਂ ਪ੍ਰਵਾਨ ਹੈ ਭਾਈ ਜੇ ਗੁਰ ਸੇਵਾ ਚਲਾ, ਉਹਨਾਂ ਦਾ ਸੰਸਾਰ ਤੇ ਆਇਆ ਪ੍ਰਮਾਣ ਨਹੀਂ ਕਿਹਾ, ਜਿਹੜੇ ਸਤਿਗੁਰਾਂ ਦੀ ਸੇਵਾ ਵਿੱਚ ਚਿੱਤ ਦੀ ਵਿਰਤੀ ਨੂੰ ਲਾਉਂਦੇ ਆ, ਹਰ ਵੇਲੇ ਸੇਵਾ ਵਿੱਚ ਲੱਗੇ ਰਹਿੰਦੇ, ਨਾਲ ਸਿਮਰਨ ਕਰੀ ਜਾਂਦੇ ਆ। ਨਾਨਕ ਨਾਮ ਹਰ ਪਾਈ ਆ ਭਾਈ ਗੁਰੂ ਸਾਹਿਬ ਦੀ ਮਿਲਾਏ। ਪਾਤਸ਼ਾਹ ਕਹਿੰਦੇ ਇਹ ਭਾਈ ਸਤਿਗੁਰੂ ਦੇ ਜਿਹੜੇ ਸ਼ਬਦ ਦੀ ਕਮਾਈ ਕਰਨੇ, ਉਹਨਾਂ ਨਾਲ ਮਿਲ ਕੇ ਪਰਮੇਸ਼ਰ ਨਾਮ ਨੂੰ ਪਾਉਣਾ ਕਰੀਏ, ਕਿਉਂਕਿ ਉਹਨਾਂ ਨਾਲ ਬੈਠਾਂਗੇ ਮਨ 'ਚ ਉਤਸ਼ਾਹ ਹੋਏਗਾ, ਪਿਆਰ ਹੋਏਗਾ, ਉਹੋ ਜਿਹੇ ਡਿੱਗੀਆਂ ਟਿੱਟੀਆਂ ਕੋਲ ਬੈਠੋਗੇ, ਪੁੱਠੀਆਂ ਗੱਲਾਂ ਕਰਕੇ ਅੱਗੇ ਵੀ ਨਾਲੋਂ ਵੀ ਮਨ ਨੂੰ ਅਖੇੜ ਦੇਣਗੇ। ਸੋਲਠ ਮੱਲਾ ਤੀਜਾ ਕਰ ਪਹਿਲਾਂ ਕਿਹ ਗੁਣੀ ਤੇਰੇ ਭਵਨ ਵਿਆਪਿਆ ਭਾਈ ਗੁਰੂ ਬੂਝ ਵਜਾਏ। ਜਿਹੜੇ ਗੁਰਮੁਖ ਮੁੱਖ ਸਤਿਗੁਰਾਂ ਨੇ ਸਾਨੂੰ ਇਹ ਬੂਝ ਸਿੱਖਿਆ ਸਮਝਾਤੀ ਹੈ ਕਿ ਤਿੰਨਾਂ ਭਵਨਾਂ, ਤਿੰਨੇ ਲੋਕ ਜਿਹੜੇ ਆ ਸਤਿਗੁਰਾਂ ਜੋ ਤਮਰੂ, ਤਿੰਨਾਂ ਗੁਣਾਂ 'ਚ ਉਹ ਵਿਆਪ ਰਹੇ ਆ। ਰਾਮ ਨਾਮ ਲੱਗ ਛੁੱਟਿਆ ਭਾਈ ਪੁੱਛੋਗੇ ਨਾ ਜਾਏ, ਇਹ ਭਾਈ ਪਰਮੇਸ਼ਰ ਨਾਮ ਸੁਣਨ ਲੱਗ ਕੇ ਤਿੰਨਾਂ ਗੁਣਾਂ ਤੋਂ ਛੁਟਕਾਰਾ ਹੋ ਜਾਂਦਾ। ਕਹਿੰਦੇ ਬਿਸ਼ੱਕ ਜਿਹੜੇ ਗਿਆਨੀ ਲੋਕ ਮਹਾਂਪੁਰਖ ਆ ਸੰਤ ਲੋਕ, ਉਹਨਾਂ ਤੋਂ ਜਾ ਕੇ ਪੁੱਛੋ, ਪੁੱਛ ਕੇ ਦੇਖ ਲਓ, ਮਨ ਰੇ ਤੈ ਗੁਣ ਛੁੱਟ ਚੌਥਾ ਚਲਾਏ। ਇਹ ਮਨਾ ਇਹ ਤਿੰਨਾਂ ਗੁਣਾਂ ਨੂੰ ਛੱਡ ਕੇ ਚੌਥਾ ਤੁੜੀਆ ਪਾ ਦਿਓ, ਚਿੱਤ ਦੀ ਵਿਰਤੀ ਨੂੰ ਲਾਉਣਾ ਕਰ। ਅੱਜ ਉਹ ਤੇਰਾ ਮਨ ਵਸਿਆ ਭਾਈ ਸਦਾ ਹਰ ਕੇ ਗੁਣ ਗਾਏ ਰਹੋ। ਇਹ ਭਾਈ ਉਹ ਨਿਰੰਕਾਰ ਤੇਰੇ ਮਨ ਵਿੱਚ ਨਿਵਾਸ ਕਰੇਗਾ ਜਦੋਂ ਤੂੰ ਪਰਮਾਤਮਾ ਦੇ ਗੁਣ ਗਾਉਂਦਾ ਰਹੇਗਾ। ਇਸ ਵਾਸਤੇ ਉਹਦੇ ਗੁਣਾਂ ਨੂੰ ਗਾਇਆ ਕਰ, ਤੇਰਾ ਹਿਰਦਾ ਸ਼ੁੱਧ ਹੋ ਜਾਏਗਾ ਅਤੇ ਨਿਰੰਕਾਰ ਤੇਰੇ ਮਨ 'ਚ ਨਿਵਾਸ ਕਰ ਲਏਗਾ। ਰਹੋ ਨਾਮ ਤੇ ਸਭ ਉਪਜੇ ਭਾਈ, ਨਾ ਵਿਸਰਿਆ ਵਿਸਰਿਆ ਮਰ ਜਾਏ। ਨਾਮ ਜਪਣ ਕਰਕੇ ਜਿੰਨੇ ਵੀ ਸੁੱਖ ਸਾਰੇ ਪੈਦਾ ਹੋ ਜਾਂਦੇ, ਨਾਮ ਨੂੰ ਭੁੱਲਣ ਕਰਕੇ ਹਾਂਜੀ ਨਿਸਫਲ, ਇਸ ਤਰ੍ਹਾਂ ਵਿਅਰਥ ਹੀ ਮਰ ਜਾਣਾ ਹੁੰਦਾ। ਇਸ ਕਰਕੇ ਨਾਮ ਦੇ ਭੁੱਲਿਆਂ ਦੇ ਮਰਨ ਜਾਣ ਮਰਨ ਅਤੇ ਜਾਏ ਮੈਨੇ ਜੰਮਣ ਦਾ ਦੁੱਖ ਹੁੰਦਾ ਹੈ। ਅਗਿਆਨੀ ਜਗਤਾਂ ਦੇ ਭਾਈ ਸੁੱਤੇ ਗਏ ਮਹਾਰ, ਅਗਿਆਨੀ ਲੋਕ ਜਿਹੜੇ ਸੰਸਾਰ 'ਚ ਉਹ ਅੰਨੇ ਪੁਰਖਾਂ ਦੀ ਨਿਆਈ, ਉਹ ਬੋ ਅਗਿਆਨ ਦੀ ਨੀਂ 'ਚ ਸੁੱਤੇ ਪਾਇਆ, ਸ਼ੁੱਭ ਗੁਣਾਂ ਨੂੰ ਮਹਾਰਾਜ ਨੇ ਲਟਾ ਕੇ ਤੁਰ ਗਏ ਹਨ। ਗੁਰਮੁਖ ਜਾ ਕੇ ਸੁਬਰੇ ਭਾਈ ਪਵਜਲ ਪਾਰੋਤਾ, ਜਿਹੜੇ ਗੁਰਮੁਖ ਬਣ ਕੇ ਗੁਰੂ ਦੁਆਰਾ ਗਿਆਨ ਜਾਗਰ ਵਿੱਚ ਜਾਗ ਪਾਇਆ, ਉਹ ਤਿੰਨਾਂ ਗੁਣਾਂ ਤੋਂ ਉਭਰੇ ਮੈਨੇ ਬਚ ਗਏ ਮਾਇਆ ਦੇ ਤਿੰਨਾਂ ਗੁਣਾਂ ਤੋਂ। ਉਹਨੇ ਫਿਰ ਆਪਣੇ ਉਹਦੇ ਲੋਕ ਉਹਨਾਂ ਨੂੰ ਪਰਮਾਤਮਾ ਨੇ ਸੰਸਾਰ ਸਾਗਰ ਤੋਂ ਪਾਰ ਉਤਾਰ ਲਿਆ ਹੈ। ਜਗ ਮੈਂ ਲਾਹਾ ਨਾਮ ਹੈ ਭਾਈ ਹਿਰਦੇ ਰੱਖਿਆ ਉਤਾਰ, ਸੰਸਾਰ ਵਿੱਚ ਪਰਮੇਸ਼ਰ ਦੇ ਸਿਮਰਨ ਦਾ ਜਿਹੜਾ ਲਾਹਾ ਆ ਉਹ ਅਸੀਂ ਆਪਣੇ ਹਿਰਦੇ 'ਚ ਔਰ ਧਾਰ ਆਪਣੇ ਗੁਰਮੇ ਨੇ ਹਿਰਦੇ ਧਾਰ ਮੈਨੇ ਧਾਰਨ ਕਰ ਲਿਆ ਹੈ। ਗੁਰਸਨਾਈ ਉਪਰੇ ਭਾਈ ਰਾਮ ਨਾਮ ਲਵਲਾਏ, ਜਿਹੜੇ ਸਤਿਗੁਰ ਸ਼ਰਨ 'ਚ ਆ ਕੇ ਸਿਮਰਨ 'ਚ ਸੁਰਤੀ ਵਿਰਤੀ ਲਾਉਂਦੇ ਆ, ਉਹ ਦੁੱਖਾਂ ਤੋਂ ਉਪਰੇ ਮੈਨੇ ਬਚ ਗਏ ਹਨ। ਨਾਨਕ ਨਾਓ ਬੇੜਾ ਨਾਓ ਤੁਲਹੜਾ, ਨਾਨਕ ਨਾਓ ਬੇੜਾ ਨਾਓ ਤੁਲਹੜਾ ਭਾਈ ਜਦ ਲਗ ਪਾਰ ਜਨ ਪਾਏ। ਪਾਤਸ਼ਾਹ ਕਿਰਪਾ ਕਰਦੇ ਆ, ਪਰਮੇਸ਼ਰ ਦਾ ਨਾਮ ਹੀ ਬੇੜਾ ਹੈ, ਨਾਮ ਹੀ ਤੁਲਾ ਹੈ, ਜਿਹਦੇ ਆਸਰੇ ਲੱਗ ਕੇ ਗੁਰੂ ਪਿਆਰੇ ਸੰਸਾਰ ਸਮੁੰਦਰ ਤੋਂ ਪਾਰ ਹੋਣਾ ਪਾ ਲੈਂਦੇ ਹਨ। ਸੂਰਜ ਮੱਲਾ ਤੀਜਾ ਕਰ ਪਹਿਲਾਂ, ਸਤਿਗੁਰ ਸੁੱਖ ਸਾਗਰ ਜਗ ਅੰਤਰ ਹੋਰ ਤਾਂ ਸੁੱਖ ਨਾ, ਸਤਿਗੁਰ ਸੱਚੇ ਪਾਤਸ਼ਾਹ ਸੰਸਾਰ ਸੁੱਖਾਂ ਦੇ ਸਮੁੰਦਰ ਹੈ, ਹੋਰ ਕਿਸੇ ਥੈ ਅਸਥਾਨ ਤੋਂ ਸੁੱਖ ਪ੍ਰਾਪਤ ਨਹੀਂ ਹੁੰਦਾ। ਦੁਨੀਆਂ ਭਟਕਦੀ ਬਹੁਤ ਜ਼ਿਆਦਾ ਫਿਰਦੀ ਹੈ, ਹੁਣ ਮੈਂ ਜਗ ਦੁੱਖ ਰੋਗ ਵਿਆਪਿਆ ਮਰ ਜਨ ਮੈਂ ਰੋਗ ਤਾਜੀ, ਇਹ ਹੁਣ ਮੈਂ ਰੂਪੀ ਰੋਗ ਕਰਕੇ ਸਾਰੇ ਸੰਸਾਰ ਨੂੰ ਦੁੱਖ ਵਿਆਪਿਆ, ਇਸੇ ਕਰਕੇ ਕੋਈ ਜੰਮਦਾ ਕੋਈ ਮਰਦਾ ਤਾਹੀ ਢਾਹਾਂ ਮਾਰ ਮਾਰ ਕੇ ਰੋਗ ਹੈ ਮੈਨੇ ਰੋਂਦੇ ਹਨ। ਪ੍ਰਾਣੀ ਸਤਿਗੁਰ ਸਿਵ ਸੁੱਖ ਪਾਏ, ਇਹ ਗੁਰਮੁਖਾ ਸਤਿਗੁਰ ਨੇ ਸੇਵਾ ਕਰਕੇ ਸੁੱਖ ਪਾ ਲਏਗਾ। ਸਤਿਗੁਰ ਸੇਵਾ ਤਾਂ ਸੁੱਖ ਪਾਵੇ ਨਾ ਤਾਂ ਜਾਏਗਾ ਜਨ ਨੂੰ ਗਵਾਏ ਰਹੋ, ਸਤਿਗੁਰ ਸੇਵਾ ਕਰੇ ਸੁੱਖ ਪਾਏਗਾ, ਨਹੀਂ ਤਾਂ ਮਨੁੱਖ ਜਨ ਵਿਆਹ ਗੁਆ ਕੇ ਸੰਸਾਰ ਤੋਂ ਤੁਰ ਜਾਵੇਗਾ। ਰਹੋ ਵਿਸਰਾਮ ਦੇ ਕਿਰਪਾ ਕਰਦੇ ਹਨ, ਤ੍ਰੈਗੁਣ ਧਾਤ ਵੋ ਕਰਮ ਸਮਾਵੇ ਹਰ ਸਾਧਨਾ ਆਇਆ, ਇਹ ਜਿੰਨੇ ਜੀਵੇ ਤਿੰਨਾਂ ਗੁਣਾਂ ਦੀ ਧਾਤ ਦੌੜੇ ਫਿਰਦੇ ਆ, ਬਹੁਤ ਤਰ੍ਹਾਂ ਦੇ ਕਰਮਾਂ ਨੂੰ ਕਰ ਰਹੇ ਆ, ਕਿਸੇ ਵਰਕੇ ਉਹਨੇ ਪਰਮੇਸ਼ਰ ਦੇ ਨਾਮ ਦਾ ਰਸ ਸਵਾਦ ਜਿਹੜਾ ਉਹਨਾਂ ਨੂੰ ਨਹੀਂ ਆਇਆ ਹੈ। ਸੰਧਿਆ ਤਰਪਣ ਕਰਿਆ ਗਾਇਤਰੀ ਬਿਨ ਬੂਝਿਆ ਦੁੱਖ ਪਾਇਆ, ਭਾਵੇਂ ਉਹ ਸੰਧਿਆ ਕਰ ਲੈਣ ਤਿੰਨ ਤਰ੍ਹਾਂ ਦੀ ਤਰਪਣ, ਪਾਣੀ ਦੇ ਦੇਣ, ਸੂਰਜ ਨੂੰ ਕਰਮ ਕਰ ਲੈਣ, ਗਾਇਤਰੀ ਦਾ ਪਾਠ ਕਰ, ਪਰ ਨਿਰੰਕਾਰ ਨੂੰ ਬੁਝੇ ਤੋਂ ਬਿਨਾਂ ਸਮਝੇ ਤੋਂ ਬਿਨਾਂ ਦੁੱਖ ਹੀ ਦੁੱਖ ਪਾਇਆ ਹੈ। ਸਤਿਗੁਰ ਸੇਵੇ ਤੋਂ ਗੁਰ ਭਾਗੀ ਜੀ ਨੂੰ ਆਪ ਨੂੰ ਲਾਏ, ਕਹਿੰਦੇ ਉਹ ਨਿਰੰਕਾਰ ਆਪ ਸਤਿਗੁਰਾਂ ਨਾਲ ਮਿਲਾਉਂਦਾ ਹੈ, ਉਹ ਵੱਡੇ ਪੁਰਖ ਭਾਗਾਂ ਵਾਲੇ ਆ, ਵੱਡੇ ਭਾਗਾਂ ਵਾਲੇ ਜਿਹੜੇ ਸਤਿਗੁਰੂ ਦਾ ਹੁਕਮ ਮੰਨ ਕੇ ਸੇਵਾ ਕਰਦੇ ਹਨ, ਕਿਉਂਕਿ ਸੇਵਾ ਦੀ ਸਮਰੱਥ ਵੀ ਗੁਰੂ ਮਹਾਰਾਜ ਤੋਂ ਮਿਲਣੀ ਹੈ। ਹਰ ਰਸ ਕੀ ਜਨ ਸਦਾ ਤ੍ਰਿਪਤਾ ਸਿੰਘ ਵਿੱਚੋਂ ਆਪ ਗਵਾਏ, ਉਹ ਗੁਰੂ ਪਿਆਰੇ ਨਾਮ ਰਸ ਨੂੰ ਪੀ ਕੇ ਸਿਰ ਦੇ ਚੋਂ ਆਪਾ ਭਵ ਹੰਕਾਰ ਨੂੰ ਗੁਆ ਕੇ ਸਦਾ ਵਾਸਤੇ ਤ੍ਰਿਪਤ ਮੈਨੇ ਹੰਜ ਰੱਜੇ ਰਹਿੰਦੇ ਤ੍ਰਿਪਤਾ ਸੇ। ਉਹਨਾਂ ਦੀ ਫਿਰ ਕੁਛ ਰਿਸ਼ ਨਹੀਂ ਰਹਿ ਜਾਂਦੀ ਕਿ ਉਹ ਜਗਨ ਦਾ ਸੰਬੰਧ ਕੁਮਾਰ ਜਨ ਗੁਰਮਗਨ ਪਾਏ। ਇਹ ਸੰਸਾਰ ਦੇ ਜਿੰਨੇ ਜੀਵ ਆ ਇਹ ਅੰਧੇ ਅਗਿਆਨੀ ਆ, ਅਤੇ ਜਿਹੜੇ ਅੰਧਤਾਈ ਵਾਲੇ ਕੰਮ ਕਰਦੇ ਆ ਸਤਿਗੁਰਾਂ ਬਿਨਾਂ ਮਗ ਸਹੀ ਰਸਤੇ ਪਰਮੇਸ਼ਰ ਦੀ ਪ੍ਰਾਪਤੀ ਨੂੰ ਪਰਮੇਸ਼ਰ ਦੀ ਪ੍ਰਾਪਤੀ ਦਾ ਜਿਹੜਾ ਰਸਤਾ ਉਹਨੂੰ ਨਹੀਂ ਪਾਉਂਦੇ ਹਨ ਮਗਨਾਂ ਰਸਤੇ ਦਾ। ਨਾਨਕ ਸਤਿਗੁਰੂ ਮਿਲਤ ਆਖੀ ਵੇਖਿਆ ਘਰ ਅੰਦਰ ਸੱਚ ਪਾਏ, ਪਾਤਸ਼ਾਹ ਕਿਰਪਾ ਕਰਦੇ ਜੇ ਪੂਰੇ ਗੁਰੂ ਮਿਲ ਪਾਉਣ ਉਹ ਫਿਰ ਗਿਆਨ ਵਿਰਾਗ ਰੂਪੀ ਨੇਤਰ ਦੇ ਦਿੰਦੇ ਆ, ਉਹਨਾਂ ਦੁਆਰਾ ਉਹ ਦੇਖ ਲੈਂਦੇ ਨਿਰੰਕਾਰ ਨੂੰ, ਅਤੇ ਜਿਹੜਾ ਅੰਤਸ਼ਕਨ ਰੂਪੀ ਘਰ ਹੀ ਅੰਦਰ ਸੱਚ ਸਰੂਪ ਨਿਰੰਕਾਰ ਨੂੰ ਪ੍ਰਾਪਤ ਕਰ ਲੈਂਦੇ ਹਨ। ਸੋਲਠ ਮਹਲਾ ਤੀਜਾ, ਬਿਨ ਸਤਿਗੁਰ ਸੇਵੇ ਬਹੁਤਾ ਦੁੱਖ ਲਾਗਾ ਜੁਗ ਚਾਰੇ ਪਰਮਾਈ, ਬਿਨਾਂ ਸਤਿਗੁਰੂ ਸੇਵਾ ਕੀਤੀਆਂ ਇਹ ਸੰਸਾਰੀ ਲੋਕਾਂ ਨੂੰ ਬੜਾ ਦੁੱਖ ਲੱਗਦਾ, ਚਾਰੇ ਜਗ੍ਹਾ 'ਚ ਜੂਨੀਆਂ 'ਚ ਭਰਮਦੇ ਫਿਰਦੇ ਰਹਿੰਦੇ ਹਨ, ਹਮ ਦੀਨ ਤੁਮ ਜੋ ਜੋ ਲਾ ਕੇ ਸਭ ਦੇ ਰਹਿ ਜਾਏ, ਅਸੀਂ ਮਾੜਾ ਦੀਨ ਬੜੇ ਨਿਮਾਣੇ ਹਾਂ ਜੁਗਾਂ ਜੁਗਾਂ ਜੀਵਾਂ ਨੂੰ ਜੀਵਨ ਦਾਨ ਦੇਣ ਵਾਲੇ ਹਾਂ, ਸਤਿਗੁਰੂ ਸ਼ਬਦ ਦੁਆਰਾ ਸਾਨੂੰ ਆਪਣੀ ਗਿਆਤ ਸੋਝੀ ਜਿਹੜੀ ਉਹ ਸਮਝਾ ਦੇਣਾ ਕਰੋ, ਹਰ ਜੋ ਕਿਰਪਾ ਕਰੋ ਤੁਮ ਪਿਆਰੇ, ਹੇ ਹਰੀ ਜੋ ਆਪ ਪਿਆਰਿਆ ਸਾਡੇ 'ਤੇ ਮਿਹਰ ਦੀ ਨਜ਼ਰ ਕਰੋ, ਸਤਿਗੁਰ ਦਾਤਾ ਮੇਲ ਮਿਲਾਪ ਹੋ ਹਰ ਨਾਮ ਦੇ ਆਧਾਰੇ ਰਹੋ। ਹੇ ਨਾਮਦਾਤਾ ਅਤੇ ਸਤਿਗੁਰੂ ਉਹਨਾਂ ਨਾਲ ਸਾਨੂੰ ਉਹਨਾਂ ਦੇ ਮੇਲ ਨਾਲ ਮਿਲਾ ਦਿਓ, ਪਰਮੇਸ਼ਰ ਦੇ ਨਾਮ ਦਾ ਆਧਾਰ ਆਸਰਾ ਜਿਹੜਾ ਸਾਨੂੰ ਦੇ ਦੇਣਾ ਕਰੋ। ਮਨਸਾ ਮਰਦੋ ਦਾ ਸਹਿਜ ਮਣੀ ਪਾਇਆ ਨਾ ਮੈਂ ਪਾਰਾਂ, ਹੁਣ 604 ਪੰਨੇ 'ਤੇ ਚੱਲ ਰਿਹਾ, ਕਹਿੰਦੇ ਜਿਹਨਾਂ ਦੀ ਮਨਸਾ ਨਾਮ ਬੁੱਧੀ ਦਾ, ਬੁੱਧੀ ਵਿੱਚੋਂ ਦੁਬਧਾ ਨੂੰ ਮਾਰ ਕੇ ਸਹਿਜ ਸ਼ਾਂਤੀ ਵੀ ਜਿਹੜੇ ਸਮਾਗ ਹੈ ਉਹਨਾਂ ਨੇ ਅਪਾਰ ਨਿਰੰਕਾਰ ਪਰਮੇਸ਼ਰ ਦਾ ਜਿਹੜਾ ਨਾਮ ਪਾ ਲਿਆ ਹੈ। ਹਰ ਰਸਤਾ ਮਨ ਨਿਰਮਲ ਹੋਆ ਕਿਲ ਵਿਖ ਕਾਟਣ ਹਾਰਾ, ਕਿਲਵੇਂ ਨੇ ਪਾਪਾਂ ਦੇ ਕੱਟਣ ਵਾਲੇ ਨਿਰੰਕਾਰ ਦੇ ਨਾਮ ਰਸ ਨੂੰ ਜਿਹਨਾਂ ਨੇ ਚੱਖਿਆ ਉਹਨਾਂ ਦਾ ਮਨ ਫਿਰ ਨਿਰਮਲ ਪਵਿੱਤਰ ਸ਼ੁੱਧ ਹੋ ਗਿਆ। ਸ਼ਬਦ ਮਰਹੋ ਫਿਰ ਜੀਵ ਹੋ ਸਕਦੇ ਤਾਂ ਫਿਰ ਮਰਨ ਨਾ ਹੋਈ, ਜਿਹੜੇ ਸਤਿਗੁਰਾਂ ਉਪਦੇਸ਼ ਕਰਕੇ ਜੀਵਤ ਭਾਅ ਹੰਕਾਰ ਵੱਲੋਂ ਜੇ ਤੁਸੀਂ ਮਰ ਜਾਓਗੇ ਸਦਾ ਜੀਵੋਗੇ, ਉਹਨਾਂ ਦਾ ਮੁੜ ਕੇ ਮਰਨਾ ਨਹੀਂ ਹੋਏਗਾ। ਅੰਮ੍ਰਿਤ ਨਾਮ ਸਦਾ ਮਨ ਮਿੱਠਾ ਸਭ ਦੇ ਪਾਵੇ ਕੋਈ, ਇਹ ਨਾਮ ਅੰਮ੍ਰਿਤ ਸਦਾ ਵਾਸਤੇ ਮਨ ਨੂੰ ਮਿੱਠਾ ਲੱਗਣ ਵਾਲਾ ਪਦਾਰਥ ਹੈ, ਪਰ ਸਤਿਗੁਰੂ ਦੇ ਸ਼ਬਦ ਕਰਕੇ ਕੋਈ ਬਿਰਲਾਏ ਇਸ ਮਿਠਾਸ ਰਸ ਨੂੰ ਪਾਉਂਦਾ ਹੈ। ਦਾਤਾ ਦਾਤ ਰੱਖੀ ਹੱਥ ਆਪਣੇ ਜਿਸ ਪਾਵੇ ਤੇ ਇਸ ਦੇਈ, ਦਾਤੇ ਨਿਰੰਕਾਰ ਨਾਮ ਦੀ ਦਾਤ, ਮੈਂ ਇਹ ਦਾਤ ਆਪਣੇ ਹੱਥ 'ਚ ਰੱਖੀ ਹੈ, ਜਿਸ ਨੂੰ ਪਾਵੇ ਜਿਹਨੂੰ ਉਹ ਚਾਹੁੰਦਾ ਉਹਨੂੰ ਇਹ ਦਾਤ ਦੇ ਦਿੰਦਾ ਹੈ। ਨਾਨਕ ਨਾਮ ਰਤੇ ਸੁਖ ਪਾਇਆ ਦਰਗਾਹ ਜਾਪੇ ਸਹੀ, ਪਾਤਸ਼ਾਹ ਜਿਹੜੇ ਨਾਮੀ ਦੇ ਨਾਮ 'ਚ ਰੰਗੇ ਆ ਉਹਨਾਂ ਨੇ ਆਤਮ ਰੂਹਾਨੀ ਸੁੱਖ ਨੂੰ ਪਾ ਲਿਆ, ਉਹ ਪਰਲੋਕ ਵਿੱਚ ਵੀ ਪਰਮਾਨ ਪੁਰਖ ਜਾਣੇ ਜਾਂਦੇ ਹਨ। ਸੋਲਠ ਮਹਲਾ ਤੀਜਾ, ਸਤਿਗੁਰ ਸੇਵ ਤਾਂ ਸਹਿਜ ਧੁਨ ਉਪਜੈ ਗਤਮਤ ਹੀ ਪਾਏ, ਗੁਰੂ ਮਹਾਰਾਜ ਸੇਵਾ ਕਰਨ ਸਹਿਜ ਧੁਨ ਸ਼ਾਂਤੀ ਵਾਲੀ ਜਿਹੜੀ ਬਾਣੀ ਪ੍ਰਗਟ ਹੋ ਜਾਂਦੀ, ਉਦੋਂ ਫਿਰ ਜਿਹੜੀ ਬੁੱਧੀ ਦੇ ਵਿੱਚ ਮਾਤਮਨੀ ਬੁੱਧੀ ਵਿੱਚ ਉਹਦੀ ਗਤ ਪ੍ਰਾਪਤੀ ਦਾ ਰਸਤਾ ਪਾ ਲੈਂਦਾ ਹੈ, ਉਦੋਂ ਫਿਰ ਕਹਿੰਦੇ ਉਹਦੀ ਗਤ ਪ੍ਰਾਪਤੀ ਵਾਲੀ ਆਤਮ ਵਿਛਾਣੀ ਮਤ ਬੁੱਧੀ ਹੈ ਉਹਨੂੰ ਪਾ ਲੈਂਦਾ ਹੈ। ਹਲਕਾ ਨਾਮ ਸੱਚਾ ਮਨ ਵਸਿਆ ਨਾਮੇ ਨਾਮ ਸਮਾਏ, ਉਹਨਾਂ ਗੁਰਮੁਖਾਂ ਦੇ ਮਨ 'ਚ ਪਰਮਾਤਮਾ ਦਾ ਸੱਚਾ ਨਾਮ ਵਸ ਗਿਆ ਹੈ, ਉਹ ਨਾਮ ਜਗ ਨਾਮੀ ਜੋ ਨਿਰੰਕਾਰ ਵੀ ਸਮਾਏ ਮੈਨੇ ਅਭੇਦ ਹੋ ਜਾਂਦੇ ਹਨ। ਬਿਨ ਸਤਿਗੁਰੂ ਸਾਹਿਬ ਜਗ ਬੁਰਾਨਾ, ਗੁਰੂ ਮਹਾਰਾਜ ਦੇ ਉਪਦੇਸ਼ ਤੋਂ ਜਿੰਨਾ ਵੀ ਸੰਸਾਰ ਹੈ ਇਹ ਬੁਰਾਨਾ ਝੱਲਾ ਮੈਨੇ, ਹਾਂਜੀ ਮਸਤਾਨਾ ਹੋਇਆ ਫਿਰਦਾ ਪਾਗਲ ਹੋਇਆ ਫਿਰਦਾ ਹੈ, ਮਨ ਹੁੰਦਾ ਸਬਦ ਨਾ ਜਾਣ ਝੂਠਾ ਪਰਮ ਭੁਲਾ ਨਾ ਰਹੋ। ਜਿਹੜੇ ਅਗਿਆਨੀ ਜਿਹੜਾ ਅੰਨਾ ਅਗਿਆਨੀ ਮਨੁੱਖ ਸ਼ਬਦ ਉਹ ਸਤਿਗੁਰਾਂ ਉਪਦੇਸ਼ ਨੂੰ ਜਾਣਦਾ ਨਹੀਂ ਔਰ ਝੂਠੇ ਝੂਠਿਆਂ ਪਦਾਰਥਾਂ ਦੇ ਭਰਮ ਵਿੱਚ ਭੁਲਾਇਆ ਫਿਰਦਾ ਆ ਰਹੋ। ਤ੍ਰੈਗੁਣ ਮਾਇਆ ਪਰਮ ਭੁਲਾਇਆ ਹੁਮੇ ਬੰਧਨ ਕੁਮਾਰ, ਇਹ ਵੀ ਤ੍ਰਿਗੁਣ ਆਤਮਕ ਮਾਇਆ ਆ, ਹੈਂ ਇਹ ਮਾਇਆ ਨੇ ਤ੍ਰੈਗੁਣੀ ਜੀਵਾਂ ਨੂੰ ਆਪਣੇ ਭਰਮ 'ਚ ਭੁਲਾਇਆ ਹੋਵੇ। ਇਸ ਵਾਸਤੇ ਹੁਮੇ ਹੋਣ ਦੇ ਕਾਰਨ ਇਹ ਬੰਧਨ ਰੂਪੀ ਜਿਹੜੇ ਕਰਮ ਆ ਉਹਨਾਂ ਨੂੰ ਘੁੰਮਾਉਂਦਾ, ਉਹ ਕਰਮ ਨਹੀਂ ਕਰਦਾ ਜਿਹਦੇ ਨਾਲ ਬੰਧਨ ਟੁੱਟ ਜਾਏ, ਉਹ ਕਰਮ ਕਰ ਰਿਹਾ ਉਹ ਜਿਵੇਂ ਫਸ ਰਿਹਾ ਜੰਮਣ ਮਨ ਸਿਰ ਉੱਪਰ ਉਭੋ ਗਰਭ ਜੋਂ ਦੁੱਖ ਪਾਏ, ਉਹ ਜੀਵਾਂ ਦੇ ਸਿਰ 'ਤੇ ਜੰਮਣ ਮਨ ਜਿਹੜਾ ਉਭੋ ਖੜਾ ਰਹਿੰਦਾ ਉਹ ਮਾਂ ਦੇ ਗਰਭ ਜੋਨੀ ਵਿੱਚ, ਹਾਂਜੀ ਬੜੇ ਦੁੱਖਾਂ ਨੂੰ ਪਾਏ ਪਾਉਂਦਾ ਹੈ। ਤ੍ਰੈਗੁਣ ਵਰਤਿਆ ਸਗਲ ਸੰਸਾਰਾਂ ਹੁਮੇ ਵਿੱਚ ਪਤ ਹੋਈ, ਇਹ ਸਾਰਾ ਸੰਸਾਰ ਤਿੰਨਾਂ ਗੁਣਾਂ 'ਚ ਵਰਤ ਰਿਹਾ, ਹੁਮੇ ਹੰਕਾਰ 'ਚ ਲੱਗ ਕੇ ਜੀਵਾਂ ਨੇ ਆਪਣੀ ਪਤ ਜਿਹੜੀ ਇੱਜ਼ਤ ਖੋਈ ਮੈਨੇ ਗੁਆ ਲਈ ਹੈ। ਗੁਰਮੁਖ ਹੋ ਗਿਆ ਚੌਥਾ ਪਦ ਚੀਨੇ ਰਾਮ ਨਾਮ ਸੁਖ ਹੋਏ ਜਿਹੜੇ ਗੁਰ ਪਿਆਰੇ ਹੈ ਉਹ ਚੌਥਾ ਤੁਰਿਆ ਪਦ ਨੂੰ ਚੀਨੇ ਮੈਨੇ ਜਾਣਦੇ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਕਰਕੇ ਉਹਨਾਂ ਨੂੰ ਸੁਖ ਦੀ ਪ੍ਰਾਪਤੀ ਹੋ ਜਾਂਦੀ ਹੈ। ਤ੍ਰੈਗੁਣ ਸਾਹਿਬ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰਹਿ ਸੋ ਹੋਈ। ਇਹ ਤ੍ਰੈਗੁਣੀ ਜਿੰਨੇ ਜੀਵ ਹੈ ਰਚੇ ਤੇਰੇ ਬਣਾਏ ਹੈ ਤੂੰ ਆਪ ਸਾਰਿਆਂ ਨਾਲ ਕਰਤਾ ਪੁਰਖ ਹੈ ਜੋ ਆਪ ਜੀ ਕਰਦੇ ਉਹ ਕੁਝ ਹੁੰਦਾ ਹੈ। ਨਾਨਕ ਰਾਮ ਨਾਮ ਨਿਸਤਾਰਾ ਸਭ ਦੇ ਹੋਵੇ ਕੋਈ ਪਾਤਸ਼ਾਹ ਕਹਿੰਦੇ ਸਤਿਗੁਰੂ ਸ਼ਬਦ ਦੁਆਰਾ ਜਿਨ੍ਹਾਂ ਨੇ ਹੋਮੇ ਦੀ ਮੈਲ ਤੁਸੀਂ ਕਿਰਪਾ ਕਰੇ ਪੂਰੀ ਨਾਸ ਕਰ ਦਿੱਤੀ ਹੈ। ਫਿਰ ਕਹਿੰਦੇ ਰਾਮ ਨਾਮ ਜਪਦਿਆਂ ਜਪਦਿਆਂ ਉਹ ਸੰਸਾਰ ਸਾਗਰ ਉਹਨਾਂ ਦਾ ਤਰਨਾ ਹੋ ਗਿਆ ਹੈ। ਮਹਲਾ ਚੌਥਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਪਾਹੋ। ਧੰਨ ਧੰਨ ਸਾਹਿਬ ਸ਼੍ਰੀ ਰਾਮਦਾਸ ਜੀ ਕੋਲ ਰਾਜਾ ਇੰਦਰ ਚੱਲ ਗਿਆ ਕਹਿਣ ਲੱਗਾ ਪਰਮਾਤਮਾ ਕਿੱਥੇ ਰਹਿੰਦਾ। ਪਾਤਸ਼ਾਹ ਨੇ ਫਿਰ ਛੇ ਸ਼ਬਦਾਂ 'ਚ ਉਹਨੂੰ ਦੱਸਿਆ ਕਿ ਉਹ ਸ਼ਬਦ ਰੂਪ ਹੁੰਦਾ ਹੋਇਆ ਸਾਰੇ ਵਿਆਪਕ ਆ ਇਹਦੇ 'ਚ ਵੇਦਾਂਤ ਦਾ ਸਿਧਾਂਤ ਵੀ ਇਸ ਤਰ੍ਹਾਂ ਹੀ ਆ ਆਪੇ ਆਪ ਵਰਤਦਾ ਪਿਆਰਾ ਆਪੇ ਆਪ ਪਾਓ। ਉਹ ਪਿਆਰਾ ਆਪੇ ਸੰਸਾਰ ਨੂੰ ਪੈਦਾ ਕਰਦਾ ਆਪੇ ਉਹਦੇ 'ਚ ਵਰਤ ਵਰਤਾ ਰਿਹਾ ਆਪੇ ਹੀ ਆਪਣੇ ਪਸਾਰੇ ਤੋਂ ਆਪ ਹੀ ਅਪਾਹੋ ਮੈਨੇ ਨਿਰਲੇਪ ਅਸੰਗ ਵੀ ਹੋ ਰਿਹਾ। ਉਹ ਪਿਆਰਾ ਨਿਰੰਕਾਰ ਆਪੇ ਆਪ ਸਾਰੇ ਵਰਤ ਰਿਹਾ ਅਤੇ ਆਪੇ ਆਪ ਅਪਾਹੋ ਮੈਨੇ ਅਤੇ ਉਹ ਨਿਰਲੇਪ ਵੀ ਆਪੇ ਹੀ ਹੈ। ਬਣਜਾਰਾ ਜਗਾ ਪੈ ਪਿਆਰਾ ਆਪੇ ਸਾਚਾ ਸਾਹੋ। ਉਹ ਨਿਰੰਕਾਰ ਆਪੇ ਸੰਸਾਰ ਦਾ ਬਣਜਾਰਾ ਰੂਪ ਹੈ। ਵਪਾਰ ਕਰਨ ਵਾਲਾ ਸੁਦਾਗਰ ਜਿਹੜਾ ਵਪਾਰੀ ਹੈ ਉਹਨੂੰ ਬਣਜਾਰਾ ਕਹਿੰਦੇ ਆ। ਇੱਧਰ ਜਿਗਿਆਸੂ ਜਿਹੜਾ ਉਹ ਨਾਮ ਦਾ ਸੌਦਾ ਖਰੀਦਣ ਵਾਲਾ ਉਹਨੂੰ ਇਸ ਸ਼ਬਦ ਨਾਲ ਸੰਬੋਧਨ ਕੀਤਾ ਹੈ। ਇਸ ਵਾਸਤੇ ਸੱਚਾ ਨਿਰੰਕਾਰ ਆਪੇ ਸ਼ਾਹ ਸ਼ਾਹੂਕਾਰ ਰੂਪ ਹੈ। ਉਹ ਪਿਆਰਾ ਜਗਤ ਵਿੱਚ ਆਪੇ ਜਿਗਿਆਸੂ ਰੂਪ ਬਣਜਾਰਾ ਆਪੇ ਗੁਰੂ ਰੂਪੀ ਸ਼ਾਹੂਕਾਰ ਸੱਚਾ ਸ਼ਾਹੂਕਾਰ ਹੈ। ਆਪੇ ਬਣ ਜਵਾਬ ਵਾਰੀ ਆ ਪਿਆਰਾ ਆਪੇ ਸੱਚ ਦੇ ਸਾਰੋ। ਉਹ ਪਿਆਰਾ ਆਪੇ ਨਾਮ ਰੂਪੀ ਬਣ ਪੌਦਾ ਰੂਪ ਆ ਆਪੇ ਵਪਾਰੀ ਜਿਗਿਆਸੂ ਰੂਪ ਆ ਆਪੇ ਗੁਰੂ ਰੂਪੀ ਸ਼ਾਹ ਤੋਂ ਸੱਚੇ ਨਾਮ ਦੇ ਸੌਦੇ ਨੂੰ ਵਸਾਓ ਮੈਨੇ ਖਰੀਦਣ ਵਾਲਾ ਹੈ। ਜਾ ਮਨ ਹਰ ਹਰ ਨਾਮ ਸਲਾਹ ਹੇ ਮਨ ਪਰਮੇਸ਼ਰ ਨਾਮ ਜਪ ਅਤੇ ਉਹਦੀ ਉਸਤਤ ਕਰ ਗੁਰ ਕਿਰਪਾ ਦੇ ਪਾਈਆ ਪਿਆਰਾ ਅੰਮ੍ਰਿਤ ਆਗਮ ਅਥਾਹ ਰਹੋ। ਜਿਹੜਾ ਅਗਾਮਾ ਥਾ ਪਰਮਾਤਮਾ ਅੰਮ੍ਰਿਤ ਮਰਨ ਤੋਂ ਰਹਿ ਗਿਆ ਉਹ ਨਿਰੰਕਾਰ ਜਿਹੜਾ ਸਤਿਗੁਰਾਂ ਦੀ ਕਿਰਪਾ ਨਾਲ ਪਾਈ ਦਾ ਪ੍ਰਾਪਤ ਕਰੀਦਾ ਹੈ। ਰਹੋ ਆਪੇ ਸੁਣ ਸਾ ਵੇਖਦਾ ਪਿਆਰਾ ਮੁਖ ਬੋਲੇ ਆਪ ਮੁਹਾਹੋ। ਉਹ ਨਿਰੰਕਾਰ ਆਪੇ ਸਭ ਦੀ ਗੱਲ ਸੁਣਦਾ ਵੀ ਹੈ ਆਪ ਸਾਰਿਆਂ ਦੇ ਸ਼ੁਭ ਸ਼ੁਭ ਕਰਮਾਂ ਨੂੰ ਦੇਖਦਾ ਆ ਆਪ ਹੀ ਆਪਣੇ ਮੁਖਾੜਵੇਂ ਤੋਂ ਬੋਲਦਾ ਆ ਆਪ ਹੀ ਮਹਾਓ ਮੈਨੇ ਮੁੱਖ ਰੂਪੀ ਆਪੇ ਮਹਾਓ ਮੈਨੇ ਮੋਇਆ ਜਾਂਦਾ ਹੈ। ਆਪੇ ਉਜੜ ਪਾਇਦਾ ਪਿਆਰਾ ਆਪੇ ਆਪ ਫਲ ਰਾਹ ਉਹ ਪਿਆਰਾ ਆਪੇ ਸੰਸਾਰ ਉਜਾੜ ਵਿੱਚ ਪਾਉਂਦਾ ਹੈ। ਆਪੇ ਸਤਿਗੁਰਾਂ ਦੁਆਰਾ ਗਿਆਨ ਵਿਰਾਗ ਭਗਤੀ ਰੂਪੀ ਰਾਹ ਰਸਤੇ ਨੂੰ ਦਿਖਾਲਦਾ ਹੈ। ਆਪੇ ਹੀ ਸਭ ਆਪ ਹੈ ਪਿਆਰਾ ਆਪੇ ਹੀ ਬੇਪਰਵਾਹ ਆਪੇ ਸਾਰਿਆਂ ਵਿੱਚ ਪਰਿਪੂਰਨ ਹੈ ਆਪੇ ਬੇਪਰਵਾਹ ਆਪੇ ਬੇਪਰਵਾਹ ਆਪੇ ਸਾਰਿਆਂ ਤੋਂ ਅਸੰਗ ਨਿਰਲੇਪ ਹੋ ਕੇ ਰਹਿ ਰਿਹਾ ਹੈ। ਆਪੇ ਆਪ ਪੈਦਾ ਪਿਆਰਾ ਸਿਰ ਆਪੇ ਧੰਦੜੇ ਰਹੋ। ਉਹ ਪਿਆਰਾ ਆਪੇ ਆਪ ਸਭ ਨੂੰ ਪੈਦਾ ਕਰਦਾ ਆਪੇ ਸਿਰ ਵਿ ਸਿਰ ਹਾਂਜੀ ਹਰੇਕ ਨੂੰ ਕਿਸੇ ਨੇ ਕਿਸੇ ਧੰਦੇ 'ਚ ਲਾਇਆ ਵਿਹਲਾ ਕਿਸੇ ਨੂੰ ਨਹੀਂ ਛੱਡਿਆ। ਆਪ ਕਰਾਏ ਸਾਖੀ ਪਿਆਰਾ ਆਪ ਮਾਰੇ ਮਰ ਜਾਓ। ਉਹ ਪਿਆਰਾ ਆਪੇ ਜਮਾਂ ਤੋਂ ਸਾਖੀ ਤਾੜਨਾ ਕਰਾ ਰਿਹਾ ਆਪੇ ਮਰਦਾ ਆਪੇ ਜੀਵ ਰੂਪ ਹੋ ਕੇ ਮਰ ਜਾਓ ਮਰ ਜਾਂਦਾ ਆਪੇ ਪਤਨ ਪਤਨੀ ਪਿਆਰਾ ਆਪੇ ਪਾਰ ਲਗਾਓ। ਉਹ ਆਪੇ ਪਿਆਰਾ ਬਰਾਗ ਰੂਪੀ ਪਤਨ ਘਾਟ ਆਪੇ ਪਾਤਣੀ ਮਲਾ ਬਰਾਗ ਮਨ ਸਤਿਗੁਰੂ ਰੂਪ ਆ ਆਪੇ ਪਾਰ ਲੰਘਣ ਵਾਲਾ ਜਿਹੜਾ ਰੂਪ ਆ ਆਪ ਲਗਾਉਣ ਵਾਲਾ ਗੁਰੂ ਰੂਪ ਮਲਾ ਵੀ ਆਪੇ ਹੀ ਹੈ। ਆਪੇ ਸਾਗਰ ਬੋਸਾ ਪਿਆਰਾ ਗੁਰ ਖੇਵਟ ਆਪ ਚਲਾਓ। ਉਹ ਪਿਆਰਾ ਨਿਰੰਕਾਰ ਸੰਸਾਰ ਸਮੁੰਦਰ ਰੂਪ ਹੀ ਹੈ ਆਪੇ ਬੋਸਾ ਜਹਾਜ ਨਾਮ ਰੂਪ ਆ ਆਪੇ ਗੁਰੂ ਖੇਵਟ ਮਲਾ ਰੂਪ ਆ ਆਪੇ ਆਪਣਾ ਹੁਕਮ ਦੇ ਕੇ ਨਾਮ ਜਹਾਜ ਦੇ ਚਲਾਉਣ ਵਾਲਾ ਹੈ। ਆਪੇ ਹੀ ਛੜ ਲੰਘਦਾ ਪਿਆਰਾ ਕਰ ਚੋਜ ਵੇਖਿਆ ਪਸਤਾਓ। ਉਹ ਨਿਰੰਕਾਰ ਜਿਗਿਆਸੂ ਰੂਪ ਹੋ ਕੇ ਨਾਮ ਜਹਾਜ ਤੇ ਚੜ੍ਹ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਦਾ ਆਪੇ ਚੋਜਾਂ ਨੂੰ ਕੌਤਕਾਂ ਨੂੰ ਕਰ ਰਿਹਾ ਆਪੇ ਪਾਤਸ਼ਾਹ ਰੂਪ ਹੋ ਕੇ ਦੇਖ ਰਿਹਾ ਹੈ ਆਪਣੇ ਕੌਤਕਾਂ ਨੂੰ। ਆਪੇ ਆਪ ਦਇਆਲ ਹੈ ਪਿਆਰਾ ਜਨ ਨਾਨਕ ਬਖਸ਼ ਮਲਾਓ। ਪਾਤਸ਼ਾਹ ਕਿਰਪਾ ਕਰਦੇ ਹੋ ਪਿਆਰਾ ਆਪੇ ਦਿਆਲੂ ਆ ਆਪੇ ਸੇਵਕਾਂ ਨੂੰ ਬਖਸ਼ ਕੇ ਆਪਣੇ ਨਾਲ ਮਿਲਾ ਲੈਂਦਾ ਹੈ। ਸੋਲਠ ਮਹਲਾ ਚੌਥਾ ਕਈ ਪਾਠੀ ਸੱਜਣ ਸੋਲਠ ਮਹਲਾ ਚਾਰ ਪੜ੍ਹਦੇ ਉਹਨਾਂ ਸੱਜਣਾਂ ਦੀ ਸੋਝੀ ਵਾਸਤੇ ਗੁਰੂ ਮਹਾਰਾਜ ਨੇ ਅੱਖਰਾਂ 'ਚ ਚੌਥਾ ਪਾਠ ਲਿਖਿਆ ਚਾਰ ਨਹੀਂ ਪੜ੍ਹਨ ਸੋਲਠ ਮਹਲਾ ਚੌਥਾ یہی پڑھنا ہے اس واسطے کہ یہ تو انک باہر آئے پھر کسی ہوں انک اندر ہے دو بار پڑھنا پڑ گیا چوتھا چوتھا آپ انڈے جیری سیت جوت بھی آپ کھنڈ آپ سب لوگ پونا گھر آپ انڈے جیری سیت جوت پہ یہ چار کھانیاں روپ ہو رہا ہے آپ نو کھنڈ روپ ہو رہا آپ سب لوگ روپ ہو رہا چودہ لوگ روپ بھی آپ ہو رہا انڈے جڑے انڈیا تو پیدا ہونے والے پنچھی آدک جڑے جیری جڑے رقت بن تو پیدا ہونے والے مروچ پشو آدک سیت پسینے پیدا ہونے والے جوان لیکن دکھان آدک پشوؤں کے پسینے کے چچڑ جڑے پیدا ہوں برچان کے پسینے لاکھ بوند پیدا ہوں پتھر پسینے ہیرے منیاں پیدا ہوں پوت پج برتی جو پیدا ہونے والے برش پہاڑ جنیاں فصل فصل ہے سارا کچھ آپ سوت آپ وہ منیاں کر سکتی جگت پروئے وہ آپ پران روپ ہے آپ ستا روپی سوتر روپ ہے آپ دیوا روپ بہت طرح دیا منیاں اپنی جگت بارے سنسار پرانا روپی سوتر نرنکار نے پرو کے رکھیا ہوا ہے آپ ہی سوت آ رہا پیارا سوت کھنچے ٹہ ٹھیری ہوئے وہ آپ پرانا روپی سوت کے دارن والا اتوا جیواں روپی کاٹ دیا پتلیاں نچاؤ والا ناٹ روپی آپ ہی ہے جس سمے پرانا روپی سوت نو کھچتا ساری پتلیاں ٹہ کے سوا یہ ٹھیری ہو جاتی ہیں میرے من میں ہر ویلا بنا کہ میرا من مینو تو نرنکار تو اگر ہوئی نظر نہیں آ رہا ستگر نام ندان ہے پیارا کر دیا امرت مکھ چوئے رہو سارا کا پیارا نرنکار ہے وہ نام روپی ندان خزانہ ستگران کے اندر ہے جس گرو مہاراج دیا کرتے ہیں انہوں کے مکھ کے نام روپی امرت نو دیں رہو جس نام دے کہتے ہیں آپ جل تھل سب کا پیارا پرب آپ کرے سو وہ آپ جل تھل سارا جگہ پریپورن وہ نرنکار آپ جو کرتا وہی کچھ ہوں سب نہ رک سماہ کا پیارا دوجا بنا کوئی وہ نرنکار آپ سارے رک سماہ کا میں نے پہنچا رہا وہ برابر دوسرا ہور کوئی بھی نہیں یہ جڑی سیوا وہ آپ نبھا سکتا ہے کہ ہر کن جتھے کوئی ہے بھوجن پانی پہنچا آپ کھیل کھلائے گا پیارا آپ کرے سو وہ پیارا سارا کھیڈوں آپ کھڑا رہا ہے آپ جو کرتا وہ کچھ ہوں ہے آپ ہی آپ نرملا پیر آپ نرمل سوئے وہ نرنکار آپ آپ نرملا شدھ سروپ ہے آپ نرمل اجل سوئے پوتر سوبھا والا بھی آپ ہی ہے آپ کیمت پائے گا پیارا آپ کرے سوئے وہ نرنکار اپنے گنا کی قیمت آپ ہی پاؤں آپ ہی جو کرتا وہ کچھ ہوں آپ رکھنا لکھیا پیرا آپ لکھا وا سوئے وہ نرنکار آپ لکھا کہ تم اپنے آپ لکھیے جانیا نہیں جانا جہیں میل کرتا انہوں اپنے سرو لکھاوے میں نے لکھا دینا جنا دینا ہے آپ غیر گمبھیر ہے پیارا تو جڑے انہوں کو وہ پیارا غیر گمبھیر غیر میں نے ڈونگا گمبھیر میں نے نرمل ہے وہ برابر ہور کوئی نہیں ہے سب کٹا پہ بھوگ وہ پیارا بچ ناری پور سب سوئے وہ پیارا سارا کٹا آپ بھوگوں بھوگ رہا آپ استری پورشوں میں نرنکار آتما ستا کر کے ہو رہا برت رہا ہے نان گوپت برتا پیارا گن پرگٹ ہوئے پاشاؤں کو پیارا آپ گوپت روپ ہو کے برت رہا وہ گرمک ستگران دوارا پرگٹ ہوں ہے واحگر جی کا خالصہ واحگر جی کی فتح
1: کربو دی رنگیلی ترتی دے وسنیک سروتیو تسی یہ پروگرام ایف ایم ریڈیو سی آئی ایس کے 94.3 تو سن رہے ہو اے پروگرام گردوارا صاحب ویسن سنگھ سوا ویلیمز لیک تو پرسارت کیتا جا رہا ہے امید رکھتے ہاں کہ اس پروگرام نو ہور بھی کھوج بھرپور بناؤن لئی تسی سانو سجھاؤ دیندے رہو گے ساڈے سٹوڈیو دے ٹیلی فون نمبر تا آپ جی نو پتا ہی ہے جے نہیں تا او بھی لکھ لو جی ایریا کوڈ 250-392-3374 اتے فیکس نمبر ایریا کوڈ 250-392-3375
2: ساڈا ای میل ایڈریس نوٹ کرو جی singhsabha2@gmail.com ایک بار پھر نوٹ کرو جی singhsabha2@gmail.com
3: You are listening to Sikh Radio broadcasting from Gurdwara Sahib Western Singh Sabha Williams Lake. Any comments and suggestions, please call 250-392-3874.

ਇੱਕ ਤੂੰ ਨਾ ਕਰੇ ਹੋਰ ਕਰੇ ਕਿਹੜਾ, ਸਭੇ ਜ਼ਰੂਰਤਾਂ ਪੂਰੀਆਂ ਮੇਰੀਆਂ ਨੇ। ਲੋਕੀ ਤੱਕਦੇ ਐਬ ਗੁਨਾਹ ਮੇਰੇ, ਪਰ ਮੈਂ ਤੱਕਦਾ ਰਹਿਮਤਾਂ ਤੇਰੀਆਂ ਨੂੰ। ਜੇਕਰ ਸਾਹਿਬਾ ਤੇਰੀ ਮਿਹਰ ਹੋਵੇ, ਫਿਰ ਕੰਮ ਤਾਂ ਵਿਗੜ ਕੋਈ ਸਕਦਾ ਨਹੀਂ। ਪਾਪੀ ਪਾਪ ਕਰਦਾ ਕਰਦਾ ਥੱਕ ਜਾਂਦਾ, ਪਰ ਤੂੰ ਰਹਿਮਤਾਂ ਕਰਦਾ ਥੱਕਦਾ ਨਹੀਂ। ਸਾਡੇ ਜਥੇ ਦੀ ਇਹੋ ਅਰਦਾਸ ਦਾਤਾ, ਪੰਥ ਖਾਲਸੇ ਦੀ ਚੜ੍ਹਦੀ ਕਲਾ ਹੋਵੇ, ਨਾਨਕ ਗੁਰੂ ਤੇ ਗੁਰੂ ਗੋਬਿੰਦ ਸਿੰਘ ਜੀ ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ। ਗੁਰੂ ਨਾਨਕ ਦਾ ਘਰ ਐਸਾ ਹੈ ਜਿੱਥੇ ਅਰਦਾਸ ਦੋਵੇਂ ਵਕਤ ਗੁਰੂ ਚਰਨਾਂ ਵਿੱਚ ਹੁੰਦੀ ਹੈ, ਜਾਂ ਥਾਂ ਪਰ ਥਾਂ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸਿੱਖ ਉਸ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਦਾ ਹੈ। ਅਰਦਾਸ ਦੇ ਅੰਤਲੇ ਸ਼ਬਦਾਂ ਦੇ ਅੰਦਰ ਸਰਬੱਤ ਦੇ ਭਲੇ ਲਈ ਬੇਨਤੀ ਕਰਦਾ ਹੈ। ਉਸ ਸਰਬੱਤ ਦੇ ਭਲੇ ਦੇ ਦਰਬਾਰ ਅੰਦਰ, ਜਿੱਥੇ ਸਾਰੀ ਮਨੁੱਖਤਾ ਦਾ ਭਲਾ ਮੰਗਿਆ ਜਾਂਦਾ ਹੈ, ਐਸੇ ਪਾਵਨ ਦਰਬਾਰ ਅੰਦਰ ਸੰਧਿਆ ਵਕਤ ਦੇ ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਮਾਈ ਭਾਈ ਦੇਵਤਿਆਂ ਸਮਾਨ ਚੌਂਕੜੇ ਲਾ ਕੇ ਜੁੜ ਬੈਠੇ ਹੋ। ਦਸਾਂ ਤੋਂ ਪਹਿਲਾਂ ਆਪ ਜੀ ਨੇ ਇਰਾਹੀ ਬਾਣੀ ਦੇ ਕੀਰਤਨ, ਸੋਦਰ ਜੀ ਦੇ ਜਾਪ, ਚੱਲ ਰਹੀ ਲੜੀਵਾਰ ਇਤਿਹਾਸ ਵਿਚਾਰ ਕਥਾ, ਆਪ ਜੀ ਨੇ ਸਤਿਕਾਰਯੋਗ ਰੰਧਾਵਿਆਂ ਵਾਲੇ ਮਹਾਂਪੁਰਖਾਂ ਦੇ ਪਾਸੋਂ ਸਰਵਣ ਕੀਤੀ ਹੈ। ਔਰ ਇਸੇ ਦੇ ਨਾਲ ਹਫ਼ਤੇ ਅੰਦਰ ਜੋ ਇੱਕ ਦਿਨ ਹੈ, ਸਰੀਰ ਤੰਦਰੁਸਤੀਆਂ ਵਾਸਤੇ ਕੁਝ ਨੁਕਤਿਆਂ ਦੀ ਜਾਣਕਾਰੀ ਵੀ ਆਪ ਜੀ ਵੱਲੋਂ ਸਿੱਖ ਸੰਗਤਾਂ ਨੂੰ ਦਿੱਤੀ ਗਈ ਹੈ। ਜਿਤਨਾ ਕੁ ਸਮਾਂ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਬਾਕੀ ਦਾਸਰਿਆਂ ਨੂੰ ਪ੍ਰਾਪਤ ਹੋਇਆ ਹੈ, ਆਪ ਜੀ ਦੀ ਸੇਵਾ ਅੰਦਰ ਇਤਿਹਾਸ ਵਿਚਾਰ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਵਿੱਚੋਂ ਕੋਈ ਸਾਂਝੇ ਕਰ ਸਕੀਏ। ਉਸ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹੋਈ ਗੁਰੂ ਫਤਿਹ ਦੇ ਸਿਮਰਨ ਦੇ ਨਾਲ ਇੱਕ ਵਾਰੀ ਇਕਾਗਰਤਾ ਬਣਾਈਏ। ਸਰਬੱਤ ਸੰਗਤ ਗੁਰੂ ਚਰਨਾਂ ਵਿੱਚ ਸੀਸ ਝੁਕਾਉਂਦੇ ਹੋਏ ਬੁਲੰਦ ਆਵਾਜ਼ ਵਿੱਚ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਜਿੱਥੇ ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਲੰਬਾ ਸਮਾਂ ਬਤੀਤ ਕੀਤਾ, ਸੱਚ ਤੇ ਧਰਮ ਦੀ ਗੱਲ, ਦ੍ਰਿੜਤਾ ਵਿਸ਼ਵਾਸ ਗੁਰਸਿੱਖਾਂ ਦੇ ਦਿਲਾਂ ਦੇ ਅੰਦਰ ਭਰਨਾ, ਪ੍ਰਭੂ ਪਰਮੇਸ਼ਵਰ ਦੀ ਭਗਤੀ ਬੰਦਗੀ ਵੱਲੇ ਜੋੜਨਾ, ਸੱਚ ਦੀ ਕਮਾਈ ਕਰਨ ਵਾਸਤੇ ਪ੍ਰੇਰਿਤ ਕਰਨਾ, ਦਸਾਂ ਨੌਹਾਂ ਦੀ ਕਿਰਤ ਕਰਨ ਦਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਪਦੇਸ਼ ਅਗੇਰੇ ਸਿੱਖ ਸੰਗਤਾਂ ਵਿੱਚ ਵੰਡਣਾ, ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਗੁਰੂ ਦੇ ਦਰਸ਼ਨ ਦਾਰੇ ਕਰਕੇ ਇਹਨਾਂ ਸਿੱਖਿਆਵਾਂ ਨੂੰ ਪ੍ਰਾਪਤ ਕਰਕੇ ਗੁਰੂ ਦੇ ਬਚਨਾਂ ਰਾਹੀਂ ਆਪਣਾ ਜੀਵਨ ਸਫਲ ਬਣਾ ਰਹੀਆਂ ਸਨ। ਜਿੱਥੇ ਗੁਰੂ ਦੇ ਦਰ ਤੇ ਲੱਖਾਂ ਲੋਕ ਝੁਕਣ ਵਾਲੇ ਨੇ, ਲਾਭ ਉਠਾਉਣ ਵਾਲੇ ਨੇ, ਇਹ ਹਮੇਸ਼ਾ ਹੀ ਹੈ। ਜਿੱਥੇ ਗੁਰੂ ਘਰ ਨੂੰ ਮੰਨਣ ਵਾਲਿਆਂ ਦਾ ਘਾਟਾ ਨਹੀਂ, ਉੱਥੇ ਗੁਰੂ ਘਰ ਦੇ ਵਿਰੋਧੀ ਉਹ ਵੀ ਹਮੇਸ਼ਾ ਨਾਲ ਨਾਲ ਤੁਰੇ ਆਉਂਦੇ ਨੇ। ਸਤਿਗੁਰਾਂ ਦੇ ਦਰਬਾਰ ਵਿੱਚ ਸੰਗਤਾਂ ਆਤਮ ਸਤਿਕਾਰ ਸਾਹਿਬ ਝੁਕਦੀਆਂ, ਆਪਣੀ ਜ਼ਿੰਦਗੀ ਦੇ ਇਹਨਾਂ ਸਵਾਸਾਂ ਨੂੰ ਸਫਲ ਕਰਦਿਆਂ, ਪਰ ਵਿਰੋਧਤਾ ਰੱਖਣ ਵਾਲੇ ਇਸ ਗੱਲ ਨੂੰ ਵੇਖ ਵੇਖ ਕੇ ਮਨ ਅੰਦਰ ਹੈਰਾਨ ਪਰੇਸ਼ਾਨ ਹੁੰਦੇ ਰਹਿੰਦੇ ਵੀ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ ਇੰਨੀ ਆਵਾਜਾਈ, ਸੰਗਤਾਂ ਵੱਲੋਂ ਲਿਆ ਕੇ ਭੇਟਾਂ ਧਰਨੀਆਂ, ਇਹ ਸਾਰਾ ਕੁਝ ਬਰਦਾਸ਼ਤ ਨਹੀਂ ਸੀ ਕੀਤਾ ਜਾ ਰਿਹਾ ਗੁਰੂ ਘਰ ਦੇ ਵਿਰੋਧੀਆਂ ਕੋਲੋਂ। ਵਿਰੋਧੀ ਕੌਣ ਨੇ? ਜਿਹੜੇ ਵੀ ਗੁਰੂ ਮਤ ਤੋਂ ਖੁੰਝੇ ਹੋਏ ਤੇ ਲਾਂਭੇ ਨੇ। ਖਾਸ ਕਰਕੇ ਮੈਂ ਪਹਾੜੀ ਰਾਜਿਆਂ ਦੀ ਬਾਤ ਤੁਹਾਡੇ ਨਾਲ ਇਤਿਹਾਸ ਵਿਚਾਰ ਵਿੱਚ ਕਰ ਰਿਹਾ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਤੇ ਹਮਲਾਵਰ ਹੋਏ ਨੇ ਪਹਿਲੀ ਵਾਰੀ ਮੈਦਾਨੇ ਜੰਗ ਅੰਦਰ, ਜਿੱਥੇ ਪੰਘਾਣੀ ਦੇ ਜੰਗ ਦੇ ਅੰਦਰ ਪਾਉਂਟਾ ਸਾਹਿਬ ਦੀ ਧਰਤੀ ਤੇ ਨਜ਼ਦੀਕ, ਜਿਹੜਾ ਜੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਜ਼ਿੰਦਗੀ ਆਪਣੇ ਜੀਵਨ ਅੰਦਰ ਪਹਿਲਾ ਦੁਸ਼ਮਣ ਦਾ ਟਾਕਰਾ ਕੀਤਾ, ਹਥਿਆਰ ਆਪਣੇ ਗੁਰਸਿੱਖਾਂ ਨੂੰ ਪਕੜਾ ਕੇ। ਜਿਹੜੇ ਪਹਾੜੀਏ ਰਾਜਿਆਂ ਦੇ ਦਿਲਾਂ ਦੇ ਅੰਦਰ ਬੜਾ ਮਾਣ ਸੀ, ਸਾਡੀ ਜ਼ਿੰਦਗੀ ਦਾ ਬੜਾ ਲੰਬਾ ਤਜਰਬਾ ਹੈ, ਸਾਡੇ ਕੋਲ ਬੜੀ ਟ੍ਰੇਨਿੰਗ ਵਾਲੀਆਂ ਫੌਜਾਂ ਨੇ ਤੇ ਜੰਗ ਦੇ ਸ਼ਸਤਰ ਨੇ, ਇਸ ਕਰਕੇ ਉਹ ਗੁਰੂ ਸਾਡੀ ਨਜ਼ਰ ਵਿੱਚ ਬਹੁਤ ਛੋਟਾ ਹੈ, ਕਿਉਂਕਿ ਉਹਦੀ ਉਮਰ ਦਾ ਤਜਰਬਾ ਵੀ ਨਹੀਂ, ਉਹਦੇ ਕੋਲ ਇੰਨੀਆਂ ਟ੍ਰੇਨਿੰਗ ਵਾਲੀਆਂ ਫੌਜਾਂ ਵੀ ਨਹੀਂ ਤੇ ਜੰਗ ਦਾ ਸਾਜੋ ਸਮਾਨ ਵੀ ਇੰਨਾ ਤੁਰਤਾ ਨਹੀਂ ਜਿੰਨਾ ਕਿ ਸਾਡੇ ਕੋਲ ਹੈ। ਇਸ ਮਾਣ ਉੱਤੇ, ਧਨ ਤੇ ਦੌਲਤ ਦੇ ਮਾਣ ਉੱਤੇ, ਆਪਣੀਆਂ ਫੌਜਾਂ ਦੇ ਬਲ ਦੇ ਮਾਣ ਉੱਤੇ ਹਮਲਾਵਰ ਹੋ ਕੇ ਜਦੋਂ ਆਏ, ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਟਾਕਰਾ ਕੀਤਾ, ਮੇਰੇ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਡਟੇ ਹੋਏ ਸੂਰਬੀਰ ਬਹਾਦਰ ਯੋਧਿਆਂ ਦੀਆਂ ਚੱਲੀਆਂ ਤਲਵਾਰਾਂ, ਚੱਲੇ ਨੇਜੇ ਤੇ ਚੱਲਦੇ ਹੋਏ ਤੀਰਾਂ ਦੀ ਵਿਛਾੜ ਦੇ ਸਾਹਮਣੇ ਇਹਨਾਂ ਰਾਜਿਆਂ ਦਾ ਬਲ ਫਿੱਕਾ ਪੈ ਗਿਆ। ਮੁੱਕਦੀ ਗੱਲ, ਆਪਣੇ 11 ਸਾਥੀ ਰਾਜਿਆਂ ਦੇ ਵਿੱਚੋਂ 2 ਨੂੰ ਮਰਵਾ ਕੇ ਰਾਜਾ ਭੀਮਚੰਦ ਵਾਪਸ ਮੁੜਿਆ, ਹਾਰ ਖਾਧੀ, ਆਪਣੀ ਰਿਆਸਤ ਵਿੱਚ ਆਣ ਕੇ ਲੁਕ ਕੇ ਬਹਿ ਗਏ। ਅਖੀਰ
ਇੱਕ ਦਿਨ ਇਹਨਾਂ ਨੇ ਆਪਸ ਵਿੱਚ ਵਿਚਾਰ ਕੇ ਆਪਣੇ ਕੀਤੀ ਹੋਈ ਗਲਤੀ ਦਾ ਅਹਿਸਾਸ ਕਰਦੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੇ ਦਰਬਾਰ ਵਿੱਚ ਜਾ ਕੇ ਮੁਆਫ਼ੀ ਮੰਗੀ। ਸੱਚੇ ਪਾਤਸ਼ਾਹ ਸਾਡੀ ਸੁਣ ਲੈ। ਯਾਦ ਰੱਖਿਓ, ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਇਹਨਾਂ ਯੋਧਿਆਂ ਇਹਨਾਂ ਰਾਜਿਆਂ ਦੇ ਉੱਤੇ ਜਿੱਤ ਪ੍ਰਾਪਤ ਕਰਦੇ ਨੇ ਤਾਂ ਕਿ ਉਹ ਇਹਨਾਂ ਦੇ ਇਲਾਕਿਆਂ ਇਹਨਾਂ ਦੇ ਰਾਜ ਉੱਤੇ ਕਬਜ਼ਾ ਵੀ ਕਰ ਸਕਦੇ ਸਨ। ਪਰ ਇਹ ਤਾਂ ਸੋਚ ਮੇਰੇ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਜੀਵਨ ਵਿੱਚ ਨਹੀਂ ਵੀ ਕਿਸੇ ਦੇ ਰਾਜ ਕਿਸੇ ਦੀ ਰਿਆਸਤ ਦੇ ਉੱਤੇ ਕਬਜ਼ਾ ਕਰਨਾ, ਕਿਸੇ ਦੇ ਇਲਾਕੇ ਨੂੰ ਜਿੱਤ ਕੇ ਉਹਦੇ ਉੱਤੇ ਆਪ ਕਾਬਜ਼ ਹੋਣਾ, ਐਸਾ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਵਿਰੋਧ ਕਿਸੇ ਦੇ ਨਾਲ ਨਹੀਂ, ਉਹ ਤਾਂ ਹਮੇਸ਼ਾ ਦਯਾਲੂ ਤੇ ਦਯਾਵਾਨ ਸਨ। ਸਿਰਫ ਜਿਹੜੇ ਜ਼ੁਲਮੀ ਬੰਦੇ ਜ਼ੁਲਮ ਕਰਨ ਵਾਲੇ ਨੇ ਉਹਨਾਂ ਦੇ ਨਾਲ ਟਾਕਰਾ ਸੀ ਮੇਰੇ ਸਤਿਗੁਰਾਂ ਨੇ। ਲਓ ਜੀ, ਇਸ ਜੰਗ ਤੋਂ ਬਾਅਦ 4 ਸਾਲ ਦਾ ਸਮਾਂ ਲੰਘ ਗਿਆ। ਉਧਰ ਔਰੰਗਜ਼ੇਬ ਪਾਤਸ਼ਾਹ ਇਸ ਸਮੇਂ ਦੇ ਦੌਰਾਨ ਦੱਖਣ ਦੀ ਮੁਹਿੰਮ ਵੱਲੇ ਹੋਈ ਬਗਾਵਤ ਨੂੰ ਦਬਾਉਣ ਵਾਸਤੇ ਉਧਰੇ ਰਹਿ ਦਿੱਲੀ ਵੀ ਨਹੀਂ ਆਇਆ। ਅੱਜ ਕਈ ਸਾਲਾਂ ਤੋਂ ਬਾਅਦ ਦਿੱਲੀ ਔਰੰਗਜ਼ੇਬ ਪਾਤਸ਼ਾਹ ਆਇਆ। ਇਹਨੇ ਆਪਣੇ ਰੋਜ਼ ਨਾਮ ਤੇ ਵੇਖੇ, ਆਪਣੇ ਹਿਸਾਬ ਕਿਤਾਬ ਨੂੰ ਵੇਖਿਆ, ਉਹਦੇ ਵਿੱਚ ਉਹਨੂੰ ਜੋ ਕੁਝ ਦੱਸਿਆ ਉਹਨੇ ਆਖਿਆ, ਕਈ ਸਾਲ ਹੋ ਗਏ ਜਿਹੜੇ ਹਿੰਦੁਸਤਾਨ ਦਾ ਇਹ ਉੱਤਰੀ ਇਲਾਕਾ ਖਾਸ ਕਰਕੇ ਪਹਾੜੀ ਰਾਜਿਆਂ ਦੀਆਂ ਰਿਆਸਤਾਂ, ਉਹਨਾਂ ਵੱਲੋਂ ਕੋਈ ਮਾਮਲਾ ਨਹੀਂ ਤਾਰਿਆ ਗਿਆ। ਇਹਦਾ ਕੀ ਮਤਲਬ? ਕਿ ਉਹ ਰਾਜੇ ਪਹਾੜੀ ਰਿਆਸਤਾਂ ਦੇ ਮਾਲਕ ਨੇ ਜਿਹੜੇ ਬਣੇ ਬੈਠੇ, ਉਹ ਸਰਕਾਰ ਤੋਂ ਬਾਗੀ ਹੋ ਗਏ ਨੇ। ਉਹਨਾਂ ਦੇ ਕੋਲੋਂ ਲਗਾਨ ਤਲਾਨ ਕਿਉਂ ਨਹੀਂ ਆਇਆ, ਖਜ਼ਾਨੇ ਵਿੱਚ ਜਮ੍ਹਾਂ ਕਿਉਂ ਨਹੀਂ ਕਰਵਾਇਆ ਗਿਆ? ਇਸ ਗੱਲ ਨੂੰ ਲੈ ਕੇ ਔਰੰਗਜ਼ੇਬ ਪਾਤਸ਼ਾਹ ਨੇ ਇੱਕ ਦਰਬਾਰ ਲਗਾਇਆ, ਜਿਸ ਦਰਬਾਰ ਅੰਦਰ ਬਹੁਤ ਸਾਰੇ ਅਮੀਰ ਵਜ਼ੀਰ ਜਰਨੈਲ ਤੇ ਇਹਦੀਆਂ ਫੌਜਾਂ ਬੈਠੀਆਂ ਨੇ। ਇਹਨੇ ਰੋਹ ਭਰੀ ਤਕਰੀਰ ਕਰਕੇ ਆਖਿਆ, ਕਹਿੰਦਾ ਕੋਈ ਉੱਥੇ ਤੁਹਾਡੇ ਵਿੱਚੋਂ ਬਹਾਦਰ ਜਿਹੜਾ ਪੰਜਾਬ ਦੀ ਧਰਤੀ ਅੰਦਰ ਪਹਾੜੀ ਰਿਆਸਤਾਂ ਦੇ ਰਾਜੇ ਸਰਕਾਰ ਤੋਂ ਬਾਗੀ ਹੋ ਕੇ ਬੈਠੇ ਨੇ, ਜਿਨ੍ਹਾਂ ਨੇ ਕੋਈ ਲਗਾਨ ਨਹੀਂ ਤਾਰਿਆ, ਲਗਭਗ 3.5 ਸਾਲ ਹੋ ਗਏ ਨੇ, ਉੱਠੋ ਕੋਈ ਐਸਾ ਜਿਹੜਾ ਉਹਨਾਂ ਰਾਜਿਆਂ ਨੂੰ ਐਸਾ ਮਜ਼ਾ ਦਿਖਾਵੇ, ਜਿਹੜਾ ਤੇ ਲਗਾਨ ਦੇਣਾ ਮੰਨ ਜਾਏ, ਦੇ ਦੇਵੇ ਆਪਣੇ ਆਪ ਅਕਲਵੰਦੀ ਹੋ ਕੇ ਉਹਨੂੰ ਬਖਸ਼ ਦਿੱਤਾ ਜਾਏ, ਜਿਹੜਾ ਜਰਾ ਜਿੰਨਾ ਵੀ ਆਕੜੇ ਉਸ ਦੀ ਰਿਆਸਤ ਦੇ ਵਿੱਚੋਂ ਉਸ ਨੂੰ ਖਤਮ ਕਰਕੇ ਰਿਆਸਤ ਦੇ ਉੱਤੇ ਕਬਜ਼ਾ ਕਰ ਲੈਣਾ ਚਾਹੀਦਾ ਹੈ। ਇਸ ਤਕਰੀਰ ਦਾ ਹੋਇਆ ਅਸਰ, ਉੱਠਿਆ ਇੱਕ ਜਰਨੈਲ ਜਿਸ ਦਾ ਨਾਮ ਹੈ ਮੀਆਂ ਖਾਨ। ਉਹਨੇ ਤਲਵਾਰ ਉਠਾਈ, ਸਜਦਾ ਕੀਤਾ, ਕਹਿਣ ਲੱਗਾ, ਹਜ਼ੂਰ ਮੈਂ ਜਾਵਾਂਗਾ ਉਹਨਾਂ ਰਿਆਸਤਾਂ ਦੇ ਰਜਵਾੜਿਆਂ ਦੀ ਸੁਧਾਈ ਕਰਨ ਵਾਸਤੇ। ਆਗਿਆ ਲਈ ਔਰੰਗਜ਼ੇਬ ਬਾਦਸ਼ਾਹ ਦੇ ਕੋਲੋਂ 10,000 ਫੌਜ ਲੈ ਕੇ ਤੁਰਨ ਲੱਗਾ। ਫਿਰ ਬੇਨਤੀ ਕਰਦਾ ਹੈ, ਕਹਿੰਦਾ, ਜਹਾਂਪਨਾ ਮੇਰੀ ਇੱਕ ਬੇਨਤੀ ਹੈ, ਮੇਰਾ ਭਤੀਜਾ ਆਲਮ ਖਾਨ ਜੇ ਤੁਸੀਂ ਕਿਰਪਾ ਕਰਕੇ ਮੈਨੂੰ ਮੇਰੇ ਨਾਲ ਉਸ ਨੂੰ ਭੇਜ ਦਿਓ ਤੇ ਹੋਰ ਕਿੰਨਾ ਚੰਗਾ ਹੋਵੇਗਾ। ਬਾਦਸ਼ਾਹ ਨੇ ਇਹ ਵੀ ਆਗਿਆ ਦਿੱਤੀ, ਲੋ ਜੀ ਮੀਆਂ ਖਾਨ ਤੇ ਆਲਮ ਖਾਨ 10,000 ਫੌਜ ਲੈ ਕੇ ਮਾਰੋ ਮਾਰ ਕਰਦੇ ਹੋਏ ਦਿੱਲੀ ਤੋਂ ਰਵਾਨਾ ਹੋਏ, ਲਾਹੌਰ ਪਹੁੰਚੇ ਨੇ। ਲਾਹੌਰ ਦਾ ਸੂਬੇਦਾਰ ਉਸ ਵਕਤ ਹੈ ਦਿਲਾਵਰ ਖਾਨ। ਆਣ ਕੇ ਇਹਨਾਂ ਨੇ ਧਮਕਾਇਆ ਦਿਲਾਵਰ ਖਾਨ ਨੂੰ, ਕਹਿੰਦਾ ਤੂੰ ਲਾਹੌਰ ਦਾ ਸੂਬੇਦਾਰ ਹੋਵੇ, ਤੇਰੇ ਇਲਾਕੇ ਦੇ ਅੰਦਰ ਰਾਜੇ ਸਰਕਾਰ ਦੇ ਬਾਗੀ ਹੋ ਕੇ ਬਹਿ ਜਾਣ, ਉਹ ਮਾਮਲਾ ਨਾ ਦੇਣ, ਉਹ ਖਜ਼ਾਨੇ ਵਿੱਚ ਜਮ੍ਹਾਂ ਨਾ ਕਰਾਉਣ, ਫਿਰ ਤੂੰ ਇੱਥੇ ਕਾਹਦੇ ਵਾਸਤੇ ਬੈਠਾ? ਖੈਰ ਦਿਲਾਵਰ ਖਾਨ ਨੇ ਆਪਣੀ ਮਜਬੂਰੀ ਜ਼ਾਹਰ ਕਰਦਿਆਂ ਹੋਇਆ ਆਖਿਆ, ਮੇਰੇ ਕੋਲੋਂ ਜੋ ਕੁਝ ਤੁਸੀਂ ਹੁਕਮ ਲਾਓ ਮੈਂ ਹਾਜ਼ਰ ਹਾਂ, ਤੁਹਾਡੇ ਸਾਹਮਣੇ ਮੈਂ ਨਜ਼ਰਾਨਾ ਰੱਖਣ ਵਾਸਤੇ ਵੀ ਤਿਆਰ ਹਾਂ, ਜੋ ਵੀ ਮਦਦ ਚਾਹੀਦੀ ਮੈਂ ਕਰਨ ਵਾਸਤੇ ਤਿਆਰ ਹਾਂ, ਪਰ ਇਹਨਾਂ ਰਿਆਸਤਾਂ ਦੇ ਜਿਹੜੇ ਰਾਜੇ ਨੇ ਸਰਕਾਰ ਦੇ ਬਾਗੀ ਹੋਏ ਬੈਠੇ ਨੇ, ਉਹਨਾਂ ਦੀ ਸੁਧਾਈ ਤੁਸਾਂ ਨੇ ਕਰਨੀ ਹੋਵੇਗੀ। ਬਹੁਤ ਸਾਰਾ ਧਨ ਦੌਲਤ ਦਿਲਾਵਰ ਖਾਨ ਦੇ ਕੋਲੋਂ ਲਿਆ ਮੀਆਂ ਖਾਨ ਨੇ, ਔਰ ਆਪਣੇ ਭਤੀਜੇ ਆਲਮ ਖਾਨ ਨੂੰ ਕੋਲ ਸੱਦ ਕੇ ਕਹਿੰਦਾ, ਆਲਮ ਖਾਨ ਉਹ ਤੂੰ ਬੜਾ ਬਹਾਦਰ ਯੋਧਾ ਹੈ, ਤੂੰ ਸੂਰਮਾ ਹੈ, ਤੂੰ ਜਰਨੈਲ ਹੈ, ਯਾਦ ਰੱਖ ਆ ਜਿੰਨੇ ਪਹਾੜੀ ਰਾਜੇ ਨੇ ਨਾ, ਇਹਨਾਂ ਰਿਆਸਤਾਂ ਦੀ ਕੈਂਟ ਸ਼ੈਂਟ ਕਰਨੀ, ਇਹਨਾਂ ਦੀ ਸੁਧਾਈ ਕਰਨੀ, ਇਹਨਾਂ ਦੇ ਵਿੱਚੋਂ ਮਾਮਲਾ ਅਗਰਾਉਣਾ, ਇਹ ਤੇਰੀ ਜ਼ਿੰਮੇਵਾਰੀ ਹੈ। ਮੀਆਂ ਖਾਨ ਆਪਣੇ ਭਤੀਜੇ ਆਲਮ ਖਾਨ ਨੂੰ ਇਹਨਾਂ ਪਹਾੜੀ ਰਿਆਸਤਾਂ ਦੀ ਜ਼ਿੰਮੇਵਾਰੀ ਜਿਵੇਂ ਦੇ ਰਿਹਾ, ਜਿਵੇਂ ਦਾ ਹੌਸਲਾ ਵਧਾ ਕੇ ਇਹਨੂੰ ਕਹਿ ਰਿਹਾ, ਉਹਨਾਂ ਬੋਲਾਂ ਨੂੰ ਆਪ ਸੰਗਤ ਦੀ ਸੇਵਾ ਅੰਦਰ ਸਰੰਗੀ ਵਾਦਕ ਹਰਦੇਵ ਸਿੰਘ ਗਿੱਲ ਸੰਧਵਾ, ਢਾਡੀ ਭਗਵੰਤ ਸਿੰਘ ਸਾਂਗਣਾ, ਅਮਰਜੀਤ ਸਿੰਘ ਤਲਵੰਡੀ ਸੰਘੇੜਾ, ਸੁਖਵਿੰਦਰ ਸਿੰਘ ਅਨਮੋਲ ਦਾ ਢਾਡੀ ਜੱਥਾ ਹੈ।

हो जा झटपट जोगी अरमान, राजे छोड़ने ने बारी तार दे

ਵਿਚਾਰ ਕੇ ਲੈ ਜਾ ਚੋਣ ਵੇ ਜੰਮੂ ਮਿਲੇ ਪਛਾਣ ਬਿਨਾ ਸ਼ਕਤੀ ਦੇ ਸੂਤ ਨਹੀਂ ਆਉਣੇ ਆਵਣੇ ਭੂਏ ਹੋਏ ਹੋਏ

ਆਲਮ ਖਾਨ ਨੂੰ ਐਸੇ ਸ਼ਬਦ ਕਹਿੰਦਿਆਂ ਹੋਇਆਂ ਮੀਆਂ ਖਾਨ ਦਲੇਰੀਆਂ ਦੇ ਰਿਹਾ ਸੀ। ਕਹਿੰਦਾ ਤੇਰੇ ਵਰਗਾ ਬਹਾਦਰ ਕੋਈ ਨਹੀਂ, ਤੇ ਯਾਦ ਰੱਖ ਆਲਮ ਖਾਨ, ਅਸੀਂ ਉਸ ਬਾਦਸ਼ਾਹ ਔਰੰਗਜ਼ੇਬ ਤੇ ਭੇਜੇ ਹੋਏ ਹਾਂ, ਤੇ ਸਾਨੂੰ ਇਹ ਵੀ ਯਾਦ ਹੋਣਾ ਚਾਹੀਦਾ ਹੈ ਕਿ ਮੁਗਲਿਆ ਦੇਸ਼ ਹੈ, ਇੱਥੇ ਸਾਨੂੰ ਵੱਧ ਤੋਂ ਵੱਧ ਜਿਤਨੇ ਕਾਫਰ ਨੇ, ਹਿੰਦੂ ਕੌਮ ਦੇ ਮਜ਼ਹਬ ਦੇ ਲੋਕ ਨੇ, ਉਹਨਾਂ ਨੂੰ ਕੁਫਰ ਤੋਂ ਕੱਢ ਲੈਣਾ ਚਾਹੀਦਾ ਜਿਵੇਂ ਪਹਿਲਾਂ ਅਸੀਂ ਹਜ਼ਾਰਾਂ ਨੂੰ ਕੱਢ ਚੁੱਕੇ ਹਾਂ। ਇਸ ਕਰਕੇ ਮੈਂ ਸਮਝਦਾ ਤੇਰੇ ਸਾਹਮਣੇ ਤੇਰੇ ਟਾਕਰੇ ਤੇ ਅੜਨ ਵਾਲਾ ਕੋਈ ਨਹੀਂ ਹੋਣਾ। ਇਹ ਗੱਲਾਂ ਆਲਮ ਖਾਨ ਨੇ ਸੁਣੀਆਂ, ਇੱਕ ਤੇ ਹੱਥ ਮਾਰ ਕੇ ਕਹਿੰਦਾ ਚਾਚਾ ਜੀ, ਇਹੋ ਜਿਹਾ ਅਜੇ ਤੱਕ ਕੋਈ ਨਹੀਂ ਜਵਾਨ ਹੋਣਾ ਜਿਹੜਾ ਮੇਰੇ ਢਾਗ ਦੇ ਉੱਤੇ ਛੂਕਦੀ ਹੋਈ ਕਾਬਲੀ ਤਲਵਾਰ ਦੇ ਸਾਹਮਣੇ ਟਿਕ ਸਕੇ। ਕੋਈ ਰਾਜਾ ਮੇਰੇ ਸਾਹਮਣੇ ਆਕੜ ਦੀ ਹਿੰਮਤ ਨਹੀਂ ਕਰ ਸਕੇਗਾ। ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਮੈਨੂੰ ਜਿਸ ਮੁਹਿੰਮ ਤੇ ਤੁਸੀਂ ਤੋਰ ਰਹੇ ਹੋ, ਮੈਨੂੰ ਇਹ ਆਸ ਹੈ ਮੈਂ ਉਹਦੇ ਵਿੱਚ ਸਫਲ ਹੋ ਕੇ ਤੁਹਾਨੂੰ ਸਾਰਾ ਕੁਝ ਕਰਕੇ ਦਿਖਾਵਾਂਗਾ। ਸ਼ਾਬਾਸ਼ ਦਿੱਤੀ ਮੀਆਂ ਖਾਨ ਨੇ, ਆਪਣੇ ਭਤੀਜੇ ਆਲਮ ਖਾਨ ਨੂੰ ਤੋਰਿਆ। ਯਾਦ ਰੱਖੋ, ਆਇਆ ਦਿੱਲੀ ਤੋਂ ਆਪ ਵੀ ਨਾਲ ਹੈ, ਪਰ ਆ ਰਿਹਾ ਅੱਗੇ ਗਰਮੀਆਂ ਦਾ ਮੌਸਮ, ਆਪਣੇ ਆਪ ਹੈ ਜੰਮੂ ਕਸ਼ਮੀਰ ਦੇ ਠੰਡੇ ਇਲਾਕੇ ਵਿੱਚ ਰਹਿਣਾ ਚਾਹੁੰਦਾ ਹੈ, ਤੇ ਦੂਜਾ ਖਿਆਲ ਇਹ ਵੀ ਆ ਮੈਨੂੰ ਕੀ ਲੋੜ ਪਈ ਇਸ ਪਾਸੇ ਮੌਤ ਦੇ ਮੂੰਹ ਵਾਲੇ ਪਾਸੇ ਜਾਣ ਦੀ, ਇਹਦੇ ਨਾਲੋਂ ਚੰਗਾ ਹੋਵੇ ਗਰਮੀਆਂ ਇੱਧਰ ਇਸ ਠੰਡੇ ਇਲਾਕੇ ਦੇ ਵਿੱਚ ਬਿਤਾਈਆਂ ਜਾਣ, ਤੇ ਆਲਮ ਖਾਨ ਨੂੰ ਇਹਨਾਂ ਪਹਾੜੀ ਰਿਆਸਤਾਂ ਦੇ ਰਾਜਿਆਂ ਦੇ ਕੋਲੋਂ ਲਗਾਣ ਲੈਣ ਵਾਸਤੇ ਤੋਰ ਦਿੱਤਾ ਜਾਏ। ਆਲਮ ਖਾਨ ਜਵਾਨੀ ਦੇ ਜੋਸ਼ ਵਿੱਚ, ਇਹਨੂੰ ਫੌਜਾਂ ਦਾ ਮਾਣ ਹੈ, ਬੜਾ ਆਪਣੇ ਆਪ ਨੂੰ ਯੋਧਾ ਕਹਾਉਂਦਾ ਹੈ, ਲਾਹੌਰ ਤੋਂ ਮਾਰੋ ਮਾਰ ਕਰਦਾ ਹੋਇਆ ਯਾ ਅਲੀ ਦੇ ਨਾਅਰੇ ਮਾਰ ਕੇ ਇਹਨਾਂ ਰਿਆਸਤਾਂ ਨੂੰ ਜਿੱਤਣ ਵਾਸਤੇ, ਇਹਨਾਂ ਰਾਜੇ ਰਜਵਾੜਿਆਂ ਨੂੰ ਨਵਾਉਣ ਵਾਸਤੇ ਤੁਰਿਆ ਆਉਂਦਾ ਹੈ। ਸਿਪਾਹੀ ਫੌਜੀ ਦਾ ਅਕਸਰ ਇਹ ਸੁਭਾਅ ਬਣ ਜਾਂਦਾ ਹੈ, ਉਸ ਦਾ ਜਿਹੜਾ ਸੱਚ ਤੋਂ ਪਰੇ ਹੋਵੇ ਉਹ ਰਸਤੇ ਦੇ ਵਿੱਚ ਤੁਰਿਆ ਜਾਂਦਾ, ਚਾਰ ਚੁਫੇਰੇ ਤੇ ਲੋਕਾਂ ਨੂੰ ਉਜਾੜਦਾ ਤੇ ਤੰਗ ਕਰਦਾ ਹੈ, ਲੁੱਟਾ ਖੋਹਾ ਕਰਦਾ, ਕਈਆਂ ਦਾ ਤੇ ਇੱਥੋਂ ਤੱਕ ਸੁਭਾਅ ਚੜਿਆ ਜਾਂਦਾ ਹੈ, ਉਹ ਕਿਸੇ ਦੀਆਂ ਇੱਜ਼ਤਾਂ ਨੂੰ ਵੀ ਨਹੀਂ ਬਖਸ਼ਦੇ, ਬਹੁ ਬੇਟੀਆਂ ਦੀਆਂ ਇੱਜ਼ਤਾਂ ਦੇ ਨਾਲ ਖਿਲਵਾੜ ਕਰਦੇ ਹੋਏ ਪੱਤ ਲੁੱਟਦੇ ਹੋਏ ਅੱਗੇ ਤੁਰੇ ਜਾਂਦੇ ਨੇ, ਤੇ ਜਿਹੜੇ ਨੀਵੇਂ ਹੋਏ ਲੋਕ, ਨਿਤਾਣੇ ਹੋਏ ਲੋਕ, ਨਿਆਸਰੇ ਹੋ ਚੁੱਕੇ, ਜਿਹੜੇ ਹਿੰਮਤ ਹਾਰ ਚੁੱਕੇ ਲੋਕ ਨੇ, ਪਿਆਰੇ ਗੁਰਸਿੱਖੋ, ਇਹ ਸਾਰਾ ਕੋਈ ਸਹਿਣ ਕਰਕੇ ਵੀ ਸੀਵਾ ਨੀਵਾਂ ਸਿਰ ਕਰਕੇ ਚੁੱਪ ਕਰਕੇ ਆਪਣੀ ਦਿਨ ਕੱਟੀ ਕਰੀ ਜਾਂਦੇ ਨੇ। ਖੈਰੇ ਰਸਤੇ ਦੇ ਅੰਦਰ ਚਾਰ ਫੇਰੇ ਨੂੰ ਉਜਾੜਦਾ ਤੇ ਲੁੱਟਦਾ ਹੋਇਆ ਆਲਮ ਖਾਨ ਪਠਾਨਕੋਟ ਚਲਿਆ ਗਿਆ। ਇਸ ਤੋਂ ਅੱਗੇ ਹਰੀਪੁਰ ਰਿਆਸਤ ਨੂੰ ਲੰਘਿਆ, ਅਗੇਰੇ ਆ ਰਿਹਾ ਕਾਂਗੜ ਦਾ ਇਲਾਕਾ, ਕਟੋਚ ਵੀ ਕਿਹਾ ਜਾਂਦਾ ਹੈ। ਇਸ ਰਿਆਸਤ ਦਾ ਰਾਜਾ ਹੈ ਕਿਰਪਾਲ ਚੰਦ। ਪਿਆਰੇ ਗੁਰਸਿੱਖੋ, ਇਸ ਰਿਆਸਤ ਤੋਂ ਚਾਰ ਮੀਲ ਪਿੱਛੇ ਨੇ ਆਪਣੀਆਂ ਫੌਜਾਂ ਦੇ ਡੇਰੇ ਲਾ ਦਿੱਤੇ। ਆਪਣੇ ਵੱਲੋਂ ਇੱਕ ਚਿੱਠੀ ਲਿਖੀ ਰਾਜੇ ਕਿਰਪਾਲ ਚੰਦ ਨੂੰ, ਕਿਰਪਾਲ ਚੰਦ ਕਈ ਸਾਲ ਹੋ ਗਏ ਨੇ ਤੁਸੀਂ ਨੇ ਬਾਦਸ਼ਾਹ ਦੇ ਖਜ਼ਾਨੇ ਦੇ ਅੰਦਰ ਆਪਣੀ ਇਸ ਰਿਆਸਤ ਦਾ ਲਗਾਨ ਨਹੀਂ ਜਮ੍ਹਾਂ ਕਰਵਾਇਆ, ਬਹੁਤ ਛੇਤੀ ਤੋਂ ਛੇਤੀ ਨਜ਼ਰਾਨੇ ਲੈ ਕੇ ਔਰ ਇਸ ਆਪਣੇ ਇਲਾਕੇ ਦਾ ਆਪਣੀ ਰਿਆਸਤ ਦਾ ਬਣਦਾ ਹੋਇਆ ਲਗਾਨ ਤਮਾਮ ਲੈ ਕੇ ਮੇਰੇ ਸਾਹਮਣੇ ਹਾਜ਼ਰ ਹੋ, ਜੇ ਇਹ ਕੁਝ ਕਰਨ ਲਈ ਨਾ ਤਿਆਰ ਹੋਇਓ ਤੇ ਆਪਣੀਆਂ ਫੌਜਾਂ ਲੈ ਕੇ ਲੜਨ ਲਈ ਤਿਆਰ ਹੋ ਜਾਈ, ਤੇਰੇ ਇਲਾਕੇ ਤੇਰੀ ਰਿਆਸਤ ਨੂੰ ਉਜਾੜਨ ਵਾਸਤੇ ਆਲਮ ਖਾਨ ਜਰਨੈਲ ਆਪਣੀਆਂ ਫੌਜਾਂ ਲੈ ਕੇ ਪਹੁੰਚ ਚੁੱਕਾ ਹੈ। ਜਦੋਂ ਇਹ ਚਿੱਠੀ ਆਲਮ ਖਾਨ ਦੀ ਲਿਖੀ ਹੋਈ ਇਸ ਰਾਜੇ ਕਿਰਪਾਲ ਚੰਦ ਨੂੰ ਮਿਲੀ ਹੈ, ਇਹਨੇ ਇੱਕਦਮ ਫਿਕਰਮੰਦ ਹੋ ਕੇ ਮਹਿਸੂਸ ਕੀਤਾ ਕਿ ਮੈਂ ਇਹਨਾਂ ਦਾ ਟਾਕਰਾ ਨਹੀਂ ਕਰ ਸਕਾਂਗਾ। ਬੜੀ ਕਾਹਲੀ ਦੇ ਨਾਲ ਆਪਣੇ ਨਜ਼ਦੀਕ ਵਾਲੀ ਰਿਆਸਤ, ਜਿਹੜੀ ਰਿਆਸਤ ਦਾ ਨਾਮ ਹੈ ਬਿਜੜਵਾਲ, ਉੱਥੋਂ ਦਾ ਰਾਜਾ ਦਿਆਲ ਚੰਦ, ਇਹਨੇ ਸੁਨੇਹਾ ਭੇਜ ਕੇ ਦਿਆਲ ਚੰਦ ਬਿਜੜਵਾਲੀਏ ਨੂੰ ਸੱਦ ਲਿਆ। ਇਸ ਕਾਂਗੜ ਦੇ ਕਿਲ੍ਹੇ ਦੇ ਅੰਦਰ ਬੈਠੇ ਹੋਏ ਨੇ, ਇਹਨਾਂ ਨੇ ਆਪਸ ਵਿੱਚ ਕੀਤੀ ਰਹਿ ਸੋਚਣ ਲੱਗ ਪਏ, ਦਿਆਲ ਚੰਦ ਤੇ ਕਿਰਪਾਲ ਚੰਦ, ਕਹਿੰਦਾ ਕਿਸ ਢੰਗ ਦੇ ਨਾਲ ਆਈ ਹੋਈ ਇਸ ਆਫਤ ਤੋਂ ਅਸੀਂ ਬਚ ਸਕਦੇ ਹਾਂ, ਮੁਕਾਬਲਾ ਕਰਕੇ ਅਸੀਂ ਇਹਨਾਂ ਦਾ ਟਾਕਰਾ ਕਰਕੇ ਜਿੱਤ ਨਹੀਂ ਸਕਾਂਗੇ, ਹਾਰ ਜਾਵਾਂਗੇ, ਮੌਤ ਦੇ ਮੂੰਹ ਵਿੱਚ ਜਾਣ ਵਾਲੀ ਗੱਲ ਹੈ ਆਪਣੇ ਆਪ, ਇਹਦੇ ਨਾਲੋਂ ਚੰਗਾ ਕਿਸੇ ਢੰਗ ਦੇ ਨਾਲ ਬਚਣਾ ਚਾਹੀਦਾ। ਦੋਵੇਂ ਬੈਠੇ ਹੋਏ ਕਾਂਗੜ ਦੇ ਇਸ ਕਿਲ੍ਹੇ ਦੇ ਅੰਦਰ ਦਿਆਲ ਚੰਦ ਤੇ ਕਿਰਪਾਲ ਚੰਦ ਕਟੋਚੀਆ ਆਪਸ ਵਿੱਚ ਜਿਹੜੀ ਰਹਿ ਕਰਦੇ ਨੇ, ਆਈ ਹੋਈ ਇਸ ਫੌਜ ਦੇ ਕੋਲੋਂ ਕਿਸ ਢੰਗ ਦੇ ਨਾਲ ਵਧਿਆ ਜਾ ਸਕਦਾ ਹੈ, ਆਪਸੀ ਇਹਨਾਂ ਦੀ ਵਿਚਾਰ ਕੀ ਹੈ, ਇਸ ਆਈ ਫੌਜ ਦਾ ਮੂੰਹ ਕਿੱਧਰ ਨੂੰ ਮੋੜਨਾ ਚਾਹੁੰਦੇ ਨੇ, ਇਹਨਾਂ ਅੱਖਰਾਂ ਦਰ ਢਾਡੀ

ਇੱਕ ਵਾਰ ਸਾਰੀ ਸੰਗਤ ਸਤਿਗੁਰਾਂ ਨੂੰ ਸੀਸ ਝੁਕਾ ਕੇ ਗੱਦ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਰਾਜਾ ਕਿਰਪਾਲ ਚੰਦ ਕਟੋਤੀਆ, ਰਾਜਾ ਦਿਆਲ ਚੰਦ ਬਿਜੜ ਵਾਲੀਆ ਦੋਵੇਂ ਕਾਂਗੜ ਦੇ ਕਿਲੇ ਦੇ ਅੰਦਰ ਬੈਠੇ ਨੇ। ਆਪਸ ਵਿੱਚ ਸਲਾਹ ਕਰਦੇ ਨੇ ਇਸ ਆਈ ਹੋਈ ਆਫ਼ਤ ਤੋਂ ਕਿਵੇਂ ਬਚਿਆ ਜਾਏ। ਜਦੋਂ ਸਾਹਮਣੇ ਮਾਰ ਪੈਣ ਵਾਲੀ ਦਿਸਦੀ ਹੋਵੇ ਬੰਦਾ ਬੜਾ ਸੱਚਾ ਸੁੱਚਾ ਬਣ ਕੇ ਦਿਖਾਉਂਦਾ ਹੈ। ਆਪਸ ਵਿੱਚ ਸਲਾਹ ਕਰਦੇ ਨੇ, ਕਹਿੰਦੇ ਸੱਚਾਈ ਹੈ, ਅਸੀਂ ਸਰਕਾਰ ਨੂੰ ਕਈ ਸਾਲ ਲਗਾਉਣ ਨਹੀਂ ਦਿੱਤਾ, ਆਪਣੇ ਵੱਲੋਂ ਬਾਦਸ਼ਾਹ ਦੇ ਖਾਤੇ ਵਿੱਚ ਜਮ੍ਹਾਂ ਨਹੀਂ ਕਰਾਇਆ, ਇਸ ਕਰਕੇ ਆਫ਼ਤ ਤਾਂ ਇੱਕ ਦਿਨ ਆਉਣੀ ਸੀ। ਪਰ ਇਹਨਾਂ ਆਖਿਆ ਵਕਤ ਵਿਚਾਰ ਕੇ ਸਾਨੂੰ ਨੀਤੀ ਤੋਂ ਕੰਮ ਲੈਣਾ ਚਾਹੀਦਾ ਵੀ ਅਸੀਂ ਸਾਡੀ ਜ਼ਿੰਦਗੀ ਸਾਡੀ ਰਿਆਸਤ ਕਿਵੇਂ ਬਚ ਸਕਦੀ। ਆਪਸ ਵਿੱਚ ਸਲਾਹ ਹੋਈ, ਇਹਨਾਂ ਆਖਿਆ ਕਿੰਨਾ ਸਮਾਂ ਚੰਗਾ ਮਿਲ ਗਿਆ। ਰਾਜਾ ਦਿਆਲ ਚੰਦ ਕਿਰਪਾਲ ਚੰਦ ਨੂੰ ਕਹਿੰਦਾ ਸਾਡੇ ਅੰਦਰ ਇਹਨਾਂ 22 ਰਿਆਸਤਾਂ ਦੇ ਵਿੱਚੋਂ ਬਿਲਾਸਪੁਰ ਇਲਾਕਾ ਕਹਿਲੂਰ ਦੀ ਰਿਆਸਤ ਸਭ ਤੋਂ ਵੱਡੀ ਹੈ, ਜਿਹੜਾ ਸਾਰਿਆਂ ਵਿੱਚੋਂ ਵੱਡਾ ਕਹਾਉਣ ਵਾਲਾ ਹੈ ਰਾਜਾ ਭੀਮ ਚੰਦ। ਬੜਾ ਆਕੜ ਹੋਰ ਹੈ, ਕਈ ਸਾਨੂੰ ਕਈ ਵਾਰੀ ਮੁਸ਼ਕਲਾਂ ਵੀ ਆਉਂਦੀਆਂ ਨੇ। ਕਿਆ ਚੰਗਾ ਹੋਵੇ ਜੇ ਅਸੀਂ ਨੀਤੀ ਤੋਂ ਕੰਮ ਲਈਏ, ਆਈ ਹੋਈ ਫੌਜ ਨੂੰ ਉਸ ਪਾਸੇ ਵੱਲ ਨੂੰ ਮੋੜ ਦਈਏ ਆਲ ਸਥਾਨ ਨੂੰ ਕਹਿ ਕੇ। ਕਿਰਪਾਲ ਚੰਦ ਕਹਿੰਦਾ ਉਹ ਕਿਸ ਢੰਗ ਦੇ ਨਾਲ ਅਸੀਂ ਆਏ ਆਲਫ ਖਾਨ ਨੂੰ ਭੀਮ ਚੰਦ ਵੱਲੇ ਕਹਿਲੂਰ ਰਿਆਸਤ ਵੱਲੇ ਤੋਰ ਸਕਾਂਗੇ। ਦਿਆਲ ਚੰਦ ਬੜਾ ਚਤਰ ਹੈ, ਇਹਨੇ ਆਖਿਆ ਇਹ ਕੰਮ ਸਾਰਾ ਮੇਰੇ ਜਿਵੇਂ ਛੱਡ ਦੇ। ਹਾਂ ਕੀਤੀ ਕਿਰਪਾਲ ਚੰਦ ਨੇ, ਯਾਦ ਰੱਖੋ ਜਦੋਂ ਮੁਸੀਬਤ ਦਾ ਸਮਾਂ ਆਉਂਦਾ ਹੈ ਉਸ ਵੇਲੇ ਕੋਈ ਭੈਣ ਭਰਾ ਨਹੀਂ ਬਣਦਾ, ਕੋਈ ਰਿਸ਼ਤੇਦਾਰ ਨਹੀਂ, ਕੋਈ ਸੱਜਣ ਮਿੱਤਰ ਨਹੀਂ ਜੇ ਬਣਦਾ। ਕਿਰਪਾਲ ਚੰਦ ਕਟੋਤੀਆ, ਜੇ ਸੁਦਾਸ ਸਕਾ ਭਣੋਜਾ ਭਣਵਈਆ ਹੈ, ਦੀਜਾ ਹੈ ਭੀਮ ਚੰਦ ਕਹਿਲੂਰੀਆ, ਵੱਡੀ ਭੈਣ ਹੈ ਵੀ ਉਸਦੇ ਘਰ। ਪਰ ਪਿਆਰੇ ਗੁਰਸਿੱਖੋ ਅੱਜ ਇਹ ਵੀ ਸੋਚਦਾ ਕਹਿੰਦਾ ਮੇਰੀ ਰਿਆਸਤ ਬਚਦਾ, ਮੇਰੀ ਜਾਨ ਬਚਦਾ, ਭਾਵੇਂ ਭੈਣ ਦਾ ਘਰ ਉੱਜੜ ਜਾਏ। ਭੀਮ ਚੰਦ ਰਾਜੇ ਵੱਲੇ ਇਹਨੇ ਆਪਣੀਆਂ ਆਈਆਂ ਹੋਈਆਂ ਮੁਸ਼ਕਲਾਂ ਨੂੰ, ਆਈ ਹੋਈ ਫੌਜ ਦਾ ਮੂੰਹ ਉਸ ਪਾਸੇ ਕਰਨ ਨੂੰ ਸੋਚ ਲਿਆ, ਮਨ ਅੰਦਰ ਪੱਕੀ ਧਾਰ ਲਈ। ਦਿਆਲ ਚੰਦ ਨੇ ਆਖਿਆ ਹੁਣ ਸਾਨੂੰ ਚਾਹੀਦਾ ਦੇਰੀ ਨਾ ਕੀਤੀ ਜਾਏ, ਆਪਣੇ ਵੱਲੋਂ ਸਾਡੇ ਕੋਲ ਜਿੰਨੀ ਕੁ ਦੌਲਤ ਹੈ ਧਨ ਹੈ ਅਸੀਂ ਉਹ ਆਪਣੇ ਨਾਲ ਲੈ ਲਈਏ, ਦੋ ਹਾਥੀ ਲਈਏ, 5 ਘੋੜੇ ਨਾਲ ਲੈ ਲਈਏ ਤੇ ਜਾ ਕੇ ਆਲਮ ਖਾਨ ਦੇ ਪੈਰਾਂ ਵਿੱਚ ਡਿੱਗ ਪਈਏ। ਕਿਰਪਾਲ ਚੰਦ ਕਹਿੰਦਾ ਦਿਆਲ ਚੰਦ ਹੈ ਬੜੀ ਮੁਸ਼ਕਲ ਬਾਤ, ਇਹਨੇ ਆਖਿਆ ਮੈਂ ਸਾਰਾ ਕੁਝ ਸਾਂਭ ਲਵਾਂਗਾ। ਲਓ ਜੀ ਦੋਵੇਂ ਰਾਜੇ ਬੜੀ ਸਿਆਸਤ ਦੇ ਨਾਲ ਨੀਤੀ ਤੋਂ ਕੰਮ ਲੈਂਦੇ ਹੋਏ ਹਾਥੀ ਲੈ ਕੇ ਕੁਝ ਘੋੜੇ ਲੈ ਕੇ ਤੇ ਜਿੰਨਾ ਕਿ ਇਹਨਾਂ ਦੇ ਕੋਲ ਧਨ ਬਣ ਸਕਿਆ ਇਹਨਾਂ ਨੇ ਸੋਚਿਆ ਵਿਚਾਰਿਆ ਤੇ ਲੈ ਕੇ ਆਲਮ ਖਾਨ ਦੇ ਚਰਨਾਂ ਦੇ ਉੱਤੇ ਦਾੜ ਕਰਦੇ ਜਾ ਡਿੱਗੇ, ਹੱਥ ਜੋੜ ਕੇ ਸਾਹਮਣੇ ਖਲੋ ਗਏ। ਲਿਆਂਦੀ ਹੋਈ ਦੌਲਤ ਮਾਇਆ ਨੂੰ ਵੇਖਿਆ ਆਲਮ ਖਾਨ ਕੜਕੇ

ਚੱਲਦਾ ਹੈ ਇਹਦਾ ਕਿਰਪਾਲ ਚੰਦ। ਆ ਜਿੰਨੀ ਕੁ ਮਾਇਆ ਤੁਸੀਂ ਲੈ ਕੇ ਆਏ ਹੋ ਨਾ, ਇਹ ਤੁਹਾਡੇ ਲਗਾਉਣ ਜੋਗੀ ਨਹੀਂ ਹੈ, ਬਹੁਤ ਘੱਟ ਹੈ। ਤੁਹਾਨੂੰ ਤੇ ਜੁਰਮਾਨੇ ਵੀ ਵਧੇਰੇ ਪੈਣੇ ਚਾਹੀਦੇ ਨੇ। ਕਿੰਨੇ ਸਾਲ ਹੋ ਗਏ ਨੇ ਤੁਸੀਂ ਸਰਕਾਰ ਦੇ ਬਾਗੀ ਹੋਏ ਬੈਠੇ ਹੋ। ਇੱਕਦਮ ਨੀਤੀ ਤੋਂ ਕੰਮ ਲੈਂਦੇ ਆ ਦਿਆਲ ਚੰਦ, ਅਗਲ ਵਾਂਢੀ ਹੋ ਕੇ ਕਹਿੰਦਾ ਜਨਾਬ ਇਹ ਕੋਈ ਇਲਾਕੇ ਦਾ ਮਾਮਲਾ ਨਹੀਂ, ਇਹ ਰਿਆਸਤ ਦਾ ਤਮਾਮ ਨਹੀਂ ਅਸੀਂ ਤੁਹਾਨੂੰ ਦੇ ਰਹੇ। ਹਜ਼ੂਰ ਇਹ ਤੇ ਤੁਹਾਡੇ ਵਾਸਤੇ ਅਸੀਂ ਨਜ਼ਰਾਨਾ ਲੈ ਕੇ ਆਏ ਹਾਂ, ਇਹਦੇ ਵਿੱਚ ਸਰਕਾਰ ਦਾ ਕੋਈ ਹਿੱਸਾ ਨਹੀਂ। ਬਸ ਫੇਰ ਕੀ ਸੀ, ਆਲਮ ਖਾਨ ਥੋੜਾ ਮੱਠਾ ਪੈ ਗਿਆ ਵੀ ਇਹ ਮੇਰੇ ਵਾਸਤੇ ਲਿਆਂਦਾ, ਇਹ ਸਰਕਾਰ ਲਈ ਨਹੀਂ। ਇਹਨਾਂ ਆਖਿਆ ਹਾਂ ਜਿਹੜਾ ਸਰਕਾਰ ਦਾ ਮਾਲੀ ਅਸੀਂ ਤਾਰਨਾ ਉਹ ਤੇ ਅਸੀਂ ਦਿੱਲੀ ਨੂੰ ਭੇਜ ਚੁੱਕੇ ਹਾਂ, ਇਹ ਤੇ ਸਿਰਫ ਤੁਹਾਡੇ ਵਾਸਤੇ ਲੈ ਕੇ ਆਏ ਹਾਂ। ਇਹਨੇ ਆਖਿਆ ਮੈਂ ਕੁਝ ਸਮਝਿਆ ਨਹੀਂ। ਇਹਨਾਂ ਦੋਹਾਂ ਰਾਜਿਆਂ ਨੇ ਕਿਰਪਾਲ ਚੰਦ ਤੇ ਦਿਆਲ ਚੰਦ ਵਿਝੜ ਵਾਲੀਆਂ ਨੇ, ਇਹਨਾਂ ਆਖਿਆ ਹਜ਼ੂਰ ਆਪ ਇਹ ਚੀਜ਼ਾਂ ਪ੍ਰਵਾਨ ਕਰੋ ਤੇ ਤੁਹਾਨੂੰ ਅਸੀਂ ਦਾਵਤ ਦਿੰਦੇ ਹਾਂ ਆਪਣੇ ਕਿਲੇ ਦੇ ਅੰਦਰ ਆਉਣ ਦੀ, ਉੱਥੇ ਆਣ ਕੇ ਬੈਠੋ ਤੇ ਨਾਲੇ ਤੁਹਾਨੂੰ ਸਾਰੀ ਗੱਲਬਾਤ ਅਸੀਂ ਸਮਝਾਵਾਂਗੇ। ਸਾਹਮਣੇ ਦਿਸੀ ਦੌਲਤ ਆਪਣੇ ਵਾਸਤੇ, ਆਲਮ ਖਾਨ ਨਰਮ ਹੋ ਗਿਆ, ਆਪਣੀਆਂ ਫੌਜਾਂ ਨੂੰ ਨਾਲ ਲੈ ਕੇ ਕਾਂਗੜ ਦੇ ਕਿਲੇ ਦੇ ਅੰਦਰ ਆਣ ਕੇ ਕਿਰਪਾਲ ਚੰਦ ਦੇ ਮਹਿਲਾਂ ਦੇ ਅੰਦਰ ਬਹਿ ਗਿਆ। ਬਸ ਇੱਥੇ ਫਿਰ ਐਸ਼ੋ ਇਸ਼ਰਤ ਦੀ ਜ਼ਿੰਦਗੀ ਦੇ ਪਲ ਬੀਤਣ ਲੱਗੇ, ਸਮਾਂ ਲੰਘਣ ਲੱਗਿਆ। ਕੁਝ ਦਿਨ ਲੰਘ ਕੇ ਸ਼ਰਾਬ ਤੇ ਕਬਾਬ ਦੇ ਅੰਦਰ ਸੁਰਤ ਆਈ ਆਲਮ ਖਾਨ ਨੂੰ, ਇਲਾਕੇ ਦਾ ਤੁਸੀਂ ਲਗਾਉਣ ਅਜੇ ਤੱਕ ਲਿਆਂਦਾ ਨਹੀਂ, ਕਿਹੜਾ ਲਗਾਉਣ, ਅਸੀਂ ਦਿੱਲੀ ਸਰਕਾਰ ਨੂੰ ਭੇਜਣਾ ਸੀ, ਬਾਦਸ਼ਾਹ ਦੇ ਖਜ਼ਾਨੇ ਵਿੱਚ ਭੇਜਣਾ ਸੀ, ਅਸੀਂ ਭੇਜ ਚੁੱਕੇ ਹਾਂ, ਪਰ ਸਾਨੂੰ ਇਹ ਪਤਾ ਲੱਗਾ ਹੋਇਆ ਲਗਾਉਣ ਉਹ ਰਸਤੇ ਵਿੱਚ ਹੀ ਰਹਿ ਗਿਆ। ਆਲਮ ਖਾਨ ਕ੍ਰੋਧ ਧੋ ਕੇ ਗੰਭੀਰਤਾ ਦੇ ਨਾਲ ਇਸ ਗੱਲ ਨੂੰ ਲੈਂਦਾ ਹੋਇਆ ਕਹਿੰਦਾ ਰਸਤੇ ਵਿੱਚ ਰਹਿ ਗਿਆ, ਕੌਣ ਹੈ ਰਸਤੇ ਵਿੱਚ ਰੋਕਣ ਵਾਲਾ। ਇਹਨਾਂ ਨੇ ਇੱਕ ਦੂਜੇ ਨਾਲ ਨਜ਼ਰ ਮਿਲਾ ਕੇ ਆਲਮ ਖਾਨ ਨੂੰ ਐਨ ਸੱਚ ਕਰਕੇ ਵਿਖਾਉਣ ਦਾ ਯਤਨ ਕੀਤਾ। ਕਹਿਣ ਲੱਗੇ ਖਾਨ ਸਾਹਿਬ ਤੁਸੀਂ ਜਾਣਦੇ ਹੋ 22 ਰਿਆਸਤਾਂ ਦੇ ਰਾਜੇ ਨੇ, ਰਜਵਾੜੇ ਨੇ, ਇਹ ਰਿਆਸਤਾਂ ਨੇ ਸਾਡੇ ਕੋਲ, ਪਰ ਇਹਨਾਂ ਸਾਰੀਆਂ ਰਿਆਸਤਾਂ ਦੇ ਵਿੱਚੋਂ ਸਿਰਮੌਰ ਹੈ ਕਹਿਲੂਰ ਦਾ ਰਾਜਾ ਭੀਮ ਚੰਦ, ਉਹ ਸਰਕਾਰ ਦਾ ਬਾਗੀ ਹੋ ਕੇ ਬੈਠਾ। ਇਸ ਕਰਕੇ ਸਾਡੀ ਭੇਜੀ ਹੋਈ ਇਹ ਲਗਾਉਣ ਦੀ ਮਾਇਆ ਉਸ ਭੀਮ ਚੰਦ ਨੇ ਅੱਗੇ ਨਹੀਂ ਜਾਣ ਦਿੱਤੀ। ਇਸ ਕਰਕੇ ਅਸੀਂ ਤੁਹਾਨੂੰ ਇਹ ਰਾਏ ਦੇਣਾ ਚਾਹੁੰਦੇ ਹਾਂ, ਵੱਖ ਵੱਖ ਰਾਜਿਆਂ ਦੇ ਨਾਲ ਲੜਨ ਨਾਲੋਂ ਕਿੰਨਾ ਚੰਗਾ ਹੋਵੇ ਜੇ ਇਕੱਲਾ ਭੀਮ ਚੰਦ ਹੀ ਤੁਹਾਡੇ ਨਾਲ ਸਹਿਮਤ ਹੋ ਜਾਏ, ਉਹ ਬਗਾਵਤ ਛੱਡ ਕੇ ਤੁਹਾਡੇ ਸ਼ਰਨੀ ਆਉਣ ਪਵੇ, ਤੇ ਇਸ ਕਰਕੇ ਸਾਰੇ ਮਸਲੇ ਹੱਲ ਹੋ ਸਕਦੇ ਨੇ, ਸਾਰੇ ਰਾਜੇ ਆਪਣੇ ਆਪ ਹੀ ਲਗਾਉਣ ਦੇਣ ਵਾਸਤੇ ਤੁਹਾਡੇ ਸਾਹਮਣੇ ਹੱਥ ਜੋੜ ਕੇ ਖਲੋ ਜਾਣਗੇ। ਇਹ ਗੱਲ ਬੜੀ ਚੰਗੀ ਲੱਗੀ। ਆਲਮ ਖਾਨ ਜਿਹੜਾ ਦਿੱਲੀ ਤੋਂ 10,000 ਫੌਜ ਲੈ ਕੇ ਆਇਆ, ਇਹਨੇ ਉਸੇ ਵੇਲੇ ਇੱਕ ਚਿੱਠੀ ਲਿਖਵਾਈ ਹੈ ਆਪਣੇ ਮੰਤਰੀਆਂ ਨੂੰ ਕਹਿ ਕੇ, ਉਹਦੇ ਉੱਤੇ ਲਾਈ ਆਪਣੀ ਮੋਹਰ, ਕੀਤੇ ਨੇ ਦਸਤਖਤ, ਇਹ ਚਿੱਠੀ ਭੇਜ ਦਿੱਤੀ ਰਾਜੇ ਭੀਮ ਚੰਦ ਵੱਲੇ। ਪਿਆਰੇ ਗੁਰਸਿੱਖੋ, ਜਦੋਂ ਇਹ ਚਿੱਠੀ ਪੜ੍ਹੀ ਰਾਜੇ ਭੀਮ ਚੰਦ ਕਹਿਲੂਰੀਆ ਨੇ, ਉਹਦਾ ਰੰਗ ਪੀਲਾ ਪੈ ਗਿਆ, ਹੈਰਾਨ ਹੋ ਗਿਆ। ਕਹਿੰਦਾ ਉਹ ਜਿਨ੍ਹਾਂ ਨੂੰ ਮੈਂ ਆਪਣੇ ਕਹਿੰਦਾ ਸੀ ਉਹ ਮੇਰੇ ਰਿਸ਼ਤੇਦਾਰ ਨੇ, ਮੇਰੇ ਨਜ਼ਦੀਕੀ ਨੇ, ਪਰ ਉਹ ਵੀ ਆਲਮ ਖਾਨ ਦੇ ਨਾਲ ਮਿਲ ਕੇ ਮੇਰੇ ਦੁਸ਼ਮਣ ਬਣ ਗਏ ਨੇ, ਪਰ ਹੋ ਕੀ ਸਕਦਾ ਸੀ। ਉਸੇ ਵੇਲੇ ਇਹਨੇ ਆਪਣੇ ਵੱਲੋਂ ਆਪਣਾ ਐਲਚੀ ਭੇਜ ਕੇ ਆਲਮ ਖਾਨ ਦੇ ਨਾਲ ਸੁਲਹਾਨਾਮਾ ਕਰਨਾ ਚਾਹਿਆ ਵੀ ਮੈਂ ਕਿਸ਼ਤਾਂ ਦੇ ਅੰਦਰ ਤੁਹਾਡਾ ਲਗਾਉਣ ਜ਼ਰੂਰ ਦੇ ਦਿਆਂਗਾ ਜੋ ਬਣਦਾ, ਪਰ ਕਿਰਪਾਲ ਚੰਦ ਤੇ ਦਿਆਲ ਚੰਦ ਨੇ ਇੰਨਾ ਭਰਿਆ ਵਿਰੋਧ ਕੀਤਾ ਹੋਇਆ ਆਲਮ ਖਾਨ ਨੂੰ, ਆਲਮ ਖਾਨ ਨਹੀਂ ਸਹਿਮਤ ਹੋਇਆ। ਮੁੱਕਦੀ ਗੱਲ ਜੰਗ ਯੁੱਧ ਆ ਗਈ। ਹੁਣ ਭੀਮ ਚੰਦ ਦੇ ਸਾਹਮਣੇ ਕੋਈ ਰਸਤਾ ਨਾ ਰਹਿ ਗਿਆ। ਇਹਨੇ ਆਪਣੇ ਨਾਲ ਦੇ ਨਜ਼ਦੀਕੀ ਗੁਆਂਢੀ ਰਾਜਿਆਂ ਨੂੰ ਕੁਝ ਕੁ ਲੋਕਾਂ ਨੂੰ ਇਕੱਠਿਆ ਕੀਤਾ, ਜਿਨ੍ਹਾਂ ਵਿੱਚੋਂ ਰਾਜਾ ਰਾਮ ਰਾਏ ਵੀ ਹੈ। ਪਿਆਰੇ ਗੁਰਸਿੱਖੋ, ਇਹਨੇ ਆਪਣੀਆਂ ਫੌਜਾਂ ਇਕੱਠੀਆਂ ਕੀਤੀਆਂ, ਇਹਨੇ ਆਲਮ ਖਾਨ ਦੀ ਫੌਜ ਦਾ ਟਾਕਰਾ ਕਰਨ ਵਾਸਤੇ ਦਿਨ ਵੀ ਸਮਾਂ ਵੀ ਨਿਯਤ ਕਰ ਲਿਆ। ਹੁਣ ਦੋਵਾਂ ਪਾਸਿਆਂ ਦੀਆਂ ਫੌਜਾਂ, ਧਿਆਨ ਦਿਓ ਜੇ, ਇੱਕ ਪਾਸੇ ਰਾਜਾ ਕਿਰਪਾਲ ਚੰਦ ਕਾਂਗੜ ਤੋਂ ਆਪਣੀ ਫੌਜ ਲੈ ਕੇ ਚੱਲਿਆ ਨਵਾਬ ਇਸ ਆਲਮ ਖਾਨ ਦੇ ਨਾਲ, ਉਧਰੋਂ ਰਾਜਾ ਭੀਮ ਚੰਦ ਆਪਣੀਆਂ ਫੌਜਾਂ ਲੈ ਕੇ ਤੁਰ ਪਿਆ। ਕਾਂਗੜ ਤੇ ਕਹਿਲੂਰ ਦੇ ਵਿਚਕਾਰੇ ਇੱਕ ਪਿੰਡ ਪੈਂਦਾ, ਜਿਸ ਦਾ ਨਾਂ ਹੈ ਨਦੌਣ। ਨਦੌਣ ਪਿੰਡ ਦੇ ਨਜ਼ਦੀਕ ਇਹਨਾਂ ਨੇ ਮੋਰਚਾਬੰਦੀ ਕਰ ਲਈ। ਪਿਆਰੇ ਗੁਰਸਿੱਖੋ, ਇਹਨੂੰ ਨਦੌਣ ਦੀ ਜੰਗ ਕਿਹਾ ਜਾਂਦਾ ਹੈ। ਇੱਥੇ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਦੀ ਕੀ ਰਹਿਮਤ ਹੋਣੀ ਹੈ, ਇਸ ਇਤਿਹਾਸ ਦੇ ਅੰਦਰ ਤੁਸੀਂ ਤੱਕ ਸਕੋਗੇ। ਜਦੋਂ ਦੋਵਾਂ ਪਾਸਿਆਂ ਦੀਆਂ ਫੌਜਾਂ, ਇੱਕ ਪਾਸੇ ਭੀਮ ਚੰਦ ਦੀਆਂ ਫੌਜਾਂ, ਇੱਕ ਪਾਸੇ ਆਲਮ ਖਾਨ ਦੀਆਂ ਫੌਜਾਂ, ਦੋਵਾਂ ਪਾਸਿਆਂ ਦੇ ਸੂਰਮੇ ਅੰਬੋ ਸਾਹਮਣੇ ਹੋਏ, ਲੋਦੀ ਆਲਮ ਖਾਨ ਨੇ ਆਪਣੀਆਂ ਫੌਜਾਂ ਦੇ ਵਧਾ ਕੇ ਹੌਸਲੇ, ਰਾਜੇ ਭੀਮ ਚੰਦ ਦੀ ਫੌਜ ਉੱਤੇ ਹੱਲਾ ਹੈ।

0: ਵਿੱਚੋਂ ਨੱਚਿਆ ਭੀਮ ਚੰਦ ਕੱਢ ਬੈਰੀਏ ਤੁਹਾਰ ਕਰਮਾ ਵਾਲਿਓ
1: ਇੱਕ ਪਾਸੇ ਰਾਜਾ ਭੀਮ ਚੰਦ ਦੀਆਂ ਫੌਜਾਂ ਅੱਗੇ ਵਧੀਆਂ ਦੂਜੇ ਪਾਸਿਓ ਯਾ ਅਲੀ ਦੇ ਨਾਰੇ ਮਾਰ ਕੇ ਆਲਫ ਖਾਨ ਦੀਆਂ ਫੌਜਾਂ ਨੇ ਹੱਲਾ ਬੋਲ ਦਿੱਤਾ ਦੋਵਾਂ ਪਾਸਿਆਂ ਦੇ ਜਵਾਨ ਲੱਗੇ ਢਾਲਾਂ ਤੇ ਤਲਵਾਰਾਂ ਦੇ ਵਾਰ ਕਰਨ ਤੰਦੀਆਂ ਤੇ ਚੜ ਚੜ ਕੇ ਤੀਰ ਛੱਡਣ ਪਿਆਰੇ ਗੁਰਸਿੱਖੋ ਦੋਵਾਂ ਪਾਸਿਆਂ ਦੇ ਜਵਾਨ ਦਾੜ ਦਾੜ ਕਰਦੇ ਧਰਤੀ ਤੇ ਡਿੱਗਦੇ ਨੇ ਸਦਾ ਦੀ ਨੀਂਦਰੇ ਮੌਤ ਦੀ ਅੰਗੋਸ਼ ਵਿੱਚ ਸੌਂਦੇ ਜਾ ਰਹੇ ਨੇ ਆਖਿਰਕਾਰ ਸੂਰਜ ਛਿਪ ਗਿਆ ਜੰਗ ਬੰਦ ਹੋਇਆ ਇਤਿਹਾਸ ਕਹਿੰਦਾ ਅਗਲੇ ਦਿਨ ਫਿਰ ਦੋਵਾਂ ਪਾਸਿਆਂ ਦੇ ਜਵਾਨ ਵੱਧ ਵੱਧ ਕੇ ਲੜ ਰਹੇ ਸਨ ਇੱਕ ਪਾਸੇ ਆਲਮ ਖਾਨ ਨੂੰ ਇਸ ਗੱਲ ਦਾ ਹੌਸਲਾ ਲੋੜ ਪਈ ਤੇ ਫੌਜਾਂ ਵੀ ਹੋਰ ਆ ਜਾਣਗੀਆਂ ਜੰਗ ਦਾ ਸਾਜੋ ਸਮਾਨ ਵੀ ਮਿਲ ਜਾਏਗਾ ਪਰ ਦੂਜੇ ਪਾਸੇ ਰਾਜਾ ਭੀਮ ਚੰਦ ਸੋਚਦਾ ਕਹਿੰਦਾ ਜਦੋਂ ਆਪਣੇ ਪਰਾਏ ਹੋ ਜਾਣ ਤੇ ਫਿਰ ਜਿੱਤਣ ਦੀ ਕਾਹਦੀ ਆਸ ਰਹਿ ਜਾਂਦੀ ਹੈ ਜਿਸ ਇੱਕ ਫੁੱਟ ਦੀ ਬਾਬਤ ਸ਼ਹਿਰ ਕਹਿੰਦਾ ਫੁੱਟ ਬੜੀ ਹੈ ਚੰਦਰੀ ਦੇਵਾ ਫੁੱਟ ਦਾ ਹਾਲ ਸੁਣਾ ਉਹ ਜਿੱਥੇ ਵਰਤ ਜਾਂਦੀ ਹੈ ਚੰਦਰੀ ਕਰ ਦਿੰਦੀ ਹੈ ਤਬਾਹ ਕਹਿੰਦੇ ਜਦ ਫੁੱਟ ਜਾਵੇ ਲੱਕੜੀ ਜਾਵੇ ਉਹ ਬਾਲਣ ਦੇ ਭਾਰ ਪਿਆਰੇ ਗੁਰਸਿੱਖੋ ਜਿੱਥੇ ਫੁੱਟ ਪੈਦੇ ਉੱਥੇ ਜਿੱਤਣ ਦੀ ਕਾਹਦੀ ਆਸ ਰਹਿ ਜਾਂਦੀ ਹੈ ਫੁੱਟ ਕਿਸੇ ਦੇਸ਼ ਅੰਦਰ ਪੈਦਾ ਫੁੱਟ ਕਿਸੇ ਇਲਾਕੇ ਅੰਦਰ ਪੈਦਾ ਫੁੱਟ ਕਿਸੇ ਪਰਿਵਾਰ ਦੇ ਅੰਦਰ ਪੈਦਾ ਉਹ ਤਬਾਹੀ ਦੇ ਰਸਤੇ ਤੇ ਤੁਰ ਪੈਂਦਾ ਹੈ ਅਰਦਾਸ ਕਰੀਏ ਸੱਚੇ ਪਾਤਸ਼ਾਹ ਕਿਤੇ ਕੋਈ ਫੁੱਟ ਦਾ ਸ਼ਿਕਾਰ ਨਾ ਹੋ ਜਾਏ ਜਿਸ ਪਰਿਵਾਰ ਦੇ ਅੰਦਰ ਦੋ ਧੜੇ ਹੋ ਜਾਣ ਜਿਸ ਦੇਸ਼ ਦੇ ਅੰਦਰ ਦੋ ਧੜੇ ਹੋ ਜਾਣ ਫਿਰ ਉਸ ਦੇਸ਼ ਦਾ ਉਸ ਪਰਿਵਾਰ ਦਾ ਉਸ ਇਲਾਕੇ ਦਾ ਕੀ ਭਲਾ ਹੋ ਸਕਦਾ ਹੈ ਏਕਤਾ ਦੇ ਵਿੱਚ ਬੜਾ ਵੱਡਾ ਬਲ ਹੁੰਦਾ ਹੈ ਜਿੱਥੇ ਆਪਸੀ ਮੁਹੱਬਤ ਤੇ ਪਿਆਰ ਹੈ ਜਿੱਥੇ ਏਕਤਾ ਤੇ ਇਤਫਾਕ ਹੈ ਉੱਥੇ ਬੜੀਆਂ ਵੱਡੀਆਂ ਬਰਕਤਾਂ ਨੇ ਜਿੱਥੇ ਏਕਤਾ ਤੇ ਇਤਫਾਕ ਨਹੀਂ ਉੱਥੇ ਬਰਕਤਾਂ ਖੰਭ ਲਾ ਕੇ ਉੱਡ ਜਾਂਦੀਆਂ ਨੇ ਰਾਜਾ ਭੀਮ ਚੰਦ ਆਪਣੀਆਂ ਫੌਜਾਂ ਨੂੰ ਅੱਗੇ ਵਧਾਉਂਦਾ ਹੈ ਪਰ ਮੁਗਲ ਹਕੂਮਤ ਦੇ ਵਧੇ ਹੋਏ ਹੌਸਲੇ ਵੱਧ ਵੱਧ ਕੇ ਵਾਰ ਕਰਦੇ ਨੇ ਮੁੱਖ ਦੀ ਗੱਲ ਰਾਜਾ ਭੀਮ ਚੰਦ ਦੀਆਂ ਫੌਜਾਂ ਦੇ ਪੈਰ ਉਖੜ ਗਏ ਇਹਨਾਂ ਨੇ ਦੌੜਨਾ ਸ਼ੁਰੂ ਕਰ ਦਿੱਤਾ ਰਾਜਾ ਭੀਮ ਚੰਦ ਰਾਤ ਦੇ ਹਨੇਰੇ ਦੇ ਅੰਦਰ ਸੁਖਤਾ ਸਾਹਿਬ ਰਹਿੰਦਾ ਪਰ ਚਿੰਤਤ ਹੈ ਇਹਦੇ ਨਾਲ ਦੇ ਸਾਥੀ ਰਾਜਾ ਰਾਮ ਸਿੰਘ ਵਰਗੇ ਇਹਨੂੰ ਹੌਸਲਾ ਦਿੰਦੇ ਨੇ ਇਹ ਕਹਿੰਦਾ ਮੈਂ ਹੌਸਲਾ ਕਰਾਂ ਕਿਹਦੇ ਸਹਾਰੇ ਤੇ ਅੱਜ ਤੱਕ ਇਲਾਕੇ ਦੇ ਅੰਦਰ ਮੇਰਾ ਬੜਾ ਦਬਦਬਾ ਹੈ ਮੇਰਾ ਮਾਣ ਤੇ ਸਤਿਕਾਰ ਹੈ ਪਰ ਅੱਜ ਮੈਂ ਇਸ ਆਲਮ ਖਾਨ ਦੀਆਂ ਫੌਜਾਂ ਕੋਲੋਂ ਜੇ ਹਾਰਨ ਲੱਗਾ ਤੇ ਆਪਣਿਆਂ ਦੇ ਕਾਰਨ ਹਾਰਨ ਲੱਗਾ ਅੱਜ ਆਪਣੇ ਕੰਡ ਉਠਾ ਗਏ ਨੇ ਉਹ ਜਿਨ੍ਹਾਂ ਨੂੰ ਮੈਂ ਨਜ਼ਦੀਕੀ ਸਮਝਦਾ ਰਿਹਾ ਕਿਰਪਾਲ ਚੰਦ ਵਰਗੇ ਰਿਸ਼ਤੇਦਾਰ ਨੇ ਜਿਸ ਕਿਰਪਾਲ ਚੰਦ ਦਾ ਮੈਂ ਜ਼ਿਕਰ ਕਰ ਚੁੱਕਿਆ ਇਸ ਕਿਰਪਾਲ ਚੰਦ ਦੀ ਵੱਡੀ ਭੈਣ ਰਾਜੇ ਭੀਮ ਚੰਦ ਦੇ ਘਰ ਹੈ ਪਿਆਰੇ ਗੁਰਸਿੱਖੋ ਭੀਮ ਚੰਦ ਨੂੰ ਹੌਸਲਾ ਦੇ ਕੇ ਰਾਜਾ ਰਾਮ ਸਿੰਘ ਨੇ ਆਖਿਆ ਭੀਮ ਚੰਦ ਧਿਆਨ ਮਾਰ ਸਾਡੇ ਕੋਲ ਅਜੇ ਬੜੀ ਵੱਡੀ ਤਾਕਤ ਹੈ ਅਸੀਂ ਜਿੱਤ ਸਕਦੇ ਹਾਂ ਭੀਮ ਚੰਦ ਨੇ ਆਖਿਆ ਮੈਨੂੰ ਕੋਈ ਇਹੋ ਜਿਹੀ ਤਾਕਤ ਨਹੀਂ ਦਿਸਦੀ ਜਿਹਦੇ ਨਾਲ ਅਸੀਂ ਜਿੱਤ ਜਾਵਾਂਗੇ ਮੈਨੂੰ ਤੇ ਮੂੰਹ ਡੈਣ ਆ ਮੂੰਹ ਅੱਡ ਖਲੋਤੀ ਦਿਸਦੀ ਆ ਬਹੁਤ ਬਸ ਮੌਤ ਦੇ ਮੂੰਹ ਵਿੱਚ ਜਾਣ ਤੋਂ ਬਗੈਰ ਹੋਰ ਕੋਈ ਵੀ ਮੈਨੂੰ ਸਿਰਾ ਬੰਨਾ ਨਹੀਂ ਦਿਸਦਾ ਇਸ ਰਾਜੇ ਭੀਮ ਚੰਦ ਨੇ ਫਿਰ ਆਪਣੇ ਵੱਲੋਂ ਸੁਲਾ ਨਾਮਾ ਭੇਜਿਆ ਆਲਮ ਖਾਨ ਦੇ ਕੋਲੇ ਪਰ ਉਹਨੇ ਹੋਰ ਵੀ ਜ਼ਿਆਦਾ ਸ਼ਰਤਾਂ ਸਖ਼ਤ ਕਰ ਦਿੱਤੀਆਂ ਨਾ ਮੰਨਿਆ ਆਲਮ ਖਾਨ ਕਿਉਂ ਕਿਉਂਕਿ ਉਹਨੂੰ ਪਤਾ ਸੀ ਮੇਰੇ ਕੋਲ ਪਾਵਰ ਹੈ ਮੇਰੇ ਕੋਲ ਤਾਕਤ ਮੈਂ ਤੇ ਇਹਨੂੰ ਜਿੱਤ ਹੀ ਲੈਣਾ ਨਾ ਜੀ ਰਾਜੇ ਭੀਮ ਚੰਦ ਨੂੰ ਕੋਲ ਬਿਠਾ ਕੇ ਰਾਜਾ ਰਾਮ ਸਿੰਘ ਕਹਿੰਦਾ ਮਿੱਤਰਾ ਸਾਡੇ ਕੋਲ ਬੜੀ ਵੱਡੀ ਪਾਵਰ ਉਹਨੇ ਗੁਰੂ ਗੋਬਿੰਦ ਸਿੰਘ ਅਨੰਦਪੁਰ ਸਾਹਿਬ ਦੀ ਧਰਤੀ ਤੇ ਬੈਠੇ ਨੇ ਸਾਨੂੰ ਉਹਨਾਂ ਕੋਲ ਮਦਦ ਲੈਣੀ ਚਾਹੀਦੀ ਹੈ ਰਾਜਾ ਭੀਮ ਚੰਦ ਨੀਵੀ ਪਾ ਕੇ ਕਿੰਨਾ ਚਿਰ ਬੈਠਾ ਰਿਹਾ ਇਸ ਦੀ ਗੱਲ ਦਾ ਜਵਾਬ ਦੇਣ ਲੱਗਿਆ ਕਹਿੰਦਾ ਮਿੱਤਰਾ ਮੈਨੂੰ ਕੋਈ ਆਸ ਨਹੀਂ ਰਾਮ ਸਿੰਘ ਨੇ ਆਖਿਆ ਕਿਉਂ ਭੀਮ ਚੰਦ ਕਹਿੰਦਾ ਅਸੀਂ ਉਸ ਗੁਰੂ ਦੇ ਨਾਲ ਜੰਗ ਕੀਤਾ ਉਹਦੇ ਨਾਲ ਲੜੇ ਆ ਭੰਗਾਣੀ ਦੇ ਮੈਦਾਨੇ ਜੰਗ ਅੰਦਰ ਅਸੀਂ ਅਚਲ ਚੇਤ ਉਸ ਗੁਰੂ ਤੇ ਹੱਲਾ ਕੀਤਾ ਸਾਡੀ ਉਹ ਮਦਦ ਕਰਨ ਵਾਸਤੇ ਕਿਵੇਂ ਤੁਰ ਪਏਗਾ ਆਪਣੇ ਨਾਲ ਸਾਥੀਆਂ ਨੂੰ ਲੈ ਕੇ ਫੌਜਾਂ ਨੂੰ ਨਾਲ ਲੈ ਕੇ ਉਹ ਸਾਡਾ ਸੇਤ ਸਾਥ ਦੇਣ ਵਾਸਤੇ ਕਦੀ ਵੀ ਤਿਆਰ ਨਹੀਂ ਹੋਣਗੇ ਰਾਮ ਸਿੰਘ ਨੇ ਆਖਿਆ ਭੀਮ ਚੰਦਾ ਜਰਾ ਸੋਚ ਕੇ ਤਾਂ ਵੇਖ ਉਸ ਲੜਾਈ ਤੋਂ ਇੱਕ ਸਾਲ ਬਾਅਦ ਗੁਰੂ ਦੇ ਕੋਲੋਂ ਮੁਆਫੀ ਵੀ ਤੇ ਆਪਾਂ ਹੀ ਮੰਗੀਏ ਨਾ ਉਹ ਗੁਰੂ ਬੜਾ ਪ੍ਰਸਿੱਧ ਹੈ ਉਸ ਗੁਰੂ ਦੇ ਦਰਤੇ ਤੇ ਜਾ ਕੇ ਅਸੀਂ ਅੱਜ ਵੀ ਭੀਖ ਮੰਗਾਂਗੇ ਨਾ ਆਪਣੀ ਜਾਨ ਖੈਰ ਦੀ ਮਦਦ ਵਾਸਤੇ ਤੇ ਉਹ ਗੁਰੂ ਬੜਾ ਨਿਰਵੈਰ ਹੈ ਮੇਰਾ ਇਹ ਵਿਸ਼ਵਾਸ ਹੈ ਉਹ ਗੁਰੂ ਸਾਡੀ ਮਦਦ ਵਾਸਤੇ ਤੁਰ ਪਏਗਾ ਹੌਸਲਾ ਹੋਇਆ ਭੀਮ ਚੰਦ ਨੇ ਇੱਕ ਚਿੱਠੀ ਲਿਖੀ ਉਸ ਚਿੱਠੀ ਨੂੰ ਬੰਦ ਕਰਕੇ ਲਿਫਾਫਾ ਤੋੜ ਦਿੱਤਾ ਆਪਣੇ ਇੱਕ ਮੰਤਰੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਅੰਦਰ ਸਜੇ ਦਰਬਾਰ ਅੰਦਰ ਇਸ ਮੰਤਰੀ ਰਾਜੇ ਭੀਮ ਚੰਦ ਵੱਲੋਂ ਭੇਜੇ ਹੋਏ ਨੇ ਜਾ ਕੇ ਮੱਥਾ ਟੇਕਿਆ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਚੁੱਕੇ ਅਦਬ ਦੇ ਨਾਲ ਸਤਿਕਾਰ ਸਹਿਤ ਬੇਨਤੀ ਕੀਤੀ ਮਹਾਰਾਜ ਕਹਿੰਦੇ ਆਓ ਕਿਵੇਂ ਆਉਣਾ ਹੋਇਆ ਇਹਨੇ ਆਖਿਆ ਮਹਾਰਾਜ ਰਾਜੇ ਭੀਮ ਚੰਦ ਵੱਲੋਂ ਆਇਆ ਇਹਨੇ ਆਪਣੀ ਜੇਬ ਵਿੱਚੋਂ ਇੱਕ ਚਿੱਠੀ ਕੱਢੀ ਤੇ ਸਤਿਗੁਰਾਂ ਦੇ ਸਾਹਮਣੇ ਰੱਖ ਦਿੱਤੀ ਮੇਰੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕੀ ਲਿਖਿਆ ਹੋਇਆ ਇਸ ਚਿੱਠੀ ਦੇ ਵਿੱਚ ਮਹਾਰਾਜ ਇਹਨੂੰ ਆਪੇ ਵਾਜ ਲਓ ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ ਤੁਹਾਡੇ ਅੰਦਰੋਂ ਤੁਹਾਡੇ ਵੱਲੋਂ ਕੋਈ ਨਾ ਕੋਈ ਵਿਚਾਰ ਹੀ ਹੁੰਦੀ ਹੈ ਤੁਸੀਂ ਦੱਸੋ ਇਹਦੇ ਵਿੱਚ ਲਿਖਿਆ ਕੀ ਹੈ ਇਸ ਮੰਤਰੀ ਨੇ ਨਿਮਰਤਾ ਦੇ ਨਾਲ ਹੱਥ ਜੋੜ ਕੇ ਆਖਿਆ ਮਹਾਰਾਜ ਇਸ ਚਿੱਠੀ ਵਿੱਚ ਲਿਖੇ ਹੋਏ ਅੱਖਰ ਰਾਜੇ ਭੀਮ ਚੰਦ ਨੇ ਪਾਏ ਨੇ ਜ਼ਿੰਮੇਵਾਰੀ ਤੁਸਾਂ ਨੇ ਪੜ੍ਹਨੀ ਮੈਨੂੰ ਦਿੱਤੀ ਹੈ ਪਰ ਬੇਨਤੀ ਹੈ ਇਸ ਚਿੱਠੀ ਨੂੰ ਮੇਰੇ ਵੱਲੋਂ ਨਹੀਂ ਬਲਕਿ ਇਹ ਸਮਝੋ ਵੀ ਰਾਜਾ ਭੀਮ ਚੰਦ ਤੁਹਾਡੇ ਸਾਹਮਣੇ ਖਲੋਤਾ ਬੇਨਤੀ ਕਰ ਰਿਹਾ ਕੀ ਅੱਖਰ ਪਾਏ ਸਨ ਪਿਆਰ ਦੇ ਨਾਲ ਬੇਨਤੀ ਕਰਦਾ ਭੀਮ ਚੰਦ ਨੇ ਲਿਖਿਆ ਸੱਚੇ ਸਤਿਗੁਰਾਂ ਨੂੰ ਨਿਰੰਕਾਰ ਦੇ ਪੂਰਨੇ ਅਵਤਾਰ ਗੁਰੂ ਜੀ ਹੱਥ ਜੋੜ ਕੇ ਦਾਸ ਅਰਦਾਸ ਕਰਦਾ ਸਿਰ ਝੁਕਾਏ ਤੁਹਾਡੇ ਦਰਬਾਰ ਗੁਰੂ ਜੀ ਉਹ ਸਾਡੇ ਦੇਵੀਆਂ ਦੇਵਤੇ ਪਰਖ ਦਿੱਠੇ ਤੁਸਾਂ ਬਿਨਾਂ ਨਹੀਂ ਕੋਈ ਮਦਦਗਾਰ ਗੁਰੂ ਜੀ ਭੁੱਲਾਂ ਪਿਛਲੀਆਂ ਮਾਫ ਕਰੋ ਸਾਡੀਆਂ ਨੂੰ ਕਦੇ ਭੁੱਲਾਂਗੇ ਨਹੀਂ ਉਪਕਾਰ ਗੁਰੂ ਜੀ ਬੇਨਤੀ ਲਿਖੀ ਹੈ ਮਹਾਰਾਜ ਸਾਡਾ ਸਾਥ ਦਿਓ ਤੇ ਅੱਜ ਤੁਸੀਂ ਸਾਡੀ ਮਦਦ ਨਾ ਕੀਤੀ ਆਇਆ ਹੋਇਆ ਆਲੂ ਖਾਨ ਆਪਣੀਆਂ ਫੌਜਾਂ ਨੂੰ ਲੈ ਕੇ ਸਾਡੀ ਰਿਆਸਤ ਨੂੰ ਬਰਬਾਦ ਕਰ ਦੇਗਾ ਸਾਡੀ ਜ਼ਿੰਦਗੀ ਮੁੱਕ ਜਾਏਗੀ ਇਸ ਕਰਕੇ ਤਰਲਾ ਹੈ ਸਾਡੀ ਕਿਰਪਾ ਕਰਕੇ ਮਦਦ ਕਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਤਰਲਾ ਸੁਣਿਆ ਇਹ ਬੇਨਤੀ ਭਰੇ ਸ਼ਬਦਾਂ ਨੂੰ ਸੁਣਿਆ ਨਾਲ ਦੇ ਸਾਥੀ ਸਿੰਘਾਂ ਨੂੰ ਇਕੱਤਰ ਕਰਕੇ ਵਿਚਾਰ ਕਰਦੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਨੇ ਰਾਜਾ ਭੀਮ ਚੰਦ ਵੱਲੋਂ ਕੀਤੀ ਹੋਈ ਬੇਨਤੀ ਦਾ ਜਵਾਬ ਜੋ ਦਿੱਤਾ ਉਹ ਕੱਲ ਦੇ ਦੀਵਾਨ ਅੰਦਰ ਆਪ ਸੰਗਤ ਦੀ ਸੇਵਾ ਦੇ ਅੰਦਰ ਬੇਨਤੀ ਕਰਾਂਗੇ ਇਹਨੂੰ ਹਾਜ਼ਰੀ ਪ੍ਰਵਾਨ ਕਰਨੀ ਇਤਿਹਾਸ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਸਾਡੀਆਂ ਜਾਣ ਕੇ ਖਿਮਾ ਕਰ ਦੇਣਾ ਚੰਗੇ ਸ਼ਬਦ ਦੇ ਵਿਚਾਰ ਗੁਰੂ ਦੀ ਜਾਣ ਕੇ ਹਿਰਦੇ ਵਿੱਚ ਵਸਾ ਲੈਣੀ ਗੁਰੂ ਦਿਆਲੂ ਹੈ ਗੁਰੂ ਕਿਰਪਾਲੂ ਹੈ ਮਨੁੱਖ ਭੁੱਲਣ ਹਾਰ ਹੈ ਮੇਰੇ ਸਾਹਿਬ ਸੱਚੇ ਪਾਤਸ਼ਾਹ ਬਖਸ਼ਿੰਦ ਨੇ ਭੁੱਲਣ ਵਿੱਚ ਕੀ ਆ ਸਭ ਕੋਈ ਕਰਤਾ ਆਪ ਨਾ ਭੁੱਲੇ ਆਪਣੀਆਂ ਭੁੱਲਾਂ ਨੂੰ ਗੁਰੂ ਦੇ ਚਰਨਾਂ ਵਿੱਚ ਰੱਖ ਕੇ ਤੇ ਦਇਆ ਦੀ ਰਹਿਮਤ ਭਰੀ ਅਰਦਾਸ ਕਰੀਏ ਦਇਆ ਸਤਿਗੁਰੂ ਜੀ ਕਰ ਦੇਣਗੇ ਬਖਸ਼ਿੰਦ ਗੁਰੂ ਬਖਸ਼ ਲੈਣਗੇ ਆਓ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਰਦਾ ਆਪ ਜੀ ਨੇ ਇਤਿਹਾਸ ਦੀ ਕਦਰਦਾਨੀ ਕਰਦੇ ਦੇ ਸਨਮਾਨ ਭੇਜਿਆ ਸਤਿਗੁਰੂ ਹਾਜ਼ਰੀ ਪ੍ਰਵਾਨ ਕਰਨ ਦਸਾਂ ਨਵਾਂ ਦੀ ਕਿਰਤ ਸਫਾਈ ਸਫਲ ਪ੍ਰਸਿਤ ਕਰਨ ਦੀ ਨੂੰ ਪ੍ਰਬੰਧਕਾਂ ਦਾ ਧੰਨਵਾਦ ਰੋਜ਼ਾਨਾ ਦੀ ਤਰ੍ਹਾਂ ਸਤਿਗੁਰਾਂ ਦੀ ਪਵਿੱਤਰ ਇਲਾਹੀ ਗੁਰਬਾਣੀ ਆਨੰਦ ਸਾਹਿਬ ਜੀ ਦੇ ਜਾਪ ਆਪਾਂ ਸਾਰਿਆਂ ਨੇ ਮਿਲ ਕੇ ਕਰਨੇ ਗੁਰੂ ਦੀ ਬਾਣੀ ਨੂੰ ਅਦਬ ਤੇ ਪਿਆਰ ਦੇ ਨਾਲ ਗਾਉਣਾ ਆਨੰਦ ਬਣਦਾ ਹੈ ਆਨੰਦ ਸਾਹਿਬ ਜੀ ਦੀ ਬਾਣੀ ਦੇ ਜਾਪ ਆਓ ਆਪਾਂ ਸਾਰੇ ਮਿਲ ਕੇ ਕਰੀਏ।

0: ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call
4: 250-392-3874. Shri Guru Gobind Singh Ji ne chare sahibzade vaar dite, bhuwa de putr vaar dite, mame de putr vaar dite, ekli dohi chaali balki 22 member shaheed karwa ke sabna ne sanu fateh bakhshish kiti। ਇਸ ਕੁਰਬਾਨੀਆਂ ਨਾਲ ਸ਼ਿੰਗਾਰੀ ਫਤਿਹ ਦੀ ਮਹਿਮਾ ਨੂੰ ਮਾਛੀ ਵਾਲੇ ਵਾਲਾ ਜੱਥਾ ਖੁਸ਼ਦਿਲ ਸੋਮਲ ਕਾਬਲ ਤੇ ਸੋਢੀ ਹੈ ਇੰਜ ਬਿਆਨ ਕਰਦੇ ਹਨ।

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੁਨੀਆਂ ਦੇ ਲੋਕਾਂ ਨੂੰ ਰੰਗਾਂ ਨਾਲ ਹੋਲੀ ਖੇਡ ਕੇ ਹੋਲੀ ਮਨਾਉਂਦੇ ਵੇਖਿਆ। ਦਸਮੇਸ਼ ਪਿਤਾ ਜੀ ਨੇ ਹੋਲੀ ਨੂੰ ਨਵਾਂ ਰੂਪ ਦੇ ਕੇ ਨਵੇਂ ਢੰਗ ਨਾਲ ਹੋਲਾ ਮਨਾਉਣਾ ਸ਼ੁਰੂ ਕੀਤਾ, ਜਿਸ ਵਿਚ ਯੋਧਿਆਂ ਤੇ ਬਹਾਦਰਾਂ ਦੇ ਕੌਤਕ ਵੇਖੇ ਜਾਂਦੇ। ਸ੍ਰੀ ਅਨੰਦਪੁਰ ਸਾਹਿਬ ਅਤੇ ਸੱਚਖੰਡ ਹਜ਼ੂਰ ਸਾਹਿਬ ਦਾ ਹੋਲਾ ਮਹੱਲਾ ਦੁਨੀਆਂ ਭਰ ਵਿਚ ਪ੍ਰਸਿੱਧ ਹੈ, ਜਿਸ ਦੀ ਮਹਿਮਾ ਨੂੰ ਮਾਛੀ ਵਾਲੇ ਵਾਲਾ ਜੱਥਾ ਇੰਝ ਕਹਿ ਰਿਹਾ ਹੈ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਕੋਈ ਪੱਗ ਨਾਲ ਸਰਦਾਰ ਸਦਾਮਨੇ ਤੋਂ ਨਾਲ ਕੇਸਾਂ ਦੇ ਸੋਹੇ ਦਸਤਾਰ ਵੱਖਰੀ ਪੰਜਾਂ ਕੱਕਿਆਂ 'ਚ ਕੇਸ ਨੇ ਜਿਵੇਂ ਜੱਪੇ ਨਾਲ ਪੱਗ ਦੇ ਤੇਰੀ ਨੁਹਾਰ ਵੱਖਰੀ ਪੱਗ ਕੇਸਰੀ ਅੱਜ ਤੂੰ ਭੁੱਲ ਬੈਠਾ ਭੁੱਲੀ ਗੁਰਾਂ ਦੀ ਬਖਸ਼ੀ ਵਿਚਾਰ ਵੱਖਰੀ ਕੁਛ ਦਿਨ ਭੁੱਲਿਆ ਅਜੇ ਵੀ ਸਾਂਭ ਮੌਕਾ ਤੈਨੂੰ ਬਖਸ਼ੀ ਸਰਦਾਰੀ ਕਰਤਾਰ ਵੱਖਰੀ ਕੇਸਗੜ੍ਹ ਦੀ ਠੇਰੀ ਤੇ ਬਖਸ਼ੀਆਂ ਸਰਦਾਰੀਆਂ ਨੂੰ ਭੁੱਲ ਕੇ ਫੈਸ਼ਨਾਂ 'ਚ ਪਏ ਨੌਜਵਾਨ ਨੂੰ ਇੱਕ ਹਨੂਣਾ ਮਾਛੀ ਵਾਲੇ ਜੱਥੇ ਵੱਲੋਂ ਹੇ ਇੰਝ ਦਿੱਤਾ ਜਾ ਰਿਹਾ ਬਈ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਖਾਲਸਾ ਜੀ, ਸਿੱਖ ਕੌਮ ਨੇ ਚਰਖੜੀਆਂ ਤੇ ਚੜ ਕੇ ਬੰਦ ਬੰਦ ਕਟਵਾ ਕੇ ਖੋਪੜੀਆਂ ਲਹਾ ਕੇ ਤੱਤੀਆਂ ਤਵੀਆਂ ਤੇ ਬਹਿ ਕੇ ਵੀ ਸਿੱਖੀ ਅਣਖ ਨੂੰ ਦਾਗ ਨਹੀਂ ਲੱਗਣ ਦਿੱਤਾ। ਕਵੀ ਕਹਿੰਦਾ ਇਹ ਕੋਈ ਸੋਹਣੀ ਦਾ ਘੜਾ ਨਹੀਂ ਜੋ ਖੁਰਜੂਗਾ ਚਨਾ ਦੇ ਵਿੱਚ। ਅਸੀਂ ਢਾਕ ਮਸ਼ੋਕ ਦੀ ਚਲੇ ਹੋਏ ਆ, ਪੱਕ ਪੱਕ ਨਨਕਾਣੇ ਦੀਆਂ ਭੱਠੀਆਂ ਵਿੱਚ, ਅਸੀਂ ਉਬਲਦੀਆਂ ਦੇਗਾਂ ਵਿੱਚ ਕਲੇ ਹੋਏ ਆ। ਆਰੇ ਨਾਲ ਚਰਵਾ ਕੇ ਤਨ ਆਪਣਾ ਭਾਰਤ ਵਰਸ਼ ਦੇ ਕੇਸਾਂ ਵਿੱਚ ਅੜੇ ਹੋਏ ਆ। ਦੇਣੀ ਪੈਂਦੀ ਹੈ ਸਿਰਾਂ ਦੀ ਫੀਸ ਜਿੱਥੇ ਅਸੀਂ ਉਹਨਾਂ ਸਕੂਲਾਂ ਵਿੱਚ ਪੜੇ ਹੋਏ ਆ। ਜ਼ਾਲਮ ਮੀਰ ਮਨੂ ਦਾ ਤਸ਼ੱਦਦ ਵੇਖ ਸਿੱਖ ਕੌਮ ਕਹਿੰਦੀ ਰਹੀ ਮੈਨੂੰ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ, ਜਿਉਂ ਜਿਉਂ ਸਾਨੂੰ ਵੱਢਦਾ ਅਸੀਂ ਦੂਣੇ ਚੌਣੇ ਹੋਏ। ਤਲਵਾਰਾਂ ਦੀ ਛਾਂ ਹੇਠ ਪਲਿਆ ਪੰਥ ਖਾਲਸਾ ਸਦਾ ਚੜ੍ਹਦੀ ਕਲਾ ਵਿੱਚ ਆਵੇਗਾ। ਇਸ ਸੱਚ ਨੂੰ ਖੁਸ਼ਦਿਲ ਸੋਮਲ ਤੇ ਕਾਬਲ ਹੈ ਇੰਜ ਕਹਿ ਰਹੇ ਹਨ।

ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੰਜ ਕਕਾਰਾਂ ਦੀ ਬਖਸ਼ਿਸ਼ ਕਰਕੇ ਦੁਨੀਆਂ ਦੇ ਲੋਕਾਂ ਨਾਲੋਂ ਖਾਲਸੇ ਨੂੰ ਵੱਖਰਾ ਸਰੂਪ ਦਿੱਤਾ। ਹਜ਼ਾਰਾਂ ਦੇ ਇਕੱਠ ਵਿੱਚ ਵੀ ਇਕੱਲੇ ਖੜੇ ਖਾਲਸੇ ਦੀ ਵੱਖਰੀ ਪਹਿਚਾਣ ਹੁੰਦੀ ਹੈ, ਜਿਸ ਦਾ ਵਰਣਨ ਇਸ ਤਰ੍ਹਾਂ ਕੀਤਾ ਜਾ ਰਿਹਾ ਹੈ।

ਉਹ ਕੌਮ ਨਹੀਂ ਮਾਰਿਆ ਮੁੱਕ ਸਕਦੀ। ਜਿਸ ਕੌਮ ਨੂੰ ਮਰਨ ਦਾ ਝੱਲ ਪੈ ਜਾਏ, ਇਹ ਪਵੇਗਾ ਮੁੱਲ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜਾਏ ਭਾਵੇਂ ਕੱਲ ਪੈ ਜਾਏ। ਕਵੀ ਕਹਿੰਦਾ ਬਿਰਥਾ ਖੂਨ ਸ਼ਹੀਦਾਂ ਦਾ ਨਹੀਂ ਜਾਂਦਾ, ਉਹ ਜਦੋਂ ਡੁੱਲਦਾ ਜੁੱਗ ਪਲਟਾ ਲੈਂਦਾ। ਇਹ ਖੂਨ ਵਿਰੋਧ ਦੀ ਚਿਣਗ ਬਣ ਕੇ ਸੀਨੇ ਜਜ਼ਬਿਆਂ ਦੇ ਭਾਂਬੜ ਲਾ ਦਿੰਦਾ, ਕਿਧਰੇ ਚੜੇ ਤੂਫਾਨਾਂ ਨੂੰ ਸ਼ਾਂਤ ਕਰਦਾ, ਕਿਧਰੇ ਇਹ ਭੁਚਾਲ ਲਿਆ ਦਿੰਦਾ। ਇਹ ਖੂਨ ਮਨੁੱਖਤਾ ਲਈ ਟੀਕਾ ਕੌਮਾਂ ਮੁਰਦਿਆਂ ਵਿੱਚ ਜਾਨ ਪਾ ਦਿੰਦਾ। ਸਿੰਘਾਂ ਦੀ ਸਮੇਂ ਸਮੇਂ ਦੀ ਸ਼ਹਾਦਤ ਨੇ ਸਿੱਖੀ ਨੂੰ ਸੂਰਜਵਾਨ ਦੁਨੀਆਂ ਭਰ ਵਿੱਚ ਚਮਕਾ ਦਿੱਤਾ। ਪੁਰਾਤਨ ਅਤੇ ਵਰਤਮਾਨ ਸ਼ਹੀਦਾਂ ਦੀ ਵੀ ਕੁਰਬਾਨੀ ਕਦੇ ਬੇਅਰਥ ਨਹੀਂ ਜਾ ਸਕਦੀ। ਇਹ ਸੱਚ ਨੂੰ ਜੱਥੇ ਦੀ ਜਵਾਨੀ ਇੰਜ ਸੁਣੋ।

ਗੁਰੂ ਬਾਜਾਂ ਵਾਲੇ ਨੇ ਸੱਚਖੰਡ ਪਿਆਨਾ ਕਰਨ ਤੋਂ ਪਹਿਲਾਂ ਸੰਗਤਾਂ ਨੂੰ ਸੰਬੋਧਨ ਕਰਕੇ ਆਖਿਆ ਕਿ ਖਾਲਸਾ ਜੀ, ਅਸੀਂ ਆਪਣੇ ਸੇਵਕ ਦੀ ਹਜ਼ੂਰ ਸਾਹਿਬ ਵਿੱਚ 60 ਸਾਲ ਦੀ ਉਮਰ ਤੱਕ ਉਡੀਕ ਕਰਾਂਗੇ। ਬਾਣੀ ਦਾ ਫਰਮਾਨ ਹੈ, ਜੋ ਛਲ ਆਵੇ ਤਿਸ ਕੰਠ ਲਾਵੇ, ਹਰ ਬਿਰਧ ਸਵਾਮੀ ਸੰਦਾ। ਪਰ ਭਾਗਾਂ ਵਾਲੇ ਹੀ ਇਸ ਪਾਵਨ ਅਸਥਾਨ ਤੇ ਪਹੁੰਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ, ਜਿਸ ਦਾ ਵਰਣਨ ਮਾਛੀ ਵਾਲੇ ਵਾਲਾ ਜੱਥਾ ਗਿਆਨੀ ਰਵੇਲ ਸਿੰਘ ਖੁਸ਼ਲ, ਸੁੱਚਾ ਸਿੰਘ ਸੋਮਲ, ਕਾਵਲ ਸਿੰਘ ਕਾਵਲ, ਸੁੱਚਾ ਸਿੰਘ ਸੋਢੀ ਹੇ ਇੰਜ ਬਿਆਨ ਕਰਦੇ ਹਨ।

ਸਨਮਾਨ ਜੋ ਗੁਰੂ ਰੂਪ ਸਾਧ ਸਿੰਘ ਜੀਓ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਨ ਸ਼ਖਸੀਅਤ ਦਾ ਇੱਕ ਤੇ ਇਤਿਹਾਸ ਆਉਂਦਾ, ਉਸਨੇ ਕੀਤਾ ਕੀ ਹੈ, ਜਨਮ ਕਦੋਂ ਹੋਇਆ, ਜੀਵਨ ਕਿਸ ਤਰ੍ਹਾਂ ਬਤੀਤ ਹੋਇਆ, ਸਿੱਖਿਆ ਦੀਕਸ਼ਾ ਕਿੱਥੋਂ ਹਾਸਲ ਕੀਤੀ, ਮਾਤਾ ਪਿਤਾ ਕੌਣ ਸਨ, ਸਮਾਏ ਕਦੋਂ, ਇਹ ਇੱਕ ਇਤਿਹਾਸ ਆਉਂਦਾ। ਦੂਸਰਾ ਉਸ ਮਹਾਂਪੁਰਖ ਦੇ ਵਿਚਾਰ ਆਉਂਦੇ ਨੇ, ਸੋਚਣੀ ਆਉਂਦੀ ਹੈ ਜਗਤ ਦੇ ਬਾਰੇ, ਉਸਦਾ ਸੰਦੇਸ਼ ਆਉਂਦਾ, ਉਪਦੇਸ਼ ਆਉਂਦਾ। ਇੱਕ ਦੂਸਰਾ ਪਹਿਲੂ, ਜੇ ਇਤਿਹਾਸ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦੇਖਣਾ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਹੈ ਨਹੀਂ, ਇਤਿਹਾਸਕ ਗ੍ਰੰਥ ਦੇਖਣੇ ਪੈਣ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੰਦੇਸ਼, ਉਪਦੇਸ਼, ਗਿਆਨ, ਜੀਵਨ ਦੇ ਸਿਧਾਂਤਕ ਨੁਕਤੇ ਮੌਜੂਦ ਨੇ। ਇਹ ਠੀਕ ਹੈ ਕਿ ਇਤਿਹਾਸ ਨੂੰ ਬਾਰ ਬਾਰ ਰਿਪੀਟ ਕਰਨਾ ਹੀ ਚਾਹੀਦਾ ਹੈ। ਉਹੀ ਕੌਮਾਂ ਜ਼ਿੰਦਾ ਰਹਿੰਦੀਆਂ ਨੇ ਜਿਨ੍ਹਾਂ ਦਾ ਇਤਿਹਾਸ ਤਾਜ਼ਾ। ਖਵਾਹੀ ਦਾਸਦਾਂ ਗਰਦਾਗ ਹਾਏ ਸੀਨਾ ਰਾ, ਗਾਹੇ ਗਾਹੇ ਬਾਜ਼ੇ ਖਵਾਂ ਈ ਵਾਕਏ ਪਾਰੀਨਾ ਰਾ। ਕਾਲਮ ਕਹਿੰਦਾ, ਜੇ ਤੂੰ ਸੀਨੇ ਵਿੱਚ ਕਿਸੇ ਦੀ ਯਾਦ ਨੂੰ ਤਰੋ ਤਾਜ਼ਾ ਰੱਖਣਾ ਚਾਹੁੰਦਾ ਤਾਂ ਜਿਨ੍ਹਾਂ ਸਫ਼ਿਆਂ ਨੂੰ ਪੜ੍ਹ ਕੇ ਤੂੰ ਪਾੜ ਚੁੱਕਿਆ ਉਹਨਾਂ ਨੂੰ ਫਿਰ ਜ਼ੋਰ ਤੇ ਫਿਰ ਪੜ੍ਹ, ਤਾਂ ਕਿ ਯਾਦ ਦੀ ਤਾਜ਼ਗੀ ਬਣੀ ਰਹੇ। ਇਤਿਹਾਸ ਨੂੰ ਰਿਪੀਟ ਕਰਨ ਦਾ ਬਸ ਇੰਨਾ ਹੀ ਮਤਲਬ ਹੈ, ਇਤਿਹਾਸ ਨੂੰ ਬਾਰ ਬਾਰ ਦੌੜਾਉਣ ਦਾ ਇਤਨਾ ਹੀ ਮਤਲਬ ਹੈ। ਮਜ਼ਲੂਮ ਦੀ ਰਕਸ਼ਾ ਦੀ ਖਾਤਰ, ਦੇਸ਼ ਦੀ ਰਕਸ਼ਾ ਦੀ ਖਾਤਰ, ਬ੍ਰਾਹਮਣ ਦੇ ਤਿਲਕ ਤੇ ਜੰਜੇਵ ਦੀ ਰਕਸ਼ਾ ਦੀ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਕੱਲ੍ਹ ਦੇ ਦਿਨ ਚਾਂਦਨੀ ਚੌਂਕ ਦੇ ਵਿੱਚ ਆਪਣੇ ਜੀਵਨ ਦਾ ਬਲੀਦਾਨ ਦਿੱਤਾ। ਜੀਵਨ ਦੀਆਂ ਅਨੰਤ ਘਟਨਾਵਾਂ ਨੇ ਇਤਿਹਾਸਕ ਗ੍ਰੰਥ ਭਰੇ ਪਏ ਨੇ। ਪਰ ਮੈਂ ਉਹਨਾਂ ਦਾ ਇੱਕ ਸਿਧਾਂਤਿਕ ਨੁਕਤਾ ਤੁਹਾਡੇ ਸਾਹਮਣੇ ਰੱਖਾਂ। ਸਵੇਰੇ ਬੰਗਲਾ ਸਾਹਿਬ ਕਥਾ ਕਰਦੇ ਹੋਇਆਂ ਇੱਥੋਂ ਦੇ ਦੋ ਤਿੰਨ ਸਰੋਤਿਆਂ ਨੇ ਹੁਕਮ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨਿੰਦਾ ਉਸਤਤ ਦੇ ਸੰਬੰਧ ਵਿੱਚ ਕੀ ਕਹਿੰਦੇ ਨੇ, ਸਾਨੂੰ ਇੰਨਾ ਹੀ ਸੁਣਾਇਓ। ਤੁਹਾਡੇ ਪ੍ਰਬੰਧਕ ਸੱਜਣ ਵੀ ਹੁਣ ਮਿਲੇ ਸੀਸਗੰਜ ਸਾਹਿਬ ਦੇ, ਕਹਿਣ ਲੱਗੇ ਕੁਛ ਉਹਨਾਂ ਦੀ ਬਾਣੀ ਦੀ ਵਿਚਾਰ ਹੋਵੇ ਬਿਹਤਰ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਲੰਬੀ ਬਾਣੀ ਤੇ ਸੋਰਠ ਰਾਗ ਦੇ ਚ ਚਾਰ ਪੰਜ ਸ਼ਬਦ ਜੋ ਹੈ ਸਫ਼ੇ ਨੇ, ਫਿਰ ਲੰਬੀ ਬਾਣੀ ਸਲੋਕਾਂ ਦੀ ਬਾਣੀ ਹੈ, ਫਿਰ ਥੋੜੇ ਥੋੜੇ ਸ਼ਬਦ ਵੱਖ ਵੱਖ ਰਾਗਾਂ ਦੇ ਚ ਨੇ। ਜਿਵੇਂ ਸਰੀਰ ਦੇ ਅਨੰਤ ਪਹਿਲੂ ਨੇ, ਪੰਜ ਗਿਆਨ ਇੰਦਰੇ ਨੇ, ਪੰਜ ਕਰਮ ਇੰਦਰੇ ਨੇ, ਸਰੀਰ ਦੇ ਅਨੰਤ ਨਸਾਂ ਨੇ, ਖੂਨ ਦੀ ਗਰਦਿਸ਼ ਹੈ, ਦਿਲ ਦਾ ਧੜਕਣ ਹੈ, ਦਿਮਾਗ ਹੈ, ਧਰਮ ਦੇ ਵੀ ਬਹੁਤ ਸਾਰੇ ਪਹਿਲੂ ਆਉਂਦੇ ਨੇ। ਧਰਮ ਦਾ ਜੇ ਵਜੂਦ ਹੈ ਤੇ ਉਹ ਵੀ ਬਹੁਤ ਵੱਡੇ ਅਨੰਤ ਦੈਵੀ ਗੁਣਾਂ ਦੇ ਉੱਪਰ ਖੜਾ ਹੈ। ਜੈਸੇ ਕਰਮ ਇੰਦਰੇ ਗਿਆਨ ਇੰਦਰੀਆਂ ਦੇ ਆਸਰੇ ਤੇ ਸਰੀਰ ਖੜਾ ਹੈ, ਧਰਮ ਅਨੇਕਾਂ ਦੈਵੀ ਗੁਣਾਂ ਤੇ ਖੜਾ ਹੈ ਔਰ ਅਧਰਮ ਔਗੁਣਾਂ ਤੇ ਖੜਾ ਹੈ।
ਕਹਿੰਦੇ ਨੇ ਅਨੰਤ ਔਗਣ ਨੇ ਔਰ ਬੇਸ਼ੁਮਾਰ ਗੁਣ ਨੇ, ਲੇਕਿਨ ਫਿਰ ਵੀ ਗੁਣਾਂ ਦੇ ਚੋਂ ਦੋ ਗੁਣ ਸਿਰਮੌਰ ਮੰਨਦੇ ਨੇ, ਦਇਆ ਔਰ ਸੰਤੋਖ, ਸੰਤੁਸ਼ਟੀ ਤੇ ਦਇਆ। ਦੂਸਰੇ ਤੇ ਦਇਆ ਹੀ ਨਹੀਂ ਤਾਂ ਇਹ ਸੇਵਾ ਨਹੀਂ ਕਰ ਸਕਦਾ, ਕੋਈ ਰਾਜਨੀਤਿਕ ਸੇਵਾ ਨਹੀਂ ਕਰਦਾ। ਕਹਿੰਦੇ ਤੇ ਨੇ ਕੌਮ ਦੀ ਸੇਵਾ ਕਰਨੀ ਹੈ, ਦੇਸ਼ ਦੀ ਸੇਵਾ ਕਰਨੀ ਹੈ, ਸੇਵਾ ਦੇ ਨਾਂ ਤੇ ਲੁੱਟਦੇ ਨੇ ਔਰ ਕੀ ਕਰਦੇ ਨੇ, ਕੌਮ ਨੂੰ ਧੋਖਾ ਦਿੰਦੇ। ਸੇਵਾ ਧਾਰਮਿਕ ਮਨੁੱਖ ਕਰ ਸਕਦਾ ਹੈ ਔਰ ਜਿਸ ਦੇ ਅੰਦਰ ਦਇਆ ਹੈ ਤੇ ਜਿਸ ਦੇ ਅੰਦਰ ਸੰਤੁਸ਼ਟੀ ਹੈ, ਸੰਤੋਸ਼ ਹੈ, ਉਹੀ ਨਾਮ ਜਪ ਸਕਦਾ, ਦੂਸਰਾ ਸਿਮਰਨ ਨਹੀਂ ਕਰ ਸਕਦਾ। ਤ੍ਰਿਸ਼ਨਾਲੂ ਸਿਮਰਨ ਨਹੀਂ ਕਰ ਸਕਦਾ, ਕਠੋਰ ਸੇਵਾ ਨਹੀਂ ਕਰ ਸਕਦਾ। ਇਹ ਦੋ ਧਰਮ ਦੇ ਬੁਨਿਆਦੀ ਗੁਣ ਨੇ। ਇਸ ਤਰੀਕੇ ਨਾਲ ਧਰਮ ਦੇ ਗੁਣ ਗਿਣਦੇ ਜਾਓ ਤੇ ਅਨੰਤ ਨੇ, ਅਨੰਤ ਨੇ, ਬੇਸ਼ੁਮਾਰ ਨੇ। ਕਹਿੰਦੇ ਨੇ ਮੂਲ ਔਗਣ ਜਾਂ ਉਹਨਾਂ ਨੂੰ ਕਹਿ ਦੋ ਮੂਲ ਪਾਪ, ਉਹ ਤੇ ਟੋਟਲੀ 10 ਨੇ, ਪਰ ਕਿਉਂਕਿ ਜੀਵਨ ਭਰ ਰਿਪੀਟ ਹੁੰਦੇ ਰਹਿੰਦੇ ਨੇ ਤੋ ਅਨੰਤ ਬਣ ਜਾਂਦੇ, ਬੇਸ਼ੁਮਾਰ ਬਣ ਜਾਂਦੇ। ਇਹ 10 ਦੋਖ, ਇਹ 10 ਪਾਪ ਚਾਰ ਤੇ ਮੰਨਦੇ ਨੇ ਜ਼ਬਾਨ ਦੇ, ਤਿੰਨ ਪਾਪ ਮੰਨਦੇ, ਤਿੰਨ ਪਾਪ ਤਨ ਦੇ। ਇਸ ਤਰ੍ਹਾਂ 10 ਪਾਪ ਮੰਨੇ ਗਏ ਨੇ ਇਹਨੂੰ 10 ਦੋਖ ਕਹਿੰਦੇ ਨੇ, ਪਰ ਕਿਉਂਕਿ ਜੀਵਨ ਭਰ ਇਹ ਰਿਪੀਟ ਹੁੰਦੇ ਰਹਿੰਦੇ ਨੇ, ਬੰਦਾ ਬਾਰ ਬਾਰ ਕਰਦਾ ਰਹਿੰਦਾ, ਇਹ ਹਜ਼ਾਰਾਂ ਲੱਖਾਂ ਕਰੋੜਾਂ ਹੋ ਜਾਂਦੇ। ਜ਼ਬਾਨ ਦੇ ਚਾਰ ਪਾਪ, ਮਿੱਥਿਆ ਬੋਲਣਾ, ਕੌੜਾ ਬੋਲਣਾ, ਸਿੱਖਾ ਬੋਲਣਾ, ਵਿਅਰਥ ਬੋਲਣਾ, ਨਿੰਦਾ ਉਸਤਤ ਕਰਨੀ, ਚਾਰ ਪਾਪ ਜ਼ਬਾਨ ਦੇ ਨੇ। ਤਿੰਨ ਪਾਪ ਮਨ ਦੇ ਨੇ, ਬੁਰਾ ਸੋਚਣਾ ਔਰ ਬੁਰੀ ਸੋਚ ਤਿੰਨ ਤਲ ਤੇ ਹੋ ਸਕਦੀ ਹੈ। ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਵੀ ਕਤਲ ਕਰ ਦਈਏ, ਮਾਰ ਦਈਏ, ਕਿਸੇ ਦੇ ਮਾਲ ਸੁਭਾਵ ਬਾਰੇ ਬੁਰਾ ਸੋਚਣਾ, ਲੁੱਟ ਲਈਏ, ਖੋ ਲਈਏ, ਕਿਸੇ ਦੀ ਇੱਜ਼ਤ ਆਬਰੂ ਅਸਮਤ ਬਾਰੇ ਬੁਰਾ ਸੋਚਣਾ, ਲੁੱਟ ਲਈਏ, ਖੋ ਲਈਏ, ਇਹ ਤਿੰਨ ਪਾਪ ਮਨ ਦੇ ਨੇ। ਬੁਰਾ ਸੋਚਿਆ ਪਾਪ ਹੋ ਗਏ, ਮਨ ਤੇ ਮੇਲਾ ਹੋ ਗਿਆ, ਤੇ ਤਿੰਨ ਦੋਖ ਤਨ ਦੇ ਨੇ। ਮਨ ਨੇ ਬੁਰਾ ਸੋਚਿਆ ਸੀ, ਤਨ ਨੇ ਬੁਰਾ ਕਰ ਵੀ ਦਿੱਤਾ। ਮਨ ਨੇ ਤੇ ਸੋਚਿਆ ਸੀ ਸਿਰਫ ਕਤਲ ਕਰਨਾ, ਕਤਲ ਕਰ ਦਿੱਤਾ। ਸਰੀਰ ਨੇ ਅਗਲੇ ਦਾ ਕਤਲ ਕਰ ਦਿੱਤਾ, ਅਗਲੇ ਦੀ ਧਨ ਸੰਪਦਾ ਲੁੱਟ ਲਈ ਹੈ, ਅਗਲੇ ਦੀ ਇੱਜ਼ਤ ਲੁੱਟ ਲਈ ਹੈ, ਅਸਮਤ ਲੁੱਟ ਲਈ ਹੈ। ਇਹ ਤਿੰਨ ਪਾਪ ਤਨ ਦੇ ਨੇ। ਇਹ ਤਿੰਨ ਪਾਪਾਂ ਨੂੰ ਅਪਰਾਧ ਕਹਿੰਦੇ ਨੇ। ਇਸ ਤਰੀਕੇ ਨਾਲ ਤਿੰਨ ਪਾਪ ਤਨ ਦੇ, ਤਿੰਨ ਪਾਪ ਮਨ ਦੇ, ਚਾਰ ਪਾਪ ਜ਼ਬਾਨ ਦੇ, ਕਿਉਂਕਿ ਜੀਵਨ ਭਰ ਰਿਪੀਟ ਆਉਂਦੇ ਰਹਿੰਦੇ ਨੇ। ਬੰਦਾ ਇੱਕ ਦਿਨ ਝੂਠ ਥੋੜ੍ਹੀ ਬੋਲਦਾ, ਮਿੱਥਿਆ ਥੋੜ੍ਹੀ ਬੋਲਦਾ, ਰੋਜ਼ ਬੋਲਦਾ ਔਰ ਇੱਕ ਇੱਕ ਦਿਨ ਦੇ ਕਈ ਕਈ ਦਫ਼ਾ ਬੋਲਦਾ। ਮਨੁੱਖ ਇੱਕ ਦਿਨ ਫਿੱਕਾ ਬੋਲਦਾ ਹੈ ਔਰ ਇੱਕ ਦਫ਼ਾ ਫਿੱਕਾ ਬੋਲਦਾ ਹੈ, ਪਤਾ ਨਹੀਂ ਕਿਤਨੀ ਦਫ਼ਾ ਬੋਲਦਾ, ਜੀਵਨ ਭਰ ਬੋਲਦਾ। ਔਰ ਮਨੁੱਖ ਇੱਕ ਦਿਨ ਕੌੜਾ ਬੋਲਦਾ ਹੈ, ਰੋਜ਼ ਰੋਜ਼ ਬੋਲਦਾ ਹੈ, ਵਿਅਰਥ ਦੇ ਬੋਲਾਂ ਵਿੱਚ ਆ ਜਾਂਦਾ ਹੈ ਨਿੰਦਾ ਤੇ ਉਸਤਤ। ਇਸ ਦਾ ਆਪਣਾ ਇੱਕ ਰਸ ਹੈ, ਸਵਾਦ ਹੈ।
ਕਿ ਚਾਰ ਦੋਖ ਨੇ ਜ਼ਬਾਨ ਦੇ, ਤਿੰਨ ਦੋਖ ਨੇ ਮਨ ਦੇ, ਤਿੰਨ ਦੋਖ ਨੇ ਤਨ ਦੇ। ਤਨ ਦੇ ਜਿਹੜੇ ਤਿੰਨ ਦੋਖ ਨੇ, ਇਹਦੇ ਨਾਲ ਦੂਜੇ ਨੂੰ ਚੋਟ ਪਹੁੰਚਦੀ ਹੈ, ਹਾਨੀ ਪਹੁੰਚਦੀ ਹੈ। ਔਰ ਜ਼ਬਾਨ ਦੇ ਜਿਹੜੇ ਚਾਰ ਦੋਖ ਨੇ, ਇਹਦੇ ਨਾਲ ਵੀ ਦੂਜੇ ਨੂੰ ਜ਼ਰਬ ਪਹੁੰਚਦੀ ਹੈ। ਕਿਸੇ ਨਾਲ ਫਿੱਕਾ ਬੋਲੀਏ, ਅਗਲੇ ਨੂੰ ਚੋਟ ਲੱਗਦੀ ਹੈ। ਔਰ ਫਿੱਕਾ ਬੋਲਣ ਵਾਲੇ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ, ਫਿੱਕੋ ਫਿੱਕਾ ਸੱਦੀਏ ਫਿੱਕੇ ਫਿੱਕੀ ਹੋਏ। ਫਿੱਕਾ ਬੋਲਣ ਵਾਲੇ ਨੂੰ ਇੰਝ ਸਮਝ ਲਓ ਫਿੱਕਾ ਹੀ ਹੈ, ਕੁਛ ਵੀ ਨਹੀਂ, ਇਹਦੀ ਜ਼ਿੰਦਗੀ 'ਚ ਮਿਠਾਸ ਨਹੀਂ। ਅਗਰ ਜੀਵਨ ਦੇ 'ਚ ਮਿਠਾਸ ਹੁੰਦਾ ਤਾਂ ਇਹਦੀ ਦ੍ਰਿਸ਼ਟੀ ਅੰਮ੍ਰਿਤਮਈ ਹੋਣੀ ਸੀ, ਇਹਦੇ ਬੋਲਾਂ 'ਚ ਮਿਠਾਸ ਹੋਣੀ ਸੀ, ਇਹਦੇ ਵਿਵਹਾਰ ਦੇ 'ਚ ਹਲੇ ਨਹੀਂ ਹੋਣੀ ਸੀ। ਫਿੱਕਾ ਕੌੜਾ ਬੋਲ ਕੇ ਵੀ ਅਗਲੇ ਨੂੰ ਚੋਟ ਪਹੁੰਚਦੀ ਹੈ, ਜ਼ਰਬ ਪਹੁੰਚਦੀ ਹੈ। ਮਨ ਨਾਲ ਜੋ ਬੁਰਾ ਸੋਚਣਾ, ਇਹਦੇ ਨਾਲ ਦੂਜੇ ਨੂੰ ਚੋਟ ਨਹੀਂ ਪਹੁੰਚਦੀ, ਆਪਣਾ ਹੀ ਮਨ ਮੈਲਾ ਹੁੰਦਾ, ਦੂਜੇ ਨੂੰ ਚੋਟ ਨਹੀਂ ਪਹੁੰਚਦੀ। ਕਿਸੇ ਦੀ ਜਾਨ ਬਾਰੇ ਬੁਰਾ ਸੋਚਿਆ, ਕਿਸੇ ਦੀ ਮਾਲ ਬਾਰੇ ਬੁਰਾ ਸੋਚਿਆ, ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਿਆ, ਬਸ ਸੋਚਦੇ ਹੀ ਮਨ ਮੈਲਾ ਹੋ ਗਿਆ, ਪਾਪ। ਤਨ ਤੇ ਇੱਥੇ ਜਲਾ ਦਿੱਤਾ ਜਾਂਦਾ ਹੈ ਜਾਂ ਦਫ਼ਨ ਕਰ ਦਿੱਤਾ ਜਾਂਦਾ ਹੈ। ਅੱਗੇ ਜੋ ਮਨ ਨਾਲ ਸੋਚਿਆ, ਉਹਦੇ ਨਾਲ ਜੋ ਸੰਸਕਾਰ ਬਣਦੇ ਨੇ, ਉਹ ਵੀ ਨਾਲ ਜਾਂਦੇ ਨੇ, ਅਗਲੇ ਜਨਮ ਦਾ ਕਾਰਨ ਬਣਦੇ ਨੇ। ਮਨ ਨਾਲ ਜੋ ਕਰੀਏ, ਅੰਦਰ ਅੰਕੁਰਿਤ ਹੋ ਜਾਂਦਾ, ਸੰਸਕਾਰ ਬਣ ਜਾਂਦੇ ਨੇ। ਔਰ ਜਿਤਨੇ ਚਿਰ ਤੱਕ ਸੰਸਕਾਰ ਨਾ ਮਿਟਣ, ਬੀਜ ਮਿਟਿਆ ਹੀ ਨਹੀਂ, ਲੇਖਾ ਮਿਟਿਆ ਹੀ ਨਹੀਂ, ਜਨਮ ਮਰਨ ਚੱਲਦਾ ਰਹਿੰਦਾ। ਧਰਮ ਰਾਏ ਦਰ ਕਾਗਦ ਪਾਰੇ, ਜਨ ਨਾਨਕ ਲੇਖਾ ਸਮਝਾ, ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਪਾਠੇ ਕਾਗਰ, ਜਨਮਾਂ ਜਨਮਾਂਤਰਾਂ ਦੇ ਕਾਗਜ਼ ਫਾੜ ਦਿੱਤੇ ਗਏ। ਅਗਲਾ ਜਨਮ ਨਹੀਂ ਹੈ ਕਿ ਜਨਮਾਂ ਜਨਮਾਂਤਰਾਂ ਦੇ ਕਾਗਜ਼ ਕੀ ਨੇ, ਸੰਸਕਾਰ ਨੇ ਔਰ ਕੀ। ਜੋ ਮਨ ਨਾਲ ਵੇਖੀਏ, ਮਨ ਨਾਲ ਬੋਲੀਏ, ਜੋ ਕੁਛ ਮਨ ਨਾਲ ਸੋਚੀਏ, ਉਹਦੇ ਸੰਸਕਾਰ ਬਣਦੇ ਨੇ। ਕਹਿੰਦੇ ਨੇ ਮਨੁੱਖ ਦੇ ਅੰਦਰ ਪਰਮਾਤਮਾ ਦੇ ਨਾਮ ਦੇ ਸੰਸਕਾਰ ਨਹੀਂ ਬਣਦੇ। ਕਿਉਂ? ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੱਸਦੇ ਨੇ, ਮਨ ਕਰ ਕਭੋ ਨਾ ਹਰ ਗੁਣ ਗਾਇਓ, ਬਿਖਿਆ ਸਖਤ ਰਹੋ ਨਿਸਬਾਸਰ, ਕੀਨੋ ਆਪਣੋ ਪਾਇਓ। ਤੂੰ ਕਿਸੇ ਨੂੰ ਗਾਲ ਕੱਢੀ ਮਨ ਕਰਕੇ, ਵਾਹਿਗੁਰੂ ਵਾਹਿਗੁਰੂ ਕੀਤਾ ਮਨ ਕਰਕੇ ਤੇ ਕੀਤਾ ਹੀ ਨਹੀਂ, ਉਹਦੇ ਤੇਰਾ ਮਨ ਤੇ ਹੈ ਹੀ ਨਹੀਂ। ਨਿੰਦਾ ਉਸਤਤ ਕੀਤੀ ਮਨ ਕਰਕੇ ਕੀਤੀ ਜਾਂ ਮਨ ਕਰਕੇ ਸੁਣੀ, ਪਰਮਾਤਮਾ ਦਾ ਜਸ ਤੂੰ ਮਨ ਕਰਕੇ ਤੇ ਕੀਤਾ ਨਹੀਂ, ਤੋ ਸੰਸਕਾਰ ਨਹੀਂ ਬਣਦੇ। ਅਗਲਾ ਜਨਮ ਨਹੀਂ ਤਾਂ ਇਹਦਾ ਮਤਲਬ ਹੈ ਸੰਸਕਾਰ ਸਾਰੇ ਮਿਟਣੇ ਚਾਹੀਦੇ ਨੇ। ਸਾਰੇ ਹੀ ਸੰਸਕਾਰ ਮਿਟ ਗਏ, ਸਾਰੇ ਹੀ ਪਾਪ ਧੁੱਲ ਗਏ। ਪਤਾ ਕਿਸ ਤਰ੍ਹਾਂ ਚੱਲੇਗਾ? ਜਦੋਂ ਵਾਹਿਗੁਰੂ ਆਖੀਏ, ਸੁਰਤ ਵਾਹਿਗੁਰੂ 'ਚ ਜੁੜੇ, ਕੀਤੇ ਹੋਏ ਗੁਨਾਹ ਚੇਤੇ ਨਾ ਆਵਣ। ਜੋ ਬੁਰਾ ਸੋਚ ਚੁੱਕੇ ਹਾਂ ਉਹ ਚੇਤੇ ਨਾ ਆਵੇ, ਤੋ ਸਮਝ ਲੈਣਾ ਮਿਟ ਗਏ, ਖਤਮ ਹੋ ਗਏ। ਜੀਵਦਿਆਂ ਜੇ ਮਨੁੱਖ ਨੂੰ ਪਤਾ ਚੱਲ ਸਕਦਾ ਮੇਰੇ ਪਾਪ ਧੁੱਲ ਗਏ ਨੇ ਕਿ ਨਹੀਂ, ਵਾਹਿਗੁਰੂ ਵਾਹਿਗੁਰੂ ਜਪਦਿਆਂ ਕੀਤੇ ਗੁਨਾਹ ਚੇਤੇ ਆਉਂਦੇ ਨੇ, ਪਾਪ ਚੇਤੇ ਆਉਂਦੇ ਨੇ, ਅੰਦਰ ਦੇ ਮਾੜੇ ਸੰਸਕਾਰ ਪ੍ਰਗਟ ਆਉਂਦੇ ਨੇ, ਕੋਈ ਨਹੀਂ ਡੋਲੇ, ਮੌਜੂਦ ਨੇ, ਸਾਰੇ ਹੀ ਮੌਜੂਦ ਨੇ। ਸੁਭਾਵਕ ਇੱਕ ਸੱਜਣ ਇਸ ਵਕਤ ਸਾਹਮਣੇ ਆ ਗਿਆ, ਕਸ਼ਮੀਰ ਦੀ ਗੱਲ ਹੈ, ਸ੍ਰੀਨਗਰ ਦੀ। ਰੋਜ਼ ਦੇ ਸਤਸੰਗੀ ਗੁਰਦੁਆਰੇ ਦੇ ਔਰ ਨਾਮ ਅਵਿਆਸੀ ਪੁਰਸ਼ ਸਰਦਾਰ ਹਰਬੰਸ ਸਿੰਘ, ਉਹਨਾਂ ਦਾ ਨਾਂ, ਫੋਰਸਟ ਕੰਟਰੈਕਟਰ ਸਨ, ਹੁਣ ਤਾਂ ਬਹੁਤ ਬਿਰਧ ਹੋ ਗਏ ਉਹਨਾਂ ਨੇ।
ਤੱਕ ਮੈਨੂੰ ਵੀ ਕਾਫੀ ਚਿਰ ਹੋ ਗਿਆ ਸ੍ਰੀਨਗਰ ਗਿਆ, ਹਾਲਾਤ ਠੀਕ ਨੇ। ਮੇਰੇ ਅੱਗੋਂ ਇੱਕ ਦਿਨ ਰੋ ਪਏ ਕਮਰੇ ਚ ਆ ਕੇ, ਔਰ ਬੜੀ ਗੁਰਮੁਖ ਆਤਮਾ ਪਿੱਛੋਂ ਮੁਜ਼ਫਰਾਬਾਦ ਤੋਂ ਆਏ ਨੇ। ਮੈਂ ਕਿਹਾ ਤੁਸੀਂ ਤਾਂ ਇਤਨੇ ਗਹਿਰੇ ਸਤਸੰਗੀ ਹੋ, ਫਿਰ ਨਾਮ ਅਭਿਆਸੀ, ਤੁਹਾਡਾ ਚਿਹਰਾ ਤੇ ਨੇਤਰ ਦੱਸਦੇ ਨੇ ਤੁਹਾਨੂੰ ਰਸ ਵੀ ਆਉਂਦਾ, ਅੱਖਾਂ ਦੱਸਦੀਆਂ ਨੇ ਤੁਹਾਡੀ, ਤੁਹਾਡਾ ਮਸਤਕ ਦੱਸਦਾ ਹੈ, ਕੁਝ ਤਰੰਗ ਵੀ ਬਣਦੀ ਹੈ, ਕੁਝ ਲਹਿਰ ਵੀ ਉੱਠਦੀ ਹੈ, ਤੁਹਾਡੇ ਅੰਦਰ ਰਸ ਵੀ ਬਣਦਾ, ਫਿਰ ਤੁਹਾਡਾ ਇਹ ਰੋਣਾ ਤੇ ਕਿਸੇ ਦੁੱਖ ਨੂੰ ਪ੍ਰਗਟ ਕਰ ਰਿਹਾ। ਕਿਹੜੀ ਗੱਲ ਦਾ ਦੁੱਖ ਹੈ? ਮੈਂ ਕਿਹਾ ਰੋਣਾ ਤੇ ਚਲੋ ਪ੍ਰਭੂ ਦੇ ਬਿਰਹੇ ਚ ਆਉਂਦਾ ਹੈ, ਬੈਰਾਗ ਦੇ ਚ ਆਉਂਦਾ ਹੈ। ਜੈਸੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮੈਂ ਰੋਵਨੀ ਸਭ ਜਗ ਰੋਨਾ, ਰੋਣੜੇ ਵਣੋ ਪੰਖੇਰ। ਇਹ ਤੇ ਹੈ, ਰੋਂਦਾ ਤੇ ਮਨੁੱਖ ਬਹੁਤ ਹੈ, ਪੁੱਤਰਾਂ ਦੇ ਵਿਛੋੜੇ ਚ, ਮਿੱਤਰਾਂ ਦੇ ਵਿਛੋੜੇ ਚ, ਧਨ ਦੇ ਵਿਛੋੜੇ ਚ, ਸਿਹਤ ਦੇ ਵਿਛੋੜੇ ਚ, ਮਾਣ ਮਰਿਆਦਾ ਦੇ ਵਿਛੋੜੇ ਚ, ਕਦੇ ਕਦਾਈ ਕੋਈ ਭਗਤ ਕੋਈ ਸੰਤ ਰੋ ਪੈਂਦਾ ਗੁਰੂ ਦੇ ਵਿਛੋੜੇ ਚ, ਪ੍ਰਭੂ ਦੇ ਵਿਛੋੜੇ ਚ। ਉਹ ਜਿਹੜਾ ਪਰਮਾਤਮਾ ਦਾ ਵਿਛੋੜਾ ਹੈ, ਉਹਦੇ ਚ ਨਿਕਲੇ ਜਿਹੜੇ ਦੋ ਹੰਝੂ ਨੇ, ਯਕੀਨ ਜਾਣੋ ਪਤਾ ਨੀ ਕਿਤਨੇ ਗੁਨਾਹਾਂ ਨੂੰ ਧੋ ਦਿੰਦੇ ਨੇ। ਕੋਈ ਗੰਗਾ ਦਾ ਜਲ ਗੁਨਾਹਾਂ ਨੂੰ ਨਹੀਂ ਧੋਂਦਾ, ਕਿਸੇ ਤੀਰਥ ਦਾ ਜਲ ਗੁਨਾਹਾਂ ਨੂੰ ਨਹੀਂ ਧੋਂਦਾ। ਗੁਨਾਹ ਧੁਲਦੇ ਨੇ ਹੰਝੂਆਂ ਨਾਲ ਜੋ ਰੱਬ ਦੇ ਵਿਛੋੜੇ ਚ ਨਿਕਲਦੇ ਨੇ। ਉਹ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਸ਼ਾਖੇ ਉਮੀਦ ਆਸ਼ਿਕ ਹਰ ਗਿਖ ਸਮਰ ਨ ਗੀਰਤ। ਐ ਪ੍ਰੇਮੀ ਐ ਆਸ਼ਿਕ, ਤੂੰ ਉਮੀਦ ਦਾ ਬੂਟਾ ਲਾਇਆ, ਇਹਨੂੰ ਮਿਲਾਪ ਦਾ ਫਲ ਨਹੀਂ ਲੱਗੇਗਾ, ਇਹਨੂੰ ਰੱਬੀ ਮਿਲਾਪ ਦਾ ਫਲ ਨਹੀਂ ਲੱਗੇਗਾ। ਕਿਉਂ? ਕਾਰਨ ਭਾਈ ਸਾਹਿਬ ਕਹਿੰਦੇ ਨੇ, ਅਜ ਆਵੇ ਅਸ਼ਕੇ ਮੈਂ ਜਗਾਂ, ਤਾਂ ਸਬਜ਼ ਤਰਨ ਨਾ ਬਾਸ਼ਦ। ਤੂੰ ਇਸ ਬੂਟੇ ਨੂੰ ਕਦੀ ਸਿੰਚਿਆ ਤੇ ਹੈ ਨਹੀਂ, ਪਾਣੀ ਤੇ ਦਿੱਤਾ ਹੀ ਨਹੀਂ, ਉਮੀਦ ਤੇ ਕਰਦਾ ਹੈ ਪਰਮਾਤਮਾ ਮਿਲੇ, ਉਮੀਦ। ਇਸ ਬੂਟੇ ਨੂੰ ਮਿਲਾਪ ਦਾ ਫਲ ਨਹੀਂ ਲੱਗੇਗਾ। ਕਿਉਂ ਨਹੀਂ ਲੱਗੇਗਾ? ਤੂੰ ਪਾਣੀ ਤੇ ਦਿੱਤਾ ਨਹੀਂ, ਕਿਹੜਾ ਪਾਣੀ ਦੇ ਗਿਆ? ਅਜ ਆਵੇ ਅਸ਼ਕੇ ਮੈਂ ਜਗਾਂ, ਕਿ ਜਿਹੜੀਆਂ ਦੋ ਪਲਕਾਂ ਨੇ ਇਹਨੂੰ ਪਰਚਿੰਦ ਵਿੱਚ ਕਹਿੰਦੇ ਨੇ ਮੈਂ ਜਗਾਂ। ਅਜ ਆਵੇ ਅਸ਼ਕੇ ਮੈਂ ਜਗਾਂ, ਤਾਂ ਸਬਜ਼ ਤਰਨ ਨਾ ਬਾਸ਼ਦ। ਜਿਤਨੇ ਚਿਰ ਤੱਕ ਦੋ ਪੁਤਲੀਆਂ ਦੇ ਚੋਂ ਨਿਕਲਿਆ ਹੋਇਆ ਪਾਣੀ ਉਮੀਦ ਦੇ ਬੂਟੇ ਨੂੰ ਸਿੰਚੇ ਨਾ, ਰੱਬੀ ਮਿਲਾਪ ਦਾ ਫਲ ਮਿਲਦਾ ਹੀ ਨਹੀਂ, ਮਿਲਦਾ ਹੀ। ਦੋ ਹੰਝੂ ਗੁਨਾਹਾਂ ਨੂੰ ਧੋ ਦਿੰਦੇ ਨੇ, 68 ਤੀਰਥਾਂ ਦਾ ਇਸ਼ਨਾਨ ਨਹੀਂ ਧੋਂਦਾ, ਮਾਘੀ ਦਾ ਇਸ਼ਨਾਨ ਨਹੀਂ ਧੋਂਦਾ। ਇਸ਼ਨਾਨ ਦੀ ਬੜੀ ਮਹਿਮਾ ਹੈ, ਬਸ ਸਰੀਰ ਤਾਜ਼ਾ ਹੋ ਜਾਂਦਾ, ਸਫੁਰਤੀ ਵਿੱਚ ਆ ਜਾਂਦਾ, ਫਿਰ ਨਾਮ ਜਪਣ ਨੂੰ ਮਨ ਵੀ ਕਰਦਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੋਗਾ। ਪਰ ਕਈ ਇਹ ਡੁਬਕੀ ਲਾਈ ਤੇ ਸਾਰੇ ਗੁਨਾਹ ਧੁੱਲ ਗਏ, ਬੜਾ ਸੌਖਾ ਕੰਮ ਹੈ। ਫਿਰ ਕਾਮ ਕ੍ਰੋਧ ਪੰਚਾਂ ਕੇ ਵਸਦੇ, ਤੀਰਥ ਨਾਇਕ ਹੈ ਸਭ ਉਤਰੇ। ਕੋਈ ਮਜ਼ਾਕ ਹੈ? ਇਤਨੀ ਸੌਖੀ ਖੇਡ ਨਹੀਂ ਹੈ। ਅਗਰ ਇਤਨੀ ਸੌਖੀ ਖੇਡ ਆਉਂਦੀ ਤਾਂ ਅੰਮ੍ਰਿਤਸਰ ਵਿੱਚ ਰਹਿਣ ਵਾਲੇ ਸਾਰੇ ਹੀ ਬ੍ਰਹਮ ਗਿਆਨੀ ਆਉਂਦੇ। ਅਗਰ ਇਤਨੀ ਸੌਖੀ ਖੇਡ ਆਉਂਦੀ ਤਾਂ ਫਿਰ ਬਨਾਰਸ ਦੇ ਠੱਗ ਮਸ਼ਹੂਰ ਨਹੀਂ ਹੋਣੇ ਚਾਹੀਦੇ, ਉੱਥੋਂ ਦੇ ਸੰਤ ਮਸ਼ਹੂਰ ਹੋਣੇ, ਉੱਥੋਂ ਦੇ ਤੇ ਠੱਗ ਮਸ਼ਹੂਰ ਨੇ। ਕਿ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ, ਕਬੀਰ ਨੂੰ ਵੀ ਕਹਿਣਾ ਪਿਆ। ਅੱਧ ਹੋ ਗਈ ਸ਼ਿਵਾਂ ਦੀ ਨਗਰੀ, ਵਗਦੀ ਹੋਈ ਗੰਗਾ ਤੇ ਗੰਗਾ ਚ ਇਸ਼ਨਾਨ ਕਰਨ ਵਾਲੇ ਠੱਗ, ਹੈਰਾਨਗੀ। ਕਿ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ,
तीरथ तो प्रेरणा मिल सकती है, पर तीरथ भी ओह जिथे सत्संग होवे। कहो कबीर कहिए काए, साध संगत बैकुंठे। साध संग मल लाती पार ब्रह्म मंदी मैल ते सत्संग दे उतरदी। सत दा चिंतन करदे आ उतरदी, सत दा जप करदे आ उतरदी, सत दी धारणा नाल मंदी मैल उतरदी। खैर लमकाइए ना, मैं सुभावक क्या थोड़े ए हंजू किसे दुख नू प्रगट पै कर देना। मैनू कहण लगे मस्कीन जी तुसी ठीक पड़े है, दुख है। मैं कि थानू की दुख है, औलाद थोड़ी बहुत नेक ते चंगी, पत्नी थोड़ी सेवा भाव वाली ते सत्संगी, धन संपदा थोड़े कोल चंगी, चौकी ते श्रीनगर दे सब तो वधिया कोठी थोड़े को, और इस कंट्रैक्टर तुसी थानू की कमी है। कहण लगे मैं दसवीं पढ़दा हुंदा सी मुजफ्फराबाद दी गल, मेरे चाचे दी दुकान से स्कूल दे कोल स्टेशनरी दी नाले बच्चियां लई मिठाई गोलियां भी रखदे सने, मिठियां टॉफियां। स्वाभाविक मैं स्कूल जा रहे सी ते चाचे नू किधरे कम पै गया, घर जरूरी जाना से, कोई संदेशा दे गया ते मैनू कहण लगे काका तू 5-10 मिनट बैठ, मैं आउंदा हूं। मैं बैठ गया। पुरानी गल कहने ने एक आने दिया मैं चार टॉफियां बेचियां, मैनु इन्ना पता सी ये चार टॉफियां एक आने दिया मिल, उदों एक आना चलदा सी। कहने ने मन बेईमान होया, आना मैं जेब च ही पा लिया, जेब च पा लिया। कहिंदे हुण सुरत जद शब्द नाल जुड़दी अंदर रस भी बनदा, आना चेते आउंदा। ओ एक आना, इतनी गल आखदियां जारो जार रो पै, फिर रो पै। कहन लगे चाचा रिया नहीं मेरा, ओदा एक लड़का सी उदेश की वंड दे समय मार दिता गया। कहिंदे ने मैं उन्हां दे नां देते 10 अखंड पाठ रखा चुके हैं, हजारां रुपए दान कर चुके हैं, ये आने दा कम मुक्के। कहिंदे नहीं मुकदा, की करा, किधरे ये एक आना होर अगले जन्म दा कारण ना बन जाए। ये भुलदा नहीं, ये याद आउंदा। जद मनुख अंतरमुखी होंदा है ते जिहड़े अंदर दे संस्कार ने उन्हां नूं मनुख पढ़न लग पैंदा, दिसण लग पैंदा। मैं कि हद हो गई, इतना रसक मनुख, इतना गहरा सत्संगी, एक आने ने रस्ता रोके आया है, जो किसे वक्त कीता है याद आउंदा है। वो भी किधरे 2 दिन पहले उन्होंने कथा सुनी, मैं तो कीते हुए गुनाह याद नहीं आउंदे, प्रभु याद आउंदा तो समझ लो गुनाह मिट गए ने, धुल गए ने। मैनू कहण लगे कीता गुनाह चेते आउंदा, की करा, याद आउंदा, ये चेते आउंदा। मैं कि हद हो गई, चेते आउंदा एक आना। मैं ते ओ बंदे देखदा रोज हजारां दी लुट खसुट रोज कर देने, पता नहीं कितने बंदियां नू धोखा रोज देंदे ने, बंदियां नू धोखा देंदियां देंदियां गऊआं दा चारा भी सारा खा के गऊआं नू भी धोखा देंदे। हैरानगी, पता नहीं किवें उन्हां दी जिंदगी कटदी होवे। इस तरह दे मनुख बार मुखी उन्होंने कदी अंदर झाती मारदे नहीं, अपने संस्कारां नू कदी पढ़दे भी नहीं। धन गुरु नानक देव जी महाराज कहिंदे ने काया कागद मन परवाणा,
ਕਾਇਆ ਤੇ ਕਾਗਜ਼ ਹੈ ਤੇ ਮਨ ਕੀ ਇਸ ਕਾਗਜ਼ ਤੇ ਲਿਖਿਆ ਹੋਇਆ ਲੇਖ। ਮਨ ਦੇ ਚੱਲਦੇ ਨੇ ਵਿਚਾਰ, ਸੋਚਣੇ, ਯਾਦਾਂ। ਕਾਇਆ ਕਾਗਜ਼ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜੇ ਈ ਆਣਾ। ਬੜੇ ਬੜੇ ਗ੍ਰੰਥ ਪੜ੍ਹ ਲੈਂਦਾ, ਬੜੀਆਂ ਬੜੀਆਂ ਕਿਤਾਬਾਂ ਪੜ੍ਹ ਲੈਂਦਾ, ਸਿਰ ਦੇ ਲੇਖ ਤੇ ਪੜ੍ਹਦਾ ਹੀ ਨਹੀਂ, ਆਪਣੇ ਵਿਚਾਰਾਂ ਨੂੰ ਤੇ ਪੜ੍ਹਦਾ ਹੀ ਨਹੀਂ, ਸੰਸਕਾਰਾਂ ਨੂੰ ਤੇ ਪੜ੍ਹਦਾ ਹੀ ਨਹੀਂ, ਆਪਣੀਆਂ ਯਾਦਾਂ ਨੂੰ ਤੇ ਪੜ੍ਹਦਾ ਹੀ ਨਹੀਂ ਕਿਹੜੀਆਂ ਚੱਲ ਰਹੀਆਂ। ਹੁਣ ਅੰਤਰਮੁਖੀ ਹੋਵੇ ਤੇ ਪੜ੍ਹੇ, ਇਹ ਤੇ ਬਾਹਰਮੁਖੀ ਬੰਦਾ ਹੈ। ਬਾਹਰਮੁਖੀ ਮਨੁੱਖ ਧਾਰਮਿਕ ਨਹੀਂ ਆਉਂਦਾ। ਇੱਕ ਸਵਾਸ ਬਾਹਰ ਗਈ, ਇੱਕ ਅੰਦਰ ਆਈ। ਅੱਧੀ ਜ਼ਿੰਦਗੀ ਬਾਹਰ ਹੋਣੀ ਚਾਹੀਦੀ, ਅੱਧੀ ਅੰਦਰ। ਇਹਦੇ 24 ਘੰਟਿਆਂ ਵਿੱਚ ਕਦੀ ਇੱਕ ਮਿੰਟ ਵੀ ਅੰਤਰਮੁਖੀ ਨਹੀਂ ਆਉਂਦਾ, ਹਰ ਵਕਤ ਬਾਹਰਮੁਖੀ, ਸਭ ਕੁਛ ਬਾਹਰ ਪਿਆ। ਇਸ ਤਰ੍ਹਾਂ ਦਾ ਮਨੁੱਖ ਆਪਣੇ ਸੰਸਕਾਰਾਂ ਨੂੰ ਪੜ੍ਹਨ ਵਿੱਚ, ਸਮਝਣ ਵਿੱਚ ਅਸਮਰਥ ਰਹਿ ਜਾਂਦਾ, ਜਪ ਕਰਦਾ ਨਹੀਂ, ਅੰਤਰਮੁਖੀ ਕਦੀ ਹੁੰਦਾ ਨਹੀਂ। ਤੋ ਮੈਂ ਇਸ ਕਰਾਂ, ਇਹ 10 ਪਾਪ 3 ਮਨ ਦੇ, 3 ਤਨ ਦੇ ਤੇ 4 ਜ਼ਬਾਨ ਦੇ, ਇਹ ਜੀਵਨ ਭਰ ਰਿਪੀਟ ਹੁੰਦੇ ਰਹਿੰਦੇ। ਇਹ ਹਜ਼ਾਰਾਂ, ਲੱਖਾਂ, ਕਈ ਦਫ਼ਾ ਕਰੋੜਾਂ ਬਣ ਜਾਂਦੇ। ਦਿਨ ਵਿੱਚ ਪਤਾ ਨਹੀਂ ਮਨੁੱਖ ਕਿਤਨਾ ਮਿੱਥਿਆ ਬੋਲਿਆ ਔਰ ਕਿਤਨੀ ਦਫ਼ਾ ਗਲਤ ਸੋਚਿਆ। ਇਹ ਅਨੰਤ ਬਣ ਜਾਂਦੇ, ਬੇਸ਼ੁਮਾਰ ਬਣ ਜਾਂਦੇ। ਬਾਣੀ ਦੇ ਹੀ ਦੋਖਾਂ ਦੇ ਚੋਂ ਹੈ ਇਹ ਦੋਖ, ਜ਼ਬਾਨ ਦੇ ਹੀ ਦੋਖਾਂ ਦੇ ਚੋਂ ਹੈ ਇਹ ਦੋਖ, ਨਿੰਦਾ ਤੇ ਉਸਤਤ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ, ਉਸਤਤ ਨਿੰਦਾ ਦੋ ਤੇ ਆਗੇ, ਖੋਜੇ ਪਦ ਨਿਰਬਾਨਾ ਪਰ ਜਨ ਨਾਨਕ ਇਹੋ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਾਨ। ਮਹਾਰਾਜ ਕਹਿੰਦੇ ਨੇ ਖੇਡ ਬੜੀ ਔਖੀ ਹੈ। ਕਿਸੇ ਵਿਰਲੇ ਗੁਰਮੁਖ ਦੀ ਪ੍ਰਥਮ ਸਮਝ ਦੇ ਚਾਹੀਏ ਤੇ ਕੋਈ ਵਿਰਲਾ ਹੀ ਗੁਰਮੁਖ ਨਿੰਦਾ ਤੇ ਉਸਤਤ ਤੋਂ ਬਚੇ। ਹੁਣ ਪ੍ਰਥਮ ਨਿੰਦਾ ਤੇ ਉਸਤਤ ਨੂੰ ਸਮਝਣਾ ਹੈ। ਗੱਲ ਵਧਾ ਕੇ ਬਿਆਨ ਕਰਨੀ ਖੁਸ਼ਾਮਦ ਹੈ, ਝੂਠੀ ਉਪਮਾ ਹੈ। ਗੱਲ ਘਟਾ ਕੇ ਬਿਆਨ ਕਰਨੀ ਨਿੰਦਾ ਹੈ। ਦੋਹਾਂ ਨਾਲ ਮਨ ਮੇਲਾ ਆਉਂਦਾ ਹੈ। ਗੱਲ ਵਧਾ ਕੇ ਕਰਨੀ ਰਾਈ ਦਾ ਪਹਾੜ ਬਣਾਉਣਾ, ਗੱਲ ਘਟਾ ਕੇ ਕਰਨੀ ਪਹਾੜ ਨੂੰ ਰਾਈ ਕਹਿਣਾ। ਕਹਿੰਦੇ ਮਨੁੱਖ ਦਾ ਸ਼ੌਕ ਵੀ ਇਸੇ 'ਚ ਹੀ ਹੈ, ਜਾਂ ਤੇ ਵਧਾ ਕੇ ਬਿਆਨ ਕਰਦਾ ਜਾਂ ਘਟਾ ਕੇ ਬਿਆਨ ਕਰਦਾ। ਨਿੰਦਾ ਉਸਤਤ ਕੀ ਹੋਈ? ਦਿਨ ਨੂੰ ਰਾਤ ਕਹਿ ਦੇਣਾ ਨਿੰਦਾ ਹੈ ਤੇ ਰਾਤ ਨੂੰ ਦਿਨ ਕਹਿ ਦੇਣਾ ਖੁਸ਼ਾਮਦ ਹੈ, ਝੂਠੀ ਉਪਮਾ ਔਰ ਕੀ ਹੈ? ਉਸਤਤ। ਫੁੱਲ ਨੂੰ ਕੰਡਾ ਕਹਿ ਦੇਣਾ ਨਿੰਦਾ ਹੈ, ਕੰਡੇ ਨੂੰ ਫੁੱਲ ਕਹਿ ਦੇਣਾ ਉਪਮਾ ਖੁਸ਼ਾਮਦ ਹੈ। ਸਾਧ ਨੂੰ, ਗੁਰਮੁਖ ਨੂੰ ਚੋਰ ਕਹਿ ਦੇਣਾ ਨਿੰਦਾ ਹੈ, ਪਰ ਚੋਰ ਨੂੰ ਗੁਣਵਾਨ ਕਹਿ ਦੇਣਾ ਖੁਸ਼ਾਮਦ ਹੈ ਉਪਮਾ। ਸੱਚ ਕੀ ਹੈ? ਚੋਰ ਨੂੰ ਚੋਰ ਕਹਿਣਾ, ਸਾਧ ਨੂੰ ਸਾਧ ਕਹਿਣਾ, ਕੰਡੇ ਨੂੰ ਕੰਡਾ ਕਹਿਣਾ, ਫੁੱਲ ਨੂੰ ਫੁੱਲ ਕਹਿਣਾ, ਇਹ ਸੱਚ ਹੈ। ਪਰ ਕਹਿੰਦੇ ਨੇ ਮਨੁੱਖ ਸੱਚ ਵੀ ਅਧੂਰਾ ਬੋਲਦਾ। ਕਈ ਦਫ਼ਾ ਮਨੁੱਖ ਫੁੱਲ ਨੂੰ ਤੇ ਫੁੱਲ ਕਹਿ ਦਿੰਦਾ, ਕੰਡੇ ਨੂੰ ਕੰਡਾ ਨਹੀਂ ਕਹਿੰਦਾ। ਬਈ ਕੰਡੇ ਨੂੰ ਕੰਡਾ ਆਖਿਆ ਮੈਨੂੰ ਹੀ ਚੁੱਭੇਗਾ ਔਰ ਕੀ? ਬਦਮਾਸ਼ ਨੂੰ ਬਦਮਾਸ਼ ਆਖਿਆ ਤੇ ਮੇਰੀ ਖੈਰ ਕੋਈ ਨਹੀਂ, ਚੋਰ ਨੂੰ ਚੋਰ ਆਖਿਆ ਤੇ ਮੇਰੀ ਖੈਰ ਕੋਈ ਨਹੀਂ, ਕੰਡੇ ਨੂੰ ਕੰਡਾ ਆਖਿਆ ਚੁੱਭੇਗਾ। ਕਦੀ ਜ਼ਫਰਨਾਮਾ ਪੜ੍ਹਨਾ ਤੁਸੀਂ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਔਰੰਗਜ਼ੇਬ ਦੀਆਂ ਜਿਹੜੀਆਂ ਖੂਬੀਆਂ ਨੇ ਨਾ, ਉਹਨਾਂ ਦਾ ਵੀ ਜ਼ਿਕਰ ਕਰਦੇ ਨੇ, ਕਿਉਂਕਿ ਹਿਰਦਾ ਨਿਰਪੱਖ ਹੈ, ਨਿਰਲੇਪ ਹੈ। ਸਤਿਗੁਰੂ ਕਹਿੰਦੇ ਨੇ, ਇਹ ਔਰੰਗਜ਼ੇਬ ਤੋਂ ਅਲਲ ਸੁਭਾਅ ਉੱਠਦਾ, ਅੰਮ੍ਰਿਤ ਵੇਲੇ ਉੱਠਦਾ, ਤੇਰਾ ਬਹੁਤ ਵੱਡਾ ਗੁਣ ਹੈ। ਫੁੱਲ ਨੂੰ ਫੁੱਲ ਕਹੀ ਜਾਂਦੇ ਨੇ,
ਦੂਸਰਾ ਤੂੰ ਹੱਥ ਦੇ ਚ ਹਰ ਵਕਤ ਤਸਬੀਹ ਰੱਖਦਾ ਹੈ ਔਰ ਅੱਲਾਹੋ ਅੱਲਾਹੋ ਕਰਦਾ ਰਹਿੰਦਾ ਹੈ, ਇਹ ਤੇਰਾ ਦੂਸਰਾ ਗੁਣ ਹੈ। ਤੀਸਰਾ ਤੂੰ ਪੰਜ ਵਕਤ ਦਾ ਪੱਕਾ ਨਿਮਾਜ਼ੀ ਹੈ, ਨਿਮਾਜ਼ ਖੁਜਾਂਦਾ ਨਹੀਂ ਹੈ, ਰਮਜ਼ਾਨ ਦੇ ਮਹੀਨੇ ਚ ਰੋਜ਼ੇ ਪੂਰੇ ਰੱਖਦਾ ਹੈ। ਤੂੰ ਦੋ ਵਕਤ ਨਿਯਮ ਪੂਰਵਕ ਕੁਰਾਨ ਦੀ ਤਲਾਵਤ ਵੀ ਕਰਦਾ ਹੈ, ਪਾਠ ਵੀ ਕਰਦਾ ਹੈ। ਤੂੰ ਹੱਜ ਵੀ ਕਰਕੇ ਆਇਆ, ਤੂੰ ਜੁਮੇਰਾਤ ਵਾਲੇ ਦਿਨ ਜ਼ਕਾਤ ਵੀ ਦੇਣਾ, ਵੀਰਵਾਰ ਨੂੰ ਜ਼ਕਾਤ ਵੀ ਦੇਣਾ। ਇਤਨੀਆਂ ਖੂਬੀਆਂ ਨੇ ਤੇਰੇ ਵਿੱਚ, ਫਿਰ ਗਜ਼ਬ ਦੀ ਗੱਲ ਹੈ, ਤੂੰ ਖਜ਼ਾਨੇ ਦੇ ਪੈਸੇ ਦੀ ਰੋਟੀ ਵੀ ਨਹੀਂ ਖਾਂਦਾ, ਹੱਥ ਨਾਲ ਟੋਪੀਆਂ ਬਣਨਾ, ਹੱਥ ਨਾਲ ਕੁਰਾਨ ਸ਼ਰੀਫ ਲਿਖਦਾ, ਉਹ ਬਾਜ਼ਾਰ ਵਿੱਚ ਵਿਕਦੀ ਹੈ, ਮਹਿੰਗੀ ਵਿਕ ਜਾਂਦੀ ਹੈ, ਲੋਕੀ ਲੈਂਦੇ ਨੇ ਵੀ ਬਾਦਸ਼ਾਹ ਨੇ ਬਣਾਈ ਹੈ, ਬਾਦਸ਼ਾਹ ਦੇ ਹੱਥ ਦੀ ਲਿਖੀ ਹੋਈ। ਉਹ ਜਿਹੜੇ ਪੈਸੇ ਆਉਂਦੇ ਨੇ ਤੂੰ ਉਹਦੀ ਰੋਟੀ ਖਾਂਦਾ, ਕਿਤਨਾ ਪਰਹੇਜ਼ਗਾਰ ਹੈ। ਪਰ ਪਤਾ ਹੁਣ ਕਲਗੀਧਰ ਪਿਤਾ ਕਹਿੰਦੇ ਨੇ ਇਹ ਤੇ ਤੇਰੇ ਫੁੱਲ, ਹੁਣ ਅੱਗੇ ਕੰਡਿਆਂ ਦਾ ਜ਼ਿਕਰ ਕਰਦੇ। ਔਰੰਗਜ਼ੇਬ ਨਮਾਜ਼ ਪੜ੍ਹਦਿਆਂ ਹੋਇਆਂ ਵੀ, ਤਸਬੀਹ ਫੇਰਦਿਆਂ ਹੋਇਆਂ ਵੀ, ਰੋਜ਼ੇ ਰੱਖਦਿਆਂ ਹੋਇਆਂ, ਕੁਰਾਨ ਦੀ ਤਲਾਵਤ ਕਰਦਿਆਂ ਹੋਇਆਂ, ਪਰਹੇਜ਼ਗਾਰੀ ਕਰਦਿਆਂ ਹੋਇਆਂ ਵੀ ਤੂੰ ਸ਼ੈਤਾਨ ਹੈ, ਖੁਦਾ ਦਾ ਰੂਪ ਨਹੀਂ ਹੈ, ਸ਼ੈਤਾਨ ਹੈ। ਤੂੰ ਰਾਮਨ ਨਦਾਨਮ ਕੇ ਯਜ਼ਦਾਂ ਸ਼ਨਾਸ, ਬਰਾਮਜ਼ਾ ਤੋਕਾ ਰਹਾ ਦਿਲ ਖਰਾਸ। ਸਭ ਕੁਛ ਤੂੰ ਕਰ ਰਿਹਾ ਪਰ ਤੂੰ ਖੁਦਾ ਸ਼ਨਾਸ ਨਹੀਂ ਹੈ, ਤੈਨੂੰ ਕੋਈ ਖੁਦਾ ਦੀ ਸਮਝ ਨਹੀਂ। ਤੂੰ ਉਹ ਕੰਮ ਕੀਤੇ ਨੇ ਜਿਹਦੇ ਨਾਲ ਲੋਕਾਂ ਦੇ ਦਿਲ ਟੁੱਟੇ, ਰੱਬ ਨਾਲ ਜੁੜਿਆ ਹੋਇਆ ਦਿਲਾਂ ਨੂੰ ਜੋੜਦਾ ਹੈ, ਦਿਲਾਂ ਨੂੰ ਤੋੜਦਾ ਨਹੀਂ। ਤੂੰ ਤੇ ਕਦਮ ਕਦਮ ਤੇ ਦਿਲ ਤੋੜੇ। ਤਿੰਨ ਭਰਾਵਾਂ ਦਾ ਕਾਤਲ ਹੈ ਔਰੰਗਜ਼ੇਬ, ਤਿੰਨ ਭਰਾ ਕਤਲ ਕੀਤੇ, ਬੁੱਢੇ ਪਿਓ ਨੂੰ ਜੇਲ੍ਹ ਦੇ ਪਾਇਆ, ਵੱਡੀ ਭੈਣ ਜਹਾਂ ਆਰਾ ਕ੍ਰੋਧਿਤ ਹੋਈ, ਗੁੱਸੇ ਚ ਹੋਈ ਜਦ ਉਹਨੂੰ ਪਤਾ ਚੱਲਿਆ ਮੇਰੇ ਤਿੰਨੇ ਵੀਰ ਮਾਰ ਦਿੱਤੇ ਨੇ ਇਸਨੇ, ਉਹ ਗੁੱਸੇ ਚ ਆਈ। ਤੇ ਜਦ ਇਹ ਵੀ ਪਤਾ ਚੱਲਿਆ ਬੁੱਢਾ ਪਿਓ ਸ਼ਾਹਜਹਾਂ ਅੱਬਾ ਹਜ਼ੂਰ ਨੂੰ ਜੇਲ੍ਹ ਵਿੱਚ ਪਾ ਦਿੱਤਾ ਬਿਮਾਰੀ ਦੀ ਹਾਲਤ ਦੇ, ਆ ਕੇ ਲੜਨ ਲੱਗੀ ਔਰੰਗਜ਼ੇਬ ਨੂੰ। ਕੁਛ ਇਤਿਹਾਸਕਾਰ ਤੇ ਇਹ ਕਹਿੰਦੇ ਨੇ ਉਹਨੇ ਹੱਥ ਵੀ ਚੁੱਕ ਲਿਆ ਸੀ ਔਰੰਗਜ਼ੇਬ ਤੇ, ਪਰ ਔਰੰਗਜ਼ੇਬ ਆਖਰ ਔਰੰਗਜ਼ੇਬ ਉਹਨੇ ਗੁੱਤੋਂ ਪਕੜਿਆ ਔਰ ਗੁੱਤੋਂ ਹੀ ਧਰੋ ਕੇ ਜਹਾਂ ਆਰਾ ਨੂੰ ਉੱਥੇ ਬੰਦ ਕੀਤਾ ਜਿੱਥੇ ਸ਼ਾਹਜਹਾਂ ਬੰਦ ਸੀ। 7 ਸਾਲ ਜਹਾਂ ਆਰਾ ਜੇਲ੍ਹ ਦੇ ਚ ਰਹੀ ਹੈ, ਭੈਣ ਜੇਲ੍ਹ ਦੇ, ਭਰਾਵਾਂ ਨੂੰ ਕਤਲ ਕੀਤਾ ਹੈ, ਪਿਓ ਜੇਲ੍ਹ ਦੇ। ਮਹਾਰਾਜ ਕਹਿੰਦੇ ਨੇ ਠੀਕ ਹੈ, ਤੂੰ ਕੁਰਾਨ ਦੀ ਤਲਾਵਤ ਕਰਦਾ, ਤੂੰ ਨਮਾਜ਼ ਪੜ੍ਹਦਾ, ਤੂੰ ਰੋਜ਼ੇ ਰੱਖਦਾ, ਤੂੰ ਤਸਬੀਹ ਫੇਰਦਾ, ਪਰ ਤੂੰ ਸ਼ੈਤਾਨ ਹੈ, ਫਕੀਰ ਨਹੀਂ ਹੈ, ਤੂੰ ਖੁਦਾ ਸ਼ਨਾਸ ਨਹੀਂ ਹੈ। ਤੂੰ ਰਾਮਨ ਨਦਾਨਮ ਕੇ ਯਜ਼ਦਾਂ ਸ਼ਨਾਸ, ਬਰਾਮਜ਼ਤ ਹੋ ਕਾ ਰਹਾ ਦਿਲ ਖਰਾਸ। ਫੁੱਲ ਨੂੰ ਫੁੱਲ ਕਹਿਣ ਵਾਲੇ, ਔਰੰਗਜ਼ੇਬ ਨੂੰ ਆਲਮਗੀਰ ਕਹਿਣ ਵਾਲੇ ਇਸ ਦੇਸ਼ ਵਿੱਚ ਲੱਖਾਂ ਮੌਜੂਦ ਸਨ, ਔਰ ਔਰੰਗਜ਼ੇਬ ਨੂੰ ਸ਼ੈਤਾਨ ਕਹਿਣ ਵਾਲਾ ਕੇਵਲ ਗੁਰੂ ਗੋਬਿੰਦ। ਤੂੰ ਖੁਦਾ ਸ਼ਨਾਸ ਨਹੀਂ ਹੈ। ਫੁੱਲ ਨੂੰ ਫੁੱਲ ਕਹਿ ਦੇਣਾ, ਕੰਡੇ ਨੂੰ ਕੰਡਾ ਕਹਿ ਦੇਣਾ, ਗੁਣ ਨੂੰ ਗੁਣ ਕਹਿ ਦੇਣਾ, ਔਗੁਣ ਨੂੰ ਔਗੁਣ ਕਹਿ ਦੇਣਾ, ਇਹ ਨਿੰਦਾ ਨਹੀਂ ਹੈ। ਫੁੱਲ ਨੂੰ ਕੰਡਾ ਕਹਿ ਦੇਈਏ ਨਿੰਦਾ ਹੈ, ਤੇ ਕੰਡੇ ਨੂੰ ਫੁੱਲ ਕਹਿ ਦੇਈਏ ਖੁਸ਼ਾਮਦ ਹੈ। ਅਕਸਰ ਮਨੁੱਖ ਜਾਂ ਤੇ ਨਿੰਦਾ ਕਰਦਾ ਹੈ ਜਾਂ ਖੁਸ਼ਾਮਦ ਕਰਦਾ ਹੈ, ਸੱਚ ਨਹੀਂ ਬੋਲਦਾ, ਆਦਤ ਹੀ ਨਹੀਂ। ਇਹਨੂੰ ਸਵਾਦ ਆਉਂਦਾ ਹੈ ਨਿੰਦਾ ਕਰਨ ਦੇ, ਇਹਨੂੰ ਸਵਾਦ ਮਿਲਦਾ ਹੈ ਖੁਸ਼ਾਮਦ ਕਰਨ ਦੇ। ਲੋਭੀ ਖੁਸ਼ਾਮਦ ਕਰੀ ਜਾਂਦਾ ਹੈ, ਈਰਖਾਲੂ ਨਿੰਦਾ ਕਰੀ ਜਾਂਦਾ ਹੈ, ਈਰਖਾ ਨਾਲ ਭਰਿਆ ਹੋਇਆ ਨਿੰਦਾ ਕਰੀ ਜਾਂਦਾ ਹੈ। ਇਹ ਵੀ ਮਿਹਨਤ ਕਰਦੇ ਹਾਂ, ਨਿੰਦਾ ਮਨੁੱਖ ਦੇ ਮਨ ਨੂੰ ਮੈਲਾ ਕਰਦੀ ਹੈ, ਖੁਸ਼ਾਮਦ ਪੈਂਦੀ ਕਲਾ ਵਿੱਚ ਲੈ ਜਾਂਦੀ। ਦੋਹਾਂ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਨੂੰ ਰੋਕਦੇ ਨੇ, ਉਸਤ ਨਿੰਦਾ ਦੋ ਤੇ ਆਗੇ ਖੋਜੇ ਪਦ ਨਿਰਵਾਨਾ, ਪਰ ਜਨ ਨਾਨਕ ਇਹ ਖੇਲ ਕਠਨ ਹੈ।
किन्हों गुरुमुख जाना। ये खेल बड़ा औखा है, कठिन है, निंदा करनो जी करना है। आप जी ज्ञात अर्ज करा निंदा सुनन भी जी करता है, बशर्ते दूसरे दी होवे। उपमा सुनन भी जी करता है, बशर्ते अपनी होवे। इस तरह ही है, निंदा करन भी जी करता है दूसरे दी, उपमा करन भी जी करता है अपनी। ये मनुख की कमजोरी है, मनुख का नीवापण है। इनू निंदा दे रस आउंदा है, बशर्ते दूसरे दी होवे। इनू उपमा दे रस आउंदा है, बशर्ते अपनी होवे। दुखी हो जांदा है उदों, कदों जद उपमा दूजे दी होवे ते निंदा इसदी होवे। पर दुनिया च ऐसे संत भी होए ने, ऐसे भगत भी होए ने जो ऐलानिया कहिंदे रहे ने असी दुखी हाँ जद कोई साड़ी उपमा करता है। कबीर कहने निंदो निंदो मोको लोग निंदो, करो घटा के गल जितनी करनी है। निंदा जन को खरी प्यारी, निंदा बाप निंदा महकारी। इतने मां बाप की तरह है, निंदक से मैनू सावधान रखते हैं, कबीर कहते हैं सुचेत रखते हैं। निंदा सुन के जो दुखी नहीं हो रहा, समझ लेना इतनी उच्ची सुरत हो गई। निंदा उस्तत दोहां तो उच्चा उठ गए, उस्तत निंदा दो ते आगे खोजे पद निर्वाण। ये दोहां तो उच्चा उठ गए। इस वास्ते निंदा इसनों दुखी नहीं करती, बल्कि सुख मिलता है, सुचेत होता है, सावधान होता है। मैं काठियावाड़ के एक संत दे बोल पढ़ रहा सी, दया राम दे, इधर गुजरात के इलाके च होया है। कहिंदा मानो मात पिता होते निंदक को अति नेओ, वो धोए मलमूत्र कर ये रस ना लख ले। कहिंदा मैं मां बाप नालों भी ज्यादा सन्मान करदा निंदक दा, क्यों? मां बाप ने मेरा मल मूत्र धोता सी हथा नाल, निंदक जबान नाल धोंदा। वो धोए मल मूत्र कर ये रस ना लख ले। ईरानी सूफी संत शेख सादी कहिंदे ने अज सोहबत दोस्त रंजम, दोस्तां तो मैं बड़ा दुखी हां। क्यों? लोकी ते दोस्त लभदे ने, लोकी ते मित्र लभदे ने, दुखी क्यों? कहिंदे ने खुशामद करदे ने। अज सोहबत दोस्त रंजम के इखलाक के बदम हुसन नुमाया, मेरी बद इखलाकी नु भी बड़ी खूबसूरती नाल पेश कर दे। ऐबम हुनरो कमाल बीनन, मेरे औगुणा नु गुण कहंदे ने, मेरे ऐबा नु गुण कहंदे ने। ऐबम हुनरो कमाल बीनन, हारम गुल यासमीन माएद, मेरे कंडियां नु चमेली दा फुल कहंदे ने। हारम गुल यासमीन माए, फारसी विच कंडे नु खार कहंदे, मेरे खारा नु मेरे कंडिया नु चमेली दा फुल कहंदे, मेरे ऐबा नु हुनर कहंदे, मेरे गुनाहा नु पापा नु सवाब कहंदे, पुन कहंदे। इन्हां दोस्तां तो मैं दुखी हां। शेख साधी अगां चल के कहने ने को दुश्मन शौखे चशम बेबाक ता ऐबे मरा ब मन नुमाए, ओ बेबाक दुश्मन किथे है जेड़ा मेरे मुंह देते मेरे औगणा दा जिक्र करे, मेरिया कमजोरियां दा जिक्र करे, मेरिया खामियां दा जिक्र करे। कम से कम मैनू पता ते चले मेरे च की ने। मनुख सारिया के दे चेहरे देख सकता है, पर इन्हों अखा तौफीक नहीं अपना चेहरा देखे।
ਤੇ ਚਿਹਰੇ ਦਾ ਕੋਈ ਦੱਬਾ ਵੀ ਦਿਖਾਈ ਦੇ। ਅੱਖਾਂ ਪਹਾੜਾਂ ਨੂੰ ਵੇਖ ਲੈਂਦੀਆਂ ਨੇ, ਪੂਰੇ ਦੇ ਪੂਰੇ ਜੰਗਲ ਦੇਖ ਲੈਂਦੀਆਂ ਨੇ, ਉੱਚੀਆਂ ਉੱਚੀਆਂ ਬਿਲਡਿੰਗਾਂ ਦੇਖ ਲੈਂਦੀਆਂ। ਅੱਖਾਂ ਵਿੱਚ ਨਿੱਕੀ ਜਿਹੀ ਰੜਕ ਪੈ ਜਾਏ ਨਹੀਂ ਦਿਖਾਈ ਦੇਣੀ, ਦੂਜੇ ਨੂੰ ਕਹਿੰਦੇ ਆ ਦੇਖ ਮੇਰੀ ਅੱਖ ਚ ਕੀ ਪੈਗੀ। ਆਪਣਾ ਔਗਣ ਨਹੀਂ ਦਿਖਾਈ ਦੇਂਦਾ, ਆਪਣੀ ਖਾਮੀ ਨਹੀਂ ਦਿਖਾਈ ਦੇਣੀ, ਆਪਣੀ ਕਮਜ਼ੋਰੀ ਨਹੀਂ ਦਿਖਾਈ ਦੇਣੀ। ਜਿਸ ਨੂੰ ਆਪਣੀ ਖਾਮੀ ਦਿਖਾਈ ਦੇਵੇ, ਆਪਣੀ ਕਮਜ਼ੋਰੀ ਦਿਖਾਈ ਦੇਵੇ, ਅੰਤਰਮੁਖੀ ਹੋ ਗਿਆ, ਇਹ ਸਾਧਨਾ ਕਰਦਾ ਪਿਆ। ਬਹਾਦਰ ਸ਼ਾਹ ਜ਼ਫਰ ਆਖਰੀ ਮੁਗਲ ਸਮਰਾਟ ਉਹ ਕਹਿੰਦਾ, ਜਬ ਨਾ ਥੀ ਆਪਣੇ ਗੁਨਾਹੋਂ ਕੀ ਖਬਰ, ਦੇਖਤੇ ਥੇ ਦੁਨੀਆ ਕੇ ਐਬੋ ਹੁਨਰ, ਜਬ ਆਪਣੇ ਗੁਨਾਹੋਂ ਪੇ ਪੜੀ ਨਿਗਾਹ, ਤੋ ਜਹਾਂ ਮੇਂ ਕੋਈ ਬੁਰਾ ਨਾ ਰਹਾ। ਜ਼ਫਰ ਆਦਮੀ ਉਸਕੋ ਨਾ ਜਾਣੀਏਗਾ, ਹੋਵੋ ਕਿਤਨਾ ਹੀ ਆਲਮ ਫੈਜ਼ੋ ਜ਼ਕਾ, ਜਿਸੇ ਐਸ਼ ਮੇਂ ਯਾਦੇ ਖੁਦਾ ਨਾ ਰਹੀ, ਜਿਸੇ ਤੈਸ ਮੇਂ ਖੌਫੇ ਖੁਦਾ ਨਾ ਰਹਾ। ਭਗਤ ਕਬੀਰ ਕਹਿੰਦੇ ਨੇ, ਕਬੀਰ ਸਭ ਤੇ ਹਮ ਬੁਰੇ, ਮੈਂ ਹੀ ਪੈੜਾ। ਕਿਉਂ? ਅੰਤਰਮੁਖੀ ਬੰਦੇ ਨੂੰ ਆਪਣੀਆਂ ਖਾਮੀਆਂ ਦਿਖਾਈ ਦੇਣੀਆਂ ਨੇ। ਹਰ ਮਨੁੱਖ ਨੇ ਗੁਣਾਂ ਨੂੰ ਉੱਪਰ ਉੱਪਰ ਰੱਖਿਆ ਅਤੇ ਹਰ ਮਨੁੱਖ ਨੇ ਔਗੁਣਾਂ ਨੂੰ ਛੁਪਾਇਆ। ਜੋ ਛੁਪਾਇਆ ਹੋਵੇਗਾ ਉਹ ਠੀਕ ਨਹੀਂ ਹੈ, ਇਹ ਵੀ ਮੈਂ ਅਰਥ ਕਰਦੇ ਹਾਂ। ਗੰਦਗੀ ਨੂੰ ਛੁਪਾਉਣਾ ਪੈਂਦਾ, ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ। ਜੋ ਜੋ ਮਨੁੱਖ ਨੇ ਛੁਪਾਇਆ, ਜਿਸ ਜਿਸ 'ਤੇ ਮਨੁੱਖ ਨੇ ਪਰਦੇ ਪਾਏ ਨੇ, ਉਹ ਠੀਕ ਨਹੀਂ ਹੋਵੇਗਾ, ਇਹ ਵੀ ਮੈਂ ਅਰਜ਼ ਕਰਦੇ ਹਾਂ। ਮਨੁੱਖ ਗੁਣਾਂ ਨੂੰ ਹਥੇਲੀ 'ਤੇ ਲਈ ਫਿਰਦਾ ਹੈ, ਔਗੁਣਾਂ ਨੂੰ ਛੁਪਾਉਂਦਾ ਹੈ। ਗੁਣ ਤੇ ਉੱਪਰ ਉੱਪਰ ਪੈਣੇ। ਭਗਤ ਕਬੀਰ ਇਹ ਕਹਿ ਰਹੇ ਨੇ, ਦੂਜੇ ਨੂੰ ਵੇਖੋ, ਉੱਪਰ ਉੱਪਰ ਵੇਖੋ ਤਾਂ ਕਿ ਗੁਣ ਦਿਖਾਈ ਦੇ। ਆਪਣੇ ਨੂੰ ਵੇਖੋ, ਗਹਿਰੇ ਵੇਖੋ ਤਾਂ ਕਿ ਔਗਣ ਦਿਖਾਈ ਦੇ। ਕਿਸੇ ਨੂੰ ਗੁਰੂ ਨਾਨਕ ਕਹਿੰਦੇ ਨੇ, ਸਾਂਝ ਕਰੀ ਜੇ ਗੁਣੇ ਕੇਰੀ, ਛੋੜ ਔਗਣ ਚੱਲੀਏ, ਪਹਿਰੇ ਪਟੰਬਰ ਕਰ ਅਡੰਬਰ, ਆਪਣਾ ਪਿੜ ਮੱਲੀਏ, ਜਿੱਥੇ ਜਾਏ ਪਈਏ ਭਲਾ ਕਹੀਏ, ਝੋਲ ਅੰਮ੍ਰਿਤ ਪੀਜੇ, ਗੁਣਾਂ ਕਾ ਹੋਵੇ ਵਾਸਲਾ ਕਡਵਾਸ। ਹਰ ਇੱਕ ਨਾਲ ਗੁਣਾਂ ਦੀ ਸਾਂਝ ਬਣਾ, ਹਰ ਇੱਕ ਦੇ ਚ ਗੁਣਾਂ ਨੂੰ ਦੇਖਦੇ ਜਾਈਏ, ਦੇਖਦੇ ਜਾਈਏ, ਇੱਕ ਦਿਨ ਭਗਵਾਨ ਨਾਲ ਸੰਬੰਧ ਜੁੜ ਜਾਂਦਾ ਹੈ। ਹਰ ਇੱਕ ਦੇ ਚ ਔਗੁਣਾਂ ਨੂੰ ਦੇਖਦੇ ਜਾਈਏ, ਦੇਖਦੇ ਜਾਈਏ, ਇੱਕ ਦਿਨ ਸ਼ੈਤਾਨ ਨਾਲ ਰਿਸ਼ਤਾ ਜੁੜ ਜਾਂਦਾ ਹੈ। ਇਹ ਸਹੀ ਗੱਲ ਹੈ। ਦੂਜੇ ਨੂੰ ਔਗੁਣਾਂ ਦੇ ਦੇਖਣ ਵਾਸਤੇ ਪਰਦੇ ਤੇ ਚੁੱਕਣੇ ਪੈਣਗੇ ਨਾ, ਕਿਉਂਕਿ ਅਗਲੇ ਨੇ ਢੱਕ ਕੇ ਰੱਖੇ ਨੇ। ਮਹਾਰਾਜ ਕਹਿੰਦੇ, ਦੂਜੇ ਨੂੰ ਵੇਖੋ, ਉੱਪਰ ਉੱਪਰ ਵੇਖੋ, ਖਲੜੀ ਵੇਖੋ, ਖਲੜੀ ਨਾ ਉਦੇੜੋ। ਜੇ ਖਲੜੀ ਉਦੇੜੋਗੇ ਤਾਂ ਮਿੰਝ ਹੈ, ਮਾਸ ਹੈ, ਖੂਨ ਹੈ, ਦੁਰਗੰਧ ਹੈ, ਔਰ ਕੀ। ਹਰ ਇੱਕ ਨੂੰ ਵੇਖੋ ਉੱਪਰ ਉੱਪਰ, ਪਰ ਜੇ ਉਦੇੜਨਾ ਵੀ ਚਾਹੁੰਦੇ ਹੋ ਤਾਂ ਆਪਣੇ ਆਪ ਨੂੰ ਉਦੇੜੋ, ਆਪਣੇ ਵਿੱਚ ਗਹਿਰੇ ਦੇਖੋ। ਫਿਰ ਸਿਵਾਏ ਔਗਣਾਂ ਤੇ ਹੋਰ ਕੁਛ ਨਹੀਂ ਦਿਖਾਈ ਦੇ। ਗੁਰੂ ਨਾਨਕ ਕਹਿੰਦੇ ਨੇ, ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਮੈਂ ਇਸ ਤਰ੍ਹਾਂ ਜੋ ਛੁਪਾਇਆ ਉਹ ਠੀਕ ਨਹੀਂ ਹੈ, ਜਿਸ ਤੇ ਪਰਦੇ ਪਾਏ ਨੇ ਉਹ ਠੀਕ ਨਹੀਂ, ਗੰਦਗੀ ਨੂੰ ਢੱਕਣਾ ਪੈਂਦਾ ਹੈ। ਤੇ ਹਰ ਮਨੁੱਖ ਨੇ ਕੁਛ ਨਾ ਕੁਛ ਤੇ ਪਰਦੇ ਪਾਏ ਨੇ, ਤੇ ਕੁਛ ਪੜਦੇ ਪਰਮਾਤਮਾ ਨੇ ਵੀ ਪਾਏ ਨੇ। ਜਿਵੇਂ ਮਿੰਝ ਮਾਸ ਨੂੰ ਪਰਮਾਤਮਾ ਨੇ ਖਲੜੀ ਨਾਲ, ਸੋਹਣੀ ਜਿਹੀਆਂ ਖਲੜੀ ਨਾਲ ਢੱਕ ਕੇ ਰੱਖਿਆ, ਜੈ ਪ੍ਰਸਾਦ ਤੇਰੇ ਅਨਕ ਛਿੱਦਰ ਡਾਕੇ, ਉਹਦੀ ਬਖਸ਼ਿਸ਼ ਨੇ ਪਤਾ ਨਹੀਂ ਤੇਰੇ ਕਿਤਨੇ ਗੁਨਾਹ ਛੁਪਾ ਕੇ ਰੱਖੇ, ਲੋਕਾਂ ਨੂੰ ਕੁਛ ਨਹੀਂ ਪਤਾ, ਪਰ ਇਹ ਪੜਦਾ ਪਰਮਾਤਮਾ ਨੇ ਹੀ ਪਾਇਆ, ਇਹ ਵੀ ਮੈਂ ਅਰਥ। ਸਤਿਗੁਰੂ ਢਾਕ ਲਿਆ ਮੋਹੇ ਪਾਪੇ, ਪਤਾ ਨਹੀਂ ਮੇਰੇ ਕਿਤਨੇ ਪਾਪਾਂ ਨੂੰ ਗੁਰੂ ਨੇ ਢੱਕ ਲਿਆ, ਲੋਕਾਂ ਨੂੰ ਕੁਛ ਪਤਾ ਹੀ ਨਹੀਂ, ਜਗਤ ਨੂੰ ਕੁਛ ਪਤਾ ਹੀ ਨਹੀਂ। ਔਰ ਹਰ ਇੱਕ ਮਨੁੱਖ ਦੇ ਪਾਪ ਤੇ ਹੈ ਨਾ ਕੁਛ ਗੁਸਤਾਖੀ ਵਾਂ, ਔਰ ਹਰ ਮਨੁੱਖ ਨੇ ਕੁਛ ਛੁਪਾਇਆ, ਔਰ ਜਿਹੜਾ ਛੁਪਾਇਆ ਉਹ ਸੀਨੇ ਦਾ ਬੋਝ ਬਣਦਾ, ਭਾਰ ਬਣਦਾ, ਜਿੰਨੇ ਚਿਰ ਤੱਕ ਉਤਰੇ ਨਾ ਮਿਟੇ ਨਾ ਬੋਝਲ ਰਹਿੰਦਾ। ਮੇਰੀ ਜ਼ਿੰਦਗੀ ਦਾ ਇੱਕ ਤਜਰਬਾ ਮੈਂ ਸਮਾਪਤੀ ਕਰਨ ਲੱਗਾ, ਪਰ ਅਰਜ਼ ਕਰਾਂ, ਜੋਧਪੁਰ ਦੀ ਗੱਲ ਹੈ, ਕੋਈ 25 ਸਾਲ ਪੁਰਾਣੀ।
ਉੱਥੇ ਮੈਨੂੰ ਇੱਕ ਸੱਜਣ ਮਿਲਿਆ ਜੋ ਮੇਰਾ ਕਲਾਸ ਫੈਲੋ ਸੀ, ਮੇਰੇ ਨਾਲ ਪੜ੍ਹਦਾ ਰਿਹਾ ਸੀ, ਬਚਪਨ ਦਾ ਦੋਸਤ। ਅਤੇ ਬਚਪਨ ਦੀ ਦੋਸਤੀ 'ਚ ਗਹਿਰਾਈ ਬੜੀ ਆਉਂਦੀ ਹੈ। ਬਾਲ ਸਖਾ ਮਿੱਤਰ ਸੀ, 25-30 ਸਾਲ ਬਾਅਦ ਮਿਲਣਾ ਹੋਇਆ। ਰੇਲਵੇ ਦਾ ਡਰਾਈਵਰ ਸੀ, ਇੰਜਨ ਚਲਾਉਂਦਾ ਸੀ। ਪਤਾ ਜਦ ਉਸਨੂੰ ਚੱਲਿਆ ਮੈਂ ਆਉਣਾ ਜੋਧਪੁਰ ਦੇ, ਹਫ਼ਤੇ ਦੀ ਉਸਨੇ ਛੁੱਟੀ ਲਈ, ਹਫ਼ਤਾ ਦਾਸ ਨੇ ਰਹਿਣਾ ਸੀ। ਸੁਣਿਆ ਸੀ ਉਸਨੇ ਜਿਹੜਾ ਮੇਰਾ ਕਲਾਸ ਪਹਿਲੋ ਹੈ ਉਹ ਕਥਾ ਕਰਦਾ। ਮਿਲਣਾ 25-30 ਸਾਲਾਂ ਬਾਅਦ ਹੋਇਆ। ਸਾਰਾ ਸਾਰਾ ਦਿਨ ਕੋਲ ਬੈਠਾ ਰਹਿੰਦਾ ਸੀ, ਬਚਪਨ ਦੀਆਂ ਗੱਲਾਂ ਚੱਲਦੀਆਂ। ਜਦ ਤੀਜਾ ਦਿਨ ਹੋਇਆ ਨਾ ਤੇ ਮੈਨੂੰ ਕਹਿਣ ਲੱਗਾ, ਮਸਕੀਨ ਜੀ, ਮੈਂ ਤੁਹਾਨੂੰ ਆਪਣੇ ਰਾਜ ਦੀ ਗੱਲ ਦੱਸਦਾ, ਅੱਜ ਤੱਕ ਮੈਂ ਆਪਣੀ ਪਤਨੀ ਨੂੰ ਨਹੀਂ ਦੱਸਿਆ, ਬੱਚਿਆਂ ਨੂੰ ਨਹੀਂ ਦੱਸਿਆ, ਮਾਂ ਬਾਪ ਨੂੰ ਨਹੀਂ ਦੱਸਿਆ, ਕਿਸੇ ਰਿਸ਼ਤੇਦਾਰ ਨੂੰ ਨਹੀਂ ਦੱਸਿਆ, ਭੈਣ ਭਰਾ ਨੂੰ ਨਹੀਂ ਦੱਸਿਆ, ਤੁਹਾਨੂੰ ਦੱਸਦਾ, ਤੁਸੀਂ ਮੇਰੇ ਬਚਪਨ ਦੇ ਦੋਸਤ, ਮੇਰੇ ਰਾਜ ਦੀ ਗੱਲ ਹੈ, ਲੇਕਿਨ ਇੱਕ ਬੇਨਤੀ, ਤੁਸੀਂ ਕਿਸੇ ਨੂੰ ਦੱਸਣਾ ਨਹੀਂ, ਵਾਅਦਾ ਕਰੋ। ਮੈਂ ਕਿਹਾ ਮਿੱਤਰਾ, ਅਵਲ ਤੇ ਮੈਂ ਕਿਸੇ ਦੀ ਰਾਜ ਦੀ ਗੱਲ ਸੁਣਦਾ ਹੀ ਨਹੀਂ ਤੇ ਨਾ ਮੈਨੂੰ ਸੁਣਾਈ। ਕਿਉਂ? ਮੇਰਾ ਇਹ ਅਨੁਭਵ, ਜੋ ਕੁਛ ਮਨੁੱਖ ਨੇ ਛੁਪਾਇਆ ਉਹ ਚੰਗਾ ਨਹੀਂ ਆਉਂਦਾ, ਤੇ ਤੇਰਾ ਚਿਹਰਾ ਮੇਰੇ ਸਾਹਮਣੇ ਬੜਾ ਸੋਹਣਾ ਹੈ, ਤੂੰ ਸ਼ਰਾਫਤ ਦਾ ਮੁਜੱਸਮਾ ਹੈ, ਤੇਰੀਆਂ ਬਚਪਨ ਦੀਆਂ ਯਾਦਾਂ ਮੈਨੂੰ ਪ੍ਰਭਾਵਿਤ

ਮੈਨੂੰ ਨਹੀਂ ਦੱਸੋਗੇ? ਮੈਂ ਕਿਹਾ ਮਿੱਤਰਾ ਪਹਿਲੇ ਇਹ ਦੱਸ, ਰਾਜ਼ ਤੇਰਾ ਹੈ ਨਾ? ਹਾਂ, ਕਹਿੰਦਾ ਮੇਰਾ। ਤੇ ਮੈਂ ਕਿਹਾ ਤੂੰ ਹੀ ਛੁਪਾ ਕੇ ਨਹੀਂ ਰੱਖ ਸਕਦਾ, ਤੇ ਤੇਰਾ ਰਾਜ਼ ਮੈਂ ਕਿਸ ਤਰ੍ਹਾਂ ਛੁਪਾ ਕੇ ਰੱਖਾਂਗਾ? ਕੁਛ ਤੇ ਅਕਲ ਕਰ, ਕੁਛ ਤੇ ਸੋਚ। ਮੈਂ ਵਾਇਦਾ ਵੀ ਨਹੀਂ ਕੀਤਾ, ਉਹਨੇ ਆਪਣਾ ਰਾਜ਼ ਦੱਸਿਆ। ਤੇ ਦੱਸਣ ਤੋਂ ਬਾਅਦ ਮੈਨੂੰ ਕਹਿਣ ਲੱਗਾ, ਮਸਕੀਨ ਜੀ, ਹੁਣ ਮੇਰਾ ਹਿਰਦਾ ਹੌਲਾ ਹੋ ਗਿਆ। ਮੈਂ ਕਿਹਾ ਹੁਣ ਮੇਰਾ ਹਿਰਦਾ ਭਾਰਾ ਹੋ ਗਿਆ? ਤੂੰ ਆਪਣੇ ਅੰਦਰ ਦਾ ਪੱਥਰ ਕੱਢ ਕੇ ਮੇਰੇ ਅੰਦਰ ਪਾ ਦਿੱਤਾ, ਹੋਰ ਕੀ। ਮੈਂ ਕਿਹਾ ਤੇਰਾ ਚਿਹਰਾ ਕੁਛ ਹੋਰ ਦਿਖਣ ਲੱਗ ਪਿਆ, ਤੂੰ ਇਹ ਵੀ ਕਰ ਸਕਦਾ? ਤੈਥੋਂ ਐਸਾ ਵੀ ਹੋਇਆ? ਜੋ ਜੋ ਵੀ ਮਨੁੱਖ ਨੇ ਛੁਪਾਇਆ ਉਹ ਠੀਕ ਨਹੀਂ ਹੋਵੇਗਾ, ਉਹ ਠੀਕ ਨਹੀਂ ਹੈ। ਜੀ ਮੈਂ ਕਰਦੇ, ਔਰ ਹਰ ਇੱਕ ਮਨੁੱਖ ਨੇ ਕੁਛ ਨਾ ਕੁਛ ਛੁਪਾਇਆ, ਔਰ ਯਕੀਨ ਜਾਣੋ ਪਰਮਾਤਮਾ ਨੇ ਵੀ ਪੜਦੇ ਪਾਏ ਹੋਏ ਨੇ। ਜੇ ਪ੍ਰਸਾਦ ਤੇਰੇ ਅਨਕ ਛਿੱਦਰ ਡਾਕੇ, ਆਤਮ ਅਭਿਆਸੀਆਂ ਨੂੰ ਇਸ ਗੱਲ ਦੀ ਸਮਝ ਆਉਂਦੀ ਹੈ, ਹੇ ਪ੍ਰਭੂ, ਜੇ ਤੂੰ ਪੜਦੇ ਨਾ ਪਾਵੇਂ ਤੇ ਪਰਿਵਾਰ ਦੇ ਨਾਲ ਵੀ ਬਣਾ ਕੇ ਰੱਖਣੀ ਬੜੀ ਔਖੀ, ਜੇ ਸਭ ਕੁਛ ਆਊਟ ਹੋ ਜਾਏ। ਤੇ ਤੇਰੀ ਮਿਹਰ, ਤੇਰੀ ਬਖਸ਼ਿਸ਼, ਜਿਹੇ ਪ੍ਰਸਾਦ ਤੇਰੇ ਅਨਕ ਛਿੱਦਰ ਡਾਕੇ, ਜਿਹਦੀ ਬਖਸ਼ਿਸ਼ ਨੇ ਪਤਾ ਨਹੀਂ ਕਿਤਨੇ ਗੁਨਾਹ ਤੇਰੇ ਢੱਕ ਕੇ ਰੱਖੇ ਨੇ, ਕਿਤਨੇ ਛਿੱਦਰਾਂ ਨੂੰ ਜੋ ਹੈ ਢੱਕ ਕੇ ਰੱਖਿਆ ਹੋਇਆ, ਉਹਦੀ ਬਖਸ਼ਿਸ਼ ਨੇ, ਉਸਦੀ ਰਹਿਮਤ ਨੇ। ਮੁਖਤਸਰ ਮੈਂ ਅੱਜ ਇਹ ਕਰਾਂ, ਦੂਜੇ ਨੂੰ ਵੇਖਣਾ ਉਪਰੋਂ ਉਪਰੋਂ, ਆਪਣੇ ਨੂੰ ਵੇਖਣਾ ਗਹਿਰਾ, ਅਤੇ ਜਿਹੜਾ ਆਪਣੇ ਆਪ ਨੂੰ ਗਹਿਰਾ ਵੇਖੇਗਾ ਉਹ ਕਬੀਰ ਦੀ ਤਰ੍ਹਾਂ ਕਹਿ ਉੱਠੇਗਾ, ਕਬੀਰ ਸਭ ਤੇ ਹਮ ਬੁਰੇ, ਹਮ ਤਾਂ ਜੋ ਬਾਲੋ ਸਭ ਕੋ। ਐਸਾ ਮਨੁੱਖ ਨਿੰਦਾ ਕਿਉਂ ਕਰੇਗਾ? ਕਰੇਗਾ ਹੀ ਨਹੀਂ, ਬੁੱਲ ਕੇ ਵੀ ਨਹੀਂ ਕਰੇਗਾ, ਕਿਉਂਕਿ ਉਹਨੂੰ ਆਪਣੀਆਂ ਬੁਰਾਈਆਂ ਦਿਖਾਈ ਦੇਣੀਆਂ, ਆਪਣੇ ਔਗਣ ਦਿਖਾਈ ਦੇਣੇ। ਪਰ ਆਪਣੇ ਔਗਣ ਦਿਖਾਈ ਦੇਣਾ ਸ਼ੁਭ ਲਗਨ ਹੈ, ਇਹ ਮਨੁੱਖ ਅੰਤਰਮੁਖੀ ਹੋ ਗਿਆ। ਮੈਲ ਆਪਣੀ ਦਿਖਾਈ ਦਿੱਤੀ ਹੈ ਤਾਂ ਦੋਵੇਗਾ ਵੀ ਸਹੀ, ਜੇ ਦਿਖਾਈ ਨਹੀਂ ਦਿੱਤੀ ਤਾਂ ਖਾਕ ਦੋਵੇਗਾ। ਬੜੇ ਬੜੇ ਪਾਪੀਆਂ ਨੂੰ ਪਾਪ ਨਹੀਂ ਦਿਖਾਈ ਦਿੰਦੇ, ਬੜੇ ਬੜੇ ਗੁੰਡਿਆਂ ਬਦਮਾਸ਼ਾਂ ਨੂੰ ਬਦਮਾਸ਼ੀ ਨਹੀਂ ਦਿਖਾਈ ਦਿੰਦੇ, ਬੜੇ ਬੜੇ ਜ਼ਾਲਮਾਂ ਨੂੰ ਆਪਣਾ ਜ਼ੁਲਮ ਨਹੀਂ ਦਿਖਾਈ ਦਿੰਦਾ, ਸਾਰਾ ਅਨਰਥ ਕਰੀ ਜਾਂਦੇ, ਕਿਉਂਕਿ ਅੰਤਰਮੁਖੀ ਨਹੀਂ ਨੇ, ਬਾਹਰਮੁਖੀ ਨੇ। ਦੂਜੇ ਦੀ ਰੰਚਕ ਮਾਤਰ ਬੁਰਾਈ ਵੀ ਬੁਰਾਈ ਉਹਨਾਂ ਨੂੰ ਦਿਖਾਈ ਦਿੰਦੀ ਹੈ, ਆਪਣੀ ਪਹਾੜ ਵਰਗੀ ਨਹੀਂ ਦਿਖਾਈ ਦਿੰਦੀ। ਮੁਖਤਸਰ ਮੈਂ ਅਰਜ਼ ਕਰਾਂ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ, ਬਾਣੀ ਦਾ ਇਹ ਦੋਖ ਬੜਾ ਫਰਬਲ ਦੋਖ ਹੈ, ਨਿੰਦਾ ਤੇ ਉਸਤ। ਗੱਲ ਵਧਾ ਕੇ ਬਿਆਨ ਕਰਨੀ, ਗੱਲ ਘਟਾ ਕੇ ਬਿਆਨ ਕਰਨੀ, ਇਸ ਵਾਸਤੇ ਸਤਿਗੁਰੂ ਦਾ ਸੰਦੇਸ਼ ਉਪਦੇਸ਼, ਉਸਤਤ ਨਿੰਦਾ ਦੋ ਤੇ ਆਗੇ, ਖੋਜੇ ਪਦ ਨਿਰਵਾਨਾ ਪਰ ਜਨ ਨਾਨਕ ਇਹੋ ਖੇਲ ਕਠਨ ਹੈ। ਕਿਨਹੂੰ ਗੁਰਮੁਖ ਜਾਣਾ, ਗੁਰਪੁਰਬ ਮਨਾਉਂਦੇ ਹੋਇਆ ਇਤਨਾ ਹੀ ਸੰਦੇਸ਼ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਯਾਦ ਰੱਖ ਲਿਓ, ਚੇਤੇ ਰੱਖ ਲੈਣਾ, ਜਦ ਕਦੀ ਨਿੰਦਾ ਕਰਨ ਦਾ ਸ਼ੌਕ ਹੋਵੇ ਆਪਣੀ ਕਰ ਲੈਣਾ, ਅਤੇ ਉਪਮਾ ਕਰਨ ਦਾ ਸ਼ੌਕ ਹੋਵੇ ਤਾਂ ਉਸ ਸਤ ਮਨ ਮੇ ਕਰ ਨਿਰੰਕਾਰ, ਕਰ ਮਨ ਮੇਰੇ ਸਤ ਬਿਰ। ਕਿਉਂਕਿ ਜਿਤਨੀ ਮਹਿਮਾ ਤੂੰ ਪਰਮਾਤਮਾ ਦੀ ਗਾਇਨ ਕਰੇਗਾ ਥੋੜ੍ਹੀ ਹੈ, ਥੋੜ੍ਹੀ ਹੈ, ਤੂੰ ਪੂਰੀ ਕਰ ਵੀ ਨਹੀਂ ਸਕੇਗਾ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਇੱਕ ਦਫ਼ਾ ਨਿੰਦਾ ਕਰਨ ਦੀ ਆਦਤ ਪੈ ਜਾਏ, ਵਾਦੀ ਪੈ ਜਾਏ, ਫਿਰ ਹਟਦੀ ਵੀ ਨਹੀਂ। ਮੈਂ ਉਹਨਾਂ ਦੀ ਪੰਕਤੀ ਗੁਰੂ ਨਾਨਕ ਦੀ ਆਪ ਨੂੰ ਸਰਵਣ ਕਰਾਵਾਂ। ਸਾਹਿਬ ਕਹਿੰਦੇ ਨੇ, ਔਖਦ ਸੱਬੇ ਕੀ ਤਿੰਨ, ਇਹ ਪਰਮਾਤਮਾ ਤੂੰ ਹਰ ਬਿਮਾਰੀ ਦਾ ਇਲਾਜ ਪੈਦਾ ਕੀਤਾ, ਔਸ਼ਧੀ ਤੂੰ ਸਾਰੀਆਂ ਬਣਾਈਆਂ ਨੇ। ਇਹ ਗੱਲ ਵੱਖਰੀ ਹੈ ਕਿ ਜੜੀ ਬੂਟੀਆਂ ਦਾ ਗਿਆਨ ਨਾ ਹੋਵੇ ਪਰ ਉਹਨੇ ਬਣਾਈਆਂ ਨੇ। ਕੋਈ ਐਸੀ ਬਿਮਾਰੀ ਨਹੀਂ ਜਿਸ ਦਾ ਇਲਾਜ ਨਹੀਂ ਹੈ, ਇਹ ਗੱਲ ਵੱਖਰੀ ਹੈ, ਮਨੁੱਖ ਨੂੰ ਅਜੇ ਨਾ ਲੱਭਿਆ ਹੋਵੇ। ਔਖਦ ਸੱਬੇ ਕੀ ਤਿੰਨ, ਨਿੰਦਕ ਕਾ ਦਾਰੂ ਨਾ ਹੈ। ਗੁਰੂ ਨਾਨਕ ਦੇਵ ਜੀ, ਨਿੰਦਕ ਦਾ ਦਾਰੂ ਨਹੀਂ ਹੈ, ਕਿਉਂਕਿ ਨਿੰਦਾ ਇੱਕ ਐਸਾ ਰੋਗ ਹੈ, ਇਸ ਰੋਗ ਦੇ ਵਿੱਚ ਬੰਦੇ ਨੂੰ ਰਸ ਆਉਂਦਾ, ਰੋਗ ਤੇ ਦੁੱਖ ਦੁਖਦ ਕਰਦਾ ਨਾ, ਪਰ ਇਹ ਐਸਾ ਰੋਗ ਹੈ ਬੰਦੇ ਨੂੰ ਰਸ ਆਉਂਦਾ। ਦੂਜੇ ਦੀ ਨਿੰਦਾ ਕਰਕੇ ਮਨੁੱਖ ਨੂੰ ਰਸ ਮਿਲਦਾ, ਦੂਜੇ ਦੀ ਨਿੰਦਾ ਸੁਣ ਕੇ ਮਨੁੱਖ ਨੂੰ ਰਸ ਮਿਲਦਾ। ਕਰਨ ਨਾ ਸੁਣੇ ਕਾਹੋਂ ਕੇ ਨਿੰਦਾ, ਸਭ ਤੇ ਜਾਣੇ ਆਪਸ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਪੂਜੇ ਸਤਿਗੁਰੂ ਸਾਹਿਬ ਸ੍ਰੀ ਹਜ਼ੂਰ ਮਹਾਰਾਜ ਗਰੀਬ ਨਵਾਜ, ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਦਰਬਾਰ ਵਿੱਚ ਉਪਸਥਿਤ ਸੰਤ ਜਣੋ, ਗੁਰਮੁਖੋ ਪਿਆਰਿਓ, ਰਾਜ ਦੁਲਾਰਿਓ, ਤਫਾ ਸਰਵ ਉਪਮਾ ਗੁਰੂ ਰੂਪ ਸਾਧ ਸਿੰਘ ਜੀਓ। ਅੱਜ ਸੰਗਰਾਂਦ ਹੈ। ਸੰਗਰਾਂਦ ਸ਼ਬਦ ਸੰਸਕ੍ਰਿਤ ਦਾ ਹੈ, ਜਿਸ ਦਾ ਅਰਥ ਹੈ ਸੰਕ੍ਰਾਂਤੀ। ਸੰਕ੍ਰਾਂਤੀ ਦਾ ਅਰਥ ਹੁੰਦੇ ਸੂਰਯ ਦਾ ਇੱਕ ਰਾਸ਼ੀ ਤੋਂ ਨਿਕਲ ਕੇ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਨਾ, ਜਿਸ ਨਾਲ ਮੌਸਮ ਬਦਲਦਾ ਹੈ। ਮੌਸਮ ਦੇ ਅਨੁਸਾਰ ਮਨ ਦੀ ਸੋਚ ਬਦਲਦੀ ਹੈ। ਮਨਸਾ ਵਾਚਾ ਕਰਮਣਾ, ਮਨ ਕਰਮ ਕਰਦਾ ਹੈ, ਕਰਮ ਕਰਦਾ ਹੋਇਆ ਇਹ ਦੇਹੀ ਦੇ ਬੰਧਨ ਵਿੱਚ ਪੈ ਜਾਂਦਾ ਹੈ। ਆਪ ਹੀ ਜਾਣਦੇ ਹੋ, ਇੱਕ ਵਰਸ ਦੇ 12 ਮਹੀਨੇ ਹੁੰਦੇ ਹਨ। ਮਾਨਸਿਕ ਅਵਸਥਾ ਮਨ ਦੀ ਵੀ 12 ਖੰਡੀ ਹੁੰਦੀ ਹੈ। ਸਭ ਤੋਂ ਉੱਪਰ ਸਿਰਮੌਰ ਮੂਹਰੇ 7 ਖੰਡ ਹੁੰਦੇ। ਜੀਵ ਕਰਮ ਦੇ ਅਨੁਸਾਰ ਕਰਮ ਕਰਦਾ ਕਰਦਾ 7 ਤੋਂ ਅਲੱਗ ਹੋ ਕੇ ਨਿਚਲੇ ਭਾਵ ਵਿੱਚ ਆ ਕੇ ਗਿਰਦਾ ਹੈ, ਜਿਹਨੂੰ ਬਾਟਮ ਦਾ ਸਥਾਨ ਕਹਿੰਦੇ ਨੇ, ਪੈਲਵਸ ਤੋਂ ਸ਼ੁਰੂ ਹੁੰਦਾ, ਜਿਹਦੇ ਵਿੱਚ ਇਹ ਮਨ ਉਧਰ ਪੂਰਤੀ ਦੀ ਸਭ ਤੋਂ ਜ਼ਿਆਦਾ ਚਿੰਤਾ ਕਰਦਾ, ਸਰੀਰ ਦੇ ਬੰਧਨ ਵਿੱਚ ਆ ਕੇ। ਸਰੀਰ ਦੇ ਬੰਧਨ ਵਿੱਚ ਜਿੰਨੀ ਦੇਰ ਤੱਕ ਮਨ ਦੀ ਕਿਰਿਆ ਰਹਿੰਦੀ, ਮਨ ਸੁੱਖ ਤਾਂ ਭੋਗਦਾ ਪਰ ਉਸ ਸੁੱਖ ਤੋਂ ਵੰਚਿਤ ਰਹਿੰਦਾ, ਜਿਸ ਸੁੱਖ ਬਾਰੇ ਆਪ ਜੀ ਹੁਣੇ ਹੁਣੇ ਗੁਰਮੁਖਾਂ ਪਾਸੋਂ ਸਰਵਣ ਕਰ ਰਹੇ ਸੀ। ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕੁਮਲਾਰੇ। ਐ ਮੇਰੇ ਮਾਲਕ, ਮੈਂ ਤੇਰਾ ਦਿੱਤਾ ਹੋਇਆ ਰਾਜ ਨਹੀਂ ਚਾਹੁੰਦਾ, ਇਸ ਵੀ ਸੁੱਖ ਤੇ ਬਹੁਤ ਹੈ, ਪਰ ਇਹ ਸੁੱਖ ਹਮੇਸ਼ਾ ਦਾ ਨਹੀਂ ਹੈ, ਪਰਮਾਨੈਂਟ ਦਾ ਨਹੀਂ ਹੈ, ਨਿਰੰਤਰ ਨਹੀਂ ਹੈ, ਛੱਡ ਜਾਣ ਵਾਲਾ ਹੈ। ਮੈਂ ਮੁੱਕ ਜਾਣਾ ਵੀ ਨਹੀਂ ਚਾਹੁੰਦਾ। ਤੂੰ ਇਸ ਪ੍ਰਕਿਰਤੀ ਨੂੰ ਬਣਾਇਆ ਹੈ, ਇਸ ਤਮਾਸ਼ੇ ਦੀ ਰਚਨਾ ਕੀਤੀ ਹੈ, ਅਤੇ ਮੈਂ ਚਾਹੁੰਦਾ ਇਸ ਤਮਾਸ਼ੇ ਵਿੱਚ ਖੇਡਾਂ। ਜਿਵੇਂ ਤੂੰ ਖਿਡਾਵੇਂ ਮੈਂ ਤਿਵੇਂ ਹੀ ਖੇਡਾਂ, ਜਿਵੇਂ ਤੂੰ ਰੱਖੇ ਮੈਂ ਤਿਵੇਂ ਹੀ ਰਹਾਂ, ਜੋ ਤੂੰ ਪਹਿਰਨ ਲਈ ਦੇਵੇਂ ਮੈਂ ਉਹੀ ਕੁਛ ਪਹਿਰਾਂ, ਅਤੇ ਜੋ ਖਾਣ ਨੂੰ ਦੇਵੇਂ ਉਹੀ ਖਾਵਾਂ। ਜਿੱਥੇ ਕਦੇ ਤੂੰ ਲੈ ਜਾਵੇਂ ਉੱਥੇ ਹੀ ਜਾਵਾਂ, ਆਪਣੇ ਮਨ ਨੂੰ ਤੇਰੇ ਚਰਨਾਂ ਵਿੱਚ ਰੱਖਾਂ, ਤੇਰੀ ਪ੍ਰੀਤ ਵਿੱਚ ਰੱਖਾਂ, ਤਾਂ ਜੋ ਇਹ ਮਨ ਕੋਈ ਤੁਰਨਾ ਨਾ ਕਰ ਸਕੇ, ਕੋਈ ਇੱਛਾ ਨਾ ਕਰ ਸਕੇ। ਹੇ ਪਾਤਸ਼ਾਹ, ਇਹਨਾਂ ਇੱਛਾ ਦੇ ਅਧੀਨ ਹੀ ਤਾਂ ਇਹ ਮਨ ਇੱਥੋਂ ਵਿਛੜਿਆ, ਨਹੀਂ ਤੇ ਇਹ ਹੈ ਤੇ ਤੇਰਾ ਹੀ ਸੀ। ਇਸ ਲਈ ਮੈਨੂੰ ਐਸੀ ਪ੍ਰੀਤ ਬਖਸ਼, ਐਸਾ ਪਿਆਰ ਬਖਸ਼, ਐਸੀ ਬਾਣੀ ਬਖਸ਼, ਐਸੀ ਮਿਠਾਸ ਬਖਸ਼, ਕਿ ਇਹ ਮਿੱਠੇ ਮਿੱਠੇ ਸਤਿਗੁਰੂ ਮੈਂ ਤੇਰੇ ਚਰਨਾਂ ਵਿੱਚ ਢਹਿ ਪਵਾਂ। ਅਜਿਹਾ ਢਹਿਆਂ ਜਿਵੇਂ ਮੋਮਬੱਤੀ ਗਲ ਜਾਂਦੀ ਹੈ, ਆਪਣਾ ਸਰੂਪ ਛੋੜ ਦਿੰਦੀ ਹੈ, ਅਤੇ ਅੰਤੋਂ ਗਤਵਾ ਤੇਰੇ ਵਿੱਚ ਹੀ ਵਿਲੀਨ ਹੋ ਜਾਂਦੀ ਹੈ, ਚਾਨਣ ਦਿੰਦੀ ਦਿੰਦੀ। ਇਸੇ ਹੀ ਤਰ੍ਹਾਂ ਮੈਂ ਇਸ ਪਿਆਰ ਵਿੱਚ ਖੋ ਜਾਵਾਂ। ਜਿੱਥੇ ਮਨ ਮੁੱਕਦਾ ਹੈ ਨਾ, ਉਹਨੂੰ ਮੁਕਤੀ ਚਾਹੀਦੀ ਹੈ, ਪਰ ਉਹ ਮੁਕਤੀ ਜੋ ਭਗਤਾਂ ਸੰਤਾਂ ਦੀ ਉਹ ਤਾਂ ਅਲੱਗ ਹੈ, ਉਹ ਤਾਂ ਜੀਵ ਆਤਮਾ ਵਿੱਚ ਜਾ ਕੇ ਮੁੱਕ ਜਾਂਦਾ ਹੈ। ਪਰ ਜੇ ਪਾਤਸ਼ਾਹ, ਮੈਂ ਤੇ ਤੇਰੇ ਚਰਨਾਂ ਵਿੱਚ ਬੈਠਾ ਤੇਰੀ ਯਾਦ ਵਿੱਚ ਮੁੱਕਣਾ ਚਾਹੁੰਦਾ ਹਾਂ, ਇਹ ਮੁਕਤੀ ਬਹੁਤ ਬੜੀ ਹੈ। ਇਸ ਮੁਕਤੀ ਨੂੰ ਪ੍ਰਾਪਤ ਕਰਨ ਵਾਸਤੇ
योगियां ने, ज्ञानियां ने, विचारवाना ने, सोचवाना ने, पवित्र रूहा ने, शहीदा संता महंता ने, अनेक तरह दियां बोलियां बोलने वालियां प्यारियां ने, संतोखियां ने, सतनूं धारण करने लई बहुत यतन कीता है ते अंतोगतवा प्राप्त भी कीता है। पर इससे बहुत पहले समय की गल सी, जब समा कलयुग दा होया, जिदे विच वासना दा बहुत जोर होया, जिदे विच लोड़ां वध गईयां, माया दी छुड़ों हो गई, जिदे विच मन निक्के निक्के ते तन दी हालत रोग ग्रस्त हो गई, जिथे मन नूं इह समा ही ना मिले कि उह सत नाल जुड़े, हर वेले चिंता ते फिक्र विच रहे, खून खराबा होवे, खोई मोई होवे, हे पातशाह ऐसे वक्त ये मन किवें जुड़े, तो गुरु नानक ने मेहरां कीतियां संगत बख्शी, उस संगत बख्शी जिहदे विच ये सहज सुख मन नूं प्राप्त हो सके। सहज सुख मन शरीर विच जदों रहिंदा है, तिन्नां गुणां विच रस रहिंदा है, मन शरीर विच जदों रहिंदा है भुखा प्यासा रहिंदा है, मन शरीर विच जदों रहिंदा है दुखदा दा शिकार रहिंदा है, मन शरीर विच जदों रहिंदा है मैं तूं विच रहिंदा है, मन शरीर विच जदों रहिंदा है डरदा रहिंदा है, क्योंकि शरीर ने छुट जाना है, शरीर साथ नहीं दे रहा, मन यतन ते बहुत कर रहा है इसनूं मेनटेन करन दा, पर ये मेनटेन हुंदा नहीं। असीं रखता रहे हैं इस मन नूं, इस तन नूं अपने वालों बहुत सही, पर एक शरीर छुट्टन वाला है। यह जिहा मन जो गुरु बाबा जी के चरणों में आया, महाराज मैं सुख चाहना हाँ, सहज सुख चाहना हाँ, मैं शरीरी सुख चाहना हाँ, कि शरीर का भोग के योग मैं बहुत भोग लिया है, मेरे से दया मेल करो, तो सतगुरां ने सत नाल जोड़िया, सत दी वाणी द्वारा जोड़िया, सत शब्द गुरमंत्र वाहिगुरु नाल जोड़िया, ते मन नूं प्रेरिया, भाई मेरे वीर मेरे राम कहो चित लाए, प्यार नाल वाहिगुरु कहो, वाहिगुरु कहो, वाहिगुरु कहो, प्यारे तो वाहिगुरु बोलता रहो, वाहिगुरु सुनता रहो, वाहिगुरु का दर्शन करने की चाहो अपने मन में रख, तैनू अंतोगतवा सहज सुख की प्राप्ति होगी, तैनू ऐसा सुख मिलेगा जो सुख तो पहला कभी अपनी किसी भी जिंदगी में किसी भी वेले प्राप्त नहीं किया होगा। इसनू साध संगत सहज सुख आखी है। ये मन सानू लैके लगा यतन करन, बारह खंडा विच रहिंदा होया, पैलवस तो उपर उठदा उठदा की उठेगा, वध तो वध भोजन का प्रबंध कर लेगा, सवास चंगे ले लेगा, मन दिया गिणतियां मिणतियां कर लेगा, कुछ पढ़ पढ़ा लेगा, ज्ञानी हो जाएगा, महाज्ञानी हो जाएगा, बहुत करे शरीर का योग करेगा, से अपनी आयु बढ़ा लेगा, बहुत लंबी आयु कर लेगा, फिर भी की होएगा, जो जो सो विनस हैं परों आज के काल, नानक हरि गुण गाए ले छाद सगल जंजाल। जंजाल कहते ने मन नूं तन विच जदों बद्धा होया होवे, असीं सारे ही इस तन नाल बद्धे हुए हाँ और जंजाल विच फसे हुए हाँ। सतगुरु जी कहिंदे ने हे मन, तू हरी दा गुण गा लै, तू सतनाम वाहिगुरु बोल लै, तू चलिया जाना है थोड़ा समा, ये वाहिगुरु ने कृपा करके तैन जबान दिती है, इस रसना नाल वाहिगुरु बोल लै, इन्ह कन्ना वाहिगुरु नाम सुन लै,
वाहेगुरु नाम ही सत है और यह भी सत है, तीन काल सत है। इस सत तो ही तो बनिया है, सत की लगता तेनू नहीं है इसलिए दुखी है, और ये सत तेरे अंदर ही है। मन मंदिर तनवेश कलंदर काटी तीर्थ नावा, एक शब्द मेरे प्राण बसते हैं बहुत जन्म नाम। सतगुरु जी ने बड़ी कृपा की, जो सत की संगत बख्शी उस सत विचार बख्शिया, पवित्र वाणी बख्शी, वाहिगुरु जी का कलाम, वाहिगुरु जी की तुरकी बाणी, जिस द्वारा साडा मन अपने स्वरूप आत्मा नाल जुड़ता है उसकी रौह रीति उसकी जोत बख्शी। जिहड़ी वाणी पढ़ते हैं विचारते हैं उन्होंने इस गल की सोझी हो आउंदी है, वो कौन हैं ते उन्होंने की करना है। असी मनुख हाँ, वाहिगुरु जी ने नाम जपण वास्ते सानू इस समा बख्शिया है। गुरु के सिखो, गुरु का उपदेश धारण करो, वाहिगुरु जी का नाम जपो, मन करके वाहिगुरु जी का नाम जपो, तन करके कर्म भोगते रहो, कीर्तन करते रहो, जिस थान सतगुरु जी रखते ने उत्थे रहिंदे रहो, पर मन नूं उस वाहिगुरु की याद विच रखो, ते नाल दी नाल ये अरदास बेनती करते रहो। नानक जी करे अरदास विस्तर नाही पूरन गुणदास, ये वाहिगुरु ये गुणा के खजाने, ये दाता ये कृपालू दयालु, थोड़ा नाम ना सानू भुले, ये साढ़े ते नदरी कर्म करो। इस युग विच मन और तन साफ रखना गुरमुखां दा यत्न रहा है। महाराज ने जो अज दे इस महीने का उपदेश दिता है, इस भी संतां ने गुरु बाबा जी गुरु अर्जन साहिब को पूछया, हजूर किवें साडा मन सच नूं ग्रहण करे, किवें असीं सुचे होईए। इस भारत वर्ष विच स्नान की महत्ता बहुत वड्डी आखी गई है, पवित्र वाणी विच भी ये शब्द है, कर स्नान सिमर प्रभ अपना मन तन भय सरोगा। पहला स्नान करो, फिर वाहिगुरु जी का नाम जपो, अमृत वेले जपो। अमृत वेला होंगे सूर्या निकलने तो पहला, जब सूर्या निकलता तो मन बदलता है, सूर्य की तपश नाल मन विकारी हो जाता है, मन संसारी हो जाता है। जदों चंद्रमा की लो होंगी है, तारिया मंडल की लो होंगी है, उदों मन जल्दी एकाग्र होंगे। इसलिए अमृत वेला सच नौ वड्डियां विचार जिन्ने स्वस्थ या उठ सको, ग्रस्ती जीवन विच गर्मी के दिनों विच 4 बजे उठ जाओ, सर्दी के दिन विच 5 बजे उठ जाओ, घट तो घट 1.5 घंटा वाहिगुरु नाम की याद विच बैठो। जे इन्ना समा नहीं बैठ सकते तो इसनों अद्धा बैठो, जे ये भी नहीं बैठ सकते तो उसनों भी अद्धा बैठो, लगभग 20 मिनट बन जाते हैं, 20 मिनट की घड़ी होंगी 22 मिनट की, इन्ना समा उसकी याद भी जरूर बैठो। घटों घट जिन्ना भी समा बैठ सकते हो जरूर बैठो, एक कर्म है मन का और मन साफ हो जाए। पर इतने मन का योग है, असी तन विच रहने हाँ, तन नूं बहुत साफ रखते हाँ। भारत वर्ष विच 88 तीर्थां का स्नान, इसकी महत्ता बहुत वड्डी आखी गई है। अज का स्नान से इन मकर संक्रांति कहते हैं, इस त्रिवेणी का स्नान है। त्रिवेणी है कि यह गुरु के सिखा ने जानिया, पानी नाल नहाउण वालियां ने नहीं जानिया। पानी नाल नहाउण नाल ते देही साफ हुंदी है, असी देही नहीं हाँ असी मन हाँ। ये मन किवें साफ होवे, सतगुरु बाबा जी गुरु अर्जन साहिब महाराज अज के इस हुक्म जो महीने का उपदेश है अपना वचन दसते ने, आप प्यार सहित सरवण करो।
ਹਜ਼ੂਰ ਮਹਾਰਾਜ ਦਾ ਇਹ ਵਚਨ ਅੱਜ ਦਾ ਬਹੁਤ ਪਿਆਰਾ ਹੈ। ਪਿਆਰਾ ਇਸ ਲਈ ਹੈ ਕਿ ਮਨ ਦਾ ਸਨਮਾਨ ਅਤਿ ਉੱਤਮ ਹੈ ਔਰ ਬਹੁਤ ਜ਼ਰੂਰੀ ਹੈ। ਮਨ ਦਾ ਸਨਮਾਨ ਕਿਵੇਂ ਹੋ ਸਕਦਾ? ਨਾਮ ਜਪਣ ਨਾਲ ਹੋ ਸਕਦਾ। ਪਵਿੱਤਰ ਬਾਣੀ ਦਾ ਵਿਚਾਰ ਇਕਦਮ ਜੇ ਤੁਸੀਂ ਏ ਤੋਂ ਲੈ ਕੇ ਜ਼ੈਡ ਚੱਕਰ ਪੜ੍ਹੋ ਸੁਣੋ ਤਾਂ ਇੱਕੋ ਹੀ ਗੱਲ ਸਾਹਮਣੇ ਆਵੇਗੀ ਕਿ ਇਹ ਪ੍ਰਾਣੀ ਤੋਂ ਨਾਮ ਜਪ, ਨਾਮ ਜਪਣ ਵਾਸਤੇ ਹੀ ਮਨੁੱਖ ਦੇਹੀ ਵਿੱਚ ਆਇਆ ਹੈ। ਇਹੀ ਕਰਮ ਕਰਨ ਵਾਸਤੇ ਸਤਿਗੁਰੂ ਬਾਬਾ ਜੀ ਸਾਨੂੰ ਦੱਸਦੇ ਨੇ ਔਰ ਨਾਮ ਜਪਣ ਨਾਲ ਹੀ ਸਾਨੂੰ ਸੁੱਖ ਹੋਵੇਗਾ। ਨਾਮ ਜਪਣ ਨਾਲ ਹੀ ਮਨ ਦੀ ਕਿਰਿਆ ਸਹਿਜੇ ਸਹਿਜੇ ਬਦਲੇਗੀ ਔਰ ਅੰਤੋ ਗਤਵਾ ਮਨ ਸ਼ਾਂਤ ਹੁੰਦਾ ਜਾਏਗਾ। ਆਪ ਪ੍ਰੇਮ ਜਸ ਕਰਮਨ ਕਰੋ। ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸਨਾਨ। ਮਾਘ ਦੇ ਮਹੀਨੇ ਵਿੱਚ ਮਕਰ ਸੰਕ੍ਰਾਂਤੀ ਵਾਲੇ ਦਿਨ ਭਾਵ ਅੱਜ ਔਰ ਅੱਜ ਤੋਂ ਬਾਅਦ ਤੂੰ ਇੱਕ ਕੰਮ ਕਰ, ਸਨਾਨ ਕਰ, ਦੇਹੀ ਦਾ ਸਨਾਨ ਵੀ ਕਰ, ਜਲ ਧੋਵੇ ਬਹੁਤੇ ਅਨੇਕ ਸ਼ੁੱਧ ਕਾਹਾਂ ਹੋਏ ਕਾਸ਼ੀ ਪੀਰ। ਇਹ ਸਮਝ ਕੇ ਕਰੀ ਵੀ ਇਹ ਮਿੱਟੀ, ਮਿੱਟੀ ਨੂੰ ਕਿੰਨਾ ਵੀ ਸਾਫ਼ ਕਰ ਲਈਏ ਮਿੱਟੀ ਸਾਫ਼ ਨਹੀਂ ਹੁੰਦੀ। ਮਨ ਸਾਫ਼ ਕਿਵੇਂ ਹੋਵੇ? ਮਨ ਨੂੰ ਤੇ ਬਹੁਤ ਮੈਲ ਲੱਗੀ ਹੋਈ ਹੈ ਔਰ ਮਨ ਐਸਾ ਹੈ ਕਿ ਇਹਨੇ ਮੈਲ ਆਪਣੇ ਆਪ ਹੀ ਲਾ ਲਈਏ। ਜਿਵੇਂ ਹਾਸੀ ਹੁੰਦਾ ਉਹਨੂੰ ਨਹਾ ਲਵੋ, ਉਹਦਾ ਸੁਭਾਅ ਹੈ ਨਹਾਉਣ ਤੋਂ ਬਾਅਦ ਉਹ ਆਪਣੀ ਸੁੰਡ ਨਾਲ ਮਿੱਟੀ ਚੁੱਕ ਕੇ ਆਪਣੇ ਆਪ ਨੂੰ ਲਬੇੜ ਲੈਂਦਾ। ਇਸ ਤਰ੍ਹਾਂ ਮਨ ਇੱਕ ਹਾਸੀ ਦਾ ਸਰੂਪ ਹੈ, ਥੋੜ੍ਹਾ ਸਮਾਂ ਤੇ ਨਹਾ ਲੈਂਦਾ ਫਿਰ ਉਸ ਤੋਂ ਬਾਅਦ ਇਹ ਆਪਣੇ ਆਪ ਨੂੰ ਲਬੇੜ ਲੈਂਦਾ। ਹੁਣ ਮਨ ਸਾਫ਼ ਹੋਵੇ ਕਿਵੇਂ? ਸਤਿਗੁਰੂ ਜੀ ਫਰਮਾਉਂਦੇ ਨੇ ਸਰੀਰ ਨੂੰ ਤਾਂ ਪਾਣੀ ਨਾਲ ਸਾਫ਼ ਕਰ ਲਵੋ ਅੰਮ੍ਰਿਤ ਵੇਲੇ ਉੱਠ ਕੇ, ਇਹ ਜ਼ਰੂਰੀ ਹੈ। ਬਹੁਤ ਸਾਰੇ ਮਜ਼ਹਬ ਐਸੇ ਵੀ ਨੇ ਜਿੱਥੇ ਇਸਨਾਨ ਕਰਨਾ ਜ਼ਰੂਰੀ ਨਹੀਂ ਆਖਿਆ ਗਿਆ। ਇਸ ਤਰ੍ਹਾਂ ਮੁਸਲਮਾਨ ਮਤ ਵਿੱਚ ਕੋਟੇ ਹੀ ਪੰਜ ਗਿੱਲੇ ਕਰ ਦਿੱਤੇ ਜਾਂਦੇ ਨੇ, ਜਾਂ ਬਹੁਤ ਠੰਡ ਹੋਵੇ, ਬਰਫ਼ ਦਾ ਸਥਾਨ ਹੋਵੇ, ਉੱਥੇ ਵੀ ਇਸਨਾਨ ਨਹੀਂ ਹੋ ਸਕਦਾ। ਉੱਥੇ ਵੀ ਆਪਣੀ ਸੋਚ ਕਿਰਿਆ ਕਰ ਲਿਓ ਜੀ, ਦੰਦ ਸਾਫ਼ ਕਰ ਲਿਓ, ਹੱਥ ਸਾਫ਼ ਕਰ ਲਿਓ, ਪੈਰ ਸਾਫ਼ ਕਰ ਲਿਓ, ਇਤਨਾ ਸਫਾਈ ਜ਼ਰੂਰ ਕਰ ਲਿਓ। ਇਹ ਜ਼ਰੂਰੀ ਹੈ, ਇਹਦੇ ਨਾਲ ਮਨ ਚੇਤਨ ਹੁੰਦਾ ਕਿਉਂਕਿ ਦੇਹੀ ਦੀ ਵਿਵਸਥਾ ਹੈ। ਇੰਨਾ ਕੁ ਜ਼ਰੂਰ ਕਰ ਲਿਓ। ਸਨਾਨ ਦਾ ਅਰਥ ਹੈ ਹਾਈਜੀਨਿਕ ਪੁਆਇੰਟ ਆਫ ਵਿਊ ਨਾਲ ਦੇਹੀ ਨੂੰ ਸਾਫ਼ ਰੱਖਣਾ, ਹਾਈਜੀਨਿਕ ਪੁਆਇੰਟ ਆਫ ਵਿਊ ਨਾਲ। ਇਸ ਲਈ ਸਾਰਿਆਂ ਧਰਮਾਂ ਦਾ ਸਾਰਾਂਸ਼ ਇਹ ਹੈ ਕਿ ਵਾਹਿਗੁਰੂ ਜੀ ਦਾ ਨਾਮ ਜਪਿਆ ਜਾਵੇ। ਹਜ਼ੂਰ ਕਹਿੰਦੇ ਨੇ ਹੁਣ ਮਨ ਸਨਾਨ ਕਿੱਥੇ ਕਰੇ? ਸਤਿਗੁਰੂ ਜੀ ਫਰਮਾਉਂਦੇ ਨੇ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਸਨਾਨ। ਗੁਰਮੁਖਾਂ ਦੀ, ਪਿਆਰਿਆਂ ਦੀ ਸੰਗਤ ਵਿੱਚ ਰਹੋ। ਜਿਹੜੇ ਗੁਰਮੁਖ ਪਿਆਰੇ ਨੇ, ਸਾਧੂ ਉਹਨੂੰ ਆਖੀਦਾ ਜਿਹਨੇ ਮਨ ਦੀ ਸਾਧਨਾ ਕਰਕੇ ਆਪਣੇ ਮਨ ਦੇ ਸਰੂਪ ਨੂੰ ਜਾਣ ਲਿਆ ਹੋਵੇ, ਉਹਨੂੰ ਸਾਧੂ ਆਖੀਦਾ। ਸਾਧੂ ਕੋ ਵੇਸ਼ ਦਾ ਨਾਮ ਨਹੀਂ ਹੈ, ਕੋ ਭੇਖ ਦਾ ਨਾਮ ਨਹੀਂ ਹੈ। ਸਾਧੂ ਇੱਕ ਸਾਧਨਾ ਦਾ ਨਾਂ ਹੈ ਔਰ ਸਾਧਨਾ ਵੀ ਥੋੜ੍ਹੀ ਜਿਹੀ ਨਹੀਂ, ਬਹੁਤ ਵੱਡੀ ਸਾਧਨਾ, ਜਿਹਦੇ 'ਚ ਮਨ ਸ਼ਾਂਤ ਹੋ ਜਾਏ, ਮਨ ਆਪਣੇ ਸਰੂਪ ਨੂੰ ਜਾਣ ਲਵੇ, ਐਸਾ ਕੋਈ ਸਾਧੂ। ਦਾਸ ਨੇ ਆਪਣੇ ਜੀਵਨ ਵਿੱਚ ਬਾਬਾ ਅਨੰਤ ਸਿੰਘ ਜੀ ਕਲੇੜਾਂ ਵਾਲੇ ਮਹਾਰਾਜ ਦਾ ਦਰਸ਼ਨ ਕੀਤਾ ਇਨ ਦਾ ਈਅਰ ਆਫ 43। ਪਹਿਲੇ ਸਾਧੂ ਸੱਚਮੁੱਚ ਉਹਨਾਂ ਦਾ ਦਰਸ਼ਨ ਕਰਕੇ ਨਿਰੰਕਾਰ ਚੇਤੇ ਆਉਣ ਲੱਗ ਪਿਆ। ਐਂ ਲੱਗ ਪਿਆ ਵੀ ਗੁਰੂ ਨਾਨਕ ਮੇਰੇ ਅੰਗ ਸਾਂਗੀ ਨੇ। ਐਸੇ ਸਾਧੂ ਹਜ਼ੂਰ ਕਹਿੰਦੇ ਨੇ ਗੁਰੂ ਕਾ ਪਿਆਰਾ ਕੋਈ ਮਿਲ ਜਾਵੇ ਤੇ ਉਸਦੀ ਸੰਗਤ ਵਿੱਚ ਬੈਠੀ, ਉਸਦੀ ਸੋਭਤ ਵਿੱਚ ਬੈਠੀ, ਜੇ ਹੋ ਸਕੇ ਤੇ ਉਹਦੇ ਕੋਲੋਂ ਕੁਝ ਪੁੱਛ ਲਵੀਂ, ਕੋਈ ਰਾਹ ਪੁੱਛ ਲਵੀਂ, ਕਿਉਂਕਿ ਉਹ ਜੁੜਿਆ ਹੋਇਆ ਨਿਰੰਕਾਰ ਨਾਲ, ਉਹ ਵਾਹਿਗੁਰੂ ਜੀ ਦਾ ਸਿਮਰਨ ਕਰਦਾ,
ਬਾਬਾ ਜੀ ਨੇ ਆਪ ਹੀ ਕਿਹਾ ਕਿ ਸਿੱਖ ਨੂੰ ਤਿੰਨ ਚੀਜ਼ਾਂ ਚਾਹੀਦੀਆਂ, ਗੁੱਲੀ, ਜੁੱਲੀ ਤੇ ਕੁੱਲੀ। ਗੁੱਲੀ ਦਾ ਅਰਥ ਹੈ ਰੋਟੀ, ਜੁੱਲੀ ਦਾ ਅਰਥ ਹੈ ਕੱਪੜਾ, ਤੇ ਕੁੱਲੀ ਦਾ ਅਰਥ ਹੈ ਆਪਣਾ ਹਾਊਸ। ਇਹ ਤਿੰਨ ਚੀਜ਼ਾਂ ਚਾਹੀਦੀਆਂ ਤੇ ਇਹ ਤਿੰਨ ਨਿਰੰਕਾਰ ਹਰੇਕ ਮਨੁੱਖ ਨੂੰ ਦਿੰਦਾ ਹੈ, ਇਸ ਤੋਂ ਵੱਧ ਲੋੜ ਨਹੀਂ, ਕਿਉਂਕਿ ਲੋੜਾਂ ਦੁੱਖ ਦਾ ਕਾਰਨ ਨੇ। ਬਹੁਤ ਮਨ ਨੂੰ ਸ਼ਾਂਤੀ ਆਈ, ਬਹੁਤ ਮਨ ਨੂੰ ਠੰਡ ਪਈ, ਤੇ ਇੰਨਾ ਕੁਛ ਹੀ ਲੋੜ ਹੈ ਕਿ ਰੋਟੀ ਮਿਲਦੀ ਰਹੇ ਦਸਨੋਂ ਦੀ ਕਿਰਤ ਦੀ, ਕੱਪੜਾ ਮਿਲਦਾ ਰਹੇ ਸਾਨੂੰ ਢੱਕਣ ਵਾਸਤੇ, ਕਿ ਕੋਈ ਨਾ ਕੋਈ ਕੁੱਲੀ ਮਿਲ ਜਾਏ, ਛੋਟਾ ਛੋਟਾ ਮਕਾਨ ਕੋਈ ਮਿਲ ਜਾਏ। ਮੇਰੀ ਗੱਲ ਇਸ ਸਮਝ ਵਿੱਚ ਆਈ ਕਿ ਬਾਬਾ ਜੀ ਕਹਿ ਰਹੇ ਨੇ ਵੀ ਗਰੀਬ ਬਣ ਜਾਓ, ਮੇਰੀ ਸਮਝ ਵਿੱਚ ਇਹ ਆਈ ਕਿਉਂਕਿ ਮੈਂ ਉਸ ਵੇਲੇ ਬਹੁਤ ਰਿਚ ਸਾਂ, ਬੜੀ ਮੁਸ਼ਕਲ ਨਾਲ ਆ ਕੇ ਚੌਂਕੜਾ ਮਾਰ ਕੇ ਬਾਬਾ ਜੀ ਦੇ ਕੋਲ ਬੈਠਾ ਸਾਂ। ਮੈਨੂੰ ਥੱਲੇ ਬੈਠਾ ਨਹੀਂ ਸੀ ਜਾਂਦਾ, ਹੁਣ ਤੋਂ ਮੈਂ ਘੰਟੇ ਵੀ ਬੈਠ ਲੈਂਦਾ ਇਸ ਤਰ੍ਹਾਂ। ਉਸ ਵੇਲੇ ਮੈਂ ਬੈਠ ਨਹੀਂ ਸੀ ਸਕਦਾ ਕਿਉਂਕਿ ਅੰਗਰੇਜ਼ੀ ਬਹਿਸ ਸੀ, ਬੈਠਣਾ ਮੁਸ਼ਕਲ ਸੀ। ਪਰ ਬਾਬਾ ਜੀ ਨੇ ਬੜੀ ਕਿਰਪਾ ਕੀਤੀ, ਉਹਨਾਂ ਸਮਝਾਇਆ ਕਿ ਗਰੀਬੀ ਧਾਰਨ ਕਰੋ, ਭੋਜਨ ਖਾਣਾ ਸਾਦਾ, ਸਾਦਾ ਵਸਤਰ ਪਾਉਣਾ ਤੇ ਆਪਣੇ ਘਰੇ ਰਹਿਣਾ, ਕਿਧਰੇ ਨਹੀਂ ਜਾਣਾ। ਸਾਧੂ ਦਾ ਲੱਛਣ ਇਹ ਨਹੀਂ ਕੋਈ ਜਾਂਦਾ ਪਰੇ ਲੋਕਾਂ ਦੇ ਘਰਾਂ ਵਿੱਚ, ਕਿਧਰੇ ਨਾ ਜਾਵੇ। ਮਨ ਤੋਂ ਬਹੁਤ ਚੰਚਲ ਹੈ, ਤਾਂ ਮਨ ਦੀ ਸਾਧਨਾ ਇਹ ਹੈ ਕਿ ਮਨ ਵਾਹਿਗੁਰੂ ਮੰਤਰ ਨੂੰ ਲੱਗੇ। ਇਸ ਲਈ ਤੋਂ ਭਾਈ ਜੀ ਇਸ਼ਨਾਨ ਕਰਨਾ, ਜੇ ਮਨ ਸਾਫ਼ ਰੱਖਣਾ ਤਾਂ ਗੁਰਮੁਖਾਂ ਪਿਆਰਿਆਂ ਦੀ ਸੋਭਤ ਵਿੱਚ ਰਹੀ, ਭਾਵੇਂ ਥੋੜ੍ਹਾ ਸਮਾਂ ਹੀ ਰਹੀ। ਮਾਧੂ ਮਜਨ ਸੰਗ ਸਾਧੂਆ ਧੂਰੀ ਕਰ ਇਸ਼ਨਾਨ। ਹੁਣ ਸ਼ਬਦ ਧੂਰੀ ਕਹਾਂਗੇ ਕੀ ਹੁੰਦੀ? ਧੂਰੀ ਮਿੱਟੀ ਨਹੀਂ ਹੁੰਦੀ। ਬਹੁਤ ਸਾਰਿਆਂ ਦਾ ਐਸਾ ਵਿਸ਼ਵਾਸ ਹੈ, ਗੁਰਦੁਆਰੇ ਆਉਂਦੇ ਨੇ, ਫੁੱਟਪਾਥ ਨੂੰ ਚੱਟਦੇ ਨੇ, ਹੱਥ ਲਾਉਂਦੇ ਨੇ, ਮਸਤਕ ਤੇ ਲਾਉਂਦੇ ਨੇ, ਇਸ ਦਾ ਕੋਈ ਫਾਇਦਾ ਨਹੀਂ। ਇਹ ਕਰਮ ਧਰਮ ਦੀ ਹੈ, ਖਿਆਲ ਰੱਖਣਾ। ਸਾਧੂ ਜੁੜਿਆ ਹੋਇਆ ਵਾਹਿਗੁਰੂ ਨਾਲ, ਉਹਦੇ ਕੋਲੋਂ ਪੁੱਛੋ ਤੁਸੀਂ ਪਿਆਰੇ ਹੋ, ਕਿਵੇਂ ਜੁੜੇ ਹੋ। ਜਾਏ ਪੁੱਛੋ ਸੁਹਾਗਣੀ ਬਾਰੇ ਕਿੰਨੀ ਬਾਤੀ ਸੌ ਪਾਈ ਹੈ, ਪੁੱਛ ਲਿਓ ਜੇ, ਅਵਲ ਤੋਂ ਆਪਣੇ ਆਪ ਹੀ ਦੱਸੇਗਾ, ਨਹੀਂ ਤੇ ਪੁੱਛ ਲਿਓ ਜੇ, ਤੇ ਜੋ ਆਗਿਆ ਕਰਨ ਫਿਰ ਉਹ ਕਰਮ ਕਰਿਓ ਜੇ। ਸੰਤ ਜਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੂਖ ਗਵਾਇਓ। ਵਾਹਿਗੁਰੂ ਨਾਮ ਜਪਿਓ, ਇਹ ਸੰਤਾਂ ਦੀ, ਇਹ ਸਿੱਖਾਂ ਦੀ ਸੋਭਤ ਦਾ ਫਾਇਦਾ ਹੁੰਦਾ ਹੈ। ਜਨ ਨਾਨਕ ਧੂਰ ਮੰਗੇ ਤਿਸ ਗੁਰਸਿੱਖ ਦੀ, ਜੋ ਆਪ ਜਪੈ ਅਵਰਾ ਨਾਮ ਜਪਾ। ਵਾਹਿਗੁਰੂ ਨਾਮ ਚਿੱਤ ਆ ਜਾਏ, ਵਾਹਿਗੁਰੂ ਨਾਮ ਯਾਦ ਕਰਨ ਲੱਗ ਪਈਏ, ਅੰਮ੍ਰਿਤ ਵੇਲੇ ਉੱਠਣ ਲੱਗ ਪਈਏ, ਇਹ ਗੁਰਮੁਖਾਂ ਪਿਆਰਿਆਂ ਦੀ ਸੋਭਤ ਦਾ ਫਲ ਹੁੰਦਾ। ਹਜ਼ੂਰ ਕਹਿੰਦੇ ਨੇ ਜੇ ਮਨ ਦਾ ਇਸ਼ਨਾਨ ਕਰਨਾ ਚਾਹੁੰਦੇ ਹੋ ਤਾਂ ਫਿਰ ਇਹ ਕੁਝ ਕਰੋ। ਦੇਹੀ ਦਾ ਇਸ਼ਨਾਨ ਤੁਸੀਂ ਕਿੱਥੇ ਵੀ ਕਰ ਲਓ, ਦੇਹੀ ਦੇ ਇਸ਼ਨਾਨ ਕਰਨਾ ਤੋਂ ਬਹੁਤ ਫਰਕ ਨਹੀਂ ਪੈਂਦਾ। ਲਾਹੌਰ ਤੋਂ ਲੈ ਕੇ ਨਨਕਾਣਾ ਸਾਹਿਬ ਤੋਂ ਲੈ ਕੇ ਪੰਜਾਬ ਸਾਹਿਬ ਤੱਕ, ਔਰ ਅਲਟੀਮੇਟਲੀ ਗੰਗਾ ਸਾਗਰ ਕਲਕੱਤੇ ਦੇ ਕੋਲ ਬਹੁਤ ਵੱਡਾ ਤੀਰਥ ਹੈ, ਜਿਸ ਬਾਰੇ ਕਿਹਾ ਗਿਆ ਸਗੜੇ ਤੀਰਥ ਇੱਕ ਵਾਰ ਵਾਰ, ਗੰਗਾ ਸਾਗਰ ਇੱਕ ਵਾਰ। ਦਸ ਰੁਪਏ ਇਸ਼ਨਾਨ ਕਰਕੇ ਵੇਖਿਆ, ਦੇਹੀ ਦਾ ਇਸ਼ਨਾਨ ਕਰਨਾ ਮਨ ਨੂੰ ਕੋਈ ਫਰਕ ਨਹੀਂ ਪੈਂਦਾ, ਪਰ ਜੇ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ ਪੰਜ ਵਾਰਾਂ ਵੀ ਬੋਲ ਲਈਏ ਤਾਂ ਫਰਕ ਪੈ ਜਾਂਦਾ। ਇਸ ਲਈ ਪ੍ਰੇਮ ਨਾਲ ਆਪ ਵੇਖਦੇ ਹੋ, ਜਾਣਦੇ ਹੋ ਕਿ ਮੈਂ ਪਹਿਲਾਂ ਸਤਿਗੁਰਾਂ ਨੂੰ ਨਮਨ ਕੀਤਾ ਹੈ, ਫਿਰ ਸਤਿਗੁਰਾਂ ਦੇ ਅੱਗੇ ਬੇਨਤੀ ਕੀਤੀ ਹੈ, ਕਿ ਬੇਨਤੀ ਕਰਕੇ ਪੰਜ ਵਾਰਾਂ ਵਾਹਿਗੁਰੂ ਕਿਹਾ, ਪਾਤਸ਼ਾਹ ਜੋ ਤੁਸੀਂ ਕਹਾਉਣਾ ਉਹ ਕਹਾਇਓ ਜੇ, ਮੈਂ ਕੁਝ ਨਾ ਕਹਾਂ। ਅਸੀਂ ਗੁਰੂ ਦੀ ਬਾਣੀ ਨਾਲ ਜੁੜਨਾ, ਕਿਸੇ ਹੋਰ ਨਾਲ ਜੁੜਨਾ ਨਹੀਂ ਹੈ। ਇਹ ਸਿਰ ਦਸਮ ਪਾਤਸ਼ਾਹ ਜੀ ਜੀਵਨ ਦਾ ਅਰਥ ਹੈ। ਸਿਰ ਦਸਮ ਪਾਤਸ਼ਾਹ ਮਹਾਰਾਜ ਜੀ ਅਕਾਲ ਸਤਿਗੁਰ ਵਿੱਚ ਇੱਕੋ ਹੀ ਇੱਕ ਗੱਲ ਆਖਦੇ ਨੇ ਕਿ ਤੁਸੀਂ ਨਿਰਅਕਾਰ ਹੋ ਔਰ ਤੁਸੀਂ ਨਿਰਅਕਾਰ ਨਾਲ ਜੁੜਨਾ। ਬਾਣੀ ਨਿਰੰਕਾਰ ਹੈ, ਤੁਸੀਂ ਬਾਣੀ ਨਾਲ ਜੁੜਨਾ, ਬਾਣੀ ਦੁਆਰਾ ਜੁੜਨਾ। ਤੇ ਜੁੜਨ ਦੀ ਜੋਤ ਇਹ ਹੈ ਭਾਈ ਗੁਰਮੁਖਾਂ ਪਿਆਰਿਆਂ ਦੀ ਸੰਗਤ ਵਿੱਚ ਬੈਠ ਕੇ ਆਪ ਵਾਹਿਗੁਰੂ ਕਹਿਣਾ, ਬੋਲਣਾ ਸਿੱਖ ਲਓ। ਜਦੋਂ ਸਿੱਖ ਲਓਗੇ ਫਿਰ ਸੰਗਤ ਦੀ ਲੋੜ ਨਹੀਂ ਰਹੇਗੀ। ਜਿਵੇਂ ਬੱਚਾ ਸਕੂਲ ਜਾਂਦਾ, ਜਦੋਂ ਪੜ੍ਹ ਜਾਂਦਾ ਸਕੂਲ ਕਾਲਜ ਦੀ ਲੋੜ ਨਹੀਂ ਰਹਿੰਦੀ। ਵਿੱਦਿਆ
ਵਾਨ ਹੋ ਜਾਂਦਾ। ਮਾਘ ਮਜਨ ਸੰਗ ਸਾਧੂਆਂ ਧੂਰੀ ਕਰ ਇਸਨਾਨ, ਹਰ ਕਾ ਨਾਮ ਧਿਆਏ ਸੁਣ। ਵਾਹਿਗੁਰੂ ਦੇ ਨਾਮ ਦਾ ਉਚਾਰਨ ਸੁਣ ਤੇ ਵਾਹਿਗੁਰੂ ਨੂੰ ਆਪਣੇ ਚਿੱਤ ਵਿੱਚ ਰੱਖ ਕੇ ਧਿਆਨ ਕਰਨਾ ਕਹਿੰਦੇ ਨੇ। ਧਿਆਨ ਕਰਨਾ ਕਠਿਨ ਕਿਰਿਆ ਹੈ। ਆਉਣ ਵਾਲੇ ਸਮੇਂ ਸਤਿਗੁਰਾਂ ਨੇ ਸਾਨੂੰ ਸਮਾਂ ਬਖਸ਼ਿਆ ਕਿ ਮੈਂ ਆਪ ਨੂੰ ਧਿਆਨ ਬਾਰੇ ਆਖਾਂਗਾ ਕਿ ਇਹ ਕਿਵੇਂ ਲੱਗਦਾ ਹੈ। ਇਹ ਵਿੱਚ ਇਜ਼ ਦਾ ਮੋਸਟ ਡਿਫੀਕਲਟ ਫੈਕਟਰ ਇਨ ਮੈਡੀਟੇਸ਼ਨ ਕਿ ਧਿਆਨ ਕਿਵੇਂ ਲੱਗਦਾ। ਮੈਂ ਕੁਛ ਆਪਣੇ ਜੀਵਨ ਦਾ ਅਨੁਭਵ ਆਪ ਨੂੰ ਕਹਾਂਗਾ। ਹਰ ਕਾ ਨਾਮ ਧਿਆਏ ਸੁਣ, ਇਸ ਲਈ ਇੰਨਾ ਹੀ ਅਰਥ ਸਮਝ ਲਓ ਕਿ ਵਾਹਿਗੁਰੂ

वाले गुरु, बस इतना ही सिद्धि में कट्टो कट बोलना है और सुनना है, आप ही बोलना है आप ही सुनना है। इस तो भी स्लो आवाज नाल तुसी आप ही बोलो आप ही सुनो। सबनानो कर दान, मकर संक्रांति का दान किया जाता है, आटे का, कपड़े का, पैसे का, तांबे का, बर्तना का, घर का, बार का, सोने का, चांदी का, पोहे का, बहुत कुछ वड्डे तो वड्डा दान किया जाता है। ईवन बनारस वेता राजा ने अपनी राणियों दान के ला दिता। मैं अपनी अखां नाल एक बार वेख्या बनारस, बहुत समा वेद पढ़ समय में रहा। सबना नूं करदान, सबना नूं करदान, व्हाट डज इट मीन, इहदा अर्थ की है? इहदा अर्थ बहुत बारीक है। तू वाहिगुरु का बच्चा है, तू वाहिगुरु का नाम जप, ते जिहड़े तेरे इंद्रिय ने ना देही नूं लगे हुए, अख, कन्न, रसना, नक, जीभा, हाथ, पैर ते वाणी, जिन्हों तू वरतदा है, जिस वर्तन के कारण तू प्रभु तो विछड़ गया है, इन्हों वाहिगुरु का मन लै, ये वाहिगुरु के ने। भजन करने जे आनंद लेना चाहते हो तो यह बड़ा वड्डा योग है। अखां वाहिगुरु दियां, कन्न वाहिगुरु दे, नक वाहिगुरु का, रसना वाहिगुरु की, हथ वाहिगुरु दे, पैर वाहिगुरु दे, वाहन वाहिगुरु का, पैसा वाहिगुरु का, परिवार वाहिगुरु का, घर वाहिगुरु का, एवरीथिंग पर्टेन्स टू गॉड, नथिंग लिंक्स टू मी, कोई मेरे नाल संबंध नहीं रखता, मैं आत्मा हाँ, मैं वाहिगुरु जी का हाँ, ये सब कुछ वाहिगुरु का है। सारे इंद्रिया तो मालिक का समझ, उसकी दिती हुई दात समझ, अखां गुरु नानक दियां समझ, अखां कदे गलत नहीं वेखणगियां, कन्न गुरु नानक दे समझ, कन्न गलत नहीं सुनणगे, निंदा नहीं सुनणगे। रसना जे कदे गुरु नानक दी कर दिओ ते मिठा मिठा हो जाए, वाहिगुरु इन्ना मिठा लगेगा कि संसार एकदम फिक्का हो जाए। पर प्रीत राजा होया, एक मिनट च उन्हें राज का त्याग कर दिता, एक मिनट, कारण कि राम मिठा लगा, बहुत मिठा लगा, इतना मिठा लगा कि संसार का राज भाग जो बड़ा मिठा होंगे त्याग के परा हो गया, एक सैकंड लगा। लगता है ना भाई, इवें जोगे नूं लगा, इवें ही भाई मंझ नूं लगा, इवें ही मरदाने नूं लगा, इवें भाई दया सिंह लगा, आया तो दर्शन करने वास्ते साहब जी का, एक सैकंड लगा। वाहिगुरु नाम जो मिठा लग जाए, कदों लग जाए, जदों सारे इंद्रे बमै शरीर दीन दयाल परोसे तेरे सब परवार चढ़ाया, बेड़े गुरु नानक का करके वरत लो। हर का नाम त्याए सुन, सब नानो कर दान, जन्म करम मल उत्तर, जन्मा जन्मा दे विच जो तू कर्म कीता और उस कर्मा दी मैल जो मन नूं लगी, जिस कारण ये मन मैला है, ये मैल उतर जाएगी, मन साफ हो जाएगा। ऐ गुरु अर्जन साहिब पातशाह दस्से, जन्म कर्म मल उत्तर, मन की जाए गुमान, जिसका मन ज्यादा मैला होंगे ना, ज्यादा हंकार करता है, गुमान हंकार कहते हैं। जिदा रावण ज्यादा हंकारी सी, हरनाकश ज्यादा हंकारी सी, हिटलर ज्यादा हंकारी सी, मौसलोनी ज्यादा हंकारी सी, चंगेज खान ज्यादा हंकारी सी, जिन्हें पाप करने वाले बंदे तुसी पाओगे ज्यादा हंकारी पाओगे, कारण कि उनका मन वधेरे मैला है। और हौने रोग तो अगे रोग वध है, क्रोध वध है, लोभ वध है, मोह वध है, और बहुत कुछ बच जाता है, पर सबसे वड्डा रोग इसनों होमे का है। ये मन दे मैल की सोचना है, और ये भी होमे जे ये कहना कि शरीर मेरा है। भाई दया सिंह सिख कलगियां वाले ने पूछा, दया सिंह तेनू डर नहीं लगा मेरा खंडा वेख के? आखन लगा पातशाह, डरिया से मैं जरूर सा,
ਜਦੋਂ ਮੈਂ ਅੱਖਾਂ ਬੰਦ ਕੀਤੀਆਂ ਫਿਰ ਜਿਹੜਾ ਤੇਰਾ ਪਿਆਰਾ ਰੂਪ ਮੈਨੂੰ ਨਜ਼ਰ ਆਇਆ ਉਸਨੇ ਕਿਹਾ ਉਹ ਦਇਆ ਸਿੰਘ ਤੂੰ ਤੇ ਹੈ ਹੀ ਮੇਰਾ। ਮੈਂ ਤੇ ਬਹੁਤ ਸਮੇਂ ਤੋਂ ਤੇਰੀ ਇੰਤਜ਼ਾਰ ਕਰ ਰਿਹਾ ਸਾਂ, ਇੰਨਾ ਪਿਆਰਾ ਸਰੂਪ ਬਾਹਰੋਂ ਜੋ ਦੇਖਦੇ ਹਾਂ ਖਤਰਨਾਕ ਹੈ, ਅੰਦਰੋਂ ਜਦੋਂ ਵੇਖਦੇ ਹਾਂ ਬਹੁਤ ਪਿਆਰਾ ਹੈ। ਬਾਹਰੋਂ ਜਦੋਂ ਦੇਖਦੇ ਹਾਂ ਅਕਸ਼ਰ ਦਿਸਦੇ ਨੇ, ਅੰਦਰੋਂ ਵੇਖਾਂਗੇ ਤੇ ਇਹ ਨੂਰ ਹੈ, ਗੁਰੂ ਨਾਨਕ ਦਾ ਬੈਠਾ ਨੂਰ, ਇਹ ਆਪ ਬੈਠੇ ਨੇ ਸਾਹਿਬ, ਗੋਬਿੰਦ ਰੂਪ ਆਪ ਬੈਠੇ ਨੇ। ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ, ਹਉਮੈ ਦੀਰਘ ਰੋਗ ਹੈ ਦਾਰੂ ਪੀ ਸਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ। ਵਾਹਿਗੁਰੂ ਨਾਮ ਜਪਿਆ ਪਹਿਲੋਂ ਵਾਸਨਾ ਘਟਦੀ ਹੈ ਜਿਹਨੂੰ ਕਾਮ ਆਖੀ ਦੇ, ਫਿਰ ਕ੍ਰੋਧ ਘਟਦਾ ਜਿਹਨੂੰ ਇੰਦਰ ਆਖੀ ਦੇ, ਫਿਰ ਸਹਿਜੇ ਸਹਿਜੇ ਲੋਭ ਘਟਦਾ ਕਿ ਖਤਰਨਾਕ ਹੈ, ਮਾਇਆ ਦਾ ਲੋਭ, ਜਿਉਣ ਦਾ ਲੋਭ, ਖਾਣ ਦਾ ਲੋਭ, ਪਹਿਰਨ ਦਾ ਲੋਭ, ਆਉਣ ਜਾਣ ਦਾ ਲੋਭ, ਲੋਭ ਹੀ ਤਾਂ ਲੋਭ ਭਰਿਆ ਹੈ, ਇਹ ਸੈਲਾਂ ਤਾਂ ਲੋਭ ਨਹੀਂ ਭਰਿਆ ਹੋਇਆ, ਘਟਦਾ ਫਿਰ ਸਹਿਜੇ ਸਹਿਜੇ ਪਰਿਵਾਰ ਦਾ ਮੋਹ ਵੀ ਘਟਦਾ, ਕਿਉਂਕਿ ਜਾਣਦਾ ਕਿ ਇਹਨਾਂ ਵਿੱਚੋਂ ਮੇਰੇ ਨਾਲ ਕਿਸੇ ਨੇ ਨਹੀਂ ਜਾਣਾ, ਇਹਨਾਂ ਵਿੱਚੋਂ ਜਿਸ ਪਰਿਵਾਰ ਨੂੰ ਮੈਂ ਪਾਲ ਰਿਹਾ ਹਾਂ, ਜਿਸ ਪਰਿਵਾਰ ਦੀ ਮੈਂ ਸੇਵਾ ਕਰ ਰਿਹਾ ਹਾਂ, ਇਹਨਾਂ ਵਿੱਚੋਂ ਮੇਰੇ ਨਾਲ ਕਿਸੇ ਨੇ ਨਹੀਂ ਜਾਣਾ, ਇਹ ਗੱਲ ਸਮਝ ਆ ਜਾਂਦੀ ਹੈ। ਪ੍ਰੀਤ ਸਮਝਾਣ ਦਿਓ ਮਨ ਮਾਏ ਆਪਣੇ ਸੁੱਖ ਤੋਂ ਹੀ ਜਗ ਪਾਉਂਦੇ, ਕੋਈ ਕਿਸੇ ਦਾ ਨਹੀਂ, ਇਹ ਗੱਲ ਸਮਝ ਵਿੱਚ ਆ ਗਈ, ਮੋਹ ਘਟ ਗਿਆ। ਪਰ ਅਹੰਕਾਰ ਸਹਿਜੇ ਸਹਿਜੇ ਘਟਦਾ, ਸਤਸੰਗ ਸਹਿਜੇ ਸਹਿਜੇ ਘਟਦਾ, ਇਸ ਲਈ ਵਾਹਿਗੁਰੂ ਦੇ ਨਾਮ ਦਾ ਜਾਪ ਜਾਰੀ ਰੱਖੋ, ਗੁਰੂ ਬਾਬਾ ਜੀ ਕਿਰਪਾ ਕਰਨਗੇ, ਇਹ ਹੰਕਾਰ ਵੀ ਸਹਿਜੇ ਸਹਿਜੇ ਸਹਿਜੇ ਸਹਿਜੇ ਮੁੱਕੀ ਜਾਏਗਾ। ਕਾਮ ਕ੍ਰੋਧ ਨਾ ਮੋਹੀ ਹੈ, ਬਿਨਸੈ ਲੋਭ ਸੁਆਨ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜਿਉਂ ਕੰਚਨ ਸੁਹਾਗਾ ਢਾਲ ਹੈ। ਸਭ ਤੋਂ ਵੱਡਾ ਗੁਨਾਹ ਜੀਵ ਜੇ ਕਰਦਾ ਤੇ ਸੈਕਸ ਕਰਦਾ, ਵਾਸਨਾ ਕਰਦਾ, ਜ਼ਰੂਰ ਤੋਂ ਜ਼ਿਆਦਾ ਕਰਦਾ, ਸੰਸਾਰ ਨੂੰ ਚਲਾਉਣ ਵਾਸਤੇ ਤਾਂ ਜ਼ਰੂਰੀ ਹੈ, ਪਰ ਕਦੀ ਆਪ ਗਹਿਰੇ ਸਾਲ ਵਿੱਚ ਉਤਰੋਗੇ, ਨੀਤੀ ਸ਼ਾਸਤਰ ਪੜੋਗੇ, ਤਾਂ ਫਿਰ ਇਸ ਨੂੰ ਸੰਯਮ ਕਰਨਾ ਇਹ ਸਿੱਖ ਦਾ ਧਰਮ ਹੈ। ਜਦ ਬੱਚੇ ਬੜੇ ਹੋ ਜਾਣ, ਵਿਆਹੇ ਜਾਣ, ਅਤੇ ਵਾਸਨਾ ਨੂੰ ਕੰਟਰੋਲ ਕੀਤਾ ਜਾਵੇ ਸਹਿਜ ਸਹਿਜ, ਅਤੇ ਆਪਣੇ ਮਨ ਨੂੰ ਵਾਹਿਗੁਰੂ ਦੀ ਯਾਦ ਵਿੱਚ ਲਾਇਆ ਜਾਵੇ। ਕ੍ਰੋਧ ਕਾਮ ਤੋਂ ਹੀ ਉਤਪੰਨ ਹੁੰਦਾ ਹੈ, ਕਾਮ ਦੀ ਪੂਰਤੀ ਨਾ ਹੋਵੇ ਕ੍ਰੋਧ ਉਤਪੰਨ ਹੋ ਜਾਂਦਾ, ਇਹ ਕਾਮ ਦਾ ਹੀ ਦੂਜਾ ਭਰਾਵ ਹੈ। ਜੇ ਕਾਮ ਪੂਰਾ ਹੁੰਦਾ ਰਹੇ ਤਾਂ ਜਿਸ ਥੀਂ ਹੁੰਦਾ ਉਸ ਨਾਲ ਮੋਹ ਵੱਧ ਜਾਂਦਾ, ਜਿਸ ਨਾਲ ਮੋਹ ਵੱਧਦਾ ਉਹਨੂੰ ਕੁਝ ਦੇਣ ਨੂੰ ਵੀ ਚਿੱਤ ਕਰਦਾ, ਉਹਦੇ ਨਾਲ ਲੋਭ ਵੀ ਵੱਧ ਜਾਂਦਾ। ਇਸ ਲਈ ਕਾਮ ਨਾਲ ਹੀ ਸਾਰਾ ਸੰਬੰਧ ਰੱਖਦੇ, ਕਾਮ ਕ੍ਰੋਧ ਅਤੇ ਲੋਭ ਮੋਹ, ਇਹ ਚਾਰੋਂ ਜਣੇ ਆਪਸ ਵਿੱਚ ਇੰਟਰਕਨੈਕਟਡ ਨੇ ਅਤੇ ਇਹ ਕਾਮ ਨਾਲ ਹੀ ਸੰਬੰਧ ਰੱਖਦੇ ਨੇ। ਸੋ ਕਾਮ ਦਾ ਸੂਕਸ਼ਮ ਅਰਥ ਇਹ ਹੈ ਘੱਟ ਤੋਂ ਘੱਟ ਇੱਛਾ ਕਰਨੀ। ਮੈਂ ਤੇ ਆਪ ਨੂੰ ਇਹ ਰਾਏ ਦੇਵਾਂਗਾ ਕਿ ਕੋਈ ਨਾ ਇੱਛਾ ਕਰੋ, ਸੱਤ ਦਾ ਗਿਆਨ ਬੜੀ ਜਲਦੀ ਹੁੰਦਾ। ਕੋਈ ਵੀ ਇੱਛਾ ਨਾ ਕਰੋ, ਟ੍ਰਾਈ ਟੂ ਕੰਟਰੋਲ ਯੋਰ ਸੈਲਫ ਇੰਟੂ ਮੈਡੀਟੇਸ਼ਨ। ਵਾਹਿਗੁਰੂ ਸਭ ਕੁਛ ਦੇਣਗੇ, ਜਿਸ ਨੇ ਪੈਦਾ ਕੀਤਾ ਉਹ ਦੇ ਹੀ ਰਿਹਾ, ਕਾਹੇ ਰੇ ਮਨ ਚਿੱਤ ਮੈਂ ਉਧਮ ਜਾਂ ਆਹਰ ਹਰ ਜੀ ਉਹ ਭਰਿਆ। ਪਰ ਫਿਰ ਵੀ ਜੀਵ ਨੂੰ ਵਿਸ਼ਵਾਸ ਨਹੀਂ ਆਉਂਦਾ, ਥੋੜ੍ਹਾ ਥੋੜ੍ਹਾ ਯਤਨ ਉਹਦੇ ਪੂਰਤੀ ਦਾ ਕਰਦੇ ਰਹਿਣਾ, ਦੱਸਣ ਦੀ ਕਿਰਤ ਕਰਦੇ ਰਹਿਣਾ, ਜ਼ਿੰਮੇਵਾਰੀ ਨਿਭਾਉਂਦੇ ਰਹਿਣਾ। ਇਹ ਖਿਆਲ ਰੱਖਣਾ ਕਿ ਇਹ ਜ਼ਿੰਮੇਵਾਰੀਆਂ ਨਿਭ ਜਾਣੀਆਂ ਨੇ, ਇੱਕ ਦਿਨ ਤੁਸੀਂ ਇਕੱਲੇ ਹੋ ਜਾਓਗੇ। ਦਸ ਦਾ ਤਜਰਬਾ, 50 ਸਾਲ ਤੋਂ ਉੱਪਰ ਜਾ ਕੇ ਬਹੁਤ ਜੀਵ ਇਕੱਲਾ ਹੁੰਦਾ, ਔਰ ਬਹੁਤ ਸਾਰੇ ਰੋਗ ਗ੍ਰਸਤ ਬੰਦੇ ਆਈਸੋਲੇਸ਼ਨ ਦੇ, ਇਕੱਲੇ ਪਾਉਂਦੇ ਰੋਗੀ ਸਾਡੇ ਪਾਸ ਆਉਂਦੇ। ਜਿਹੜੇ ਰੋਗੀ ਨੇ ਉਹਨਾਂ ਨੂੰ ਨਹੀਂ ਪਤਾ ਵੀ ਉਹ ਰੋਗੀ ਹੋ ਗਏ ਨੇ, ਅਸੀਂ ਜਾਣਦੇ ਹਾਂ ਵੀ ਇਹ ਰੋਗੀ ਨੇ। ਇਹ ਕੱਲ ਪਨ ਦੇ ਰੋਗੀ, ਬੱਚੇ ਅਲੱਗ ਹੋ ਗਏ, ਇਸਤਰੀ ਸਾਥ ਛੱਡ ਗਈ, ਮਾਇਆ ਨਾ ਕੋਲ ਨਾ ਰਹੀ,
ਘਰ ਬਾਰ ਵਿਹਲਾ ਹੋ ਗਿਆ, ਕੋਈ ਕੰਮ ਨਾ ਰਹਿ ਗਿਆ ਕਰਨ ਵਾਸਤੇ। ਇਸ ਤੋਂ ਬਚਣ ਲਈ ਮਨ ਨੂੰ ਚਾਹੀਦਾ ਕਿ ਉਹ ਗੁਰਸਿੱਖ ਬਣੇ, ਗੁਰੂ ਦਾ ਆਸਰਾ ਲੈ ਲਵੇ। ਗੁਰੂ ਦਾ ਸਿੱਖ ਜ਼ਰੂਰ ਬਣਿਓ ਜੇ। ਮੈਂ ਇਹੀ ਉਪਦੇਸ਼ ਆਪ ਜੀ ਨੂੰ ਦੇਣ ਵਾਸਤੇ ਆਇਆ, ਇਹ ਗੁਰੂ ਨਾਨਕ ਮਹਾਰਾਜ ਦਾ ਉਪਦੇਸ਼। ਇਸ ਲਈ ਇਕੱਲੇ ਨਾ ਰਹੋ ਜੇ, ਕੋਈ ਆਸਰਾ ਢੂੰਢ ਲਿਓ ਜੇ। ਵਾਹਿਗੁਰੂ ਬੋਲੋਗੇ ਤੇ ਗੁਰੂ ਨਾਨਕ ਆਸਰਾ ਦੇਵੇਗਾ। ਐਨ ਗੁਰੂ ਨਾਨਕ ਹਮੇਸ਼ਾ ਰਹਿੰਦਾ, ਹਮੇਸ਼ਾ ਰਹਿੰਦਾ, ਹਮੇਸ਼ਾ ਰਹਿੰਦਾ। ਤੁਸੀਂ ਤਾਂ ਛੁੱਟ ਜਾਓਗੇ ਸਰੀਰ ਤੋਂ, ਪਰ ਗੁਰੂ ਨਾਨਕ ਛੱਡਣਗੇ ਨਹੀਂ ਤੁਹਾਡਾ ਸੰਗ, ਉਹ ਇਸ ਤੋਂ ਵੀ ਅੱਗੇ ਤੁਹਾਡੇ ਨਾਲ ਜਾਣਗੇ। ਅੰਤੋ ਗਤਵਾ ਤੁਹਾਨੂੰ ਆਪਣੀ ਝੋੜੀ ਵਿੱਚ ਬਿਠਾ ਕੇ ਸਤ ਗਲਸਾਨ ਕਰ ਲੈਣਗੇ, ਗੋਬਿੰਦ ਰੂਪ ਹੋ ਜਾਓਗੇ। ਕਾਮ ਕ੍ਰੋਧ ਨਾ ਮੋਹੀ ਹੈ ਬਿਰਸੇ ਲੋਭ ਸੁਆਣ। ਨਾ ਕਾਮ ਰਿਹਾ ਨਾ ਕ੍ਰੋਧ ਰਿਹਾ, ਫਿਰ ਇੱਕ ਬਾਤ ਰਹਿ ਗਈ ਲੋਭ, ਇਹ ਨਹੀਂ ਬੰਦਾ ਛੱਡਦਾ। ਇਹ ਵੀ ਤਜਰਬਾ ਮੇਰਾ ਹੋਇਆ ਦੱਸਦਾ ਕਿ ਜਿਉਂ ਜਿਉਂ ਬੰਦਾ ਵਰਤ ਹੋਈ ਜਾਂਦਾ ਨਾ, ਕਿਉਂ ਤਾਂ ਲੋਭ ਵੱਧਦਾ ਰਹੇ, ਪੈਸਾ ਇਕੱਠਾ ਕਰਨ ਦੀ ਅਵਸ ਵੱਧਦੀ ਜਾਂਦੀ। ਬਹੁਤ ਸਾਰਿਆਂ ਦੀ ਐਸੀ ਲੋੜ ਨਹੀਂ ਵੀ ਹੁੰਦੀ, ਫਿਰ ਵੀ ਪੈਸਾ ਇਕੱਠਾ ਕਰਨ ਦਾ ਲੋਭ, ਇਹਨੂੰ ਲੋਭ ਕਹਿੰਦੇ ਨੇ। ਤੇ ਲੋਭ ਨੂੰ ਨੀਤੀ ਸ਼ਾਸਤਰ ਵਿੱਚ ਕੁੱਤਾ ਕਿਹਾ, ਸਵਾਨ, ਸਵਾਨ ਦਾ ਮਤਲਬ ਹੁੰਦਾ ਕੁੱਤਾ। ਇਹ ਲੋਭ ਰੂਪੀ ਕੁੱਤਾ ਜਿਹੜਾ ਹੈ ਨਾ, ਇਹ ਅੰਦਰ ਦਿਨ ਰਾਤ ਭੌਂਕਦਾ ਰਹਿੰਦਾ, ਇਹਦੀ ਆਵਾਜ਼ ਕਿਵੇਂ ਬੰਦ ਕੀਤੀ ਜਾਵੇ? ਸਾਹਿਬ ਜੀ ਕਹਿੰਦੇ ਨੇ, ਐ ਮਨ ਤੂੰ ਵਾਹਿਗੁਰੂ ਬੋਲ, ਭਾਈ ਰੇ ਰਾਮ ਕਹੋ ਜਿਸ ਲਾਏ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕੁੱਤੇ ਦਾ ਪ੍ਰਮਾਣ ਵੀ ਦਿੱਤਾ ਗਿਆ, ਕੁੱਤਾ ਭੌਂਕਦਾ ਵੀ ਬੜਾ, ਕੁੱਤਾ ਵਫ਼ਾਦਾਰ ਵੀ ਬੜਾ ਹੁੰਦਾ। ਮਨ ਵਿੱਚ ਇਹ ਅਵਲ ਵੀ ਇਹ ਵੀ ਇਹ ਲੋਭੀ ਹੈ, ਲੋਭੀ ਮਨ ਕੁੱਤਾ ਹੁੰਦਾ ਹੈ, ਪਰ ਕੁੱਤਾ ਭੌਂਕਦਾ ਹੈ। ਕੁੱਤੇ ਵੀ ਦੁੱਧ ਦਾ ਰੋਗ ਵੀ ਹੁੰਦਾ, ਇੱਕ ਕੁੱਤਾ ਉਹਨੂੰ ਕੁਛ ਦੇ ਦਿਓ, ਦੂਜੇ ਕੁੱਤੇ ਨੂੰ ਕੁਛ ਹੋਰ ਮਾੜੀ ਚੀਜ਼ ਚੰਗੀ ਦੇ ਦਿਓ, ਕੁੱਤਾ ਆਪਣੀ ਛੱਡ ਕੇ ਦੂਜੇ ਨੂੰ ਭੌਂਕਦਾ ਹੈ, ਸੁਭਾਅ ਹੈ ਇਸ ਦਾ। ਮਨ ਵਿੱਚ ਦੁੱਖ ਦਾ ਰੋਗ ਵੀ ਹੁੰਦਾ, ਅਸੀਂ ਦੂਸਰੇ ਦਾ ਗੁਣ ਨਹੀਂ ਬਰਦਾਸ਼ਤ ਕਰ ਸਕਦੇ, ਦੂਜੇ ਦੀ ਮਾਇਆ ਨਹੀਂ ਬਰਦਾਸ਼ਤ ਕਰ ਸਕਦੇ। ਮਨ ਵਿੱਚ ਇਹ ਗੁਣ ਵੀ ਹੁੰਦਾ, ਅਵਗਣ ਵੀ ਹੁੰਦਾ, ਅਤੇ ਮਨ ਲੋਭੀ ਵੀ ਹੁੰਦਾ, ਅਤੇ ਮਨ ਵਿੱਚ ਵਫ਼ਾਦਾਰੀ ਵਾਲਾ ਗੁਣ ਵੀ ਹੁੰਦਾ। ਜੇ ਕਦੇ ਤੁਸੀਂ ਗੁਰੂ ਦੇ ਹੋ ਜਾਓ, ਗੁਰਦੇਵ ਦੇ ਹੋ ਜਾਓ, ਗੁਰੂ ਨਾਨਕ ਦੇ ਸਿੱਖ ਹੋ ਜਾਓ, ਗੁਰੂ ਨਾਨਕ ਦੇ ਦਾਸ ਹੋ ਜਾਓ, ਗੁਰੂ ਨਾਨਕ ਦੇ ਘਰ ਦੇ ਝਾੜੂ ਬਰਦਾਰ ਹੋ ਜਾਓ, ਸੱਚੇ ਮਨ ਤੋਂ ਹੋਵੋ, ਸੱਚੇ ਮਨ ਤੋਂ, ਮਨ ਰਾਹੀਂ ਹੋ ਜਾਓ। ਵਿਖਾਵਾ ਨਾ ਕਰੋ, ਵਿਖਾਵਾ ਕਰਨਾ ਇੱਕ ਗੱਲ ਹੋਰ ਹੈ, ਸਰੀਰ ਦੀ ਕਿਰਿਆ ਇੱਕ ਹੋਰ ਹੈ, ਇਹ ਕਰਮ ਧਰਮ ਵਿੱਚ ਆ ਜਾਂਦਾ। ਮਨ ਦੀ ਕਿਰਿਆ ਨੂੰ ਸੰਭਾਲੋ, ਮਨ ਕਰਕੇ ਚਾਕਰ ਹੋ ਜਾਓ, ਮਨ ਕਰਕੇ ਮਰਦਾਨਾ, ਮਨ ਕਰਕੇ ਗੁਰੂ ਨਾਨਕ ਦਾ ਹੋ ਗਿਆ। ਵਿਛੜਨਾ ਵੀ ਚਾਹਿਆ, ਵਿਛੜ ਨਾ ਸਕਿਆ, ਇਹੋ ਜਿਹੇ ਮਨ ਕਰਕੇ ਗੁਰੂ ਦੇ ਹੋ ਜਾਓ ਕਿ ਕਦੇ ਸੱਤੀ ਵਾਜ ਲੱਗ ਵੀ ਜਾਵੇ, ਮਨ ਕਦੇ ਕੋਈ ਇੱਛਾ ਕਰ ਵੀ ਲਵੇ ਤੇ ਇੱਛਾ ਕਰ ਨਾ ਸਕੋ, ਐਸੇ ਗੁਰੂ ਕੇ ਸਿੱਖ ਹੋ ਜਾਓ। ਮਨ ਕਰਕੇ ਗੁਰੂ ਦੇ ਦਾਸ ਹੋ ਜਾਓ, ਮਨ ਕਰਕੇ ਗੁਰੂ ਦੇ ਚਾਕਰ ਹੋ ਜਾਓ। ਕਾਮ ਕ੍ਰੋਧ ਨਾ ਮੋਹੀ ਹੈ ਬਿਨ ਸਹਿ ਲੋਭ ਸੁਆਣ, ਸੱਚੇ ਮਾਰਗ ਚੱਲਦੇ ਆ ਉਸਤ ਕਰੇ ਜਹਾਨ। ਸਭ ਲੋਕ ਉਸਤ ਕਰਨਗੇ, ਸਾਰਾ ਜਗਤ ਉਸਤ ਕਰੇਗਾ ਜਦੋਂ ਤੁਸੀਂ ਸੱਚ ਦੇ ਮਾਰਗ ਨੂੰ ਅਪਣਾਓਗੇ, ਸੱਚ ਦੇ ਮਾਰਗ ਨੂੰ। ਆਪ ਅਰਦਾਸਾਂ ਸੁਣਦੇ ਹੋ ਰੋਜ਼, ਇਹਦੇ ਵਿੱਚ ਸੰਤੋਖੀਆਂ ਦਾ, ਸਿਦਕਵਾਨਾਂ ਦਾ, ਸ਼ਹੀਦਾਂ ਦਾ, ਸੰਤਾਂ ਭਗਤਾਂ ਦਾ ਨਾਂ ਲਿਆ ਜਾਂਦਾ। ਗੁਰੂ ਘਰ ਵਿੱਚ ਰੋਜ਼ ਉਸਤ ਹੁੰਦੀ ਇਹਨਾਂ ਦੀ, ਪੰਜਾਂ ਪਿਆਰਿਆਂ ਦਾ, ਸਾਹਿਬਜ਼ਾਦਿਆਂ ਦਾ, ਸ਼ਹੀਦਾਂ ਦਾ, ਸੰਤਾਂ ਭਗਤਾਂ ਦਾ, ਜਿਹਨਾਂ ਸਬਰ ਕੀਤਾ, ਮਨ ਵਾਣੀ ਇੱਕ ਕਰਕੇ ਰਹੇ, ਗਰੀਬੀ ਧਾਰਨ ਕੀਤੀ। ਇਹ ਉਸਤ ਹੈ, ਉਸਤ ਤਨ ਰਹਿਣੀ ਵੀ ਹੁੰਦੀ ਹੈ, ਮਨ ਰਹਿਣੀ ਵੀ ਹੁੰਦੀ ਹੈ। ਘਰ ਵਿੱਚੋਂ ਇੱਕ ਜਣਾ ਵੀ ਨਾਮ ਜਪਣ ਲੱਗ ਪਵੇ,
ਬਹੁਤ ਵੱਡੀਆਂ ਕੁਲਾਂ ਦਾ ਪਰਿਵਾਰ ਦਾ ਆਧਾਰ ਹੋ ਜਾਂਦਾ। ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਨਾਨਕ ਤੇ ਮੁੱਖ ਜਿਲੇ ਖੇਤੀ ਕਿੰਨੀ ਨਾਲ ਦੇ ਛੁੱਟ ਗਏ, ਖੇਤੀ ਛੁੱਟੀ ਨਾਲ ਕਿੰਨੇ ਨਾਲ ਛੁੱਟ ਗਏ। ਇਸ ਲਈ ਗੁਰੂ ਘਰ ਵਿੱਚ ਆ ਕੇ ਵਾਹਿਗੁਰੂ ਨਾਮ ਜੇ ਜਪਿਆ ਜਾਵੇ ਜਪਣ ਵਾਲਾ ਵੀ ਛੁੱਟ ਜਾਂਦਾ, ਉਹਦੇ ਨਾਲ ਹੋਰ ਕਿੰਨੇ ਹੀ ਛੁੱਟ ਜਾਂਦੇ ਨੇ। ਆਓ ਪਿਆਰਿਓ ਹੁਣ ਮੇਰੇ ਨਾਲ ਸਤਨਾਮ ਵਾਹਿਗੁਰੂ ਜਪੋ।

ਵਾਹਿਗੁਰੂ ਬੋਲ ਕੇ ਹੀ ਖਾਲਸਾ ਚੜ੍ਹਦੀਆਂ ਕਲਾਂ 'ਚ ਰਹੇ, ਵਾਹਿਗੁਰੂ ਬੋਲ ਕੇ ਹੀ ਖਾਲਸਾ ਚੜ੍ਹਦੀਆਂ ਕਲਾਂ 'ਚ ਰਹੇਗਾ। ਅਸੀਂ ਭਲੇ ਬਹੁਤ ਸਾਰੀਆਂ ਅਰਦਾਸਾਂ ਕਰਦੇ ਹਾਂ ਪੰਥ ਨੂੰ ਚੜ੍ਹਦੀਆਂ ਕਲਾਂ ਵਿੱਚ ਰੱਖਣਾ। ਪੰਥ ਹੈ ਕੀ? ਪੰਥ ਰਸਤੇ ਨੂੰ ਆਖਦੇ ਨੇ, ਔਰ ਰਸਤਾ ਕਿਹੜਾ? ਸੰਤ ਕਾ ਮਾਰਗ ਧਨ ਕੀ ਪੌੜੀ, ਕੋ ਵਡਭਾਗੀ ਪਾਏ। ਵੱਡਿਆਂ ਭਾਗਾਂ ਵਾਲਾ ਵਾਹਿਗੁਰੂ ਨਾਮ ਜਪਦਾ, ਵੱਡਿਆਂ ਭਾਗਾਂ ਵਾਲੇ ਬਣੋ। ਜਦੋਂ ਵਾਹਿਗੁਰੂ ਨਾਮ ਜਪੋਗੇ, ਚੜ੍ਹਦੀਆਂ ਕਲਾਂ 'ਚ ਰਹੋਗੇ, ਕੁਛ ਨਹੀਂ ਕਹਿਣਾ ਪਏਗਾ, ਕਦੇ ਢਹਿੰਦੀ ਕਲਾ ਹੋਏਗੀ ਨਹੀਂ। ਵਾਹਿਗੁਰੂ ਨਾਮ ਬੋਲਣ ਵਾਲੇ ਦਾ ਗੁਰੂ ਅੰਗ ਸੰਗ ਹੁੰਦਾ, ਔਰ ਜਿਸ ਵੱਲ ਗੁਰੂ ਹੁੰਦਾ ਉਹਨੂੰ ਕਦੇ ਹਾਰਦਾ ਮੂੰਹ ਨਹੀਂ ਵੇਖਣਾ ਪੈਂਦਾ, ਉਹ ਸਦਾ ਚੜ੍ਹਦੀਆਂ ਕਲਾਂ 'ਚ ਰਹਿੰਦਾ। ਉਹਨੂੰ ਅਰਦਾਸ ਬੇਨਤੀ ਵੀ ਨਹੀਂ ਕਰਨੀ ਪੈਂਦੀ। ਭਾਈ, ਨਾਮ ਜਪਣਾ ਚਾਹੀਦਾ। ਜਿੱਥੇ ਨਾਮ ਜਪਣ ਦੀ ਕਮੀ ਆ ਜਾਂਦੀ ਹੈ ਨਾ, ਉੱਥੇ ਮਨ ਆਪਣੇ ਆਪ ਢਹਿੰਦੀਆਂ ਕਲਾਂ ਵਿੱਚ ਜਾਣਾ ਸ਼ੁਰੂ ਹੋ ਜਾਂਦਾ। ਜਦੋਂ ਸਾਡੀ ਕਮਾਈ ਰੁਕ ਜਾਵੇ, ਜਿਹੜੀ ਰੋਜ਼ ਕਮਾਉਂਦੇ ਹਾਂ, ਫਰਜ਼ ਕਰ ਲਓ ਵੀ $100 ਰੋਜ਼ ਦੇ ਕਮਾਉਂਦੇ ਹੋ, ਇੱਕ ਦਿਨ ਡਿਊਟੀ 'ਤੇ ਨਾ ਜਾਓ, $100 ਤਾਂ ਘਾਟਾ ਪੈ ਗਿਆ, ਦੂਜੇ ਦਿਨ ਹੋਰ $100 ਪੈ ਗਿਆ, ਤੀਜੇ ਦਿਨ ਹੋਰ $100 ਪੈ ਗਿਆ, ਮਹੀਨੇ ਵਿੱਚ ਕਿੰਨਾ ਪੈ ਗਿਆ ਹਿਸਾਬ ਲਾ ਲਓ, ਸਾਲ 'ਚ ਕਿੰਨਾ ਪੈ ਗਿਆ ਹਿਸਾਬ ਲਾ ਲਓ। ਜਦੋਂ ਵੀ ਅਸੀਂ ਵਾਹਿਗੁਰੂ ਨਾਮ ਨੂੰ ਭੁੱਲੇ ਹਾਂ, ਅਸੀਂ ਨੀਵੇਂ ਗਏ ਹਾਂ। ਔਰ ਇਸ ਵੇਲੇ ਇਹ ਹਾਲਤ ਤਕਰੀਬਨ ਸਭ ਮਜ਼ਹਬਾਂ ਦੀ ਹੈ ਕਿ ਝਗੜੇ ਇਸੇ ਕਾਰਨ ਹਨ। ਗੁਰੂ ਨਾਨਕ ਦੇਵ ਜੀ ਦਾ ਆਖਾ ਮੰਨੋ, ਪ੍ਰੇਮ ਨਾਲ ਵਾਹਿਗੁਰੂ ਬੋਲੋ, ਚੜ੍ਹਦੀਆਂ ਕਲਾਂ 'ਚ ਰਹੋਗੇ, ਹਰ ਦੀਵਾਨੋ ਹਰ ਮੈਦਾਨੋ ਫਤਿਹ ਮਿਲੇਗੀ, ਨਾ ਕਾਮਯਾਬੀ ਦਾ ਮੂੰਹ ਕਦੀ ਵੀ ਨਹੀਂ ਵੇਖਣਾ ਪਏਗਾ। ਜਿੰਨਾ ਸਮਾਂ ਰਹੋਗੇ ਤਰੋ ਤਾਜ਼ਾ ਰਹੋਗੇ, ਜਿਸ ਤਰ੍ਹਾਂ ਚਸ਼ਮੇ 'ਚੋਂ ਪਾਣੀ ਨਿਕਲਦਾ, ਕਦੇ ਆਪਨੇ ਵੇਖਿਆ ਚਸ਼ਮੇ 'ਚੋਂ ਪਾਣੀ ਨਿਕਲਦਾ? ਵੇਖਿਆ, ਖੂਹ ਗੱਡਦਾ ਤਾਂ ਵੇਖਿਆ ਹੋਣਾ ਪਿੰਡਾਂ ਵਿੱਚ ਕਿਸੇ ਨੇ, ਬਹੁਤ ਤਾਜ਼ਾ ਪਾਣੀ ਹੁੰਦਾ ਬਹੁਤ। ਇਹ ਪਾਣੀ ਉਹਨਾਂ ਤਾਜ਼ਾ ਨਹੀਂ ਹੁੰਦਾ ਜਿਹੜਾ ਟੂਟੀਆਂ 'ਤੇ ਤੁਸੀਂ ਪੀ ਰਹੇ, ਇਹ ਸਟੋਕ ਕੀਤਾ ਹੁੰਦਾ। ਤਾਜ਼ੇ ਪਾਣੀ ਦੀ ਨੂਰ ਕੁਝ ਹੋਰ ਹੁੰਦਾ, ਨੁਹਾਰ ਕੁਝ ਹੋਰ ਹੁੰਦੀ, ਕਿਸੇ ਸਿੱਖ ਦੀ ਸੰਗਤ ਦਾ ਆਨੰਦ ਕੁਝ ਹੋਰ ਹੁੰਦਾ, ਉਹਦੀ ਤਾਜ਼ਗੀ ਕੁਝ ਹੋਰ ਹੁੰਦੀ, ਉਹਦਾ ਵੇਖਣਾ ਹੀ ਕੁਝ ਹੋਰ ਹੁੰਦਾ। ਉਸਦੇ ਮਨ ਦੇ ਵਿੱਚ ਵਾਹਿਗੁਰੂ ਨਾਮ ਵਸਿਆ ਹੁੰਦਾ, ਉਹ ਖਾਲਸਾ ਹੁੰਦਾ, ਸੰਤ ਭਗਤ ਹੁੰਦਾ, ਉਸਨੇ ਮੰਨਣ ਕੀਤਾ ਹੁੰਦਾ ਵਾਹਿਗੁਰੂ ਜੀ ਦਾ ਵਚਨ। ਭਗਤੀ ਮਾਰਗ ਵਿੱਚ ਪਹਿਲਾਂ ਵਚਨ ਸੁਣੋ, ਇਹ ਸ਼੍ਰਵਣ ਭਗਤੀ, ਤੁਸੀਂ ਸੁਣ ਰਹੇ ਹੋ ਨਾ, ਇਹ ਸ਼੍ਰਵਣ ਭਗਤੀ, ਵਿਸ਼ਵਾਸ ਕਰੋਗੇ ਮੰਨਣ ਭਗਤੀ। ਤੁਸੀਂ ਮਨ ਦਾ ਇਸ਼ਨਾਨ ਕਰਾਉਣਾ ਹੈ, ਕਿਸੇ ਸਿੱਖ ਦੀ ਸੰਗਤ ਵਿੱਚ ਰਹਿ ਕੇ ਵਾਹਿਗੁਰੂ ਬੋਲਣਾ ਹੈ, ਇਹ ਮੰਨਣ ਹੈ। ਔਰ ਜਦੋਂ ਤੁਸੀਂ ਬੋਲਣ ਲੱਗੋਗੇ, ਇਹਨੂੰ ਨਿਰਦਾਸਨ ਕਹਿੰਦੇ ਨੇ, ਚੜ੍ਹਦੀਆਂ ਕਲਾਂ 'ਚ ਰਹੋ, ਗੁਰੂ ਅੰਗ ਸੰਗ ਹੋਵੇਗਾ। ਦੁਕਾਲਨ ਪਰਨਾਸੀ ਦਯਾਲਨ ਸਰੂਪੈ ਸਦਾ ਅੰਗ ਸੰਗੰ ਅਭੰਗੰ ਪ੍ਰਭੂਤੇ। ਉਹ ਵਾਹਿਗੁਰੂ ਜੀ ਸਿੱਖ ਦੇ ਹਮੇਸ਼ਾ ਨਾਲ ਨੇ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿ ਰਹੇ ਨੇ, ਮੈਂ ਸਿੱਖ ਦੇ ਨਾਲ ਹਾਂ, ਮੈਂ ਸਿੱਖ ਦੇ ਕੋਲ ਰਹਿੰਦਾ, ਮੈਂ ਸਿੱਖ ਦੇ ਵਿੱਚ ਰਹਿੰਦਾ, ਹਮੇਸ਼ਾ ਰਹਿੰਦਾ। ਤਾਂ ਐਸਾ ਸਿੱਖ ਲੋੜ ਰਹੋ ਭਾਈ। ਲੋੜ ਕੋਈ ਸਰੀਰ ਦੀ ਨਹੀਂ ਹੁੰਦੀ, ਮਨ ਦੀ ਹੁੰਦੀ ਹੈ। ਮਨ ਦੀ ਚਾਹਨਾ ਹੋਏਗੀ ਤਾਂ ਜ਼ਰੂਰ ਕੋਈ ਨਾ ਕੋਈ ਮਿਲੇਗਾ ਸਿੱਖ, ਜ਼ਰੂਰ ਕੋਈ ਨਾ ਕੋਈ ਮਿਲਦੇ ਹੋਣਗੇ। ਇਹ ਵਾਹਿਗੁਰੂ ਦਾ ਦੇਸ਼ ਹੈ, ਇਹ ਵਾਹਿਗੁਰੂ ਦਾ ਦਰਬਾਰ ਹੈ। ਇਸ ਲਈ ਵਾਹਿਗੁਰੂ ਦੇ ਚਰਨਾਂ ਵਿੱਚ ਬੈਠ ਕੇ ਸੰਗਤ ਰੂਪ ਵਿੱਚ ਅਸੀਂ ਪਿਆਰ ਨਾਲ ਸਤਨਾਮ ਵਾਹਿਗੁਰੂ ਬੋਲ ਰਹੇ ਹਾਂ, ਇੱਥੇ ਸਤਿਗੁਰੂ ਮੇਰੇ ਸਾਥੀ ਹਨ। ਇਹ ਹੈ ਨਾਮ ਜਪਣਾ, ਇਹ ਹੈ ਸਤ ਦੀ ਸੰਗਤ। ਸਾਧ ਸੰਗਤ ਹੁੰਦੀ ਜਿੱਥੇ ਵਿਚਾਰ ਹੋਵੇ, ਜਿੱਥੇ ਕੀਰਤਨ ਹੋਵੇ, ਕਥਾਵਾਂ ਹੋਣ, ਲੰਗਰ ਹੋਵੇ, ਪੰਗਤ ਹੋਵੇ, ਕਵਿਤਾਵਾਂ ਹੋਣ, ਕੋਈ ਬਿਗਨਰ, ਕੋਈ ਪਾਠੀ, ਕੋਈ ਵਿਚਾਰਵਾਨ, ਇਹਨੂੰ ਸਾਧ ਸੰਗਤ ਕਹੀਦਾ। ਸਾਧ ਸੰਗਤ ਵਿੱਚ ਸੱਤ ਦੀ ਸੰਗਤ ਹੁੰਦੀ ਹੈ। ਸੱਤ ਦੀ ਸੰਗਤ ਦਾ ਮਤਲਬ ਹੈ ਜਦੋਂ ਅਸੀਂ ਵਾਹਿਗੁਰੂ ਨਾਮ ਜਪਦੇ ਹਾਂ, ਉਸ ਦੀ ਸੰਗਤ ਸਾਡੇ ਜੀਵਨ ਵਿੱਚ, ਭਾਵ ਅੱਠੋ ਪੈਰ ਵਿੱਚ, ਜਦੋਂ ਅਸੀਂ ਅੰਮ੍ਰਿਤ ਵੇਲੇ ਸਵਾ ਘੜੀ ਉਸਦੀ ਯਾਦ ਵਿੱਚ ਬੈਠਦੇ ਹਾਂ, ਉਹਨੂੰ ਸੱਤ ਦੀ ਸੰਗਤ ਆਖੀ ਹੈ। ਇਹ ਲੱਭਿਓ ਜੇ, ਇਸ ਮਾਰਗ ਨੂੰ ਅਪਣਾਇਓ ਜੇ, ਆਪਣੇ ਜੀਵਨ ਵਿੱਚ ਐਸਾ ਹੋ ਸਕਦਾ। ਸੱਚੇ ਮਾਰਗ ਚੱਲਦੇ ਹਾਂ, ਉਸ ਸਤ ਕਰੇ ਜਹਾਨ, ਅੱਠ ਤੱਕ ਤੀਰਥ ਸਗਲ ਪੁੰਨ ਜੀ ਦਇਆ ਪਰਵਾਨ। ਹੁਣ
ਸਹੀ ਵਿਚਾਰ ਖਿਆਲ ਨਾਲ ਸਰਵਣ ਕਰਿਓ ਜੇ। ਸ੍ਰੀ ਹਜ਼ੂਰ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਆਪ ਵਾਹਿਗੁਰੂ ਨੇ, ਗੁਰੂ ਅਰਜਨ ਪ੍ਰਤੱਖ ਆ, ਉਹ ਆਪ ਵਾਹਿਗੁਰੂ ਨੇ। ਵਾਹਿਗੁਰੂ ਦੀ ਬਾਣੀ ਵਾਹਿਗੁਰੂ ਵਰਗੀ ਹੁੰਦੀ, ਵਾਹਿਗੁਰੂ ਮਿੱਠੇ ਨੇ, ਗੁਰੂ ਅਰਜਨ ਸਾਹਿਬ ਦੀ ਬਾਣੀ ਮਿੱਠੀ। ਵਾਹਿਗੁਰੂ ਜੀ ਦਿਆਲੂ ਨੇ, ਗੁਰੂ ਅਰਜਨ ਸਾਹਿਬ ਦਿਆਲੂ ਨੇ। ਵਾਹਿਗੁਰੂ ਜੀ ਕਿਰਪਾਲੂ ਨੇ, ਗੁਰੂ ਅਰਜਨ ਸਾਹਿਬ ਜੀ ਕਿਰਪਾਲੂ ਨੇ, ਹਰ ਵੇਲੇ ਕਿਰਪਾਲੂ ਨੇ, ਹਰ ਵੇਲੇ ਦਇਆਵਾਨ ਨੇ। ਇਤਨਾ ਗਹਿਰਾ ਵਚਨ ਕਹਿ ਰਹੇ ਨੇ, ਇਤਨਾ ਸਾਦਾ ਪੁਰਸ਼ ਇਤਨਾ ਗਹਿਰਾ ਵਚਨ ਕਹਿ ਰਿਹਾ। ਦਾਸ ਨੇ ਨੀਤੀ ਸ਼ਾਸਤਰ ਪੜ੍ਹਿਆ ਬੜੇ ਗੌਰ ਨਾਲ। ਮੈਂ ਲਾਈਫ ਦੇ 26 ਵਰੇ ਸਪੈਂਡ ਕੀਤੇ ਨੇ ਨੀਤੀ ਸ਼ਾਸਤਰ ਨੂੰ ਪੜ੍ਹਨ ਵਾਸਤੇ। ਵੇਦਾਂਤ ਕੀ ਹੈ? ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਿਤਨੇ ਬੜੇ ਹਨ, ਇੱਥੇ ਆ ਕੇ ਪਤਾ ਲੱਗਿਆ। ਸੁਣੋ ਪਿਆਰ ਨਾਲ, ਅੱਠ ਸੱਤ ਤੀਰਥ ਸਗਲ ਪੁੰਨ। ਭਾਰਤ ਵਰਸ਼ ਚ 68 ਤੀਰਥ ਹੁੰਦੇ ਨੇ, 68। ਇਹਨਾਂ ਤੀਰਥਾਂ ਤੇ ਜਾਣਾ, ਦਾਨ ਪੁੰਨ ਕਰਨਾ, ਇਸ ਪੁੰਨ ਦੇ ਬਰਾਬਰ ਕੀ ਹੈ? ਸਾਹਿਬ ਜੀ ਕਹਿੰਦੇ ਨੇ ਇੱਥੇ ਜਾਣ ਦੀ ਲੋੜ ਨਹੀਂ, ਗੁਰੂ ਵੱਡਾ ਤੀਰਥ ਹੈ, ਗੁਰੂ ਦੇ ਚਰਨਾਂ ਵਿੱਚ ਬਹਿਣਾ ਵੱਡਾ ਤੀਰਥ ਹੈ। ਪਰ ਭਾਰਤ ਵਰਸ਼ ਦੇ ਲੋਕ ਤੇ ਅੱਜ ਵੀ ਜਾਂਦੇ ਨੇ, 68 ਤੀਰਥਾਂ ਤੇ ਜਾਂਦੇ ਨੇ। ਮੈਂ ਐਸੇ ਪ੍ਰੇਮੀ ਨੂੰ ਮਿਲਿਆ ਜਿਹੜਾ 68 ਤੀਰਥਾਂ ਦੇ ਹੋ ਕੇ ਆਇਆ। ਪੁੱਛਿਆ ਵੀ ਤੈਨੂੰ ਮੁਕਤੀ ਹੋਈ? ਕਹਿੰਦਾ ਨਹੀਂ ਹੋਈ। 40 ਧਾਮ ਗਿਆ? ਕਹਿੰਦਾ ਨਹੀਂ ਹੋਈ। ਗੀਤਾ ਪੜ੍ਹਿਆ? ਕਹਿੰਦਾ ਨਹੀਂ ਹੋਈ। ਰਾਮਾਇਣ ਜ਼ਮਾਨੇ ਯਾਦ? ਕਹਿੰਦਾ ਨਹੀਂ ਹੋਈ। ਔਰ ਮੈਂ ਤੇ ਆਪਣੇ ਜੀਵਨ 'ਚ ਕੈਸੇ ਪ੍ਰੇਮੀ ਨੂੰ ਵੇਖਿਆ ਜਿਹੜਾ ਸਾਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜ਼ਮਾਨੀ ਰੱਖਿਆ ਹੋਇਆ। ਮੈਂ ਉਹਨੂੰ ਪੁੱਛਿਆ, ਤੁਸੀਂ ਧੰਨ ਹੋ, ਤੁਹਾਨੂੰ ਇਹ ਸਾਰਾ ਮਹਾਰਾਜ ਦੀ ਬਾਣੀ ਕੰਠ ਹੈ, ਉਹ ਰੋ ਪੈਸਾ ਸੰਗਤ ਅੱਖਾਂ ਸੱਜਲ ਹੋ ਗਈ। ਮੈਨੂੰ ਆਖਣ ਲੱਗੇ, ਜੋ ਤੇਰੇ ਕੋਲ ਹੈ ਉਹ ਮੇਰੇ ਕੋਲ ਨਹੀਂ ਹੈ। ਕਹਿ ਮੇਰੇ ਬੇਟਾ, ਉਹਨਾਂ ਦੀ ਉਮਰ ਵੱਡੀ ਸੀ, ਸ਼ਿਮਲੇ ਦਾ ਜ਼ਿਕਰ ਹੈ, ਇੰਡੀਆ ਦਾ। ਮੈਂ ਕੱਥਾ ਕਰਕੇ ਨਿਸ਼ਚੇ ਉੱਠਿਆ। ਉਸਨੇ ਬੜੇ ਪਿਆਰ ਨਾਲ ਮੈਨੂੰ ਗੱਲ ਨਾਲ ਲਾ ਲਿਆ। ਮੈਂ ਕਿਹਾ, ਬਾਬਾ ਜੀ ਤੁਸੀਂ ਧੰਨ ਹੋ, ਮੈਂ ਸੁਣਿਆ ਤੁਹਾਨੂੰ ਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜ਼ਬਾਨੀ ਯਾਦ ਹੈ। ਕਹਿੰਦੇ ਹਾਂ। ਫਿਰ ਕੀ ਹੋਇਆ? ਬੇਟਾ, ਜੋ ਤੇਰੇ ਕੋਲ ਹੈ ਮੈਂ ਉਸਨੂੰ ਲੋਚਦਾ ਹਾਂ, ਉਹ ਮੇਰੇ ਕੋਲ ਨਹੀਂ ਹੈ। ਹੁਣ ਉਹ ਕੀ ਚੀਜ਼ ਹੈ? ਇਸ ਦਾ ਅੰਦਾਜ਼ਾ ਤੁਸੀਂ ਆਪ ਕਰ ਸਕਦੇ ਕਿ ਗੁਰੂ ਮਹਿਮਾ ਹੈ, ਇਹ ਨਾਮ ਹੈ, ਇਹ ਨਾਮ ਦੀ ਕਣੀ ਹੈ। ਕਿਣਕਾ ਇੱਕ ਜਿਸ ਜੀਵ ਆਵੇ ਤਾਂ ਕਿ ਮਹਿਮਾ ਕਣੀ ਨਾ ਆਵੇ। ਉਹ ਕਣ ਹੈ ਵਾਹਿਗੁਰੂ ਦੇ ਨਾਮ ਦਾ। ਹਜ਼ੂਰ ਕਹਿੰਦੇ ਨੇ 68 ਤੀਰਥ ਸਗਲ ਪੁੰਨ। 68 ਤੀਰਥਾਂ 'ਤੇ ਜਾਓ, 4 ਧਾਮ ਜਾਓ, ਦਾਨ ਪੁੰਨ ਕਰੋ, ਸਾਰੀ ਉਮਰ ਕਰਦੇ ਰਹੋ। ਜੀ ਦਇਆ ਪਰਵਾਨ। ਜੀ ਦਇਆ ਕੀ ਹੈ?

ਗੁਲਾਮੀ ਬਹੁਤ ਵੱਡੀ ਹੈ, ਇਸ ਸਰੀਰ ਦੀ ਗੁਲਾਮੀ ਤੋਂ ਉੱਠੋ, ਜਾਣੋ ਤੁਸੀਂ ਕੌਣ ਹੋ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਹਰ ਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ, ਗੁਰੂ ਦੀ ਮਤ ਲਵੋ, ਵਾਹਿਗੁਰੂ ਬੋਲੋ, ਦੇਵੀ ਤੋਂ ਪਰੇ ਹੋ ਜਾਓ। ਸਾਡਾ ਇੱਕੋ ਇੱਕ ਰਿਸ਼ਤਾ ਹੈ ਜੀਵ ਔਰ ਆਤਮਾ ਦਾ, ਸਾਡਾ ਇੱਕੋ ਇੱਕ ਘਰ ਹੈ ਅਨੰਦਪੁਰ, ਸਾਡਾ ਇੱਕੋ ਇੱਕ ਪਿਤਾ ਹੈ ਗੁਰੂ ਗੋਬਿੰਦ ਸਿੰਘ ਨਾਲ, ਸਾਡਾ ਇੱਕੋ ਇੱਕ ਗੁਰੂ ਹੈ ਗੁਰੂ ਨਾਨਕ, ਸਾਡਾ ਇੱਕੋ ਇੱਕ ਰੱਬ ਹੈ ਏਕ ਪਿਤਾ ਏਕ ਸਿਆ ਅੰਬਾਰਕ ਤੋਂ ਮੇਰਾ ਗੁਰ ਹਾਈ। ਅਕਸਰ ਤੀਰ ਸਗਲ ਪੁੰਨ ਜੀ ਦਇਆ ਪਰਵਾਨ, ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ। ਇਤਨਾ ਕੁਝ ਕਰਕੇ ਭਾਈ ਦਇਆ ਸਿੰਘ ਹੰਕਾਰ ਨਾ ਕਰੇ, ਮਰਦਾਨੇ ਦੇ ਕੋਲੇ ਹੋ ਕੇ ਗੁਰੂ ਨਾਨਕ ਇੱਕ ਦਿਨ ਕਹਿੰਦੇ ਨੇ, ਮਰਦਾਨਿਆ ਬੜਾ ਸੋਹਣਾ ਕੀਰਤਨ ਸੁਣਾਇਆ ਜੀ, ਮੇਰਾ ਮਾਲਕ ਬਹੁਤ ਪ੍ਰਸੰਨ ਹੋਇਆ, ਤੇਰੀ ਕੋਲ ਵੀ ਜੈ ਜੈਕਾਰ ਹੋਵੇਗੀ, ਪਰ ਮਾਣ ਨਾ ਕਰ ਲਈ, ਮਾਣ ਨਾ ਕਰ ਲਈ ਕਿਸੇ ਗੱਲ ਦਾ, ਇਸ ਲਈ ਬੰਦਗੀ ਕਰਕੇ ਨਿਮਾਣੇ ਹੋ ਕੇ ਰਹੋ। ਜੇ ਸਿੱਖ ਬਣ ਲਿਓ ਤੇ ਹੰਕਾਰ ਨਾ ਕਰ ਲਿਓ, ਮੈਂ ਖਾਲਸਾ ਹਾਂ, ਮੈਂ ਸੰਤ ਹਾਂ, ਮੈਂ ਭਗਤ ਹਾਂ, ਮੈਂ ਉੱਚਾ ਹਾਂ, ਮੈਂ ਅੰਮ੍ਰਿਤਧਾਰੀ ਹਾਂ, ਇਹ ਨਾ ਸੋਚ ਲੈਣਾ, ਨੀਵੇਂ ਬਣ ਕੇ ਰਹਿਣਾ, ਦਾਸ ਹਾਂ ਮੈਂ, ਨਿਮਾਣਾ ਹਾਂ ਮੈਂ, ਗਰੀਬ ਹਾਂ, ਗਰੀਬੀ ਗਦਾ ਹਮਾਰੀ, ਇਹ ਗੱਲ ਯਾਦ ਰੱਖੀ। ਹਜ਼ੂਰ ਇਹੀ ਫਰਮਾਨ ਕਰਦੇ ਨੇ, ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ, ਅੱਖੋ ਦੀ ਖੁੱਲਦੀ ਏ ਜਿਸ ਤੇ ਮਾਲਕ ਦਇਆ ਕਰਦਾ। ਮਾਣ ਨਾ ਕਰਿਓ ਜੇ ਮੈਂ ਭਗਤੀ ਕਰਦਾ, ਮਾਣ ਨਾ ਕਰਿਓ ਜੇ ਮੈਂ ਪੜ੍ਹਿਆ ਹੋਇਆ, ਮਾਣ ਨਾ ਕਰਿਓ ਜੇ ਮੈਂ ਇੰਨੇ ਅਖੰਡ ਪਾਠ ਕਰਾ ਲਏ ਆ, ਮਾਣ ਨਾ ਕਰਿਓ ਮੈਂ ਇਹਨਾਂ ਦਾਨ ਕਰ ਲਿਆ, ਮੈਂ ਗੁਰਦੁਆਰਾ ਬਣਾਤਾ, ਮੈਂ ਇਹ ਕਰਤਾ ਉਹ ਕਰਤਾ, ਨਿਮਾਣੇ ਹੋ ਕੇ ਰਹੋ, ਕਰਨ ਵਾਲਾ ਕੋਈ ਹੋਰ ਹੈ, ਤੁਹਾਨੂੰ ਕਰਵਾ ਰਿਹਾ ਹੈ, ਤੁਸੀਂ ਕਰਨ ਵਾਲੇ ਨਹੀਂ ਹੋ, ਉਹ ਕਰਵਾ ਰਿਹਾ ਹੈ ਤੁਹਾਡੇ ਤੋਂ। ਸਮਝਣ ਦਾ ਯਤਨ ਕਰੋ, ਜਿਸ ਨੂੰ ਦੇਵੇ ਦਇਆ ਕਰ, ਜਿਸ 'ਤੇ ਉਹ ਆਪ ਮਿਹਰ ਕਰ ਦੇਵੇ, ਜਿਹਨੂੰ ਆਪ ਗੱਲ ਨਾ ਲਾ ਲਏ। ਵੇਖੋ ਕਿੰਨੇ ਪਿਆਰੇ ਸਰਦੋਣੇ ਭਾਈ ਸਾਹਿਬ ਨੇ ਕਹੇ, ਮਹਾਂ ਸਿੰਘ ਨੂੰ ਕਿਹਾ ਸਾਹਿਬ ਕਲਗੀਆਂ ਵਾਲੇ ਨੇ, ਮਹਾਂ ਸਿੰਘ ਕੁਛ ਮੰਗ ਲਏ। ਕਿੰਨੀ ਗਰੀਬੀ ਮਹਾਂ ਸਿੰਘ ਦੇ ਮਨ ਵਿੱਚ ਆ ਗਈ, ਪਾਤਸ਼ਾਹ ਤੂੰ ਬਖਸ਼ ਲੈ, ਵੇਖੋ ਬੋਲੋ ਹੋ ਗਈ। ਇਤਨੀ ਕੁਰਬਾਨੀ ਦੇ ਦੇਣ ਤੋਂ ਬਾਅਦ ਵੀ ਉਹਨੇ ਇਹ ਨਹੀਂ ਕਿਹਾ ਕਿ ਮੈਂ ਕੁਰਬਾਨ ਹੋ ਗਿਆ, ਨਹੀਂ, ਮੈਥੋਂ ਭੁੱਲ ਹੋ ਗਈ, ਤੂੰ ਬਖਸ਼ ਲੈ ਪਾਤਸ਼ਾਹ। ਮਾਣ ਨਾ ਕਰਿਓ ਜੀ, ਕਿਸੇ ਵੀ ਗੱਲ ਦਾ ਮਾਣ ਨਾ ਕਰਿਓ, ਕਰਤਾ ਤੁਹਾਡੇ ਆਈਆਂ ਜੈ ਭਾਵੇਂ ਤਾਂ ਦੇ, ਸਤਿਗੁਰੂ ਬਖਸ਼ ਲੈਂਦੇ ਹਨ, ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਨ। ਸੁਜਾਨ ਦਾ ਮਤਲਬ ਅੱਖਾਂ ਵਾਲਾ ਹੋ ਗਿਆ, ਵਿਵੇਕ ਵਾਲਾ ਹੋ ਗਿਆ, ਅੰਦਰ ਦੀ ਅੱਖ ਖੁੱਲ ਲਈ, ਅੰਦਰ ਦੀ ਅੱਖ ਖੁੱਲਣ ਦਾ ਬੜਾ ਆਨੰਦ ਜੇ, ਅੰਦਰ ਦੀ ਅੱਖ ਖੁੱਲ ਜਾਏ ਸਭ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ। ਭਾਈ ਮੰਝ ਦੀ ਖੁੱਲ ਗਈ, ਭਾਈ ਕਨਹੱਈਆ ਦੀ ਖੁੱਲ ਗਈ, ਸਾਰੇ ਪਾਸੇ ਗੁਰੂ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਨਜ਼ਰ ਆਉਂਦਾ ਹੈ। ਅੱਜ ਕੋ ਹੈ ਐਸਾ ਸਿੱਖ ਭਾਈ ਕਨਹੱਈਆ ਵਰਗਾ, ਜਿਹਨੂੰ ਕਲਗੀਆਂ ਵਾਲਾ ਸਿੱਖ ਤੋਂ ਨਜ਼ਰ ਆਉਂਦਾ ਹੋਵੇ ਸਭ ਦੇ ਵਿੱਚ, ਕਿਸੇ ਮਾਸੀ ਨੂੰ, ਕਿਸੇ ਪਾਣੀ ਪਿਆਉਣ ਵਾਲੇ ਨੂੰ, ਕਿਸੇ ਭੋਜਨ ਖਵਾਉਣ ਵਾਲੇ ਨੂੰ, ਕਿਸੇ ਜੋੜਾ ਬਰਦਾਰ ਨੂੰ, ਹੈ ਕੋ ਐਸੀ ਸੋਝੀ ਜਿਹਨੂੰ ਇਹ ਅੱਖ ਲੱਗੀ ਹੋਵੇ ਸਭ ਪਾਸੇ ਕਲਗੀਆਂ ਵਾਲਾ ਪ੍ਰੀਤਮ ਨਜ਼ਰ ਆਉਂਦਾ ਹੋਵੇ। ਅਸੀਂ ਗੁਰਪੁਰਬ ਤਾਂ ਮਨਾਉਂਦੇ ਹੋਈਏ, ਗੁਰੂ ਨੂੰ ਨਹੀਂ ਮੰਨ ਰਹੇ, ਖਿਆਲ ਰੱਖਣਾ ਇੱਥੋਂ ਪੁੰਝੇ ਹੋਏ। ਗੁਰੂ ਜਿੰਨਾ ਮਨਾਇਆ ਰਾਜ ਰਾਜ ਸਹੀ ਗਿਆ, ਵਾਹਿਗੁਰੂ ਨਾਮ ਬੋਲੋ, ਜਿਸ ਨੂੰ ਦੇਵੇ ਦਇਆ ਕਰ ਸੋਈ ਪੁਰਖ ਸੁਜਾਣ, ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ। ਇੱਥੇ ਹੁਣ ਸੋਝੀ ਬਹੁਤ ਵੱਡੀ ਦਿੱਤੀ ਜੀ ਗੁਰੂ ਅਰਜਨ ਸਾਹਿਬ ਨੇ, ਜਿਹਨਾਂ ਨੂੰ ਵਾਹਿਗੁਰੂ ਜੀ ਮਿਲਿਆ ਹੋਇਆ ਨਾ, ਉਹਨਾਂ ਤੋਂ ਸਦਕੇ ਸਦਕੇ ਜਾਣਾ, ਸਦਕੇ ਸਦਕੇ ਜਾਣਾ। ਜਿਹਨਾਂ ਨੂੰ ਵਾਹਿਗੁਰੂ ਮਿਲਿਆ ਹੈ ਉਹਨਾਂ ਦੇ ਬਲਹਾਰ ਜਾਣਾ, ਉਹਨਾਂ ਦੇ ਸਦਕੇ ਜਾਣਾ, ਉਹਨਾਂ ਦੇ ਕੋਲ ਨੀ ਹੋ ਕੇ ਰਹਿਣਾ, ਉਹਨਾਂ ਦੀ ਸੰਗਤ ਵਿੱਚ ਰਹਿਣਾ, ਸੇਵਾ ਵਿੱਚ ਰਹਿਣਾ। ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ। ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਮੈਂ ਸਦਕੇ ਜਾਣਾ ਉਹਨਾਂ ਸਿੱਖਾਂ ਤੋਂ। ਗੁਰੂ ਅਰਜਨ ਸਾਹਿਬ ਇਤਨੇ ਗਰੀਬ ਨਿਵਾਜ ਸਨ ਕਿ ਬਾਬਾ ਬੁੱਢਾ ਜੀ ਜਿਸ ਲਿਆਉਂਦੇ ਸਨ,
ਉੱਠ ਕੇ ਮਿਲਦੇ ਸਨ ਬਾਬਾ ਬੁੱਢਾ ਜੀ ਨੂੰ, ਉੱਠ ਕੇ ਮਿਲਦੇ, ਮੱਥਾ ਟੇਕਦੇ ਸਨ। ਬਾਬਾ ਬੁੱਢਾ ਜੀ ਇੰਨੇ ਪਿਆਰ ਵਾਲੇ, ਉਹਨਾਂ ਪਹਿਲਾਂ ਗੱਲ ਲੱਕੜੀ 'ਚ ਲੈ ਲੈਣਾ ਗੁਰੂ ਅਰਜਨ ਸਾਹਿਬ ਨੂੰ, ਫਿਰ ਆਪਣੇ ਦੋਨੋਂ ਵਰਤ ਹੱਥ ਗੁਰੂ ਅਰਜਨ ਸਾਹਿਬ ਦੇ ਸਿਰ 'ਤੇ ਧਰਦੇ ਨੇ। ਇੱਡਾ ਪਿਆਰ, ਇੱਡਾ ਪਿਆਰ, ਇਤਨੀ ਗਰੀਬੀ, ਇਤਨਾ ਨਿਮਾਣਾਪਨ ਗੁਰੂ ਅਰਜਨ ਸਾਹਿਬ ਦੇ ਵਿੱਚ, ਇੰਨਾ ਸਤਿਕਾਰ ਜਿੰਨਾ ਮਿਲਿਆ ਇਹ ਪ੍ਰਭੂ ਜਿਨ੍ਹਾਂ ਤੋਂ ਮਿਲਿਆ ਹੈ, ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਮਾਘ ਸੱਚੇ ਸੇ ਕਾਂਡੀਏ ਜਿਨ ਪੂਰਾ ਗੁਰ ਮੇਰਵਾਨ। ਪੂਰੇ ਗੁਰੂ ਦਾ ਸੰਗ ਜਿਸ ਨੂੰ ਪ੍ਰਾਪਤ ਹੈ ਉਹ ਸੁੱਚਾ ਹੈ, ਉਸਦਾ ਮਨ ਸਾਫ਼ ਹੈ, ਉਹ ਸੰਤ ਹੈ, ਭਗਤ ਹੈ, ਹਰ ਜਨ ਹੈ, ਹਰ ਹਰ ਜਨ ਜੋ ਏਕ ਹੈ, ਬਿਵ ਵਿਚਾਰ ਕਿਛ ਨਾਹੀਂ, ਜਲ ਤੇ ਉਹ ਕੋਈ ਤਰੰਗ ਜਿਉਂ ਜਲ ਹੀ ਵਿੱਚ ਸਮਾਏ। ਆਪਨੇ ਮਹੀਨੇ ਦਾ ਵਿਚਾਰ ਸਰਵ ਕੀਤਾ, ਦਰਅਸਲ ਇਹ ਬਾਰਾਂ ਵਿਚਾਰ ਨੇ, ਇਹ ਬਾਰਾਂ ਖੰਡੀ ਅਵਸਥਾ ਦੇ ਬਾਰਾਂ ਮਹੀਨੇ ਦੇ ਸ਼ਬਦ ਲੜੀਵਾਰ ਨੇ, ਉਹਦੇ ਵਿੱਚੋਂ ਇੱਕ ਸ਼ਬਦ ਆਪਨੇ ਸੁਣਿਆ। ਪਰ ਚਾਨ ਸਾਲ ਸੰਗਰਾਂਦ ਦਾ ਦਿਨ ਹੈ, ਸੰਗਰਾਂਦ ਵਾਲੇ ਦਿਨ ਅਸੀਂ ਸੰਗਰਾਂਦ ਮਹੀਨੇ ਦੀ ਕਥਾ ਕਰਦੇ ਹਾਂ। ਅੱਗੇ ਜੋ ਵਾਹਿਗੁਰੂ ਕਰਾਵੇ, ਮਿਸ਼ਰੀ ਹੁੰਦੀ ਹੈ ਨਾ, ਮਿਸ਼ਰੀ ਸਾਰੇ ਪਾਸੋਂ ਮਿੱਟੀ ਹੁੰਦੀ ਹੈ, ਉਹ ਕੋਈ ਨਹੀਂ ਵੀ ਇਸ ਕੋਣ ਨੂੰ ਘੱਟ ਹੁੰਦੀ ਹੈ, ਇਸ ਕੋਣੇ ਵੱਧ ਹੁੰਦੀ ਹੈ, ਐਸਾ ਨਹੀਂ ਹੁੰਦਾ। ਗੁਰਬਾਣੀ ਸਾਰੀ ਮਿੱਟੀ ਹੈ, ਸਾਰੀ ਮਿਸ਼ਰੀ ਹੈ, ਕਿਸੇ ਪਾਸੋਂ ਦੇਖ ਲਓ, ਅਦਬ ਕਰੇ ਹੋ ਜੇ, ਵਾਹਿਗੁਰੂ ਨਾਮ ਜਪਿਓ ਜੇ, ਗੁਰੂ ਕਾ ਸਿੱਖ ਬਣ ਕੇ ਰਹੋ ਜੇ, ਗਰੀਬੀ ਧਾਰਨ ਕਰਿਓ ਜੇ, ਜਿਸ ਜਗਤ ਵਿੱਚ ਬੈਠੇ ਹਾਂ ਇਹ ਇੱਕ ਮੁਸਾਫਰਖਾਨਾ ਹੈ, ਇੱਥੇ ਕੋਈ ਫਿਰ ਨਹੀਂ ਰਿਹਾ। ਸ਼ੇਸ਼ ਆਜ਼ਾਦੀ ਇਸ ਜੱਗ ਮੇਂ ਕੋਈ ਨਾ ਫਿਰ ਰਿਹਾ, ਜਿਸ ਆਸਣ ਹਮ ਬੈਠੇ ਕਿਸੇ ਬੈਸ ਗਿਆ। ਕਥਾ ਦੀ ਸਮਾਪਤੀ ਹੈ, ਗੁਰੂ ਨਾਨਕ ਵੱਲੋਂ ਆਪ ਨੂੰ ਸਭ ਤੋਂ ਵਿਸ਼ੇਸ਼ਾਂ ਦਿੰਦਾ, ਵਾਹਿਗੁਰੂ ਯਾਦ ਕਰਿਓ ਜੇ, ਕਿਰਤ ਦਸਾਂ ਨਵਾਂ ਵੀ ਕਰਦੇ ਹੋ ਜੇ, ਪਰਿਵਾਰ ਵੀ ਸੁਖੀ ਵਸਦੇ ਹੋ ਜੇ, ਕਿਸੇ ਨੂੰ ਮਾੜਾ ਨਾ ਕਿਹੋ ਜੇ, ਮਾੜਾ ਤੇ ਮਨ ਹੀ ਹੈ ਜਿਹੜਾ ਬੜਾ ਗੰਦਾ, ਇਹਦੀ ਸੁੱਚਤਾ ਵਾਸਤੇ ਆਪ ਗੁਰਮੁਖਾਂ ਪਿਆਰਿਆਂ ਦੀ ਸੰਗਤ ਵਿੱਚ ਰਹਿ ਕੇ ਵਾਹਿਗੁਰੂ ਜੀ ਦਾ ਨਾਮ ਬੋਲਿਓ ਜੇ। ਆਓ ਹੁਣ ਮੇਰੇ ਨਾਲ ਸਤਨਾਮ ਵਾਹਿਗੁਰੂ ਕਹੋ।

0: ਜੀ, ਧੰਨ ਗੁਰੂ ਅਰਜਨ ਸਾਹਿਬ ਪਾਤਸ਼ਾਹ, ਅਸੀਂ ਆਪ ਦੇ ਬੱਚੇ ਹਾਂ, ਆਪ ਦੀ ਗੋਦ ਵਿੱਚ ਬੈਠ ਕੇ ਆਪ ਦੇ ਵਚਨਾਂ ਦਾ ਆਨੰਦ ਮਾਣਿਆ ਹੈ ਪਾਤਸ਼ਾਹ। ਅਬੋਧ ਬਾਲਕ ਹਾਂ, ਆਪ ਦੀ ਹਾਜ਼ਰੀ ਵਿੱਚ ਸੇਵਾ ਕਰਦੇ ਹਾਂ। ਕੋਈ ਭੁੱਲ ਹੋ ਗਈ ਹੋਵੇ ਖਿਮਾ ਕਰਨਾ, ਸਮਰਥ ਬਖਸ਼ੀ ਰੱਖਣਾ, ਦਰ ਘਰ ਦੀ ਸੋਝੀ ਪਾਈ ਰੱਖਣਾ ਪਾਤਸ਼ਾਹ, ਸੁਚਤਾ ਦਾ ਦਾਨ ਬਖਸ਼ਣਾ, ਆਪਣੀ ਆਗਿਆ ਵਿੱਚ ਰੱਖਣਾ, ਆਪਣੀ ਆਗਿਆ ਵਿੱਚ ਰੱਖਣਾ, ਆਪਣੀ ਮਿਹਰ ਵਰਤਾਉਣੀ ਜੀਓ, ਆਪਣੀ ਮਿਹਰ ਵਰਤਾਉਣੀ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
4: Omkar Satnam Karta Purukh Nirbho Nirvair Akalamurat Ajuni Saibham ਗੁਰਪ੍ਰਸਾਦ ਸਰਵਸੀਲਮੰਗ ਸੀਲੰ ਸਰਵ ਪਾਵਨੇ ਮਮ ਪਾਵਨੰ ਸਰਵ ਕਰਤਵੇ ਮਮੰ ਕਰਤਾ ਨਾਨਕੇ ਲੇਪ ਛੇਪ ਨਾ ਲਿਪਿਅਤੇ। ਸਨਮਾਨਯੋਗ ਗੁਰੂ ਰੂਪ ਸਾਧ ਸਿੰਘ ਜੀਓ, ਫਤਿਹ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਨ ਸ਼ਖਸੀਅਤ ਦਾ ਇੱਕ ਤੇ ਇਤਿਹਾਸ ਆਉਂਦਾ, ਉਸਨੇ ਕੀਤਾ ਕੀ ਹੈ, ਜਨਮ ਕਦੋਂ ਹੋਇਆ, ਜੀਵਨ ਕਿਸ ਤਰ੍ਹਾਂ ਬਤੀਤ ਹੋਇਆ, ਸਿੱਖਿਆ ਦੀਕਸ਼ਾ ਕਿੱਥੋਂ ਹਾਸਲ ਕੀਤੀ, ਮਾਤਾ ਪਿਤਾ ਕੌਣ ਸਨ, ਸਮਾਏ ਕਦੋਂ, ਇੱਕ ਇਤਿਹਾਸ ਹੁੰਦਾ ਹੈ। ਦੂਸਰਾ ਉਸ ਮਹਾਂਪੁਰਸ਼ ਦੇ ਵਿਚਾਰ ਆਉਂਦੇ ਨੇ, ਸੋਚਣੀ ਆਉਂਦੀ ਹੈ ਜਗਤ ਦੇ ਬਾਰੇ, ਉਸਦਾ ਸੰਦੇਸ਼ ਆਉਂਦਾ ਹੈ, ਉਪਦੇਸ਼ ਆਉਂਦਾ ਹੈ। ਇੱਕ ਦੂਸਰਾ ਪਹਿਲੂ, ਜੇ ਇਤਿਹਾਸ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਦੇਖਣਾ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਇੱਥੇ ਹੈ ਨੇ, ਇਤਿਹਾਸਕ ਗ੍ਰੰਥ ਦੇਖਣੇ ਪੈਣ। ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੰਦੇਸ਼, ਉਪਦੇਸ਼, ਗਿਆਨ, ਜੀਵਨ ਦੇ ਸਿਧਾਂਤਕ ਨੁਕਤੇ ਮੌਜੂਦ ਨੇ। ਇਹ ਠੀਕ ਹੈ ਕਿ ਇਤਿਹਾਸ ਨੂੰ ਬਾਰ ਬਾਰ ਰਿਪੀਟ ਕਰਨਾ ਹੀ ਚਾਹੀਦਾ, ਉਹੀ ਕੌਮਾਂ ਜ਼ਿੰਦਾ ਰਹਿੰਦੀਆਂ ਨੇ ਜਿਨ੍ਹਾਂ ਦਾ ਇਤਿਹਾਸ। ਤਾਜ਼ਾ ਖਵਾਹੀ ਦਾਸਦਾਂ ਗਰਦਾਗ ਹਾਏ ਸੀਨਾ ਰਾ, ਗਾਹੇ ਗਾਹੇ ਬਾਜ਼ੇ ਖਵਾਂ ਈ ਵਾਕਏ ਪਾਰੀਨਾ ਰਾ। ਇੱਕ ਆਲਮ ਕਹਿੰਦਾ, ਜੇ ਤੂੰ ਸੀਨੇ ਵਿੱਚ ਕਿਸੇ ਦੀ ਯਾਦ ਨੂੰ ਤਰੋ ਤਾਜ਼ਾ ਰੱਖਣਾ ਚਾਹੁੰਦਾ ਹੈ ਤਾਂ ਜਿਨ੍ਹਾਂ ਸਫ਼ਿਆਂ ਨੂੰ ਪੜ੍ਹ ਕੇ ਤੂੰ ਪਾੜ ਚੁੱਕਿਆ ਉਹਨਾਂ ਨੂੰ ਫਿਰ ਜ਼ੋਰ ਤੇ ਫਿਰ ਪੜ੍ਹ ਤਾਂ ਕਿ ਯਾਦ ਦੇ ਤਾਜ਼ਗੀ ਬਣੀ ਰਹੇ। ਇਤਿਹਾਸ ਨੂੰ ਰਿਪੀਟ ਕਰਨ ਦਾ ਬਸ ਇੰਨਾ ਹੀ ਮਤਲਬ ਹੈ। ਇਤਿਹਾਸ ਨੂੰ ਬਾਰ ਬਾਰ ਦੁਹਰਾਉਣ ਦਾ ਇਤਨਾ ਹੀ ਮਤਲਬ ਹੈ। ਮਜ਼ਲੂਮ ਦੀ ਰਕਸ਼ਾ ਦੀ ਖਾਤਰ, ਦੇਸ਼ ਦੀ ਰਕਸ਼ਾ ਦੀ ਖਾਤਰ, ਬ੍ਰਾਹਮਣ ਦੇ ਤਿਲਕ ਤੇ ਜੰਜੇਵ ਦੀ ਰਕਸ਼ਾ ਦੀ ਖਾਤਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਕੱਲ੍ਹ ਦੇ ਦਿਨ ਚਾਂਦਨੀ ਚੌਂਕ ਦੇ ਵਿੱਚ ਆਪਣੇ ਜੀਵਨ ਦਾ ਬਲੀਦਾਨ ਦਿੱਤਾ। ਜੀਵਨ ਦੀਆਂ ਅਨੰਤ ਘਟਨਾਵਾਂ ਨੇ ਇਤਿਹਾਸਕ ਗ੍ਰੰਥ ਭਰੇ ਪਏ ਨੇ, ਪਰ ਮੈਂ ਉਹਨਾਂ ਦਾ ਇੱਕ ਸਿਧਾਂਤਿਕ ਨੁਕਤਾ ਤੁਹਾਡੇ ਸਾਹਮਣੇ ਰੱਖਾਂ। ਸਵੇਰੇ ਬੰਗਲਾ ਸਾਹਿਬ ਕਥਾ ਕਰਦੇ ਹੋਇਆਂ ਇੱਥੋਂ ਦੇ ਹੀ ਦੋ ਤਿੰਨ ਸਰੋਤਿਆਂ ਨੇ ਹੁਕਮ ਕੀਤਾ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨਿੰਦਾ ਉਸਤਤ ਦੇ ਸੰਬੰਧ ਵਿੱਚ ਕੀ ਕਹਿੰਦੇ ਨੇ, ਸਾਨੂੰ ਇੰਨਾ ਹੀ ਸੁਣਾਇਓ। ਤੁਹਾਡੇ ਪ੍ਰਬੰਧਕ ਸੱਜਣ ਵੀ ਹੁਣ ਮਿਲੇ ਸੀਸਗੰਜ ਸਾਹਿਬ ਦੇ, ਕਹਿਣ ਲੱਗੇ ਕੁਛ ਉਹਨਾਂ ਦੀ ਬਾਣੀ ਵੀ ਵਿਚਾਰ ਹੋਵੇ ਬਿਹਤਰ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਲੰਬੀ ਬਾਣੀ ਤੇ ਸੋਰਠ ਰਾਗ ਦੇ ਚ ਚਾਰ ਪੰਜ ਸ਼ਬਦ ਜੋ ਹੈ ਸਫੇ ਨੇ, ਫਿਰ ਲੰਬੀ ਬਾਣੀ ਸਲੋਕਾਂ ਦੀ ਬਾਣੀ ਹੈ, ਫਿਰ ਥੋੜੇ ਥੋੜੇ ਸ਼ਬਦ ਵੱਖ ਵੱਖ ਰਾਗਾਂ ਦੇ ਚ ਨੇ। ਜਿਵੇਂ ਸਰੀਰ ਦੇ ਅਨੰਤ ਪਹਿਲੂ ਨੇ, ਪੰਜ ਗਿਆਨ ਇੰਦਰੇ ਨੇ, ਪੰਜ ਕਰਮ ਇੰਦਰੇ ਨੇ, ਸਰੀਰ ਦੇ ਅਨੰਤ ਨਸਾਂ ਨੇ, ਖੂਨ ਦੀ ਗਰਦਿਸ਼ ਹੈ, ਦਿਲ ਦਾ ਧੜਕਣ ਹੈ, ਦਿਮਾਗ ਹੈ, ਧਰਮ ਦੇ ਵੀ ਬਹੁਤ ਸਾਰੇ ਪਹਿਲੂ ਆਉਂਦੇ ਨੇ। ਧਰਮ ਦਾ ਜੇ ਵਜੂਦ ਹੈ ਤੇ ਉਹ ਵੀ ਬਹੁਤ ਵੱਡੇ ਅਨੰਤ ਦੈਵੀ ਗੁਣਾਂ ਦੇ ਉੱਪਰ ਖੜਾ ਹੈ। ਜੈਸੇ ਕਰਮ ਇੰਦਰੇ ਗਿਆਨ ਇੰਦਰੀਆਂ ਦੇ ਆਸਰੇ ਤੇ ਸਰੀਰ ਖੜਾ ਹੈ, ਧਰਮ ਅਨੇਕਾਂ ਦੈਵੀ ਗੁਣਾਂ ਤੇ ਖੜਾ ਹੈ ਔਰ ਅਧਰਮ ਔਗੁਣਾਂ ਤੇ ਖੜਾ ਹੈ। ਕਹਿੰਦੇ ਨੇ ਅਨੰਤ ਔਗਣ ਨੇ ਔਰ ਬੇਸ਼ੁਮਾਰ ਗੁਣ ਨੇ, ਲੇਕਿਨ ਫਿਰ ਵੀ ਗੁਣਾਂ ਦੇ ਚੋਂ ਦੋ ਗੁਣ ਸਿਰਮੌਰ ਮੰਨਦੇ ਨੇ, ਦਇਆ ਔਰ ਸੰਤੋਖ, ਸੰਤੁਸ਼ਟੀ ਤੇ ਦਇਆ। ਦੂਸਰੇ ਤੇ ਦਇਆ ਹੀ ਨਹੀਂ ਤਾਂ ਸੇਵਾ ਨਹੀਂ ਕਰ ਸਕਦਾ, ਕੋਈ ਰਾਜਨੀਤਿਕ ਸੇਵਾ ਨਹੀਂ ਕਰਦਾ। ਕਹਿੰਦੇ ਤੇ ਨੇ ਕੌਮ ਦੀ ਸੇਵਾ ਕਰਨੀ ਹੈ, ਦੇਸ਼ ਦੀ ਸੇਵਾ ਕਰਨੀ ਹੈ, ਸੇਵਾ ਦੇ ਨਾਂ ਤੇ ਲੁੱਟਦੇ ਨੇ ਔਰ ਕੀ ਕਰਦੇ ਨੇ, ਕੌਮ ਨੂੰ ਧੋਖਾ ਦਿੰਦੇ। ਸੇਵਾ ਧਾਰਮਿਕ ਮਨੁੱਖ ਕਰ ਸਕਦਾ ਹੈ ਔਰ ਜਿਸ ਦੇ ਅੰਦਰ ਦਇਆ ਹੈ ਤੇ ਜਿਸ ਦੇ ਅੰਦਰ ਸੰਤੁਸ਼ਟੀ ਹੈ, ਸੰਤੋਸ਼ ਹੈ, ਉਹੀ ਨਾਮ ਜਪ ਸਕਦਾ, ਦੂਸਰਾ ਸਿਮਰਨ ਨਹੀਂ ਕਰ ਸਕਦਾ। ਤ੍ਰਿਸ਼ਨਾਲੂ ਸਿਮਰਨ ਨਹੀਂ ਕਰ ਸਕਦਾ, ਕਠੋਰ ਸੇਵਾ ਨਹੀਂ ਕਰ ਸਕਦਾ। ਇਹ ਦੋ ਧਰਮ ਦੇ ਬੁਨਿਆਦੀ ਗੁਣ ਨੇ। ਇਸ ਤਰੀਕੇ ਨਾਲ ਧਰਮ ਦੇ ਗੁਣ ਗਿਣਦੇ ਜਾਓ ਤੇ ਅਨੰਤ ਨੇ, ਅਨੰਤ ਨੇ, ਬੇਸ਼ੁਮਾਰ ਨੇ। ਕਹਿੰਦੇ ਨੇ ਮੂਲ ਔਗਣ ਜਾਂ ਉਹਨਾਂ ਨੂੰ ਕਹਿ ਦੋ ਮੂਲ ਪਾਪ, ਉਹ ਤੇ ਟੋਟਲੀ ਦਸ ਨੇ, ਪਰ ਚੂੰਕਿ ਜੀਵਨ ਭਰ ਰਿਪੀਟ ਹੁੰਦੇ ਰਹਿੰਦੇ ਨੇ ਤੋ ਅਨੰਤ ਬਣ ਜਾਂਦੇ, ਬੇਸ਼ੁਮਾਰ ਬਣ ਜਾਂਦੇ। ਇਹ ਦਸ ਦੋਖ, ਇਹ ਦਸ ਪਾਪ ਚਾਰ ਤੇ ਮੰਨਦੇ ਨੇ ਜ਼ਬਾਨ ਦੇ, ਤਿੰਨ ਪਾਪ ਮੰਨਦੇ, ਤਿੰਨ ਪਾਪ ਤਨ ਦੇ। ਇਸ ਤਰ੍ਹਾਂ ਦਸ ਪਾਪ ਮੰਨੇ ਗਏ ਨੇ ਇਹਨੂੰ ਦਸ ਦੋਖ ਕਹਿੰਦੇ ਨੇ, ਪਰ ਚੂੰਕਿ ਜੀਵਨ ਭਰ ਇਹ ਰਿਪੀਟ ਹੁੰਦੇ ਰਹਿੰਦੇ ਨੇ, ਬੰਦਾ ਬਾਰ ਬਾਰ ਕਰਦਾ ਰਹਿੰਦਾ, ਹਜ਼ਾਰਾਂ ਲੱਖਾਂ ਕਰੋੜਾਂ ਹੋ ਜਾਂਦੇ। ਜ਼ਬਾਨ ਦੇ ਚਾਰ ਪਾਪ ਮਿਥਿਆ ਬੋਲਣਾ, ਕੌੜਾ ਬੋਲਣਾ, ਫਿੱਕਾ ਬੋਲਣਾ, ਵਿਅਰਥ ਬੋਲਣਾ, ਨਿੰਦਾ ਉਸਤਤ ਕਰਨੀ, ਇਹ ਚਾਰ ਪਾਪ ਜ਼ਬਾਨ ਦੇ ਨੇ। ਤਿੰਨ ਪਾਪ ਮਨ ਦੇ ਨੇ, ਬੁਰਾ ਸੋਚਣਾ ਔਰ ਬੁਰੀ ਸੋਚ ਤਿੰਨ ਤਲ ਤੇ ਹੋ ਸਕਦੀ ਹੈ। ਕਿਸੇ ਦੀ ਜਾਨ ਬਾਰੇ ਬੁਰਾ ਸੋਚਣਾ ਵੀ ਕਤਲ ਕਰ ਦਈਏ, ਮਾਰ ਦਈਏ। ਕਿਸੇ ਦੇ ਮਾਲ ਸਬਾਬ ਬਾਰੇ ਬੁਰਾ ਸੋਚਣਾ, ਲੁੱਟ ਲਈਏ, ਖੋ ਲਈਏ। ਕਿਸੇ ਦੀ ਇੱਜ਼ਤ ਆਬਰੂ ਅਸਮਤ ਬਾਰੇ ਬੁਰਾ ਸੋਚਣਾ, ਲੁੱਟ ਲਈਏ, ਖੋ ਲਈਏ। ਇਹ ਤਿੰਨ ਪਾਪ ਮਨ ਦੇ ਨੇ। ਬੁਰਾ ਸੋਚਿਆ ਪਾਪ ਹੋ ਗਏ, ਮਨ ਤੇ ਮੈਲਾ ਹੋ ਗਿਆ। ਤੇ ਤਿੰਨ ਲੋਕ ਤਨ ਦੇ ਨੇ। ਮਨ ਨੇ ਬੁਰਾ ਸੋਚਿਆ ਸੀ, ਤਨ ਨੇ ਬੁਰਾ ਕਰ ਵੀ ਦਿੱਤਾ। ਮਨ ਨੇ ਤੇ ਸੋਚਿਆ ਸੀ ਸਿਰਫ ਕਤਲ ਕਰਨਾ, ਕਤਲ ਕਰ ਦਿੱਤਾ। ਸਰੀਰ ਨੇ ਅਗਲੇ ਦਾ ਕਤਲ ਕਰ ਦਿੱਤਾ, ਅਗਲੇ ਦੀ ਧਨ ਸੰਪਦਾ ਲੁੱਟ ਲਈ ਹੈ, ਅਗਲੇ ਦੀ ਇੱਜ਼ਤ ਲੁੱਟ ਲਈ ਹੈ, ਅਸਮਤ ਲੁੱਟ ਲਈ ਹੈ। ਇਹ ਤਿੰਨ ਪਾਪ ਤਨ ਦੇ ਨੇ। ਇਹ ਤਿੰਨ ਪਾਪਾਂ ਨੂੰ ਅਪਰਾਧ ਕਹਿੰਦੇ ਨੇ। ਇਸ ਤਰੀਕੇ ਨਾਲ ਤਿੰਨ ਪਾਪ ਤਨ ਦੇ, ਤਿੰਨ ਪਾਪ ਮਨ ਦੇ, ਚਾਰ ਪਾਪ ਜ਼ਬਾਨ ਦੇ। ਕਿਉਂਕਿ ਜੀਵਨ ਭਰ ਰਿਪੀਟ ਆਉਂਦੇ ਰਹਿੰਦੇ ਨੇ। ਬੰਦਾ ਇੱਕ ਦਿਨ ਝੂਠ ਥੋੜ੍ਹੀ ਬੋਲਦਾ, ਮਿਥਿਆ ਥੋੜ੍ਹੀ ਬੋਲਦਾ, ਰੋਜ਼ ਬੋਲਦਾ ਔਰ ਇੱਕ ਇੱਕ ਦਿਨ ਦੇ ਕਈ ਕਈ ਦਫ਼ਾ ਬੋਲਦਾ। ਮਨੁੱਖ ਇੱਕ ਦਿਨ ਫਿੱਕਾ ਬੋਲਦਾ ਔਰ ਇੱਕ ਦਫ਼ਾ ਫਿੱਕਾ ਬੋਲਦਾ, ਪਤਾ ਨਹੀਂ ਕਿਤਨੀ ਦਫ਼ਾ ਬੋਲਦਾ, ਜੀਵਨ ਭਰ ਬੋਲਦਾ। ਔਰ ਮਨੁੱਖ ਇੱਕ ਦਿਨ ਕੌੜਾ ਬੋਲਦਾ, ਰੋਜ਼ ਰੋਜ਼ ਬੋਲਦਾ, ਵਿਅਰਥ ਦੇ ਬੋਲਾਂ ਵਿੱਚ ਆ ਜਾਂਦਾ ਨਿੰਦਾ ਤੇ ਉਸਤਤ। ਇਸ ਦਾ ਆਪਣਾ ਇੱਕ ਰਸ ਹੈ, ਸਵਾਦ ਹੈ। ਇਹ ਚਾਰ ਦੋਖ ਨੇ ਜ਼ਬਾਨ ਦੇ, ਤਿੰਨ ਦੋਖ ਨੇ ਮਨ ਦੇ, ਤਿੰਨ ਦੋਖ ਨੇ ਤਨ ਦੇ। ਤਨ ਦੇ ਜਿਹੜੇ ਤਿੰਨ ਦੋਖ ਨੇ, ਇਹਦੇ ਨਾਲ ਦੂਜੇ ਨੂੰ ਚੋਟ ਪਹੁੰਚਦੀ ਹੈ, ਹਾਨੀ ਪਹੁੰਚਦੀ ਹੈ। ਔਰ ਜ਼ਬਾਨ ਦੇ ਜਿਹੜੇ ਚਾਰ ਦੋਖ ਨੇ, ਇਹਦੇ ਨਾਲ ਵੀ ਦੂਜੇ ਨੂੰ ਜ਼ਰਬ ਪਹੁੰਚਦੀ ਹੈ। ਕਿਸੇ ਨਾਲ ਫਿੱਕਾ ਬੋਲੀਏ, ਅਗਲੇ ਨੂੰ ਚੋਟ ਲੱਗਦੀ ਹੈ। ਔਰ ਫਿੱਕਾ ਬੋਲਣ ਵਾਲੇ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ, ਫਿੱਕੋ ਫਿੱਕਾ ਸੱਦੀਏ ਫਿੱਕੇ ਫਿੱਕੀ ਸੋਏ। ਫਿੱਕਾ ਬੋਲਣ ਵਾਲੇ ਨੂੰ ਇੰਝ ਸਮਝ ਲਓ ਫਿੱਕਾ ਹੀ ਹੈ, ਕੁਛ ਵੀ ਨਹੀਂ, ਇਹਦੀ ਜ਼ਿੰਦਗੀ 'ਚ ਮਿਠਾਸ ਨਹੀਂ। ਅਗਰ ਜੀਵਨ ਵਿੱਚ ਮਿਠਾਸ ਹੁੰਦਾ ਤਾਂ ਇਹਦੀ ਦ੍ਰਿਸ਼ਟੀ ਅੰਮ੍ਰਿਤਮਈ ਹੋਣੀ ਸੀ, ਇਹਦੇ ਬੋਲਾਂ 'ਚ ਮਿਠਾਸ ਹੋਣੀ ਸੀ, ਇਹਦੇ ਵਿਵਹਾਰ ਦੇ ਵਿੱਚ ਹਲੇਮੀ ਹੋਣੀ ਸੀ। ਫਿੱਕਾ ਕੌੜਾ ਬੋਲ ਕੇ ਵੀ ਅਗਲੇ ਨੂੰ ਚੋਟ ਪਹੁੰਚਦੀ ਹੈ, ਜ਼ਰਬ ਪਹੁੰਚਦੀ ਹੈ। ਮਨ ਨਾਲ ਜੋ ਬੁਰਾ ਸੋਚਣਾ ਹੈ, ਇਹਦੇ ਨਾਲ ਦੂਜੇ ਨੂੰ ਚੋਟ ਨਹੀਂ ਪਹੁੰਚਦੀ, ਆਪਣਾ ਹੀ ਮਨ ਮੈਲਾ ਹੁੰਦਾ, ਦੂਜੇ ਨੂੰ ਚੋਟ ਨਹੀਂ ਪਹੁੰਚਦੀ। ਕਿਸੇ ਦੀ ਜਾਨ ਬਾਰੇ ਬੁਰਾ ਸੋਚਿਆ, ਕਿਸੇ ਦੀ ਮਾਲ ਬਾਰੇ ਬੁਰਾ ਸੋਚਿਆ, ਕਿਸੇ ਦੀ ਇੱਜ਼ਤ ਆਬਰੂ ਬਾਰੇ ਬੁਰਾ ਸੋਚਿਆ, ਬਸ ਸੋਚਦੇ ਹੀ ਮਨ ਮੈਲਾ ਹੋ ਗਿਆ, ਪਾਪ। ਤਨ ਤੇ ਇੱਥੇ ਜਲਾ ਦਿੱਤਾ ਜਾਂਦਾ ਹੈ ਜਾਂ ਦਫ਼ਨ ਕਰ ਦਿੱਤਾ ਜਾਂਦਾ ਹੈ। ਅੱਗੇ ਜੋ ਮਨ ਨਾਲ ਸੋਚਿਆ, ਉਹਦੇ ਨਾਲ ਜੋ ਸੰਸਕਾਰ ਬਣਦੇ ਨੇ, ਉਹ ਹੀ ਨਾਲ ਜਾਂਦੇ ਨੇ, ਅਗਲੇ ਜਨਮ ਦਾ ਕਾਰਨ ਬਣਦੇ ਨੇ। ਮਨ ਨਾਲ ਜੋ ਕਰੀਏ, ਅੰਦਰ ਅੰਕੁਰਿਤ ਹੋ ਜਾਂਦਾ, ਸੰਸਕਾਰ ਬਣ ਜਾਂਦੇ ਨੇ। ਔਰ ਜਿਤਨੇ ਚਿਰ ਤੱਕ ਸੰਸਕਾਰ ਨਾ ਮਿਟਣ, ਬੀਜ ਮਿਟਿਆ ਹੀ ਨਹੀਂ, ਲੇਖਾ ਮਿਟਿਆ ਹੀ ਨਹੀਂ, ਜਨਮ ਮਰਨ ਚੱਲਦਾ ਰਹਿੰਦਾ। धर्म राय दर कागद पारे जन नानक लेखा समझा। हर के नाम कबीर उजागर जन्म जन्म के पाठे कागर जन्मा जन्मांतरा दे कागज पाड़ दिते गए। अगला जन्म नहीं है कि जन्मा जन्मांतरा दे कागज की ने संस्कार ने और की ने। जो मन नाल वेखिए मन नाल बोलिए जो कुछ मन नाल सोचिए उदे संस्कार बन दे ने। कहिंदे ने मनुख दे अंदर परमात्मा दे नाम दे संस्कार नहीं बन दे। क्यों? ए गुरु तेग बहादुर साहिब जी महाराज दसते ने, मन कर कभो न हर गुण गायो बिखिया सकत रहो निसबासर कीनो अपनो पायो। तो किसे नो गाल कड़ी मन करके वाहगुरु वाहगुरु कीता है मन करके ते कीता ही नहीं उदे तेरा मन ते है ही। निंदा उस्तत कीती मन करके कीती या मन करके सुनी परमात्मा दा जस तो मन करके ते कीता है नहीं तो संस्कार नहीं बन गए। अगला जन्म नहीं तो इदा मतलब है संस्कार सारे मिटने चाहिए ने। सारे ही संस्कार मिट गए सारे ही पाप धुल गए। पता किस तरह चलेगा? जो तो वाहिगुरु आखिए सुर तो वाहिगुरु च जुड़े कीते हुए गुना चेते ना आवन। जो बुरा सोच चुके हैं वो चेते ना आवे तो समझ लेना मिट गए खत्म हो गए। जीवदिया जी मनुख नु पता चल सकता मेरे पाप धुल गए ने कि नहीं। वाहिगुरु वाहिगुरु जपदिया कीते गुनाह चेते आउंदे ने पाप चेते आउंदे ने अंदर दे माड़े संस्कार प्रगट आउंदे ने। कोई नहीं धुले मौजूद ने सारे ही मौजूद ने। स्वभावक एक सज्जन इस वक्त सामने आ गया है कश्मीर की गल है श्रीनगर की। रोज दे सत्संगी गुरुद्वारे और नाम अव्यासी पुरुष सरदार हरबंस सिंह उन्हों का नाम फॉरेस्ट कंट्रैक्टर सन हूं तो बहुत बिरद हो गए उन्होंने क्योंकि मैनू भी काफी चिर हो गया श्रीनगर गया हालात ठीक नहीं। मेरे अगों एक दिन रो पै कमरे जाके और बड़ी गुरमुख आत्मा पिछों मुजफ्फराबाद तो आए ने। मैं कह तुसी ते इतने गहरे सत्संगी हो फिर नाम अभ्यासी थोड़ा चेहरा ते नेत्र दसते ने थानू रस भी आउंदा अखां दसदिया ने थोड़ी थोड़ा मस्तक दसदा है कुछ तरंग भी बनती है कुछ लहर भी उठती है थोड़े अंदर रस भी बनता है। फिर थोड़ा ए रोना ते किसे दुख नु प्रगट कर रहे हैं। किड़ी गल दा दुख है? मैं कह रोना ते चलो प्रभु दे बिरहे चाहुंदा है बैराग दे चाहुंदा है। जैसे धन गुरु नानक देव जी महाराज कहंदे ने मैं रोवन्नी सब जग रोना रुनड़े वणो पंखेर। ए ते है रोंदा ते मनुख बहुत है पुत्रां दे विछोड़े च मित्रां दे विछोड़े च धन दे विछोड़े च सेहत दे विछोड़े च मान मर्यादा दे विछोड़े च कदे कदाई कोई भगत कोई संत रो पैंदा है गुरु दे विछोड़े च प्रभु दे विछोड़े च। ओ जिहड़ा परमात्मा दा विछोड़ा है ओहदे च निकले जिहड़े दो हंजू ने यकीन जानो पता नहीं कितने गुनाहां नूं धो देंदे ने। कोई गंगा दा जल गुनाहां नूं नहीं धोंदा किसे तीरथ दा जल गुनाहां नूं नहीं धोंदा। गुनाह धुलदे ने हंजुआं नाल जो रब दे विछोड़े च निकलदे ने। ओ रह ना सका बिन देखे प्रीतमा मैं नीर वहे वह चले जी। भाई साहब भाई नंदलाल कहिंदे ने शाखे उम्मीद आशिक हरगिज समर न गीरत ऐ प्रेमी ऐ आशिक तू उम्मीद दा बूटा लाया इनू मिलाप दा फल नहीं लगेगा इनू रब्बी मिलाप दा फल नहीं लगेगा क्यों कारण भाई साहब कहने अज आबे अच के मैं जगा ता सबज तरन ना बाशद तू इस बूटे नू कदी सिंचिया ते है नहीं पानी ते दिता ही नहीं उम्मीद ते कर दें परमात्मा मिले उम्मीद इस बूटे नू मिलाप दा फल नहीं लगेगा क्यों नहीं लगेगा तू पानी ते दिता नहीं केड़ा पानी देगे अज आबे अच के मैं जगा कि जिहड़ियां दो पलकां ने इहनूं परछिन विच कहिंदे ने मैजगां अज आबे अचके मैजगां तां सबज तरन ना बाशद जितने चिर तक दो पुतलियां दे चों निकलिया होया पाणी उम्मीद दे बूटे नूं सिंचे ना रब्बी मिलाप दा फल मिलदा ही दो हंजू गुनाहां नूं धो देंदे ने अठाठ तीर्थां दा इशनान नहीं दौंदा माघी दा इशनान नहीं दौंदा इशनान दी बड़ी महिमा है बस शरीर ताज़ा हो जांदा है सुपुरती विच आ जांदा है फिर नाम जपण नूं मन वी करदा है कर इशनान सिमर प्रभ अपना मन तन भय अरोगा पर कहिए टुबकी लाई ते सारे गुनाह धुल गए बड़ा सौखा काम है फिर काम क्रोध पंचां के वस रहे तीर्थ नायक हैं सब उतरे कोई मजाक है इतनी सौखी खेड नहीं है अगर इतनी सौखी खेड आउंदी तो अमृतसर दे रहने वाले सारे ही ब्रह्मज्ञानी आउंदे अगर इतनी सौखी खेड आउंदी तो फिर बनारस दे ठग मशहूर नहीं होने चाहिए उत्थों दे संत मशहूर होने उत्थों दे ते ठग मशहूर ने के हर के संत ना आखिए बनारस के ठग कबीर नु भी कहना पे हद हो गई शिवा दी नगरी वगदी हुई गंगा ते गंगा च स्नान करने वाले ठग हैरानगी के हर के संत ना आखिए बनारस के ठग तीर्थ तो प्रेरणा मिल सकती है पर तीर्थ भी ओह जिथे सत्संग होवे कहो कबीर कहिए काए साध संगत बैकुंठे साध संग मल लाती पार ब्रह्म मंदी महल से सत्संग दे उतरती सत दा चिंतन करदे उतरती सत दा जप करदे उतरती है सत दी धारणा नाल मंदी महल उतरती है खैर लमकाइए ना मैं सुभाव क्या थोड़े ए हंजू किसे दुख नु प्रगट पै कर देना मैनू कहन लगे मस्कीन जी तुसी ठीक पड़े है दुख है मैं के थानू की दुख है औलाद थोड़ी बहुत नेक ते चंगी पत्नी थोड़ी सेवा भाव वाली ते सत्संगी धन संपदा थोड़े कोल चंगी चौकी ते श्रीनगर दे सब तो वधिया कोठरी थोड़े कोल फॉरेस्ट कंट्रैक्टर तुसी थानू की कमी है कहने लगे मैं दसवीं पढ़दा हुंदा सी मुजफ्फराबाद दी गल मेरे चाचे दी दुकान से स्कूल दे कोल स्टेशनरी दी नाले बच्चियां लई मिठाई गोलियां भी रखदे सने मिठियां टॉफियां स्वाभाविक में स्कूल जा रहे थी कि चाचे नो किधरे कम पै गया घर जरूरी जाना कोई संदेशा दे गया कि मैनू कहन लगे काका तू पांच दस मिनट बैठ मैं आऊंगा हूं क्या मैं बैठ गया पुरानी गल कहने एक आने दिया मैं चार टॉफियां बेचियां मैनू इन्ना पता सी ये चार टॉफियां एक आने दिया मिल उदो एक आना चलता सी कहने मन बेईमान होया आना मैं जेब ही पा लिया ਜੈ ਜਗਤਾ। ਕਹਿੰਦੇ ਹੁਣ ਸੁਰਤ ਜਦ ਸ਼ਬਦ ਨਾਲ ਜੁੜਦੀ ਹੈ ਅੰਦਰ ਰਸ ਵੀ ਬਣਦਾ ਹੈ, ਆਨਾ ਚੇਤੇ ਆਉਂਦਾ ਹੈ। ਉਹ ਇੱਕ ਆਨਾ ਕਿਤਨੀ ਗੱਲ ਆਖਦੇ ਆ, ਜ਼ਾਰੋ ਜ਼ਾਰ ਰੋਕ ਹੈ ਫਿਰ ਰੋਕ ਹੈ। ਕਹਿਣ ਲੱਗੇ ਚਾਚਾ ਰਿਹਾ ਨਹੀਂ ਮੇਰਾ, ਉਹਦਾ ਇੱਕ ਲੜਕਾ ਸੀ ਉਹ ਦੇਸ਼ ਦੀ ਵੰਡ ਦੇ ਸਮੇਂ ਮਾਰ ਦਿੱਤਾ ਗਿਆ। ਕਹਿੰਦੇ ਨੇ ਮੈਂ ਉਹਨਾਂ ਦੇ ਨਾਂ ਦੇ ਉੱਤੇ 10 ਅਖੰਡ ਪਾਠ ਰਖਾ ਚੁੱਕਿਆ, ਹਜ਼ਾਰਾਂ ਰੁਪਏ ਦਾਨ ਕਰ ਚੁੱਕਿਆ, ਇਹ ਆਨੇ ਦਾ ਕੰਮ ਮੁੱਕਿਆ। ਕਹਿੰਦੇ ਨਹੀਂ ਮੁੱਕਦਾ, ਕੀ ਕਰਾਂ, ਕਿਧਰੇ ਇਹ ਇੱਕ ਆਨਾ ਹੋਰ ਅਗਲੇ ਜਨਮ ਦਾ ਕਾਰਨ ਨਾ ਬਣ ਜਾਏ। ਇਹ ਬੋਲਦਾ ਨਹੀਂ, ਇਹ ਯਾਦ ਆਉਂਦਾ। ਜਦ ਮਨੁੱਖ ਅੰਤਰਮੁਖੀ ਆਉਂਦਾ ਤੇ ਜਿਹੜੇ ਅੰਦਰ ਦੇ ਸੰਸਕਾਰ ਨੇ ਉਹਨਾਂ ਨੂੰ ਮਨੁੱਖ ਪੜ੍ਹਨ ਲੱਗ ਪੈਂਦਾ, ਦਿਸਣ ਲੱਗ ਪੈਂਦਾ। ਮੈਂ ਕਿਹਾ ਹੱਦ ਹੋ ਗਈ, ਇਤਨਾ ਰਸਕ ਮਨੁੱਖ, ਇਤਨਾ ਗਹਿਰਾ ਸਤਸੰਗੀ, ਇੱਕ ਆਨੇ ਨੇ ਰਸਤਾ ਰੋਕਿਆ ਹੋਇਆ ਜੋ ਕਿਸੇ ਵਕਤ ਕੀਤਾ, ਯਾਦ ਆਉਂਦਾ। ਉਹ ਵੀ ਕਿਧਰੇ 2 ਦਿਨ ਪਹਿਲੇ ਉਹਨਾਂ ਨੇ ਕਥਾ ਸੁਣੀ, ਮੈਂ ਕੀਤੇ ਹੋਏ ਗੁਨਾਹ ਯਾਦ ਨਹੀਂ ਆਉਂਦੇ, ਪ੍ਰਭੂ ਯਾਦ ਆਉਂਦਾ ਤੋ ਸਮਝ ਲਓ ਗੁਨਾਹ ਮਿਟ ਗਏ ਨੇ, ਧੁੱਲ ਗਏ ਨੇ। ਮੈਨੂੰ ਕਹਿਣ ਲੱਗੇ ਕੀਤਾ ਗੁਨਾਹ ਚੇਤੇ ਆਉਂਦਾ, ਕੀ ਕਰਾਂ, ਯਾਦ ਆਉਂਦਾ, ਇਹ ਚੇਤੇ ਆਉਂਦਾ। ਮੈਂ ਕਿਹਾ ਹੱਦ ਹੋ ਗਈ, ਚੇਤੇ ਆਉਂਦਾ ਇੱਕ ਆਨਾ। ਮੈਂ ਤੇ ਉਹ ਬੰਦੇ ਦੇਖਦਾ ਰੋਜ਼ ਹਜ਼ਾਰਾਂ ਦੀ ਲੁੱਟ ਖਸੁੱਟ ਰੋਜ਼ ਕਰਦੇ ਨੇ, ਪਤਾ ਨਹੀਂ ਕਿਤਨੇ ਬੰਦਿਆਂ ਨੂੰ ਧੋਖਾ ਰੋਜ਼ ਦਿੰਦੇ ਨੇ। ਬੰਦਿਆਂ ਨੂੰ ਧੋਖਾ ਦਿੰਦਿਆਂ ਦਿੰਦਿਆਂ ਗਊਆਂ ਦਾ ਚਾਰਾ ਵੀ ਸਾਰਾ ਖਾ ਕੇ ਗਊਆਂ ਨੂੰ ਵੀ ਧੋਖਾ ਦਿੰਦੇ ਨੇ। ਹੈਰਾਨਗੀ, ਪਤਾ ਨਹੀਂ ਕਿਵੇਂ ਉਹਨਾਂ ਦੀ ਜ਼ਿੰਦਗੀ ਕੱਟਦੀ ਹੋਵੇ। ਇਸ ਤਰ੍ਹਾਂ ਦੇ ਮਨੁੱਖ ਬਾਹਰ ਮੁਖੀ ਹੁੰਦੇ ਨੇ, ਕਦੀ ਅੰਦਰ ਝਾਤੀ ਮਾਰਦੇ ਨੇ, ਆਪਣੇ ਸੰਸਕਾਰਾਂ ਨੂੰ ਕਦੀ ਪੜ੍ਹਦੇ ਵੀ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਕਾਇਆ ਕਾਗਜ਼ ਮਨ ਪਰਵਾਣਾ। ਕਾਇਆ ਤੇ ਕਾਗਜ਼ ਹੈ ਤੇ ਮਨ ਕੀ ਇਸ ਕਾਗਜ਼ ਉੱਤੇ ਲਿਖਿਆ ਹੋਇਆ ਲੇਖ। ਮਨ ਦੇ ਚੱਲਦੇ ਨੇ ਵਿਚਾਰ, ਸੋਚਣੀ, ਯਾਦਾਂ। ਕਾਇਆ ਕਾਗਜ਼ ਮਨ ਪਰਵਾਣਾ, ਫਿਰ ਕੇ ਲੇਖ ਨਾ ਪੜ੍ਹੇ ਹੀ ਆਣਾ। ਬੜੇ ਬੜੇ ਗ੍ਰੰਥ ਪੜ੍ਹ ਲੈਂਦਾ, ਬੜੀਆਂ ਬੜੀਆਂ ਕਿਤਾਬਾਂ ਪੜ੍ਹ ਲੈਂਦਾ, ਸਿਰ ਦੇ ਲੇਖ ਤੇ ਪੜ੍ਹਦਾ ਹੀ ਨਹੀਂ, ਆਪਣੇ ਵਿਚਾਰਾਂ ਨੂੰ ਤੇ ਪੜ੍ਹਦਾ ਹੀ ਨਹੀਂ, ਸੰਸਕਾਰਾਂ ਨੂੰ ਤੇ ਪੜ੍ਹਦਾ ਹੀ ਨਹੀਂ, ਆਪਣੀਆਂ ਯਾਦਾਂ ਨੂੰ ਤੇ ਪੜ੍ਹਦਾ ਹੀ ਨਹੀਂ ਕਿਹੜੀਆਂ ਚੱਲ ਰਹੀਆਂ। ਹੁਣ ਅੰਤਰਮੁਖੀ ਹੋਵੇ ਤੇ ਪੜ੍ਹੇ, ਇਹ ਤੇ ਬਾਹਰ ਮੁਖੀ ਬੰਦਾ। ਬਾਹਰ ਮੁਖੀ ਮਨੁੱਖ ਧਾਰਮਿਕ ਨਹੀਂ ਆਉਂਦਾ। ਇੱਕ ਸਵਾਸ ਬਾਹਰ ਗਈ, ਇੱਕ ਅੰਦਰ ਆਈ। ਅੱਧੀ ਜ਼ਿੰਦਗੀ ਬਾਹਰ ਹੋਣੀ ਚਾਹੀਦੀ, ਅੱਧੀ ਅੰਦਰ। ਕਿਤੇ 24 ਘੰਟਿਆਂ ਵਿੱਚ ਕਦੀ ਇੱਕ ਮਿੰਟ ਵੀ ਅੰਤਰਮੁਖੀ ਨਹੀਂ ਆਉਂਦਾ, ਹਰ ਵਕਤ ਬਾਹਰ ਮੁਖੀ, ਸਭ ਕੁਝ ਬਾਹਰ ਪਿਆ। ਇਸ ਤਰ੍ਹਾਂ ਦਾ ਮਨੁੱਖ ਆਪਣੇ ਸੰਸਕਾਰਾਂ ਨੂੰ ਪੜ੍ਹਨ ਦੇ, ਸਮਝਣ ਵਿੱਚ ਅਸਮਰਥ ਰਹਿ ਜਾਂਦਾ, ਜਪ ਕਰਦਾ ਨਹੀਂ, ਅੰਤਰਮੁਖੀ ਕਦੀ ਹੁੰਦਾ ਨਹੀਂ। ਤੋ ਮੈਂ ਕਰਾਂ ਇਹ 10 ਪਾਪ, 3 ਮਨ ਦੇ, 3 ਤਨ ਦੇ ਤੇ 4 ਜ਼ਬਾਨ ਦੇ, ਇਹ ਜੀਵਨ ਭਰ ਰਿਪੀਟ ਹੁੰਦੇ ਰਹਿੰਦੇ। ਇਹ ਹਜ਼ਾਰਾਂ ਲੱਖਾਂ ਕਈ ਦਫ਼ਾ ਕਰੋੜਾਂ ਬਣ ਜਾਂਦੇ। ਦਿਨ ਵਿੱਚ ਪਤਾ ਨਹੀਂ ਮਨੁੱਖ ਕਿਤਨਾ ਮਿੱਥਿਆ ਬੋਲਿਆ ਔਰ ਕਿਤਨੀ ਦਫ਼ਾ ਗਲਤ ਸੋਚਿਆ, ਇਹ ਅਨੰਤ ਬਣ ਜਾਂਦੇ, ਬੇਸ਼ੁਮਾਰ ਬਣ ਜਾਂਦੇ। ਬਾਣੀ ਦੇ ਹੀ ਦੋਖਾਂ ਦੇ ਚੋਂ ਹੈ ਇਹ ਦੋਖ, ਜ਼ਬਾਨ ਦੇ ਹੀ ਦੋਖਾਂ ਦੇ ਚੋਂ ਹੈ ਇਹ ਦੋਖ, ਨਿੰਦਾ ਤੇ ਉਸਤਤ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ, ਉਸਤਤ ਨਿੰਦਾ ਦੋ ਤੇ ਆਗੇ, ਖੋਜੇ ਪਦ ਨਿਰਬਾਨਾ, ਪਰ ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂੰ ਗੁਰਮੁਖ ਜਾਨ। ਮਹਾਰਾਜ ਕਹਿੰਦੇ ਨੇ ਖੇਡ ਬੜੀ ਔਖੀ ਹੈ, किसे विरले गुरमुख दी प्रथम समझ दे चाहिए कि कोई विरले ही गुरमुख निंदा से उस्तत तो बचे है। उन प्रथम निंदा से उस्तत नु समझना है, गल वधा के बयान करनी खुशामद है, झूठी उपमा है। गल घटा के बयान करनी निंदा है, दोहां नाल मन मेला हुंदा है। गल वधा के करनी राई दा पहाड़ बनाना, गल घटा के करनी पहाड़ नू राई कहना। कहिंदे मनुख दा शौक भी इसे ची है, या ते वधा के बयान करदा या घटा के बयान करदा। निंदा उस्तत की होई, दिन नू रात कह देना निंदा है, ते रात नू दिन कह देना खुशामद है, झूठी उपमा और की है उस्तत है। फुल नू कंडा कह देना निंदा है, कंडे नू फुल कह देना उपमा है, खुशामद है। साध नू गुरमुख नू चोर कह देना निंदा है, पर चोर नू गुणवान कह देना खुशामद है, उपमा है। सच की है चोर नू चोर कहना, साध नू साध कहना, कंडे नू कंडा कहना, फुल नू फुल कहना, ये सच है। पर कहिंदे ने मनुख सच भी अधूरा बोलदा है। कई दफा मनुख फुल नू ते फुल कह देंदा है, कंडे नू कंडा नहीं कहिंदा। भई कंडे नू कंडा आख्या मैनू ही चुभेगा और की, बदमाश नू बदमाश आख्या ते मेरी खैर कोई नहीं, चोर नू चोर आख्या ते मेरी खैर कोई नहीं, कंडे नू कंडा आख्या चुभेगा। कदी जफरनामा पढ़ना तुसी, धन गुरु गोविंद सिंह जी महाराज औरंगजेब दियां जिहड़ियां खूबियां ने ना उन्हां दा भी जिक्र करदे ने, क्योंकि हिरदा निरपक्ष है, निर्लेप है। सतगुरु कहिंदे ने ऐ औरंगजेब तू अदल सुभा उठदा है, अमृत वेले उठदा है, तेरा बहुत वड्डा गुण है। फुल नू फुल कही जांदे ने। दूसरा तू हाथ दे च हर वक्त तस्बीह रखदा है और अल्लाहू अल्लाहू करदा रहना, ये तेरा दूसरा गुण है। तीसरा तू पंज वक्त दा पक्का नमाजी है, नमाज खुजांदा नहीं है। रमजान दे महीने च रोजे पूरे रखदा है। तू दो वक्त नियम पूर्वक कुरान दी तलावत भी करदा है, पाठ भी करदा है। तू हज भी करके आया है। तू जुमेरात वाले दिन जकात भी देना है, वीरवार नू जकात भी देना। इतनियां खूबियां ने तेरे विच, फिर गजब दी गल है, तू खजाने दे पैसे दी रोटी भी नहीं खांदा। हाथ नाल टोपियां बनाना है, हाथ नाल कुरान शरीफ लिखना है, वो बाजार विच बिकदी है, महंगी बिक जाती है, लोकी लेंदे ने, भी बादशाह ने बनाई है, बादशाह दे हाथ दी लिखी हुई। वो जड़े पैसे आने ने तू ओदी रोटी खाना है, इतना परहेजगार है। और पता है हुण कलगीधर पिता कहिंदे ने ए ते तेरे फुल ने, हुण अगे कंडियां दा जिक्र करदे भई औरंगजेब नमाज पढ़दियां होयां भी, तस्बीह फेरदियां होयां भी, रोजे रखदियां होयां, कुरान दी तलावत करदियां होयां, परहेजगारी करदियां होयां भी तू शैतान है, खुदा दा रूप नहीं है, शैतान है। तो रामन नदानम के यजदा शनास, बरामजा तो का रहा दिल खराश। सब कुछ तू कर रहे हैं पर तू खुदा शनास नहीं है, तेन कोई खुदा दी समझ नहीं। तू ओ कम कीते ने जेदे नाल लोगां दे दिल टुटे, रब नाल जुड़िया होया दिलां नू जोड़दा है, दिलां नू तोड़दा नहीं। तू ते कदम कदम ते दिल तोड़े। तीन भरावां दा कातल है औरंगजेब, तीन भरा कतल कीते, बुढ़े प्यो नू जेल दे पाया, वड्डी भैण जहां आ रहा ਕ੍ਰੋਧਿਤ ਹੋਈ, ਗੁੱਸੇ 'ਚ ਹੋਈ ਜਦ ਉਹਨੂੰ ਪਤਾ ਚੱਲਿਆ ਮੇਰੇ ਤਿੰਨੇ ਵੀਰ ਮਾਰ ਦਿੱਤੇ ਨੇ ਇਸਨੇ। ਉਹ ਗੁੱਸੇ 'ਚ ਆਈ ਤੇ ਜਦ ਇਹ ਵੀ ਪਤਾ ਚੱਲਿਆ ਬੁੱਢਾ ਪਿਓ ਸ਼ਾਹਜਹਾਂ ਅੱਬਾ ਹਜ਼ੂਰ ਨੂੰ ਜੇਲ੍ਹ ਵਿੱਚ ਪਾ ਦਿੱਤਾ ਬਿਮਾਰੀ ਦੀ ਹਾਲਤ 'ਚ, ਆ ਕੇ ਲੜਨ ਲੱਗੀ ਔਰੰਗਜ਼ੇਬ ਨੂੰ। ਕੁਛ ਇਤਿਹਾਸਕਾਰ ਤੇ ਇਹ ਕਹਿੰਦੇ ਨੇ ਉਹਨੇ ਹੱਥ ਵੀ ਚੁੱਕ ਲਿਆ ਸੀ ਔਰੰਗਜ਼ੇਬ ਤੇ, ਔਰ ਔਰੰਗਜ਼ੇਬ ਆਖਰ ਔਰੰਗਜ਼ੇਬ ਉਹਨੇ ਗੁੱਤੋਂ ਪਕੜਿਆ ਔਰ ਗੁੱਤੋਂ ਹੀ ਧਰੋ ਕੇ ਜਹਾਂ ਆਰਾ ਨੂੰ ਉੱਥੇ ਬੰਦ ਕੀਤਾ ਜਿੱਥੇ ਸ਼ਾਹਜਹਾਂ ਬੰਦ। 7 ਸਾਲ ਜਹਾਂ ਆਰਾ ਜੇਲ੍ਹ ਵਿੱਚ ਰਹੀ, ਭੈਣ ਜੇਲ੍ਹ ਦੇ, ਭਰਾਵਾਂ ਨੂੰ ਕਤਲ ਕੀਤਾ, ਪਿਓ ਜੇਲ੍ਹ ਦੇ। ਮਹਾਰਾਜ ਕਹਿੰਦੇ ਨੇ ਠੀਕ ਹੈ, ਤੂੰ ਕੁਰਾਨ ਦੀ ਤਲਾਵਤ ਕਰਦਾ, ਤੂੰ ਨਮਾਜ਼ ਪੜ੍ਹਦਾ, ਤੂੰ ਰੋਜ਼ੇ ਰੱਖਦਾ, ਤੂੰ ਤਸਬੀਹ ਫੇਰਦਾ, ਪਰ ਤੂੰ ਸ਼ੈਤਾਨ ਹੈ, ਫਕੀਰ ਨਹੀਂ ਹੈ, ਤੂੰ ਖੁਦਾ ਸ਼ਨਾਸ ਨਹੀਂ ਹੈ। ਤੂੰ ਰਾਮਨ ਨਦਾਨਮ ਕੇ ਯਜਦਾਂ ਸ਼ਨਾਸ, ਬਰਾਮਜ਼ਤ ਹੋ ਕਾ ਰਹਾ ਦਿਲ ਖਰਾਸ਼। ਫੁੱਲ ਨੂੰ ਫੁੱਲ ਕਹਿਣ ਵਾਲੇ, ਔਰੰਗਜ਼ੇਬ ਨੂੰ ਆਲਮਗੀਰ ਕਹਿਣ ਵਾਲੇ ਇਸ ਦੇਸ਼ ਵਿੱਚ ਲੱਖਾਂ ਮੌਜੂਦ ਸਨ, ਪਰ ਔਰੰਗਜ਼ੇਬ ਨੂੰ ਸ਼ੈਤਾਨ ਕਹਿਣ ਵਾਲਾ ਕੇਵਲ ਗੁਰੂ ਗੋਬਿੰਦ। ਤੂੰ ਖੁਦਾ ਸ਼ਨਾਸ ਨਹੀਂ ਹੈ, ਫੁੱਲ ਨੂੰ ਫੁੱਲ ਕਹਿ ਦੇਣਾ, ਕੰਡੇ ਨੂੰ ਕੰਡਾ ਕਹਿ ਦੇਣਾ, ਗੁਣ ਨੂੰ ਗੁਣ ਕਹਿ ਦੇਣਾ, ਔਗੁਣ ਨੂੰ ਔਗੁਣ ਕਹਿ ਦੇਣਾ, ਇਹ ਨਿੰਦਾ ਨਹੀਂ ਹੈ। ਫੁੱਲ ਨੂੰ ਕੰਡਾ ਕਹਿ ਦੇਈਏ ਨਿੰਦਾ ਹੈ, ਕੰਡੇ ਨੂੰ ਫੁੱਲ ਕਹਿ ਦੇਈਏ ਖੁਸ਼ਾਮਦ ਹੈ। ਅਕਸਰ ਮਨੁੱਖ ਜਾਂ ਤੇ ਨਿੰਦਾ ਕਰਦਾ ਹੈ ਜਾਂ ਖੁਸ਼ਾਮਦ ਕਰਦਾ ਹੈ, ਸੱਚ ਨਹੀਂ ਬੋਲਦਾ, ਆਦਤ ਹੀ ਨਹੀਂ। ਇਹਨੂੰ ਸਵਾਦ ਆਉਂਦਾ ਨਿੰਦਾ ਕਰਨ ਦੇ, ਇਹਨੂੰ ਸਵਾਦ ਮਿਲਦਾ ਖੁਸ਼ਾਮਦ ਕਰਨ ਦੇ। ਲੋਭੀ ਖੁਸ਼ਾਮਦ ਕਰੀ ਜਾਂਦਾ, ਈਰਖਾਲੂ ਨਿੰਦਾ ਕਰੀ ਜਾਂਦਾ, ਈਰਖਾ ਨਾਲ ਭਰਿਆ ਹੋਇਆ ਨਿੰਦਾ ਕਰੀ ਜਾਂਦਾ, ਇਹ ਵੀ ਮਹਿਸ ਕਰਦੇ ਹਾਂ। ਨਿੰਦਾ ਮਨੁੱਖ ਦੇ ਮਨ ਨੂੰ ਮਹਿਲਾ ਕਰਦੀ ਹੈ, ਖੁਸ਼ਾਮਦ ਡੈਂਡੀ ਕਲਾ ਵਿੱਚ ਲੈ ਜਾਂਦੀ। ਦੋਹਾਂ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਨੂੰ ਰੋਕਦੇ ਨੇ, ਉਸਤ ਨਿੰਦਾ ਦੋ ਤੇ ਆਗੇ ਖੋਜੇ ਪਦ ਨਿਰਵਾਨਾ, ਪਰ ਜਨ ਨਾਨਕ ਇਹ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਾਣਾ। ਇਹ ਖੇਲ ਬੜਾ ਔਖਾ ਹੈ, ਕਠਨ ਹੈ, ਨਿੰਦਾ ਕਰਨ ਨੂੰ ਜੀ ਕਰਦਾ ਹੈ। ਆਪਦੀ ਗਿਆਤ ਅਰਜ਼ ਕਰਾਂ, ਨਿੰਦਾ ਸੁਣਨ ਨੂੰ ਵੀ ਜੀ ਕਰਦਾ, ਬਸ਼ਰ ਤੇ ਦੂਸਰੇ ਦੀ ਹੋਵੇ। ਉਪਮਾ ਸੁਣਨ ਨੂੰ ਵੀ ਜੀ ਕਰਦਾ, ਬਸ਼ਰ ਤੇ ਆਪਣੀ ਹੋਵੇ। ਇਸ ਤਰ੍ਹਾਂ ਹੀ ਹੈ, ਨਿੰਦਾ ਕਰਨ ਨੂੰ ਵੀ ਜੀ ਕਰਦਾ ਦੂਸਰੇ ਦੀ, ਉਪਮਾ ਕਰਨ ਨੂੰ ਵੀ ਜੀ ਕਰਦਾ ਆਪਣੀ। ਇਹ ਮਨੁੱਖ ਦੀ ਕਮਜ਼ੋਰੀ, ਇਹ ਮਨੁੱਖ ਦਾ ਨੀਵਾਂਪਣ ਹੈ। ਇਹਨੂੰ ਨਿੰਦਾ ਵਿੱਚ ਰਸ ਆਉਂਦਾ ਹੈ ਬਸ਼ਰ ਤੇ ਦੂਸਰੇ ਦੀ ਹੋਵੇ, ਇਹਨੂੰ ਉਪਮਾ ਵਿੱਚ ਰਸ ਆਉਂਦਾ ਹੈ ਬਸ਼ਰ ਤੇ ਆਪਣੀ ਹੋਵੇ। ਦੁਖੀ ਹੋ ਜਾਂਦਾ ਉਦੋਂ ਕਦੋਂ, ਜਦ ਉਪਮਾ ਦੂਜੇ ਦੀ ਹੋਵੇ ਤੇ ਨਿੰਦਾ ਇਸ ਦੀ ਹੋਵੇ। ਪਰ ਦੁਨੀਆਂ 'ਚ ਐਸੇ ਸੰਤ ਵੀ ਹੋਏ ਨੇ, ਐਸੇ ਭਗਤ ਵੀ ਹੋਏ ਨੇ ਜੋ ਐਲਾਨੀਆਂ ਕਹਿੰਦੇ ਰਹੇ ਨੇ ਅਸੀਂ ਦੁਖੀ ਹਾਂ ਜਦ ਕੋਈ ਸਾਡੀ ਉਪਮਾ ਕਰਦਾ। ਕਬੀਰ ਕਹਿੰਦੇ ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਕਰੋ ਘਟਾ ਕੇ ਗੱਲ ਜਿਤਨੀ ਕਰਨੀ ਹੈ। ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮਹਿਤਾਰੀ। ਇਹ ਤੇ ਮਾਂ ਬਾਪ ਦੀ ਤਰ੍ਹਾਂ ਹੈ, ਨਿੰਦਕ ਤੇ ਮੈਨੂੰ ਸਾਵਧਾਨ ਰੱਖਦੇ ਨੇ, ਕਬੀਰ ਕਹਿੰਦੇ ਨੇ ਸੁਚੇਤ ਰੱਖਦੇ ਨੇ। ਨਿੰਦਾ ਸੁਣ ਕੇ ਜੋ ਦੁਖੀ ਨਹੀਂ ਹੋ ਰਿਹਾ, ਸਮਝ ਲੈਣਾ ਇਤਨੀ ਉੱਚੀ ਸੁਰਤ ਹੋ ਗਈ, ਨਿੰਦਾ ਉਸਤ ਦੋਹਾਂ ਤੋਂ ਉੱਚਾ ਉੱਠ ਗਿਆ। ਉਸਤ ਨਿੰਦਾ ਦੋ ਤੇ ਆ ਗਏ ਖੋਜੇ ਪਦ ਨਿਰਵਾਣ, ਇਹ ਦੋਹਾਂ ਤੋਂ ਉੱਚਾ ਉੱਠ ਗਏ। ਇਸ ਵਾਸਤੇ ਨਿੰਦਾ ਇਸ ਨੂੰ ਦੁਖੀ ਨਹੀਂ ਕਰਦੀ, ਬਲਕਿ ਸੁੱਖ ਮਿਲਦਾ, ਸੁਚੇਤ ਆਉਂਦਾ, ਸਾਵਧਾਨ ਹੁੰਦਾ। ਮੈਂ ਕਾਠੀਆਵਾੜ ਦੇ ਇੱਕ ਸੰਤ ਦੇ ਬੋਲ ਪੜ ਰਿਹਾ ਸੀ, ਦਇਆ ਰਾਮ ਦੇ। ਇੱਧਰ ਗੁਜਰਾਤ ਦੇ ਇਲਾਕੇ 'ਚ ਹੋਇਆ ਹੈ। ਕਹਿੰਦਾ ਮਾਨੋ ਮਾਤ ਪਿਤਾ ਹੁੰਦੇ ਨਿੰਦਕ ਕੋ ਅਤਿ ਨੇਉ ਵੋ ਧੋਏ ਮਲਮੂਤਰ ਕਰ ਯੇ ਰਸ ਨਾ ਲਖ ਲਿਓ। ਕਹਿੰਦਾ ਮੈਂ ਮਾਂ ਬਾਪ ਨਾਲੋਂ ਵੀ ਜ਼ਿਆਦਾ ਸਨਮਾਨ ਕਰਦਾ ਨਿੰਦਕ ਦਾ, ਕਿਉਂ ਮਾਂ ਬਾਪ ਨੇ ਮੇਰਾ ਮਲਮੂਤਰ ਧੋਤਾ ਸੀ ਹੱਥਾਂ ਨਾਲ, ਨਿੰਦਕ ਜ਼ਬਾਨ ਨਾਲ ਧੋਂਦਾ। ਵੋ ਧੋਏ ਮਲਮੂਤਰ ਕਰ ਯੇ ਰਸ ਨਾ ਲਖ ਲਿਓ। ਇਰਾਨੀ ਸੂਫੀ ਸੰਤ ਸ਼ੇਖ ਸਾਦੀ ਕਹਿੰਦੇ ਨੇ ਅੱਜ ਸੋਹਬਤ ਦੋਸਤ ਰੰਜਮ, ਦੋਸਤਾਂ ਤੋਂ ਮੈਂ ਬੜਾ ਦੁਖੀ ਹਾਂ। ਕਿਉਂ? ਲੋਕੀ ਤੇ ਦੋਸਤ ਲੱਭਦੇ ਨੇ, ਲੋਕੀ ਤੇ ਮਿੱਤਰ ਲੱਭਦੇ ਨੇ, ਦੁਖੀ ਕਿਉਂ? ਕਹਿੰਦੇ ਨੇ ਖੁਸ਼ਾਮਦ ਕਰਦੇ ਨੇ। ਅੱਜ ਸੋਹਬਤ ਦੋਸਤ ਰੰਜਮ ਕਿ ਇਖਲਾਕ ਕੇ ਬਦਮ ਹੁਸਨ ਨੁਮਾਇਨ, ਮੇਰੀ ਬਦ ਇਖਲਾਕੀ ਨੂੰ ਵੀ ਬੜੀ ਖੂਬਸੂਰਤੀ ਨਾਲ ਪੇਸ਼ ਕਰਦੇ ਨੇ। ਐਬਮ ਹੁਨਰੋ ਕਮਾਲ ਬੀਨਨ, ਮੇਰੇ ਔਗੁਣਾਂ ਨੂੰ ਗੁਣ ਕਹਿੰਦੇ ਨੇ, ਮੇਰੇ ਐਬਾਂ ਨੂੰ ਗੁਣ ਕਹਿੰਦੇ ਨੇ। ਐਬਮ ਹੁਨਰੋ ਕਮਾਲ ਬੀਨਨ ਹਾਰਮ ਗੁਲ ਯਾਸਮੀਨ ਮਾਇਦ, ਮੇਰੇ ਕੰਡਿਆਂ ਨੂੰ ਚੰਬੇਲੀ ਦਾ ਫੁੱਲ ਕਹਿੰਦੇ ਨੇ। ਹਾਰਮ ਗੁਲ ਯਾਸਮੀਨ ਮਾਇਦ, ਫਾਰਸੀ ਵਿੱਚ ਕੰਡੇ ਨੂੰ ਖਾਰ ਕਹਿੰਦੇ ਨੇ, ਮੇਰੇ ਖਾਰਾਂ ਨੂੰ, ਮੇਰੇ ਕੰਡਿਆਂ ਨੂੰ ਚੰਬੇਲੀ ਦਾ ਫੁੱਲ ਕਹਿੰਦੇ ਨੇ। ਮੇਰੇ ਐਬਾਂ ਨੂੰ ਹੁਨਰ ਕਹਿੰਦੇ ਨੇ, ਮੇਰੇ ਗੁਨਾਹਾਂ ਨੂੰ ਪਾਪਾਂ ਨੂੰ ਸਵਾਬ ਕਹਿੰਦੇ ਨੇ, ਉਨ ਕਹਿੰਦੇ ਨੇ। ਇਹਨਾਂ ਦੋਸਤਾਂ ਤੋਂ ਮੈਂ ਦੁਖੀ ਹਾਂ। ਸੇਖਤਾ ਸੀ ਅਗਾਂਹ ਚੱਲ ਕੇ ਕਹਿੰਦੇ ਨੇ ਕੋ ਦੁਸ਼ਮਨ ਸ਼ੌਖੇ ਚਸ਼ਮ ਬੇਬਾਕ ਤਾਂ ਐਬੇ ਮਰਾ ਬ ਮਨ ਨੁਮਾਇ, ਉਹ ਬੇਬਾਕ ਦੁਸ਼ਮਨ ਕਿੱਥੇ ਹੈ ਜਿਹੜਾ ਮੇਰੇ ਮੂੰਹ ਦੇ ਉੱਤੇ ਮੇਰੇ ਔਗਣਾਂ ਦਾ ਜ਼ਿਕਰ ਕਰੇ, ਮੇਰੀਆਂ ਕਮਜ਼ੋਰੀਆਂ ਦਾ ਜ਼ਿਕਰ ਕਰੇ, ਮੇਰੀਆਂ ਖਾਮੀਆਂ ਦਾ ਜ਼ਿਕਰ ਕਰੇ। ਕਮ ਸੇ ਕਮ ਮੈਨੂੰ ਪਤਾ ਤੇ ਚੱਲੇ ਮੇਰੇ 'ਚ ਕੀ ਨੇ। ਮਨੁੱਖ ਸਾਰਿਆਂ ਦੇ ਚਿਹਰੇ ਦੇਖ ਸਕਦਾ ਪਰ ਇਹਨਾਂ ਅੱਖਾਂ 'ਚ ਤੌਫੀਕ ਨਹੀਂ ਆਪਣਾ ਚਿਹਰਾ ਦੇਖੇ ਤੇ ਚਿਹਰੇ ਦਾ ਕੋਈ ਦੱਬਾ ਵੀ ਦਿਖਾਈ ਦੇ। ਅੱਖਾਂ ਪਹਾੜਾਂ ਨੂੰ ਵੇਖ ਲੈਂਦੀਆਂ ਨੇ, ਪੂਰੇ ਦੇ ਪੂਰੇ ਜੰਗਲ ਦੇਖ ਲੈਂਦੀਆਂ ਨੇ, ਉੱਚੀਆਂ ਉੱਚੀਆਂ ਬਿਲਡਿੰਗਾਂ ਦੇਖ ਲੈਂਦੀਆਂ। ਅੱਖਾਂ ਵਿੱਚ ਨਿੱਕੀ ਜਿਹੀ ਰੜਕ ਪੈ ਜਾਏ ਨਹੀਂ ਦਿਖਾਈ ਦੇਣੀ, ਦੂਜੇ ਨੂੰ ਕਹਿੰਦਿਆਂ ਦੇਖ ਮੇਰੀ ਅੱਖ 'ਚ ਕੀ ਪਏਗੀ। ਆਪਣਾ ਔਗਣ ਨਹੀਂ ਦਿਖਾਈ ਦਿੰਦਾ, ਆਪਣੀ ਖਾਮੀ ਨਹੀਂ ਦਿਖਾਈ ਦੇਣੀ, ਆਪਣੀ ਕਮਜ਼ੋਰੀ ਨਹੀਂ ਦਿਖਾਈ ਦੇਣੀ। ਜਿਸ ਨੂੰ ਆਪਣੀ ਖਾਮੀ ਦਿਖਾਈ ਦੇਵੇ, ਆਪਣੀ ਕਮਜ਼ੋਰੀ ਦਿਖਾਈ ਦੇਵੇ, ਅੰਤਰਮੁਖੀ ਹੋ ਗਏ, ਇਹ ਸਾਧਨਾ ਕਰਦਾ ਪਿਆ। ਬਹਾਦਰ ਸ਼ਾਹ ਜ਼ਫਰ ਆਖਰੀ ਮੁਗਲ ਸਮਰਾਟ, ਉਹ ਕਹਿੰਦਾ ਜਬ ਨਾ ਥੀ ਆਪਣੇ ਗੁਨਾਹੋਂ ਕੀ ਖਬਰ, ਦੇਖਤੇ ਥੇ ਦੁਨੀਆ ਕੇ ਐਬੋ ਹੁਨਰ, ਜਬ ਆਪਣੇ ਗੁਨਾਹੋਂ ਪੇ ਪੜੀ ਨਿਗਾਹ, ਤੋ ਜਹਾਂ ਮੇਂ ਕੋਈ ਬੁਰਾ ਨਾ ਰਹਾ। ਜ਼ਫਰ ਆਦਮੀ ਉਸਕੋ ਨਾ ਜਾਣੀਏਗਾ, ਹੋਵੋ ਕਿਤਨਾ ਹੀ ਆਲਮ ਫੈਜ਼ੋ ਜ਼ਕਾ, ਜਿਸੇ ਐਸ਼ ਮੇਂ ਯਾਦ ਖੁਦਾ ਨਾ ਰਹੀ, ਜਿਸੇ ਤੈਸ਼ ਮੇਂ ਖੌਫੇ ਖੁਦਾ ਨਾ ਰਹਾ। ਭਗਤ ਕਬੀਰ ਕਹਿੰਦੇ ਨੇ ਕਬੀਰ ਸਭ ਤੇ ਹਮ ਬੁਰੇ, ਮੈਂ ਹੀ ਪੈੜਾ। ਕਿਉਂ? ਅੰਤਰਮੁਖੀ ਬੰਦੇ ਨੂੰ ਆਪਣੀਆਂ ਖਾਮੀਆਂ ਦਿਖਾਈ ਦੇਣੀਆਂ ਨੇ। ਹਰ ਮਨੁੱਖ ਨੇ ਗੁਣਾਂ ਨੂੰ ਉੱਪਰ ਉੱਪਰ ਰੱਖਿਆ ਤੇ ਹਰ ਮਨੁੱਖ ਨੇ ਔਗੁਣਾਂ ਨੂੰ ਛੁਪਾਇਆ। ਜੋ ਛੁਪਾਇਆ ਹੋਵੇਗਾ ਉਹ ਠੀਕ ਨਹੀਂ ਹੈ, ਇਹ ਵੀ ਮੈਂ ਅਰਜ਼ ਕਰਦੇ ਹਾਂ। ਗੰਦਗੀ ਨੂੰ ਛੁਪਾਉਣਾ ਪੈਂਦਾ, ਫੁੱਲਾਂ ਨੂੰ ਢੱਕਣ ਦੀ ਲੋੜ ਨਹੀਂ। ਜੋ ਜੋ ਮਨੁੱਖ ਨੇ ਛੁਪਾਇਆ, ਜਿਸ ਜਿਸ ਤੇ ਮਨੁੱਖ ਨੇ ਪਰਦੇ ਪਾਏ ਨੇ, ਉਹ ਠੀਕ ਨਹੀਂ ਹੋਵੇਗਾ, ਇਹ ਵੀ ਮੈਂ ਅਰਜ਼ ਕਰਦੇ ਹਾਂ। ਮਨੁੱਖ ਗੁਣਾਂ ਨੂੰ ਹਥੇਲੀ ਤੇ ਲਈ ਫਿਰਦਾ ਹੈ, ਔਗੁਣਾਂ ਨੂੰ ਛੁਪਾਉਂਦਾ ਹੈ। ਗੁਣ ਤੇ ਉੱਪਰ ਉੱਪਰ ਪਏ ਨੇ। ਭਗਤ ਕਬੀਰ ਇਹ ਕਹਿ ਰਹੇ ਨੇ ਦੂਜੇ ਨੂੰ ਵੇਖੋ, ਉੱਪਰ ਉੱਪਰ ਵੇਖੋ ਤਾਂ ਕਿ ਗੁਣ ਦਿਖਾਈ ਦੇਣ। ਆਪਣੇ ਨੂੰ ਵੇਖੋ, ਗਹਿਰੇ ਵੇਖੋ ਤਾਂ ਕਿ ਔਗੁਣ ਦਿਖਾਈ ਦੇਣ। ਇਸੇ ਨੂੰ ਗੁਰੂ ਨਾਨਕ ਕਹਿੰਦੇ ਨੇ ਸਾਂਝ ਕਰੀ ਜੇ ਗੁਣੇ ਕੇਰੀ, छोड़ अवगुण चलिए, पहरे पटंबर कर अडंबर अपना पिड़ मलिए, जिथे जाए पहिए भला कहिए, झोल अमृत पीजे गुणा का होवे वासला कड़वास। हर एक नाल गुणा दी सांझ बना, हर एक दे गुणा नू देखदे जाइए एक दिन भगवान नाल संबंध जुड़ जाता है। हर एक दे अवगुणा नू देखदे जाइए एक दिन शैतान नाल रिश्ता जुड़ जाता है। ये सही गल है। दूजे नू अवगुणा देखण वास्ते पड़दे ते चुकणे पैणगे ना, क्योंकि अगले ने टाके रखे ने। महाराज कहिंदे दूजे नू वेखो, उपर उपर वेखो, खलड़ी ना उदेड़ो। जे खलड़ी उदेड़ोगे तो मिंज है, मांस है, खून है, दुर्गंध है, और की। हर एक नू वेखो उपर उपर, पर जे उदेड़ना भी चाहते

ਦੂਰ ਆਗੈ ਜਾਤ ਰੂਪ ਨਾ ਜਾਏ ਤਿਹਾ ਹੋਵੇ ਜੇ ਕਰਮ ਕਮਾਏ ਸਭ ਦੇ ਉੱਚੋ ਉੱਚਾ ਹੋਏ ਨਾਨਕ ਸਾਚ ਸਮਾਵੈ ਸੋਏ ਹਾਸਾ ਮਹਿਲਾ ਤੀਜਾ ਭਗਤ ਰਤਾ ਜਨ ਸਹਿਜ ਸੁਭਾਏ ਗੁਰ ਕੈ ਪੈ ਸਾਚੈ ਸਾਚ ਸਮਾਏ ਬਿਨ ਗੁਰ ਪੂਰੇ ਭਗਤ ਨਾ ਹੋਏ ਮਨ ਮੁਖ ਰੁਨੇ ਆਪਣੀ ਪਥ ਖੋਏ ਮੇਰੇ ਮਨ ਹਰ ਜਪ ਸਦਾ ਪਿਆ।

ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਭ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿੰਦੂ ਜਾਵਰ ਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ।

ਹੀ ਵੱਡੇ ਪਾਗ ਗੁਰਮੁਖ ਹਰ ਲੈਣਾ ਰਹਾਓ ਨਾਮ ਬਿਨਾ ਨਹੀਂ ਜੀਵਿਆ ਜਾਏ ਵੱਡੇ ਪਾਗ ਗੁਰਮੁਖ ਹਰ ਪਾਏ ਨਾਮ ਹੀ ਵਿਕਾਲਕ ਮੁਖ ਮਾਇਆ ਨਾਮ ਬਿਨਾ ਤ੍ਰਿਗ ਤ੍ਰਿਗ ਜੀਵਾਇਆ ਵੱਡਾ ਵੱਡਾ ਹਰ ਪਾਗ ਕਰ ਪਾਇਆ ਨਾਨਕ ਗੁਰਮੁਖ ਨਾਮ ਦਿਵਾਇਆ ਆਸਾ ਮਹਿਲਾ ਚੌਥਾ ਗੁਣ ਗਾਵਾਂ ਗੁਣ ਬੋਲੀ ਬਾਣੀ ਗੁਰਮੁਖ ਹਰ ਗੁਣ ਆਖ ਵਖਾਣੀ ਜਪ ਜਪ ਨਾਮ ਮਨ ਪਇਆ ਆਨੰਦਾ ਸਤ ਸਤ ਸਤਿਗੁਰ ਨਾਮ ਦ੍ਰਿੜਾਇਆ ਰਸ ਗਾਏ ਗੁਣ ਪਰਮਾਨੰਦਾ ਰਹਾਓ ਹਰ ਗੁਣ ਗਾਵੇ ਹਰ ਜਨ ਲੋਗਾ ਵੱਡੇ ਪਾਗ ਪਾਏ ਹਰ ਨਿਰਜੋਗਾ ਗੁਣ ਵਿਹੂਣ ਮਾਇਆ ਮਲ ਤਾਰੀ ਵਿਣ ਗੁਣ ਜਨਮ ਮੋਏ ਅੰਕਾਰੀ ਸਰੀਰ ਸਰੋਵਰ ਗੁਣ ਪ੍ਰਗਟ ਕੀਏ ਨਾਨਕ ਗੁਰਮੁਖ ਮੁਖ ਤਤ ਕੱਢੀਏ ਆਸਾ ਮਹਿਲਾ ਚੌਥਾ ਨਾਮ ਸੁਣੀ ਨਾਮੋ ਮਨ ਪਾਵੇ ਵੱਡੇ ਪਾਗ ਗੁਰਮੁਖ ਹਰ ਪਾਵੇ ਨਾਮ ਜਪੋ ਗੁਰਮੁਖ ਪਰਗਾਸਾ ਨਾਮ ਬਿਨਾ ਮੈਂ ਤਰ ਨਹੀਂ ਪਾਈ ਨਾਮ ਰਵਿਆ ਸਭ ਸਾਸ ਗਿਆਸਾ ਰਹਾਓ ਨਾਮ ਮੈਂ ਸੁਰਤ ਸੁਣੀ ਮਨ ਭਾਈ ਜੋ ਨਾਮ ਸੁਣਾਵੇ ਸੋ ਮੇਰਾ ਮੀਤ ਸਿਖਾਈ ਨਾਮ ਹੀਣ ਗਏ ਮੂੜ ਨੰਗਾ ਪਚ ਪਚ ਮੋਏ ਬਿਖ ਦੇ ਪਤੰਗਾ ਆਪੇ ਥਾਪੇ ਥਾਪ ਉਥਾਪੇ ਨਾਨਕ ਨਾਮ ਦੇਵੇ ਹਰ ਆਪੇ ਆਸਾ ਮਹਿਲਾ ਚੌਥਾ ਗੁਰਮੁਖ ਹਰ ਹਰ ਵੇਲ ਵਧਾਈ ਫਲ ਲਾਗੇ ਹਰ ਰਸ ਰਸਾਈ ਹਰ ਹਰ ਨਾਮ ਜਪ ਅਨੰਤ ਤਰੰਗਾ ਜਪ ਜਪ ਨਾਮ ਗੁਰਮੁਖ ਸਾ ਲਾਹੀ ਮਾਰਿਆ ਕਾਲ ਜਮ ਕੰਕਰ ਪੁਯੰਗਾ ਰਹਾਓ ਹਰ ਹਰ ਗੁਰ ਮੈਂ ਭਗਤ ਰਖਾਈ ਗੁਰ ਸਿੱਖਾ ਸਿੱਖ ਦੇਵੇ ਮੇਰੇ ਭਾਈ ਹਉ ਮੈਂ ਕਰਮ ਕਿਛ ਵਿਦ ਨਹੀਂ ਜਾਣੇ ਜਿਉ ਕੁੰਚਰ ਨਾਏ ਖਾਕ ਸਿਰ ਛਾਣੇ ਜੇ ਵੱਡ ਪਾਗ ਹੋਵੇ ਵੱਡ ਉੱਚੇ ਨਾਨਕ ਨਾਮ ਜਪੈ ਸਤ ਸੂਚੇ ਆਸਾ ਮਹਿਲਾ ਚੌਥਾ ਹਰ ਹਰ ਨਾਮ ਕੀ ਮਨ ਭੂਖ ਲਗਾਈ ਨਾਮ ਸੁਣੇ ਮਨ ਤ੍ਰਿਪਤ ਹੈ ਮੇਰੇ ਭਾਈ ਨਾਮ ਜਪੋ ਮੇਰੇ ਗੁਰਸਿੱਖ ਮੀਤਾ ਨਾਮ ਜਪੋ ਨਾਮ ਮੈਂ ਸੁਖ ਪਾਵੋ ਨਾਮ ਰੱਖੋ ਗੁਰਮੁਖ ਮਨ ਕੀਤਾ ਰਹਾਓ ਨਾਮੋ ਨਾਮ ਸੁਣੀ ਮਨ ਸਰਸਾ ਨਾਮ ਲਾਹਾ ਲੈ ਗੁਰਮਤ ਬਿਗਸਾ ਨਾਮ ਬਿਨਾ ਕੁਸਤੀ ਮੋਹੰਦਾ ਸਭ ਨੇ ਫਲ ਕਰਮ ਕੀਏ ਦੁਖ ਤੰਦਾ ਹਰ ਹਰ ਹਰ ਜਸ ਜਪੈ ਵੱਡ ਪਾਗੀ ਨਾਨਕ ਗੁਰਮਤ ਨਾਮ ਲਿਵ ਲਾਗੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਹਿਲਾ ਚੌਥਾ ਰਾਗ ਆਸਾ ਕਰ ਛੀਵਾ ਕੇ ਤਿੰਨ ਹੱਥ ਕਰ ਕੰਤ ਵਜਾਵੇ ਜੋਗੀ ਥੋਥਰ ਵਾਜੈ ਬੇਨ ਗੁਰਮਤ ਹਰ ਗੁਣ ਬੋਲੋ ਜੋਗੀ ਇਉ ਮਨੁਆ ਹਰ ਰੰਗ ਪੇਨ ਜੋਗੀ ਹਰ ਦਿਉ ਮਤੀ ਉਪਦੇਸ਼ ਜੁਗ ਜੁਗ ਹਰ ਹਰ ਏਕੋ ਵਰਤੈ ਤਿਸ ਆਗੈ ਹਮ ਆਦੇਸ਼ ਰਾਓ ਗਾਵੇ ਰਾਗ ਪਾਸ ਬਹੁ ਬੋਲੇ ਇਹ ਮਨੁਆ ਖੇਲੈ ਖੇਲ ਜੋਵੇ ਕੂਪ ਸਿੰਚਨ ਕੋ ਬਸਦਾ ਉਠ ਬੈਲ ਗਏ ਕਰ ਬੇਲ ਕਾਇਆ ਨਗਰ ਮੈਂ ਕਰਮ ਹਰ ਬੋਵੋ ਹਰ ਜਾ ਮੈਂ ਹਰਿਆ ਖੇਤ ਮਨੁਆ ਸਿਰ ਬੈਲ ਮਨ ਜੋਵੋ ਹਰ ਸਿੰਚੋ ਗੁਰਮਤ ਜੇਤ ਜੋਗੀ ਜੰਗਮ ਸ੍ਰਿਸ਼ਟ ਸਭ ਤੁਮਰੀ ਜੋ ਦੇਹੋ ਮਤੀ ਤਿਤ ਚੇਲ ਜਨ ਨਾਨਕ ਕੇ ਪ੍ਰਭ ਅੰਤਰ ਜਾਮੀ ਹਰ ਲਾਵੋ ਮਨੁਆ ਪੇਲ ਆਸਾ ਮਹਿਲਾ ਚੌਥਾ ਕਬ ਕੋ ਪਾਲੈ ਕੁੰਗਰੂ ਤਾਲਾ ਕਬ ਕੋ ਬਜਾਵੇ ਰਬਾਬ ਆਵਤ ਜਾਤ ਬਾਰ ਖਿਨ ਲਾਗੈ ਹਉ ਤਬ ਲਗ ਸਮਾਰੋ ਨਾਮ ਮੇਰੇ ਮਨ ਐਸੀ ਭਗਤ ਬਨ ਆਈ ਹਉ ਹਰ ਬਿਨ ਖਿਨ ਪਲ ਰਹਿ ਨ ਸਕੋ ਜੈਸੇ ਜਲ ਬਿਨ ਮੀਨ ਮਰ ਜਾਈ ਰਹਾਓ ਕਬ ਕੋ ਮੇਲੈ ਪੰਚ ਸਤ ਗਾਇਣ ਕਬ ਕੋ ਰਾਗ ਧੁਨ ਉਠਾਵੇ ਮੇਲਤ ਚੁਨਤ ਖਿਨ ਪਲ ਚਸਾ ਲਾਗੈ ਤਬ ਲਗ ਮੇਰਾ ਮਨ ਰਾਮ ਗੁਣ ਗਾਵੇ ਕਬ ਕੋ ਨਾਚੈ ਪਾਪ ਪਸਾਰੈ ਕਬ ਕੋ ਹਾਥ ਪਸਾਰੈ ਹਾਥ ਪਾਪ ਪਸਾਰਤ ਬਿਲਮ ਤਿਲ ਲਾਗੈ ਤਬ ਲਗ ਮੇਰਾ ਮਨ ਰਾਮ ਸਮਾਰੈ ਕਬ ਕੋ ਲੋਗਨ ਕੋ ਪਤਿਆਵੇ ਲੋਕ ਪਤੀਣੇ ਨਾ ਪਤ ਹੋਏ ਜਨ ਨਾਨਕ ਹਰ ਹਿਰਦੈ ਸਦ ਤਿਆਵੋ ਤਾਂ ਜੈ ਜੈ ਕਰੇ ਸਭ ਕੋਏ ਆਸਾ ਮਹਿਲਾ ਚੌਥਾ ਸਤ ਸੰਗਤ ਮਿਲੀਏ ਹਰ ਸਾਧੂ ਮਿਲ ਸੰਗਤ ਹਰ ਗੁਣ ਗਾਏ ਗਿਆਨ ਰਤਨ ਬਲਿਆ ਕਟ ਚਾਨਣ ਅਗਿਆਨ ਅੰਧੇਰਾ ਜਾਏ ਹਰ ਜਨ ਨਾਚੋ ਹਰ ਹਰ ਤਿਆਏ ਐਸੇ ਸੰਤ ਮਿਲੇ ਮੇਰੇ ਪਾਈ ਹਨ ਜਨ ਕੇ ਤੋਵੇ ਪਾਏ ਰਹਾਓ
हर हर नाम जपो मन मेरे अंदिन हर लिव लाए जो इच्छो सोई फल पावो फिर भूख ना लागे आए आपे हर अपरंपर करता हर आपे बोल बुलाए से संत पले खुद पावे जिनकी तक पावे खाए नानक आख ना राजे हर गुण जो आसे त्यों सुख पाए भगत भंडार दिए हर अपने गुण गाहक वणज ले जाए ओंकार सतगुर प्रसाद राधा सा हर अठवा के काफी महला चौथा आया मरण तुरा हो मैं रोई है गुरमुख नाम से आए अस्थिर होई है गुरु पूरे साबास चलन जानिया लाहा नाम सो सार सब सुमानिया रहा पूरब लिखे देह से आए माया चलन आज के काल तुरु फुरमाया बेता जन्म तिना जिन्नी नाम सारे जुए खेलन जग के इहो मन हारिया जीवन मरण सुख होए जिना गुर पाया नानक सच्चे सच सच समाया आसा मेला चौथा जन्म पदार्थ पाए नाम ते आया गुर प्रसादी बुझ सच समाया जिन तुर लिखिया लेख तिन्नी नाम कमाया दर सच्चे प्यार मेल बुलाया रहाओ अंतर नाम निधान गुरमुख पाइए अंदर नाम से आए हर गुण गाइए अंतर वस्त अनेक मनमुख नहीं पाइए हूँ मैं गर्भ है गर्भ आप को आइए नानक आपे आप को आइए गुरमत मन पर गास सच्चा पाइए राग आसावरी कर सोलवा के दूसरा महला चौथा सुधंग सतगुरु प्रसाद हूँ अंदिन हर नाम कीर्तन करो सतगुरु मोको हर नाम बताया हूँ हर बिन खिन पल रह न सको रहाओ हमरे श्रवण सिमरन हर कीर्तन हूँ हर बिन रह न सको हूँ एक खिन जैसे हंस सरवर बिन रह न सके तैसे हर जन क्यों रहे हर सेवा बिन किन्हु प्रीत लाई दूजा पाओ रिज तार किन्हु प्रीत लाई मोह अपमान हर जन प्रीत लाई हर निर्वाण पद नानक सिमरत हर हर भगवान आसावरी मेला चौथा माई मेरो प्रीतम राम बताओ री माई हाँ हर बिन खिन पल रह न सको जैसे कर हल बेल दी जाई राव हमरा मन बैराग बिरकत कहो हर दर्शन मीत कहताई जैसे अल कमला बिन रह न सके तैसे मोय हर बिन रह न जाई राग शरण जगदी सुर प्यारे मोय सरदा पूर हर गुसाई जन नानक कै मन अमद होत है हर दर्शन निमक दिखाई राग

ਦਾ ਅਕਾਲ ਤਖਤ ਨਾਲ ਨਹੀਂ ਲਿਖ ਉੱਥੇ ਜੋੜੇ ਭਾਵੇਂ ਗੁਰੂ ਸਾਹਿਬ ਦੇ ਹੀ ਹੋਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਰੱਖਣ ਦੀ ਕੋਈ ਮਰਿਆਦਾ ਨਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਫੋਟੋ ਦੀ ਥਾਂ ਵੀ ਰੱਖੀ ਹੋਈ ਹੈ ਠੀਕ ਹੈ ਖੈਰ ਚਲੋ ਹਜ਼ੂਰ ਸਾਹਿਬ ਜਿਸ ਤਰ੍ਹਾਂ ਆਰਤੀਆਂ ਹੁੰਦੀਆਂ ਨੇ ਜਿਸ ਤਰ੍ਹਾਂ ਉਸ ਨੂੰ ਤੁਸੀਂ ਬਦਲ ਨਹੀਂ ਸਕਦੇ ਉਹਦੇ ਵਿੱਚ ਕੋਈ ਚੇਂਜ ਨਹੀਂ ਆ ਸਕਦਾ ਸਾਡੀ ਮਰਜ਼ੀ ਨਹੀਂ ਚੱਲਦੀ ਕਿਉਂਕਿ ਮਨੁੱਖੀ ਇੱਕ ਸੁਭਾਅ ਹੈ ਮਨੁੱਖ ਕਿਸੇ ਵੀ ਇਮਾਰਤ ਤੇ ਕਬਜ਼ਾ ਕਰ ਸਕਦਾ ਜਦੋਂ ਅਸੀਂ ਇਮਾਰਤ ਨੂੰ ਅਕਾਲ ਤਖ਼ਤ ਆਖਾਂਗੇ ਤਾਂ ਪਰੇਸ਼ਾਨੀ ਖੜੀ ਹੋਈ ਕਿਉਂਕਿ ਇਮਾਰਤ ਤੇ ਕੋਈ ਮਨੁੱਖ ਕਬਜ਼ਾ ਕਰ ਸਕਦਾ ਕਰ ਲਏਗਾ ਇਮਾਰਤ ਨੂੰ ਕੋਈ ਤਹਾ ਬਣਾ ਸਕਦਾ ਉਹਦੇ ਵਿੱਚ ਚੇਂਜ ਲਿਆ ਸਕਦਾ ਉਹਦਾ ਡਿਜ਼ਾਇਨ ਬਦਲ ਸਕਦਾ ਜਿਵੇਂ ਪਹਿਲੇ ਵਾਲੇ ਅਕਾਲ ਤਖ਼ਤ ਦਾ ਹੁਣ ਡਿਜ਼ਾਇਨ ਨਹੀਂ ਜਿਹੜਾ ਅਕਾਲ ਤਖ਼ਤ ਦੀ ਇਮਾਰਤ ਬਣੀ ਹੈ ਉਸ ਇਮਾਰਤ ਦੀ ਡਰਾਇੰਗ ਵੱਖਰੀ ਹੈ ਪਹਿਲੇ ਨਾਲੋਂ ਵੱਖਰੀ ਨਕਸ਼ਾ ਪਹਿਲੇ ਨਾਲੋਂ ਬਿਲਕੁਲ ਵੱਖਰਾ ਕਿਉਂਕਿ ਇਮਾਰਤ ਹੈ ਨਾ ਉਸ ਵਿੱਚ ਚੇਂਜ ਵੀ ਆ ਸਕਦੀ ਹੈ ਉਹਨੂੰ ਢਾਇਆ ਬਣਾਇਆ ਵੀ ਜਾ ਸਕਦਾ ਉਹਦੇ 'ਤੇ ਕਬਜ਼ਾ ਵੀ ਕੀਤਾ ਜਾ ਸਕਦਾ ਇੱਕ ਵਾਰ ਸਰਕਾਰ ਨੇ ਢਾਇਆ ਉਹਨੂੰ ਫਿਰ ਉਸ ਤੋਂ ਬਾਅਦ ਉਹਨਾਂ ਨੇ ਦੁਬਾਰਾ ਰਿਪੇਅਰ ਕਰਕੇ ਬਣਾ ਦਿੱਤਾ ਦੂਜੀ ਵਾਰ ਸਿੰਘਾਂ ਨੇ ਢਾਇਆ ਵੀ ਤੁਹਾਡਾ ਬਣਾਇਆ ਹੋਇਆ ਸਾਨੂੰ ਪਰਵਾਹ ਨਹੀਂ ਖੈਰ ਕਿਉਂਕਿ ਗੱਲ ਚੱਲ ਪਈ ਹੈ ਮੈਨੂੰ ਫਿਰ ਸੁਭਾਅ ਮੈਂ ਚਾਹੁੰਦਾ ਅਸਲੀਅਤ ਕੌਮ ਤੱਕ ਪਹੁੰਚਣੀ ਚਾਹੇ ਜਿੱਥੇ ਜਿੱਥੇ ਦੁਖਾਂਤ ਹੋਵੇ ਸਾਨੂੰ ਉੱਥੋਂ ਸੁਚੇਤ ਹੋਣਾ ਚਾਹੀਦਾ ਜੇ ਇਮਾਰਤ ਨੂੰ ਅਕਾਲ ਤਖ਼ਤ ਮੰਨਿਆ ਕਬਜ਼ਾ ਹੋਇਆ ਹੋਏਗਾ ਇਮਾਰਤ 'ਤੇ ਕਬਜ਼ਾ ਹੋ ਸਕਦਾ ਮਨੁੱਖ ਤੇ ਵੀ ਕਬਜ਼ਾ ਹੋ ਸਕਦਾ ਸਿਧਾਂਤ ਤੇ ਕਬਜ਼ਾ ਨਹੀਂ ਹੋ ਸਕਦਾ ਕਿਉਂਕਿ ਸਿਧਾਂਤ ਅੰਦਰ ਵੱਸਦਾ ਹੈ ਉਹਨੂੰ ਕੋਈ ਮਾਰ ਨਹੀਂ ਸਕਦਾ ਕੋਈ ਕੱਢ ਨਹੀਂ ਸਕਦਾ ਕਿਸੇ ਮਨੁੱਖ ਦੀ ਸਰੀਰਕ ਅਵਸਥਾ ਨੂੰ ਮਨੁੱਖ ਨੂੰ ਕੈਦ ਕੀਤਾ ਜਾ ਸਕਦਾ ਹੈ ਉਹਦੇ ਅੰਦਰ ਨੂੰ ਨਹੀਂ ਸਰੀਰ ਨੂੰ ਕੈਦ ਕੀਤਾ ਜਾ ਸਕਦਾ ਜ਼ਮੀਰ ਨੂੰ ਹੁਣ ਨਤੀਜਾ ਹੀ ਨਿਕਲਿਆ ਕਿਉਂਕਿ ਅਸੀਂ ਇਮਾਰਤਾਂ ਧਾਮਾਂ ਨੂੰ ਅਕਾਲ ਤਖ਼ਤ ਜਾਂ ਤਖ਼ਤ ਆਖਣ ਲੱਗ ਪਏ ਉਹਦਾ ਨਤੀਜਾ ਨਿਕਲਿਆ ਤਖ਼ਤਾਂ ਦੀ ਮਰਿਆਦਾ ਇੱਕ ਨਾ ਰਹੀ ਅੱਜ ਸਾਨੂੰ ਹੀ ਸ਼ਿਕਵਾ ਹੋ ਗਿਆ ਕਿ ਤਖ਼ਤਾਂ ਦੀ ਮਰਿਆਦਾ ਇੱਕ ਨਹੀਂ ਬਲਕਿ ਟਕਰਾਓ ਸ਼ੁਰੂ ਹੋ ਗਿਆ ਆਹ ਕੁਝ ਸਾਲਾਂ ਦੀ ਗੱਲ ਹੀ ਹੈ ਪਹਿਲਾਂ ਹੁਣ ਦੇ ਵਕਤ ਦੇ ਸੇਵਾਦਾਰ ਮੁੱਖ ਸੇਵਾਦਾਰ ਪਟਨਾ ਸਾਹਿਬ ਦੇ ਗਿਆਨੀ ਇਕਬਾਲ ਸਿੰਘ ਜੀ ਜਿਹੜੇ ਇਸ ਵੇਲੇ ਜਥੇਦਾਰ ਨੇ ਇਹਨਾਂ ਨੇ 2-3 ਸਾਲ ਪਹਿਲਾਂ ਬੜਾ ਵੱਡਾ ਇੱਕ ਉਪਰਾਲਾ ਅਤੇ ਬੜੀ ਵੱਡੀ ਕੋਸ਼ਿਸ਼ ਕੀਤੀ ਕਿ ਇਹ ਸਾਬਤ ਕੀਤਾ ਜਾਏ ਕਿ ਅਕਾਲ ਤਖ਼ਤ ਨਾਲੋਂ ਪਟਨਾ ਸਾਹਿਬ ਤਖ਼ਤ ਮਹਾਨ ਹੈ ਇਹ ਵੱਡਾ ਹੈ ਲਿਖਤੀ ਸਜਾਇਦੀਆਂ ਅਨੇਕਾਂ ਬਣਾ ਕੇ ਵਿਵਸਥਿਤ ਢੰਗ ਨਾਲ ਪੇਸ਼ ਕਰਨ ਦੀ ਸੰਗਤ ਵਿੱਚ ਕੋਸ਼ਿਸ਼ ਕੀਤੀ ਕਿ ਮਾਨਤਾ ਇਹ ਦਿੱਤੀ ਜਾਏ ਕਿ ਅਕਾਲ ਤਖ਼ਤ ਨਾਲੋਂ ਪਟਨਾ ਸਾਹਿਬ ਵੱਡਾ ਹੈ ਆਹ ਵੱਡੇ ਛੋਟੇ ਦਾ ਮਸਲਾ ਤਖ਼ਤਾਂ ਵਿੱਚ ਆ ਗਿਆ ਵੱਧਦਾ ਗਿਆ ਕਿਉਂ ਕਿਉਂਕਿ ਕਬਜ਼ਾ ਜਿੰਦਾ ਹੋਵੇ ਹੁੰਦਾ ਇਮਾਰਤ ਤੇ ਹੈ ਕਦੀ ਤਖ਼ਤ ਤੇ ਨਹੀਂ ਡਿਸਿਪਲਿਨ ਤੇ ਨਹੀਂ ਕਿਸੇ ਸਿਧਾਂਤ ਤੇ ਨਹੀਂ ਅਸੀਂ ਤਪਲਾ ਪਹਿਲਾ ਖਾ ਗਏ ਕਿ ਅਸੀਂ ਇਮਾਰਤ ਨੂੰ ਅਕਾਲ ਤਖ਼ਤ ਆਖਣ ਲੱਗ ਪਏ ਅਕਾਲ ਤਖ਼ਤ ਦੀ ਸਿਧਾਂਤ ਜੇ ਮੈਂ ਉਸ ਲਫ਼ਜ਼ ਨੂੰ ਫਿਰ ਦੁਹਰਾ ਰਿਹਾ ਅਕਾਲ ਤਖ਼ਤ ਦੀ ਇਮਾਰਤ ਮਹਾਨ ਹੈ ਮੈਂ ਇਹ ਨਹੀਂ ਚੱਲ ਕਹਿੰਦਾ ਕਹਿ ਰਿਹਾ ਕਿ ਉਸਨੂੰ ਮੰਨਣਾ ਛੱਡ ਦਿਓ ਉਧਰੋਂ ਮੂੰਹ ਮੋੜ ਲਓ ਉਹਨੂੰ ਕੁਝ ਨਾ ਸਮਝ ਮਹਾਨ ਹੈ ਕਿਉਂਕਿ ਉਹ ਇੱਕ ਕੇਂਦਰੀ ਸਥਾਨ ਬਣਾਇਆ ਗਿਆ ਸੀ ਤਾਂ ਕਿ ਅਕਾਲ ਸਿਧਾਂਤ ਰੂਪੀ ਜਿਹੜਾ ਅਕਾਲ ਤਖ਼ਤ ਹੈ ਉੱਥੋਂ ਮੁੱਖ ਰੂਪ ਵਿੱਚ ਪਰਚਾਇਆ ਜਾਏ ਕੋਸ਼ਿਸ਼ ਕਰੋ ਗੁਰੂ ਰਹਿਮਤ ਕਰੇ ਅੱਜ ਵੀ ਉਸ ਅਕਾਲ ਤਖ਼ਤ ਦੇ ਸਿਧਾਂਤ ਦਾ ਅਕਾਲ ਸਿਧਾਂਤ ਦਾ ਮੁੱਖ ਪ੍ਰਚਾਰਕ ਅਸਥਾਨ ਕੇਂਦਰੀ ਅਸਥਾਨ ਉਹ ਬਣਿਆ ਰਹੇ ਤਾਂ ਕਿ ਉੱਥੋਂ ਉਸ ਅਕਾਲ ਸਿਧਾਂਤ ਨੂੰ ਪ੍ਰਾਪਤ ਕਰਨ ਲਈ ਹਰ ਸਿੱਖ ਦਾ ਸੀਸ ਝੁਕੇ ਪਵਿੱਤਰ ਅਸਥਾਨ ਹੈ ਉੱਥੋਂ ਸਦੀਆਂ ਭਰ ਅਕਾਲ ਸਿਧਾਂਤ ਸਹੀ ਰੂਪ ਵਿੱਚ ਪ੍ਰਚਾਰਿਆ ਗਿਆ ਇਹ ਸਾਡੀ ਗਲਤੀ ਤੇ ਸਾਡੀ ਕਮਜ਼ੋਰੀ ਹੈ ਜਿਹਦੇ ਤੇ ਅੱਜ ਸਾਨੂੰ ਸ਼ਿਕਵਾ ਅਕਾਲ ਤਖ਼ਤ ਦੇ ਹੁਕਮਨਾਮੇ ਦੀ ਗਲਤੀ ਹੈ ਸਾਡੀਆਂ ਆਪਣੀਆਂ ਕਮਜ਼ੋਰੀਆਂ ਨੇ ਔਰ ਮੁੱਢਲੀ ਕਮਜ਼ੋਰੀ ਜਿਹੜੀ ਹੈ ਮੈਂ ਸਾਂਝੀ ਕਰਨਾ ਚਾਹੁੰਦਾ ਆ ਹੁਣੇ ਇੱਕ ਮਤਾ ਪਾਸ ਹੋਇਆ ਹੈ ਜਿਹਦੇ ਵਿੱਚ ਇਹ ਗੱਲ ਆਖੀ ਗਈ ਤੇ ਮਨ ਦੇ ਹਿਰਦੇ ਦੀ ਅਵਸਥਾ ਬਿਆਨ ਕੀਤੀ ਗਈ ਕਿ ਅਕਾਲ ਤਖ਼ਤ ਦਾ ਜਥੇਦਾਰ ਕਾਇਮ ਕਰਨ ਲੱਗਿਆ ਬਾਹਰ ਦੇ ਸਿੰਘਾਂ ਦੀ ਸਾਡੀ ਤੁਹਾਡੀ ਸ਼ਮੂਲੀਅਤ

0: ਗੁਰਦੁਆਰਾ ਪ੍ਰਬੰਧ ਪੰਜਾਬ ਦਾ ਜਿਹਦੇ ਵਿੱਚ ਅਕਾਲ ਤਖ਼ਤ ਦੀ ਇਮਾਰਤ ਸ਼ਾਮਲ ਹੈ ਉਹ ਸਾਰਾ ਪ੍ਰਬੰਧ ਸ਼੍ਰੋਮਣੀ ਕਮੇਟੀ ਕੋਲ ਹੈ ਤੇ ਸ਼੍ਰੋਮਣੀ ਕਮੇਟੀ ਜਿਹੜੀ ਹੈ ਉਹ ਸੈਂਟਰ ਸਰਕਾਰ ਦੇ ਉਹਨਾਂ ਨਿਯਮਾਂ ਤੇ ਉਹਨਾਂ ਹੁਕਮਾਂ ਤੇ ਉਹਨਾਂ ਰੂਲਸ ਦੇ ਮੁਤਾਬਕ ਜਿਵੇਂ ਬਾਕੀ ਇਲੈਕਸ਼ਨ ਹੁੰਦੇ ਨੇ ਉਸੇ ਤਰ੍ਹਾਂ ਇਲੈਕਸ਼ਨ ਅਧੀਨ ਚੁਣੀ ਹੋਈ ਆ ਸਕਦੀ ਹੈ ਤੁਹਾਡੀ ਸਾਡੀ ਮਰਜ਼ੀ ਦੀ ਚੋਣ ਨਾਲ ਨਹੀਂ ਉਹਦੇ ਵਿੱਚ ਫੈਸਲਾ ਵੀ ਉਹਨਾਂ ਦੀ ਮਰਜ਼ੀ ਦਾ ਹੈ ਕਿ ਵੋਟਰ ਕਿਹੋ ਜਿਹਾ ਹੋਵੇ ਪਿਛਲੇ ਦਿਨਾਂ ਵਿੱਚ ਰੋਜ਼ ਨਾਈ ਦੇ ਦਰਵਾਜ਼ੇ ਤੇ ਮੱਥਾ ਟੇਕਣ ਵਾਲੇ ਲੋਕ ਵੀ ਉੱਥੋਂ ਦੇ ਵੋਟਰ ਬਣੇ ਤੁਸੀਂ ਅਸੀਂ ਕੁਛ ਨਹੀਂ ਕਰ ਸਕਦੇ ਈਵਨ ਜਿਨ੍ਹਾਂ ਰਾਜਨੀਤਿਕਾਂ ਦਾ ਕਬਜ਼ਾ ਹੈ ਉਹ ਤੁਸੀਂ ਮਰਜ਼ੀ ਨਾਲ ਨਹੀਂ ਖੁਦਾ ਸਕਦੇ ਕਿਉਂਕਿ ਗੁਰਦੁਆਰਾ ਐਕਟ ਦੇ ਮੁਤਾਬਕ ਸ਼੍ਰੋਮਣੀ ਕਮੇਟੀ ਹੀ ਉੱਥੇ ਕਾਬਜ਼ ਹੈ ਤੇ ਸ਼੍ਰੋਮਣੀ ਕਮੇਟੀ ਬਕਾਇਦਾ ਚੁਣੀ ਜਾਣੀ ਹੈ ਇਲੈਕਸ਼ਨ ਨਾਲ ਉਹ ਇਲੈਕਸ਼ਨਾਂ ਦੀ ਤਾਰੀਖ ਵੀ ਤੇ ਇਲੈਕਸ਼ਨ ਕਮਿਸ਼ਨ ਵੀ ਹਿੰਦੁਸਤਾਨ ਸਰਕਾਰ ਨੇ ਆਇਦ ਕਰਤੀ ਤੁਸੀਂ ਨੇ ਮੈਂ ਤੁਹਾਡੇ ਨਾਲ ਅੰਦਰੂਨੀ ਕੁਝ ਗੱਲਾਂ ਸਾਂਝੀ ਕਰਨਾ ਚਾਹੁੰਦਾ ਮੇਰੇ ਅਸੀਂ ਆਪਾਂ ਬਾਹਰ ਬੈਠੇ ਖੁਆਬ ਜਾਈ ਜਾਣੀ ਚਾਹੀਏ ਕੁਝ ਕਰਨਾ ਤਾਂ ਸੋਚ ਕਰ ਤੁਸੀਂ ਚੱਲ ਕੇ ਨਹੀਂ ਲਿਆ ਸਕਦੇ ਆਪਣੀ ਮਰਜ਼ੀ ਦਾ ਬਾਹਰੋਂ ਨੁਮਾਇੰਦਾ ਬਾਹਰਲੇ ਦੇਸ਼ ਦਾ ਨਹੀਂ ਨਾ ਬਾਹਰਲੇ ਦੇਸ਼ ਦਾ ਕੋਈ ਵੋਟਰ ਉੱਥੇ ਜਾ ਕੇ ਵੋਟ ਪਾ ਸਕਦਾ ਤੁਹਾਡੀ ਸ਼ਮੂਲੀਅਤ ਕਿਵੇਂ ਹੋਵੇ ਗੁਰਦੁਆਰਾ ਐਕਟ ਨੂੰ ਈਵਨ ਸ਼੍ਰੋਮਣੀ ਕਮੇਟੀ ਵੀ ਨਹੀਂ ਬਦਲ ਸਕਦੀ ਉਹ ਪਾਰਲੀਮੈਂਟ ਵਿੱਚ ਪਾਸ ਹੋਇਆ ਜੇ ਉਹਦੇ ਵਿੱਚ ਕੋਈ ਅਮੈਂਡਮੈਂਟ ਆਉਣੀ ਹੈ ਤਾਂ ਸ਼੍ਰੋਮਣੀ ਕਮੇਟੀ ਦਾ ਸਿਰਫ ਇੰਨਾ ਕੁ ਹੱਥ ਹੈ ਕਿ ਉਹਨਾਂ ਦੀ ਰਾਏ ਨਾਲ ਹੋਵੇ ਲੇਕਿਨ ਉਹਦੀ ਅਮੈਂਡਮੈਂਟ ਜਿਹੜੀ ਹੈ ਉਹ ਪਾਰਲੀਮੈਂਟ ਵਿੱਚ ਹੀ ਹੋਵੇ ਸ਼੍ਰੋਮਣੀ ਕਮੇਟੀ ਇਕੱਲੀ ਨਹੀਂ ਕਰ ਸਕਦੀ ਦੂਜੀ ਚੀਜ਼ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਦਾ ਰਾਜਨੀਤਿਕ ਜਿਹੜਾ ਅਕਾਲ ਤਖ਼ਤ ਦੀ ਇਮਾਰਤ ਤੇ ਅਕਾਲ ਤਖ਼ਤ ਦੇ ਜਥੇਦਾਰ ਤੇ ਕਾਬਜ਼ ਹੈ ਉਹ ਬਿਲਕੁਲ ਉਹਦਾ ਕਬਜ਼ਾ ਛੱਡਣ ਨਹੀਂ ਚਾਹੁੰਦਾ ਮੈਂ ਤੁਹਾਨੂੰ ਇਹਦੇ ਸੰਬੰਧੀ ਹੱਦ ਬੀਤੀ ਬਾਕਾਇਦਾ ਬਾਪਰੂਫ ਦਿਖਾ ਸਕਦਾ ਗੁਰਦੁਆਰਾ ਐਕਟ ਆਲ ਇੰਡੀਆ ਗੁਰਦੁਆਰਾ ਐਕਟ ਦੀ ਵੀ ਕਦੀ ਆਵਾਜ਼ ਉੱਠੀ ਤੁਹਾਨੂੰ ਯਾਦ ਹੋਵੇਗਾ ਉਹ ਆਲ ਇੰਡੀਆ ਗੁਰਦੁਆਰਾ ਐਕਟ ਦੀ ਆਵਾਜ਼ 30 ਸਾਲ ਪਹਿਲਾਂ ਉੱਠੀ ਹੋਈ ਅੱਜ ਤੱਕ ਖਾਮੋਸ਼ ਕਿਉਂ ਅੱਜ ਤੱਕ ਖਾਮੋਸ਼ ਕਿਉਂ ਹੈ ਨਿਰਾਰਥ ਹੋ ਕੇ ਕਿਉਂ ਰਹਿ ਗਈ ਹਾਲਾਂਕਿ ਕਿਸੇ ਹੱਦ ਤੱਕ ਉਹਦਾ ਲਾਭ ਵੀ ਜੇ ਨੁਕਸਾਨ ਸੀ ਤੇ ਲਾਭ ਵੀ ਸੀ ਜਦੋਂ ਅਸੀਂ ਹੱਕ ਵਧਾ ਹੀ ਚੁੱਕੇ ਹਾਂ ਅਸੀਂ ਗੁਰਦੁਆਰਾ ਐਕਟ ਦੇ ਅਧੀਨ ਆ ਹੀ ਚੁੱਕੇ ਹਾਂ ਜਿਹੜਾ ਅਸੀਂ ਤੋੜ ਨਹੀਂ ਸਕਦੇ ਤਾਂ ਉਹਦੇ ਵਿੱਚੋਂ ਕੋਈ ਰਾਹ ਤੇ ਕੱਢੀਏ ਜਿੱਥੋਂ ਸਾਡੀ ਆਵਾਜ਼ ਨਿਕਲੇ ਉਹ ਵੀ ਅਸੀਂ ਆਪ ਬੰਦ ਕੀਤੀ ਹੋਈ ਗੁਰਦੁਆਰਾ ਐਕਟ ਆਲ ਇੰਡੀਆ ਗੁਰਦੁਆਰਾ ਐਕਟ ਦੇ ਮੁਤਾਬਕ ਇੱਕ ਪੱਖੋਂ ਇਹ ਚੰਗਾ ਵੀ ਸੀ ਕਿ ਆਲ ਇੰਡੀਆ ਵਿੱਚ ਇਲੈਕਸ਼ਨ ਹੋਣ ਸਿੱਖਾਂ ਦੀ ਵੋਟ ਪਵੇ ਤੇ ਪੰਜਾਬ ਤੋਂ ਬਾਹਰ ਦੇ ਨੁਮਾਇੰਦੇ ਵੀ ਆਉਣ ਤੇ ਪੰਜਾਬ ਤੋਂ ਬਾਹਰ ਦੇ ਵੀ ਜਿੰਨੇ ਸਾਡੇ ਇਤਿਹਾਸਕ ਗੁਰਦੁਆਰੇ ਸਮੇਤ ਤਖ਼ਤਾਂ ਦੇ ਬਾਹਰ ਲਿਆਉਂਦੇ ਉਹ ਸਾਰੇ ਇੱਕੋ ਹੀ ਸ਼੍ਰੋਮਣੀ ਕਮੇਟੀ ਦੇ ਅਧੀਨ ਹੋਣਗੇ ਤੇ ਉਹਦੇ ਨਾਲ ਇੱਕੋ ਹੀ ਮਰਿਆਦਾ ਸਾਰੇ ਤਖ਼ਤਾਂ ਤੇ ਲਾਗੂ ਹੋਵੇਗੀ ਇਹ ਇੱਕ ਚੰਗਾ ਪੱਖ ਸੀ ਸਾਰੇ ਸ਼੍ਰੋਮਣੀ ਕਮੇਟੀ ਦੇ ਅਧੀਨ ਹੋ ਜਾਣਗੇ ਇੱਕੋ ਹੀ ਸੇਵਾ ਦੇ ਅਧੀਨ ਹੋ ਜਾਣਗੇ ਜਿੰਨੇ ਆਲ ਇੰਡੀਆ ਦੇ ਜਿੰਨੇ ਗੁਰਦੁਆਰੇ ਨੇ ਸਾਰਿਆਂ ਦੀ ਕਮੇਟੀ ਇੱਕ ਹੋਵੇਗੀ ਉੱਥੇ ਮਰਿਆਦਾ ਵੀ ਇੱਕ ਲਾਗੂ ਹੋਵੇਗੀ ਇੱਥੇ ਸਰਕਾਰ ਵੀ ਨਹੀਂ ਚਾਹੁੰਦੀ ਕਿ ਆਲ ਇੰਡੀਆ ਗੁਰਦੁਆਰਾ ਐਕਟ ਬਣੇ ਕਿਉਂਕਿ ਉਹਦੇ ਨਾਲ ਉਹਨਾਂ ਦੇ ਹੱਥੋਂ ਉਹ ਤਖ਼ਤ ਜਿਨ੍ਹਾਂ 'ਤੇ ਉਹ ਮਰਿਆਦਾ ਗੈਰ ਸਿੱਖ ਮਰਿਆਦਾ ਵਰਤਾ ਕੇ ਅਤੇ ਲੋੜ ਪੈਣ 'ਤੇ ਗੈਰ ਸਿੱਖ ਸੋਚ ਨੂੰ ਪ੍ਰਜਵਲਿਤ ਕਰਨ ਲਈ ਉਹਨਾਂ ਤਖ਼ਤਾਂ ਦੀ ਵਰਤੋਂ ਕਰਦੀ ਸਰਕਾਰ ਅਕਾਲ ਤਖ਼ਤ ਦੀ ਵਰਤੋਂ ਸਰਕਾਰ ਪੰਜਾਬ ਦਾ ਰਾਜਨੀਤਿਕ ਕਰ ਰਿਹਾ ਅਕਾਲ ਤਖ਼ਤ ਤੋਂ ਬਾਹਰ ਦੀ ਜਿੰਨੇ ਤਖ਼ਤਾਂ ਦੀ ਵਰਤੋਂ ਹੈ ਉਹ ਸਰਕਾਰ ਹੀ ਕਰ ਰਹੀ ਅੱਛਾ ਹੁਣ ਇਹਨਾਂ ਦੋਵਾਂ ਦਾ ਮੇਲ ਕਿਵੇਂ ਸਰਕਾਰ ਨਹੀਂ ਚਾਹੁੰਦੀ ਬਾਹਰ ਨੇ ਤਖ਼ਤ ਪੰਜਾਬ ਦੇ ਸਿੱਖਾਂ ਦੇ ਹਵਾਲੇ ਕੀਤੇ ਜਾਣ ਉਹ ਵੀ ਨਹੀਂ ਚਾਹੁੰਦੇ ਲੇਕਿਨ ਇੱਕ ਖਿਆਲ ਕਰਿਓ ਪੰਜਾਬ ਦੇ ਰਾਜਨੀਤਿਕ ਵੀ ਨਹੀਂ ਚਾਹੁੰਦੇ ਮੇਰੇ ਨਾਲ ਹੱਡ ਬੀਤੀ ਨਾਮ ਤੋਂ ਵੀ ਸੰਕੋਚ ਨਹੀਂ ਕਰਦਾ ਸਰਦਾਰ ਬਲਦੇਵ ਸਿੰਘ ਸੀਵੀਆ ਕੁਝ ਸਮੇਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਜਦੋਂ ਮੈਂ ਸੇਵਾ ਤੋਂ ਪਾਸ ਜੋੜੇ ਕਿ ਜੇ ਇੱਥੇ ਉਹ ਹੀ ਮਰਿਆਦਾ ਚੱਲਣੀਆਂ ਨੇ ਤਾਂ ਮੈਂ ਪਦਵੀਆਂ ਦਾ ਫੜ ਕੇ ਬੈਠਣ ਦਾ ਸੁਭਾਅ ਨਹੀਂ ਰੱਖਦਾ ਮੈਨੂੰ ਵਾਪਸ ਆ ਖੈਰ ਪਿਆਰ ਬਹੁਤ ਤੇ ਸ਼ਰਧਾ ਪਿਆਰ ਬਹੁਤ ਰੱਖਦੇ ਸਨ ਸੀਨੀਅਰ ਸਾਹਿਬ। ਕੁਛ ਦਿਨਾਂ ਬਾਅਦ ਉਹਨਾਂ ਨੇ ਮੀਟਿੰਗ ਰੱਖੀ ਸੈਂਟਰ ਸਰਕਾਰ ਨਾਲ ਸ਼੍ਰੋਮਣੀ ਕਮੇਟੀ ਦੀਆਂ ਕੁਛ ਲੋੜਾਂ ਦੇ ਸੰਬੰਧ ਵਿੱਚ, ਤੇ ਮੈਨੂੰ ਫੋਨ ਆਇਆ। ਮੈਂ ਤੁਹਾਨੂੰ ਹੱਡ ਬੀਤੀ ਇਸ ਲਈ ਸਾਂਝੀ ਕਰਨਾ ਚਾਹੁੰਦਾ ਕਿ ਸਾਨੂੰ ਪਤਾ ਲੱਗੇ ਅਸੀਂ ਕਿੱਥੇ ਖੜੇ ਹਾਂ। ਮੈਨੂੰ ਫੋਨ ਆਇਆ ਕਿ ਸਿੰਘ ਸਾਹਿਬ ਅਸੀਂ ਮੀਟਿੰਗ ਰੱਖੀ ਹੈ ਤੇ ਮੀਟਿੰਗ ਦਾ ਏਜੰਡਾ ਤਿਆਰ ਕੀਤਾ, ਤੇ ਮੈਂ ਚਾਹੁੰਦਾ ਜਾਣ ਤੋਂ ਪਹਿਲਾਂ ਮੈਂ ਉਹ ਏਜੰਡਾ ਤੁਹਾਡੇ ਨਾਲ ਸਾਂਝਾ ਕਰ ਲਵਾਂ। ਤੁਸੀਂ ਕੋਈ ਹੋਰ ਰਾਏ ਦੇਣੀ ਹੋਵੇ ਤਾਂ ਦੇ ਲਓ, ਮੈਨੂੰ ਤੁਹਾਡੇ 'ਤੇ ਵਿਸ਼ਵਾਸ ਹੈ, ਤੁਸੀਂ ਕੌਮੀ ਕਾਜ ਵਿੱਚ ਹੱਥ ਬਟਾਉਂਦੇ ਹੋ, ਤੇ ਮੈਂ ਤੁਹਾਨੂੰ ਘਰ ਆ ਕੇ ਮਿਲਣਾ ਚਾਹੁੰਦਾ ਤੇ ਤੁਹਾਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆ ਚੁੱਕਾ ਸੀ। ਜੀ ਆਇਆ, ਆ ਜਾਓ। ਜਿਸ ਦਿਨ ਦਿੱਲੀ ਜਾਣਾ ਸੀ ਉਸ ਤੋਂ ਇੱਕ ਦਿਨ ਪਹਿਲਾਂ ਮੇਰੇ ਕੋਲ ਘਰ ਲੁਧਿਆਣੇ ਆ ਗਏ। ਰਾਤ ਬੈਠ ਕੇ ਮੀਟਿੰਗ ਕਰਨੀ ਸੀ, ਦੋਵੇਂ ਬੈਠ ਕੇ ਵਿਚਾਰ ਕਰਨੀ ਸੀ। ਉਹਨਾਂ ਨੇ ਮੈਨੂੰ ਆਪਣੀਆਂ ਲੋੜਾਂ ਦਾ ਏਜੰਡਾ ਦਿਖਾਇਆ ਕਿ ਚੁਬੀਰ ਦੇ ਦਰਬਾਰ ਸਾਹਿਬ ਦੇ ਐਸਾ ਵਾਤਾਵਰਨ ਹੋਵੇ, ਇੱਥੇ ਪੰਜਾਬ ਸਰਕਾਰ ਜਿਹੜੀ ਸਿੱਧਾ ਦਖਲ ਦਿੰਦੇ, ਬਹੁਤ ਕੁਝ ਗੱਲਾਂ ਸਨੇਸ਼ੀਆਂ ਨੂੰ ਸੁਣਾਈ ਤੇ ਕਹਿਣ ਲੱਗੇ ਤੁਸੀਂ ਕੋਈ ਐਡ ਕਰਾਉਣਾ। ਉਹਨਾਂ ਦਿਨਾਂ ਅੰਦਰ 20 ਸਾਲ ਗੁਜ਼ਰ ਗਏ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਲੈਕਸ਼ਨ ਨੂੰ, ਹਾਲਾਂਕਿ ਹਰ 5 ਸਾਲ ਬਾਅਦ ਵੀ ਸਰਕਾਰ ਨਹੀਂ ਸੀ ਚਾਹੁੰਦੀ ਉਹਨਾਂ ਦੇ ਮਤਲਬ ਦਾ ਉੱਥੇ ਵਾਤਾਵਰਨ ਹੋਵੇ ਤੇ ਮਤਲਬ ਦਾ ਪਹਿਰਾ ਹੋਵੇ, ਤੇ ਕਦੀ ਹਿੰਦੁਸਤਾਨ ਸਰਕਾਰ ਚਾਹੁੰਦੀ ਨਹੀਂ ਕਿ ਇੱਥੇ ਇਲੈਕਸ਼ਨ ਹੋ ਜਾਣ, ਕਿਉਂਕਿ ਇਲੈਕਸ਼ਨ ਉਹਨਾਂ ਦੀ ਮਰਜ਼ੀ ਨਾਲ ਹੀ ਹੋਣੇ ਨੇ, ਸਾਡੀ ਮਰਜ਼ੀ ਨਾਲ ਨਹੀਂ ਹੋਣੇ। ਮੈਂ ਫਿਰ ਦੁਹਰਾ ਲਿਆ, 20 ਸਾਲ ਹੋ ਗਏ ਸਨ ਇਲੈਕਸ਼ਨ ਹੋਏ ਨੂੰ, ਇਲੈਕਸ਼ਨ ਨਹੀਂ ਸਨ ਹੋ ਰਹੇ। ਹਰ ਪਾਸਿਓਂ ਹਾਹਾਕਾਰ ਸੀ, ਸਾਡੇ ਨੌਜਵਾਨ ਜਥੇਬੰਦੀਆਂ ਜਿਹੜੀਆਂ ਉਹ ਵੀ ਪਰੇਸ਼ਾਨ ਸਨ ਕਿ ਕੋਈ ਵਿਅਕਤੀ 20 ਸਾਲ ਤੋਂ ਕਾਬਜ਼ ਹੈ ਅੱਜ ਉਹ ਸਾਡੇ ਵਿੱਚ ਨਹੀਂ। ਮੈਂ ਕਿਸੇ ਦੀ ਆਲੋਚਨਾ ਵਿੱਚ ਨਹੀਂ ਪੈਣਾ। ਮੈਂ ਸੀਨੀਅਰ ਸਾਹਿਬ ਨੂੰ ਆਖਿਆ, ਮੈਂ ਕਿਹਾ ਇੱਕ ਗੱਲ ਹੋਰ ਐਡ ਕਰ ਲਓ। ਤੁਸੀਂ ਆਖੋ ਵੀ 20 ਸਾਲ ਹੋ ਗਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇਲੈਕਸ਼ਨ ਨਹੀਂ ਹੋਏ, ਸਿੱਖਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ, ਆਇਦ ਕਰਨ ਦਾ ਕੋਈ ਮੌਕਾ ਨਹੀਂ ਮਿਲਿਆ, ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਲੈਕਸ਼ਨ ਕਰਾ ਦੇ ਤਾਂ ਕਿ ਹਰ ਸਿੱਖ ਆਪਣੀ ਸੋਚ ਆਇਦ ਕਰ ਸਕੇ। ਮੈਂ ਤੁਹਾਨੂੰ ਪਿਛਲੇ ਅੰਦਰ ਦੀ ਗੱਲ ਦੱਸਣਾ ਚਾਹੁੰਦਾ। ਸੀਨੀਅਰ ਸਾਹਿਬ ਹਾਲਾਂਕਿ ਬਹੁਤ ਚੰਗੇ, ਮੇਰੇ ਵੀ ਬਹੁਤ ਨੇੜੇ ਸਨ, ਪਰ ਉਹ ਸਤੰਬਰ ਗਏ। ਕਹਿਣ ਲੱਗੇ ਸਿੰਘ ਸਾਹਿਬ ਇਹ ਕੰਮ ਨਾ ਕਰਿਓ, ਇਹ ਆਪਾਂ ਕੰਮ ਨਹੀਂ ਕਰ ਸਕਦੇ। ਕਿਉਂ? ਅੱਛਾ ਜੇ ਹੁਣ ਤਾਂ ਇਲੈਕਸ਼ਨਾਂ ਦਾ ਵੇਲਾ ਹੀ ਨਹੀਂ, ਜੇ ਇਸ ਵੇਲੇ ਇਲੈਕਸ਼ਨ ਹੋ ਗਿਆ ਤੇ ਜਿੰਨੇ ਡਾਂਗਾਂ ਤੇ ਬੰਦੂਕਾਂ ਚੁੱਕੀ ਫਿਰਦੇ ਨੇ ਇਹਨਾਂ ਦੇ ਸਾਹਮਣੇ ਕੋਈ ਬੋਲਦਾ ਨਹੀਂ, ਇਹਨਾਂ ਨੇ ਆ ਕੇ ਦਰਬਾਰ ਸਾਹਿਬ ਤੇ ਇਹ ਨਾ ਚੋਣੀ ਕੁਝ ਕਾਬਲ ਹੋ ਜਾਣਾ, ਸਾਡੀ ਇਹਨਾਂ ਦੇ ਸਾਹਮਣੇ ਕੋਈ ਵੈਲਿਊ ਨਹੀਂ ਕਿਸੇ ਹੱਦ ਤੱਕ ਉਹਨਾਂ ਦਾ ਵਕਤ ਦੇ ਹਾਲਾਤ ਮੁਤਾਬਿਕ ਸੋਚ ਕੇ ਫੈਸਲਾ। ਕਹਿਣ ਲੱਗੇ ਸਾਰਾ ਕਬਜ਼ਾ ਇਹਨਾਂ ਦਾ ਹੋ ਜਾਣਾ, ਜਿਹੜੇ ਜਿਹਨਾਂ ਨੂੰ ਸਰਕਾਰ ਅੱਤਵਾਦੀ ਆਖਦੀ ਹੈ ਤੇ ਅਸੀਂ ਸ਼ਹੀਦ ਆਖਦੇ ਹਾਂ, ਇਹਨਾਂ ਦਾ ਕਬਜ਼ਾ ਹੋ ਜਾਣਾ, ਸਾਡੀ ਇਹਨਾਂ ਦੇ ਸਾਹਮਣੇ ਕੋਈ ਵਾਹ ਨਹੀਂ, ਫਿਰ ਸਾਨੂੰ ਮੁਸ਼ਕਲ ਹੋ ਜਾਏਗਾ, ਇਹ ਸਾਡੇ ਗਰਮ ਧੜੇ ਦਾ ਕਬਜ਼ਾ ਹੋ ਜਾਏਗਾ। ਮੈਂ ਆਖਿਆ ਤੁਸੀਂ ਇਉਂ ਕਰੋ, ਇਲੈਕਸ਼ਨ ਨਾ ਰੋਕੋ, ਉਹਦੀ ਬਜਾਏ ਮੈਂ ਤੁਹਾਨੂੰ ਇੱਕ ਨਾਲ ਰਾਏ ਦਿੰਦਾ ਕਿ ਜਿੰਨੀਆਂ ਕੁ ਤੁਹਾਡੇ ਕੋਲ ਪੰਜਾਬ ਦੀਆਂ ਸੀਟਾਂ ਨੇ ਉਹਨਾਂ ਵਿੱਚੋਂ ਤੁਸੀਂ ਮੰਨ ਲਓ ਕਿ ਅੱਧੀਆਂ ਸੀਟਾਂ ਜਿਹੜੀਆਂ ਨੇ ਤੁਹਾਡੇ ਕੋਲੋਂ ਉਹ ਗਰਮ ਧੜੇ ਦੇ ਨੌਜਵਾਨ ਲੈ ਜਾਣਗੇ, ਤੁਸੀਂ ਉਹਨਾਂ ਦੀ ਤਲਵਾਰ ਤੇ ਬੰਦੂਕ ਦੇ ਸਾਹਮਣੇ ਨਹੀਂ ਟਿਕ ਸਕੋਗੇ। ਤੇ ਮੈਂ ਤੁਹਾਨੂੰ ਇਹ ਰਹਿ ਦਿੰਦਾ ਕਿ ਤੁਸੀਂ ਸਰਕਾਰ ਕੋਲ ਇਸ ਗੱਲ ਨਾਲ ਇੱਕ ਹੋਰ ਗੱਲ ਐਡ ਕਰ ਦਿਓ ਕਿ ਆਖੋ ਵੀ ਇਉਂ ਕਰੋ, ਪਹਿਲਾਂ ਬੜੀ ਦੇਰ ਦਾ ਕੰਸੈਪਟ ਗਿਆ ਹੋਇਆ, ਪਹਿਲਾਂ ਆਲ ਇੰਡੀਆ ਗੁਰਦੁਆਰਾ ਐਕਟ ਲਾਗੂ ਕਰ ਦਿਓ ਤੇ ਉਸ ਤੋਂ ਬਾਅਦ ਨਾਲ ਇਲੈਕਸ਼ਨ ਕਰਾ ਦਿਓ। ਇਹ ਮੇਰੀ ਉਹਨਾਂ ਦੀ ਗੱਲਾਂ ਹੋ ਰਹੀਆਂ, ਕਿਉਂਕਿ ਆਲ ਇੰਡੀਆ ਗੁਰਦੁਆਰਾ ਬਣਨ ਨਾਲ ਕੇਵਲ ਪੰਜਾਬ ਦੇ ਅੰਦਰੋਂ ਕੈਂਡੀਡੇਟ ਨੇ ਨਹੀਂ ਆਉਣਾ, ਬਾਹਰ ਦੀਆਂ ਜਿੰਨੀਆਂ ਸਟੇਟਾਂ ਨੇ ਉਹਨਾਂ ਜਿਹੜਾ ਸਿੱਖ ਬੈਠਾ ਉਹਨਾਂ ਦਾ ਚੁਣਿਆ ਹੋਇਆ ਨੁਮਾਇੰਦਾ ਵੀ ਆਉਣਾ। ਜਿੰਨੇ ਕੁ 50% ਤੁਹਾਡੀਆਂ ਵੋਟਾਂ ਤੁਹਾਡੇ ਸੀਟਾਂ ਇੱਥੇ ਘਟਣਗੀਆਂ ਤੇ ਗਰਮ ਧੜੇ ਕੋਲ ਜਾਣਗੀਆਂ, ਉਸ ਤੋਂ ਜ਼ਿਆਦਾ ਸੀਟਾਂ ਤੇ ਬਾਹਰੋਂ ਜਿਹੜੇ ਆਉਣਗੇ ਕੈਂਡੀਡੇਟ ਉਹ ਸਾਰੇ ਹੀ ਨਰਮ ਧੜੇ ਦੇ ਹੋਣਗੇ, ਕਿਉਂਕਿ ਬਾਹਰ ਬੈਠਾ ਸਿੱਖ ਕੋਈ ਵੀ ਗਰਮ ਗੱਲ ਨਹੀਂ ਕਰ ਸਕਦਾ, ਮਜ਼ਬੂਰੀ ਹੈ, ਉਸ ਇਹ ਵਿਵਸਥਾ ਵਿੱਚ ਰਹਿਣ ਵਾਲਾ ਉਹ ਟਕਰਾਓ ਨਹੀਂ ਲੈ ਸਕਦਾ। ਬਾਹਰੋਂ ਜਿਹੜੇ ਕੈਂਡੀਡੇਟ ਤੁਹਾਨੂੰ ਮਿਲਣਗੇ ਉਹ ਸਾਰੇ ਸਹਿਜ ਵਾਲੇ ਮਿਲਣਗੇ, ਤੁਹਾਡਾ ਬੈਲੈਂਸ ਕਾਇਮ ਹੋ ਜਾਏਗਾ, ਤੁਸੀਂ ਪਰੇਸ਼ਾਨ ਨਹੀਂ ਹੋਵੋ। ਜਦੋਂ ਮੈਂ ਇਹ ਗੱਲ ਆਖੀ ਆਲ ਇੰਡੀਆ ਗੁਰਦੁਆਰਾ ਕਿ ਜਿਹੜਾ ਜਵਾਬ ਮਿਲਿਆ ਉਹ ਅੱਜ ਮੈਂ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ। ਤੁਸੀਂ ਕਿਵੇਂ ਕਹਿੰਦੇ ਹੋ ਕਿ ਬਾਹਰਲੀ ਸਾਡੀ ਸ਼ਮੂਲੀਅਤ ਹੋਵੇ? ਸੀਨੀਅਰ ਸਾਹਿਬ ਦਾ ਜਵਾਬ ਸੀ, ਸਿੰਘ ਸਾਹਿਬ ਤਾਂ ਬਿਲਕੁਲ ਨਾ ਕਰੇ, ਉਦੋਂ ਵੀ ਮਾੜਾ ਹੋਏਗਾ, ਕਿਉਂਕਿ ਬਾਹਰ ਜਿੰਨਾ ਸਿੱਖ ਰਹਿੰਦਾ ਨਾ ਉਹ ਗੈਰ ਜੱਟ ਤੇ ਭਾਪਾ ਰਹਿੰਦਾ, ਬਿਜ਼ਨਸਮੈਨ ਰਹਿੰਦਾ। ਇਹ ਉਹਨਾਂ ਦੇ ਲਫ਼ਜ਼ ਨੇ, ਤੁਹਾਨੂੰ ਦੁਬਾਰਾ ਦੁਹਰਾ ਰਹੇ।
1: ਚੱਜਾ ਉਰਜ ਸੁਰਜ ਨਹੀਂ ਜਾਣਾ, ਰਹਿਓ ਚਜਕ ਨਾਹੀ ਪਰਵਾਨਾ, ਕੱਚ ਚੱਕ ਚੱਕ ਔਰਨ ਸਮਝਾਵਾ, ਚਗਰ ਕੀਏ ਚਗਰੋ ਹੀ ਪਾਵਾ, ਨਿੰਨਾ ਨਿਕਟ ਜੋ ਕੱਟ ਰਹੋ, ਦੂਰ ਕਹਾਂ ਤਜ ਜਾਏ, ਜਾਂ ਕਾਰਨ ਜਗ ਟੂਡਿਓ, ਨੇਰੋ ਪਾਇਓ ਤਾਹੇ, ਟੱਟਾ ਵਿਕਟ ਘਾਟ ਕੱਟ ਮਾਹੀ, ਖੋਲ ਕਪਾਟ ਮਹਿਲ ਕੇ ਨਾ ਜਾਹੀ, ਦੇਖ ਅਟਲ ਟਲ ਕਤਹਿ ਨਾ ਜਾਵਾ, ਰਹਿ ਲਪਟ ਕੱਟ ਪਰਚੋ ਪਾਵਾ, ਠੱਠਾ ਇਹ ਦੂਰ ਠੱਗ ਨੀਰਾ, ਨੀਠ ਨੀਠ ਮਨ ਕੀਆ ਤੀਰਾ, ਜਿਨ ਠੱਗ ਠੱਗਿਆ ਸਗਲ ਜਗ ਖਾਵਾ, ਸੋ ਠੱਗ ਠੱਗਿਆ ਠੌਰ ਮਨ ਆਵਾ, ਡੱਡਾ ਡਰ ਉਪਜੇ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ, ਜੋ ਡਰ ਡਰੈ ਤਾਂ ਫਿਰ ਡਰ ਲਾਗੈ, ਨਿਡਰ ਹੂਆ ਡਰ ਉਰ ਹੋਏ ਪਾਗੈ, ਟੱਡਾ ਟਿਗ ਟੂੰਡੈ ਕਤਿਆਨਾ, ਟੂੰਡਤ ਹੀ ਟਹਿ ਗਏ ਪਰਾਨਾ, ਚੜ ਸੁਮੇਰ ਟੂੰਡ ਜਬ ਆਵਾ, ਜੇ ਗੜ ਗੜਿਓ ਸੋ ਗੜ ਮੈਂ ਪਾਵਾ, ਨਾ ਰਣ ਰੂਤੋ ਨਰ ਨੇ ਹੀ ਕਰੈ, ਨਾ ਨਿਵੈ ਨਾ

ਸਭ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਵਿਣ ਸਿੱਧੀ ਕਿਨੈ ਨਾ ਪਾਇਆ ਕਰਮ ਮਿਲੈ ਨਾ ਹੀ ਠਾਕ ਰਹਾਇਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਪਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਸਹਿ ਕਿਆ।

ਆਪ ਗਿਆ ਮਨ ਮਾਨਿਆ, ਆਪਣਾ ਕਾਰਜ ਆਪ ਸਵਾਰੇ, ਹੋਰਨ ਕਾਰਜ ਨਾ ਹੋਈ। ਜਿਤ ਕਾਰਜ ਸਤ ਸੰਤੋਖ ਦਇਆ ਧਰਮ ਹੈ, ਗੁਰਮੁਖ ਬੂਝੈ ਕੋਈ। ਪੰਨਤ ਨਾਨਕ ਸਦਨਾ ਕਾ ਫਿਰ ਏਕੋ ਸੋਹੇ, ਜਿਸ ਨੂੰ ਨਦਰ ਕਰੇ ਸਾ ਸੁਹਾਗਣ ਹੋਏ। ਆਸਾ ਮਹਿਲਾ ਪਹਿਲਾ, ਗ੍ਰਿਓ ਬਨ ਸੰਸਰ ਸਹਿ ਸੁਭਾਏ, ਦੁਰਮਤ ਗਤ ਪਈ ਕੀਰਤ ਠਾਏ। ਸਚ ਪੌੜੀ ਸਾਚੋ ਮੁਖ ਨਾਉ, ਸਤਿਗੁਰ ਸੇਵ ਪਾਏ ਨਿਜ ਥਾਉ। ਮਨ ਚੂਰੇ ਖਟ ਦਰਸ਼ਨ ਜਾਣ, ਸਰਬ ਜੋਤ ਪੂਰਨ ਭਗਵਾਨ ਰਹਾਉ। ਅਧਿਕ ਤਿਆਸ ਤੇਖ ਬਹੁ ਕਰੈ, ਦੁਖ ਬਿਖਿਆ ਸੁਖ ਤਨ ਪਰ ਹਰੈ। ਕਾਮ ਕ੍ਰੋਧ ਅੰਤਰ ਤਨ ਹਿਰੈ, ਦੁਬਦਾ ਛੋੜ ਨਾਮ ਨਿਸਤਰੈ। ਸਿਫਤ ਸਲਾਹਣ ਸਹਿਜ ਆਨੰਦ, ਸਖਾ ਸੈਨ ਪ੍ਰੇਮ ਗੋਬਿੰਦ। ਆਪੇ ਕਰੇ ਆਪੇ ਬਖਸ਼ਿੰਦ, ਤਨ ਮਨ ਹਰ ਪੈ ਆ ਗੈ ਜਿੰਦ। ਝੂਠ ਵਿਕਾਰ ਮਹਾ ਦੁਖ ਦੇ, ਤੇਖ ਵਰਨ ਦੀਸੈ ਸਭਕੇ। ਜੋ ਪੁਜੈ ਸੋ ਆਵੇ ਜਾਏ, ਨਾਨਕ ਅਸਥਿਰ ਨਾਮ ਰਜਾਏ। ਆਸਾ ਮਹਿਲਾ ਪਹਿਲਾ, ਏਕੋ ਸਰਵਰ ਕਮਲ ਅਨੂਪ, ਸਦਾ ਵਿਦਾ

ਕਬਜ਼ੇ ਦੇ ਮਸਲੇ ਨੇ ਅੱਜ ਭਾਵੇਂ ਕੋਈ ਗੁਰਦੁਆਰਾ ਸਾਹਿਬ ਹੈ ਭਾਵੇਂ ਤਖਤ ਹੈ ਤੇ ਭਾਵੇਂ ਕੋਈ ਇੱਕ ਖਿਆਲ ਕਰਿਓ ਸਭ ਤੋਂ ਪਹਿਲਾਂ ਅੰਦਰਲੀ ਭਾਵਨਾ ਜਿੰਨੀ ਦੇਰ ਦਾਅਵਿਆਂ ਦੀ ਪਕੜ ਦੀ ਕਬਜ਼ਿਆਂ ਦੀ ਖਤਮ ਨਹੀਂ ਹੁੰਦੀ ਹੁਣ ਅਸੀਂ ਉਹ ਚੀਜ਼ ਚਾਹੁੰਦੇ ਹਾਂ ਉਹ ਚੀਜ਼ ਉਸੇ ਰੂਪ ਵਿੱਚ ਪੈਦਾ ਹੋਵੇ ਧਰਮ ਦਾ ਵੀ ਉਹੋ ਹੀ ਰੂਪ ਹੋਵੇ ਜਿਹਦੇ ਤੇ ਅਸੀਂ ਕਬਜ਼ਾ ਕਰ ਸਕੀਏ ਇਸ ਲਈ ਅਸੀਂ ਰੂਪ ਬਦਲ ਰਹੇ ਹਾਂ ਚਾਰ ਇਮਾਰਤਾਂ ਹੋ ਗਈਆਂ ਪੰਜ ਹੋ ਗਈਆਂ ਕੱਲ੍ਹ ਨੂੰ ਹੋਰ ਵੀ ਉੱਠ ਸਕਦਾ ਹੈ ਕਿਸੇ ਹੋਰ ਥਾਂ ਤੇ ਛੇਵਾਂ ਤੱਕ ਵੀ ਬਣ ਸਕਦਾ ਹੈ ਜੇ ਪੰਜ ਚਾਰ ਦੇ ਪੰਜ ਹੋ ਸਕਦੇ ਨੇ ਪੰਜਾਂ ਛੇਵਾਂ ਵੀ ਹੋ ਸਕਦਾ ਖਿਆਲ ਕਰਿਓ ਇਮਾਰਤ ਦਾ ਨਾਂ ਤਖਤ ਨਹੀਂ ਗੁਰਮਤ ਸਿਧਾਂਤ ਤੇ ਅਕਾਲ ਸਿਧਾਂਤ ਦਾ ਨਾਮ ਤਖਤ ਹੈ ਜਿੱਥੋਂ ਪ੍ਰਚਾਰਿਆ ਮੈਂ ਇਹ ਸਿਰ ਬੁਲਾ ਰਿਹਾ ਕਿ ਮੈਂ ਉਸ ਇਮਾਰਤ ਜਾਂ ਉਸ ਜਥੇਦਾਰ ਦੇ ਵਿਰੁੱਧ ਨਹੀਂ ਇਸੇ ਲਈ ਗੱਲ ਕਰਨਾ ਕਿ ਅਕਾਲ ਤਖ਼ਤ ਇੱਕ ਸਿਧਾਂਤ ਹੈ ਜਿਸ ਪਵਿੱਤਰ ਅਸਥਾਨ ਤੋਂ ਉਹ ਮੁੱਖ ਰੂਪ ਵਿੱਚ ਪ੍ਰਚਾਰਿਆ ਜਾ ਸਕੇ ਜੇ ਪ੍ਰਚਾਰ ਪੈਦਾ ਕਰ ਸਕੋ ਤਾਂ ਉਹ ਇਮਾਰਤ ਵੀ ਮਹਾਨ ਹੈ ਉਹਦੇ ਸਾਹਮਣੇ ਸਾਡਾ ਝੁਕਣਾ ਉਹ ਵਿਅਕਤੀ ਜਿਹੜਾ ਅਕਾਲ ਤਖ਼ਤ ਦੇ ਅਕਾਲ ਸਿਧਾਂਤ ਨੂੰ ਮੁੱਖ ਰੂਪ ਵਿੱਚ ਨਿਚਾਤ ਹੋ ਕੇ ਪ੍ਰਚਾਰ ਸਕੇ ਉਹ ਮਨੁੱਖ ਵੀ ਹੈ ਸਾਡੀ ਜ਼ਿੰਦਗੀ ਵਿੱਚ ਇੱਕ ਪਛਾਣ ਹੋਣੀ ਚਾਹੀਦੀ ਹੈ ਕਿ ਅਕਾਲ ਸਿਧਾਂਤ ਹੀ ਅਕਾਲ ਤਖ਼ਤ ਹੈ ਕਿਉਂਕਿ ਅਕਾਲ ਪੁਰਖ ਅਕਾਲ ਸਿਧਾਂਤ ਵਿੱਚ ਰਹਿੰਦਾ ਤੇ ਮੈਂ ਫਿਰ ਦੁਹਰਾ ਦਿਆਂ ਗੁਰੂ ਨੇ ਬਾਣੀ ਵਿੱਚ ਇਸੇ ਲਈ ਅਗਦੇ ਤੱਕ ਕਹਿਣ ਲੱਗੇ ਇੱਕੋ ਤਖ਼ਤ ਇੱਕੋ ਪਾਤਸ਼ਾਹ ਜਿਸ ਇਮਾਰਤ ਨੂੰ ਤਖ਼ਤ ਆਖਾਂਗੇ ਤਾਂ ਫਿਰ ਵਿਸ਼ਵਾਸ ਕਰਿਓ ਅੱਜ ਪੰਜ ਨੇ ਤੁਸੀਂ ਰੋਜ਼ ਅਰਦਾਸ ਵਿੱਚ ਵੀ ਪੰਜ ਆਖਦੇ ਹੋ ਤੇ ਗੁਰੂ ਬਾਣੀ ਵਿੱਚ ਬੈਠਾ ਫੈਸਲਾ ਦੇ ਰਿਹਾ ਕਹਿੰਦਾ ਏਕੋ ਤਖ਼ਤ ਏਕੋ ਪਾਤਸ਼ਾਹ ਸਰਦੀ ਥਾਈ ਬੇਪਰਵਾਹ ਉਹ ਬੇਪਰਵਾਹ ਸਾਰੇ ਤਖ਼ਤਾਂ ਤੇ ਵਰਤ ਰਿਹਾ ਹਰ ਅਸਥਾਨ ਜਿਸ ਹਿਰਦੇ ਦੇ ਤਖ਼ਤ ਕਿਉਂਕਿ ਹਿਰਦਾ

0: ਅੱਛਾ ਗੁਰੂ ਨੇ ਬਾਣੀ ਵਿੱਚ ਆਖਿਆ
1: ਮੂੰਹ ਕੀ ਆਊ ਤਖਤ
0: ਫੈਸਲਾ ਬਣ ਗਿਆ ਜੇ ਪ੍ਰਭੂ ਮੇਰਾ ਜੀਵਨ ਇੱਕ ਤਖਤ ਬਣ ਜਾਏ ਤੂੰ ਪਾਤਸ਼ਾਹ ਹੋਵੇਂ ਤੇ ਮੇਰੇ ਹਿਰਦੇ ਤੇ ਆ ਕੇ ਬਹਿ ਜਾਏ ਮੂੰਹ ਕੀ ਆਊ ਤਖਤ ਤੇਰੀ ਮਹਿੰਗੇ ਪਾਤਸ਼ਾਹ ਪਾਵ ਮਿਲਾਵੇ ਕੋਲ ਕਮਲ ਜਿਵੇਂ ਭਗਤ ਸਿੰਘ ਤੋਂ ਜਿਵੇਂ ਕਮਲ ਖਿੜ ਜਾਂਦਾ ਹੈ ਤੇਰੇ ਚਰਨਾਂ ਦੀ ਛੋਹ ਨਾਲ ਮੇਰੇ ਹਿਰਦੇ ਦਾ ਤਖਤ ਖਿੜ ਜਾਏ ਗੁਰੂ ਕਹਿੰਦੇ ਨੇ ਆਪਣੀ ਦੱਸਣਾ ਇੱਕੋ ਤਖਤ ਇੱਕੋ ਪਾਤਸ਼ਾਹ ਸਰਬੀ ਥਾਈ ਬੇਸ ਪ੍ਰਵਾਹੋ ਅਗਲੇ ਪਾਸੇ ਕਹਿੰਦੇ ਨੇ ਕਿਸਕਾ ਕੀਆ ਫਿਰ ਭਵਨ ਸਾਰ ਉਹ ਹੈ ਕੌਣ ਉਹ ਅਗਮ ਅਗੋਚਰ ਏਕੰਕਾਰ ਫੈਸਲਾ ਬਣ ਜਾਏ ਤਖਤ ਹੈ ਰਹਿੰਦਾ ਕਿੱਥੇ ਉਹ ਅਕਾਲ ਸਿਧਾਂਤ ਜਿਹੜਾ ਤਖਤ ਹੈ ਅਕਾਲ ਪੁਰਖ ਦਾ ਤੇ ਰਹਿੰਦਾ ਅਕਾਲ ਸਿਧਾਂਤ ਦੇ ਤਖਤ ਦੇ ਉੱਪਰ ਬੈਠਦਾ ਹੈ ਅਕਾਲ ਪੁਰਖ ਤੇ ਉਹ ਅਕਾਲ ਸਿਧਾਂਤ ਕੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੰਸੈਪਟ ਅੱਜ ਤੋਂ ਪਾਈ ਜੈਸੀ ਮੈਂ ਆਵੇ ਖਤਮ ਕੀ ਬਾਣੀ ਇਹ ਤੁਰ ਕੀ ਬਾਣੀ ਆਈ ਜਿਨ ਸਗਲੀ ਚਿੰਤ ਮਿਟਾਈ ਜੈਸੀ ਮੈਂ ਆਵੇ ਖਤਮ ਤੂੰ ਆਪੋ ਬੋਲ ਨਾ ਜਾਣਦਾ ਮੈਂ ਕਿਹਾ ਸਭ ਹੁਕਮਾਓ ਜੀਓ ਉਹਦਾ ਸਿਧਾਂਤ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੰਸੈਪਟ ਅਕਾਲ ਤਖਤ ਹੈ ਜੇ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੰਸੈਪਟ ਉਸ ਪਵਿੱਤਰ ਇਮਾਰਤ ਤੋਂ ਚਲਾ ਸਕੋ ਉਸ ਪਵਿੱਤਰ ਮਨੁੱਖ ਦੇ ਹਿਰਦੇ ਤੋਂ ਪ੍ਰਚਲਿਤ ਕਰ ਸਕੋ ਪ੍ਰਚਾਰ ਸਕੋ ਤੇ ਦੋਨੋਂ ਹੀ ਸਤਿਕਾਰ ਕਰੋ ਤੇ ਜੇ ਉਸ ਪਵਿੱਤਰ ਇਮਾਰਤ ਨੂੰ ਵਰਤ ਲਏ ਕੋਈ ਰਾਜਨੀਤਿਕ ਮੈਂ ਇੱਕ ਵਾਰ ਅਲਸੀ ਕੀ ਖਿਆਲ ਕਰਿਓ ਮੈਂ ਵਿਰੋਧੀ ਬਿਲਕੁਲ ਨਹੀਂ ਪਰ ਜਦੋਂ ਦਰਬਾਰ ਸਾਹਿਬ ਵਰਗੇ ਪਵਿੱਤਰ ਅਸਥਾਨ ਤੇ ਮੱਥੇ ਰੰਗੜ ਦਾ ਕਬਜ਼ਾ ਹੋਇਆ ਕਿਸੇ ਨੇ ਜਾ ਕੇ ਉੱਥੇ ਨਮਸਕਾਰ ਕੀਤੀ ਜਿੰਨੀ ਦੇਰ ਅੱਜ ਤੱਕ ਜਿੰਨੀ ਦੇਰ ਤੱਕ ਰਾਜਨੀਤਿਕ ਕਬਜ਼ਾ ਹੈ ਉਨੀ ਦੇਰ ਸਿਰ ਝੁਕਾਉਣ ਲੱਗੇ ਸਾਨੂੰ ਸੋਚਣਾ ਪਵੇਗਾ ਇਹ ਨਹੀਂ ਮੈਂ ਕਹਿੰਦਾ ਕਿ ਨਾ ਚੁੱਕੋ ਸਿਰਫ ਉੱਥੋਂ ਦਾ ਵਾਤਾਵਰਨ ਪੈਦਾ ਕਰੋ ਉੱਥੇ ਅਕਾਲ ਸਿਧਾਂਤ ਚੱਲੇ ਤੇ ਅਕਾਲ ਸਿਧਾਂਤ ਦੀ ਨਿਸ਼ਾਨੀ ਕੀ ਹੈ ਜੋ ਭਾਵੇ ਪਾਰ ਬ੍ਰਹਮ ਸੋਈ ਸਤ ਨਿਆਉਂ ਜੋ ਭਾਵੇ ਪਾਰ ਜੇ ਭਾਵੇ ਪਾਰ ਬ੍ਰਹਮ ਨਿਥਾਵੇਂ ਮਿਲੇ ਥਾਉ ਜੋ ਕੀਨੀ ਸਰਕਾਰ ਸਾਰੀ ਭਲੀ ਗੱਲ ਇਹ ਹੈ ਅਕਾਲ ਤਖਤ ਦੀ ਨਿਸ਼ਾਨੀ ਪੈਦਾ ਕਰਨਾ ਹੈ ਉੱਥੇ ਮੂੰਹ ਨਹੀਂ ਮੋੜਨਾ ਮੈਂ ਨਹੀਂ ਕਹਿੰਦਾ ਮੂੰਹ ਮੋੜਨਾ ਬਿਲਕੁਲ ਨਹੀਂ ਅਸਥਾਨ ਵੱਲੋਂ ਵੀ ਮੂੰਹ ਨਹੀਂ ਮੋੜਨਾ ਅਸਥਾਨ ਵੱਲੋਂ ਵੀ ਅਸ਼ਰਦਤ ਤੇ ਬੇਮੁੱਖ ਨਹੀਂ ਹੋਣਾ ਪਰ ਉੱਥੇ ਵਾਤਾਵਰਨ ਪੈਦਾ ਕਰਨਾ ਐਸੇ ਹਾਲਾਤ ਪੈਦਾ ਕਰਨੇ ਕਿ ਉੱਥੇ ਕਿਸੇ ਵਿਅਕਤੀ ਕਿਸੇ ਮਨੁੱਖ ਦੀ ਗੱਲ ਨਹੀਂ ਉੱਥੇ ਚੱਲੇ ਜੋ ਕੀਨੀ ਕਰਤਾਰ ਸਾਈ ਪਰਿਦਾ ਤੇ ਜਿਸ ਵੇਲੇ ਅਸੀਂ ਉਹ ਵਾਤਾਵਰਨ ਪੈਦਾ ਕਰ ਲਵਾਂਗੇ ਤਾਂ ਸੁਰਖਰੂ ਹੋਵਾਂਗੇ ਕਿ ਹੇ ਸਤਿਗੁਰੂ ਹੇ ਅਕਾਲ ਪੁਰਖ ਤੇਰਾ ਤਖਤ ਤੇ ਉਸ ਤਖਤ ਤੋਂ ਤੇਰੀ ਗੱਲ ਜਿੰਨੀ ਦੇਰ ਗੁਰਬਾਣੀ ਦੀ ਰੋਸ਼ਨੀ ਤੇ ਕੰਸੈਪਟ ਦੇ ਰਾਹੀਂ ਫੈਸਲੇ ਨਹੀਂ ਹੁੰਦੇ ਸਾਡੇ ਲਈ ਪਰੇਸ਼ਾਨੀਆਂ ਖੜੀਆਂ ਹੋ ਰਹੀਆਂ ਵਿਅਕਤੀਗਤ ਹੋ ਰਿਹਾ ਆ ਗੁਰੂ ਨੇ ਬਾਣੀ ਅੰਦਰ ਬੜੀ ਖੂਬਸੂਰਤ ਗੱਲ ਆਖੀ ਸੁਖਮਣੀ ਸਾਹਿਬ ਤੁਸੀਂ ਰੋਜ਼ ਪੜ੍ਹਦੇ ਸਤਿਗੁਰੂ ਨੇ ਉੱਥੇ ਇੱਥੇ ਬੜੀ ਖੂਬਸੂਰਤ ਗੱਲ ਆਖੀ ਕਹਿਣ ਲੱਗੇ ਅਕਾਲ ਦਾ ਅਰਥ ਕੀ ਹੈ ਜਿਹੜਾ ਹਮੇਸ਼ਾ ਰਹੇ ਕਦੀ 16ਵਾਂ ਸਲੋਕ ਪੜ੍ਹੋ ਆਦਿ ਸੱਚ ਯੁਵਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਤੇ ਅਗਲੇ ਪਾਸੇ ਇਹਦੀ ਵਿਆਖਿਆ ਫਿਰ ਸਾਰੀ ਇਸ ਪਰ ਕਹਿਣ ਲੱਗੇ ਚਰਨ ਸੱਤ ਸੱਤ ਪਰ ਸੰਹਾਰ ਕਰ ਸਕਦੇ ਕਈ ਵਾਰ ਪਾਠ ਰੋਜ਼ਾਨਾ ਕਰਦੇ ਰਹਿ ਜਾਂਦੇ ਤੇ ਵਿਚਾਰਦੇ ਨੇ ਗੁਰੂ ਕਹਿੰਦੇ ਚਰਨ ਸੱਤ ਸੱਤ ਪਰ ਸੰਹਾਰ ਪੂਜਾ ਸੱਤ ਸੱਤ ਸੇਵਦਾਰ ਦਰਸ਼ਨ ਸੱਤ ਸੱਤ ਪੇਖਣ ਹਾਰ ਨਾਮ ਸੱਤ ਸੱਤ ਵਿਹਾਵਨ ਹਾਰ ਆਪ ਸੱਤ ਸੱਤ ਸ਼ਬਦ ਹਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸੱਤ ਸੱਤ ਪ੍ਰਭਕਤਾ ਸੁਤ ਸੱਤ ਸੱਤ ਜਸ ਸੁਣਤਾ ਸਾਰੀਆਂ ਚੀਜ਼ਾਂ ਸੱਚ ਨੇ ਪਰ ਅਗਲੇ ਪਾਸੇ ਇੱਕ ਗੱਲ ਹੋਰ ਐਡ ਕਰ ਦਿੱਤੀ ਜਿਹਨੇ ਸਾਰੀਆਂ ਚੀਜ਼ਾਂ ਤੇ ਕੁਐਸਚਨ ਚਿੰਨ੍ਹ ਲਾ ਉਹ ਕੀ ਸੀ ਬੂਝਣ ਹਾਰ ਕੌਣ ਆ ਇੱਕ ਲਫ਼ਜ਼ ਪਾਸ ਕਰੇ ਹੁਣ ਜਰਾ ਰੁਕਿਓ ਕਹਿਣ ਲੱਗੇ ਸਾਰਾ ਕੁਝ ਸੱਚ ਹੈ ਪਰ ਬੁੱਝਣਹਾਰ ਵਾਸਤੇ ਜਿਹਨੇ ਬੁੱਝਿਆ ਨਹੀਂ ਉਹਦੇ ਵਾਸਤੇ ਸਭ ਕੁਝ ਅਸੱਚ ਹੈ ਬੂਝਣਹਾਰ ਕੋ ਆ ਇੱਕ ਲਫ਼ਜ਼ ਪਾਸਾ ਵਿੱਚ ਜ਼ਰਾ ਰੁਕਿਓ ਕਹਿਣ ਲੱਗੇ ਸਾਰਾ ਕੁਝ ਸੱਚ ਹੈ ਪਰ ਬੁੱਝਣਹਾਰ ਵਾਸਤੇ ਜਿਹਨੇ ਬੁੱਝਿਆ ਨਹੀਂ ਉਹਦੇ ਵਾਸਤੇ ਸਭ ਕੁਝ ਅਸੱਤ ਹੈ ਸਾਰੇ ਸੱਚ ਦੀ ਗੱਲ ਕਰਦੇ ਹਾਂ ਇੱਥੇ ਆ ਕੇ ਕੁਸ਼ਚਨ ਚ ਲੈ ਕਹਿਣ ਲੱਗੇ ਬੁੱਝਣਹਾਰ ਕੋ ਸੱਚ ਸਭ ਹੋਏ ਬਿਨ ਬੂਝੇ ਦੂਜੇ ਪਾਸੇ ਆਖਦਾ ਬਿਨ ਬੂਝੇ ਮਿੱਥਿਆ ਸੱਤ ਹੈ ਜਿਹਨੇ ਜਾਣ ਲਿਆ ਜਿਹਨੇ ਬੁੱਝ ਲਿਆ ਜਿਹਨੇ ਕਨਸੈਪਟ ਨੂੰ ਸਿਧਾਂਤ ਨੂੰ ਜਾਣਿਆ ਨਹੀਂ ਉਹਦੇ ਵਾਸਤੇ ਸੱਤ ਵੀ ਅਸੱਤ ਹੋ ਜਾਂਦਾ ਅਨੇਕਾਂ ਲੋਕ ਨੇ ਜਿਹੜੇ ਚਰਨ ਸੱਤ ਸੱਤ ਪਰਸਨ ਹਾਰ ਦੀ ਗੱਲ ਸੁਣ ਕੇ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਸਥਾਨ ਦੇ ਪੀੜੇ ਦੇ ਪਾਵਿਆਂ ਨੂੰ ਵੀ ਮੁੱਖੀਆਂ ਭੱਜੀ ਜਾਂਦੇ ਨੇ ਇਹੋ ਚਰਨ ਨੇ ਉਨਾਵਲੇ ਤੋਚਾ ਨਹੀਂ ਸਮਝੀ ਜਾਂਦੇ ਉਸੇ ਨੂੰ ਗਾਨੇ ਬੰਨੀ ਜਾਂਦੇ ਨੇ ਉਸੇ ਨੂੰ ਲੱਕੜੀਆਂ ਬੰਨੀ ਜਾਂਦੀਆਂ ਨੇ ਪੈਣਾ ਜਿਹੜੇ ਪੀੜ੍ਹੀਆਂ ਨੂੰ ਪੀੜ੍ਹੀਆਂ ਦੇ ਪਾਵਿਆਂ ਨੂੰ ਮੁੱਖੀਆਂ ਭਰਦੇ ਨੇ ਉਹ ਵੀ ਕਹਿੰਦੇ ਨੇ ਅਸੀਂ ਚਰਨ ਪਰਸ ਰਹੇ ਜਿੰਨੀ ਦੇਰ ਬੂਝਣਹਾਰ ਨਹੀਂ ਬਣਦੇ ਪਛਾਣ ਨਹੀਂ ਕਰਦੇ ਸੱਚ ਅਕਾਲ ਦਾ ਤਖਤ ਰੂਪੀ ਜਿਹੜਾ ਸਿਧਾਂਤ ਹੈ ਅਕਾਲ ਸਿਧਾਂਤ ਉਹ ਕੀ ਹੈ ਓਨੀ ਦੇਰ ਹਰ ਸੱਚ ਵੀ ਸਾਡੇ ਸਾਹਮਣੇ ਝੂਠ ਹੋ ਜਾਂਦਾ ਇਸ ਲਈ ਇੱਕ ਖਿਆਲ ਕਰਿਓ ਇਸੇ ਲਈ ਸਤਿਗੁਰੂ ਨੇ ਬਾਣੀ ਵਿੱਚ ਬਲਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਬੜੀ ਖੂਬਸੂਰਤ ਦੋ ਥਾਂ ਕਹਿਣ ਲੱਗੇ ਹਰ ਸੱਚੇ ਤਖਤ ਰਚਾਇਆ ਕੀ ਸਤ ਸੰਗਤ ਮੇਲਾ ਆ ਜਿਹੜਾ ਸਾਹਿਬ ਸੰਗਤ ਦਾ ਮਿਲਾਪ ਹੈ ਨਾ ਇਹ ਤਖਤ ਹੈ ਸਤਸੰਗਤ ਮੇਲਾ ਔਰ ਅਜੀਬ ਗੱਲ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਜਿਹੜਾ ਅਸਥਾਨ ਬਣਿਆ ਉਹਦਾ ਨਾਂ ਤਖਤ ਨਹੀਂ ਸੀ ਜਿਹੜਾ ਸਥਾਨ ਬਣਾਇਆ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਵਿੱਚ ਉਹਦਾ ਨਾਂ ਤਖਤ ਨਹੀਂ ਹੋਇਆ ਨਾ ਤਖਤ ਖੜਾ ਸੀ ਮੁੜ ਕੇ ਅਕਾਲ ਬੁੰਗਾ ਨਾਮ ਪੱਥਰ ਉਹੀ ਬਾਤ ਤਖਤ ਨਹੀਂ ਜੇ ਹੁੰਦਾ ਤੇ ਖਿਆਲ ਕਰਿਓ ਭਾਈ ਗੁਰਦਾਸ ਜੀ ਦੀ ਇੱਕ ਪੌੜੀ ਗੁਰੂ ਹਰਗੋਬਿੰਦ ਸਾਹਿਬ ਦੇ ਸੰਬੰਧ ਵਿੱਚ ਹੈ ਜਿੱਥੇ ਬਾਕੀ ਗੱਲਾਂ ਦਾ ਜ਼ਿਕਰ ਹੈ ਇੰਨਾ ਵੱਡਾ ਕੰਮ ਕੀਤਾ ਹੋਵੇ ਕਿ ਉਹਦਾ ਜ਼ਿਕਰ ਨਾ ਹੋਵੇ ਪੰਜ ਪਿਆਲੇ ਪੰਜ ਪੀਰ ਛਤਮ ਪੀਰ ਬੈਠਾ ਗੁਰਪਾਲ ਜੀ ਸਾਰੀ ਪੌੜੀ ਪੜ੍ਹ ਲਓ ਕਿਤੇ ਤਖਤ ਦਾ ਜ਼ਿਕਰ ਹੋਵੇ ਕੱਲ ਭੱਜਣ ਆਖ ਦਿੱਤਾ ਸੂਰਮਾ ਆਖ ਦਿੱਤਾ ਵਣਜੋਗ ਆਖ ਦਿੱਤਾ ਸਭ ਲੱਗ ਗਿਆ ਤਖਤ ਦਾ ਨਾਮ ਨਹੀਂ ਕਿਉਂਕਿ ਗੁਰੂ ਇਮਾਰਤ ਨੂੰ ਵਰਤਦਾ ਹੈ ਤਖਤ ਲਈ ਇਸ ਲਈ ਉਹ ਇਮਾਰਤ ਸਾਡਾ ਇਮਾਨ ਹੈ ਉਹਦੇ ਸਾਹਮਣੇ ਸਿਰ ਚੁੱਕਦਾ ਹੈ ਗੁਰੂ ਕਹਿੰਦਾ ਸਾਧ ਸੰਗਤ ਜਿੰਦੇ ਵਿੱਚ ਕਨਸੈਪਟ ਹੈ ਜਿੰਦੇ ਕੋਲ ਜਿੱਥੇ ਆ ਕੇ ਸਾਧ ਸੰਗਤ ਨੇ ਸਿਧਾਂਤ ਰੂਪੀ ਅਕਾਲ ਤਖਤ ਨੂੰ ਪਛਾਣਨਾ ਹੈ ਅਕਾਲ ਤਖਤ ਉਹ ਹੈ ਇੱਥੋਂ ਤੱਕ ਆ ਦਿੱਤਾ ਕਹਿਣ ਲੱਗੇ ਸਤਿਗੁਰ ਸੱਚਾ ਪਾਤਸ਼ਾਹ ਸਾਧ ਸੰਗਤ ਸੱਚ ਤਖਤ ਸੁਹੇਲਾ ਪੈਸਾ ਪਾਈ ਗੁਰਦਾਸ ਸਤਿਗੁਰ ਸੱਚਾ ਪਾਤਸ਼ਾਹ ਸਾਧ ਸੰਗਤ ਸੱਚ ਤਖਤ ਸੁਹੇਲਾ ਜਿੱਥੇ ਕਨਸੈਪਟ ਹੈ ਪਰ ਇੱਥੇ ਵੀ ਇੱਕ ਗੱਲ ਰੁਕਣਾ ਚਾਹੁੰਦਾ ਮਤ ਕਿਤੇ ਸਮਝ ਲਿਓ ਵੀ ਇਸ ਇਕੱਤਰਤਾ ਜਾਂ ਆਮ ਇਕੱਤਰਤਾ ਜਿਹੜੀ ਹੈ ਉਸ ਬਹੁਤ ਸਾਰੇ ਲੋਕ ਇਕੱਠੇ ਹੋ ਜਾਣ ਗੁਰਦੁਆਰੇ ਵਿੱਚ ਉਹਦਾ ਨਾਂ ਸਾਧ ਸੰਗਤ ਹੋ ਜਾਂਦੀ ਬਿਲਕੁਲ ਨਹੀਂ ਜਿਹੜੇ ਜਿਹਨਾਂ ਦੇ ਅੰਦਰ ਗੁਰੂ ਬੈਠਾ ਹੋਵੇ ਸਿਧਾਂਤ ਬੈਠਾ ਹੋਵੇ ਸਤਿਗੁਰ ਵਜੋਂ ਸੰਗਤ ਨਾ ਹੋਈ ਜਿਹੜਾ ਮਨੁੱਖ ਆਉਂਦਾ ਹੈ ਆ ਕੇ ਕੇਵਲ ਡਾਲਰ ਮੱਥਾ ਟੱਪ ਕੇ ਦੇਖ ਕੇ ਸਿਰ ਝੁਕਾ ਕੇ ਲੰਗਰ ਛੱਕ ਕੇ ਘਰ ਤੁਰ ਜਾਂਦਾ ਦੋ ਘੰਟੇ ਬਾਅਦ ਨਾਈ ਦੀ ਦੁਕਾਨ ਤੇ ਜਾਂਦਾ ਹੈ ਉੱਥੇ ਜਾ ਕੇ ਇੱਕ ਦੀ ਥਾਂ ਦਸ ਵੀਹ ਡਾਲਰ ਮੱਥਾ ਟੇਕਦਾ ਉੱਥੇ ਵੀ ਸਿਰ ਝੁਕਾ ਦਿੰਦਾ ਉੱਥੇ ਤੇ ਸਿਰ ਝੁਕਾਉਣਾ ਪੈਂਦਾ ਦੋ ਘੰਟੇ ਬਾਅਦ ਨਾਈ ਦੀ ਦੁਕਾਨ ਤੇ ਜਾਂਦਾ ਉੱਥੇ ਦਸ ਵੀਹ ਡਾਲਰ ਰੱਖਦਾ ਉੱਥੇ ਵੀ ਸਿਰ ਝੁਕਾ ਦਿੰਦਾ ਸ਼ਾਮਾਂ ਨੂੰ ਦਸ ਵੀਹ ਡਾਲਰਾਂ ਦੀ ਸ਼ਰਾਬ ਦੀ ਬੋਤਲ ਲਿਆਉਂਦਾ ਖੋਲ ਕੇ ਬਹਿ ਜਾਂਦਾ ਭਲਾ ਉਸ ਦੇ ਇੱਥੇ ਆਉਣ ਤੇ ਇਕੱਤਰਤਾ ਨੂੰ ਤੁਸੀਂ ਸਤਸੰਗ ਰੱਖੋਗੇ ਚੱਲ ਕਰਿਓ ਹਰ ਮੋੜ ਤੇ ਕੁਛ ਭੁੱਲਾਂ ਕਰ ਰਹੇ ਸਪਲੇ ਖਾ ਰਹੇ ਸਤ ਸੰਗਤ ਦੀ ਆਪਣੀ ਪਰਿਭਾਸ਼ਾ ਹੈ ਸਤਿਗੁਰ ਵਜੋਂ ਸੰਗਤ ਨਾ ਹੋਈ ਸੰਗਤ ਉਹ ਹੈ ਜਿਸ ਹਿਰਦੇ ਵਿੱਚ ਗੁਰੂ ਬੈਠਾ ਕਨਸੈਪਟ ਬਣ ਗੁਰੂ ਹੈ ਕਿ ਗਿਆਨ ਕਨਸੈਪਟ ਉਹ ਸਾਧ ਸੰਗਤ ਦਾ ਹਿੱਸਾ ਹੈ ਬਿਨ ਸ਼ਬਦ ਦੇ ਪਾਰ ਨਾ ਪਾਵੇ ਕੋਈ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆਂ ਬੁਝਾਏ ਸਤਸੰਗਤ ਦੀ ਆਪਣੀ ਪਰਿਭਾਸ਼ਾ ਹੈ ਤੇ ਜੇ ਖੁਸ਼ਕਿਸਮਤੀ ਨਾਲ ਐਸੇ ਸਾਧ ਸੰਗਤ ਦੀ ਇਕੱਤਰਤਾ ਹੋ ਜਾਏ, ਮਿਲ ਜਾਏ, ਤੇ ਉਹ ਹੈ ਮੇਰੇ ਮਾਲਕ ਦਾ ਸੱਚੇ ਪਾਤਸ਼ਾਹ ਦਾ ਤਖ਼ਤ। ਉਸ ਅਕਾਲ ਪ੍ਰਧਾਨ ਦੇ ਵਿੱਚ ਮੇਰਾ ਅਕਾਲ ਪੁਰਖ ਰੱਬ ਬੈਠਾ, ਸੱਚਾ ਪਾਤਸ਼ਾਹ ਬੈਠਾ। ਜਿੰਨੀ ਦੇਰ ਅਸੀਂ ਇਸ ਸਾਰੀਆਂ ਗੱਲਾਂ ਦੀ ਪਛਾਣ ਨਹੀਂ ਕਰਦੇ, ਹਰ ਮੋੜ ਤੇ ਕਿਸੇ ਨਾ ਕਿਸੇ ਕਮਜ਼ੋਰੀ ਤੋਂ ਟਪਲਾ ਖਾ ਕੇ ਆਪਣੇ ਵਿਰੋਧੀ ਆਪ ਹੀ ਜਾਲ ਬੁਣ ਲਵਾਂਗੇ ਤੇ ਉਸ ਬੁਣੇ ਹੋਏ ਜਾਲ ਵਿੱਚ ਆਪ ਹੀ ਪੈਸਾ ਖੁਟਾਵਾਂਗੇ। ਇਸ ਲਈ ਗੁਰਬਾਣੀ ਦੀ ਇਹਨਾਂ ਤੁਕਾਂ ਦੀ ਅਸੀਂ ਅਗਵਾਈ ਲੈਣੀ। ਗੁਰੂ ਕਹਿੰਦੇ

ਕਹਿਣ ਲੱਗੇ ਜਦੋਂ ਇਸ ਕਿਸਮ ਦਾ ਤਖਤ ਸਮਝਾਵਾਂਗੇ ਫਿਰ ਸਾਨੂੰ ਉਹਦੇ ਹੁਕਮ ਵੱਲੋਂ ਮੂੰਹ ਨਹੀਂ ਮੋੜਨ ਦਾ ਹੀ ਰਹੀਆ ਪਏਗਾ ਫਿਰ ਕੀ ਹੋਏਗਾ ਸਹੀ ਤੇਰਾ ਫਰਮਾਨ ਫਿਰ ਆਖਾਂਗੇ ਜੀ ਤੇਰਾ ਹੁਕਮ ਸੱਚਾ ਹੈ ਸਹੀ ਤੇਰਾ ਫੁਰਮਾਨ ਕਿਵੇਂ ਨਾ ਫੇਰੀਏ ਕਿਸੇ ਦੀ ਜ਼ਰੂਰਤ ਨਹੀਂ ਹੋਵੇਗੀ ਕਿ ਉਸ ਸਿਧਾਂਤ ਦੇ ਸੱਚੇ ਫੁਰਮਾਨ ਤੋਂ ਕੋਈ ਮੂੰਹ ਮੋੜ ਸਕੇ ਪਿਛਾ ਹਟ ਸਕੇ ਗੁਰੂ ਕਹਿੰਦੇ ਨੇ

0: ਜਦੋਂ ਕੋਈ ਮਸਲਾ ਸਾਹਮਣੇ ਆ ਜਾਂਦਾ ਹੈ ਫਿਰ ਮਨ ਦੇ ਪੈਰ ਵਿੱਚ ਛੁਪਾ ਰੱਖੀਆਂ ਜਿਹੜੀਆਂ ਗੱਲਾਂ ਇਹ ਸਮਝ ਕੇ ਕਿ ਅੱਜ ਇਹਨਾਂ ਦਾ ਕੋਈ ਮੁੱਲ ਨਹੀਂ ਹੈ ਕਿਸੇ ਨੇ ਸੁਣਨੀਆਂ ਕਈ ਵਾਰ ਨਹੀਂ ਕੱਢ ਦਿਓ ਮਤ ਕਿਤੇ ਅੰਦਰ ਦੀਆਂ ਅੰਦਰ ਕੋਸ਼ਿਸ਼ ਕਰੀ ਜੇ ਪਤਾ ਅਸੀਂ ਆਪਣੀਆਂ ਅੱਖਾਂ ਸਾਹਮਣੇ ਦੇਖ ਰਹੇ ਇਸ ਜੀਵਨ ਵਿੱਚ ਹੰਡਾ ਰਹੇ ਇਸ ਹਾਲਾਤ ਤੋਂ ਕੋਈ ਪ੍ਰਭੂ ਅਕਾਲ ਪੁਰਖ ਤੇ ਅਕਾਲ ਤਖਤ ਦੀ ਪਛਾਣ ਕਰ ਸਕੀਏ ਮੂੰਹ ਨਹੀਂ ਮੋੜਨਾ ਪਛਾਣ ਕੇ ਹਾਲਾਤ ਪੈਦਾ ਕਰਨੇ ਨੇ ਇਹਨਾਂ ਸ਼ਬਦਾਂ ਨਾਲ ਕਿਵਾਂ ਦਾ ਜਾਚਿਕ ਹਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ singhsabha2@gmail.com ਇੱਕ ਵਾਰ ਫਿਰ ਨੋਟ ਕਰੋ ਜੀ singhsabha2@gmail.com
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
4: Thank you for listening to CISK Sikh Radio 94.3 FM broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
5: Waheguru Ji Ka Khalsa, Waheguru Ji Ki Fateh. Tusi sun rahe ho Sikh Radio 94.3 FM. Asi bol rahe haan Gurdwara Western Singh Sabha Williams Lake BC Canada ton. ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਕਬੀਰ ਲੂਟਣਾ ਹੈ ਤਾਂ ਲੂਟ ਲੈ ਰਾਮ ਨਾਮ ਹੈ ਲੂਟ ਭਾਈ ਰਾਮ ਦੇ ਨਾਮ ਦੀ ਲੁੱਟ ਪੈ ਰਹੀ ਹੈ ਔਰ ਲੁਟਾਉਂਦਾ ਕੌਣ ਹੈ ਸੰਤ ਜਨ ਮਹਾਰਾਜ ਜੀ ਰਾਮ ਨਾਮ ਹੈ ਲੂਟ ਫਿਰ ਪਾਛੇ ਪਛਤਾ ਹੋਂਗੇ ਇਹ ਗੁਰਬਾਣੀ ਦਾ ਫੈਸਲਾ ਹੈ ਇਹ ਅਟਲ ਸੱਚਾਈ ਹੈ ਵੀ ਉਹ ਬੰਦਿਆਂ ਨੂੰ ਪਛਤਾਉਣਾ ਪੈਂਦਾ ਹੈ ਜਿਹੜੇ ਸਮਾਂ ਨਹੀਂ ਸੰਭਾਲਦੇ ਸਮੇਂ ਸਿਰ ਜਾਗਦੇ ਨਹੀਂ ਅਵੇਸਲੇ ਸੁੱਤੇ ਪਏ ਸਮੇਂ ਨੂੰ ਲੰਘਾ ਦਿੰਦੇ ਨੇ ਦੁਨਿਆਵੀ ਪੱਖੋਂ ਵੀ ਜਿਹੜਾ ਸਮਾਂ ਨਾ ਸੰਭਾਲੇ ਆਲਸੀ ਬੰਦਾ ਉਹ ਪਛੜ ਜਾਂਦਾ ਉਹਦੇ ਘਰ ਵਿੱਚ ਬਰਕਤਾਂ ਨਹੀਂ ਪੈਂਦੀਆਂ ਇਹ ਤਾਂ ਨਾਮ ਧਨ ਹੈ ਅਤੇ ਇਹਦੀ ਵੀ ਵੱਤ ਹੈ ਸਮਾਂ ਹੈ ਵੱਤ ਲੱਗੀ ਸੱਚੇ ਨਾਮ ਕੀ ਜੋ ਬੀਜੈ ਸੋ ਖਾਏ ਵੱਤ ਹੈ ਨਾਮ ਦੀ ਔਰ ਜਿਹੜਾ ਬੀਜੇਗਾ ਉਹ ਖਾਵੇਗਾ ਅਤੇ ਜੇ ਵੱਤ ਸਿਰ ਬੀਜ ਨਾ ਬੀਜੇ ਜ਼ਿਮੀਂਦਾਰ ਫਿਰ ਭੁੱਖਾ ਮਰਨ ਵਾਲੀ ਗੱਲ ਹੈ ਵੱਤ ਲੱਗੀ ਸੱਚੇ ਨਾਮ ਕੀ ਜੋ ਬੀਜੈ ਸੋ ਖਾਏ ਤਿਸੈ ਪ੍ਰਾਪਤ ਨਾਨਕਾ ਜਿਸਨੋ ਲਿਖਿਆ ਆਏ ਹੁਣ ਵੱਤੈ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ ਮਨ ਮੁੱਖਾਂ ਨੂੰ ਫਿਰ ਜਨਮ ਹੈ ਨਾਨਕ ਹਰ ਪਾਏ ਗੁਰਬਾਣੀ ਨੇ ਸਪਸ਼ਟ ਕਰ ਦਿੱਤਾ ਵੀ ਕੇਵਲ ਤੇ ਕੇਵਲ ਬੰਦਗੀ ਕਰਨ ਵਾਸਤੇ ਆ ਤੈਨੂੰ ਸਰੀਰ ਮਿਲਿਆ ਜੇ ਸੁੱਖ ਭੋਗਣ ਵਾਸਤੇ ਮਿਲਿਆ ਹੁੰਦਾ ਬਾਕੀ ਜਾਨਵਰਾਂ ਨੂੰ ਬੜੇ ਸੁੱਖ ਨੇ ਸਰੀਰਕ ਸੁੱਖ ਤਾਂ ਉਹਨਾਂ ਨੂੰ ਵੀ ਭੋਗਾਂ ਦੇ ਬੜੇ ਸੁੱਖ ਹਨ ਵਿਸ਼ੇ ਵਿਕਾਰਾਂ ਦੇ ਸੁੱਖ ਤਾਂ ਉਹਨਾਂ ਨੂੰ ਵੀ ਪ੍ਰਾਪਤ ਹਨ ਪਰ ਜੇ ਇੰਨਾ ਹੀ ਕੁਛ ਕਾਫੀ ਹੈ ਤੇ ਫਿਰ ਤੇਰੇ ਨਾਲੋਂ ਪਸ਼ੂ ਚੰਗੇ ਹਨ ਪਸ਼ੂ ਮਿਲੇ ਚੰਗਿਆਈਆਂ ਖੜਖਾਵੇ ਅੰਮ੍ਰਿਤ ਦੇ ਨਾਮ ਵਿਹੂਣੇ ਆਦਮੀ ਤਿਰਗ ਜੀਵਨ ਕਰਮ ਕਰੇ ਘਾਹ ਪੱਠਾ ਖਾ ਕੇ ਗੁਜ਼ਾਰਾ ਕਰ ਲੈਂਦੇ ਨੇ ਅੰਮ੍ਰਿਤ ਰੂਪੀ ਦੁੱਧ ਦਿੰਦੇ ਨੇ ਤੇ ਮਨਮੁੱਖ ਬੰਦੇ ਖਾ ਕੇ ਤੇ ਗੰਦਗੀ ਬਣਾ ਕੇ ਤੇ ਜਨਮ ਨੂੰ ਬਰਬਾਦ ਕਰਕੇ ਤੁਰ ਜਾਂਦੇ ਹਨ ਪਸ਼ੂ ਤੇ ਬੰਦੇ ਵਿੱਚ ਬਹੁਤਾ ਅੰਤਰਾਂ ਨਹੀਂ ਦੱਸਿਆ ਨਿੰਦਰਾ ਭੋਜਨ ਭੋਗ ਭੈ ਇਹ ਪਸ ਪੁਰਖ ਸਮਾਨ ਇਹ ਚਾਰ ਚੀਜ਼ਾਂ ਬਰਾਬਰ ਦੱਸੀਆਂ ਨੇ ਗ੍ਰੰਥਕਾਰਾਂ ਨੇ ਨਿੰਦਰਾ ਸੌਂਦੇ ਬੰਦੇ ਵੀ ਨੇ ਸੌਂਦੇ ਪਸ਼ੂ ਵੀ ਨੇ ਇਹਨੂੰ ਬੈੱਡਾਂ 'ਚ ਵੀ ਨੀਂਦ ਨਹੀਂ ਆਉਂਦੀ ਮਖਮਲੀ ਗਜ਼ੈਲਿਆਂ 'ਚ ਨੀਂਦ ਨਹੀਂ ਆਉਂਦੀ ਉਹ ਵਿਚਾਰੇ ਡਲਿਆਂ 'ਚ ਸੌਂ ਜਾਂਦੇ ਨੇ ਨੀਂਦ ਆ ਜਾਂਦੀ ਹੈ ਇਹਨਾਂ ਅਤੇ ਉਹਨਾਂ ਨੂੰ ਕੋਈ ਟੈਨਸ਼ਨ ਨਹੀਂ ਹੈ ਉਹਨਾਂ ਨੂੰ ਕੋਈ ਫਿਕਰ ਨਹੀਂ ਹੈ ਬੰਦੇ ਵਾਂਗੂ ਨਿੰਦਰਾ ਭੋਜਨ ਇਹ ਬੰਦਾ 36 ਪ੍ਰਕਾਰ ਦੇ ਭੋਜਨਾਂ 'ਤੇ ਵੀ ਸਬਰ ਨਹੀਂ ਕਰਦਾ ਭੱਖ ਭੱਖ ਜਿਹੜਾ ਕੁਛ ਆਇਆ ਵਾ ਚੱਲਣ ਦੇ ਛੱਕੀ ਜਾ ਰਹੇ ਪਰ ਉਹ ਵਿਚਾਰੇ ਘਾਹ ਪੱਠਾ ਖਾ ਕੇ ਗੁਜ਼ਾਰਾ ਕਰ ਲੈਂਦੇ ਨੇ ਪੇਟ ਤਾਂ ਉਹਨਾਂ ਨੇ ਵੀ ਭਰ ਲਿਆ ਜੱਠਾਂ ਰਗਨ ਉਹਨਾਂ ਨੇ ਵੀ ਸ਼ਾਂਤ ਕਰ ਲਈ ਇਹ ਬੰਦੇ ਨੇ ਵੀ ਕਰ ਲਈ ਨਿੰਦਰਾ ਭੋਜਨ ਭੋਗ ਜਾਨਵਰਾਂ ਦੇ ਵੀ ਬੱਚੇ ਹਨ ਇਨਸਾਨ ਦੇ ਵੀ ਬੱਚੇ ਨੇ ਭੈ ਮੌਤ ਦਾ ਭੈ ਬੰਦੇ ਨੂੰ ਵੀ ਹੈ ਪਸ਼ੂਆਂ ਨੂੰ ਵੀ ਹੈ ਪਸ਼ੂਆਂ ਨੂੰ ਭੈ ਜ਼ਰੂਰ ਹੈ ਪਰ ਇਹ ਆਂਗੂ ਆਲੇ ਦੁਆਲੇ ਪਹਿਰੇ ਨਹੀਂ ਖੜੇ ਕਰਦਾ ਇਹ ਤਾਂ ਚਾਰ ਚੁਫੇਰੇ ਪਤਾ ਨਹੀਂ ਛੁਪ ਛੁਪ ਕੇ ਪੈਂਦਾ ਪਰ ਜਦੋਂ ਆ ਗਈ ਉਦੋਂ ਤਾਂ ਆ ਹੀ ਜਾਣੀ ਹੈ ਅੰਦਰ ਹੀ ਪ੍ਰਗਟ ਹੋ ਜਾਣੀ ਆ ਬਾਹਰੋਂ ਕਿੱਥੋਂ ਆਉਣੀ ਹੈ ਟਾਈਮ ਬੰਬ ਤਾਂ ਮੌਤ ਦਾ ਅੰਦਰ ਹੀ ਰੱਖਤਾ ਵਾਹਿਗੁਰੂ ਨੇ ਮਰਨ ਲਿਖਾਏ ਮੰਡਲ ਮੈਂ ਆਏ ਮੌਤ ਦਾ ਦਿਨ ਤਾਂ ਪਹਿਲਾਂ ਢੰਗ ਤਰੀਕਾ ਜਿਵੇਂ ਮਰਨਾ ਹੈ ਐਕਸੀਡੈਂਟ ਬਿਮਾਰੀ ਸ਼ਸਤਰ ਜੋ ਵੀ ਕਾਰਨ ਬਣਨਾ ਜਾਂ ਪਾਣੀ ਵਿੱਚ ਡੁੱਬ ਕੇ ਮਰਨਾ ਜਾਂ ਗੱਡੀ ਥੱਲੇ ਆ ਕੇ ਮਰਨਾ ਹੈ ਉਹਦਾ ਕਾਰਨ ਪਹਿਲਾਂ ਲਿਖ ਦਿੱਤਾ ਹੈ ਅਤੇ ਫਿਰ ਕਿਉਂ ਛੁਪ ਛੁਪ ਪੈਂਦਾ ਜਾਂ ਸਮਾਂ ਆਉਣਾ ਤਾਂ ਆਉਣਾ ਹੀ ਹੈ ਮੌਤ ਆਈ ਕਿ ਆਈ ਉਹਦਾ ਨਾਂ ਆਈ ਤਦੇ ਰੱਖਿਆ ਉਹਨੇ ਆਉਣਾ ਜ਼ਰੂਰ ਹੈ ਫਿਰ ਡਰ ਕਾਹਦਾ ਪਰ ਡਰਦੇ ਨੇ ਨਿੰਦਰਾ ਭੋਜਨ ਭੋਗ ਪੈ ਇਹ ਪਸ਼ ਪੁਰਖ ਸਮਾਨ ਇਹ ਚਾਰੇ ਚੀਜ਼ਾਂ ਪਸ਼ੂਆਂ ਵਿੱਚ ਬੰਦਿਆਂ ਵਿੱਚ ਬਰਾਬਰ ਹਨ ਹੁਣ ਜੀ ਫਿਰ ਬੰਦੇ ਨੂੰ ਅਸ਼ਰਫੁਲ ਮਖਲੂਕਾਤ ਸਾਰੀਆਂ ਜੁਨੀਆਂ ਦਾ ਬਾਦਸ਼ਾਹ ਕਿਉਂ ਕਿਹਾ

ਜੀ ਵਡਿਆਈ ਗਿਆਨ ਹੈ, ਇਹਨੂੰ ਕੋਈ ਮਤ ਕੋਈ ਅਕਲ ਹੈ ਇਹਦੇ ਪਾਸ, ਕੋਈ ਬੁੱਧ ਦਿੱਤੀ ਹੈ ਵਾਹਿਗੁਰੂ ਨੇ, ਅੰਤਸ਼ਕਰਨ ਚਤੁਸ਼ਟੇ ਅੰਤਸ਼ਕਰਨ ਮਨ ਚਿੱਤ ਬੁੱਧ ਅਹੰਕਾਰ, ਉਹਨਾਂ ਨੂੰ ਪੂਰਾ ਅੰਤਸ਼ਕਰਨ ਨਹੀਂ ਮਿਲਿਆ, ਉਹਨਾਂ ਨੂੰ ਬੁੱਧ ਨਹੀਂ ਮਿਲੀ, ਉਹਨਾਂ ਨੂੰ ਵਿਚਾਰਿਆਂ ਨੂੰ ਅਕਲ ਨਹੀਂ ਹੈ, ਧੁੱਪੇ ਖੜੇ ਨੇ ਵਿਚਾਰੇ, ਪਾਣੀ ਪੀ ਲਿਆ ਪਿਆਸੇ ਖੜੇ ਨੇ ਤੇ ਬਣੀਆਂ ਯੁਗਤੀਆਂ ਬਣਾ ਲੈਂਦਾ ਬੰਦਾ, ਇਹਦੇ ਪਾਸ ਅਕਲ ਹੈ, ਇਹਨੂੰ ਬੁੱਧ ਦਿੱਤੀ ਹੈ, ਪਰ ਗੱਲ ਇਹ ਹੈ ਵੀ ਇਹ ਬੁੱਧ ਨੂੰ ਚੰਗੇ ਪਾਸੇ ਵਰਤੇ, ਫਿਰ ਤਾਂ ਇਹ ਚੰਗਾ, ਜੇ ਬੁੱਧ ਨੂੰ ਗਲਤ ਪਾਸੇ ਵਰਤਦਾ, ਅਕਲ ਨੂੰ ਚਲਾਕੀਆਂ ਵਿੱਚ ਵਰਤ ਕੇ ਔਰ ਰੱਬ ਨਾਲ ਵੀ ਆਡਾ ਲਾਉਣ ਦੀ ਕੋਸ਼ਿਸ਼ ਕਰਦਾ, ਆ ਰੱਬ ਨਾਲ ਵਿਰੋਧ ਹੀ ਕਰਦੇ ਨਾ ਜਿਹੜੇ ਕੇਸ ਦਾੜੀ ਕੱਟਦੇ ਨੇ, ਹੁਣ ਰੱਬ ਨੇ ਦਾੜੀ ਦਿੱਤੀ ਹੈ ਬੰਦਿਆਂ ਨੂੰ, ਬੀਬੀਆਂ ਨੂੰ ਨਹੀਂ ਦੇ ਦਿੱਤੀ, ਪਰ ਬੰਦੇ ਕਿੰਨੇ ਢੀਠ ਨੇ, ਇਹ ਕਹਿੰਦੇ ਵੀ ਸਾਨੂੰ ਵੀ ਨਹੀਂ ਦਾੜੀ ਚਾਹੀਦੀ। ਦੇਖੋ ਰੱਬ ਦੇ ਨਾਲ ਪੂਰਾ ਇਹਨਾਂ ਨੇ ਜ਼ਬਰਦਸਤ ਦੁਸ਼ਮਣੀ ਪਾ ਕੇ ਅਤੇ ਜ਼ੋਰ ਲਾਇਆ ਵੀ ਦਾੜੀ ਆਉਣੀ ਨਹੀਂ ਚਾਹੀਦੀ, ਕੋਸ਼ਿਸ਼ ਬੜੀ ਕਰਦੇ ਨੇ ਫਿਰ ਆ ਜਾਂਦੀ ਹੈ, ਇਸ ਕਰਕੇ ਜਾਣੀ ਇਹਦੀ ਅਕਲ ਉਲਟੇ ਪਾਸੇ ਨੂੰ ਵਿਪਰੀਤ ਬੁੱਧ ਹੋ ਗਈ ਹੈ ਜੀ, ਕਿ ਜੇ ਕਿਤੇ ਬੁੱਧ ਚੰਗੀ ਹੋਵੇ ਗੁਰੂ ਦੇ ਪਾਸੋਂ ਪ੍ਰਾਪਤ ਹੋ ਜਾਵੇ, ਦੀਜਾ ਬੁੱਧ ਵਿਵੇਕਾ, ਫਿਰ ਵਾਕਈ ਇਹ ਸਾਰੀਆਂ ਯੋਨੀਆਂ ਦਾ ਬਾਦਸ਼ਾਹ ਹੈ। ਸੋ ਇਸ ਤਰ੍ਹਾਂ ਜਾਣੀ ਨਿੰਦਰਾ ਭੋਜਨ ਭੋਗ ਭੈ ਇਹ ਪਸ ਪੁਰਖ ਸਮਾਨ, ਗਿਆਨ ਨਰ ਨਿਜ ਅਧਿਕਤਾ ਗਿਆਨ ਬਿਨਾਂ ਪਸੁ ਜਾਣ, ਗਿਆਨ ਇਹਨੂੰ ਇਹ ਦਿੱਤਾ ਗੁਰਬਾਣੀ ਤੂੰ ਪੜ੍ਹ ਅਤੇ ਗੁਰਬਾਣੀ ਅਨੁਸਾਰ ਚੱਲ ਫਿਰ, ਕਿਉਂ ਗੁਰਬਾਣੀ ਸਾਡਾ ਗੁਰੂ ਹੈ, ਪਰ ਮਹਾਂਪੁਰਸ਼ ਵੀ ਇਹੋ ਹੀ ਪ੍ਰੇਰਨਾ ਦਿੰਦੇ ਹਨ। ਗੁਰਬਾਣੀ ਨੇ ਇਹ ਬਚਨ ਕਰ ਦਿੱਤਾ ਜਿਸ ਵਖਰ ਤੋਂ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ, ਬਈ ਇਹ ਨਾਮ ਧਨ ਮਿਲ ਜਾਵੇਗਾ ਤੈਨੂੰ, ਪਰ ਸੰਤਾਂ ਦੇ ਪਾਸ ਉਹਨਾਂ ਨੇ ਤੈਨੂੰ ਯੁਗਤੀ ਦੱਸਣੀ ਹੈ ਵੀ ਕਿਵੇਂ ਨਾਮ ਕਮਾਉਣਾ ਹੈ, ਕਿਵੇਂ ਦੀ ਕਮਾਈ ਕਰਨੀ ਹੈ, ਜਿਵੇਂ ਚੰਗਾ ਬਿਜ਼ਨਸਮੈਨ ਹੈ ਨਾ, ਅਤੇ ਉਹਦੇ ਪਾਸ ਲੋਕ ਗਰੀਬ ਪੁੱਛਦੇ ਨੇ ਵੀ ਤਾਂ ਕਿਵੇਂ ਕਮਾਈ ਕੀਤੀ, ਚਾਰ ਕੁ ਦਿਨਾਂ ਦੇ ਵਿੱਚ ਤੂੰ ਕਰੋੜਾਪਤੀ ਬਣ ਗਿਆ, ਉਹ ਫਿਰ ਢੰਗ ਦੱਸਦਾ ਵੀ ਬਈ ਇਸ ਤਰ੍ਹਾਂ ਕਰੋ ਮੈਂ ਐਂ ਕੀਤਾ ਅਤੇ ਤਾਂ ਮਾਇਆ ਹੋਣੀ ਸ਼ੁਰੂ ਹੋ ਗਈ। ਇਸ ਤਰ੍ਹਾਂ ਜਿਨ੍ਹਾਂ ਮਹਾਂਪੁਰਸ਼ਾਂ ਨੇ ਕਮਾਈਆਂ ਕੀਤੀਆਂ ਨੇ ਨਾਮ ਧਨ ਕਮਾਇਆ, ਸਾਧ ਸੰਗਤ ਕਿੰਨੀ ਵਣਜਾ ਕਾਂਸੀ ਤਾਂਬਾ ਕਿੰਨੀ ਲੌਂਗ ਸੁਪਾਰੀ, ਸੰਤੋ ਵਣਜਿਆ ਨਾਮ ਗੋਬਿੰਦ ਕਾ ਐਸੀ ਖੇਪ ਹਮਾਰੀ, ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਰ ਚੜਿਆ ਨਿਰਮੋਲਕ ਛੂਟ ਗਈ ਸੰਸਾਰੀ, ਨਾਮ ਧਨ ਦੀ ਕਮਾਈ ਕੀਤੀ ਹੈ।

ਧਨ ਰਾਤ ਮਿਹਨਤਾਂ ਕਰ ਕਰਕੇ ਮਾਇਆ ਕਮਾ ਕਮਾ ਕੇ ਇਕੱਠੀ ਕਰਕੇ ਬਹੁਤ ਸਾਰੇ ਉਹਦੇ ਘਰ ਵਿੱਚ ਅੰਬਾਰ ਲੱਗ ਜਾਂਦੇ ਨੇ, ਕਈ ਸਾਲ ਕਈ ਕਈ ਸਾਲ ਉਹਨੂੰ ਲੱਗ ਜਾਂਦੇ ਨੇ ਮਿਹਨਤ ਕਰਦੇ ਨੂੰ। ਫਿਰ ਦੁਨੀਆਂ ਦੀ ਨਿਗਾਹ 'ਚ ਆ ਜਾਂਦਾ ਵੀ ਫਲਾਣਾ ਸ਼ਾਹੂਕਾਰ ਬੜਾ ਧਨਾੜ ਹੈ। ਕਿ ਪਹਿਲੇ ਦਿਨ ਹੀ ਲੋਕ ਕਹਿਣ ਲੱਗ ਗਏ ਸ਼ਾਹੂਕਾਰ ਹੈ, ਨਹੀਂ। ਇਸੇ ਤਰ੍ਹਾਂ ਮਹਾਂਪੁਰਸ਼ਾਂ ਨੇ ਜ਼ਿੰਦਗੀਆਂ ਲਾਈਆਂ। ਵੱਡੇ ਮਹਾਰਾਜ ਜੀ ਜਦੋਂ ਢੱਕੀ ਵਿੱਚ ਆਏ ਨੇ, ਰਣ ਸਾਹਿਬ ਵਾਲੇ ਮਹਾਂਪੁਰਸ਼ਾਂ ਦੀ ਕਿਰਪਾ ਦੁਆਰਾ ਜਦੋਂ ਉਹਨਾਂ ਦੇ ਸਰੀਰ ਦਾ ਤਾਂ ਹੋ ਗਿਆ ਵਿਛੋੜਾ ਸਾਧ ਸੰਗਤ, ਅਤੇ ਫਿਰ ਪਹਿਲਾਂ ਛੋਟੇ ਮਹਾਰਾਜ ਜੀ, ਵੱਡੇ ਮਹਾਰਾਜ ਜੀ, ਜਿੰਨੇ ਵੀ ਗੁਰੂ ਅਸਥਾਨ ਸਨ ਹਜ਼ੂਰ ਸਾਹਿਬ ਤੱਕ, ਸਾਰੇ ਅਸਥਾਨਾਂ ਦੀ ਯਾਤਰਾ ਕੀਤੀ। ਯਾਤਰਾ

ਸੰਗਤ ਦੋ ਚਾਰ ਦਿਨ 'ਚ ਸੰਤ ਨਹੀਂ ਬਣਦਾ ਹੈ। ਹਾਂ, ਇਸ਼ਤਿਹਾਰਾਂ ਨਾਲ ਇਸ਼ਤਿਹਾਰੀ ਸੰਤ ਜ਼ਰੂਰ ਬਣ ਜਾਏਗਾ, ਪਰ ਜੋ ਗੁਰਮਤ ਕਹਿੰਦੀ ਹੈ, ਸਾਡਾ ਗੁਰੂ ਕਹਿੰਦਾ ਹੈ, ਗੁਰੂ ਬਾਣੀ ਦੀ ਕਸਵੱਟੀ 'ਤੇ ਜੇ ਲਾਈਏ ਤਾਂ ਫਿਰ ਦੋ ਚਾਰ ਦਿਨ 'ਚ ਸੰਤ ਨਹੀਂ ਬਣਦੇ। ਸਾਰੀਆਂ ਜ਼ਿੰਦਗੀਆਂ, ਬਲਕਿ ਕਈ ਵਾਰ ਮਹਾਰਾਜ ਮੌਤ 'ਚ ਇਹ ਵੀ ਮਹਾਰਾਜ ਜੀ ਕਹਿ ਦਿਆ ਕਰਦੇ, ਕਹਿੰਦੇ ਕਈ ਜਨਮ ਲੱਗ ਜਾਂਦੇ ਨੇ ਅਵਸਥਾ ਪ੍ਰਾਪਤ ਕਰਨ ਵਾਸਤੇ। ਇਹ ਵੀ ਬਚਨ ਮੌਜ ਵਿੱਚ ਕਰਿਆ ਕਰਦੇ, ਜਦੋਂ ਗ੍ਰੰਥ ਸੁਣਿਆ ਕਰਦੇ ਸਨ, ਭਾਈ ਅਮਰੀਕ ਸਿੰਘ ਜੀ ਗ੍ਰੰਥ ਪੜ੍ਹਿਆ ਕਰਦੇ, ਮਹਾਰਾਜ ਜੀ ਬਚਨ ਕਰਦੇ, ਇੱਕ ਇੱਕ ਔਗਣ ਛੱਡਣ ਵਾਸਤੇ ਇੱਕ ਇੱਕ ਜਨਮ ਲੱਗ ਜਾਂਦਾ ਕਈ ਦਫ਼ਾ। ਇਹ ਗੱਲਾਂ ਕੋਈ ਐਵੇਂ ਗੱਲਾਂ ਦੀ ਗੱਲ ਨਹੀਂ, ਸਾਧਸੰਗ ਗੱਲਾਂ ਦੇ ਨਾਲ ਨਹੀਂ ਇਹ ਪ੍ਰਾਪਤੀ ਹੈ, ਇਹ ਤਾਂ ਸਾਧਨਾ ਦੀ ਗੱਲ ਹੈ। ਕਮਾਈਆਂ ਕੀਤੀਆਂ ਮਹਾਂਪੁਰਸ਼ਾਂ ਨੇ ਅਤੇ ਫਿਰ ਉਹਨਾਂ ਦੀਆਂ ਬਰਸੀਆਂ ਮਨਾਈਆਂ ਜਾਂਦੀਆਂ ਨੇ। ਉਹੋ ਜਿਹੇ ਮਹਾਂਪੁਰਸ਼ਾਂ ਵੱਲ ਪ੍ਰੇਰਨਾ ਕੀਤੀ ਹੈ ਗੁਰਬਾਣੀ ਨੇ, ਜਿਨ੍ਹਾਂ ਨੇ ਕਈ ਕਈ ਜਨਮ ਲਾ ਦਿੱਤੇ ਕਮਾਈਆਂ ਕਰਕੇ, ਫਿਰ ਨਾਮ ਧੰਨ ਦੇ ਅੰਬਾਰ ਲੱਗੇ ਨੇ, ਉੱਥੋਂ ਮਿਲਣਾ ਨਾਮ। ਉਹਨਾਂ ਨੇ ਫਿਰ ਲੁਟਾਈ, ਬਈ ਲੁੱਟ ਲਓ ਭਾਈ, ਜਿੰਨਾ ਲੁੱਟ ਹੁੰਦਾ ਹੈ ਇਹ ਹੁਣ ਘਟੇਗਾ ਨਹੀਂ, ਵੱਧਦਾ ਹੀ ਜਾਵੇਗਾ। ਇੱਕ ਨਾਮ ਧੰਨ ਐਸਾ ਧਨ ਹੈ, ਜਿੰਨਾ ਲੁਟਾਉਣਗੇ ਉਨਾ ਵਧੇਗਾ। ਦੁਨਿਆਵੀ ਧਨ ਐਸਾ ਹੈ, ਸ਼ਾਹੂਕਾਰ ਕਿੱਡਾ ਵੀ ਕੋਈ ਅਰਬਾਂ ਪਤੀ ਹੋਵੇ, ਜੇ ਦੁਨੀਆਂ ਨੂੰ ਲੁਟਾਉਣ ਲੱਗ ਜੇ ਦੋ ਦਿਨ 'ਚ ਉਹਦੇ ਖਜ਼ਾਨੇ ਖਾਲੀ ਹੋ ਜਾਣਗੇ। ਪਰ ਇਹ ਐਸਾ ਧਨ ਹੈ,

ਦੇ ਕਾ ਘੋਰ ਡਿੱਠਾ ਖਜ਼ਾਨਾ, ਕਹਿੰਦੇ ਪਿਓ ਦਾਦੇ ਦਾ ਖਜ਼ਾਨਾ ਜਦੋਂ ਖੋਲਿਆ ਤੇ ਉਹਦੇ ਵਿੱਚੋਂ ਬਹੁਤ ਕੁਛ ਮਿਲਿਆ। ਜਿਸ ਤਰ੍ਹਾਂ ਇੱਕ ਦ੍ਰਿਸ਼ਟਾਂਤ, ਇੱਕ ਕੋਈ ਬਜ਼ੁਰਗ ਜਦੋਂ ਅੰਤ ਸਮਾਂ ਆਇਆ ਤਾਂ ਆਪਣੇ ਪੁੱਤਰਾਂ ਨੂੰ ਬੁਲਾ ਕੇ ਇੱਕ ਉਹਨਾਂ ਨੂੰ ਅਟੈਚੀ ਦਿੱਤਾ, ਉਹ ਅਟੈਚੀ ਕੀਤਾ ਹੋਇਆ ਬੰਦ, ਬਈ ਆਹ ਸਾਂਭੋ ਬਈ, ਪਰ ਜਦੋਂ ਕਿਤੇ ਤੁਹਾਨੂੰ ਲੋੜ ਪਵੇ, ਐਸਾ ਸਮਾਂ ਆਵੇ ਕੋਈ ਬਿਪਤਾ ਦਾ, ਇਹਨੂੰ ਖੋਲ ਲਿਓ, ਤੁਹਾਡੀ ਬਿਪਤਾ ਟਲ ਜਾਏਗੀ। ਹੁਣ ਉਹਨਾਂ ਨੇ ਜਦੋਂ ਪਿਤਾ ਤੱਕ ਕਰ ਗਿਆ ਚੜ੍ਹਾਈ, ਪੁੱਤਰਾਂ ਨੇ ਉਹ ਕਿਹਾ ਵੀ ਇਹ ਜਾਇਦਾਦ ਆ ਸਾਡੇ ਪਿਤਾ ਦੀ। ਪੁੱਤਰਾਂ ਨੇ ਉਹ ਜਿਹੜਾ ਟਰੰਕ ਸੀ ਜਾਂ ਟੈਚੀ ਕੇਸ ਸੀ ਉਹਨੂੰ ਪੂਜਣਾ ਸ਼ੁਰੂ ਕਰ ਦਿੱਤਾ, ਧੂਪ ਵੀ ਦੇਣੀ, ਉਹਨਾਂ ਨੂੰ ਚੌਰ ਵੀ ਕਰਨਾ, ਬੜੇ ਰੁਮਾਲਿਆਂ ਵਿੱਚ ਲੁਕੋ ਲੁਕੋ ਰੱਖਿਆ ਗਿਆ। ਪਰ ਹੋ ਗਏ ਬਿਲਕੁਲ ਕੰਗਾਲ, ਬੜੇ ਦੁਖੀ ਹਨ, ਦਰਦਰੀ ਅਤੇ ਕਿਸੇ ਜੋ ਉਹਨਾਂ ਦੇ ਬਜ਼ੁਰਗ ਦਾ ਕੋਈ ਸਾਥੀ ਸੀ ਉਹ ਪੁੱਛਦਾ ਹੈ ਵੀ ਤੁਹਾਡੇ ਬਜ਼ੁਰਗ ਤਾਂ ਬੜੇ ਧਨਾ

ਪਹਾੜ ਸਨ, ਲੋਕ ਵੀ ਉਹਨਾਂ ਤੋਂ ਬਰੋ ਸੌਂਦੇ ਸਨ, ਬੜੀ ਮਾਇਆ ਸੀ ਉਹਨਾਂ ਦੇ ਪਾਸ। ਸਭ ਗਰੀਬ ਗੁਰਬੇ ਉੱਥੋਂ ਆ ਕੇ ਆਪਦੀ ਮਦਦ ਲੈਂਦੇ ਸਨ, ਤੁਸੀਂ ਕੰਗਾਲ ਹੋ ਗਏ, ਗੱਲ ਕੀ ਹੈ? ਕਹਿੰਦੇ ਜੀ ਪਤਾ ਨੀ, ਕੋਈ ਉਹਨਾਂ ਨੇ ਵਸਤੂ ਤੁਹਾਨੂੰ ਦਿੱਤੀ ਹੋਈ ਨਹੀਂ ਹੈ ਜੀ, ਆ ਇੱਕ ਟੈਚੀ ਕੇ ਦਿੱਤਾ ਸੀ। ਫੇਰ ਵੀ ਇਹਦੀ ਪੂਜਾ ਵੀ ਕਰਦੇ ਹਾਂ ਅਸੀਂ, ਧੂਪ ਵੀ ਦਿੰਦੇ ਹਾਂ ਇਹਨੂੰ, ਰੁਮਾਲਿਆਂ ਵਿੱਚ ਲੁਕੋ ਲੁਕੋ ਰੱਖਦੇ ਹਾਂ ਵੀ ਇਹ ਪੂਜਾ ਪੂਜਣ ਯੋਗ ਹੈ, ਸਾਡੇ ਪਿਤਾ ਦੀ ਜਾਇਦਾਦ ਹੈ। ਵੀ ਕੋਈ ਵਚਨ ਵੀ ਕੀਤਾ ਸੀ? ਹਾਂ ਜੀ, ਵਚਨ ਕੀਤਾ ਤਾਂ ਸੀ। ਕੀ ਵਚਨ ਕੀਤਾ ਸੀ? ਵੀ ਜਦੋਂ ਕਿਸੇ ਵਿਪਤਾ ਦਾ ਦਰਿੱਦਰ ਦਾ ਕੋਈ ਐਸੀ ਗੱਲ ਹੋ ਜਾਵੇ ਤਾਂ ਫਿਰ ਤੁਸੀਂ ਇਹਨੂੰ ਖੋਲ ਲਿਓ। ਫਿਰ ਖੋਲਿਆ ਬਈ, ਇਹ ਖੋਲਿਆ ਤਾਂ ਨਹੀਂ, ਜਦੋਂ ਖੋਲਿਆ ਸਾਧ ਸੰਗ ਸੀ ਹੀਰਿਆਂ ਦਾ ਭਰਿਆ ਹੋਇਆ। ਉਹ ਜਿਹੜੇ ਕੰਗਾਲ ਸਨ ਰਾਜੇ ਬਣ ਗਏ, ਤਾਂ ਦ੍ਰਿਸ਼ਟਾਂਤ ਹੈ ਸਮਝਾਉਣ ਵਾਸਤੇ, ਦਾ ਦ੍ਰਿਸ਼ਟਾਂਤ। ਸਾਡੇ ਗੁਰੂ ਨੇ ਸਾਨੂੰ ਖਜ਼ਾਨਾ ਦਿੱਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਦਾਨਾ। ਖਾਵੈ ਖਰਚਾ ਰਲ ਮਿਲ ਭਾਈ, ਤੋਟ ਨਾ ਆਵੈ ਵੱਧ ਹੋ ਜਾਈ। ਜਿਨ੍ਹਾਂ ਨੇ ਖਜ਼ਾਨਾ ਖੋਲ ਲਿਆ, ਗੁਰੂ ਦੀ ਬਾਣੀ ਦੀ ਦਾ ਅਭਿਆਸ ਕਰ ਲਿਆ, ਕਮਾਈ ਕਰ ਲਈ ਮਹਾਂਪੁਰਸ਼ਾਂ ਨੇ, ਤੇ ਉਹ ਤਾਂ ਬਣ ਗਏ ਅਰਬਾਂਪਤੀ, ਉਹ ਤਾਂ ਨਾਮ ਧੰਨ ਕਰਕੇ ਹੋ ਗਏ ਮਾਲਾ ਮਾਲ। ਤੇ ਜਿਨ੍ਹਾਂ ਨੇ ਨਹੀਂ ਖੋਲਿਆ, ਉਹ ਵਿਚਾਰੇ ਈਰਖਾ ਕਰਦੇ ਨੇ। ਉਹਨਾਂ ਨੂੰ ਈਰਖਾ ਹੈ ਵੀ ਸਾਡੇ ਭਰਾ, ਕੁਦਰਤੀ ਗੱਲ ਹੈ, ਇੱਕ ਭਰਾ ਮਾਇਆ ਵਿੱਚ ਵੱਡਾ ਹੋ ਜਾਵੇ ਨਾ, ਉਹ ਗਰੀਬ ਭਰਾ ਜਿਹੜਾ ਉਹ ਈਰਖਾ ਕਰਨ ਲੱਗ ਜਾਂਦਾ ਵੀ ਪਤਾ ਨਹੀਂ ਕਿੱਥੋਂ ਇਹਨੇ ਲੁੱਟਮਾਰ ਕੀਤੀ ਹੈ। ਤੇ ਉਹ ਭਰਾ ਜਿਨ੍ਹਾਂ ਨੇ ਮਿਹਨਤ ਨਹੀਂ ਕੀਤੀ, ਫਿਰ ਉਹ ਈਰਖਾ ਕਰਦੇ ਨੇ, ਮਹਾਂਪੁਰਸ਼ਾਂ ਦੀ ਨਿੰਦਿਆ ਕਰਦੇ ਨੇ, ਵੈਰ ਵਿਰੋਧ ਕਰਦੇ ਹਨ। ਪਰ ਮਹਾਂਪੁਰਸ਼ ਮਸਤ ਹਾਥੀ ਦੀ ਤਰ੍ਹਾਂ ਆਪਣੀ ਚਾਲ ਤੁਰੇ ਜਾਂਦੇ ਨੇ। ਹਰ ਜਨ ਰਾਮ ਨਾਮ ਗੁਣ ਗਾਵੇ, ਜੇ ਕੋ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੇ। ਉਹ ਆਪਣਾ ਗੁਣ ਨਹੀਂ ਗਵਾਉਂਦੇ, ਆਪਣੀ ਸ਼ਾਂਤੀ ਵਿੱਚ ਫਰਕ ਨਹੀਂ ਪੈਣ ਦਿੰਦੇ, ਇੱਕ ਰਥ ਆਪਣੀ ਮੰਜ਼ਿਲ ਵੱਲ ਤੁਰੇ ਜਾ ਰਹੇ ਨੇ। ਜੋ ਹੁਕਮ ਗੁਰੂ ਦਾ ਹੈ ਉਹਦੇ ਅਨੁਸਾਰ ਉਹ ਸੰਸਾਰ ਵਿੱਚ ਵਿਚਰ ਰਹੇ ਹਨ। ਪਰ ਉਹਨਾਂ ਨੇ ਇਹ ਖਜ਼ਾਨਾ ਜ਼ਰੂਰ, ਆਪਾਂ ਨੇ ਖਜ਼ਾਨਾ ਨਹੀਂ ਖੋਲਿਆ। ਇਹ ਖਜ਼ਾਨੇ ਦੇ ਵਿੱਚ ਕੀ ਹੈ? ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਇੱਕ ਵੀ ਸਿੱਖਿਆ ਗੁਰੂ ਦੀ, ਇੱਕ ਵੀ ਗੁਰੂ ਦੀ ਸਿੱਖਿਆ, ਇੱਕ ਵੀ ਬਚਨ ਗੁਰੂ ਦਾ ਧਾਰਨ ਕਰ ਲਈਏ, ਕਿ ਹੀਰੇ ਜਵਾਹਰਾਤ ਹਨ ਇਹ ਸਾਧ ਸੰਗਤ, ਉੱਤਮ ਸਲੋਕ ਸਾਜ ਕੇ ਬਚਨ ਅਮਲੀਕ ਲਾਲ ਇਹ ਰਤਨ। ਅਮਲੀਕ ਜਿਹਦਾ ਕਿ ਮੁੱਲ ਕੋਈ ਨਹੀਂ, ਬੇਕੀਮਤੇ ਲਾਲ ਹਨ ਇਹ ਰਤਨ ਹਨ। ਵਿਵੇਕ ਬੈਰਾਗ ਹਰ ਸੰਮਤੀ ਮੁਖਤਾ, ਤੋ ਇਹ ਸ਼ੁਭ ਗੁਣ ਸਤ ਸੰਤੋਖ ਦਇਆ ਧਰਮ ਵਿਚਾਰ, ਜਿੰਨੇ ਵੀ ਸ਼ੁਭ ਗਣ ਗੁਣ ਨੇ ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਨੇ। ਔਰ ਹਰ ਰੋਜ਼ ਸਾਨੂੰ ਇਹ ਪ੍ਰੇਰਨਾ ਦਿੰਦੇ ਨੇ ਮਹਾਰਾਜ ਜੀ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ ਪਿਆਰਿਓ। ਬਾਣੀ ਨੂੰ ਗਾਵੋ, ਬਾਣੀ ਨੂੰ ਸੁਣੋ, ਪਰ ਭਾਵਨਾ ਸ਼ਰਧਾ ਦੇ ਨਾਲ, ਸ਼ਰਧਾ ਦੇ ਨਾਲ ਜਿਹੜਾ ਸੁਣਦਾ ਉਹ ਫਿਰ ਬਚਨ ਵੀ ਮੰਨਦਾ ਨਾ। ਜਿਹੜੇ ਬਚਨ ਨਹੀਂ ਮੰਨਦੇ ਉਹ ਸਮਝ ਆਉਂਦੀ ਹੈ ਵੀ ਉਹ ਸ਼ਰਧਾ ਨਾਲ ਨਹੀਂ ਸੁਣਦੇ, ਮੰਨਣਾ ਪਵੇਗਾ। ਉਹ ਆਪ ਵੀ ਮੰਨ ਜਾਣ ਇਹ ਗੱਲ ਨੂੰ ਵੀ ਜਿੱਦਣ ਉਹ ਸ਼ਰਧਾ ਨਾਲ ਬਾਣੀ ਸੁਣ ਲੈਣਗੇ ਉੱਥੇ ਅਮਲ ਵੀ ਕਰਨਗੇ। ਜੇ ਬਾਣੀ ਕਹਿੰਦੀ ਹੈ ਸ਼ਰਾਬ ਨਹੀਂ ਪੀਣੀ, ਉਹਨਾਂ ਨੇ ਅੱਜ ਹੀ ਜਾ ਕੇ ਬੋਤਲ ਭੰਨ ਦੇਣੀ ਹੈ, ਮੁੜ ਕੇ ਪੀਣੀ ਨਹੀਂ ਉਹਨਾਂ ਨੇ। ਜੇ ਗੁਰੂ ਗੁਰਬਾਣੀ ਸਤਿਗੁਰੂ ਸਾਨੂੰ ਇਹ ਪ੍ਰੇਰਨਾ ਦਿੰਦੇ ਨੇ, ਅਰਸਰ ਤੀਰਥ ਸਗਲ ਪੁੰਨ ਜੀ ਦਇਆ ਪ੍ਰਮਾਣ, ਭਾਈ ਇੱਕ ਜੀਵ ਤੇ ਦਇਆ ਕਰੇਗਾ ਠਾਰ ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲ ਜਾਏਗਾ। ਤੇ ਅੱਜ ਤੋਂ ਮੁਰਗਾ ਵੱਢਣਾ ਤੇ ਹੋਰ ਮੀਟ ਮਾਸ ਖਾਣਾ ਬੰਦ ਕਰ ਦੇਗਾ, ਕਿਉਂਕਿ ਸਮਝ ਆ ਗਈ, ਸ਼ਰਧਾ ਹੋ ਗਈ ਗੁਰਬਾਣੀ ਤੇ। ਇਹ ਇੱਕ ਇੱਕ ਕਾਨੂੰਨ ਜਿਹੜਾ ਹੁਣ ਰੱਖਦਾ ਹੈ ਗੁਰਮਤ ਅਨੁਸਾਰ ਰੱਖਦਾ, ਆਪਣੀ ਮਨ ਦੀ ਮਤ ਇੱਥੇ ਗੁਰੂ ਦੇ ਚਰਨਾਂ ਵਿੱਚ ਰੱਖ ਗਿਆ। ਗੁਰੂ ਮਹਾਰਾਜ ਨੂੰ ਜਦੋਂ ਨਮਸਕਾਰ ਕਰਦੇ ਹਾਂ, ਨਮਸਕਾਰ ਕਰਨ ਦਾ ਭਾਵ ਇਹੋ ਹੀ ਹੈ ਸਾਧ ਸੰਗਤ, ਬਈ ਮਹਾਰਾਜ ਜੀ ਮੈਂ ਹੁਣ ਆਪਣੀ ਮਤ ਤੁਹਾਡੇ ਚਰਨਾਂ ਵਿੱਚ ਰੱਖਤੀ, ਹੁਣ ਇੱਕ ਕਿਰਪਾ ਕਰ ਦਿਓ। ਪਹਿਲਾਂ ਤਾਂ ਇਹ ਵੀ ਬੜੀ ਹਿੰਮਤ ਨਾਲ ਹੀ ਹੈ, ਕਿਉਂਕਿ ਆਪਣੀ ਮਤ ਛੱਡਣੀ ਔਖੀ ਹੈ। ਮਹਾਰਾਜ ਦਾ ਵਚਨ ਹੈ ਮਨ ਕੀ ਮਤ ਤਿਆਗੋ ਹਰ ਜਨ, ਪਰ ਇਹ ਬਾਤ ਕਠੈਨੀ। ਨਾਲ ਦੀ ਨਾਲ ਬਚਨ ਕਰ ਦਿੱਤਾ ਵੀ ਇਹ ਗੱਲ ਔਖੀ ਬੜੀ ਹੈ, ਮਰਨ ਵਾਲੀ ਗੱਲ ਹੈ,
ਅਜੇ ਮਰਨਾ ਸੌਖਾ, ਮਨ ਦੀ ਮੱਤ ਛੱਡਣੀ ਉਦੋਂ ਔਖੀ ਹੈ। ਚਲੋ ਹਿੰਮਤ ਕਰ ਲਈ, ਮਨ ਦੀ ਮੱਤ ਹੁਣ ਰੱਖਤੀ ਗੁਰੂ ਦੇ ਚਰਨਾਂ ਵਿੱਚ, ਅਤੇ ਨਾਲ ਦੀ ਨਾਲ ਫਿਰ ਬੇਨਤੀ ਕਰ ਦਿੱਤੀ, ਮਹਾਰਾਜ ਜੀ ਕਿਰਪਾ ਕਰੋ।

ਹਾਰ ਪਰਿਓ ਜਿੰਨੀ ਦੇਰ ਹਾਰਦਾ ਨਹੀਂ ਗੁਰੂ ਵੀ ਜਾਣਦਾ ਹੈ ਵੀ ਅਜੇ ਇਹਦੀ ਨਿਗਾਹ ਕਿਤੇ ਹੋਰ ਆਉਣੀ ਹੈ, ਇਹਨੂੰ ਕੋਈ ਆਸਰਾ ਹੋਰ ਹੋਵੇਗਾ। ਪਰ ਜਦੋਂ ਹਾਰ ਕੇ ਦੋਨੋਂ ਹੱਥ ਖੜੇ ਕਰ ਦਿੱਤੇ, ਮਹਾਰਾਜ ਜੀ ਹੁਣ ਤਾਂ ਕੋਈ ਠਿਕਾਣਾ ਨਹੀਂ, ਆਪ ਦੇ ਚਰਨੀ ਆਇਆ ਹਾਂ। ਮੇਲ ਲਿਹੋ ਦਿਆਲ ਢਾਏ ਪਏ ਦੁਆਰਿਆ, ਰੱਖ ਲੇਵੋ ਦੀਨ ਦਿਆਲ ਭਰਮਤ ਬਹੁ ਹਾਰਿਆ। ਹਾਰਦਾ ਬੰਦਾ ਭਰਮ ਜਦੋਂ ਬਹੁਤ ਹੀ ਜਗ੍ਹਾ ਤੇ ਫਿਰ ਤੁਰ ਕੇ ਟੱਕਰਾਂ ਮਾਰ ਕੇ ਅਖੀਰ ਫਿਰ ਜਦੋਂ ਕਿਤੋਂ ਕੁਛ ਨਹੀਂ ਬਣਦਾ ਨਾ, ਫਿਰ ਇਹਨੂੰ ਇੱਕੋ ਹੀ ਦਰ ਰਹਿ ਜਾਂਦਾ ਜਾ ਕੋ ਮੁਸ਼ਕਲ ਅੱਤ ਬਣੇ ਧੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਪੀ ਭੱਜ ਖਲੇ, ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਓ, ਚਿੱਤ ਆਵੇ ਓਸ ਪਾਰ ਵਹਿਣ ਤਾਂ ਲੱਗੈ ਨਾ ਸੱਚੀ ਬਾਓ। ਚਿੱਤ ਆਵੇ ਓਸ, ਓਸ ਸੱਸੇ ਨੂੰ ਘੜਾ ਊੜੇ ਨੂੰ ਹੋੜਾ, ਓਸ ਉਹ ਵਾਹਿਗੁਰੂ ਇਹ ਪ੍ਰਤੀਕ ਹੈ, ਕਿਉਂਕਿ ਇੱਕ ਇੱਕ ਮਾਤਰ ਹੈ ਜਿਹੜੀ ਮਹਾਰਾਜ ਨੇ ਲਾਈ ਨਾ, ਉਹਦਾ ਕੋਈ ਭਾਵ ਹੈ ਸਾਧ ਸੰਗਤ। ਓਸ ਉਹ ਵਾਹਿਗੁਰੂ ਦੇ ਚਰਨੀ ਲੱਗ ਜਾਵੇ, ਉਹ ਚਿੱਤ ਆ ਜਾਵੇ, ਫਿਰ ਇਹਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿੰਦਾ। ਮੇਰ ਲਿਹੋ ਦਿਆਲ ਢਹਿ ਪਏ ਦੁਆਰਿਆ, ਰੱਖ ਲਿਵੋ ਦੀਨ ਦਿਆਲ ਭਰਮਤ ਬਹੁ ਹਾਰਿਆ। ਦੀਜੈ ਹਾਰ ਪਰਿਓ ਸਵਾਮੀ ਕੈ ਦੁਆਰੈ, ਦੀਜੈ ਬੁੱਧ ਵਿਵੇਕਾ। ਮਹਾਰਾਜ ਜੀ ਵਿਵੇਕ ਬੁੱਧ ਦੇ ਦਿਓ, ਹਾਰ ਕੇ ਆ ਗਿਆ ਤੁਹਾਡੇ ਚਰਨੀ, ਕਿਰਪਾ ਹੋ ਜਾਂਦੀ ਹੈ। ਸੋ ਮਹਾਰਾਜ ਜੀ ਸਾਨੂੰ ਉਹ ਜੋ ਖਜ਼ਾਨਾ ਮਿਲ ਗਿਆ ਨਾ, ਮਹਾਂਪੁਰਸ਼ਾਂ ਨੇ ਖੋਲ ਲਿਆ ਖਜ਼ਾਨਾ, ਤੇ ਅਸੀਂ ਅਜੇ ਖੋਲਿਆ ਨਹੀਂ। ਅਸੀਂ ਰੁਮਾਲੇ ਪਾਏ ਨੇ, ਰੁਮਾਲੇ ਪਾਉਣੇ ਕੋਈ ਮਾੜੀ ਗੱਲ ਨਹੀਂ, ਚੌਰ ਕਰਨਾ ਕੋਈ, ਇਹ ਤਾਂ ਸਤਿਕਾਰ ਹੈ ਗੁਰੂ ਮਹਾਰਾਜ ਦਾ। ਧੂਪ ਦੇਣੀ, ਨਮਸਕਾਰਾਂ ਕਰਨੀਆਂ, ਇਹ ਸਤਿਕਾਰ ਹੈ, ਇਹ ਪਹਿਲਾ ਫਰਜ਼ ਹੈ। ਇਹ ਪਹਿਲੇ ਫਰਜ਼ ਸੀ, ਜੇ ਖੜ ਜੇ ਪਹਿਲੇ ਡੰਡੇ ਤੇ ਪੈਰ ਧਰ ਕੇ ਖੜਿਆ ਰਹੇ ਤੇ ਉੱਪਰ ਸਿਰੇ ਕਿਵੇਂ ਚੜੇਗਾ। ਤੇ ਅਸਲੀ ਤਾਂ ਗੱਲ ਸੀ ਵੀ ਬਾਣੀ ਪੜ੍ਹਨੀ ਤੇ ਬਾਣੀ ਦੀ ਵਿਚਾਰ ਕਰਨੀ। ਪਿਛਲਾ ਇਤਿਹਾਸ ਗੁਰਸਿੱਖਾਂ ਦਾ, ਕਿੰਨੀ ਕਿੰਨੀ ਬਾਣੀ ਪੜ੍ਹਦੇ ਸਨ ਸਾਧ ਸੰਗਤ, ਜਿਹਨਾਂ ਮਹਾਂਪੁਰਸ਼ਾਂ ਦੀ ਯਾਦ ਆਪਾਂ ਵਰਸੀਆਂ ਮਨਾਉਂਦੇ ਹਾਂ, ਵੱਡੇ ਮਹਾਰਾਜ ਜੀ, ਛੋਟੇ ਮਹਾਰਾਜ ਜੀ, ਜੈਦਾਰ ਮਹਾਰਾਜ ਜੀ, ਤੇ ਉਹਨਾਂ ਨੇ ਕਮਾਈਆਂ ਕੀਤੀਆਂ ਕੁਛ, ਗਿਣਤੀ ਨਹੀਂ, ਹਿਸਾਬ ਹੀ ਨਹੀਂ ਆਉਂਦਾ, ਲੂੰ ਕੰਡੇ ਖੜੇ ਹੋ ਜਾਂਦੇ ਨੇ ਜਦੋਂ ਉਹਨਾਂ ਦਾ ਇਤਿਹਾਸ ਸੁਣਦੇ ਹਾਂ ਮਹਾਂਪੁਰਸ਼ਾਂ ਤੋਂ ਗਾਹਾਂ ਦੀ ਗਾਹਾਂ, ਜਾਂ ਪੜ੍ਹਦੇ ਹਾਂ ਸਾਧ ਸੰਗਤ ਇਤਨੀਆਂ ਕਮਾਈਆਂ ਕੀਤੀਆਂ, ਇਤਨੀਆਂ ਕਮਾਈਆਂ ਕੀਤੀਆਂ, ਬਸ ਉਹੀ ਸਨ ਜਿਹਨਾਂ ਨੇ ਕਰ ਲਈਆਂ। ਆਪਾਂ ਤਾਂ ਸੁਣ ਕੇ ਹੀ ਦੰਦ ਜੁੜ ਜਾਂਦੇ ਨੇ, ਆਪਾਂ ਉਹ ਸੁਣ ਕੇ ਹੀ ਇੱਕਦਮ ਠੰਡੇ ਹੋ ਜਾਂਦੇ ਹਾਂ ਵੀ ਕਿੱਥੇ ਉਹਨਾਂ ਦੀਆਂ ਗੱਲਾਂ, ਕਿੱਥੇ ਸਾਡੀਆਂ ਗੱਲਾਂ। ਸਾਨੂੰ ਵੀ ਲੋਕ ਕਹੀ ਜਾਂਦੇ ਆ ਜੀ ਇਹ ਸੰਤ ਨੇ, ਪਰ ਧੰਨ ਸਨ ਉਹ, ਐਵੇਂ ਨਹੀਂ। ਜੈਦਾਰ ਮਹਾਰਾਜ ਜੀ ਨੇ ਵਚਨ ਕੀਤਾ ਸੀ ਸਾਧ ਸੰਗ ਇੰਗਲੈਂਡ ਦੇ ਵਿੱਚ, ਕਹਿੰਦੇ ਵੀ ਮੈਂ ਜਹਿਦਾਰ ਤਾਂ ਜ਼ਰੂਰ ਹਾਂ ਪਰ ਸੰਤ ਹਨ ਛੋਟੇ ਮਹਾਰਾਜ ਜੀ ਇਸ ਵੇਲੇ। ਉਹ ਨੇ ਸੰਤ ਮੈਨੂੰ ਕਹਿੰਦੇ ਸੰਤ ਨਾ ਕਿਹਾ ਕਰੋ, ਸੰਤ ਦੀ ਅਵਸਥਾ ਬੜੀ ਉੱਚੀ ਹੈ ਸਾਧ ਸੰਗਤ। ਸੰਤ ਦੋ ਅੱਖਰ ਹੀ ਨੇ ਬੇਸ਼ੱਕ, ਪਰ ਅਵਸਥਾ ਕੀ ਹੈ, ਬਸ ਇੱਕ ਰੱਬ ਇੱਕ ਸੰਤ ਬਰਾਬਰ ਹੀ ਨੇ, ਅੰਤਰਾ ਕੋਈ ਨਹੀਂ। ਰਾਮ ਸੰਤ ਮੈਂ ਭੇਦ ਕਿਛ ਨਾ ਹੀ, ਰਾਮ ਤੇ ਸੰਤ ਵਿੱਚ ਭੇਦ ਹੀ ਨਹੀਂ ਰਹਿ ਜਾਂਦਾ। ਸੰਤਨ ਕਹੋ ਮਤ ਕਹੋ ਨਿੰਦੋ, ਸੰਤ ਰਾਮ ਹੈ ਇੱਕੋ। ਕਹੋ ਕਬੀਰ ਮੈਂ ਸੋ ਗੁਰ ਪਾਇਆ, ਜਾ ਕਾ ਨਾਮ ਵੇਖੋ। ਇਹੋ ਜਿਹੇ ਮਹਾਂਪੁਰਸ਼ਾਂ ਨੇ ਜਿਨ੍ਹਾਂ ਨੇ ਨਾਮ ਧੰਨ ਦੇ ਖਜ਼ਾਨੇ ਭਰੇ ਨੇ ਨਾ, ਉਹਨਾਂ ਵੱਲ ਮਹਾਰਾਜ ਜੀ ਪ੍ਰੇਰਦੇ ਨੇ, ਭਾਈ ਜਿਹੜੀ ਵਸਤੂ ਲੈਣੀ ਹੈ ਤੂੰ ਸੰਤਾਂ ਤੋਂ ਲੈ ਜਾ ਕੇ, ਭਾਵ ਸੰਤਾਂ ਦੇ ਪਾਸ ਨਾਮ ਧੰਨ ਬੜਾ ਹੈ, ਉਹ ਪ੍ਰੇਰ ਕੇ ਤੈਨੂੰ ਗੁਰੂ ਦੇ ਚਰਨੀ ਲਾ ਦੇਣਗੇ। ਤੇ ਜਦੋਂ ਗੁਰੂ ਦੇ ਚਰਨੀ ਤੂੰ ਪੂਰੇ ਗੁਰੂ ਦੇ ਚਰਨੀ ਲੱਗ ਗਿਆ ਤੇ ਤੇਰੇ ਬੇੜੇ ਪਾਰ ਨੇ ਤੇਰੇ। ਓਨੀ ਦੇਰ ਹੀ ਚੱਕਰ ਹੈ ਨਾ ਜਿੰਨੀ ਦੇਰ ਪੂਰਾ ਗੁਰੂ ਨਹੀਂ ਮਿਲਦਾ ਸਾਧ ਸੰਗਤ। ਭੁੱਲੇ ਮਾਰਗ ਜਿਨ੍ਹਾਂ ਬਤਾਇਆ, ਐਸਾ ਗੁਰ ਵਡ ਭਾਗੀ ਪਾਇਆ। ਭੁੱਲੇ ਭਟਕੇ ਜੀਵਾਂ ਨੂੰ ਪਰਮੇਸ਼ਰ ਦੇ ਨਾਲ ਜੋੜਨਾ ਜਾਂ ਪਰਮੇਸ਼ਰ ਵਿੱਚ ਭੇਦ ਕਰਨਾ, ਉਹ ਹੈ ਪੂਰੇ ਗੁਰੂ ਦਾ ਕੰਮ। ਔਰ ਪੂਰਾ ਗੁਰੂ ਸਾਡੀ ਗੁਰਬਾਣੀ, ਸਾਡਾ ਸ਼ਬਦ ਗੁਰੂ, ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੈ, ਪਰ ਤਖ ਗੁਰੂ ਨਿਸਾਰੇ। ਗੁਰਬਾਣੀ ਗੁਰੂ ਸਾਡੀ ਇਹ ਕਹਿੰਦੀ ਹੈ, ਜਿਸ ਵੱਖਰ ਕੋ ਲੈਣ ਤੂੰ ਆਇਆ,
ਰਾਮ ਨਾਮ ਸੰਤਨ ਘਰ ਪਾਇਆ। ਹੁਣ ਸਵਾਲ ਪੈਦਾ ਹੁੰਦਾ ਮਹਾਰਾਜ ਜੀ, ਇਹ ਨਾਮ ਧਨ ਮੁਫਤ ਮਿਲ ਜਾਵੇਗਾ ਕਿ ਕੋਈ ਕੀਮਤ ਵੀ ਦੇਣੀ ਪਵੇਗੀ? ਮਹਾਰਾਜ ਜੀ ਕਹਿੰਦੇ, ਹਾਂ ਭਾਈ, ਇਹ ਤਾਂ ਸਿਰਾਂ ਦੀਆਂ ਸਿਰ ਧੜ ਦੀਆਂ ਬਾਜ਼ੀਆਂ ਨੇ, ਇਹ ਗੱਲਾਂ ਨਾਲ ਨਹੀਂ ਮਿਲਣਾ ਨਾਮ। ਜਿਵੇਂ ਕਬੀਰ ਸਾਹਿਬ ਦੇ ਪਾਸ ਸੇਠ ਆਇਆ ਸੀ ਨਾ, ਸੁਣਿਆ ਵੀ ਕਬੀਰ ਸਾਹਿਬ ਨਾਮ ਵੀ ਦਿੰਦੇ ਨੇ ਔਰ ਨਾਲ ਬਰਮ ਗਿਆਨ ਵੀ ਦੇ ਦਿੰਦੇ ਨੇ, ਸੋਚਿਆ ਵੀ ਇਹ ਤਾਂ ਸੌਖੀ ਗੱਲ ਹੈ, ਮੇਰਾ ਮਾਇਆ ਬਥੇਰੀ ਪਈ ਹੈ, ਜਾ ਕੇ ਮੋਹਰਾਂ ਦਾ ਢੇਰ ਲਾ ਦਿੱਤਾ, ਭਗਤ ਜੀ ਨਾਮ ਦਿਓ ਜੀ। ਜਿਵੇਂ ਬੜਾ ਕਾਲਾ ਅਤੇ ਨਾਲੇ ਹੰਕਾਰੀ ਹੁੰਦੇ ਨੇ ਮਾਇਆਧਾਰੀ, ਮਾਇਆਧਾਰੀ ਆ ਤੰਨਾ ਬੋਲਾ, ਨਾਲੇ ਅੰਨੇ ਵਿਚਾਰ ਰੂਪੀ ਨੇਤਰ ਨਹੀਂ ਹੁੰਦੇ ਇਹਨਾਂ ਦੇ, ਨਾਲੇ ਬੋਲੇ ਹੋਰ ਕਿਸੇ ਦੀ ਗੱਲ ਹੀ ਨਹੀਂ ਸੁਣਦੇ, ਆਪਣੀ ਅਕਲ ਨੂੰ ਹੀ ਵੱਡੀ ਸਮਝਦੇ ਨੇ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੀ ਵੋ ਰੋਲ ਪਚੋਲਾ। ਸੋ ਖੈਰ ਢੇਰ ਲਾ ਦਿੱਤਾ, ਭਗਤ ਜੀ ਛੇਤੀ ਕਰੋ ਨਾਮ ਦੇ ਦਿਓ। ਕਹਿੰਦੇ ਭਗਤ ਜੀ ਕਹਿਣ ਲੱਗੇ ਵੀ ਸੇਠ ਜੀ ਬੜੇ ਕਾਹਲੇ ਹੋ। ਹਾਂ ਮਹਾਰਾਜ ਜੀ, ਕਿਸੇ ਨੇ ਇੰਨੀਆਂ ਮੋਹਰਾਂ ਥੋੜ੍ਹੋ ਤੁਹਾਨੂੰ ਦਿੱਤੀਆਂ ਹੋਣੀਆਂ ਜਿੰਨੀਆਂ ਮੈਂ ਰੱਖੀਆਂ ਨੇ ਤੁਹਾਡੇ ਸਾਹਮਣੇ, ਅਤੇ ਇੰਨਾ ਢੇਰ ਲਾਇਆ ਅਤੇ ਉਨੀ ਜਲਦੀ ਮੈਨੂੰ ਭੁਗਤਾਓ ਮਹਾਰਾਜ ਜੀ। ਭਗਤ ਜੀ ਕਹਿੰਦੇ ਵੀ ਠੀਕ ਹੈ, ਚਲੋ ਤੇਰਾ ਕੰਮ ਪਹਿਲਾਂ ਕਰ ਦਿੰਦੇ ਹਾਂ ਭਾਈ ਸੇਠ, ਜੇ ਤੂੰ ਕਾਲਾ ਕੋਈ ਗੱਲ ਨਹੀਂ। ਲੜਕੀ ਕਮਾਲੀ ਨੂੰ ਕਿਹਾ, ਬੇਟਾ ਇੱਥੋਂ ਇੱਕ ਛੁਰੀ ਲਾਇਆ ਅਤੇ ਇੱਕ ਪੱਥਰ ਲਿਆ, ਪੱਥਰੀ ਲਿਆ। ਪੱਥਰੀ ਲਿਆਂਦੀ ਅਤੇ ਕਹਿਣ ਲੱਗੇ, ਭਗਤ ਜੀ ਇਹਨੂੰ ਤਿੱਖੀ ਕਰ। ਹੁਣ ਉਹ ਸੇਠ ਤਾਂ ਕਿਉਂਕਿ ਅੰਦਰ ਇਹਨਾਂ ਦੇ ਸ਼ਾਂਤੀ ਤਾਂ ਹੁੰਦੀ ਨਾ ਮਾਇਆਧਾਰੀਆਂ ਦੇ, ਇੱਕ ਸਕਿੰਟ ਦਾ ਵੀ ਧੀਰਜ ਨਹੀਂ ਹੁੰਦਾ। ਆ ਤੁਸੀਂ ਦੇਗ ਵਰਤਾਉਂਦੇ ਹੋ ਨਾ, ਜੇ ਇਹਨਾਂ ਨੂੰ ਦੇਗ ਦੋ ਮਿੰਟ ਲੇਟ ਹੋ ਜਾਏ ਤਾਂ ਇਹ ਇੱਥੇ ਰੌਲਾ ਪਾ ਦੇਣਗੇ। ਕਹਿੰਦੀ ਸਾਨੂੰ ਨਹੀਂ ਦੇਖ ਦਿੱਤੀ ਹੈ, ਸਾਨੂੰ ਕਿਉਂ ਛੱਡ ਕੇ ਤੁਸੀਂ? ਹੋਰ ਵੀ ਬੜੀਆਂ ਗੱਲਾਂ, ਧੀਰ ਜੇ ਇੱਕ ਸਕਿੰਟ ਦਾ ਵੀ ਨਹੀਂ ਇਹਨਾਂ ਦੇ ਪਾਸ ਅਤੇ

ਕੰਚਨ ਸੋ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇੱਥੇ ਮਹਾਰਾਜ ਜੀ ਬਚਨ ਕਰਦੇ ਨੇ ਤਾਜ ਅਭਿਮਾਨ। ਅਭਿਮਾਨ ਦਾ ਮਤਲਬ ਵੀ ਸਿਰ ਕੱਟ ਕੇ ਦੇਣਾ, ਹੰਕਾਰ ਰੂਪੀ ਸਿਰ ਨੂੰ ਲਾਹ ਦੇਣਾ, ਤਾਜ ਅਭਿਮਾਨ। ਲਿਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ, ਲਾਦ ਖੇਪ ਸੰਤੈ ਸੰਗ ਚਾਲ। ਅਵਰ ਤਿਆਗ ਵਿਖਿਆ ਜੰਜਾਲ, ਆ ਵਿਖਿਆ ਦੇ ਵਿਹੋ ਦੇ ਜੰਜਾਲ ਨੇ ਜਿਹੜੇ ਚੱਕਰ ਪਿਆ ਮਾਇਆ ਦਾ, ਇਹਨੂੰ ਛੱਡ ਦੇ। ਅਵਰ ਤਿਆਗ ਵਿਖਿਆ ਜੰਜਾਲ, ਫੇਰ ਕੀ ਹੋਵੇਗਾ ਜੀ? ਧਨ ਧਨ ਕਹੇ ਸਭ ਕੋਏ, ਸਾਰੀ ਦੁਨੀਆਂ ਕਹੇਗੀ ਧਨ ਨੇ ਰਾੜੇ ਵਾਲੇ ਮਹਾਰਾਜ ਜੀ, ਧਨ ਨੇ ਰਾੜੇ ਵਾਲੇ ਮਹਾਰਾਜ ਜੀ। ਅੱਜ ਦੁਨੀਆਂ ਦੇ ਮੂੰਹ ਥੱਕ ਜਾਂਦੇ ਨੇ ਧਨ ਧਨ ਕਰਦਿਆਂ ਦੇ। ਸਾਰੇ ਸੰਸਾਰ ਵਿੱਚ ਜਾ ਕੇ ਦੇਖੋ ਜਿੱਥੇ ਵੀ ਮਹਾਰਾਜ ਦਾ ਪ੍ਰਤਾਪ ਸਾਧ ਸੰਗਤ, ਹਰ ਇੱਕ ਕਹਿੰਦਾ ਹੈ ਜਦੋਂ ਬਚਨ ਸੁਣਦਾ ਵੀ ਰਾੜੇ ਵਾਲੇ ਸੰਤ ਉਹਨਾਂ ਦੇ ਸੇਵਕ ਨੇ, ਉਹਨਾਂ ਦੇ ਸੇਵਕਾਂ ਦੀ ਪੂਜਾ ਉਹਨਾਂ ਤੋਂ ਜ਼ਿਆਦਾ ਹੋ ਰਹੀ ਹੈ। ਕਾਰਨ ਇਹੀ ਹੈ ਵੀ ਉਹਨਾਂ ਦੀਆਂ ਕਮਾਈਆਂ ਸਨ। ਜਿਵੇਂ ਸ਼ੇਰਾਂ ਦੀ ਮਾਰ ਗਿੱਦੜ ਕਰੋਲਾਂ ਕਰਦੇ ਨੇ, ਉਹ ਗੱਲ ਹੈ, ਸਾਡੀ ਤਾਂ ਉਹ ਗੱਲ ਹੈ ਪਿਆਰਿਓ। ਸੋ ਧਨ ਸਨ ਮਹਾਰਾਜ ਜੀ, ਧਨ ਧਨ ਕਹੇ ਸਭ ਕੋਏ, ਮੁਖ ਉਜਲ ਹਰ ਦਰ ਕਹਿ ਥੋਏ। ਪਰ ਹੁਣ ਇੱਥੇ ਗੱਲ ਆ ਗਈ, ਇਹੋ ਵਪਾਰ ਵਿਰਲਾ ਵਪਾਰ ਹੈ। ਹੁਣ ਉਹ ਵਿਰਲਿਆਂ ਵਿੱਚ ਕੌਣ ਆਵੇਗਾ? ਕਰੋੜਾਂ ਚੋਂ ਕੋਈ ਹੈ ਜਿਹੜਾ ਇਹ ਵਣਜ ਕਰਨ ਵਾਲਾ? ਤੇ ਹੁਣ ਇਹ ਵਣਜ ਕਰਨਾ ਆਪਾਂ ਨੇ ਵੀ ਹੈ, ਅਕਸਰ ਮਨੁੱਖਾਂ ਦੇ ਵਾਹਿਗੁਰੂ ਨੇ ਦਿੱਤੀ ਹੈ, ਤੇ ਫਿਰ ਸਤਸੰਗਤ ਵੀ ਕਰਦੇ ਹਾਂ, ਗੁਰਬਾਣੀ ਦੀ ਸੰਗਤ ਵੀ ਕਰਦੇ ਹਾਂ। ਕੀ ਆਪਾਂ ਨਹੀਂ ਇਹ ਵਪਾਰ ਕਰ ਸਕਦੇ? ਕਰ ਸਕਦੇ ਹਾਂ। ਹਰ ਇੱਕ ਮਨੁੱਖ ਦਾ ਅਧਿਕਾਰ ਹੈ ਗੁਰੂ ਵਾਲਾ ਬਣ ਕੇ ਕਮਾਈ ਕਰਕੇ ਪਰਮੇਸ਼ਰ ਨੂੰ ਮਿਲ ਸਕਦਾ। ਇਹਦੇ ਵਿੱਚ ਕੋਈ ਕੰਡੀਸ਼ਨ ਨਹੀਂ ਲਾਈ ਵੀ ਕੋਈ ਫਲਾਣਾ ਹੀ ਬੰਦਾ ਕਰ ਸਕਦਾ, ਕੋਈ ਦ੍ਰਿਸ਼ਟੀ ਵੀ ਕਰ ਸਕਦਾ ਜਾਂ ਤਿਆਗ ਵੀ ਕਰ ਸਕਦਾ ਹੈ। ਨਹੀਂ, ਕੋਈ ਵੀ ਕਰ ਸਕਦਾ, ਪਰ ਕਰਨ ਦੀ ਅੰਦਰ ਕੋਈ ਤੜਫ ਹੋਵੇ, ਕੋਈ ਪਿਆਰ ਹੋਵੇ ਗੁਰੂ ਨਾਲ, ਕੋਈ ਇੱਛਾ ਹੋਵੇ। ਕਾਂਖੀ ਇੱਕ ਹੈ ਤੁਹਾਰ, ਇੱਕੋ ਇੱਕ ਇੱਛਾ ਹੈ ਦਰਸ਼ਨਾਂ ਦੀ, ਅਤੇ ਉਹ ਕਰੇਗਾ ਸਾਧ ਸੰਗਤ। ਉਹ ਇਹ ਵਪਾਰ ਕਰੇਗਾ ਜ਼ਰੂਰ, ਇਹੋ ਵਪਾਰ ਵਿਰਲਾ ਵਪਾਰ ਹੈ। ਨਾਨਕ ਤਾਕੈ ਸਦਬ ਲਿਹਾਰੈ। ਗੁਰੂ ਪੰਜਵੇਂ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਭਾਈ ਅਸੀਂ ਫਿਰ ਉਹਦੇ ਬਲਿਹਾਰੇ ਜਾਂਦੇ ਹਾਂ ਜਿਹਨੇ ਇਹ ਵਣਜ ਕੀਤਾ ਨਾਮ ਦਾ, ਉਹਦੇ ਅਸੀਂ ਬਲਿਹਾਰੇ ਜਾਂਦੇ ਹਾਂ। ਹਉ ਕੁਰਬਾਨਾ ਜਾਓ ਮਿਹਰਬਾਨਾ, ਹਉ ਕੁਰਬਾਨਾ ਜਾਓ, ਹਉ ਕੁਰਬਾਨਾ ਜਾਓ, ਤਿਨਾ ਕਹਿ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ, ਤਿਨਾ ਕਹਿ ਹਉ ਸਦ ਕੁਰਬਾਨਾ ਜਾਓ। ਸਦਾ ਹੀ ਅਸੀਂ ਦਿਨ ਰਾਤ ਉਹ ਧੰਨ ਗੁਰਮੁਖ ਮਹਾਂਪੁਰਸ਼ ਉਹਨਾਂ ਦੇ ਅਸੀਂ ਕੁਰਬਾਨ ਜਾਂਦੇ ਹਾਂ ਜਿਹੜੇ ਭਾਈ ਨਾਮ ਦਾ ਵਣਜ ਕਰਦੇ ਨੇ। ਤੇ ਹੁਣ ਆਪਾਂ ਵੀ ਥੋੜਾ ਕਰੀਏ ਨਾ ਵਣਜ, ਐਵੇਂ ਨਾ ਨਾ ਜ਼ਿੰਦਗੀ ਲੰਘਾ ਲਈਏ। ਹੁਣ ਤਾਂ ਲੰਘ ਹੀ ਗਈ ਹੈ, ਬਚਪਨ ਲੰਘ ਗਈ, ਤੇ ਉਸ ਤੋਂ ਬਾਅਦ ਜਵਾਨੀ ਲੰਘ ਗਈ, ਤੇ ਬੁਢਾਪਾ ਵੀ ਲੰਘ ਰਿਹਾ। ਤੁਸੀਂ ਕੀ ਖੱਟਿਆ? ਥੋੜੀ ਨਿਗਾਹ ਮਾਰਿਆ ਕਰ ਪਿਛਲੀ ਜ਼ਿੰਦਗੀ ਵਿੱਚ ਕੋਈ ਖੱਟਿਆ ਤਾਂ? ਜਿਵੇਂ ਭਾਈ ਨੰਦ ਲਾਲ ਜੀ, ਅਨੰਦ ਸੇਵ ਕਲਗੀ ਧਰ ਪਾਤਸ਼ਾਹ ਜੀ, ਸਤਿਗੁਰੂ ਜੀ ਆਪਣੀ ਮੌਜ ਵਿੱਚ ਇਕੱਲੇ ਹੀ ਬੈਠੇ ਨੇ। ਭਾਈ ਨੰਦ ਲਾਲ ਜੀ ਵੀ ਆ ਕੇ ਚਰਨਾਂ ਵਿੱਚ ਬੈਠ ਜਾਂਦੇ ਨੇ। ਮੌਜ ਹੈ ਗੁਰੂ ਦੀ ਸਾਧ ਸੰਗਤ, ਚੋਜੀ ਮੇਰੇ ਪਿਆਰਿਆ, ਚੋਜੀ ਮੇਰੇ ਗੋਬਿੰਦਾ, ਹਰ ਪ੍ਰਭ ਮੇਰਾ ਚੋਜੀ ਜੀਓ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ, ਭਾਈ ਨੰਦ ਲਾਲ ਜੀ, ਤੇਰੇ 'ਤੇ ਇੱਕ ਪ੍ਰਸ਼ਨ ਕਰਨਾ ਹੈ, ਅਸੀਂ ਕੁਛ ਪੁੱਛਣਾ ਤੁਹਾਤੋਂ। ਮਹਾਰਾਜ ਜੀ ਧੰਨ ਭਾਗ, ਪਰ ਹਿੰਮਤ ਆਪ ਹੀ ਬਖਸ਼ਿਓ, ਆਪ ਦੀ ਕਿਰਪਾ ਦੁਆਰਾ ਹੀ ਆਪ ਦਾ ਪੁੱਛਿਆ ਹੋਇਆ ਪ੍ਰਸ਼ਨ ਉਹਦਾ ਉੱਤਰ ਦੇ ਸਕਦਾ। ਮਹਾਰਾਜ ਜੀ ਮੇਰੀ ਮਤ ਤਾਂ ਹੈ ਨਹੀਂ, ਮੇਰੀ ਤਾਂ ਤੁੱਛ ਬੁੱਧ ਹੈ। ਭਾਈ ਸਾਹਿਬ ਜੀ ਫੇਰ ਵੀ ਤੁਸੀਂ ਉੱਤਰ ਦੇ ਸਕਦੇ ਹੋ, ਮਹਾਰਾਜ ਜੀ ਆਪ ਕਿਰਪਾ ਕਰੋ। ਗੁਰੂ ਜੀ ਪੁੱਛਦੇ ਨੇ, ਭਾਈ ਨੰਦ ਲਾਲ ਕੀ ਖੱਟਿਆ ਅਤੇ ਕੀ ਗਵਾਇਆ ਜਦੋਂ ਇਹ ਵਚਨ ਕੀਤਾ ਸਾਧ ਸੰਗਤ? ਭਾਈ ਨੰਦ ਲਾਲ ਜੀ ਚਿਹਰੇ 'ਤੇ ਜਾਣੀ ਬਿਲਕੁਲ ਉਦਾਸੀ ਆ ਗਈ ਔਰ ਨੇਤਰਾਂ ਵਿੱਚੋਂ ਜਲ ਜਾਣ ਲੱਗ ਗਿਆ, ਵੈਰਾਗ ਵਿੱਚ ਕੰਠ ਵੀ ਰੁਕ ਗਿਆ। ਮਹਾਰਾਜ ਜੀ ਦੇਖ ਰਹੇ ਨੇ ਚਿਹਰੇ ਵੱਲ, ਕੁਛ ਧੀਰਜ ਧਰਿਆ, ਬੇਨਤੀ ਕੀਤੀ, ਮਹਾਰਾਜ ਜੀ ਆਪ ਨੇ ਜੋ ਇਹ ਪ੍ਰਸ਼ਨ ਕੀਤਾ ਹੈ ਸੱਚੀ ਗੱਲ ਦੱਸਾਂ ਮੈਂ,
ਹਾਂ ਭਾਈ ਸਾਹਿਬ ਜੀ, ਸੱਚੀ ਵਾਸਤੇ ਤਾਂ ਤੁਹਾਨੂੰ ਕਿਹਾ ਵੀ ਉੱਤਰ ਦਿਓ ਕੀ ਤੈਂ ਖੱਟਿਆ ਤੇ ਕੀ ਗਵਾਇਆ। ਮਹਾਰਾਜ ਜੀ, ਜਿੰਨੀ ਦੇਰ ਆਪ ਦੇ ਚਰਨਾਂ ਤੋਂ ਦੂਰ ਸਾਂ, ਉਹ ਜਿੰਨੀ ਵੀ ਜ਼ਿੰਦਗੀ ਨਿਕਲੀ ਆ ਸਭ ਵਿਅਰਥ, ਕੁਛ ਨਹੀਂ ਖੱਟਿਆ, ਖੱਟਿਆ ਕੁਛ। ਹੁਣ ਜਿਹੜੇ ਅੰਮ੍ਰਿਤਧਾਰੀ ਨਹੀਂ ਹਨ ਉਹਨਾਂ ਨੇ ਕੀ ਖੱਟਿਆ ਹੈ? ਥੋੜੀ ਨਿਗਾਹ ਮਾਰਿਆ ਕਰੋ, ਜਿਹੜੀ ਜ਼ਿੰਦਗੀ ਲੰਘ ਗਈ ਉਹਦੇ ਵਿੱਚ ਕੀ ਕੋਈ ਕਮਾਇਆ ਨਾਮ ਧਨ? ਕੋਈ ਗੁਰੂ ਦੀ ਖੁਸ਼ੀ ਮਿਲੇਗੀ ਤੁਹਾਨੂੰ? ਸਵਾਲ ਹੀ ਨਹੀਂ ਪੈਦਾ ਹੁੰਦਾ। ਨਰਕ ਬਣ ਰਹੇ ਨੇ ਰੋਜ਼, ਔਰ ਪਤਾ ਨਹੀਂ ਉਹ ਨਰਕਾਂ ਵਾਲਿਆਂ ਨੇ ਕਦੋਂ ਆ ਜਾਣਾ। ਉਨੀ ਤਕੜੇ ਪਾਏ ਹੱਥ, ਬੜੇ ਤਕੜੇ ਹੱਥ ਨੇ ਉਹਨਾਂ ਦੇ, ਉਹਨਾਂ ਨੇ ਆਉਣਾ ਫਿਰ ਜਿੰਨੀ ਦੇਰ ਗੁਰੂ ਵਾਲਾ ਨਹੀਂ ਬਣਦਾ ਤੂੰ। ਉਹਨਾਂ ਦੀ ਡੰਡੇ ਤੈਨੂੰ ਝੱਲਣੇ ਪੈਣੇ ਨੇ। ਉਹ ਮਾਰ ਫਿਰ ਬੜੀ ਬੁਰੀ ਹੈ, ਕਬੀਰ ਸਾਹਿਬ ਜੀ ਕਹਿੰਦੇ ਆ।

سہیا جائے، ایک تو سادھو موہے ملیو تن لیو انچل لائے۔ تو جماں دی مارتاں پھر پینی ہے، نگوریاں تے پیندی ہے۔ کبیر صاحب جی کہندے مینوں رامانند نے بچا لیا تے آپاں نوں بچاؤن والے گرو سمرتھ نے کاڈی نرک تے تو۔ جویں بھائی دانا ਬੇਨਤੀ ਕਰਦਾ ਮਹਾਰਾਜ ਜੀ ਖੰਡੇ ਵਾਟੇ ਦੇ ਅਮਰ ਤੇ ਆ ਬੜਾ ਜ਼ੋਰ ਦਿੰਦੇ ਹੋ ਕਿ ਬਹੁਤ ਜ਼ਰੂਰੀ ਹੈ। ਗੁਰੂ ਜੀ ਕਹਿੰਦੇ ਹਾਂ ਭਾਈ ਦਾਨੇ, ਭਾਈ ਅਸੀਂ ਆਪਣੇ ਸਿੱਖ ਨੂੰ ਕਿਸੇ ਕਾਰਨ, ਕਿਉਂ ਜੀਵ ਹੈ, ਕੋਈ ਨਾ ਕੋਈ ਗਲਤੀ ਕਰ ਲਵੇ, ਜੇ ਕਿਤੇ ਨਰਕਾਂ 'ਚ ਵੀ ਚੱਲਿਆ ਜਾਵੇ ਅਸੀਂ ਕੇਸਾਂ ਤੋਂ ਫੜ ਕੇ ਸਿਆਣ ਕੇ ਉਹਨੂੰ ਕੱਢ ਲੈਂਦੇ ਹਾਂ। ਕੱਢ ਹੀ ਨਰਕ ਤੇ ਧੋ ਉਹ ਬੜਾ ਕਹਿੰਦਾ ਮਹਾਰਾਜ ਜੀ ਦਾੜੀ ਉਹਦੀ ਬੜੀ ਲੰਮੀ ਸੀ, ਕਹਿੰਦਾ ਜੀ ਦਾੜੀ ਤੋਂ ਫੜ ਕੇ ਖਿੱਚ ਲਿਓ। ਗੁਰੂ ਜੀ ਪਹਿਲਾਂ ਮੁਸਕਰਾਏ ਬਹੁਤ, ਕਹਿੰਦੇ ਵੀ ਗੱਲ ਸੁਣ ਬਈ, ਦਾੜੀ ਤੋਂ ਫੜ ਕੇ ਉੱਪਰ ਨੂੰ ਨਹੀਂ ਵਿੱਚ ਨੂੰ ਜਾਏਗਾ, ਕੇਸਾਂ ਤੋਂ ਫੜ ਕੇ ਤਾਂ ਖਿੱਚ ਲੈਂਦੇ ਹਾਂ ਅਸੀਂ, ਪਰ ਹੁਣ ਤੇਰੀ ਦਾੜੀ ਦਾ ਕੀ ਪਤਾ ਲੱਗਣਾ, ਉੱਪਰੋਂ ਤਾਂ ਕੇਸ ਹੀ ਹੈ ਨਹੀਂ ਤੇਰੇ 'ਤੇ, ਅਸੀਂ ਕਹਾਂਗੇ ਸਾਡਾ ਸਿੱਖ ਹੀ ਨਹੀਂ। ਅਤੇ ਬਾਕੀ ਫਿਰ ਜਦੋਂ ਸੀਸ 'ਤੇ ਰੱਖਿਆ ਹੱਥ ਸਾਧ ਸੰਗਤ, ਉਹ ਪਰਲੋਕ ਦਾ ਨਜ਼ਾਰਾ ਦਿਖਾਇਆ, ਕੀ ਦੇਖਦਾ, ਬਿਨ ਕੇਸਾਂ ਸਿਰ ਕੁੱਟੀਆਂ ਨੂੰ ਚੰਗਿਆੜਾ ਕੋ ਨਾ ਛਡਾਵੇ। ਜਦੋਂ ਉਹ ਵਾਹ ਪੈਣਾ ਨਾ, ਉਦੋਂ ਬੰਦਾ ਪਛਤਾਵੇਗਾ, ਮਨਾ ਤੂੰ ਗੁਰੂ ਦਾ ਬਚਨ ਕਿਉਂ ਨਾ ਮੰਨਿਆ, ਐਵੇਂ ਖਰ ਮਾਸੀਆਂ ਵਿੱਚ ਜ਼ਿੰਦਗੀ ਬਤੀਤ ਕਰਕੇ ਨਰਕਾਂ 'ਚ ਜਾ ਰਿਹਾ ਹੁਣ, ਪਰ ਉਦੋਂ ਰੋਣਾ ਧੋਣਾ ਤੇਰਾ ਸੁਣਨਾ ਹੀ ਨਹੀਂ, ਹੁਣ ਸੁਣਿਆ ਕਿਆ ਰੂ ਆਇਆ। ਜਦੋਂ ਕੋਈ ਗਲਤੀ ਕਰਦਾ ਪੁਲਿਸ ਕੁੱਟਦੀ ਹੈ, ਉਹਨਾਂ ਨੂੰ ਤਰਸ ਥੋੜ੍ਹੀ ਆਉਂਦਾ, ਕਿੰਨੇ ਹਾੜੇ ਕੱਢਦਾ, ਮਾਪਿਓ ਬਚਾਓ, ਮਾਪਿਓ ਨਾ ਕੁੱਟੋ ਹਟਦੇ ਨੇ, ਜਿੰਨਾ ਕਿ ਕੂਕਾਂ ਮਾਰਦਾ ਉਨੇ ਹੋਰ ਕੁੱਟਦੇ ਨੇ ਉਹ। ਇਸੇ ਤਰ੍ਹਾਂ ਧਰਮਰਾਜ ਜੀ ਜਿਹੜੀ ਪੁਲਿਸ ਹੈ ਨਾ, ਉਹਨਾਂ ਦੇ ਮਨ ਵਿੱਚ ਦਇਆ ਨਹੀਂ, ਹੋਰ ਰੋਣਾ ਧੋਣਾ ਸੁਣਦੇ ਨਹੀਂ ਤੇਰਾ, ਹੋਰ ਕੁੱਟਣਗੇ। ਹੁਣ ਸੁਣਿਆ ਕਿਆ ਰੂ ਆਇਆ, ਮਨਨ ਦੇ ਜਨਮ ਗਵਾਇਆ, ਸੋ ਬਿਨ ਕੇਸਾਂ ਸਿਰ ਕੁੱਟੀਆਂ ਨੇ ਝੰਗਿਆੜਾ ਕੋ ਨਾ ਛਡਾਵੇ। ਝੰਗਿਆੜਾਂ ਪੈਂਦੀਆਂ ਨੇ ਕੇਸਾਂ ਤੋਂ ਬਿਨਾਂ, ਸਿਰ ਕੁੱਟੇ ਜਾਂਦੇ ਨੇ। ਅਤੇ ਉਸੇ ਵੇਲੇ ਕੰਬ ਗਿਆ ਮਹਾਰਾਜ ਜੀ, ਮੈਨੂੰ ਸਾਰੇ ਪਰਿਵਾਰ ਨੇ ਅੰਮ੍ਰਿਤ ਛਕਿਆ। ਫਿਰ ਉਹ ਦਾਨ ਸਿੰਘ ਜੀ ਨੇ ਮਾਲਵੇ ਦੀ ਸਿੱਖੀ ਰੱਖੀ, ਮਾਝੇ ਦੀ ਸਿੱਖੀ ਰੱਖੀ, ਭਾਈ ਮਹਾਂ ਸਿੰਘ ਨੇ ਬੇਦਾਵੀਏ ਸਨ, ਪਰ ਜਦੋਂ ਮਾਤਾ ਭਾਗੋ ਨੇ ਪ੍ਰੇਰਨਾ ਕੀਤੀ, ਉਹਨਾਂ ਨੂੰ ਲਾਹਨਤਾਂ ਪਾਈਆਂ, ਤੁਸੀਂ ਕਾਇਰ ਹੋ, ਬੁਝਦੇ ਲੋ, ਤੁਸੀਂ ਗਿੱਦੜ ਹੋ, ਤੁਸੀਂ ਸ਼ੇਰ ਨਹੀਂ ਰਹੇ, ਤੁਸੀਂ ਗੀਧੀ ਹੋ, ਤੁਸੀਂ ਗੁਰੂ ਨੂੰ ਪਿੱਠ ਦੇ ਕੇ ਆ ਗਏ। ਜਦੋਂ ਇਹੋ ਜਿਹੀਆਂ ਲਾਹਨਤਾਂ ਪਈਆਂ, ਸਾਧ ਸੰਗ ਵੀਰਸ ਨੇ ਫਿਰ ਠਾਠਾਂ ਮਾਰੀਆਂ ਕਿ ਅੰਮ੍ਰਿਤ ਤਾਂ ਛਕੇ ਹੀ ਸੀ ਨਾ, ਉਹ ਪੰਜ ਗੁੱਟਾਂ ਤਾਂ ਅੰਦਰ ਹੀ ਸਨ ਨਾ, ਮੁੜ ਕੇ ਫਿਰ ਡੌਲੇ ਫੜ ਕੇ। ਅਤੇ ਭਾਈ ਮਹਾਂ ਸਿੰਘ ਨੇ ਫਿਰ ਕਿਹਾ ਵੀ ਸਿੰਘੋ, ਬਈ ਇਹੋ ਜਿਹੀ ਜ਼ਿੰਦਗੀ ਨਾਲੋਂ ਮੌਤ ਹਜ਼ਾਰ ਦਰਜੇ ਚੰਗੀ ਹੈ, ਜੇ ਗੁਰੂ ਕੇ ਲੇਖੇ ਜਿੰਦ ਲੱਗ ਜੇ ਤੇ ਸਿੱਧੇ ਜਾਵਾਂਗੇ ਸੱਚਖੰਡ ਨੂੰ, ਅਤੇ ਆ ਜਾਓ ਜੀ ਨੇ ਆਉਣਾ, ਬਾਕੀ ਜਿਹਨੇ ਭਾਈ ਮੱਖਣੀਆਂ ਖਾ ਕੇ ਸਿਹਤਾਂ ਬਣਾਉਣੀਆਂ, ਜਾਓ ਜੀ ਸਦਕੇ, ਪਰ ਸ਼ਮਾਂ 'ਤੇ ਸੜਨ ਵਾਲੇ ਪਰਵਾਨੇ ਅੱਗੇ ਆ ਜਾਓ। ਫਿਰ ਸਾਧ ਸੰਗਤ ਖਦਰਾਣੇ ਦੀ ਢਾਬ 'ਤੇ ਜੰਗ ਹੋਇਆ, ਫਿਰ ਕਲਗੀਧਰ ਪਾਤਸ਼ਾਹ ਨੇ ਉਹਨਾਂ ਦਾ ਵਿਦਾਵਾ ਪਾੜ ਦਿੱਤਾ, ਭਾਈ ਮਹਾਂ ਸਿੰਘ ਨੇ ਪੜਵਾਇਆ ਵਿਦਾਵਾ, ਪਰ ਹਿੰਮਤ ਕੀਤੀ, ਪ੍ਰੇਰਨਾ ਦਿੱਤੀ ਮਾਤਾ ਭਾਗੋ ਨੇ। ਅੱਜ ਵੀ ਕੋਈ ਮਾਤਾ ਭਾਗੋ ਉੱਠ ਕੇ ਅਤੇ ਨੌਜਵਾਨਾਂ ਨੂੰ ਪ੍ਰੇਰਨਾ ਦੇ ਸਕਦੀ ਹੈ ਵੀ ਕਿੱਧਰ ਨੂੰ ਚੱਲ ਪਏ, ਤੁਸੀਂ ਤੁਹਾਡਾ ਵਿਰਸਾ ਕੀ ਸੀ, ਤੁਸੀਂ ਆਹ ਕੌਣ ਮੌਣ ਬਣ ਗਏ, ਪਛਾਣ ਹੀ ਨਹੀਂ ਆਉਂਦੀ ਇਹ ਸਿੱਖ ਹੈ ਕਿ ਕੌਣ ਹੈ, ਪਤਾ ਹੀ ਨਹੀਂ ਲੱਗਦਾ। ਜਦੋਂ ਅਗਲਾ ਦੱਸਦਾ ਮੈਂ ਤਾਂ ਜੀ ਸਰਦਾਰ ਹਾਂ, ਉਹ ਸਰਦਾਰ ਵਾਲਾ ਮੂੰਹ ਤਾਂ ਹੈ ਨਹੀਂ ਤੇਰਾ, ਇਹਨੂੰ ਸਰਦਾਰ ਕਹਿੰਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਅਹੀਆਂ ਸਰਦਾਰੀਆਂ ਦਿੱਤੀਆਂ ਸੀ, ਜਦੋਂ ਮਹਾਰਾਜ ਨੇ ਬਚਨ ਕੀਤਾ ਸੀ ਜਿਨ ਕੀ ਜਾਤ ਔਰ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿੰਨ ਹੀ ਕਹੋ ਸਰਦਾਰ ਬਣਾਉ, ਤਵੈ ਗੋਬਿੰਦ ਸਿੰਘ ਨਾਮ ਕਹਾਉ। ਅਤੇ ਜੇ ਸਰਦਾਰ ਇਹ ਜੇ ਸੀ, ਫਿਰ ਉਹ ਬਾਈਧਾਰ ਦੇ ਰਾਜਿਆਂ ਨੂੰ ਵੀ ਮਹਾਰਾਜ ਕਹਿ ਦਿੰਦੇ, ਜਦੋਂ ਉਹਨਾਂ ਨੇ ਕਿਹਾ ਸੀ ਜੀ ਇੱਕ ਤਾਂ ਅੰਮ੍ਰਿਤ ਛਕਾਉਣ ਦੀ ਮਰਿਆਦਾ, ਅਤੇ ਸਾਨੂੰ ਅਲੈਦਾ ਅੰਮ੍ਰਿਤ ਛਕਾ ਦਿਓ, ਅਸੀਂ ਰਾਜੇ ਹਾਂ, ਅਤੇ ਦੂਜਾ ਅਸੀਂ ਆ ਕਸ਼ਹਿਰੀ ਨਹੀਂ ਪਾਉਣੇ, ਧੋਤੀਆਂ ਹੀ ਪਾਉਣੀਆਂ ਨੇ, ਅਤੇ ਛੋਟਾਂ ਦੇ ਦਿਓ ਸਾਨੂੰ। ਗੁਰੂ ਜੀ ਕਹਿੰਦੇ ਤੁਹਾਡੇ ਵਰਗੇ ਕਾਇਰਾਂ ਦੀ ਲੋੜ ਨਹੀਂ ਸਾਨੂੰ, ਜਾਓ ਭਾਜੋ ਇੱਥੋਂ, ਤੁਸੀਂ ਹੁਣੇ ਸਾਡੇ 'ਤੇ ਸ਼ਰਤਾਂ ਲਾਉਣੇ ਹੋ, ਤੁਸੀਂ ਫਿਰ ਕੀ ਸਵਾਹ ਕੰਮ ਕਰੋਗੇ ਅੱਗੇ। ਸੋ ਜੇ ਮਹਾਰਾਜ ਜੀ ਨੂੰ ਇਹੀ ਜੀ ਸਿੱਖੀ ਚੰਗੀ ਹੁੰਦੀ ਜੇ ਜੀ ਤੁਸੀਂ ਲਈ ਫਿਰਦੇ ਹੋ ਨਾ, ਫਿਰ ਬਾਈਧਾਰ ਦੇ ਰਾਜੇ ਸਾਰੇ ਸਿੱਖ ਬਣ ਜਾਂਦੇ। ਮਹਾਰਾਜ ਜੀ ਕਹਿੰਦੇ ਵੀ ਐਵੇਂ ਹੀ ਆ ਜਾਓ ਤੁਸੀਂ, ਅੱਜ ਜਿਹੜੇ ਪੰਥ ਵੱਧ ਰਹੇ ਨੇ ਉਹ ਤਦੇ ਵੱਧ ਰਹੇ ਨੇ ਨਾ, ਕੋਈ ਮਰਿਆਦਾ ਥੋੜ੍ਹੀ ਹੈ, ਡੰਗਰਾਂ ਵਾਂਗੂ ਭੇਡਾਂ ਵਾਂਗੂ ਬਾੜੇ 'ਚ ਇਕੱਠੇ ਕਰ ਲੈਂਦੇ ਨੇ,
ਕੋਈ ਮਰਿਆਦਾ ਨਹੀਂ ਹੈ ਸਾਧ ਸੰਗਤ, ਮਰਿਆਦਾ ਤਾਂ ਹੈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ, ਤੇ ਤਦੇ ਫਿਰ ਸਿੱਖ ਬਣਨਾ ਜਾ ਔਖਾ ਹੈ ਨਾ। ਖੰਡੇ ਦੀ ਧਾਰ ਦੇ ਵਿੱਚੋਂ ਲੰਘਣਾ ਸਾਧ ਸੰਗਤ, ਗੁਰਸਿੱਖੀ ਬਾਰੀਕ ਹੈ। ਖੰਡੇ ਧਾਰ ਗਲੀ ਅਤ ਭੀੜੀ, ਉੱਪਰ ਟਿਕੈ ਨਾ ਭੁਣਾ, ਚੱਲ ਨਾ ਸਕੈ ਉੱਪਰ ਕੀੜੀ। ਸੋ ਇਸ ਤਰ੍ਹਾਂ ਜਦੋਂ ਇਹੋ ਜਿਹਾ ਦੇਖਿਆ ਤੇ ਭਾਈ ਦਾਨ ਸਿੰਘ ਫਿਰ ਜੀ ਨੇ ਮਾਲਵੇ ਦੀ ਸਿੱਖੀ ਰੱਖੀ, ਉਹਨੇ ਸਾਧ ਸੰਗਤ ਅਮਰ ਛਕਿਆ ਖੰਡੇ ਦਾ। ਸੋ ਇਸ ਤਰ੍ਹਾਂ ਕਹਿਣ ਦਾ ਭਾਵ ਬਈ ਜਦੋਂ ਅਸੀਂ ਗੁਰੂ ਦੇ ਚਰਨੀ ਲੱਗ ਜਾਂਗੇ ਫਿਰ ਉਹ ਜਮਾਂ ਦੇ ਡੰਡਿਆਂ ਤੋਂ ਬਚ ਜਾਂਗੇ। ਭਾਈ ਨੰਦ ਲਾਲ ਜੀ ਹੁਣ ਬਚਨ ਕਰਦੇ ਨੇ, ਮਹਾਰਾਜ ਜੀ ਜਿੰਨੀ ਦੇਰ ਫਤ ਤੋਂ ਦੂਰ ਰਹੇ ਹਾਂ ਉਹ ਜ਼ਿੰਦਗੀ ਸਾਰੀ ਬੇਅਰਥ, ਕੁਛ ਨਹੀਂ ਖੱਟਿਆ, ਗਵਾਇਆ ਹੀ ਗਵਾਇਆ ਹੈ। ਪਰ ਮਹਾਰਾਜ ਜੀ ਜਦ ਤੋਂ ਆਪ ਦੇ ਚਰਨੀ ਲੱਗ ਗਏ ਤੇ ਹੁਣ ਤਾਂ ਇਤਨਾ ਕੁਛ ਕੱਟਿਆ ਹੈ, ਬਸ ਕੋਈ ਹਿਸਾਬ ਹੀ ਨਹੀਂ ਹੈ। ਇੱਕ ਇੱਕ ਛਿਨ ਵੀ ਲੇਖੇ ਵਿੱਚ ਹੈ। ਉੱਥੇ ਫਿਰ ਵਚਨ ਕੀਤਾ ਸੀ, ਉਮਰ ਓਹਾ ਵਿੱਚ ਲੇਖੇ ਦੇ, ਜੋ ਯਾਦ ਸਾਈਂ ਵਿੱਚ ਗੁਜਰੇ ਪੈਂਦੀ ਮੁਜਰੇ। ਮਹਾਰਾਜ ਜੀ ਜਿਹੜਾ ਤੁਹਾਡੇ ਚਰਨਾਂ ਵਿੱਚ ਜ਼ਿੰਦਗੀ ਗੁਜ਼ਰੀ ਹੈ ਉਹ ਲੇਖੇ ਵਿੱਚ ਪਈ ਹੈ, ਬਾਕੀ ਤਾਂ ਕਿਸੇ ਲੇਖੇ ਵਿੱਚ ਨਹੀਂ, ਬਾਕੀ ਸਭ ਵਿਅਰਥ। ਫਿਰ ਇਹ ਵੀ ਬਚਨ ਲਿਖਦੇ ਹਨ, ਪਿਛਲਾ ਜਨਮ ਅਕਾਰਥ ਹੋਇਆ। ਪਿਛਲਾ ਸਮਾਂ ਤਾਂ ਬੇਅਰਥ ਚਲਿਆ ਗਿਆ ਮਹਾਰਾਜ ਜੀ ਆਪ ਤੋਂ ਜਿੰਨੀ ਦੇਰ ਦੂਰ ਰਹੇ। ਹਰ ਕੀ ਭਗਤ ਨਾ ਕੀਤੀ, ਪਰ ਹੁਣ ਸਾਨੂੰ ਵੀ ਪ੍ਰੇਰਨਾ ਦਿੰਦੇ ਨੇ, ਆਪਣੇ ਮਨ ਨੂੰ ਵੀ ਸਮਝਾਉਂਦੇ ਨੇ, ਆਗੈ ਸਮਝ ਚੱਲੋ ਨੰਦ ਲਾਲ, ਪਾਛੈ ਜੋ ਬੀਤੀ ਸੋ ਬੀਤੀ। ਭਈ ਪਿੱਛੇ ਬੀਤ ਗਈ ਸੋ ਬੀਤ ਗਈ, ਹੁਣ ਅੱਜ ਤੋਂ ਪਰਨ ਕਰ ਲੈ ਵੀ ਜੇ ਹੋਰ ਨਹੀਂ ਅੰਮ੍ਰਿਤ ਨਹੀਂ ਛਕ ਸਕਦਾ, ਕਮ ਸੇ ਕਮ ਕੇਸਾਂ ਦੀ ਬੇਅਦਬੀ ਨਹੀਂ ਕਰਾਂਗਾ। ਇਹ ਬੜੇ ਬੇਕੀਮਤੀ ਲਾਲ ਹਨ ਜੋ ਮਹਾਰਾਜ ਨੇ ਆਪਾਂ ਨੂੰ ਬਖਸ਼ੇ ਨੇ, ਇਹਨਾਂ ਦੀ ਕੀਮਤ ਨਹੀਂ ਹੈ ਸਾਧ ਸੰਗਤ। ਇਹ ਕੇਸਾਂ ਦੀ ਖਾਤਰ ਹਜ਼ਾਰਾਂ ਸਿੰਘਾਂ ਦਾ ਨਹੀਂ ਲੱਖਾਂ ਦਾ ਡੁੱਲਿਆ, ਉਹ ਇਤਨੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਸਿੰਘਾਂ ਨੇ, ਚਾਰੇ ਸਾਹਿਬਜ਼ਾਦੇ ਕੁਰਬਾਨ ਹੋਏ, ਮਾਤਾ ਗੁਜਰੀ ਤੇ ਹੋਰ ਪੰਜਵੇਂ ਪਾਤਸ਼ਾਹ ਮਹਾਰਾਜ ਜੀ, ਨੌਵੇਂ ਪਾਤਸ਼ਾਹ ਮਹਾਰਾਜ ਜੀ, ਸਿੰਘਾਂ ਦਾ ਅੰਤ ਹੀ ਕੋਈ ਨਹੀਂ। ਬੰਦ ਬੰਦ ਕਟਵਾਏ, ਚਰਖੜੀਆਂ ਤੇ ਚੜ੍ਹ ਗਏ, ਆਰਿਆਂ ਨਾਲ ਚੀਰੇ ਗਏ, ਦੇਗਾਂ ਵਿੱਚ ਉਬਲ ਗਏ। ਇਹ ਸਿਧਾਂਤ ਨੂੰ ਬਚਾਉਣ ਵਾਸਤੇ ਹੀ ਨਾ ਉਹਨਾਂ ਨੂੰ ਇਹੀ ਕਿਹਾ ਜਾ ਰਿਹਾ ਸੀ ਨਾ ਵੀ ਕਲਮਾ ਪੜ੍ਹ ਲਓ, ਮੁਸਲਮਾਨ ਬਣ ਜਾਓ। ਹੋਰ ਮੁਸਲਮਾਨ ਬਣਨ ਦਾ ਕੀ ਮਤਲਬ ਹੁੰਦਾ ਹੈ ਵੀ ਆਹ ਕੇਸ ਦਾੜਾ ਮਨਾ ਦਿਓ, ਇਹੀ ਮਤਲਬ ਸੀ ਨਾ। ਤੇ ਹੁਣ ਤੁਹਾਡੇ ਤੇ ਕਿਹੜਾ ਕੋਈ ਕੋਈ ਜ਼ਬਰਦਸਤੀ ਕਹਿੰਦਾ ਕੋਈ, ਤੇ ਆਪਣੇ ਸ਼ੌਕ ਨਾਲ ਹੀ ਤੁਸੀਂ ਇਹ ਕਰ ਰਹੇ ਹੋ। ਇਹ ਸ਼ੌਕ ਤੁਹਾਡਾ ਚੰਗਾ ਨਹੀਂ ਹੈ, ਨਰਕਾਂ ਨੂੰ ਲਿਜਾਵੇਗਾ। ਜੇ ਇੱਕ ਫੁੱਲ ਟਾਹਣੀ ਨਾਲੋਂ ਟੁੱਟ ਕੇ ਤੇ ਮਾਣ ਨਾਲ ਆਕੜ ਨਾਲ ਕਹੇ ਵੀ ਮੈਂ ਫੁੱਲ ਟੁੱਟ ਗਿਆ ਹੁਣ ਟਾਹਣੀ ਨਾਲੋਂ, ਮੈਨੂੰ ਟਾਹਣੀ ਦੀ ਪਰਵਾਹ ਕੋਈ ਨਹੀਂ, ਕੁਛ ਸਮੇਂ ਬਾਅਦ ਮਿੰਟਾਂ ਸਕਿੰਟਾਂ ਬਾਅਦ ਉਹਨੇ ਮਿੱਟੀ ਵਿੱਚ ਮਿਲ ਜਾਣਾ, ਖਤਮ ਹੋ ਜਾਵੇਗਾ। ਇਸੇ ਤਰ੍ਹਾਂ ਹੈ ਨੌਜਵਾਨ, ਤੂੰ ਗੁਰੂ ਨਾਲੋਂ ਟੁੱਟ ਕੇ ਕਦੇ ਵੀ ਸੁੱਖ ਨਹੀਂ ਪਾ ਸਕਣਾ, ਬਲਕਿ ਜਦੋਂ ਗੁਰੂ ਨਾਲੋਂ ਟੁੱਟ ਗਿਆ ਤੂੰ ਟਾਹਣੀ ਨਾਲੋਂ ਟੁੱਟ ਗਿਆ, ਤੇਰੇ ਪੱਲੇ ਕੁਛ ਵੀ ਨਹੀਂ ਹੈ, ਨਾ ਮਾਣ ਮਰਿਆਦਾ, ਨਾ ਤੇਰੀ ਇੱਜ਼ਤ, ਨਾ ਕੁਛ ਹੋਰ, ਪੱਲੇ ਕੀ ਹੈ ਤੇਰੇ, ਮਿੱਟੀ ਵਿੱਚ ਮਿਲ ਜਾਏਗਾ। ਸਾਜਿਸ਼ਾਂ ਬੜੀਆਂ ਬਣ ਗਈਆਂ ਨੇ, ਉਹ ਸਾਜਿਸ਼ਾਂ ਦੇ ਅਧੀਨ ਅੱਜ ਸਿੱਖੀ ਨੂੰ ਖਤਮ ਕੀਤਾ ਜਾ ਰਿਹਾ, ਤੇ ਉਹ ਤੁਸੀਂ ਆਪ ਹੀ ਖੁਦ ਹੀ ਕਾਤਲ ਬਣ ਗਏ ਸਿੱਖੀ ਦੇ, ਦੂਸਰਿਆਂ ਨੂੰ ਅਸੀਂ ਕੀ ਦੋਸ਼ ਦਿਆਂਗੇ। ਇਹ ਜੇ ਪਹਿਰੇਦਾਰ ਖੁਦ ਸਾਧ ਸੰਗਤ ਤੇ ਚੋਰਾਂ ਦੇ ਨਾਲ ਰਲ ਜਾਵੇ ਤੇ ਫਿਰ ਕੀ ਬਣੇਗਾ। ਸਿੱਖੀ ਦੇ ਪਹਿਰੇਦਾਰ ਨੌਜਵਾਨ ਅੱਜ ਖੁਦ ਹੀ ਸਿੱਖੀ ਨੂੰ ਕਤਲ ਕਰਨ ਲੱਗ ਗਏ, ਆਪਣੇ ਘਰ ਨੂੰ ਅੱਗ ਲਾ ਕੇ ਆਪ ਹੀ ਤਮਾਸ਼ਾ ਵੇਖ ਰਹੇ ਹੋ ਤੇ ਕੀ ਬਣੇਗਾ। ਅਹਿਸਾਸ ਕਰੋ, ਥੋੜੇ ਜਿਹੇ ਜਾਗੋ ਨੌਜਵਾਨੋ, ਅੱਜ ਸਿੰਘ ਸਜਣ ਦੀ ਲੋੜ ਹੈ, ਅੱਜ ਲੋੜ ਹੈ ਸਿੰਘਾਂ ਦੀ। ਤੇ ਬਾਕੀ ਜੋ ਤੁਸੀਂ ਨਸ਼ੇ ਖਾਂਦੇ ਹੋ ਹੋਰ ਮਾੜੇ ਪਾਸੇ, ਇਹ ਸਾਰਾ ਪੱਛਮੀ ਸਭਿਅਤਾ ਦਾ ਅਸਰ ਹੈ, ਗੁਰਮਤ ਦਾ ਅਸਰ ਲਓ, ਗੁਰੂ ਦੇ ਆਸ਼ੇ ਨੂੰ ਸਮਝੋ। ਔਰ ਮਹਾਰਾਜ ਜੀ ਨੇ ਜੋ ਸਾਨੂੰ ਪ੍ਰੇਰਨਾ ਦਿੱਤੀ, ਮਹਾਂਪੁਰਸ਼ਾਂ ਨੇ ਜ਼ਿੰਦਗੀਆਂ ਲਾਈਆਂ, ਇਸੇ ਵਾਸਤੇ ਵੀ ਸਿੱਖੀ ਪ੍ਰਫੁੱਲਤ ਰਹੇ। ਸਿੱਖੀ ਦਾ ਜਿਹੜਾ ਬਾਗ ਹੈ ਇਹਨੂੰ ਮਹਾਂਪੁਰਸ਼ ਵਾਰ ਵਾਰ ਆ ਕੇ ਪਾਣੀ ਵੀ ਦਿੰਦੇ ਨੇ ਮਾਲੀ ਦੀ ਤਰ੍ਹਾਂ, ਵੀ ਕਿਤੇ ਸੁੱਕ ਨਾ ਜਾਵੇ। ਸੋ ਇਹਨੂੰ ਪ੍ਰਫੁੱਲਤ ਰੱਖਣਾ ਹਰ ਇੱਕ ਬੰਦੇ ਦਾ, ਹਰ ਇੱਕ ਗੁਰਸਿੱਖ ਦਾ ਆਪਣਾ ਫਰਜ਼ ਹੈ। ਪਹਿਲਾਂ ਆਪਣਾ ਆਪ ਸਵਾਰ ਲੈ ਤੂੰ, ਇਹਦਾ ਮਤਲਬ ਕੌਮ ਦਾ ਬਹੁਤ ਵੱਡਾ ਤੈਂ ਇੱਕ ਯੋਗਦਾਨ ਪਾ ਦਿੱਤਾ ਭਲਾ ਕਰਨ ਵਿੱਚ। ਪਹਿਲਾਂ ਆਪ ਸਵਾਰੇ, ਮੈਂ ਮਿਲੇ ਆਪਣਾ ਆਪ ਸਵਾਰ। ਰੱਬ ਕਹਿੰਦਾ ਮੈਂ ਤੈਨੂੰ ਮਿਲ ਜਾਂਗਾ, ਤੂੰ ਆਪਣੇ ਆਪ ਨੂੰ ਸਵਾਰ ਲੈ।
ਗੁਰਸਿੱਖਾਂ ਹਰ ਇੱਕ ਨੌਜਵਾਨ ਜਿਹੜਾ ਗੁਰੂ ਯਾਨੀ ਸਿੱਖਾਂ ਦੇ ਘਰ ਜੀ ਨੇ ਜਨਮ ਲਿਆ ਉਹ ਅੱਜ ਪਰਨ ਕਰ ਲਵੇ ਵੀ ਮੈਂ ਕੇਸ ਦਾੜਾ ਨਹੀਂ ਮਨਾਉਣਾ, ਅੰਮ੍ਰਿਤ ਫੇਰ ਛਕ ਲਾਂਗਾ। ਇੰਨਾ ਕੁ ਤਾਂ ਪਰਨ ਕਰ ਲਈਏ ਨਾ, ਸਾਹਿਬਜ਼ਾਦਿਆਂ ਦੇ ਚਰਨਾਂ ਵਿੱਚ ਪਹੁੰਚਣ ਯੋਗੇ ਤਾਂ ਹੋ ਜਾਈਏ। 300 ਸਾਲ ਆ ਰਿਹਾ ਹੈ ਉਹਨਾਂ ਦਾ ਗੁਰਪੁਰਬ, ਸਾਧ ਸੰਗਤ ਸ਼ਹੀਦੀ ਗੁਰਪੁਰਬ, ਅਤੇ ਜਦੋਂ ਉਹ ਨੌਜਵਾਨ ਅਤੇ ਉੱਥੇ ਮੂੰਹ ਸਿਰ ਮਨਾ ਕੇ ਜਾਂਦੇ ਨੇ ਨਾ, ਸਾਹਿਬਜ਼ਾਦੇ ਗੁਰੂ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਉਲਾਂਭਾ ਦਿੰਦੇ ਨੇ, ਮਹਾਰਾਜ ਜੀ ਇਹਨਾਂ ਦੀ ਖਾਤਰ ਅਸੀਂ ਨੀਹਾਂ 'ਚ ਚਿਣੇ ਗਏ ਸਾਂ, ਕਿ ਇਹਨਾਂ ਦੀ ਖਾਤਰ ਅਸੀਂ ਇਤਨੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ, ਇਹ ਕੀ ਬਣ ਗਏ, ਭੇਡਾਂ ਬਣ ਗਈਆਂ। ਤਾਂ ਅਸੀਂ ਤਾਂ ਇਹਨਾਂ ਨੂੰ ਸ਼ੇਰ, ਮਹਾਰਾਜ ਆਪ ਨੇ ਤਾਂ ਸ਼ੇਰ ਬਣਾਇਆ ਸੀ ਇਹਨਾਂ ਨੂੰ। ਇਹ ਜਿਹੜੀਆਂ ਵਿਚਾਰਾਂ ਨੇ ਕਿਸੇ ਦੂਸਰੇ ਮਤ ਦੇ ਉੱਪਰ ਕੋਈ ਚਿੱਕੜ ਵਾਲੀ ਗੱਲ ਨਹੀਂ, ਅਸੀਂ ਆਪਣੇ ਘਰ ਦੀ ਗੱਲ ਕਰ ਰਹੇ ਹਾਂ। ਸਾਧ ਸੰਗਤ ਆਪਣਾ ਘਰ ਹੈ, ਜਿਹੜਾ ਆਪਣੇ ਨੌਜਵਾਨ ਨੇ ਉਹ ਸਾਡੇ ਨੇ, ਅਤੇ ਆਪਣਾ ਵਿਰਸਾ ਕੀ ਸੀ, ਆਪਾਂ ਜਾ ਕਿੱਧਰ ਨੂੰ ਰਹੇ ਹਾਂ। ਸੋ ਆਓ, ਬਾਣੀ ਨੇ ਪ੍ਰੇਰਣਾ ਦਿੱਤੀ, ਭਾਈ ਜੇ ਨਾਮ ਧਨ ਇਕੱਠਾ ਕਰਨਾ ਫਿਰ ਜਿਨ੍ਹਾਂ ਨੇ ਨਾਮ ਜਪਿਆ ਤੂੰ ਉਹਨਾਂ ਦੀ ਸੰਗਤ ਕਰਿਆ ਕਰ। ਉਹ ਫਿਰ ਨਾਮ ਜਪਣ ਦੀ ਯੁਗਤੀ ਦੱਸਦੇ ਨੇ, ਮਹਾਰਾਜ ਜੀ ਦੱਸਿਆ ਕਰਦੇ, ਪਹਿਲਾਂ ਬੈਖੜੀ ਬਾਣੀ, ਫਿਰ ਪਸੰਤੀ, ਫਿਰ ਪਰਾ, ਬੈਖੜੀ, ਮੱਧਮਾ, ਪਸੰਤੀ, ਪਰਾ, ਇਹ ਚਾਰ ਬਾਣੀਆਂ। ਉਸ ਤੋਂ ਬਾਅਦ ਫਿਰ ਗੁਰਮੁਖ ਰੋਮ ਰੋਮ ਹਰ ਧਿਆਵੈ, ਫਿਰ ਆਗਿਆ ਚੱਕਰ, ਫਿਰ ਤ੍ਰਿਕੁਟੀ ਅਸਥਾਨ, ਫਿਰ ਤ੍ਰਿਕੁਟੀ ਛੁੱਟੈ, ਦਸਵਾਂ ਦਰ ਖੁੱਲੈ, ਤਾਮਨ ਕੀਵਾ ਭਾਈ, ਦਸਮ ਦੁਆਰਾ ਅਗਮ ਅਪਾਰਾ, ਪਰਮ ਪੁਰ ਕੀ ਘਾਟੀ, ਉੱਪਰ ਹਾਠ ਹਾਠ ਪਰ ਆਲਾ ਆਲੇ ਭੀਤਰ ਥਾਤੀ। ਸੋ ਫਿਰ ਦਸਵੇਂ ਦੁਆਰ ਵਿੱਚ ਹਰਜੀ ਉਹ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ। ਅਸਲੀ ਇਹ ਮੰਜ਼ਿਲ ਹੈ ਸਾਡੀ ਜਿੱਥੇ ਪਹੁੰਚਣਾ ਹੈ। ਨੌ ਘਰ ਦੇਖ ਜੋ ਕੰਮ ਭੁੱਲੀ, ਵਸਤ ਅਨੂਪ ਨਾ ਪਾਈ, ਕਹਿਤ ਕਬੀਰ ਨਵੇਂ ਘਰ ਮੂਸੇ। ਨੌਵਾਂ ਦੁਆਰਿਆਂ ਵਿੱਚ ਲੁਟੇਰੇ ਬੈਠੇ ਨੇ, ਠੱਗ ਬੈਠੇ ਨੇ, ਉਹ ਮੂਸਣ ਹਾਰ ਪੰਜ ਬਟਵਾਰੇ, ਉਹ ਪੰਜ ਕਾਂਕ ਲੋ ਮੰਕਾਰ ਇਹਨਾਂ ਦੁਆਰਿਆਂ 'ਚ ਹੀ ਬੈਠੇ ਨੇ, ਅਤੇ ਉਹ ਹਰ ਵੇਲੇ ਤਾਕ ਵਿੱਚ ਬੈਠੇ ਨੇ ਵੀ ਕਦੋਂ ਇਹਨਾਂ ਦੇ ਧਨੂ ਮੈਂ ਲੁੱਟ ਲਈਏ, ਅਸੀਂ ਕਦੋਂ ਇਹਨੂੰ ਜੋ ਜੀਵ ਹੈ ਜੋ ਆਤਮ ਧਨ ਕਰਕੇ ਮਾਲਾ ਮਾਲ ਸੀ ਪਹਿਲਾਂ ਇਹਨੂੰ ਕੰਗਾਲ ਕਰ ਦਈਏ। ਇਹ ਉਹਨਾਂ ਦਾ ਰੋਜ਼ ਦਾ ਕੰਮ ਹੈ। ਮੂਸਣ ਹਾਰ ਪੰਚ ਬਟਵਾਰੇ, ਸੁਨੇ ਨਗਰ ਪਰੈ ਠੱਗ ਹਾਰੇ, ਉਨ ਤੇ ਰਾਖੈ ਬਾਪ ਨਾ ਮਾਈ, ਉਨ ਤੇ ਰਾਖੈ ਮੀਤ ਨਾ ਭਾਈ, ਦਰਬ ਸਿਆਣਪ ਨਾ ਹੋਏ ਰਹਿਤੇ, ਸਾਧ ਸੰਗ ਹੋਏ ਦੁਸ਼ਟ ਵਸ ਉੱਤੇ। ਆਏ ਸਾਧ ਸੰਗਤ, ਜਿੱਥੇ ਪੰਜ ਦੁਸ਼ਟ ਵਸ ਵਿੱਚ ਆ ਜਾਂਦੇ ਨੇ ਸਾਧ ਸੰਗਤ, ਜਾਣੀ ਦਸਵੇਂ ਵਿੱਚ ਸਥਿਤੀ ਪਾਉਣੀ। ਇਹ ਹੈ ਸਾਡੀ ਮੰਜ਼ਿਲ, ਇਹ ਹੈ ਸਾਡਾ ਘਰ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗੋ ਫੇਰਾ। ਮੁੜ ਕੇ ਚੱਕਰ ਖਤਮ ਹੋ ਜਾਵੇਗਾ, ਸਤਿਗੁਰ ਕੇ ਜਨਮੇ ਗਵਨ ਮਟਾਇਆ। ਗੁਰੂ ਦੇ ਘਰ ਜਨਮ ਲੈ ਲਾ, ਆਵਾਗਮਨ ਦਾ ਚੱਕਰ ਤੇਰਾ ਮਿਟ ਜਾਵੇਗਾ। ਨਹੀਂ ਤਾਂ ਫਿਰ ਮਹਾਰਾਜ ਜੀ ਇੱਕ ਧਾਰਨਾ ਪੜ੍ਹਿਆ ਕਰਦੇ, ਆਪਾਂ ਵੀ ਪੜ੍ਹ ਲਓ, ਪਰ ਬੋਲਿਓ ਅੱਧਾ ਅੱਧਾ। ਸਾਵਾ ਕੁੱਤਿਆਂ ਗਧਿਆਂ ਦੀ ਜਾਨੀ ਪੈਣਗੇ ਜਿਨ੍ਹਾਂ ਨੇ ਗੁਰੂ ਨਹੀਂ ਸੁਣਦਾ।

ਗੁਰ ਮੰਤਰ ਹੀਣਸ, ਗੁਰੂ ਮੰਤਰ ਤੋਂ ਹੀਣਾ ਕਿਹੜਾ ਹੈ ਪ੍ਰਾਣੀ? ਕਿਹੜਾ ਨਿਗੁਰਾ ਹੈ ਜਿਹਨੇ ਖੰਡੇ ਵੱਟ ਦਾ ਅੰਮ੍ਰਿਤ ਨਹੀਂ ਚੱਕਿਆ? ਗੁਰ ਮੰਤਰ ਹੀਣਸ ਜੋ ਪ੍ਰਾਣੀ ਤ੍ਰਿਘੰਤ ਜਨਮ ਭ੍ਰਿਸ਼ਟਣ ਹੈ। ਉਹਦਾ ਜਨਮ ਤਰਕਾਰ ਯੋਗ ਭ੍ਰਿਸ਼ਟ ਹੈ ਬੰਦਾ ਹੈ, ਜਿੱਥੇ ਬਹਿੰਦਾ ਧਰਤੀ ਨੂੰ ਵੀ ਭ੍ਰਿਸ਼ਟ ਕਰ ਦਿੰਦਾ। ਫਿਰ ਜੂਨਾ ਮਹਾਰਾਜ ਜੀ ਕਿਹੜੀਆਂ ਮਿਲਣਗੀਆਂ? ਕੂਕਰ ਹੈ, ਥੂਕਰ ਹੈ, ਗਰਦਵ ਹੈ, ਕੱਕ ਹੈ, ਸਰਪਨ ਹੈ, ਧੁਲਖਲ ਹੈ। ਕੂਕਰ ਹੈ ਕੁੱਤੇ, ਥੂਕਰ ਹੈ ਸੂਰ, ਗਰਦਵ ਹੈ ਗਧੇ, ਕੱਕ ਹੈ ਕੌਂ, ਸਰਪਨ ਹੈ ਸੱਪ। ਅਤੇ ਸਭ ਤੋਂ ਭੈੜੀ ਜੂਨੀ ਕੁੱਤੇ ਦੀ ਹੈ ਨਾ, ਅਗਲਾ ਕਹਿੰਦਾ ਕੁੱਤੇ ਦੀ ਮੌਤ ਮਰ ਤੂੰ। ਫਿਰ ਸੱਪ, ਫਿਰ ਸੂਰ, ਸਾਰੀ ਗੰਦਗੀ ਜਿੰਨੀ ਵੀ ਨਿਆਂ ਦੀ ਸਾਰੀ ਖਾ ਕੇ ਐਨ ਸਫਾਈ ਕਰ ਦਿੰਦਾ ਹੈ। ਫਿਰ ਸੱਪ ਦੇਖ ਲਓ ਕਿਵੇਂ ਜਲਦਾ ਹੈ, ਉਹਦੇ ਵਿੱਚ ਜ਼ਹਿਰ ਹੈ, ਉਹਨੂੰ ਸਾੜਦੀ ਹੈ। ਬਹੁਤ ਭੈੜੀਆਂ ਜੂਨੀਆਂ ਨੇ ਇਹ ਤਾਂ ਪੰਜ ਹੀ ਗਿਣੀਆਂ ਨੇ ਮਹਾਰਾਜ ਨੇ, ਪਤਾ ਨਹੀਂ ਕਿੰਨੀਆਂ ਕਰੋੜਾਂ ਜੂਨੀਆਂ ਦੇ ਵਿੱਚ ਭੜਕਦਾ ਫਿਰੇਗਾ ਇਹ ਘਰ, 84 ਲੱਖ ਜੂਨਾਂ ਵਿੱਚ। ਗੁਰੂ ਤੋਂ ਬਿਨਾਂ ਇਹਨੂੰ ਭੜਕਣਾ ਹੀ ਪੈਣਾ। ਗੁਰੂ ਬਖਸ਼ ਸਕਦਾ ਸਾਧਸੰਗ, 84 ਤੋਂ ਬਚਾ ਸਕਦਾ। ਜਿਵੇਂ ਭਾਈ ਸ਼ਮੀਰ ਦੇ ਪਾਸ, ਗੁਰੂ ਮਹਾਰਾਜ ਜੀ ਦੇ ਪਾਸ ਜਦੋਂ ਉਹਨੇ ਬੜੀ ਸੇਵਾ ਕੀਤੀ, ਮਹਾਰਾਜ ਜੀ ਕਹਿੰਦੇ ਭਾਈ ਸ਼ਮੀਰ ਅਸੀਂ ਤੇਰੀ ਸੇਵਾ 'ਤੇ ਬੜੇ ਖੁਸ਼ ਹਾਂ, ਮੰਗ ਕੁਛ। ਹੁਣ ਉੱਚੀ ਸੁੱਚੀ ਮੱਤ ਵਾਲਾ ਗੁਰਸਿੱਖ, ਉਹਦੀ ਮੰਗ ਤਾਂ ਇਹੋ ਹੀ ਸੀ ਜੋ ਅਸਲੀ ਮੰਗ ਮੰਗਣੀ ਚਾਹੀਦੀ ਹੈ ਸਭ ਨੂੰ। ਕੀ ਮੰਗ ਮੰਗਦਾ ਹੈ? ਮਹਾਰਾਜ ਜੀ 84 ਦਾ ਗੇੜ ਕੱਟ ਦਿਓ, ਮੁਕਤੀ ਹੋ ਜਾਵੇ, ਚੱਕਰ ਮਿਟ ਜਾਵੇ। ਮਹਾਰਾਜ ਜੀ ਚੁੱਪ ਕਰ ਗਏ। ਦੂਸਰੇ ਦਿਨ ਫਿਰ ਮਹਾਰਾਜ ਜੀ ਕਹਿਣ ਲੱਗੇ ਭਾਈ ਸ਼ਮੀਰ ਮੰਗ ਕੁਛ। ਸੋਚਿਆ ਸੀ ਮਹਾਰਾਜ ਨੇ ਵੀ ਸ਼ਾਇਦ ਕੋਈ ਹੋਰ ਕੁਛ ਮੰਗ ਲਵੇ, ਕੋਈ ਰਾਜ ਭਾਗ, ਕੋਈ ਦੁਨੀਆਂ ਦਾ ਸੁੱਖ। ਪਰ ਫਿਰ ਬੇਨਤੀ ਕਰਦਾ, ਮਹਾਰਾਜ ਜੀ ਇੱਛਾ ਤਾਂ ਇਹੋ ਹੀ ਹੈ ਵੀ ਗੇੜ ਕੱਟ ਦਿਓ 84 ਦਾ। ਗੁਰੂ ਜੀ ਕਹਿੰਦੇ ਠੀਕ ਹੈ ਬਈ, ਜੇ ਤੇਰੀ ਹੁਣ ਇਹੀ ਇੱਛਾ ਹੈ ਨਾ, ਫਿਰ ਸਾਡਾ ਵਚਨ ਮੰਨ ਕੇ ਖੰਡੇ ਵਾਟੇ ਦਾ ਅੰਮ੍ਰਿਤ ਛਕ ਲੈ। ਸਤਿਵਚਨ ਜੀ, ਖੰਡੇ ਵਾਟੇ ਦਾ ਅੰਮ੍ਰਿਤ ਛਕ ਲਿਆ। ਹੁਣ ਰਾਤ ਨੂੰ ਜਦੋਂ ਸੁੱਤਾ ਸਾਧ ਸੰਗਤ, 150 ਜਨਮ ਉਹਨੇ ਲਿਆ, ਕਦੇ ਸੱਪ, ਕਦੇ ਠੂਹਾਂ, ਕਦੇ ਪਲਟੀ ਹੀ, ਕਦੇ ਕੁਛ, ਕਦੇ ਗਧਾ, ਕਦੇ ਖੁੱਤਾ, ਕਦੇ ਕੁਛ, ਕਦੇ ਕੁਛ, ਜਾਣੀ 150 ਜਨਮ। 150 ਦਫ਼ਾ ਜੰਮਿਆ, 150 ਦਫ਼ਾ ਮਰਿਆ, ਅਤੇ ਹੁਣ ਸਾਰੀ ਰਾਤ ਜੰਮਦਾ ਮਰਦਾ ਹੀ ਰਿਹਾ। ਆਇਆ ਮਹਾਰਾਜ ਜੀ ਦੇ ਚਰਨਾਂ ਬੜਾ ਉਦਾਸ। ਮਹਾਰਾਜ ਜੀ ਕਹਿੰਦੇ ਵੀ ਸਿੰਘ ਤਾਂ ਤਿਆਰ ਵਰਤਿਆਰ ਹੈ, ਚੜ੍ਹਦੀਆਂ ਕਲਾਂ 'ਚ ਹੁੰਦੇ ਨੇ, ਕੀ ਕਾਰਨ ਹੈ, ਉਦਾਸ ਕਿਉਂ ਹੈ? ਮਹਾਰਾਜ ਜੀ, ਉਦਾਸੀ ਦੀ ਗੱਲ ਤਾਂ ਇਹ ਹੈ ਵੀ ਕਾਹਦਾ ਖੰਡੇ ਵਾਟੇ ਦਾ ਅੰਮ੍ਰਿਤ ਛਕਿਆ, ਰਾਤ ਤਾਂ ਜੰਮਦੇ ਮਰਦੇ ਹੀ ਰਹੇ। ਗੁਰੂ ਜੀ ਕਹਿੰਦੇ ਵੀ ਮੰਗ ਤਾਂ ਤੈਂ ਹੀ ਕੀਤੀ ਸੀ ਨਾ, ਅਸੀਂ ਤਾਂ ਤੈਨੂੰ ਟਾਲਦੇ ਸੀ, ਪਰ ਤੇਰੀ ਮੰਗ ਇਹ ਸੀ ਵੀ 84 ਦਾ ਗੇੜ ਕੱਟ ਦਿਓ, ਤੇਰੇ ਇੰਨੇ ਜਨਮ ਰਹਿੰਦੇ ਸੀ, 150 ਜਨਮ ਤਾਂ ਲੈਣਾ ਸੀ ਪ੍ਰਤੱਖ ਰੂਪ ਵਿੱਚ, ਪਰ ਤੈਂ ਸਾਡਾ ਵਚਨ ਮੰਨ ਲਿਆ ਅਤੇ ਭਾਈ ਅਸੀਂ ਤੇਰੀ 84 ਕੱਟਤੀ। ਗੁਰੂ ਤਾਂ ਸਾਧ ਸੰਗਤ ਐਸਾ ਦਿਆਲੂ ਹੈ ਵੀ ਇਹ ਹੱਥ ਦੇਹ 'ਤੇ ਹੈ, ਹੱਥ ਲੈ, ਇੱਥੇ ਤਾਂ ਨਗਦ ਸੌਦੇ ਨੇ, ਇੱਥੇ ਕੋਈ ਉਧਾਰ ਨਹੀਂ ਹੈ ਮਹਾਰਾਜ ਦੇ ਚਰਨਾਂ ਸਾਧ ਸੰਗਤ। ਅਤੇ ਕਹਿ ਮਹਾਰਾਜ ਜੀ ਕਹਿੰਦੇ ਭਾਈ ਇਹ ਤਾਂ ਤੈਂ ਸਾਡਾ ਵਚਨ ਮੰਨ ਲਿਆ, ਭਾਈ ਅਸੀਂ ਫਿਰ ਜੋ ਤੈਂ ਬੇਨਤੀ ਕੀਤੀ ਸੀ ਉਹ ਮੰਨ ਲਈ, ਅਤੇ ਇੱਕ ਰਾਤ ਦੇ ਵਿੱਚ ਹੀ ਤੈਨੂੰ 150 ਜਨਮ ਭੁਗਤਾ ਦਿੱਤਾ, ਨਹੀਂ ਇਹ ਜਨਮ ਤੈਂ ਲੈਣੇ ਸਨ। ਬੜਾ ਖੁਸ਼ ਹੋਇਆ, ਕਹਿੰਦਾ ਮਹਾਰਾਜ ਜੀ ਬੜੀ ਕਿਰਪਾ ਕੀਤੀ, ਇਹ ਗੁਰੂ ਦੇ ਵਿੱਚ ਸਮਰੱਥਾ, ਇਹ ਹੈ ਸਾਡੇ ਗੁਰੂ ਵਿੱਚ ਤਾਕਤ ਸਾਧ ਸੰਗਤ। ਐਵੇਂ ਨਹੀਂ ਅਸੀਂ ਰੋਜ਼ ਪੁਕਾਰਦੇ, ਐਵੇਂ ਨਹੀਂ ਹੋਕਾ ਦਿੰਦੇ ਵੀ ਭਾਈ ਲੱਗ ਜਾਓ ਚਰਨੀ, ਕਾਹਨੂੰ ਪਖੰਡੀਆਂ ਦੇ ਮਗਰ ਤੁਰੇ ਫਿਰਦੇ ਹੋ? ਉਹਨਾਂ ਦਾ ਆਪਦਾ ਕੁਛ ਨਹੀਂ ਬਣਿਆ, ਉਹਨਾਂ ਨੇ ਆਪ ਡੁੱਬਰਨੇ, ਤੂੰ ਕਹਾਂ ਤਾਰਨ ਹਾਰ, ਆਪ ਡੁੱਬ ਜਾਣਾ, ਤੁਹਾਨੂੰ ਕਿਵੇਂ ਤਾਰ ਦੇਣਗੇ? ਉਹ ਕਿਹੜੇ ਭੁਲੇਖੇ 'ਚ ਪਏ ਹੋ? ਕੁਛ ਨਹੀਂ ਬਣਨਾ, ਉੱਥੇ ਜਾ ਕੇ ਖਾਲੀ ਢੋਲ ਨੇ, ਉਹਨਾਂ ਬਾਅਦ ਕੁਛ ਨਹੀਂ ਹੈ। ਸਾਡਾ ਖਜ਼ਾਨਾ ਬੜਾ ਵੱਡਾ ਹੈ, ਜੇ ਉਹ ਮਾੜਾ ਮੋਟਾ ਗੱਲ ਗੁਰਮਤਿ ਦੀ ਕਰਦੇ ਨੇ ਨਾ ਆਪਣੇ ਢੰਗ ਨਾਲ, ਉਹ ਸਾਡਾ ਹੀ ਚੋਰ ਨੇ, ਸਾਡੇ ਗੁਰੂ ਘਰ ਦੇ। ਉਹ ਬਾਣੀ ਨੂੰ ਹੀ ਢਾ ਭੰਨ ਕਰਕੇ ਉਹ ਆਪਣੇ ਢੰਗ ਨਾਲ ਤੁਹਾਨੂੰ ਸੁਣਾਈ ਜਾਂਦੇ ਨੇ। ਕਈ ਲੋਕ ਕਹਿਣਗੇ ਜੀ ਉਹਦਾ ਬੜਾ ਬਾਣੀ ਦਾ ਪ੍ਰਚਾਰ, ਬਾਣੀ ਦਾ ਪ੍ਰਚਾਰ ਤੁਹਾਨੂੰ ਫਸਾਉਣ ਵਾਸਤੇ ਕੀਤਾ ਜਾ ਰਿਹਾ ਵੀ ਤੁਸੀਂ ਉਹਨਾਂ ਦੇ ਮਗਰ ਲੱਗ ਜਾਓ, ਆਪਣੇ ਗੁਰੂ ਸ਼ਬਦ ਗੁਰੂ ਨੂੰ ਛੱਡ ਦਿਓ, ਹੋਰ ਗੱਲ ਕੁਛ ਨਹੀਂ ਹੈ। ਸ਼ਬਦ ਗੁਰੂ ਨੂੰ ਨਹੀਂ ਛੱਡਣਾ, ਦੁਨੀਆਂ ਦੀ ਤਾਕਤ ਛਡਾ ਨਹੀਂ ਸਕਦੀ ਹੈ, ਪਰ ਕਦੋਂ? ਜਦੋਂ ਸਾਨੂੰ ਗਿਆਨ ਹੋ ਗਿਆ, ਜਦੋਂ ਸਾਨੂੰ ਸੋਝੀ ਆ ਗਈ ਵੀ ਵਾਕਈ ਸ਼ਬਦ ਸਾਡਾ ਗੁਰੂ ਹੈ, ਔਰ ਇਹੀ ਤਾਂ ਨਿਆਰਾਪਣ ਹੈ ਸਾਡਾ ਦੁਨੀਆਂ ਤੋਂ। ਦੋ ਚੀਜ਼ਾਂ ਨੇ ਨਿਆਰੇਪਣ ਦੀਆਂ,
ਬਾਣੀ ਤੇ ਬਾਣਾ ਬਾਣੀ ਬਾਕੀ ਜਿੰਨੇ ਵੀ ਗ੍ਰੰਥ ਨੇ ਸਤਿਕਾਰਯੋਗ ਨੇ ਕਿਸੇ ਵਾਸਤੇ ਕੋਈ ਬੁਰਾ ਲਫ਼ਜ਼ ਨਹੀਂ ਜਾਂ ਕਿਸੇ ਵਾਸਤੇ ਕੋਈ ਇਹ ਨਹੀਂ ਵੀ ਜੀ ਉਹ ਗ੍ਰੰਥ ਚੰਗਾ ਨਹੀਂ ਸਭ ਚੰਗੇ ਨੇ ਸਭ ਧਰਮਾਂ ਦੇ ਆਪੋ ਆਪਣੇ ਅਨੁਸਾਰ ਚੰਗੇ ਹਨ ਪਰ ਹੁਣ ਇੱਕ ਗੱਲ ਵਿਚਾਰਦੀ ਹੈ ਵੀ ਕਿਸੇ ਵੀ ਰਹਿਬਰ ਨੇ ਕਿਸੇ ਵੀ ਅਵਤਾਰੀ ਪੁਰਸ਼ ਨੇ ਇਹਨਾਂ ਦੇ ਉਹ ਗ੍ਰੰਥ ਨੇ ਉਹਨਾਂ ਨੇ ਗੁਰੂ ਦਾ ਖਿਤਾਬ ਕਿਸੇ ਨੂੰ ਨਹੀਂ ਦਿੱਤਾ ਜੇ ਦਿੱਤਾ ਤਾਂ ਦੱਸ ਦਿਓ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਕਰ ਦਿੱਤਾ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ ਚੌਥੇ ਗੁਰੂ ਨਾਨਕ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨੇ ਸਾਰੇ ਇਹ ਪ੍ਰਤੱਖ ਗੁਰੂ ਹੈ ਸੰਸਥਾ ਕੋਈ ਨਹੀਂ ਉਸ ਤੋਂ ਬਾਅਦ ਫਿਰ ਕਲਗੀਧਰ ਪਾਤਸ਼ਾਹ ਨੇ ਪ੍ਰਤੱਖ ਹੀ ਕਰ ਦਿੱਤਾ ਔਰ ਹੁਕਮ ਕਰ ਦਿੱਤਾ ਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਪਰ ਇਹ ਇੰਨਾ ਕਹਿਣ ਨਾਲ ਨਹੀਂ ਸਰਨਾ ਬਚਨ ਜ਼ਰੂਰ ਮੰਨ ਲਿਓ ਗੁਰਬਾਣੀ ਗੁਰੂ ਦਾ ਬਚਨ ਇਹੋ ਹੀ ਹੈ ਵੀ ਆਪਾਂ ਸ਼ਰਾਬ ਪੀਣੀ ਛੱਡ ਦਿਓ ਮੀਟ ਖਾਣਾ ਛੱਡ ਦਿਓ ਅਤੇ ਉਸ ਤੋਂ ਬਾਅਦ ਕੇਸ ਦਾੜਾ ਕਤਲ ਕਰਨਾ ਛੱਡ ਦਿਓ ਜਦੋਂ ਭਾਈ ਮਰਦਾਨਾ ਉਹਦੀ ਮਾਤਾ ਜੋ ਸੀ ਉਹਨੇ ਆਵਾਜ਼ ਦਿੱਤੀ ਮਰ ਜਾਣਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਮਾਤਾ ਕੀ ਗੱਲ ਪੁੱਤ ਨੂੰ ਤਾਂ ਕੋਈ ਮਾਤਾ ਕਹਿੰਦੀ ਨਹੀਂ ਮਰ ਜਾਣਾ ਕਹਿਣ ਲੱਗੀ ਕਿ ਪਤਾ ਤਾਂ ਹੈ ਹੀ ਸੀ ਵੀ ਇਹ ਗੁਰੂ ਪਰਮੇਸ਼ਰ ਹਨ ਕਹਿੰਦੀ ਗੱਲ ਇਹ ਹੈ ਵੀ ਮੇਰੇ ਜਿੰਨੇ ਵੀ ਪੁੱਤ ਪੰਜ ਸੱਤ ਹੋਏ ਸਭ ਮਰ ਗਏ ਇਹਨੇ ਵੀ ਮਰ ਜਾਣਾ ਅਤੇ ਮੈਂ ਤਾਂ ਕਹਿਣੀ ਹੈ ਵੀ ਇਹਨੇ ਮਰ ਹੀ ਜਾਣਾ ਮੈਂ ਆਪ ਹੀ ਕਿਉਂ ਨਾ ਕਹਿਦਾ ਮਰ ਜਾਣਾ ਉੱਥੇ ਗੁਰੂ ਜੀ ਨੇ ਬਚਨ ਕੀਤਾ ਵੀ ਮਾਤਾ ਤੂੰ ਇੱਕ ਕੰਮ ਕਰੀ ਵੀ ਇਹਦੇ ਕੇਸ ਨਾ ਕਤਲ ਕਰੀ ਅਤੇ ਮਰਦਾ ਨਾ ਇਹ ਮਰੇਗਾ ਨਹੀਂ ਰਹਿੰਦੀ ਦੁਨੀਆਂ ਤੱਕ ਇਹ ਮਰੇਗਾ ਨਹੀਂ ਮਰਿਆ ਨਹੀਂ ਮਰਦਾ ਨਾ ਇਹ ਗੁਰੂ ਨਹੀਂ ਮਰਦਾ ਔਰ ਸੰਤ ਨਹੀਂ ਮਰਦਾ ਫਿਰ ਮਰਦਾਨਾ ਵੀ ਸੰਤ ਹੀ ਹੈ ਨਾ ਜਿਹਨੇ ਗੁਰੂ ਨਾਨਕ ਦੇ ਨਾਲ ਰਹਿ ਕੇ ਸਾਰੀ ਜ਼ਿੰਦਗੀ ਗੁਜ਼ਾਰੀ ਅਤੇ ਮਰਦਾ ਨਾ ਪਰ ਵਚਨ ਇਹ ਸੀ ਵੀ ਕੇਸ ਨਹੀਂ ਕਤਲ ਕਰਾਉਣੇ ਇਹਨੂੰ ਸਾਫ਼ ਸੂਤ ਰੱਖਣਾ ਹੈ ਕਈ ਇਹ ਦੇਖਦੇ ਨੇ ਮਰਦਾਨੇ ਦੀ ਦਾੜੀ ਕੱਟੀ ਬਣਾ ਦਿੰਦੇ ਨੇ ਇਹ ਇਹ ਜਿਹੜੇ ਇਹਨਾਂ 'ਤੇ ਕੋਈ ਐਕਸ਼ਨ ਸ਼੍ਰੋਮਣੀ ਕਮੇਟੀ ਨੂੰ ਲੈਣਾ ਚਾਹੀਦਾ ਬਈ ਜੇ ਮੂਰਤਾਂ ਕੋਈ ਬਣਾਉਣੇ ਵੀ ਹੋ ਤੁਸੀਂ ਅਕਸਰ ਇਤਿਹਾਸ ਅਨੁਸਾਰ ਬਣਾਉਣੀ ਚਾਹੀਦੀ ਹੈ ਇਹ ਥੋੜ੍ਹੀ ਵੀ ਜਿਹੋ ਜਿਹੇ ਮਰਜ਼ੀ ਬੁਰਸ਼ ਮਾਰ ਦਿਓ ਇਹ ਗਲਤ ਹੈ ਇਹ ਸ਼੍ਰੋਮਣੀ ਕਮੇਟੀ ਦਾ ਕੰਮ ਹੈ ਬਈ ਇਹਨਾਂ ਗੱਲਾਂ ਨੂੰ ਰੋਕਣਾ ਚਾਹੀਦਾ ਕਈ ਕਈ ਕੁਛ ਹੋਰ ਵੀ ਬਹੁਤ ਵਿਚਾਰਾਂ ਨੇ ਖੈਰ ਕਹਿਣ ਦਾ ਭਾਵ ਇਹ ਬਈ ਇੱਕ ਤਾਂ ਬਾਣੀ ਗੁਰੂ ਇਹ ਸਾਡੀ ਦੁਨੀਆਂ ਤੋਂ ਨਿਆਰਾਪਣ ਅਤੇ ਦੂਸਰਾ ਹੈ ਬਾਣਾ ਸੀਸ ਅਤੇ ਸੋਹਣੀ ਦਸਤਾਰ ਅਤੇ ਦਾੜਾ ਪ੍ਰਕਾਸ਼ ਇਹ ਸਾਡਾ ਬਾਣਾ ਹੈ ਇਹ ਬਾਣੇ ਵਿੱਚ ਰਹਿਣਾ ਅਤੇ ਬਾਣੀ ਦੇ ਲੜ ਲੱਗਣਾ ਹੈ ਬਾਣੀ ਅਤੇ ਬਾਣਾ ਦੋ ਚੀਜ਼ਾਂ ਨੂੰ ਸਾਂਭ ਲਓ ਅਤੇ ਆਪਣੀ ਸਦਾ ਚੜ੍ਹਦੀ ਕਲਾ ਦੁਨੀਆਂ ਦੀ ਕੋਈ ਤਾਕਤ ਨਹੀਂ ਵੀ ਸਾਨੂੰ ਕੋਈ ਕਮਜ਼ੋਰ ਜਾਂ ਨੀਵਾਂ ਕਰ ਦੇਵੇ ਸਦਾ ਹੀ ਚੜ੍ਹਦੀ ਕਲਾ ਹੋਵੇਗੀ ਤੋ ਆਓ ਮਹਾਰਾਜ ਜੀ ਯਾਦ ਵਿੱਚ ਜੈਦਾਰ ਮਹਾਰਾਜ ਜੀ ਯਾਦ ਵਿੱਚ ਅੱਠ ਦਿਨ ਆਪਾਂ ਨੇ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਸ਼ਬਦ ਗੁਰੂ ਦੇ ਚਰਨਾਂ ਵਿੱਚ ਬੈਠ ਕੇ ਔਰ ਸ਼ਬਦ ਗੁਰੂ ਦੀ ਵਿਚਾਰ ਕੀਤੀ ਹੈ ਗੁਰਮਤਿ ਦੀ ਵਿਚਾਰ ਕੀਤੀ ਹੈ ਅਤੇ ਸਾਰੇ ਦਿਨਾਂ ਦਾ ਸਿਧਾਂਤ ਇੱਕੋ ਹੀ ਹੈ ਵੀ ਅਸੀਂ ਗੁਰੂ ਦੇ ਚਰਨੀ ਲੱਗ ਕੇ ਔਰ ਗੁਰਬਾਣੀ ਪੜ੍ਹਦੇ ਹੋਏ ਔਰ ਆਪਣਾ ਜਨਮ ਸਫਲਾ ਕਰ ਲਈਏ ਇਹ ਸਮਾਂ ਫਿਰ ਮੁੜ ਕੇ ਨਹੀਂ ਮਿਲਣਾ ਸਾਧ ਸੰਗਤ ਜ਼ਿੰਦਗੀ ਦੀਆਂ ਪਲ ਇਹ ਜਿਹੜੇ ਘੜੀਆਂ ਹਨ ਛਿਣ ਛਿਣ ਕਰ ਇਹ ਬੜੀਆਂ ਕੀਮਤੀ ਹਨ ਇੱਕ ਇੱਕ ਛਿਣ ਬੜਾ ਕੀਮਤੀ ਹੈ ਐਵੇਂ ਨਾ ਬੇਅਰਥੇ ਨੂੰ ਗਵਾਓ ਇਹ ਸਮਾਂ ਮੁੜ ਕੇ ਮਿਲਣਾ ਨਹੀਂ ਤੀਰ ਕਮਾਨੋ ਗੱਲ ਜ਼ਬਾਨੋ ਸਮਾਂ ਹੱਥੋਂ ਜਿਹੜਾ ਲੰਘ ਗਿਆ ਮੁੜ ਕੇ ਹੱਥ ਨਹੀਂ ਆਉਂਦਾ ਤੀਰ ਕਮਾਨ 'ਚੋਂ ਛੱਡ ਦੀਏ ਨਿਸ਼ਾਨੇ 'ਤੇ ਉਹਨੇ ਲੱਗ ਹੀ ਜਾਣਾ ਮੁੜਨਾ ਨਹੀਂ ਪਿੱਛੇ ਜ਼ਬਾਨ 'ਚੋਂ ਗੱਲ ਨਿਕਲਗੀ ਮੁੜਨੀ ਨਹੀਂ ਇਸ ਤਰ੍ਹਾਂ ਸਮਾਂ ਜਿਹੜਾ ਲੰਘ ਗਿਆ ਅੱਜ ਜਵਾਨੀ ਲੰਘ ਗਈ ਹੈ ਕੋਈ ਬੁੱਢਾ ਕਹੇ ਵੀ ਮੈਂ ਕਰੋੜ ਰੁਪਈਆ ਦਿੰਦਾ ਮੇਰੀ ਜਵਾਨੀ ਮੁੜ ਕੇ ਆ ਜੇ ਨਹੀਂ ਆਉਣੀ ਉਹ ਤਾਂ ਗਈ ਬੜੀ ਦੂਰ ਲੰਘ ਗਈ ਹੈ ਮੁੜ ਕੇ ਨਹੀਂ ਆਉਣਾ ਉਹਨੇ ਸੁਪਨਾ ਜ਼ਰੂਰ ਹੋ ਗਿਆ ਉਹਦੇ ਸੁਪਨੇ ਜ਼ਰੂਰ ਲੈ ਰਿਹਾ ਬੁੱਢਾ ਵੀ ਮੈਂ ਕਿਸੇ ਵੇਲੇ ਜਵਾਨ ਸਾਂ ਪਰ ਉਹ ਸੁਪਨੇ ਹੀ ਨੇ ਸਾਧ ਸੰਗਤ ਸੁਪਨੇ ਵਾਲੇ ਨੂੰ ਇਹ ਮਹਾਰਾਜ ਨੇ ਕਿਹਾ ਸੁਪਨੇ ਛੇਤੀ ਚਿੱਤ ਮੂਰਖ ਲਾਇਆ ਆਏ ਉਹ ਮੂਰਖ ਨੇ ਜਿਹੜੇ ਸੁਪਨੇ ਨਾਲ ਚਿੱਤ ਲਾਉਂਦੇ ਨੇ ਜਿਹੜੀ ਬੀਤਗੀ ਸੋ ਬੀਤਗੀ ਹੈ ਸਮੇਂ ਨੂੰ ਸੰਭਾਲ ਲਓ ਜਿਹੜਾ ਹੱਥ ਵਿੱਚ ਹੈ
ਇਹਨੂੰ ਕਹਿੰਦੇ ਨੇ ਵਰਤਮਾਨ ਵਿੱਚ ਵਰਤਦਾ, ਭਾਈ ਵਰਤਮਾਨ ਨੂੰ ਸੰਭਾਲਦਾ, ਆਹ ਸਵਾਸ ਨੂੰ ਸੰਭਾਲਦਾ, ਸਭ ਕੁਛ ਹੀ ਤੇਰਾ ਸਿਮਰ ਗਿਆ। ਅੱਗੇ ਸਮਝ ਚੱਲੋ ਨੰਦ ਲਾਲਾ, ਪਾਛੈ ਜੋ ਬੀਤੀ ਸੋ ਬੀਤੀ, ਅੱਗੇ ਵਾਸਤੇ ਸੰਭਲ ਜੋ, ਪਿੱਛੇ ਕੋਈ ਨਹੀਂ। ਜੇ ਕੇਸ ਕਤਲ ਕਰ ਦਿੱਤੇ ਨੇ, ਗੁਰੂ ਬਖਸ਼ਿੰਦਾ, ਮੁੜ ਕੇ ਫਿਰ ਗੁਰੂ ਦੇ ਚਰਨੀ ਲੱਗ ਜਾ, ਅਤੇ ਤੂੰ ਫਿਰ ਐਨ ਚੜ੍ਹਦੀ ਕਲਾ ਵਿੱਚ ਹੋ ਜਾਵੇਂਗਾ। ਤੋ ਆਓ ਆਪਣਾ ਪ੍ਰੋਗਰਾਮ, 3 ਤਰੀਕ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ 500 ਸਾਲਾ ਅਵਤਾਰ ਦਿਹਾੜਾ, 3 ਤਰੀਕ ਨੂੰ ਆਪਾਂ ਜਰਗ ਸਾਹਿਬ ਮਨਾ ਰਹੇ ਹਾਂ। ਸ਼ਾਮ ਨੂੰ 3 ਵਜੇ ਤੋਂ ਲੈ ਕੇ ਐਡ ਵੀ ਆ ਰਹੀ ਹੈ ETC ਦੇ ਵਿੱਚ, ਉਹ ਵਿੱਚ ਦਿਖਾਉਂਦੇ ਨੇ ਦਰਬਾਰ ਸਾਹਿਬ ਦਾ ਪ੍ਰੋਗਰਾਮ 8 ਵਜੇ ਤੋਂ ਬਾਅਦ, ਅਤੇ ਉਹਦੇ ਵਿੱਚ ਸਾਰਾ ਵੀ ਭਾਈ ਰਹਿਣ ਸਵਾਈ ਕੀਰਤਨ ਹੋ ਰਿਹਾ ਜਰਗ ਸਾਹਿਬ ਵਿਖੇ। ਅਤੇ ਉਦੋਂ ਭਾਈ ਸਾਹਿਬ ਸੰਗਤਾਂ ਨੂੰ ਬੇਨਤੀ ਹੈ ਵੀ, ਕਿਉਂਕਿ ਆਪਣੀ ਜ਼ਿੰਦਗੀ ਵਿੱਚ 500 ਸਾਲਾ ਇੱਕੋ ਹੀ ਦਫ਼ਾ ਆਉਣਾ, ਨਾ 400 ਸਾਲਾ ਦੇਖਿਆ ਆਪਾਂ ਨੇ, ਨਾ 600 ਸਾਲਾ ਦੇਖਣਾ, ਔਰ ਪੁੱਤਰ ਦਾ ਜਨਮ ਦਿਨ ਮਨਾਉਂਦੇ ਆਪਾਂ ਕਿੰਨੀ ਦੂਰੋਂ ਦੂਰੋਂ ਸਰਬੰਧੀਆਂ ਨੂੰ ਬੁਲਾ ਲੈਂਦੇ ਹਾਂ, ਕਈ ਅਮਰੀਕਾ ਅਫਰੀਕਾ ਤੋਂ ਵੀ ਆ ਜਾਂਦੇ ਨੇ, ਬਈ ਭਾਈ ਉਹਨਾਂ ਨੇ ਬੁਲਾਇਆ, ਜਾਣਾ ਜ਼ਰੂਰ ਹੈ, ਪੁੱਤਰ ਦਾ ਜਨਮ ਦਿਨ ਬੜੀਆਂ ਖੁਸ਼ੀਆਂ ਮਨਾਉਂਦੇ ਹਾਂ। ਅਤੇ ਅੱਜ ਗੁਰੂ ਦਾ ਅਵਤਾਰ ਦਿਹਾੜਾ ਮਨਾਉਣ ਵਾਸਤੇ ਇੰਨੀਆਂ ਖੁਸ਼ੀਆਂ ਮਨਾਈਏ, ਆਪਾਂ ਇੰਨੀਆਂ ਖੁਸ਼ੀਆਂ ਮਨਾਈਏ, ਉਹ ਖੁਸ਼ੀਆਂ ਕਰਕੇ ਗੁਰੂ ਵੀ ਸਾਡਾ ਖੁਸ਼ ਹੋ ਜਾਵੇ। ਜਦੋਂ ਸਿੱਖ ਖੁਸ਼ ਹੁੰਦਾ, ਗੁਰੂ ਵੀ ਖੁਸ਼ ਹੁੰਦਾ ਹੈ। ਕਿਉਂ? ਬਚਨ ਹੈ, ਸੰਤਨ ਦੁੱਖ ਪਾਏ ਅਤੇ ਦੁਖੀ। ਸੰਤ ਜਨ ਗੁਰਸਿੱਖ ਜਿਹੜੇ ਨੇ ਬੰਦਗੀ ਕਰਨ ਵਾਲੇ, ਜੇ ਉਹ ਦੁਖੀ ਹੁੰਦੇ ਨੇ, ਰੱਬ ਔਰ ਗੁਰੂ ਵੀ ਦੁਖੀ ਹੁੰਦਾ ਹੈ। ਸੰਤਨ ਸੁੱਖ ਪਾਏ ਅਤੇ ਸੁਖੀ। ਜਦੋਂ ਗੁਰਸਿੱਖ ਖੁਸ਼ ਹੁੰਦੇ ਨੇ, ਮਹਾਰਾਜ ਵੀ ਖੁਸ਼ ਹੁੰਦੇ ਨੇ। ਮਹਾਰਾਜ ਦੀ ਖੁਸ਼ੀ ਆਪਣੇ ਨਾਲ ਹੀ ਹੈ ਨਾ, ਅੰਤਰਾ ਨਹੀਂ ਨਾ ਰਿਹਾ ਕੋਈ। ਤੋਹੀ ਮੋਹੀ, ਮੋਹੀ ਤੋਹੀ, ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ। ਇਸ ਕਰਕੇ ਜਦੋਂ ਆਪਾਂ ਖੁਸ਼ੀਆਂ ਮਨਾਵਾਂਗੇ, ਫਿਰ ਮਹਾਰਾਜ ਦੀ ਖੁਸ਼ੀ ਹੋਵੇਗੀ, ਉਹਦਾ ਕੀ ਫਲ ਹੋਵੇਗਾ? ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ, ਗੁਰੂ ਦੀ ਨਜ਼ਰੇ ਕਰਮ ਬਖਸ਼ਿਸ਼ ਲੈਣ ਵਾਸਤੇ। ਕਿ ਹੋਰ ਤਾਂ ਆਪਾਂ ਜਪ ਤਪ ਨਹੀਂ ਕਰ ਸਕਦੇ, ਅਤੇ ਇਹ ਚਾਅ ਨਾਲ ਆਪਾਂ ਦਿਨ ਹੀ ਮਿਲਾ ਲਈਏ ਮਹਾਰਾਜ ਦਾ, ਕਿੰਨੀਆਂ ਖੁਸ਼ੀਆਂ ਆਪਣੇ ਆਪਣਾ ਮਨ ਹੀ ਦੱਸੇਗਾ, ਪ੍ਰਫੁੱਲਤ ਹੋਵੇਗਾ ਅੰਦਰੋਂ। ਖੁਸ਼ੀ ਬੜੀ ਬੇਕੀਮਤੀ ਹੈ, ਜਿਹਨੂੰ ਖੁਸ਼ੀ ਮਿਲ ਗਈ ਸਾਧ ਸੰਗਤ, ਉਹ ਰਾਜਿਆਂ ਦਾ ਰਾਜਾ ਹੈ, ਚਾਹੇ ਉਹ ਗਰੀਬ ਵੀ ਕਿਉਂ ਨਾ ਹੋਵੇ। ਪਰ ਜੇ ਰਾਜਾ ਅੱਜ ਉਦਾਸ ਬੈਠਾ ਨਾ, ਜੇ ਰਾਜਾ ਝੂਰਦਾ ਹੈ, ਇਹਦਾ ਮਤਲਬ ਉਹਦੇ ਵਰਗਾ ਦੁਖੀ ਕੋਈ ਨਹੀਂ। ਫਿਰ ਉਹ ਰਾਜ ਤੋਂ ਲੈਣਾ ਕੀ ਹੈ? ਉਹ ਤਾਂ ਉਹੀ ਚੰਗਾ ਹੈ ਫਿਰ, ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਏ, ਕਿਸ ਹੀ ਕਾਮਨਾ ਧੌਲ ਹਰ ਜੇ ਹਰ ਵਿਸਰਾਏ, ਜਲ ਜਾਓ ਇਹ ਬੜਪਨਾ ਮਾਇਆ ਲਪਟਾਏ, ਐਸੋ ਰਾਜ ਨਾ ਕਿਤੇ ਕਾਜ ਜੇ ਨਾ ਤਪਤਾਏ। ਇਹੋ ਜਿਹਾ ਰਾਜ ਦਾ ਕੀ ਹੈ ਜੇ ਤ੍ਰਿਪਤੀ ਨਹੀਂ ਆਈ, ਜੇ ਰਾਜੀ ਨਹੀਂ ਆਇਆ? ਵੱਡੇ ਵੱਡੇ ਰਾਜ ਨੇ ਅਰ ਭੂਮਨ ਤਾਂ ਕੀ ਤ੍ਰਿਸ਼ਨਾ ਬੁਝੀ। ਸੋ ਇਹ ਖੁਸ਼ੀਆਂ ਤਾਂ ਮਹਾਰਾਜ ਜੀ ਦਿੰਦੇ ਨੇ ਆਪਾਂ ਨੂੰ। ਸੋ ਬੇਨਤੀ ਕਰਾਂਗੇ ਸਾਰੇ ਪ੍ਰੇਮੀ ਜਿੰਨੇ ਵੀ ਆ ਬੈਠੇ ਹੋ, ਭਾਈ 3 ਤਰੀਕ ਨੂੰ ਜ਼ਰੂਰ ਪਹੁੰਚਿਓ ਰੈਣ ਸਵਾਈ ਕੀਰਤਨ। ਬੜੇ ਮਹਾਂਪੁਰਸ਼ ਰਾਗੀ ਤੁਹਾਡੀ ਪਹੁੰਚ ਰਹੇ ਨੇ, ਆਓਗੇ ਨਾ? ਜੇ ਆਓਗੇ ਤਾਂ ਹੱਥ ਖੜੇ ਕਰ ਦਿਓ। ਬਸ ਜਿਨ੍ਹਾਂ ਨੇ ਹੱਥ ਖੜੇ ਕੀਤੇ ਆ ਉਹ ਤਾਂ ਜ਼ਰੂਰ ਆਉਣਗੇ, ਹੁਣ ਦੂਜਿਆਂ ਨੂੰ ਅਸੀਂ ਕਹਿ ਨਹੀਂ ਸਕਦੇ, ਤੁਸੀਂ ਹੀ ਉਹਨਾਂ ਨੂੰ ਪ੍ਰੇਰ ਦਿਓ। ਕਿਉਂਕਿ ਜਿੰਨੇ ਕਦਮ ਆਪਾਂ ਚੱਲ ਕੇ ਜਾਣਾ ਸਾਧ ਸੰਗਤ, ਉਹ ਵੀ ਸਫਲੇ ਹੋਣੇ ਨੇ। ਇਸ ਕਰਕੇ ਰੱਬ ਨੇ ਸਭ ਕੁਝ ਦਿੱਤਾ ਤੁਹਾਨੂੰ, ਸਕੂਟਰ ਦਿੱਤੇ ਨੇ, ਕਾਰਾਂ ਦਿੱਤੀਆਂ ਨੇ, ਕੋਈ ਗੱਲ ਨਹੀਂ, ਸਭ ਕੁਛ ਹੈ। ਅਤੇ ਹੋਰ ਨਹੀਂ ਤਾਂ ਬੱਸ ਚੜ੍ਹ ਕੇ ਵੀ ਜਾ ਸਕਦੇ ਹਾਂ ਆਪਾਂ, ਹੋਰ ਕਾਰ ਵਿਹਾਰ ਵਾਸਤੇ ਜਾਂਦੇ ਹੀ ਨਾ ਆਪਾਂ। ਇਸ ਕਰਕੇ ਜ਼ਰੂਰ ਉੱਦਮ ਕਰਨਾ, ਬਹੁਤ ਪਿਆਰ ਦੇ ਨਾਲ, ਖੁਸ਼ੀ ਦੇ ਨਾਲ, ਆਨੰਦ ਦੇ ਨਾਲ ਗੁਰੂ ਦੀਆਂ ਖੁਸ਼ੀਆਂ ਲੈਣ ਵਾਸਤੇ ਮਹਾਰਾਜ ਦੀਆਂ ਆਪਾਂ ਨੇ ਦਿਨ ਮਨਾਉਣਾ। ਉਸ ਤੋਂ ਬਾਅਦ 17 ਤਰੀਕ ਦਾ ਵੀ ਇੱਕ ਪ੍ਰੋਗਰਾਮ ਹੈ, ਕਿਉਂਕਿ 18 ਅਪ੍ਰੈਲ ਦਾ ਮਹਾਰਾਜ ਜੀ ਦਾ ਅਵਤਾਰ ਦਿਹਾੜਾ, 500 ਸਾਲਾ। ਵੱਡੇ ਮਹਾਰਾਜ ਜੀ ਨੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ 500 ਸਾਲਾ 1969 ਵਿੱਚ, 500 ਸਾਲ ਮਹਾਰਾਜ ਨੂੰ ਹੋਏ ਸਨ, ਮਹਾਰਾਜ ਜੀ ਨੇ ਕਿੰਨੇ ਮਹੀਨੇ ਇਸ ਮਹਾਰਾਜ ਦੇ ਜਨਮ ਅਵਤਾਰ ਦਿਹਾੜੇ 'ਤੇ ਕੀਰਤਨ ਕੀਤਾ, ਅੱਜ ਵੀ ਟੇਪਾਂ ਮਿਲਦੀਆਂ ਨੇ। ਸਾਰਾ ਇਤਿਹਾਸ ਮਹਾਰਾਜ ਜੀ ਦਾ ਮਹਾਰਾਜ ਜੀ ਨੇ ਦੀਵਾਨਾਂ ਵਿੱਚ ਸੁਣਾਇਆ, ਅਤੇ ਜਦੋਂ ਵੀ ਜਿਹੜਾ ਵੀ ਦੀਵਾਨ ਸੁਣ ਚਾਹੁੰਦਾ ਸੀ ਵੀ 500 ਸਾਲੇ 'ਤੇ ਲੱਗ ਰਿਹਾ ਹੈ। ਸੋ ਇਸ ਕਰਕੇ ਸਾਧ ਸੰਗਤ,
18 ਅਪ੍ਰੈਲ ਦਾ ਮਹਾਰਾਜ ਜੀ ਦਾ ਅਵਤਾਰ ਦਿਹਾੜਾ ਹੈ। ਹੁਣ ਆਪਾਂ ਨੇ 17 ਤਰੀਕ ਨੂੰ ਫਿਰ ਨਗਰ ਕੀਰਤਨ ਦੇ ਰੂਪ ਵਿੱਚ ਜਾਣਾ, ਘੱਟੋ ਘੱਟ 250-250 ਬੱਸ ਆਵੇਗੀ ਦਿੱਲੀ ਤੋਂ, ਉੱਥੇ ਦੀਆਂ ਸੰਗਤਾਂ ਨੇ ਆਉਣਾ ਹੈ ਬੜੇ ਉਤਸ਼ਾਹ ਦੇ ਨਾਲ। 16 ਤਰੀਕ ਨੂੰ ਉੱਥੋਂ ਚੱਲ ਕੇ ਰਾਤ ਕੱਟਣਗੇ ਫਤਿਹਗੜ੍ਹ ਸਾਹਿਬ, ਫਿਰ 17 ਤਰੀਕ ਨੂੰ ਜਰਗ ਸਾਹਿਬ ਤੋਂ ਇਕੱਠੇ ਹੋ ਕੇ ਸਵੇਰੇ 6 ਵਜੇ ਚੱਲਣਾ ਹੈ, ਪਹੁੰਚਣਾ ਹੈ ਖਡੂਰ ਸਾਹਿਬ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ। ਫਿਰ ਰਹਿਣ ਸਵਾਈ ਉੱਥੇ ਕੀਰਤਨ ਹੋਣਾ ਸਾਧ ਸੰਗਤ, 17 ਤਰੀਕ ਨੂੰ ਰਹਿਣ ਸਵਾਈ ਕੀਰਤਨ, 18 ਤਰੀਕ ਦਾ ਐਤਵਾਰ ਹੈ ਅਤੇ ਫਿਰ ਵਾਪਸੀ। ਅਤੇ ਜਿਹਦਾ ਪਿਆਰ ਹੋਵੇ ਚਾਹੇ ਆਪਾਂ ਅੱਗੇ ਜਾ ਕੇ ਦਰਬਾਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਹਾਜ਼ਰੀ ਲਵਾ ਲਈਏ, ਕਿਉਂਕਿ ਐਤਵਾਰ ਦੀ ਛੁੱਟੀ ਦਾ ਦਿਨ ਹੈ, ਹੋਰ ਵੀ ਅਸਥਾਨ ਜਿੰਨੇ ਵੀ ਵੱਧ ਤੋਂ ਵੱਧ ਦਰਸ਼ਨ ਕੀਤੇ ਜਾਣਗੇ। ਸੋ ਇਹ ਸਮਾਂ ਸੁਭਾਗਾ ਮਿਲਿਆ ਸਾਧ ਸੰਗਤ, ਅਤੇ ਜ਼ਰੂਰ ਸਭ ਨੇ ਉੱਦਮ ਕਰਕੇ ਇੱਥੇ ਵੀ ਬੱਸਾਂ ਦਾ, ਹੋਰ ਟਰੱਕਾਂ ਦਾ ਜਾਂ ਟੈਂਪੂਆਂ ਦਾ ਕੋਈ ਨਾ ਕੋਈ ਤੁਹਾਡੇ ਵਾਸਤੇ ਵੀ ਇੰਤਜ਼ਾਮ ਕੀਤਾ ਜਾਵੇਗਾ। ਇਹ ਸਾਰੀਆਂ ਜਿਹੜੀਆਂ ਸੰਗਤਾਂ ਨੇ ਲੁਧਿਆਣੇ ਦੀਆਂ ਇੱਥੋਂ ਇਕੱਠੇ ਹੋ ਕੇ, ਅਤੇ ਅਸੀਂ ਉੱਥੋਂ ਆ ਜਾਵਾਂਗੇ ਜਰਗ ਤੋਂ, ਫਿਰ ਆਪਾਂ ਇੱਕ ਵੱਡੇ ਨਗਰ ਕੀਰਤਨ ਦੇ ਰੂਪ ਵਿੱਚ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਕੇ ਹਾਜ਼ਰੀ ਲਵਾਵਾਂਗੇ। ਅਤੇ ਇਹ ਵੀ ਉੱਦਮ ਕਈ ਪ੍ਰੇਮੀਆਂ ਨੇ ਕੀਤਾ ਹੈ ਔਰ ਉਹਨਾਂ ਨੇ ਸੇਵਾ ਮੰਗੀ ਹੈ, ਵੀ ਜੀ ਸਾਨੂੰ ਇਹ ਸੇਵਾ ਦੇ ਦਿਓ ਵੀ ਅਸੀਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਦਫ਼ਾ ਇਹ ਖੁਸ਼ੀ ਦਾ ਸਮਾਗਮ ਦੇਖਣਾ ਹੈ, ਵੀ ਅਸੀਂ ਜਹਾਜ਼ ਨੂੰ ਉਹਨਾਂ ਨੂੰ ਪ੍ਰੇਰ ਕੇ ਅਤੇ ਉਹਨਾਂ ਨੂੰ ਪੈਸੇ ਦੇ ਕੇ ਉੱਪਰੋਂ ਫੁੱਲ ਵੀ ਫਟਾਵਾਂਗੇ। ਇਹ ਤਾਂ ਸਾਧ ਸੰਗ ਪਿਆਰ ਜਿੰਨਾ ਵੀ ਆਪਾਂ ਕਰ ਲਈਏ ਗੁਰੂ ਨਾਲ ਉਨਾ ਹੀ ਥੋੜ੍ਹਾ ਹੈ, ਕੋਈ ਕਿਸੇ ਢੰਗ ਨਾਲ ਸੇਵਾ ਕਰਦਾ, ਕੋਈ ਕਿਸੇ ਢੰਗ ਨਾਲ, ਜਹਾਜ਼ ਵੀ ਉੱਪਰੋਂ ਫੁੱਲ ਸੁੱਟੇਗਾ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਮਨਾਉਣ ਵਾਸਤੇ। ਸੋ ਇਹ 17 ਤਰੀਕ ਇਹ ਸਾਰਾ ਫਿਰ ਇਸ਼ਤਿਹਾਰ ਵੀ ਅਖਬਾਰਾਂ ਵਿੱਚ ਸਭ ਕੁਛ ਆ ਜਾਵੇਗਾ, ਅਤੇ ਆਪਣੇ ਉਹਦੇ ਵਿੱਚ ਵਰਦੀ ਇਹ ਜ਼ਰੂਰੀ ਹੈ, ਕੋਸ਼ਿਸ਼ ਕਰਿਓ ਚਿੱਟੇ ਵਸਤਰ, ਕੇਸਰੀ ਦਸਤਾਰਾਂ ਅਤੇ ਕੇਸਰੀ ਦੁਪੱਟੇ ਬੀਬੀਆਂ ਨੇ ਪੂਰੀ ਇੱਕ ਵਰਦੀ ਵਿੱਚ, ਇੱਕ ਡਿਸਿਪਲਨ ਦੇ ਵਿੱਚ, ਇੱਕ ਅਨੁਸ਼ਾਸਨ ਦੇ ਵਿੱਚ, ਕਿਉਂਕਿ ਗੁਰੂ ਮਹਾਰਾਜ ਨੇ ਧਰਮ ਹੀ ਬਣਾਇਆ ਸਾਨੂੰ, ਧਰਮ ਦਾ ਮਤਲਬ ਹੀ ਹੈ ਕਿਸੇ ਮਰਿਆਦਾ ਵਿੱਚ ਰਹਿਣਾ, ਧਰਮ ਦਾ ਮਤਲਬ ਹੀ ਹੈ ਡਿਸਿਪਲਨ ਵਿੱਚ ਆਉਣਾ, ਆਪਣੇ ਆਪ ਨੂੰ ਕਿਸੇ ਬੰਦਸ਼ ਵਿੱਚ ਲੈ ਕੇ ਆਉਣਾ। ਸੋ ਬੰਦਸ਼ ਵਿੱਚ ਲਿਆਉਣ ਵਾਸਤੇ ਇੱਕ ਵਰਦੀ ਵੀ ਹੋਣੀ ਬੜੀ ਜ਼ਰੂਰੀ ਹੈ, ਅਤੇ ਵਰਦੀ ਸਾਡੀ ਚਿੱਟੇ ਵਸਤਰ, ਕੇਸਰੀ ਦਸਤਾਰਾਂ, ਕੇਸਰੀ ਦੁਪੱਟੇ। 17 ਤਰੀਕ ਨੂੰ ਆਪਾਂ ਗੁਰੂ ਗੁਰੂ ਜਪਦੇ ਔਰ ਗੁਰੂ ਦੇ ਚਰਨਾਂ ਵਿੱਚ ਆਪਣਾ ਜਾ ਕੇ ਸੀਸ ਨਵਾਵਾਂਗੇ, ਫਿਰ ਖੁਸ਼ੀਆਂ ਕਰਾਂਗੇ ਪ੍ਰਾਪਤ, ਫਿਰ ਆਪਣਾ ਜਨਮ ਸਫਲਾ, ਲੋਕ ਸੁਖੀ, ਪਰਲੋਕ ਸਹਿਲਾ ਹੋ ਜਾਵੇਗਾ। ਜਿਨ੍ਹਾਂ ਨੇ ਅੰਮ੍ਰਿਤ ਛਕਣਾ ਭਾਈ, ਕਈਆਂ ਦੇ ਨਾਂ ਸਨ ਪਰ ਉਹ 4 ਤਰੀਕ ਨੂੰ ਜਰਗ ਸਾਹਿਬ 3 ਦੀ ਰਹਿਣ ਸਵਾਈ ਅਤੇ 4 ਨੂੰ ਵੱਡੀ ਪੱਧਰ ਵਿੱਚ ਉੱਥੇ ਹੀ ਅੰਮ੍ਰਿਤ ਛਕਾਇਆ ਜਾਣਾ ਹੈ।

ਕਿਸੇ ਨੇ ਜਾਣਾ ਨਹੀਂ, ਕੋਈ ਫਰਕ ਨਹੀਂ ਪੈਂਦਾ ਪੰਜ ਸੱਤ ਮਿੰਟ ਨਾਲ। ਮੇਰਾ ਖਿਆਲ ਹੈ ਕਈ ਬੰਦੇ ਇੱਥੇ ਵੀ ਹੁੰਦੇ ਜਿਹੜੇ ਸਾਰੀ ਸਾਰੀ ਰਾਤ ਟੈਲੀਵਿਜ਼ਨ ਹੀ ਦੇਖੀ ਜਾਂਦੇ ਨੇ, ਅਤੇ ਉੱਥੇ ਵੀ ਸਕੇਮਾ ਨਹੀਂ ਹੁੰਦਾ। ਪਰ ਇੱਕ ਦਿਨ ਜੇ ਗੁਰੂ ਦੇ ਲੇਖੇ ਲੱਗ ਜੇ ਤਾਂ ਚੰਗੀ ਗੱਲ ਹੈ। ਸੋ ਇਸ ਕਰਕੇ ਪਹਿਲਾਂ ਨਹੀਂ ਜਾਣਾ, ਕੋਸ਼ਿਸ਼ ਕਰਨੀ ਹੈ ਅਤੇ ਮਹਾਰਾਜ ਨੂੰ ਨਿੱਘੀ ਵਧਾਇਗੀ ਦੇ ਕੇ, ਮਹਾਰਾਜ ਦੀਆਂ ਖੁਸ਼ੀਆਂ ਲੈ ਕੇ ਫਿਰ ਆਪਾਂ ਨੇ ਜਾਣਾ ਹੈ। ਆਓ ਜਰਗ ਸਾਹਿਬ, ਹਰ ਸੰਗਰਾਂਦ ਨੂੰ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਜਾਂਦਾ ਹੈ। 13 ਤਰੀਕ ਦੀ ਸੰਗਰਾਂਦ ਹੈ ਵਿਸਾਖੀ ਦੀ, ਵਿਸਾਖੀ ਦਾ ਦਿਨ 13 ਤਰੀਕ, ਅਤੇ ਦੀਵਾਨ ਹੈ ਉੱਥੇ। ਇਸੇ ਤਰ੍ਹਾਂ ਹਰ ਪੂਰਨਮਾਸ਼ੀ ਦਾ ਦੀਵਾਨ ਹੁੰਦਾ ਹੈ ਜਰਗ ਸਾਹਿਬ, ਦਿਨ ਦਾ 1 ਵਜੇ ਤੋਂ 4 ਵਜੇ ਤੱਕ। ਹਰ ਸੰਗਰਾਂਦ ਦਾ ਦੀਵਾਨ ਹੁੰਦਾ ਹੈ 1 ਵਜੇ ਤੋਂ 4 ਵਜੇ ਤੱਕ। ਇਹ ਪ੍ਰੋਗਰਾਮ ਆਪਣੇ ਯਾਦ ਰੱਖਣੇ, ਬੋਲੋ ਸਾਰੇ।

ਸਤਨਾਮ ਸ੍ਰੀ ਵਾਹਿਗੁਰੂ ਜੀ। ਗਿਆਨ ਧਿਆਨ ਸਿੱਧ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ

ਮਿੱਠੀ ਜਾਤ ਦੇ ਅੰਦਰ

ਗੁਰੂ ਕਿਸਾ ਜੀ ਨਵਾਜੀ, ਗੁਰੂ ਸਵਾਰੀ, ਗੁਰੂ ਖਾਲਸਾ ਸਾਧ ਸੰਗਤ, ਸਾਰੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਬਹੁਤ ਵੱਡੇ ਭਾਗ

400 ਸਾਲਾਂ ਪਹਿਲਾ ਪ੍ਰਕਾਸ਼ ਦਿਹਾੜਾ, ਉਸਦੇ ਸੰਬੰਧ ਵਿੱਚ ਸੰਤ ਸਮਾਗਮ ਮਹਾਨ ਪ੍ਰੋਗਰਾਮ ਚੱਲ ਰਿਹਾ। ਆਖਰੀ ਪੰਜਵਾਂ ਦਿਨ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਧੰਨ ਗੁਰੂ ਕੀ ਬਾਣੀ, ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ। ਗੁਰਬਾਣੀ ਸਾਡਾ ਗੁਰੂ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਹ ਵਚਨ, ਸ਼ਬਦ ਗੁਰੂ ਸੋਰਤ ਧੁਨ ਚੇਲਾ, ਸ਼ਬਦ ਜੋ ਗੁਰਬਾਣੀ ਹੈ ਸਾਡਾ ਗੁਰੂ ਹੈ। ਔਰ ਗੁਰਬਾਣੀ ਗੁਰੂ ਦੇ ਲੜ ਲੱਗ ਕੇ ਹੀ ਪ੍ਰਾਣੀ ਮਾਤਰ ਦਾ ਭਲਾ ਹੋ ਸਕਦਾ ਹੈ।

ਦਾ ਸਾਰ ਘੱਟ ਘੱਟ ਮਾਲਕ ਦਿਲਾਂ ਕਾ ਸੱਚਾ ਪਰਵਦਗਾਰ ਕੁਦਰਤ ਕੀਮ ਨਾ ਜਾਣੀਐ ਵੱਡਾ ਬੇਪਰਵਾਹ ਕਰ ਬੰਦੇ ਤੂੰ ਬੰਦਗੀ ਜਿਚਰ ਘੱਟ ਮੈਂ ਸਾਹ ਜਿੰਨੀ ਦੇਰ ਸਰੀਰ ਵਿੱਚ ਪ੍ਰਾਣ ਹਨ ਓਨੀ ਦੇਰ ਬੰਦਗੀ ਕਰਦਾ ਰਹਿ ਹਰ ਸਵਾਸ ਨਾਲ ਵਾਹਿਗੁਰੂ ਮੰਤਰ ਦਾ ਸਿਮਰਨ ਕਰ ਇੱਕ ਵੀ ਸਵਾਸ ਬੇਅਰਥ ਨਹੀਂ ਜਾਣਾ ਚਾਹੀਦਾ ਉਠਤ ਬੈਠਤ ਸੋਵਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ ਸਵਾਲ ਕਰ ਸਕਦਾ ਇਨਸਾਨ ਮਹਾਰਾਜ ਜੀ ਇਹ ਸਿਮਰਨ ਦਾ ਕੀ ਫਾਇਦਾ ਬਾਰ ਬਾਰ ਵਾਹਿਗੁਰੂ ਵਾਹਿਗੁਰੂ ਜਪਣ ਦਾ ਬਾਰ ਬਾਰ ਬਾਣੀ ਪੜ੍ਹਨ ਦਾ ਉਹੀ ਜਪਜੀ ਸਾਹਿਬ ਰੋਜ਼ ਪੜ੍ਹਦਿਆਂ ਕੀ ਫਾਇਦਾ ਪਰ ਮਹਾਰਾਜ ਜੀ ਦਾ ਇਹ ਵਚਨ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹ ਮਨ ਤਨ ਧਰਪੀਐ ਬਾਰ ਬਾਰ ਪ੍ਰਭੂ ਦਾ ਨਾਮ ਜਪ ਨਾਮ ਅੰਮ੍ਰਿਤ ਨਾਮ ਰਸ ਪੀ ਫਿਰ ਵਾਰ ਵਾਰ ਜਪੇਗਾ ਤੇ ਕੁਛ ਰਸ ਆਵੇਗਾ ਤੇ ਉਹ ਰਸ ਜਦੋਂ ਆ ਗਿਆ ਉਹ ਰਸ ਆਵਾ ਇਹ ਰਸ ਨਹੀਂ ਭਾਵਾ ਇਹ ਦੁਨੀਆਂ ਦੇ ਰਸ ਫਿਰ ਸਭ ਫਿੱਕੇ ਪੈ ਜਾਣਗੇ ਆਨ ਰਸਾ ਜੇਤੇ ਤੈ ਚਾਖੇ ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ ਹਰ ਰਸ ਕਾ ਤੂੰ ਚਾਖੈ ਸਵਾਦ ਚਾਖਤ ਹੋਏ ਰਹੇ ਵਿਸਮਾਦ ਹਰ ਰਸ ਕੀ ਕੀਮਤ ਕਹੀ ਨਾ ਜਾਏ ਹਰ ਰਸ ਸਾਧੂ ਹਾਰ ਸਮਾਏ ਫਿਰ ਇਹ ਪ੍ਰਸ਼ਨ ਕਰਦਾ ਮਹਾਰਾਜ ਜੀ ਸਿਮਰਨ ਕਰਨ ਦਾ ਕੀ ਫਾਇਦਾ ਤੇ ਗੁਰੂ ਜੀ ਸੁਖਨੀ ਸਾਹਿਬ ਦੇ ਆਰੰਭ ਵਿੱਚ ਹੀ ਦੱਸਦੇ ਨੇ ਕੀ ਫਾਇਦਾ ਹੈ ਸੁਖਨੀ ਸਾਹਿਬ ਦਾ ਪਾਠ ਬੜੇ ਪ੍ਰੇਮੀ ਕਰਦੇ ਹਨ ਮਹਾਰਾਜ ਜੀ ਨੇ ਮਹਾਨ ਕਿਰਪਾ ਕੀਤੀ ਭਾਈ ਗੁਰਦਾਸ ਦੇ ਨਾਲ ਮਹਾਰਾਜ ਜੀ ਬਚਨ ਕਰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਭਾਈ ਗੁਰਦਾਸ ਕਲਯੁਗ ਦਾ ਭਿਆਨਕ ਸਮਾਂ ਆ ਰਿਹਾ ਬੜਾ ਅਸੀਂ ਸੋਚਦੇ ਹਾਂ ਕੋਈ ਐਸੀ ਬਾਣੀ ਉਚਾਰਨ ਕਰ ਦਈਏ ਜਿਹਨੂੰ ਪੜ੍ਹ ਕੇ ਕਲਯੁਗ ਦਾ ਪ੍ਰਭਾਵ ਨਾ ਪਵੇ ਔਰ ਸੁੱਖ ਮਿਲੇ ਆਨੰਦ ਮਿਲੇ ਖੇੜਾ ਮਿਲੇ ਖੁਸ਼ੀਆਂ ਮਿਲ ਜਾਣ ਮਹਾਰਾਜ ਜੀ ਉਹ ਕਿਹੜੀ ਬਾਣੀ ਹੈ ਮਹਾਰਾਜ ਜੀ ਨੇ ਬਚਨ ਕੀਤਾ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਸੁਖਮਨੀ ਸਾਹਿਬ

ਸੁਖਨੀ ਸਾਹਿਬ ਨੂੰ ਕਿਉਂ ਸੁਖਮਨੀ ਕਹਿੰਦੇ ਹੋ? ਵੀ ਇਹ ਤਾਂ ਮਹਾਰਾਜ ਜੀ ਨੂੰ ਪੁੱਛੋ ਜਿਨ੍ਹਾਂ ਨੇ ਨਾਮ ਰੱਖਿਆ। ਦੇਖੋ ਗੁਰੂ ਮਹਾਰਾਜ ਦਾ ਨਾਮ ਦਿੱਤਾ ਉਹਤੇ ਵੀ ਅਸੀਂ ਤਰਕਾਂ ਕਰੀ ਜਾਂਦੇ ਹਾਂ। ਮਹਾਰਾਜ ਜੀ ਨੇ ਸੁਖਮਨੀ ਸਾਹਿਬ, ਸੁਖਮਨੀ ਸੁਖਾਂ ਦੀ ਮਣੀ, ਤੇ ਉਹ ਸਾਨੂੰ ਬਖਸ਼ੀ ਹੈ ਤੇ ਗੁਰੂ ਦੇ ਵਚਨਾਂ ਤੇ ਅਸੀਂ ਤਰਕ ਕਰੀ ਜਾਂਦੇ ਹਾਂ, ਕਿੱਥੇ ਭਲਾ ਹੋਏਗਾ। ਸੋ ਮਹਾਰਾਜ ਜੀ ਨੇ ਫਿਰ ਇਹ 24 ਸਲੋਕ, 24 ਅਸ਼ਟਪਦੀਆਂ ਤੇ ਤਕਰੀਬਨ 24,000 ਅੱਖਰ ਹੈ ਸਾਧ ਸੰਗਤ। ਹਰ ਇੱਕ ਇਨਸਾਨ ਨੂੰ 24 ਘੰਟੇ ਵਿੱਚ 24,000 ਸਵਾਸ ਆਉਂਦਾ ਹੈ, ਅਨੁਮਾਨ ਹੈ। ਬੇਸ਼ੱਕ ਕਿਰਿਆ ਅਨੁਸਾਰ ਵਾਧਾ ਘਟਦਾ ਰਹਿੰਦਾ। ਬੈਠਤ 12, ਚਲਤੇ 18, ਸੋਬਤ ਚੱਲੇ 25, ਮੈਥਨ ਕਰਤੇ 64, ਚਲਤੇ ਕਿਉਂ ਨਾ ਭਜੈ ਜਗਦੀਸ਼। ਬੈਠੇ ਬੰਦੇ ਨੂੰ 12 ਸਵਾਸ ਆਉਂਦੇ ਨੇ, ਤੁਰੇ ਫਿਰਦਿਆਂ 18 ਆਉਂਦੇ ਨੇ, ਸੁੱਤੇ ਪਿਆਂ ਨੂੰ 25 ਆਉਂਦੇ ਨੇ। ਕਹਿੰਦੇ ਜਿਹੜਾ ਬਹੁਤਾ ਸੌਂਦਾ ਉਹਦੀ ਉਮਰ ਘੱਟ ਜਾਂਦੀ ਹੈ, ਤੇ ਜਿਹੜੇ ਵਿਕਾਰੀ ਪੁਰਸ਼ ਨੇ ਉਹਨਾਂ ਨੂੰ 64, 5.5 ਗੁਣਾ। ਤੇ ਉਮਰ ਤਾਂ ਹੁਣ ਸਵਾਸਾਂ ਦੇ ਸਿਰ ਤੇ ਹੀ ਹੈ ਨਾ। ਨਾਨਕ ਹਾਲੇ ਸਭ ਦਿਨ ਸਾਸ ਨਹਿ ਵਧਣ ਘਟਣ ਤਿਲ ਸਾਰ। ਇੱਕ ਵੀ ਸਵਾਸ ਨਾ ਵਧਣਾ ਨਾ ਘਟਣਾ, ਜਿੰਨੇ ਇਹ ਸਰੀਰ ਰੂਪੀ ਮਿੱਟੀ ਦੀ ਮਡੋਲੀ ਵਿੱਚ ਜਿੰਨੇ ਸਵਾਸ ਪਾ ਦਿੱਤੇ ਨੇ ਵਾਹਿਗੁਰੂ ਨੇ, ਓਨੇ ਹੀ ਰਹਿਣੇ ਨੇ, ਵਧਣਾ ਘਟਣਾ ਕੋਈ ਨਹੀਂ। ਸੋ ਇਹ ਸਵਾਸ ਵੀ ਬੜੇ ਕੀਮਤੀ ਹਨ, ਕਿਉਂਕਿ ਕੀਮਤੀ ਤਦੇ ਹੀ ਨੇ ਨਾ ਜਦੋਂ ਸਵਾਸ ਮੁੱਕ ਕੇ ਜੀਵਨ ਖਤਮ। ਜਾਂ ਮਤਲਬ ਸਵਾਸ ਹਨ ਤੇ ਜੀਵਨ ਹੈ ਨਾ, ਫਿਰ ਇਦੋਂ ਕੀਮਤੀ ਕਿਹੜੀ ਚੀਜ਼ ਹੋਵੇਗੀ? ਸਵਾਸਾਂ ਜਿੰਨਾ ਅਮੋਲਕ ਵਸਤੂ ਕਿਹੜਾ ਸੰਸਾਰ ਵਿੱਚ ਵਸਤੂ ਹੋਵੇਗੀ? ਇਹ ਸਵਾਸਾਂ ਦੀ ਕੋਈ ਕੀਮਤ ਨਹੀਂ। ਜਦੋਂ ਖਤਮ ਹੋ ਗਏ ਵਾਸਾ, ਜੀਵਨ ਖਤਮ, ਚੱਕ ਲੋ ਹੋਜੂ, ਲੈ ਜੋ ਭਾਈ ਮਰ ਗਿਆ, ਹੁਣ ਮੁਰਦਾ ਹੋ ਗਿਆ, ਇਹਦੀ ਖੇਡ ਖਤਮ ਹੋ ਗਈ, ਜੀਵਨ ਸ਼ਾਂਤ ਹੋ ਗਿਆ, ਜੀਵਨ ਖਤਮ ਹੋ ਗਿਆ, ਮਰ ਗਿਆ, ਇਹਨੂੰ ਚੱਕ ਕੇ ਫੂਕ ਦਿਓ, ਫਿਰ ਰੱਖਦੇ ਵੀ ਨਹੀਂ, ਰਾਤ ਕਟਾਉਣੀ ਔਖੀ ਹੋ ਜਾਂਦੀ ਹੈ ਸਾਧ ਸੰਗਤ। ਸਦੇ ਗੁਰਬਾਣੀ ਵਿੱਚ ਬਚਨ ਹੈ ਨਾ, ਉਹ ਪੜ੍ਹੋ, ਸਾਰੇ ਤਿੰਨਾਂ ਹਿੱਸਿਆਂ ਵਿੱਚ ਬੋਲੋ, ਪਹਿਲੇ ਦਾਸ ਬੋਲੇਗਾ, ਫਿਰ ਸਾਰੇ ਭਾਈ, ਤੀਸਰੇ ਪਾਸੇ ਸਾਰੀਆਂ ਬੀਬੀਆਂ।

ਸਾਲ ਰਸੋਈ ਏਕ ਘੜੀ ਪੁਨ ਰਹਿਣ ਨਾ ਹੋਈ। ਇੱਕ ਘੜੀ ਵੀ ਨੀ ਰੱਖਣਾ ਰੇ ਬੌਰੇ, ਐ ਬੌਰੇ ਐ ਮੂਰਖ ਬੰਦੇ, ਰੇ ਬੌਰੇ ਤੋਹੇ ਘੜੀ ਨਾ ਰੱਖੈ ਕੋਈ, ਤੂੰ ਰਾਮ ਨਾਮ ਜਪ ਸੋਈ। ਕਲੀ ਧਰ ਪਾਤਸ਼ਾਹ ਦਾ ਵਚਨ ਤੋ ਤਨ ਤਿਆਗ ਥੀ ਸੁਣ ਰੇ ਜੜ, ਪ੍ਰੇਤ ਵਖਾਣ ਤ੍ਰਿਆ ਭਾਜੈ ਹੈ। ਤ੍ਰਿਆ ਘਰ ਵਾਲੀ ਪ੍ਰੇਤ ਕਹਿ ਕੇ ਭੱਜ ਜਾਂਦੀ ਹੈ ਜਦੋਂ ਸਰੀਰ ਚੋਂ ਪ੍ਰਾਣ ਨਿਕਲ ਜਾਂਦੇ ਨੇ। ਘਰ ਕੀ ਨਾਰ ਬਹੁਤ ਸਿੱਤ ਜਾਤ ਹੋ, ਨੌਵੇਂ ਪਾਤਸ਼ਾਹ ਮਹਾਰਾਜ ਜੀ ਦਾ ਬਚਨ। ਘਰ ਕੀ ਨਾਰ ਬਹੁਤ ਸਿੱਤ ਜਾਤ ਹੋ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ, ਭੂਤ ਰਹਿਣ ਕਿਉਂ ਦੀਆ। ਬਈ ਹੁਣ ਇਹ ਭੂਤ ਬਣ ਗਿਆ, ਭੂਤ ਦਾ ਵਾਸਾ ਘਰਾਂ ਚ ਨੀ ਹੁੰਦਾ, ਭੂਤ ਰਹਿੰਦੇ ਨੇ ਕਬਰਾਂ ਚ, ਮੜੀਆਂ ਚ ਲੈ ਜਾਓ ਇਹਨੂੰ, ਇਹਦਾ ਹੁਣ ਇੱਥੇ ਰਹਿਣ ਦਾ ਹੱਕ ਨਹੀਂ, ਇਹ ਮਰ ਚੁੱਕਿਆ, ਮੁਰਦਾ ਬਣ ਗਿਆ, ਪ੍ਰੇਤ ਬਣ ਗਿਆ। ਹਾਂ ਰੇ ਬੌਰੇ ਤੋਹੇ ਘੜੀ ਨਾ ਰੱਖੈ ਕੋਈ, ਘੜੀ ਵੀ ਤੈਨੂੰ ਰੱਖਣਾ ਔਖਾ ਹੋ ਜਾਵੇਗਾ। ਐਸੀ ਦੁਨੀਆਂ ਮਤਲਬ ਦੀ ਹੈ। ਸੋ ਇਸ ਤਰ੍ਹਾਂ ਉਹ ਸਮਾਂ ਜਦੋਂ ਆ ਗਿਆ, ਅੰਤ ਸਮਾਂ, ਇਹਦੀ ਕਦਰ ਕੀਮਤ ਚਾਹੇ ਇਹ ਕਰੋੜਾਂ ਅਰਬਾਂ ਪਤੀ ਸੀ, ਚਾਹੇ ਸੱਤਾਂ ਵਲੈਤਾਂ ਦਾ ਬਾਦਸ਼ਾਹ ਸੀ, ਤੇ ਉਦੋਂ ਇਹਦੀ ਕੀਮਤ ਕਿਹੜੀ, ਉਹ ਜ਼ਿਆਦਾ ਨਹੀਂ ਪਵੇਗੀ। ਫੂਕ ਦੇਣਗੇ ਸਵਾਹ ਦੀ ਮੁੱਠੀ, ਇੱਕ ਗਰੀਬ ਦੀ ਵੀ ਬਣਨੀ ਹੈ ਤੇ ਉਹ ਅਰਬਾਂ ਪਤੀ ਦੀ ਵੀ ਬਣਨੀ ਹੈ। ਮਰਨ ਤੋਂ ਬਾਅਦ ਇੱਕੋ ਜਿਹੀ ਗੱਲ ਹੋਗੀ, ਅੱਗੇ ਫਿਰ ਗਤੀ ਕਰਮ ਅਨੁਸਾਰ। ਜਿੰਨੇ ਵੱਡੇ ਵੱਡੇ ਲੋਕ ਨੇ, ਉਹਦੇ ਵੱਡੇ ਵੱਡੇ ਔਗਣ ਵੀ ਹਨ ਉਹਨਾਂ ਨੇ, ਉਹਦੇ ਵੱਡੇ ਵੱਡੇ ਪਾਪ ਵੀ ਕੀਤੇ ਨੇ ਉਹਨਾਂ ਨੇ, ਤੇ ਫਿਰ ਉਹ ਕਰਮ ਅਨੁਸਾਰ ਅੱਗੇ ਗਤੀ ਹੁੰਦੀ ਹੈ। ਮਹਾਰਾਜ ਜੀ ਬਚਨ ਕਰਦੇ, ਛੇ ਕਿਸਮ ਦੀ ਗਤੀ ਹੈ, ਛੇ ਕਿਸਮ ਦੇ ਲੋਕ ਨੇ ਸੰਸਾਰ ਦੇ ਵਿੱਚ। ਗਤੀ ਕਹਿੰਦੇ ਨੇ ਮਰਨ ਤੋਂ ਬਾਅਦ ਦੀ ਅਵਸਥਾ ਨੂੰ, ਪਾਪੀ, ਪੁੰਨੀ, ਪ੍ਰਾਣਾ ਜਾਮੀ, ਭਗਤ, ਬਰਮ ਗਿਆਨੀ ਤੇ ਕਾਰਕ। ਸਭ ਤੋਂ ਭੈੜੀ ਗਤੀ ਪਾਪੀ ਲੋਕਾਂ ਦੀ ਹੈ। ਸੋ ਇਸ ਤਰ੍ਹਾਂ ਜਾਣੀ ਭਾਵ ਕੇ ਇਹ ਸਵਾਸਾਂ ਦੀ ਫਿਰ ਬੜੀ ਕੀਮਤ ਹੋਈ, ਜਿਹਦੇ ਆਸਰੇ ਨੂੰ ਸਲਾਮਾਂ ਹੁੰਦੀਆਂ ਨੇ। ਜਦੋਂ ਸਵਾਸ ਨਿਕਲ ਗਏ, ਪ੍ਰਾਣ ਪੰਖੇਰੂ ਉੱਡ ਗਏ, ਤੇ ਉਦੋਂ ਇਹ ਮਿੱਟੀ ਵਿੱਚ ਮਿਲ ਜਾਵੇਗਾ। ਇਹਦੀ ਕਦਰ ਕੀਮਤ ਸਭ ਸਲਾਮਾਂ ਉੱਥੇ ਹੀ ਖੜ ਜਾਣਗੀਆਂ, ਉੱਥੇ ਹੀ ਸਭ ਰੁਕ ਜਾਣਗੇ, ਕਿਸੇ ਨੇ ਇਹਨੂੰ ਪੁੱਛਣਾ ਨਹੀਂ। ਸਾਧ ਸੰਗਤ ਫਿਰ ਤਾਂ ਪੁੱਛਦੇ ਉਹਨਾਂ ਨੂੰ ਹੀ ਨਾ ਜਿਹੜੇ ਬੰਦਗੀ ਕਰਨ ਵਾਲੇ ਨੇ। ਉਹਨਾਂ ਬਚਨ ਹੈ, ਰੇ ਰੇ ਦਰ ਗਏ ਕਹਿ ਨਾ ਕੋਊ, ਆਓ ਬੈਠ ਆਦਰ ਸੁਭ ਦੇਉ। ਪਰ ਵਿਚਾਰ ਕਰਨ ਦਾ ਭਾਵ, ਇਹ ਸਵਾਸ ਬੜੇ ਕੀਮਤੀ ਹਨ, ਬੜੇ ਬੇਕੀਮਤੇ ਹਨ। ਜਿਸ ਤਰ੍ਹਾਂ ਇਹ ਕੋਈ ਮਹਾਂਪੁਰਸ਼ ਅੰਤ ਸਮਾਂ ਨੇੜੇ ਆਇਆ, ਜਗਿਆਸੂਆਂ ਨੂੰ ਕਹਿਣ ਲੱਗੇ, ਭਾਈ ਸਾਡਾ ਸਮਾਂ ਨੇੜੇ ਆ ਗਿਆ, ਗਿਣਤੀ ਦੇ ਸਵਾਸ ਰਹਿ ਗਏ। ਮਹਾਰਾਜ ਜੀ ਕੋਈ ਉਪਦੇਸ਼ ਕਰ ਜਾਂਦੇ ਜਾਂਦੇ ਜਾਂਦੇ, ਮਹਾਂਪੁਰਸ਼ ਕਹਿੰਦੇ ਵੀ ਸਾਰੀ ਜ਼ਿੰਦਗੀ ਉਪਦੇਸ਼ ਹੀ ਕੀਤਾ। ਭਾਗਾਂ ਵਾਲੇ ਨੇ ਜਿਨ੍ਹਾਂ ਨੇ ਅਮਰ ਕੀਤਾ, ਬਚਨ ਮੰਨਿਆ, ਸੰਤੋ ਸਾਗਰ ਪਾਰ ਉਤਰੀਏ, ਜੇ ਕੋ ਬਚਨ ਕਮਾਵੇ ਸੰਤਨ ਕਾ, ਸੋ ਗੁਰ ਪ੍ਰਸਾਦੀ ਤਰੀਏ। ਵੀ ਜੇ ਸਾਰੀ ਜ਼ਿੰਦਗੀ ਉਪਦੇਸ਼ ਦਾ ਅਸਰ ਨਹੀਂ ਹੋਇਆ, ਵੀ ਆ ਦੋ ਚਾਰ ਸਾਥਾਂ ਦੇ ਨਾਲ ਉਪਦੇਸ਼ ਕੀਤੇ ਦਾ ਕਿੰਨਾ ਕੁ ਫਾਇਦਾ ਹੋ ਜਾਏਗਾ। ਨਹੀਂ ਮਹਾਰਾਜ ਜੀ ਫੇਰ ਵੀ ਕਹਿੰਦੇ, ਭਾਈ ਫਿਰ ਸਮਾਂ ਬੜਾ ਥੋੜਾ ਹੈ, ਸਵਾਸ ਥੋੜੇ ਜੇ ਰਹਿੰਦੇ ਨੇ, ਫਿਰ ਮਾਇਆ ਲੈ ਜਾਓ ਤੇ ਸ਼ਹਿਰ ਵਿੱਚੋਂ ਸਵਾਸ ਮੁੱਲ ਲੈ ਆਓ। ਹੁਣ ਭੋਲੇ ਲੋਕ ਮਾਇਆ ਚੱਕੀ ਤੇ ਥੈਲੀਆਂ ਮੋਹਰਾਂ ਦੀਆਂ ਤੇ ਸ਼ਹਿਰ ਵਿੱਚ ਭੱਜੇ ਫਿਰਦੇ ਨੇ। ਬਈ ਸਾਨੂੰ ਸੰਤਾਂ ਵਾਸਤੇ ਸਵਾਸ ਚਾਹੀਦੇ ਨੇ, ਮਹਾਂਪੁਰਸ਼ ਸਵਾਸ ਚਾਹੀਦੇ ਨੇ, ਉਹਨਾਂ ਦੇ ਸਵਾਸ ਥੋੜੇ ਰਹਿੰਦੇ ਨੇ, ਕਿੰਨੀ ਮਰਜ਼ੀ ਕੀਮਤ ਲੈ ਲਓ। ਪਰ ਅਖੀਰ ਇਸ ਰਿਜ਼ਲਟ ਤੇ ਪਹੁੰਚ ਗਏ ਵੀ ਕਿਤੋਂ ਇੱਕ ਵੀ ਸਵਾਸ ਨਹੀਂ ਮਿਲਿਆ ਲੱਖਾਂ ਕਰੋੜਾਂ ਨੂੰ, ਹਾਰ ਕੇ ਆ ਗਏ। ਮਹਾਰਾਜ ਜੀ ਸਵਾਸ ਤਾਂ ਮੁੱਲ ਹੀ ਨਹੀਂ ਮਿਲਦਾ। ਕਹਿੰਦੇ ਤਦੇ ਤਾਂ ਤੁਹਾਨੂੰ ਇਹੋ ਹੀ ਉਪਦੇਸ਼ ਕਰਨਾ ਸੀ ਵੀ ਇਹ ਸਵਾਸ ਕਿਸੇ ਕੀਮਤ ਤੇ ਨਹੀਂ ਮਿਲਣੇ, ਇਹ ਤਾਂ ਵਾਹਿਗੁਰੂ ਨੇ ਉਦਾਰਤਾ ਇੰਨੀ ਕੀਤੀ, ਸਾਨੂੰ ਇੰਨੇ ਖੁੱਲੇ ਸਵਾਸ ਦੇ ਦਿੱਤੇ। ਪਰ ਉਹ ਖੁੱਲੇ ਸਵਾਸ ਜਿੰਨੀ ਖੁੱਲ ਡੁੱਲ ਦੇ ਨਾਲ ਵਾਹਿਗੁਰੂ ਨੇ ਕਿਰਪਾ ਕੀਤੀ, ਓਨੀ ਖੁੱਲ ਡੁੱਲ ਦੇ ਨਾਲ ਅਸੀਂ ਇਹਨਾਂ ਨੂੰ ਬੇਅਰਥ ਗਵਾ ਰਹੇ ਹਾਂ।
ਮਹਾਰਾਜ ਦਾ ਤਾਂ ਇਹੋ ਇਸ਼ਾਰਾ ਸੀ ਨਾ।

ਖੇਤਰ ਵੰਡੇ ਜਾਣਗੇ। ਬੇਅੰਤ ਗਰੀਬ ਇਕੱਠੇ ਹੋ ਗਏ, ਵੱਡੇ ਵੱਡੇ ਬੁੱਕ ਭਰ ਭਰ ਕੇ ਪੱਲਿਆਂ ਵਿੱਚ ਪਾਈ ਜਾਂਦਾ ਤਿਲਾਂ ਦੇ। ਅਕਸਰ ਹੱਦ ਸੀ ਨਾ, ਤੇ ਹੁਣ ਕੋਠਾ ਖਾਲੀ ਹੋ ਗਿਆ, ਗਰੀਬ ਵਿਚਾਰੇ ਰੋਂਦੇ ਨੇ ਜਿਹੜੇ ਰਹਿ ਗਏ। ਫਰੀਦ ਸਾਹਿਬ ਜੀ ਆ ਗਏ, ਸੇਠ ਜੀ ਕੀ ਗੱਲ, ਤੂੰ ਵੀ ਬੜਾ ਉਦਾਸ ਹੈ ਤੇ ਲੋਕ ਰੋ ਰਹੇ ਨੇ ਕਾਰਨ। ਫਕੀਰ ਸਾਈ, ਮੈਂ ਤਿਲਾਂ ਦਾ ਕੋਠਾ ਭਰਿਆ ਸੀ, ਵੀ ਕਿਤੇ ਕਾਲ ਕੁਲ ਪੈ ਗਿਆ ਤੇ ਗਰੀਬਾਂ ਨੂੰ ਵੰਡ ਦਿਆਂਗਾ, ਸਮਾਂ ਐਸਾ ਹੀ ਬਣ ਗਿਆ ਸੀ ਤੇ ਗਰੀਬਾਂ ਨੂੰ ਮੈਂ ਬੁੱਕ ਭਰ ਭਰ ਕੇ ਵੰਡਤੇ ਤੇ ਹੁਣ ਇਹ ਰਹਿ ਗਏ। ਫਰੀਦ ਸਾਹਿਬ ਜੀ ਕਹਿੰਦੇ, ਸੇਠ ਜੀ ਜਿਹੜਾ ਸੰਕੋਚ ਨਾਲ ਵਰਤ ਲੈਂਦਾ ਵਿਚਾਰਿਆਂ ਦਾ, ਇਹਨਾਂ ਦਾ ਵੀ ਸਰ ਜਾਂਦਾ। ਇੱਕ ਤਾਂ ਕਿੰਨੇ ਕਿੰਨੇ ਲੈ ਗਏ ਤੇ ਇੱਕ ਵਿਚਾਰੇ, ਹੁਣ ਇੱਕ ਤਿਲ ਵੀ ਨਹੀਂ ਮਿਲਿਆ ਇਹਨਾਂ ਨੂੰ ਤੇ ਸਿਆਣਪ ਵਰਤਣੀ ਸੀ। ਇਹ ਤਾਂ ਇੱਕ ਦ੍ਰਿਸ਼ਟਾਂਤ ਹੈ, ਉਪਦੇਸ਼ ਸਾਨੂੰ ਕੀਤਾ ਗੁਰਬਾਣੀ ਦੇ ਵਿੱਚ ਫਰੀਦ ਸਾਹਿਬ ਜੀ ਨੇ।

ਜਾਣਾ ਤਿਲ ਥੋੜੜੇ ਸੰਭਲ ਬੁੱਕ ਭਰੀ, ਜੇ ਜਾਣਾ ਸੌ ਨੰਡੜਾ ਤਾਂ ਥੋੜਾ ਮਾਣ ਕਰੀ। ਮਾਣ ਥੋੜਾ ਕਰ, ਮਾਣ ਤੇਰਾ ਗੁਰੂ ਨੂੰ ਪਰਮੇਸ਼ਰ ਨੂੰ ਭਾਉਂਦਾ ਨਹੀਂ, ਕਾਹਦਾ ਮਾਣ ਕਰਦਾ? ਕਿਹੜੀ ਚੀਜ਼ ਦਾ ਮਾਣ ਹੈ? ਆ ਸਰੀਰ ਦਾ ਮਾਣ ਹੈ। ਸਰੀਰ ਨੇ ਪਤਾ ਨਹੀਂ ਮਾੜੀ ਜੀ ਠੋਕਰ ਲੱਗੀ, ਢਹਿ ਢੇਰੀ ਹੋ ਜਾਣਾ ਇਹਨੇ। ਕਹਾਂ ਵਿਸਾਸਾ ਇਸ ਭਾਂਡੇ ਕਾ, ਇਤਨਕ ਲਾਗੈ ਠਨਕਾ। ਫਿਰ ਮਾਇਆ ਦਾ ਮਾਣ ਕਰਦਾ? ਅੱਜ ਕਰੋੜਾਪਤੀਆਂ, ਕੱਲ ਨੂੰ ਭਿਖਾਰੀ ਵੀ ਬਣਾ ਸਕਦਾ ਵਾਹਿਗੁਰੂ। ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ, ਖਲ ਮੂਰਖ ਤੇ ਪੰਡਿਤ ਕਰਵੋ ਪੰਡਿਤ ਤੇ ਮੁਗਧਾਰੀ। ਸੋ ਵਾਹਿਗੁਰੂ ਦੇ ਵੱਡੇ ਹੱਥਾਂ ਨਰੀਤੇ, ਭਰੇ ਭਰੇ ਸਖਨਾਵੇ ਜੈ ਤਾਕੋ ਵਿਵਹਾਰੇ। ਉਹਦੀ ਖੇਡ ਹੈ, ਮਾਣ ਕਰਨਾ ਨਹੀਂ ਬਣਦਾ। ਮਾਣ ਕਰੇਗਾ, ਮਾਣ ਕਰਨ ਵਾਲੇ ਤਾਂ ਮਿੱਟੀ ਚ ਮਿਲ ਗਏ ਨੇ।

हमारे जगरा

ਆਮ ਜਪਣ ਕੋ ਜੇਬਾ ਦੀਨੀ, ਹਰ ਦਰਸ਼ਨ ਕੋ ਅੱਖੀ, ਇੱਕ ਇੱਕ ਸਵਾਸ ਅਮੋਲਕ ਜਾਵੇ, ਹੱਥ ਨ ਆਵੇ ਲੱਖੀ, 24,000 ਖਰਚ ਬੰਦੇ ਦਾ, ਵਾਧਾ ਮੂਲ ਨਾ ਥੀਵੇ, ਜਿਸ ਬੰਦੇ ਕੋ ਇਤਨਾ ਘਾਟਾ, ਸੋ ਬੰਦਾ ਕਿਵੇਂ ਜੀਵੇ। ਇੰਨਾ ਘਾਟਾ ਵਪਾਰੀਆ ਤੈਨੂੰ ਰੋਜ਼ ਪੈਂਦਾ, ਤੂੰ ਜਿਉਂਦਾ ਫਿਰਦਾ, ਇਹਦਾ ਮਤਲਬ ਅਜੇ ਤੈਨੂੰ ਪਤਾ ਨੀ ਕਿੰਨਾ ਘਾਟਾ ਪੈ ਰਿਹਾ ਹੈ। ਜੇ ਵਾਕਈ ਵਣਜ ਕਰਨ ਵਾਲੇ ਵਪਾਰੀ ਨੇ ਜਿਹੜੇ, ਉਹਨਾਂ ਨੂੰ ਇੱਕ ਦਿਨ ਵੀ ਬਾਣੀ ਨੂੰ ਘਾਟਾ ਪੈ ਜਾਣਾ ਨਾ 2 ਪੈਸੇ ਦਾ, ਉਹਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ। ਪਰ ਇਹ ਵਣਜਾਰੇ ਵਣਜ ਕਰਨ ਵਾਲੇ

ਹਰ ਰੋਜ਼ ਘਾਟੇ ਦਾ ਸੌਦਾ ਹੋ ਰਿਹਾ, ਹਰ ਰੋਜ਼ ਘਾਟੇ ਵਿੱਚ ਜਾ ਰਹੇ ਹਾਂ। ਟੋਟੇ ਕੋ ਵੇਗ ਧਾਇਆ, ਟੋਟੇ ਵਾਲਾ ਸੌਦਾ ਭੱਜ ਭੱਜ ਕੇ ਕਰਦਾ ਹੈ, ਘਾਟੇ ਵਾਲਾ ਸੌਦਾ। ਜਿੱਥੇ ਲਾਭ ਹੈ ਉੱਧਰ ਨੂੰ ਮੂੰਹ ਹੀ ਨਹੀਂ ਕਰਦਾ। ਲਾਭ ਲਿਓ ਹਰ ਰਿਹਾ ਆਰਾਧੋ, ਇੱਥੇ ਲਾਭ ਮਿਲਦਾ ਗੁਰੂ ਦੇ ਚਰਨਾਂ 'ਚ। ਚਾਹੇ ਕਿਵੇਂ ਵੀ ਆ ਜਾਵੇ ਕੋਈ ਬੰਦਾ, ਸਾਧ ਸੰਗਤ ਗੁਰੂ ਮਹਾਰਾਜ ਦੀ ਐਸੀ ਵਡਿਆਈ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਐਸੇ ਸਮਰੱਥ ਹਨ, ਜਿਹੜਾ ਆ ਕੇ ਸ਼ਰਧਾ ਨਾਲ ਮੱਥਾ ਟੇਕਦਾ, ਕਰੋੜਾਂ ਜਨਮਾਂ ਦੇ ਤਾਂ ਪਾਪ ਹੀ ਉਹਦੇ ਨਾਸ ਹੋ ਜਾਂਦੇ ਨੇ, ਔਰ ਜਿੰਨੇ ਕਦਮ ਚੱਲ ਕੇ ਆਉਂਦਾ ਕਦਮ ਸਫਲੇ ਹੁੰਦੇ ਹਨ, ਬਲਕਿ ਇੱਕ ਇੱਕ ਕਦਮ ਦਾ ਇੱਕ ਇੱਕ ਸਮੇਤ ਜੱਗ ਦਾ ਫਲ ਮਿਲਦਾ। ਹੋਰ ਕਿੰਨੀ ਕੁ ਗਿਣਤੀ ਕਰੀਏ, ਕਿੰਨਾ ਕੁ ਲਾਭ ਹੈ ਇੱਥੇ, ਬੜਾ ਹੀ ਲਾਭ ਹੈ। ਲਾਭ ਲੈਣ ਵਾਸਤੇ ਆਉਂਦੇ ਨੇ ਭਾਗਾਂ ਵਾਲੇ, ਲਾਭ ਲਿਹੋ ਹਰ ਰਿਹਾ ਆਰਾਧੋ, ਉਹਦਾ ਫਲ ਕੀ ਹੋਵੇਗਾ, ਛੁਟਕੇ ਆਵਣ ਜਾਣੀ, ਆਉਣ ਜਾਣ ਦਾ ਚੱਕਰ ਮਿਟ ਜਾਵੇਗਾ। ਸੋ ਇਸ ਤਰ੍ਹਾਂ ਇਹ ਬੇਕੀਮਤੇ ਸਵਾਸ ਨੇ, ਇਹਨਾਂ ਨੂੰ ਸੰਭਲ ਕੇ ਵਰਤਣਾ ਸੰਕੋਚ ਦੇ ਨਾਲ। ਕੋਈ ਵੀ ਸਵਾਸ ਗੁਰਮੁਖ ਜਨ ਬੇਅਰਥ ਨਹੀਂ ਜਾਣ ਦਿੰਦੇ, ਸਾਧ ਸੰਗਤ ਇੱਕ ਇੱਕ ਸਵਾਸ ਨਾਲ ਵਾਹਿਗੁਰੂ ਮੰਤਰ ਦਾ ਸਿਮਰਨ ਕਰਦੇ ਹਨ। ਪੰਜਵੇਂ ਪਾਤਸ਼ਾਹ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੀ, 24,000 ਸਵਾਸ ਸਫਲਾ ਹੋ ਜਾਂਦਾ ਹੈ ਜੇ ਇੱਕ ਪਾਠ ਆਪਾਂ ਸੁਖਨੀ ਸਾਹਿਬ ਦਾ ਕਰ ਲਈਏ। ਵੈਸੇ 24,000 ਸਵਾਸ ਭਾਵ 24 ਘੰਟੇ ਆਪਾਂ ਸਿਮਰ ਨਹੀਂ ਕਰ ਸਕਦੇ, ਸਾਧ ਸੰਗਤ ਨਹੀਂ ਹੁੰਦਾ ਸਿਮਰ। ਹਾਂ ਉਹ ਮਹਾਂਪੁਰਸ਼ ਜਿਹੜੇ 8 ਪਹਿਰ, ਉਹਨਾਂ 'ਚ ਤਾਂ ਸੁਤੇ ਸਿਰ ਸੁਰਤ ਲੱਗੀ ਹੋਈ ਹੈ, ਉਹਨਾਂ 'ਚ ਤਾਂ ਵਾਸਤਾ ਕੁਛ ਹੋਰ ਹੈ ਨਾ, ਉਹਨਾਂ ਦੀ ਗੱਲ ਨਹੀਂ ਆਪਾਂ ਆਪਣੀ ਗੱਲ ਕਰਦੇ ਹਾਂ। ਉਹ ਤਾਂ ਮਹਾਰਾਜ ਜੀ ਦੀ ਜੋ ਵਾਸਤਾ ਸੀ, ਮਹਾਰਾਜ ਧਾਰਨਾ ਵੀ ਜੈਦਾਰ ਮਹਾਰਾਜ ਪੜ੍ਹਿਆ

ਸਾਠ ਜਾਮ ਚੌਸਠ ਘੜੀ ਤੇ ਨਿਰਖਤ ਰਹੇ ਜੀਉ ਅਠੋ ਪਹਿਰ ਦਿਨ ਰਾਤ ਇੱਕ ਰਥ ਤੇਲ ਧਾਰਾ ਵਾ ਉਹਨਾਂ ਦੀ ਬਿਰਤੀ ਜੁੜੀ ਹੈ ਪਰਮੇਸ਼ਰ ਦੇ ਨਾਲ ਐਸੀ ਪ੍ਰੀਤੀ ਲਾਗੀ ਗੁਰੂ ਨਾਲ ਤੋਰੀ ਨਾ ਟੁੱਟੈ ਠੋਰੀ ਨਾ ਛੁੱਟੈ ਐਸੀ ਮਾਧੋ ਖਿੰਚ ਤਨੀ ਮੂੰਹ ਲਾਲਣ ਸੋ ਪ੍ਰੀਤ ਬਣੀ ਮੇਰੀ ਗੁਰੂ ਦੇ ਨਾਲ ਪਰਮੇਸ਼ਰ ਦੇ ਨਾਲ ਐਸੀ ਪ੍ਰੀਤੀ ਹੈ ਜਿਹੜੀ ਕਿ ਹੁਣ ਤੋੜੀ ਹੋਈ ਟੁੱਟ ਨਹੀਂ ਸਕਦੀ ਨਹੀਂ ਟੁੱਟੀ ਪ੍ਰੀਤੀ ਸੰਗਤ ਬੰਦ ਬੰਦ ਕੱਟੇ ਗਏ ਉਹ ਪ੍ਰੀਤੀ ਨਹੀਂ ਟੁੱਟੀ ਹੈ ਚਰਖਣੀਆਂ ਤੇ ਚੜ ਗਏ ਉਹ ਪ੍ਰੀਤੀ ਨਹੀਂ ਟੁੱਟੀ ਐਸੀ ਪ੍ਰੀਤੀ ਗੁਰੂ ਦੇ ਨਾਲ ਤੇ ਕਿਹੋ ਜਿਹੇ ਸਮੇਂ ਆਏ ਸਿੰਘਾਂ ਦੇ ਉੱਪਰ ਪਰ ਉਹਨਾਂ ਦੀ ਸੱਚੀ ਪ੍ਰੀਤੀ ਸੀ ਗੁਰੂ ਨਾਲ ਸਾਚੀ ਪ੍ਰੀਤ ਹਮ ਤੁਮ ਸੰਗ ਜੋਰੀ ਤੁਮ ਹੋਰ ਅਵਰ ਸੰਗ ਤੋਰੀ ਸੋ ਜਦੋਂ ਮਹਾਰਾਜ ਜੀ ਦਾ ਫਿਰ ਬਚਨ ਭਾਈ ਜਿਹੜੇ ਸੁਖਨੀ ਸਾਹਿਬ ਦਾ ਇੱਕ ਪਾਠ ਕਰਦੇ ਨੇ ਚੌਵੀ ਘੰਟੇ ਦੇ ਉਹਨਾਂ ਦੇ ਸਵਾਦ ਸਫਲੇ ਹੋ ਜਾਂਦੇ ਨੇ ਹਾਲਾਂਕਿ ਚੌਵੀ ਘੰਟੇ ਆਪਾਂ ਸਿਮਰ ਨਹੀਂ ਕਰ ਸਕਦੇ ਪਰ ਮਹਾਰਾਜ ਜੀ ਨੇ ਸਾਨੂੰ ਇੱਕ ਸੌਖਾ ਤਰੀਕਾ ਦੱਸ ਦਿੱਤਾ ਵੀ ਕਲਯੁਗੀ ਲੋਕ ਨੇ ਇਹਨਾਂ ਤੇ ਬਹੁਤਾ ਸਿਮਰ ਨਹੀਂ ਹੋਣਾ ਅਸੀਂ ਇਹਨਾਂ ਦੀ ਮਦਦ ਕਰ ਦਈਏ ਗੁਰੂ ਤਾਂ ਹਰ ਪੱਖੋਂ ਸਿੱਖ ਦੀ ਮਦਦ ਕਰਦਾ ਸਾਧ ਸੰਗਤ ਗੁਰੂ ਤਾਂ ਹਰ ਪੱਖੋਂ ਮਦਦ ਕਰਦਾ ਹੈ ਤੇ ਜਿੱਥੇ ਭਾਈ ਸਾਹਿਬ ਗੁਰਦਾਸ ਜੀ ਦਾ ਵਚਨ ਚਾਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਇੱਕ ਕਦਮ ਰੱਖਦਾ ਸਿੱਖ ਗੁਰੂ ਕਰੋੜਾਂ ਕਦਮ ਚੱਲ ਕੇ ਆਉਂਦਾ ਸਿੱਖ ਵੱਲ ਤੇ ਕੋਈ ਅਤਕਥਨੀ ਨਹੀਂ ਹੈ ਭਾਈ ਸਾਹਿਬ ਜੀ ਨੇ ਹਕੀਕਤ ਲਿਖੀ ਹੈ ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ ਸਿਮਰਤ ਤਾਹੇ ਵਾਰਮ ਵਾਰ ਗੁਰ ਹੇਤ ਹੈ ਇੱਕ ਵਾਰ ਸਿਮਰਨ ਕਰਦਾ ਵਾਹਿਗੁਰੂ ਗੁਰੂ ਦਾ ਨਾਮ ਜਪਦਾ ਸਿੱਖ ਗੁਰੂ ਨੂੰ ਪਰਮੇਸ਼ਰ ਵਾਰ ਵਾਰ ਯਾਦ ਕਰਦਾ ਹੈ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੇ ਤਾਹੇ ਗੁਰੂ ਸਰਬ ਨਿਧਾਨ ਦਾਨ ਦੇਤ ਹੈ ਇੱਕ ਕੌਡੀ ਬਦਲੇ ਸਾਰੇ ਖਜ਼ਾਨੇ ਸਿੱਖ ਦੇ ਗੁਰੂ ਭਰ ਦਿੰਦਾ ਹੈ ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ ਨਮੋ ਨਮੋ ਨਮੋ ਨਮੋ ਨੇਤ ਨੇਤ ਨੇਤ ਹੈ ਇਹ ਗੁਰੂ ਵੱਲੋਂ ਸਾਡੇ ਉੱਪਰ ਖਾਸ ਕਿਰਪਾ ਹੈ ਵੀ ਗੁਰਸਿੱਖਾ ਇੱਕ ਪਾਠ ਸੁਖਨੀ ਸਾਹਿਬ ਦਾ ਕਰ ਲੈ ਕਿੰਨਾ ਕੁ ਸਮਾਂ ਲੱਗਦਾ ਹੈ ਵੱਧ ਤੋਂ ਵੱਧ ਡੇਢ ਘੰਟਾ ਜੇ ਤੂੰ ਡੇਢ ਘੰਟਾ ਵੀ ਨਹੀਂ ਜਪ ਸਕਦਾ ਫਿਰ ਅਤ ਮਾੜੇ ਕਰਮ ਡੇਢ ਘੰਟਾ ਤੂੰ ਸੁਖਨੀ ਸਾਹਿਬ ਦਾ ਪਾਠ ਕਰ ਲੈ ਵੈਸੇ ਤਾਂ ਚੌਵੀ ਘੰਟੇ ਵਿੱਚੋਂ ਢਾਈ ਤਿੰਨ ਘੰਟੇ ਬਣਦੇ ਨੇ ਦਸਵਾਂ ਹਿੱਸਾ ਇੱਕ ਪਾਠ ਕਰੇਗਾ ਚੌਵੀ ਘੰਟੇ ਦੇ ਸਵਾਦ ਸਫਲੇ ਜੇ ਦੋ ਪਾਠ ਕਰੇਗਾ ਰੋਜ਼ ਤੇ ਇੱਕ ਮਹੀਨੇ ਵਿੱਚ ਗੁਰੂ ਮਹਾਰਾਜ ਦਾ ਇੱਕ ਸਹਿਜ ਪਾਠ ਦਾ ਫਲ ਮਿਲ ਜਾਏਗਾ ਇਹ ਤਾਂ ਸੁਖਮਨੀ ਸਾਹਿਬ ਦਾ ਪਾਠ ਜਾਂ ਫਿਰ ਦਸ ਜਪਜੀ ਸਾਹਿਬ ਦੇ ਪਾਠ ਕਰ ਲਓ ਉਹ ਬਰਾਬਰੀ ਹੈ ਜਾਂ ਛੇ ਮਾਲਾ ਮੂਲ ਮੰਤਰ ਦੀਆਂ ਨਾਨਕ ਹੋਸੀ ਭੀ ਸੱਚ ਤੱਕ ਇਹ ਫੇਰ ਲਓ ਜਾਂ ਫਿਰ ਚਾਲੀ ਮਾਲਾ ਸਤਿਗੁਰ ਸਤਨਾਮ ਵਾਹਿਗੁਰੂ ਦੀਆਂ ਅੱਸੀ ਮਾਲਾ ਵਾਹਿਗੁਰੂ ਮੰਤਰ ਦੀਆਂ ਕੁਛ ਵੀ ਕਰੋ ਕੁਛ ਕਰੋ ਤਾਂ ਸਹੀ ਨਾ ਲਾਭ ਲਿਓ ਹਰ ਹਿਰਦੈ ਅਰਾਧੋ ਲਾਹੇ ਵਾਲਾ ਸੌਦਾ ਕਰ ਤੂੰ ਵਣਜ ਕਰੋ ਵਣਜਾਰਿਓ ਵਖਰ ਲਿਓ ਸੰਭਾਲ ਤੈਸੀ ਵਸਤ ਵਿਸਾਹੀ ਹੈ ਜੈਸੀ ਨਿਭ ਹੈ ਨਾਲ ਅੱਗੇ ਸ਼ਾਹੋ ਸੁਜਾਨ ਹੈ ਲੈਸੀ ਵਸਤ ਸੰਭਾਲ ਭਾਈ ਰੇ ਰਾਮ ਕਹੋ ਚਿੱਤ ਲਾਏ ਚਿੱਤ ਲਾ ਕੇ ਸਿਮਨ ਕਰਿਆ ਕਰ ਬਾਣੀ ਪੜਿਆ ਕਰ ਕੀਰਤਨ ਸੁਣਿਆ ਕਰ ਜਾਂ ਕਰਿਆ ਕਰ ਪਰ ਚਿੱਤ ਲਾ ਕੇ ਭਾਈ ਰੇ ਰਾਮ ਕਹੋ ਚਿੱਤ ਲਾਏ ਹਰ ਜਸ ਵੱਖਰ ਲੈ ਚੱਲੋ ਸੋ ਦੇਖੈ ਪਤੀ ਆਏ ਸੋਏ ਸੁਖਨੀ ਸਾਹਿਬ ਦਾ ਜੋ ਮਹਾਤਮ ਮਹਾਰਾਜ ਜੀ ਨੇ ਲਿਖਿਆ ਤੇ ਗੁਰਸਿੱਖਾਂ ਨੂੰ ਦੱਸਿਆ ਤੇ ਗੁਰਸਿੱਖ ਫਿਰ ਬੇਅੰਤ ਜਿਨ੍ਹਾਂ ਨੇ ਕਈ ਕਈ ਪਾਠ ਕਰਨੇ ਸ਼ੁਰੂ ਕਰ ਦਿੱਤੇ ਸੁਖਨੀ ਸਾਹਿਬ ਦੇ ਮਹਾਂਪੁਰਸ਼ ਬਾਰਾਂ ਬਾਰਾਂ ਚੌਵੀ ਚੌਵੀ ਪਾਠ ਵੀ ਕਰਦੇ ਨੇ ਸਾਧ ਸੰਗ ਚੌਵੀ ਘੰਟੇ ਦੇ ਵਿੱਚ ਤੀਹ ਪਾਠ ਕਰਨ ਵਾਲੇ ਵੀ ਪ੍ਰੇਮੀ ਸਾਨੂੰ ਮਿਲੇ ਨੇ ਤੁਸੀਂ ਮੰਨੋ ਚਾਹੇ ਨਾ ਮੰਨੋ ਤੀਹ ਪਾਠ ਆਪਾਂ ਹਿਸਾਬ ਲਾ ਲਓ ਵੀ ਚੌਵੀ ਘੰਟੇ ਚ ਕਿੰਨੇ ਘੰਟੇ ਲਾਉਂਦਾ ਉਹ ਪ੍ਰੇਮੀ ਉਹ
ਜਿਹੜਾ 24 ਘੰਟੇ 'ਚ 30 ਪਾਠ ਕਰਦਾ ਹੈ, ਜੇ ਅੱਧਾ ਘੰਟਾ ਵੀ ਲਾਈਏ ਤੇ 15 ਘੰਟੇ ਪਾਠ ਕਰਨਾ ਪਿਆ ਨਾ। ਪਰ ਕਰਨ ਵਾਲੇ ਜਿਨ੍ਹਾਂ ਦਾ ਪਿਆਰ ਹੈ ਗੁਰਬਾਣੀ ਨਾਲ, ਸਾਧ ਸੰਗਤ ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ

ਗੁਰਬਾਣੀ ਗਾਵਹਿ ਭਾਈ, ਉਹ ਸਫਲ ਸਦਾ ਸੁਖਦਾਈ। ਸਦਾ ਸੁਖ ਦੇਣ ਵਾਲੀ ਗੁਰੂ ਦੀ ਬਾਣੀ। ਸਿੱਖਾਂ ਨੇ ਪਾਠ ਕਈ ਕਈ ਕਰਨੇ ਸ਼ੁਰੂ ਕਰ ਦਿੱਤੇ। ਜਦੋਂ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਮੁਖਾਰ ਬਿੰਦ ਤੋਂ ਇਹ ਬਚਨ ਸੁਣਿਆ, ਭਾਈ ਇਹ ਸੁਖਾਂ ਦੀ ਮਣੀ ਹੈ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿੱਚ ਰਾਮ। ਸੋ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦਾ ਬਚਨ ਔਰ ਮਨ ਵਿੱਚ ਬੜੀ ਸ਼ਰਧਾ ਹੈ ਗੁਰਸਿੱਖਾਂ ਦੇ, ਵੀ ਮਹਾਰਾਜ ਜੀ ਨੇ ਜਿਹੜਾ ਬਚਨ ਕੀਤਾ ਹੈ ਕਿ ਜਿੰਨੀ ਸੁਖਮਨੀ ਸਾਹਿਬ ਦੇ ਪਾਠ ਵੱਧ ਕਰਾਂਗੇ ਓਨਾ ਹੀ ਸੁਖ ਮਿਲੇਗਾ। ਤੇ ਇੱਕ ਸਿੱਖ ਲਾਹੌਰ ਵਿੱਚ ਰਹਿੰਦਾ ਹੈ, ਬਾਦਸ਼ਾਹ ਜਹਾਂਗੀਰ ਦਾ ਵਜ਼ੀਰ ਵਜੀਦ ਖਾਂ ਸ਼ਰਧਾਲੂ ਸੀ ਗੁਰੂ ਘਰ ਦਾ, ਬਾਅਦ ਵਿੱਚ ਜ਼ਿਆਦਾ ਸ਼ਰਧਾਲੂ ਹੋ ਗਿਆ ਤੇ ਉਹਨੂੰ ਜਲੋਧਰ ਦਾ ਰੋਗ ਸੀ। ਇੱਕ ਗੁਰਸਿੱਖ ਹਰ ਰੋਜ਼ ਉੱਚੀ ਉੱਚੀ ਸੁਖਮਨੀ ਸਾਹਿਬ ਦਾ ਪਾਠ ਕਰਦਾ, ਉਹਦੇ ਬੰਗਲੇ ਦੇ ਪਾਸ ਦੀ ਲੰਘਦਾ ਹੈ, ਜਦੋਂ ਉਹਦੇ ਕੰਨ ਵਿੱਚ ਬਾਣੀ ਪੈਂਦੀ ਹੈ ਉਹਨੂੰ ਬੜੀ ਸ਼ਾਂਤੀ ਮਿਲਦੀ ਹੈ, ਉਹ ਠੰਡ ਮਹਿਸੂਸ ਕਰਦਾ ਹੈ। ਬਾਣੀ ਵਿੱਚ ਸ਼ਾਂਤੀ ਹੈ ਸਾਧ ਸੰਗਤ, ਕਿਉਂਕਿ ਅੰਮ੍ਰਿਤ ਹੈ ਨਾ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਅੰਮ੍ਰਿਤ ਨੇ ਤਾਂ ਸ਼ਾਂਤੀ ਦੇਣੀ ਹੈ ਨਾ।

ਚਰਨ ਜਿਹੜੀ ਹੈ ਤਪਸ਼ ਹੈ, ਜਿਹੜੀ ਅੱਗ ਹੈ ਸ਼ਾਂਤ ਹੋ ਜਾਂਦੀ ਹੈ। ਜਲਣ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸ਼ਾਂਤ ਪਾਈ ਮੇਰੇ ਸਤਿਗੁਰ ਪੂਰੇ, ਸੁਖ ਉਪਜੇ ਬਾਜੇ ਅਣਹਦ ਤੂਰੇ। ਸੋ ਜਦੋਂ ਬਾਣੀ ਸੁਣਦਾ ਹੈ, ਗੁਰਸੇ ਕੋਲ ਦੀ ਲੰਘਦਾ ਹੈ, ਕੰਨ ਵਿੱਚ ਬਾਣੀ ਪੈਂਦੀ ਹੈ, ਅੰਮ੍ਰਿਤ ਦਾ ਅਸਰ ਹੁੰਦਾ ਹੈ ਤੇ ਉਹਨੂੰ ਕੋਈ ਸ਼ਾਂਤੀ ਮਿਲਦੀ ਹੈ। ਸਿਆਣਾ ਸੀ ਸਮਝ ਗਿਆ ਵੀ ਇਹ ਗੁਰਸਿੱਖ ਜੋ ਕੋਈ ਕਲਾਮ ਪੜ੍ਹਦਾ ਜਾਂਦਾ ਇਹਦਾ ਅਸਰ ਹੈ। ਪੁੱਛਿਆ ਵੀ ਗੁਰਸਿੱਖਾ ਇਹ ਤੂੰ ਕੀ ਪੜ੍ਹਦਾ ਹੈ? ਦੱਸਿਆ ਵੀ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਬਾਣੀ ਸੁਖਮਨੀ ਸਾਹਿਬ। ਕਹਿਣ ਲੱਗਿਆ ਵੀ ਗੁਰਸਿੱਖਾ ਸੁਣਿਆ ਵੀ ਗੁਰਸਿੱਖ ਪਰਵਕਾਰੀ ਹੁੰਦੇ ਨੇ, ਪਰਵਕਾਰੀ ਗੁਰੂ ਪਿਆਰਾ, ਮੇਰੇ ਤੇ ਪਰਵਕਾਰ ਕਰ, ਮੈਨੂੰ ਇੱਕ ਸੁਖਮਨੀ ਸਾਹਿਬ ਦਾ ਪਾਠ ਸੁਣਾ ਦਿਆ ਕਰ। ਕਹਿੰਦਾ ਜੀ ਠੀਕ ਹੈ, ਮੈਂ ਤਾਂ ਨਿਤਨੇਮ ਹੀ ਕਰਨਾ ਹੈ, ਇੱਕ ਪਾਠ ਤੁਹਾਨੂੰ ਸੁਣਾ ਦਿਆ ਕਰਾਂਗਾ। ਜਦੋਂ ਪਾਠ ਸੁਣਦਾ ਜੀਤ ਖਾਂ, ਉਨੀ ਦੇਰ ਮਨ ਨੂੰ ਸ਼ਾਂਤੀ ਔਰ ਜੋ ਤਪਸ ਸੀਗੀ, ਕਿਉਂਕਿ ਜਲੋਧਰ ਦਾ ਜਿਹੜਾ ਪਾਣੀ ਪੇਟ 'ਚ ਭਰਿਆ ਹੁੰਦਾ ਹੈ ਉਹ ਸਰਦਾ ਰਹਿੰਦਾ ਅੰਦਰੋਂ, ਪਰ ਜਿੰਨੀ ਦੇਰ ਬਾਣੀ ਸੁਣਦਾ ਉਨੀ ਦੇਰ ਉਹ ਸਰਦਾ ਨਹੀਂ ਸਰੀਰ। ਤੇ ਕਾਫੀ ਸਮਾਂ ਲੰਘ ਗਿਆ, ਗੁਰਸਿੱਖ ਕਹਿਣ ਲੱਗਿਆ ਵਜੀਤ ਖਾਂ ਵੀ ਜੇ ਕਿਤੇ ਤੋਂ ਜਿਨ੍ਹਾਂ ਦੀ ਇਹ ਬਾਣੀ ਹੈ ਪੰਜਵੇਂ ਪਾਤਸ਼ਾਹ ਮਹਾਰਾਜ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪਹੁੰਚ ਜਾਵੇ ਤੇ ਮੇਰਾ ਨਿਸ਼ਚਾ ਹੈ ਤੇਰਾ ਰੋਗ ਹੀ ਦੂਰ ਹੋ ਜਾਵੇਗਾ। ਕਹਿੰਦਾ ਠੀਕ ਹੈ, ਉਹਨੇ ਨੇਕ ਨਸੀਹਤ ਮੰਨ ਲਈ ਗੁਰਸਿੱਖ ਦੀ। ਤੇ ਹੁਣ ਵਜੀਦ ਖਾਂ ਵਜ਼ੀਰ ਜਦੋਂ ਪਹੁੰਚਿਆ ਅੰਮ੍ਰਿਤਸਰ ਸਾਹਿਬ, ਕਾਰ ਸੇਵਾ ਹੋ ਰਹੀ ਸੀ ਅੰਮ੍ਰਿਤ ਸਰੋਵਰ ਦੀ ਤੇ ਬਾਬਾ ਬੁੱਢਾ ਜੀ ਹੋਰ ਬੜੇ ਬੜੇ ਗੁਰਸਿੱਖ ਬਰਮ ਗਿਆਨੀ ਸੇਵਾ ਕਰ ਰਹੇ ਸਨ ਤੇ ਇਹਨੂੰ ਮੰਜੀ ਤੇ ਪਾਇਆ ਹੋਇਆ, ਚਾਰ ਜਾਣੇ ਚੱਕੀ ਆਉਂਦੇ ਨੇ ਲਿਆ ਕੇ ਸਤਿਗੁਰਾਂ ਦੇ ਚਰਨਾਂ ਚ ਰੱਖ ਦਿੱਤਾ। ਮਹਾਰਾਜ ਜੀ ਇਹ ਵਜ਼ੀਰ ਹੈ ਬਾਦਸ਼ਾਹ ਦਾ, ਵਜ਼ੀਰ ਖਾਂ ਇਹਦਾ ਨਾਮ ਹੈ, ਕਿਰਪਾ ਕਰੋ ਇਹਨੂੰ ਜਲੋਧਰ ਦਾ ਰੋਗ ਹੈ। ਗੁਰੂ ਜੀ ਨੇ ਬਾਬਾ ਬੁੱਢਾ ਜੀ ਨੂੰ ਇਸ਼ਾਰਾ ਹੀ ਕੀਤਾ ਹੈ, ਵੱਡਾ ਟੋਕਰਾ ਭਰਿਆ ਸੀ ਕਾਰ ਸੇਵਾ ਦਾ, ਉਹਦੇ ਪੇਟ ਦੇ ਉੱਪਰ ਮਾਰਿਆ ਸਾਧ ਸੰਗਤ, ਪਾਣੀ ਨਿਕਲ ਗਿਆ, ਉਹਦਾ ਰੋਗ ਦੂਰ ਕਰ ਦਿੱਤਾ ਤੇ ਉਸ ਦਿਨ ਤੋਂ ਬੜਾ ਸ਼ਰਧਾਲੂ ਬਣ ਗਿਆ ਗੁਰੂ ਘਰ ਦਾ ਵਜ਼ੀਰ ਖਾਂ ਵਜ਼ੀਰ। ਜਦੋਂ ਸ਼ਾਹਜਹਾਨ ਗੁਰੂ ਘਰ ਦੇ ਉੱਪਰ ਚਾਰ ਵੇਰ ਚੜ੍ਹਾਈ ਕੀਤੀ, ਉਹਨੇ ਬੜਾ ਸਮਝਾਉਣਾ ਗੁਰੂ ਦੇ ਨਾਲ ਮੱਥਾ ਨਹੀਂ ਲਾਈਦਾ, ਗੁਰੂ ਸ਼ੀਸ਼ੇ ਦੀ ਤਰ੍ਹਾਂ ਹੈ, ਜਿਹੋ ਜਿਹੀ ਭਾਵਨਾ ਕਰੇਗਾ ਉਹੋ ਜਿਹਾ ਫਲ ਤੈਨੂੰ ਮਿਲ ਜਾਵੇਗਾ। ਤੇ ਅਖੀਰ ਚਾਰੇ ਵੇਰ ਮੂੰਹ ਦੀ ਖਾਣੀ ਪਈ, ਫਿਰ ਵਜ਼ੀਰ ਖਾਂ ਦੇ ਕਹੇ ਤੇ ਨਮਸਕਾਰ ਕਰ ਦਿੱਤੀ ਛੇਵੇਂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਚ। ਮਹਾਰਾਜ ਜੀ ਅੱਜ ਤੋਂ ਮੈਂ ਇਹ ਆਪ ਤੇ ਚੜ੍ਹਾਈ ਨਹੀਂ ਕਰਾਂਗਾ। ਦੰਦ ਖੱਟੇ ਹੋ ਗਏ ਤੇ ਪਿੱਛੇ ਮੁੜਿਆ ਨਾ, ਹੁਣ ਕਾਹਨੂੰ ਮੰਨਦੇ ਨੇ ਲੋਕ। ਸੋ ਇਸ ਤਰ੍ਹਾਂ ਜਾਣੀ ਬਾਣੀ ਅੰਮ੍ਰਿਤਮਈ ਸਾਧ ਸੰਗਤ, ਜਿੰਨੀ ਵੀ ਆਪਾਂ ਪੜ੍ਹ ਲਈਏ ਓਨਾ ਹੀ ਆਨੰਦ ਹੈ, ਜਿੰਨਾ ਵੀ ਬਾਣੀ ਦੇ ਨਾਲ ਜੁੜ ਜਾਈਏ ਓਨਾ ਹੀ ਰਸ ਮਿਲੇਗਾ। ਤੇ ਮਹਾਂਪੁਰਸ਼ ਪ੍ਰੇਰਦੇ ਰਹਿੰਦੇ ਨੇ ਭਾਈ ਵੱਧ ਤੋਂ ਵੱਧ ਬਾਣੀ ਪੜ੍ਹੋ, ਮੂਲ ਮੰਤਰ ਦਾ ਜਾਪ ਕਰੋ, ਜਪਜੀ ਸਾਹਿਬ ਦੇ ਪਾਠ ਕਰੋ, ਜਾਪ ਸਾਹਿਬ ਦੇ ਪਾਠ ਕਰੋ, ਸੁਖਮਨੀ ਸਾਹਿਬ ਦੇ ਪਾਠ ਕਰੋ, ਭਾਵ ਕੇ ਬਾਣੀ ਪੜ੍ਹੋ, ਸਿਮਨ ਕਰੋ। ਜਦੋਂ ਸਵਾਲ ਕੀਤਾ ਗੁਰਸਿੱਖਾਂ ਨੇ, ਮਹਾਰਾਜ ਜੀ ਆਪ ਸਿਮਨ ਬਾਰੇ ਬਹੁਤ ਪ੍ਰੇਰਨਾ ਦਿੰਦੇ ਹੋ, ਇਹਦਾ ਫਲ ਕੀ ਹੈ? ਗੁਰੂ ਜੀ ਨੇ ਫਿਰ ਸਾਹਿਬ ਦੇ ਆਰੰਭ ਵਿੱਚ ਇਹ ਬਚਨ ਲਿਖਿਆ ਨਾ,

0: ਤਰ੍ਹਾਂ ਸੀ ਮਹਿਲਾ ਪੰਜਵਾਂ ਘਰ ਬਾਰਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਵੰਦਨਾ ਹਰ ਵੰਦਨਾ ਗੁਣ ਗਾ ਮੁੰਗ ਪਾਲ ਰਾਏ ਰਹਾਓ ਵੱਡੇ ਭਾਵ ਭੇਟੇ ਗੁਰਸਿਖਾਂ ਕੋਟ ਪਰਾਲ ਮਿਟੇ ਹਰ ਸੇਵਾ ਚੰਨ ਕਮਲ ਜਾ ਕਮਨ ਰਾਪੇ ਸੋਗੇ ਹੁਣ ਤਿਸ ਜਨ ਨਾ ਵਿਆਪੇ ਸਾਧਤ ਲਿਆ ਸਾਧੂ ਸੰਗੇ ਨਿਰਭਉ ਨਾਮ ਚਪੋ ਹਰ ਰੰਗੇ ਪਾਰਸਾਂ ਦੁੱਖ ਵਿੱਚ ਪਾਪ ਨਾ ਫੇੜੇ ਜਮ ਜਿੰਦਾ ਨਾ ਆਵੇ ਨੇੜੇ ਤੇਸਾਂ ਅਗਨ ਪ੍ਰਭ ਆਪ ਬੁਝਾਈ ਨਾਨਕ ਦੇ ਪ੍ਰਭਸਨ ਆਈ ਸਨਾਸਰੀ ਮਨ ਲਪਾਂ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਸਹਾਇਆ ਜੀਵਨਾ ਹਰ ਜੀਵਨਾ ਜੀਵਨਾ ਹਰ ਜਪ ਸਾਧ ਸੰਗ ਰਹਾਉ ਅਨੇਕ ਪ੍ਰਕਾਰੀ ਵਸਤਰ ਉਡਾਏ ਅੰਦਨ ਕੀਰਤਨ ਹਰ ਗੁਣ ਗਾਏ ਹਸਤੀ ਰੱਥ ਆਸ ਸਵਾਰੀ ਹਰ ਕਾ ਮਾਰਗ ਦੇਵਨ ਹਰੀ ਮਨ ਤਨ ਅੰਤਰ ਚੰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਦਾਸ ਮੇਰਾ ਪੰਜਵਾਂ ਗੁਰ ਕੇ ਚੰਨ ਜੀ ਕਰ ਨਿਸਤਾਰਾ ਸੁਗੰਧ ਸਾਗਰ ਸਿੰਘ ਜਿਨ ਖਿੰਡ ਮੇ ਤਾਰਾ ਰਹਾਓ ਕੋਈ ਹੋਆ ਕ੍ਰਾਮ ਰੱਤ ਕੋਈ ਤੀਰਥ ਨਾਇਆ ਦਸਵੀਂ ਹਰ ਕਾ ਨਾਮ ਧਿਆਇਆ ਬੰਨ ਕਟਨ ਕਾਟ ਕਾਟਨ ਹਾਰ ਸੁਆਮੀ ਜਨ ਨਾਨਕ ਸੁਣ ਰਹੇ ਅੰਤਜਾਮੀ ਧਨਾਸੀ ਮਹਲਾ ਪੰਜਵਾਂ ਕਿਤੇ ਪ੍ਰਕਾਰ ਨਾ ਟੁੱਟੇ ਟੁੱਟੋ ਪੀਟ ਦਾਸ ਤੇਰੇ ਕੀ ਮੈਨੂੰ ਰੀਤ ਰਹਾਓ ਜੀ ਪ੍ਰਾਣ ਮਨ ਧਨ ਤੇ ਪਿਆਰਾ ਹਮੇ ਬੰਦ ਹਰ ਦੇ ਗੁਣਹਾਰਾ ਚਰਨ ਕਮਲ ਸੋ ਲਾਗੂ ਨੇ ਨਾਨਕੀ ਬਨੰਤੀ ਏਕ ਓਅੰਕਾਰ ਸਤਿਗੁਰ ਪ੍ਰਸਾਦ ਰਾਸੀ ਮਲਾ ਨਵਾਂ ਕਾਹੇ ਰੇ ਬਨ ਕੋ ਜੁੰਜਾਹੀ ਸਰਨ ਰਾਸੀ ਸਦਾਲੇ ਪਾ ਤੂ ਹੀ ਸੰਗ ਸਮਾਹੀ ਰਹਾਓ ਕੋ ਪਮਦ ਜਿਉਂ ਬਾਸ ਬਸਤ ਹੈ ਮੁਕਰ ਮਾਹੇ ਜਸ ਚਾਈ ਤੈਸੇ ਹੀ ਹਰ ਵਸੇ ਨਿਰੰਤਰ ਘੱਟ ਹੀ ਹੋ ਜੋ ਪਾਈ ਬਾਹਰ ਪਿੱਤਰੇ ਕੋ ਜਾਨੋ ਇਹ ਗੁਣ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ ਤਰਾਸੀ ਮਤਾ ਨਵਾ ਸਾਧੂ ਇਹ ਜਗ ਭਰਮ ਭੁਲਾਨਾ ਰਾਮ ਨਾਮ ਕਾ ਸਿਮਰਨ ਛੋਟਿਆ ਮਾਇਆ ਹੱਥ ਬਕਾਨਾ ਰਹਾਓ ਮਾਤ ਪਿਤਾ ਭਾਈ ਸਤਮੰਤਾ ਤਾਂ ਕਿ ਰਸ ਲਪਟਾਨਾ ਜੋਵਨ ਧਨ ਪ੍ਰਾਪਤਾ ਕਹਿ ਮੱਗ ਕਵੇਂ ਐਨਸ ਰਹਿ ਦੀਵਾਨਾ ਦੀਨ ਦਿਆਲ ਸਦਾ ਦੁੱਖ ਭੰਜਨ ਤਾਸ ਮਨ ਨਾ ਲਗਾਨਾ ਜਨ ਨਾਨਕ ਕੋਟਨ ਵੈ ਤਿੰਨਹੂੰ ਕਿ ਗੁਰਮੁਖ ਖੋਏ ਪਛ ਪਛਾਨਾ ਨਵਾ ਕਿਆ ਜੋਗੀ ਕੋ ਜੁਗਤਨਾ ਜਾਨੂ ਲੋਭ ਬੋ ਮਾਇਆ ਮਮਤਾ ਫੁਨ ਜੇ ਘਟ ਮਹਿ ਪਛਾਨੋ ਰਹੋ ਪਰ ਨਿੰਦਾ ਸਤਨਾ ਜਾ ਕੈ ਕੰਚਨ ਲੋਸ ਮਾਨੋ ਹਰ ਸੋਤ ਰਹੇ ਅਤੀਤਾ ਜੋਗੀ ਤਾਹੇ ਬਖਾਨੋ ਚੰਚਲ ਮਤ ਲਸ ਦੈ ਦਿਸ ਕੋ ਧਾਵਤ ਅੰਚਲ ਜਹੈ ਠਹਿਰਾਨੋ ਕਹ ਨਾਨਕ ਏ ਬਿਦ ਕੋ ਜੋ ਨਰ ਮੁਕਤ ਹੈ ਤੁਮ ਮਾਨੋ ਤ੍ਰਾਸੀ ਮਲਾਨਾਮਾ ਆਬ ਮੈਂ ਕੌਣ ਉਪਾਏ ਕਰੂੰ ਜੈ ਵਿਦ ਮਨ ਕੋ ਸੰਸਾ ਚੁਕੇ ਭਉ ਨਿਦ ਪਾਰ ਭਰੂੰ ਰਹਾਓ ਜਨਮ ਪਾਏ ਕਿਛ ਭਲੋ ਨ ਕੀਨੋ ਤਾਂ ਤੇ ਅਧਿਕ ਡਰੂੰ ਮਨ ਬਚ ਕਰਮ ਹਰ ਗੁਣ ਨਹੀਂ ਗਾਏ ਜਹਾ ਜੀ ਸੋ ਤਰੂੰ ਗੁਰਮਤਿ ਸੁਨ ਕਛ ਗਿਆਨ ਉਪਜੋ ਪਛ ਜਿਉ ਉਦਰ ਭਰੂੰ ਕਹ ਨਾਨਕ ਪ੍ਰਭ ਪਛਾਨੋ ਤੋ ਹੋ ਪਤਤ ਤਰੂੰ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਸੀ ਮਤਲਬ ਪਹਿਲਾ ਘਰ ਦੂਜਾ ਅਸਤਪਦੀਆਂ ਗੁਰਸਾਗਰ ਦੀ ਭਰਪੂਰ ਹੈ ਹੁਣ ਸੰਤ ਚੁਗੇ ਨਹੀਂ ਡੂਰੇ ਹਰ ਰਸ ਚੋ ਚੁਗੇ ਪ੍ਰਭਾਵੇ ਸਰਬਰ ਮੈਂ ਹੰਸ ਪ੍ਰਾਣ ਪਤਵਾਵੇ ਕਿਆ ਬਗ ਬਗ ਬੱਪੜਾ ਬਗ ਛੱਪੜੀ ਨਾਏ ਕੀਚੇ ਡੁੱਬੇ ਮੈਂ ਨਾ ਜਾਏ ਹਰਾਓ ਰੱਖ ਰੱਖ ਚੰਦ ਭਰੇ ਸਵੇ ਚਾਰੀ ਦੁਰਗਾ ਛੋੜ ਪੈਸੇ ਕਾਰੀ ਮੁਕਤ ਪਦਾਰਥ ਹਰ ਸਰਾ ਗੁਰ ਚਾਖੇ ਆਵਣ ਜਾਣ ਰਹੇ ਗੁਰ ਰਾਖੇ ਸਰਬਰ ਹੰਸਾਂ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿ ਜਸਮਾਏ ਸਰਵਰ ਮੇ ਹੰਸ ਹੰਸ ਮੇ ਸਾਗਰ ਕਥ ਕਥਾ ਸੁਗੁਰ ਬਚਨੀ ਆਦਰ ਸੁਨ ਮੰਡਲ ਜੋਗੀ ਵੈਸ ਨਾਰ ਨਾ ਪੁਰਖ ਕਹੋ ਕੋ ਕੈਸੇ ਤੇ ਪਵਨ ਜੋਤ ਰਹੇ ਲਿਵ ਲਾਈ ਸੁਰ ਨਰ ਨਾਥ ਸਚ ਸੁਰ ਨਾਰੀ ਆਨੰਦ ਮੂਲ ਨਾਥ ਪਾਦਾਰੀ ਗੁਰਮੁਖ ਭਗਤ ਸਹਿ ਜਗਚਾਰੀ ਪਲ ਪੁਛਾ ਪੈ ਘਟ ਨਹਾਰੇ ਹੋਮੇ ਮਾਰ ਮਿਲੇ ਭਗਤ ਸਾਰੇ ਅਨੇਕ ਜਤਨ ਕਰ ਕਾਲ ਸੰਤਾਏ ਮਨ ਲਿਖਾਏ ਮੰਡਲ ਮੇ ਆਏ ਜਨਮ ਪਦਾਰਥ ਦਿਦਾ ਖੋਵੇ ਆਪਣੇ ਚੀਨ ਸੇ ਭ੍ਰਮ ਭ੍ਰਮ ਰੋਵੇ ਕਹਿ ਤੋ ਪੜ ਤੋ ਸੁਣ ਤੋ ਏਕ ਤੀਰ ਧਰਮ ਧਰਮੀ ਧਰ ਟੇਕ ਰਹੋ ਜਤ ਸਤ ਸੰਯੋਗ ਸਮਾਏ ਚੌਥੇ ਪਦ ਕੋ ਜੇ ਮਨ ਪਤੀ ਆਏ ਸੱਚ ਨਿਰਮੈ ਨਾ ਲਾਗੇ ਕੋ ਕਬ ਸ਼ਬਦ ਭਰਮ ਪੋ ਭਾਗੇ ਸੂਰਤ ਮੁਦਰਾ ਦਾ ਅਨੂਪ ਨਾਨਕ ਜਾਂ ਸੱਸ ਰੂਪ ਤਨਾਸੀ ਮਤਲਬ ਪਹਿਲਾ ਸਹਿਜ ਮਿਲੇ ਮਿਲਿਆ ਪ੍ਰਭਾਨ ਨਾਥ ਸਮਰਨਾ ਆਵਣ ਜਾਣ ਠਾਕੁਰ ਮੈਂ ਦਾਸ ਦਾਸ ਮੈਂ ਸੋਏ ਜਾਂ ਦੇਖਾਂ ਤਾਂ ਆਪਣਾ ਕੋਏ ਗੁਰਮੁਖ ਭਗਤ ਸਹਿਜ ਕਰ ਪਾਈਏ ਬਿਨ ਗੁਰ ਭੇਟੇ ਮਰ ਆਈਏ ਜਾਈਏ ਹਾਓ ਸੋ ਗੁਰ ਕਰੋ ਜੇ ਸਾਥ ਦਰਾਵੇ ਅਕਥ ਕਥਾਏ ਸ਼ਬਦ ਮਿਲਾਵੇ ਹਰ ਕੇ ਲੋਕ ਅਵਰ ਨਹੀਂ ਕਾਰਾ ਸਾਚੋ ਨਾ ਠਾਕੁਰ ਸਾਧ ਪਿਆਰਾ ਤਨ ਮੈਂ ਮਨੁਆ ਮਨ ਮੈਂ ਸਾਚਾ ਸੋਚ ਸੋ ਸਾਚਾ ਮਿਲ ਸਾਚੇ ਰਾਚਾ ਸੇਵ ਪ੍ਰਭ ਕੇ ਲਾਗੇ ਪਾਏ ਸਤ ਗੁਰ ਪੂਰਾ ਮਿਲੇ ਮਿਲਾਏ ਆਪ ਲਿਖਾਵੇ ਆਪੇ ਦੇਖੇ ਹੱਠ ਨਾ ਭਤੀਜੇ ਨਾ ਬਹੁ ਪੇਖੇ ਘੜ ਭਾਂਡੇ ਜਿਨ ਅਰ ਪਾਇਆ ਪ੍ਰੇਮ ਭਗਤ ਪ੍ਰਭ ਮਨ ਪਤੀ ਆਇਆ ਪਰ ਪਰ ਪੂਲੇ ਖੋਟਾ ਚੋਟਾ ਖਾਏ ਬਹੁਤ ਸਿਆਣ ਭਾਵ ਜਾਏ ਨਾਮ ਜਪੇ ਭੋਜਨ ਖਾਏ ਗੁਰੂ ਸੇਵਕ ਰਹੇ ਸਮਾਏ ਪੂਜ ਸਲਾਹ ਤਿਰਠ ਮਨ ਵਾਲਸਾ ਪਰਮਤ ਡੋਲਕ ਪੈ ਉਦਾਸਾ ਮਨ ਮੈਲੇ ਸੋਚਾ ਕਿਉਂ ਹੋਏ ਸਾਚ ਮਿਲੇ ਪਾਵੇ ਪ੍ਰਾਪਤ ਸੋਏ ਅਚਾਰਾ ਵਿਚਾਰ ਸਰੀਰ ਆ ਜਵਾਲ ਸਹਿਜ ਮਨ ਧੀਰ ਪਲ ਪੰਕਜ ਮੇ ਕੋਟ ਉਦਾਰੇ ਕਰਕੇ ਪ੍ਰਭੂ ਮੇਲ ਪਿਆਰੇ ਕਿਸੇ ਆ ਗਏ ਪ੍ਰਭ ਤੁਦ ਸਲਾਹੀ ਤੁਦ ਮੈਂ ਦੂਜਾ ਮੈਂ ਕੋ ਨਾਹੀ ਜਿਉਂ ਭਾਵ ਤੁਦ ਭਾਵੇ ਤਿਉਂ ਰੱਖ ਜਾਈ ਨਾਨਕ ਸਾਹਿਬ ਭਾਏ ਗੁਣ ਗਾਏ ਇੱਕ ਓਮ ਕਰ ਸਕਦੇ ਸਾਧਨਾ ਸੀ ਵਾਲਾ ਪੰਜਵਾਂ ਕਰ ਤੀਜੇਵਾਂ ਅਸਤਰ ਦੀਆਂ ਜੋ ਜੋ ਜੂਨੀ ਆਇਓ ਤੇ ਤੈ ਉਰ ਜਾਇਓ ਮਨ ਜਨ ਸੰਯੋਗ ਪਾਇਆ ਤਾਂ ਕੀ ਹੈ ਓਟ ਸਾਧ ਰੱਖੋ ਜੇ ਕਰ ਹਾਸਲ ਕਰਕੇ ਪਰੇ ਆਇਓ ਮੇਲੋ ਹਰ ਰਾਇਆ ਅਨੇਕ ਜਨਮ ਭਰਮ ਸਿੱਤ ਨਹੀਂ ਪਾਈ ਕਰੋ ਸੇਵਾ ਗੁਰ ਲਾਭੋ ਚਰਨ ਗੋਬਿੰਦ ਜੀ ਕਾ ਮਰ ਦੇਖ ਸੀ ਜੀ ਬਤਾਈ ਰਹੋ ਅਨੇਕ ਭਾਵ ਕਰੂ ਮਾਇਆ ਕੋ ਚਿੱਤ ਧਰੂ ਮੇਰੀ ਮੇਰੀ ਕਰਤ ਸਦ ਹੀ ਵਿਆਵੇ ਕੋਈ ਐਸੋ ਰੇ ਭੇਟੇ ਸੰਤ ਮੇਰੀ ਲਾਹੇ ਸਗਲ ਚਿੰਤ ਠਾਕੁਰ ਸਿਉ ਮੇਰਾ ਰੰਗ ਲਾਵੇ ਪੜੇ ਸੇ ਸਗਲ ਵੇਦ ਨਾ ਚੁੱਕੇ ਮਨ ਵੇ ਭੇਦ ਇੱਕ ਖਿੰਨਿਆ ਧੀਰੇ ਮੇਰੇ ਕਰਕੇ ਪੰਚਾ ਕੋਈ ਐਸੋ ਰੇ ਭਗਤ ਜੋ ਮਾਇਆ ਤੇ ਰਹਿਤ ਇੱਕ ਅੰਮ੍ਰਿਤ ਨਾਮ ਮੇਰੇ ਹਿਰਦੇ ਸੰਚਾ ਜੇ ਤੇਰੇ ਚੇਤਨਾਏ ਅੰਗ ਬੁੱਧ ਮੈਲ ਲਾਏ ਘਰ ਤੋਂ ਠਾਕਰ ਇੱਕ ਤਿੰਨਾ ਮਾਨੇ ਕਦ ਪਾਉਂ ਸਤਸੰਗ ਹਰ ਹਰ ਸਦਾ ਆਨੰਦ ਗਿਆਨ ਅੰਜਨ ਮੇਰਾ ਮਨ ਸਿਰਨਾ ਨੇ ਸਗਲ ਸਰਮ ਕੀਨੇ ਮਨੁਆ ਨੈ ਪਤੀਨੇ ਵਿਵੇਕਹੀਨ ਜਿਹੀ ਚੋਏ ਕੋਈ ਪਾਈਏ ਮੇਰੇ ਪੁਰਖ ਵਧਾਤਾ ਪਾਰਬ੍ਰਹਮ ਕੈ ਰੰਗ ਰਾਤਾ ਮੇਰੇ ਮਨ ਕੀ ਦੁਰਮਤ ਮਲਕ ਹੋਏ ਕਰਮ ਧਰਮ ਜੁਗਤਾ ਖਨ ਨਿਮਖ ਨਾ ਹੇਤ ਕਰਤਾ ਤੀਰਥ ਗਰਭ ਪੜੇ ਕਹੀ ਨਾ ਲਿਖੇ ਜਿਸ ਭੇਟੇ ਸਫਲ ਮੂਰਤ ਕਰੇ ਸਦਾ ਕੀਰਤ ਗੁਰ ਪ੍ਰਸਾਦ ਕਉ ਨੇਤਰ ਪੇਖੇ ਮਨ ਹੱਠ ਜੁਗਮਾਵੇ ਤਿਲ ਨਾ ਲਿਖੇ ਲਪਾਵੇ ਬਗਲ ਜਿਉਂ ਧਿਆਨ ਲਾਵੇ ਮਾਇਆ ਰੇ ਧਾਰੀ ਕੋਈ ਐਸੋ ਰੇ ਮੁਖਾਂ ਧਾਰੀ ਕਈ ਐਸੋ ਮੁਖਾ ਦਾਈ ਪ੍ਰਭ ਕੀ ਕਥਾ ਸੁਣਾਈ ਜਿਸ ਭੇਟੇ ਗੱਤ ਹੋਏ ਹਮਾਰੀ ਸੋ ਪ੍ਰਸੰਗ ਪਾਲ ਰਾਏ ਕਾਟੇ ਜਿਹੇ ਬੰਧਨ ਮਾਏ ਗੁਰ ਕੈ ਸਭ ਮੇਰਾ ਮਨ ਰਾਤਾ ਸਦਾ ਸਦਾ ਆਨੰਦ ਭੇਟਿਓ ਨਿਰਭੈ ਹੋਵੇ ਸੁਖ ਨਾਨਕ ਲਾਥੇ ਹਰ ਚਰਨ ਪ੍ਰਾਥਾ ਸਫਲ ਸਫਲ ਭਈ ਸਫਲ ਯਾਤਰਾ ਆਵਣ ਜਾਣ ਰਹੇ ਮਿਲੋ ਸਾਦਾ ਰਹੋ ਦੂਜਾ ਇੱਕ ਓਂਕਾਰ ਸਤਿਗੁਰ ਸਾਧਨਾ ਸਿੰਘ ਅੱਲਾ ਪਹਿਲਾ ਸ਼ਾਂਤ ਤੀਰਥ ਨਾਮ ਜਾਉ ਤੀਰਥ ਨਾਮ ਹੈ ਤਿਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰੁ ਸਦਾ ਦਸਾਰਾ ਹੋ ਨਾਮ ਹਰ ਕਾ ਸਦਾ ਜਾਂਚੂ ਦੇਹ ਪ੍ਰਭ ਧਾਰਨੀ ਤਰਾ ਸੰਸਾਰ ਹੋਗੀ ਨਾਮ ਦਾਰੂ ਮੈਂ ਲਾਗੇ ਸੱਚ ਬਿਨਾ ਗੁਰਬਾਗ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮੰਜਣਾ ਸਾਚ ਨਾ ਲਾਗੇ ਮੈਲ ਕੇ ਅਮਲ ਧੋਈਏ ਗੁਣੇ ਹਰ ਪਰੋਏ ਤਸੋਰ ਹੋਈਏ ਵਿਚਾਰ ਮਾਰੇ ਤਰੇ ਤਾਰੇ ਉਲਟ ਜੂਨਾ ਆਵੇ ਆਪ ਪਾਰਸ ਪਰਮ ਗਿਆਨ ਧਿਆਨੇ ਸਾਚ ਸਾਚੇ ਪਾਵੇ ਆਨੰਦ ਅੰਦਨ ਹਰਖਾ ਹਰਖ ਸਾਚਾ ਦੁੱਖ ਕਿਲੋ ਪਰ ਹਰੇ ਸਚਨਾਮ ਪਾਇਆ ਗੁਰ ਵਿਖਾਇਆ ਮੈਲ ਨਾ ਹੀ ਸਚ ਮਨੇ ਸੰਗਤ ਨਿਤ ਮਿਲਾਪ ਪੂਰਾ ਨਾਵਣੋ ਗਾਵੇ ਗਾਵਣ ਹਰ ਸਤ ਸਾਵਣੋ ਸਲਾਹੇ ਸੱਚੇ ਮਨ ਸਤਿਗੁਰ ਪੁੰਨ ਦਾਨ ਗਿਆ ਦਇਆ ਮਤੇ ਪਿਰ ਸੰਗ ਭਵੇ ਸਹਿਜ ਨਾਵੇ ਬੇਣੀ ਤਾਂ ਸੰਗੋ ਸਤ ਸਤ ਰਾਧ ਏਕੰਕਾਰ ਸਾਚਾ ਨਿਤ ਬੇਚਰੇ ਸਰਾਇਆ ਸਤਿਗੁਰ ਸੰਗ ਮਿਤਾ ਸਤ ਸੰਗਤ ਕਾਰਨ ਨਗਰ ਮੇਲ ਮਿਲਾਇਆ ਕਹਿਣ ਕਹੇ ਸਭ ਕੋਏ ਕੇਵੜੇ ਆਖੀਏ ਹਾਂ ਮੂਰਖ ਨੀਚੇ ਜਾਣ ਸਮਝਾ ਸਕੀਏ ਸਤਿਗੁਰ ਕੀ ਸਾਖੀ ਅੰਮ੍ਰਿਤ ਭਾਖੀ ਚਿੱਤ ਮਨ ਮਾਨਿਆ ਮੇਰਾ ਕੂਚ ਕਰੇ ਆਵੇ ਵਿਖ ਲਾਦੇ ਸਭ ਸੱਚੇ ਗੁਰ ਪੇਗਾ ਮੇਰਾ ਆਖਣ ਟੁੱਟਣਾ ਆਪ ਭਗਤ ਭੰਡਾਰੀ ਭਰਪੂਰ ਰਿਹਾ ਸੋਈ ਨਾਨਕ ਸੱਚ ਕਹਿ ਬਿਨਤੀ ਮਨ ਮਾਨ ਜੈ ਸੱਚ ਸੋਈ ਤਨਾਸਵੀ ਮਲਾ ਪਹਿਲਾ ਜੀਵਾਂ ਤੇਰੇ ਨਾਏ ਮਨ ਆਨੰਦ ਹੈ ਜੀਓ ਸੱਚੇ ਸੱਚਾ ਨਾਮ ਗੁਣ ਗੋਬਿੰਦ ਹੈ ਜੀਓ ਗੁਰ ਗਿਆਨ ਅਪਾਰਾ ਸਿਨਹਾਰਾ ਜਿਨ ਸਿਰਜੀ ਤਿੰਨ ਕੋਈ ਪਰਵਾਣਾ ਆਇਆ ਹੁਕਮ ਪਠਾਇਆ ਫਿਰ ਨਾ ਸਕੇ ਕੋਈ ਆਪੇ ਕਰ ਵੇਖੇ ਸਿਰੇ ਸਿਰ ਲਿਖੇ ਆਪੇ ਸੁਰ ਪੁਜਾਈ ਨਾਨਕ ਸਾਹਿਬ ਅਗਮ ਗੋਚਰ ਜੀਵਾਂ ਸੱਚੀ ਨਾਈ ਤੁਮ ਸਰ ਅਵਰ ਨਾ ਕੋਈ ਕੋਈ ਆਇਆ ਜਾਏ ਸੀ ਜੀਓ ਹੁਕਮੀ ਹੋਏ ਨਵੇੜ ਭਰਮ ਚੁਕਾਏ ਸੀ ਜੀਓ ਗੁਰਭਰਮ ਚੁਕਾਏ ਅਕਥ ਕਰਹਾਏ ਸਤਮਾਇਆ ਦਾ ਸਾਥ ਮਾਣਾ ਆਪ ਪਾਏ ਆਪੇ ਆਪ ਸਮਾਏ ਹੁਕਮ ਹੁਕਮੀ ਹੁਕਮ ਪਛਾਣਾ ਸੱਚੀ ਵਡਿਆਈ ਗੁਰ ਤੇ ਪਾਈ ਤੂੰ ਮਨ ਅੰਤ ਸਖਾਈ ਨਾਨਕ ਸਾਹਿਬ ਅਵਰ ਨਾ ਦੂਜਾ ਨਾਮ ਰੇ ਤੇਰੇ ਵਡਿਆਈ ਤੂੰ ਸੱਚਾ ਸਿਜਣਹਾਰ ਲੱਖ ਸਿੰਧਿਆ ਸੰਧਿਆ ਜੀਓ ਏਕ ਸ਼ਬਦ ਰਾਹ ਵਾਦ ਬਟੰਦਿਆ ਜੀਓ ਜੋਏ ਹਰਾ ਚਲਾਏ ਹੁਕਮ ਸੁਆਏ ਜਨਮ ਮੂਆ ਸੰਸਾਰਾ ਨਾਮ ਬਿਨਾ ਨਹੀਂ ਕੋਈ ਦਿਖਲਾ ਦੀ ਸਿਰ ਪਾਰਾ ਹੁਕਮ ਆਇਆ ਹੁਕਮੀ ਆਇਆ ਹੁਕਮ ਨਾ ਬੁੱਝੇ ਹੁਕਮ ਸੁਆਰ ਨਹਾਰਾ ਨਾਨਕ ਸਾਹਿਬ ਸਤ ਸੰਝਾਪੇ ਸੱਚਾ ਸੁਜਨਹਾਰਾ ਭਗਤ ਸੋਹੇ ਦਰਬਾਰ ਸ਼ਬਦ ਸੁਹਾਇਆ ਜੀਓ ਬੋਲੇ ਅਮਰ ਬਾਣ ਰਸਨ ਸਾਇਆ ਜੀਓ ਰਸਨ ਸਾਏ ਨਾਮ ਸਾਏ ਗੁਰ ਕੈ ਸ਼ਬਦ ਬੇਕਾਣੇ ਪਾਰਸ ਪਾਸਿਆਂ ਪਾਰਸ ਹੋਏ ਜਾਂ ਤੇਰੇ ਮਨ ਪਾਣੇ ਅਮਰਾਪਤ ਪਾਇਆ ਆਪ ਗਵਾਇਆ ਬਿਰਲਾ ਗਿਆਨ ਵਿਚਾਰੀ ਨਾਨਕ ਭਗਤ ਸੁਹਿਨ ਦਰ ਸੱਚ ਸੱਚ ਕੇ ਵਪਾਰੀ ਭੂਖ ਪਿਆਸੋ ਆਥ ਕਿਉਂ ਦਰ ਜਾਏ ਸੀ ਅਚਾਏ ਸਾ ਜੀਓ ਸਤਿਗੁਰ ਪੁੱਛੋ ਜਾਏ ਨਾਮ ਧਿਆਏ ਸਾ ਜੀਓ ਸੱਚ ਨਾਮ ਧਿਆਈ ਸੱਚ ਸਵਾਈ ਗੁਰੂ ਸੱਚ ਛਾਣਾ ਬਿਨਾ ਨਾਸ ਦਿਆਲ ਨੰਦਨ ਅੰਦਰ ਨਾਮ ਖਾਣਾ ਕਰਨੀ ਕਾਰ ਤੁਰੋਂ ਫਰਮਾਈ ਆਪ ਮੂਆ ਮਨ ਮਾਰੀ ਨਾਨਕ ਨਾਮ ਮਹਾਰਥ ਮਿੱਠਾ ਤਿਸਨਾ ਨਾਮ ਮਨੋਵਾਰੀ ਇਤਨਾ ਸਿੰਘ ਸੰਤ ਮਿਲਾ ਪਹਿਲਾ ਫਿਰ ਸੰਗ ਮੁੱਠੜੀਏ ਖਬਰ ਨਾ ਪਾਈਏ ਪਾਈਆਂ ਜੀਓ ਮਸਤਕ ਲਿਖੇ ਆੜਾ ਲੇਖ ਪਰੋ ਕਮਾਇਆ ਜੀਓ ਲੇਖ ਨਾ ਮਿੱਠੀ ਪੁਰ ਕਮਾਇਆ ਕਿਆ ਜਾਣਾ ਕਿਆ ਹੋਸੀ ਗੁਣੇ ਆਚਾਰ ਨਹੀਂ ਰੰਗ ਰਾਤੀ ਅਵਗਣ ਵਹਿ ਵਹਿ ਰੋਸੀ ਤਨ ਜੋ ਨੇ ਆਕ ਕੀ ਛਾਇਆ ਬਿਰਧ ਪੈ ਬਿਨ ਪੁੰਨਿਆ ਨਾਨਕ ਨਾਮ ਬਿਨਾ ਦੁਹਾਗਣਾ ਝੂਠ ਝੂਠੀ ਝੂਠ ਸੁਣਿਆ ਬੁੱਢੀ ਕਰ ਘਾਲਿਓ ਗੁਰ ਕੈ ਪਾਏ ਚਲੋ ਸੱਚਾ ਨਾਮ ਤੇ ਆਏ ਪਾਵੇ ਸੁੱਖ ਮਹਿਲੋ ਹਰ ਨਾਮ ਤੇ ਆਏ ਤਾਂ ਸੁਖ ਪਾਏ ਤੇਰੇ ਦਿਨ ਚਾਰੇ ਨੇਰੀ ਕਰ ਜਾਏ ਵਹਿ ਸੱਚ ਪਾਏ ਆਨ ਦਿਨ ਨਾ ਤਿਆਰੇ ਬਿਨ ਭਗਤੀ ਕਾ ਵਾਸ ਨਾ ਹੋਵੇ ਸੁਣਿਆ ਲੋਕ ਸਵਾਏ ਨਾਨਕ ਸੱਚੀ ਤਾਂ ਫਿਰ ਪਾਏ ਰਾਤੀ ਸੱਚੇ ਨਾਏ ਫਿਰ ਤਨ ਪਾਵੇ ਤਾਂ ਫਿਰ ਭਾਵੇ ਨਾਰੀ ਜੀਓ ਰੰਗ ਪ੍ਰੀਤ ਨੂੰ ਰਾਤੀ ਗੁਰ ਕਹਿ ਸ਼ਬਦ ਵਿਚਾਰੀ ਜੀਓ ਗੁਰ ਸ਼ਬਦ ਵਿਚਾਰੀ ਨਾ ਪਿਆਰੀ ਨਿਮ ਨਿਮ ਦਾ ਭਗਤ ਕਰੇਗੀ ਮਾਇਆ ਮੋਹ ਜਲਾਏ ਪ੍ਰੀਤਮ ਰਸਮ ਰੰਗ ਕਰੇਗੀ ਪ੍ਰਭ ਸੱਚ ਸੇਤੀ ਰੰਗ ਰੰਗੀਤੀ ਲਾਲ ਪਈ ਮਨ ਮਾਰੀ ਨਾਨਕ ਸਾਚ ਵਸੀ ਸੁਹਾਗਣ ਕ੍ਰਿਸ਼ਨ ਪ੍ਰੀਤ ਪਿਆਰੀ ਫਿਰ ਕਰ ਸੋਹੇ ਨਾਰ ਦੇ ਫਿਰ ਭਾਵੇ ਜੀਓ ਝੂਠੇ ਬਹਿਣ ਚੋਵੇ ਕਾਮਨਾ ਆਵੇ ਜੀਓ ਝੂਠ ਅਲਾਵੇ ਕਾਮਨਾ ਆਵੇ ਨਾ ਫਿਰ ਦੇਖੇ ਨੈਣੀ ਅਵਗੁਣ ਆਰੀ ਕੰਤ ਵਸਾਰੀ ਝੂਠੀ ਬਿੰਦਣ ਰਹਿਣੀ ਗੁਰ ਸ਼ਬਦ ਮਾਨੇ ਫਾਹੀ ਫਾਥੀ ਸਾਥ ਮਹਿਨ ਪਾਏ ਨਾਨਕੇ ਆਪੇ ਆਪ ਪਛਾਣੇ ਗੁਰੂ ਸਾਹਿਬ ਸਮਾਏ ਧਨ ਸੁਹਾਗਣ ਨਾਰ ਜਿਨ ਫਿਰ ਜਾਣਿਆ ਜੀਓ ਨਾਮ ਬਿਨਾ ਕੁੜਿਆ ਕੂੜ ਕਮਾਇਆ ਜੀਓ ਹਰ ਭਗਤ ਸਾਹਿਬੀ ਸੱਚੇ ਭਾਵੀ ਪਾਏ ਭਗਤ ਪ੍ਰਭ ਰਤੀ ਫਿਰ ਅਲਿਆਲਾ ਜੋਨ ਬਾਲਾ ਤਿਸ ਰਾਵੇ ਰੰਗ ਰਤੀ ਗੁਰੂ ਸਾਹਿਬ ਵਿਗਾਸੀ
1: ਸੌਰ ਵਾਸੀ ਫਲ ਪਾਇਆ ਗੁਰੂ ਗ੍ਰੰਥਕਾਰੀ ਨਾਨਕ ਸਾਚ ਮਿਲੀ ਵਡਿਆਈ ਫਿਰ ਕਰ ਸੋਏ ਨਾਮ ਇੱਕ ਓਂਕਾਰ ਸਤਨਾ ਸ੍ਰੀ ਸੰਤ ਮੱਲਾ ਉਪਚਾ ਕਰ ਪਹਿਲਾ ਹਰ ਜੀਓ ਕਿਰਪਾ ਕਰੇ ਤਾਂ ਨਾਮ ਧਿਆਈਏ ਜੀਓ ਸਤੁ ਮਿਲੇ ਸਵਾਏ ਸਹਿ ਸੋ ਗੁਣ ਗਾਈਏ ਜੀਓ ਗੁਣ ਗਾਏ ਸਦਾ ਆਨੰਦਨ ਜਾਂ ਆਪ ਸੱਚ ਪਾਵੇ ਅਹੰਕਾਰ ਹੋਵੇ ਤੇ ਵਾਇਆ ਸਹਿਜ ਨਾਮ ਸੁਣਾਵੇ ਆਪ ਕਰਤਾ ਕਰੇ ਸੋਈ ਆਪ ਦੇ ਤਾਂ ਪਾਈਏ ਹਰ ਜੀਓ ਕਿਰਪਾ ਤਾਂ ਕਰੇ ਤਾਂ ਨਾਮ ਧਿਆਈਏ ਜੀਓ ਅੰਦਰ ਸੱਚਾ ਨੇ ਪੂਰੇ ਕੋ ਸਤੂਰੇ ਜੀਓ ਹਾਂ ਤੁਸੀਂ ਵੀ ਦਿਨ ਰਾਤ ਮੈਂ ਕਦੇ ਨਾ ਵਿਸਰੇ ਜੀਓ ਕਦੇ ਨਾ ਵਿਸਰੇ ਆਨੰਦਨ ਸਮਾਰੀ ਜਾ ਨਾਮ ਲਈ ਤਾਂ ਜੀਵਾਂ ਸਰਵਣੀ ਸੁਣੀ ਤਾਂ ਇਹ ਮੰਤ ਅਤੇ ਗੁਰਮੁਖ ਅੰਮ੍ਰਿਤ ਜੀਵਾਂ ਨਗਰ ਗਏ ਤਾਂ ਸਤਿਗੁਰੂ ਮਿਲੇ ਅੰਦਰ ਦੇ ਕਬੂਦ ਵਿਚਰੇ ਅੰਦਰ ਸੱਚਾ ਨੇ ਪੂਰੇ ਸਤਿਗੁਰੇ ਸਤ ਸੰਗਤ ਮਿਲੇ ਬੜੇ ਭਾਗ ਤਾਂ ਹਰ ਰਸ ਦਾ ਆਵੇ ਜੀਓ ਅੰਦਰ ਰਹੇ ਲਿਵ ਲਾਏ ਤਾਂ ਸਹਿ ਸੁਣਾਵੇ ਜੀਓ ਸਹਿ ਸੁਣਾਵੇ ਤਾਂ ਹਰ ਮਨ ਭਾਵੇ ਸਤ ਅਤੀ ਤੁ ਬਿਰਾਗੀ ਹਲਤ ਪਤਾ ਸੋਭਾ ਜਗ ਅੰਤ ਰਾਮ ਨਾਮ ਲਿਵ ਲਾਗੀ ਹਰ ਸੋਗ ਦੋਹਾਂ ਤੇ ਮੁਕਤਾ ਜੋ ਪ੍ਰਾਪ ਕਰੇ ਸੋ ਭਾਵੇ ਸਤ ਸੰਗਤ ਮਿਲੇ ਬੜੇ ਭਾਗ ਤਾਂ ਹਰ ਰਸ ਆਵੇ ਜੀਓ ਦੂਜੇ ਪਾਏ ਦੁੱਖ ਹੋਏ ਮਨੁੱਖ ਜਮ ਜੋ ਹੈ ਜੀਓ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਭੁੰਮ ਹੋਇਆ ਜੀਓ ਮਾਇਆ ਦੁੱਖ ਮੋਇਆ ਹੋਵੇ ਰੋਇਆ ਮੇਰੀ ਮੇਰੀ ਕਰਤਵ ਹਾਵੈ ਜੋ ਪ੍ਰਭ ਦੇ ਸੁਚੇਤ ਨਾਹੀ ਅੰਤ ਗਿਆ ਪਛਤਾਵੇ ਮੇਰੇ ਨਾਵੇਂ ਕੋ ਸਾਧਨਾ ਚੱਲੇ ਪੁੱਤਰ ਕਲੱਤਰ ਮਾਇਆ ਧੋਇਆ ਦੂਜੇ ਪਾਏ ਦੁੱਖ ਹੋਏ ਮਨ ਮੁੱਖ ਜਮ ਜੋੜਿਆ ਜੀਓ ਕਰ ਕਿਰਪਾ ਲੇ ਮਲਾਏ ਮੈਲ ਹੜ ਪਾਇਆ ਜੀਓ ਸਦਾ ਰਹੇ ਕਰ ਜੋ ਪ੍ਰਭ ਮਨ ਪਾਇਆ ਜੀਓ ਪ੍ਰਭ ਮਨ ਭਾਵੇ ਤਾਂ ਹੁਕਮ ਸੁਣਾਵੇ ਹੁਕਮ ਮਨ ਸੁਖ ਪਾਇਆ ਆਨੰਦ ਜਗ ਪਰ ਹਰਦਿਨ ਰਾਤੀ ਸੱਜੇ ਨਾਮ ਸਿਆਇਆ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਲੇ ਮਲਾਏ ਮਹਿਲ ਹਰ ਭਾਵੇ ਜੀਓ ਇੱਕ ਓਂਕਾਰ ਸਤਿਗੁਰ ਪ੍ਰਸਾਦ 83 ਵੱਲਾ 5 ਸ਼ਾਂਤ ਸਤਿ ਦਿਨ ਦੇ ਆਸ ਜਿਸ ਸੰਗ ਹਰ ਰਾਗਾਵੀਏ ਜੀਓ ਅੰਮ੍ਰਿਤ ਹਰ ਕਾ ਨਾਮ ਸਾਧ ਸੰਗ ਰਾਗ ਜੀਓ ਪਾਸਾ ਸਾਧੂ ਸੰਗ ਸਾਧੂ ਇੱਕ ਅਰਾਧੋ ਜਨ ਮਰਨ ਦੁੱਖ ਨਾਸੇ ਹਤੁਰ ਕਾਰਮ ਲਿਖਿਆ ਸਾਚ ਸਿੱਖਿਆ ਕੱਟੀ ਜਮਕੀ ਫਸੇ ਪੈ ਪਰਮ ਨਾਠੇ ਦੁੱਖ ਛੁੱਟੀ ਗੱਠ ਜਮ ਪੰਥ ਮੂਲ ਨਾ ਆਵੀਏ ਨਿਰਵੰਤ ਨਾਲ ਧਾਰ ਕਿਰਪਾ ਸਦਾ ਹਰ ਗੁਣ ਗਾਵੀਏ ਧਰਿਆ ਧਾਰ ਏਕ ਨਾਮ ਨਿਰੰਜਨੋ ਜੀਓ ਤੂੰ ਦਾਤਾ ਦਤਾਰ ਸਾਹਿਬ ਦੁੱਖ ਭੰਜਨੋ ਜੀਓ ਦੁੱਖ ਹਰ ਕਰਤਾ ਸੁੱਖਾ ਸਵਾਮੀ ਸੰਤ ਸਾਧੂ ਆਇਆ ਸੰਸਾਰ ਸਾਗਰ ਮਹਾਂ ਵਿਖੜਾ ਪਲ ਏਕ ਮੈਂ ਕਰਾਇਆ ਪੂਰਿਆ ਪਸਰਵ ਥਾਈ ਗੁਰ ਗਿਆਨ ਨੇ ਕਈ ਅੰਜਨੋ ਨਿਰਵੰਤ ਨਾਨਕ ਸਦਾ ਸੁਣੀ ਸਰਵ ਦੁੱਖ ਪੈ ਭੰਜਨੋ ਆਪ ਲਾਏ ਆਪ ਲੀਏ ਲਾਏ ਕਿਰਪਾ ਧਾਰੀਆਂ ਜੀਓ ਮੋਏ ਨਿਰਗੁਣ ਨੀਚ ਸਨਾਥ ਪ੍ਰੰਤ ਅਗਮ ਅਪਾਰੀਆਂ ਜੀਓ ਦਿਆਲ ਸਦਾ ਕਿਰਪਾਲ ਸੁਨਾਮੀ ਨੀਚ ਥਾਪਣ ਹਾਰਿਆ ਜੀ ਜੰਤ ਸਭ ਵਸ ਤੇਰੇ ਸਗਲ ਤੇਰੀ ਸਾਰਿਆ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰਿਆ ਬਿਨਵੰਤ ਨਾਨਕ ਗਾਇਲ ਜੀਵਾਂ ਹਰ ਜਪ ਜਪੋ ਬਨਵਾਰੀਆ ਤੇਰਾ ਦਰਸ ਅਪਾਰ ਨਾਮ ਮੂਲਿਆ ਜੀਓ ਨਿਤ ਜਪੇ ਤੇਰੇ ਦਾਸ ਪੁਰਖ ਅਤੋਲੇ ਜੀਓ ਸਤ ਰਖਣ ਬੂਠਾ ਆਪ ਟੁੱਠਾ ਹਰ ਰਸੇ ਸੇਤੀ ਮਾਤਿਆ ਕੋ ਤਨ ਲਾਗੇ ਮਹਾਂਭਾਗੇ ਸਦਾ ਆਨੰਦਨ ਜਾਗਿਆ ਸਦਾ ਅੰਮ੍ਰਿਤ ਸਮਰਤਵ ਸਾਮੀ ਸਾਧ ਸਾਧ ਗੁਣ ਬੋਲੀ ਬ੍ਰਹਮੰਤ ਨਾਨਕ ਧੂਰ ਸਾਧੂ ਨਾਮ ਪ੍ਰਭੂ ਅਮੋਲੀ ਇੱਕ ਓਂਕਾਰ ਸਰੂਪ ਰਾਗ ਧਰਤੀ ਬਾਣੀ ਭਗਤ ਕਬੀਰ ਜੀ ਕੀ ਸਾਨਕ ਸੰਦ ਮੈਂ ਸੁਣਾਉਣਾ ਸੇਖ ਨਾਲ ਤੇਰੋ ਮਰਮ ਨਾ ਜਾਣਾ ਸੰਤ ਸੰਗਤ ਰਾਮ ਹਿਰਦੇ ਵਸਾਈ ਰਾਓ ਹਨੂੰਮਾਨ ਗਰ ਸਰ ਗਰ ਸਮਾਨਾ ਸੁਰਪ ਨਾਰ ਪਤ ਨਹੀਂ ਗੁਣ ਜਾਣਾ ਚਾਰ ਵੇਦ ਅਰਬ ਸਿਮਰਤ ਪੁਰਾਨਾ ਕਲਮ ਕਾਮਲਾ ਪਤ ਕਮਲਾ ਨਹੀਂ ਜਾਣਾ ਕਹਿ ਕਬੀਰ ਸੋ ਭਰਮ ਨਾਹੀ ਪਗ ਲਗ ਰਾਮ ਨਾਮ ਰਾਮ ਰਹੇ ਸਰ ਨਾਹੀ ਮਿਲਦੇ ਪੈਰ ਪੈਰ ਤੇ ਘਣੀਆਂ ਆਓ ਕਟੇ ਤਨ ਸੀਜੇ ਕਾਲ ਹੇਰੀ ਫਿਰੇ ਪਾ ਦੁਖ ਜਿਉਂ ਕਹੋ ਕਵਣ ਵਿਦ ਕੀਜੇ ਸੋਨ ਆਉਣ ਲੱਗਾ ਮਾਤ ਪਤਾ ਭਾਈ ਸੁਤਵੰਤਾ ਕਹੋ ਕੂ ਹੈ ਕਾਕਾ ਰਾਓ ਜਬ ਲਗ ਜੋਤ ਕਾਇਆ ਮੈਂ ਵਰਤੇ ਆਪਾਂ ਪਸ਼ੂ ਨਾ ਬੁੱਝੇ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਪਸ਼ੂ ਨਾ ਸੁਝੇ ਕਹਿ ਸੋ ਪ੍ਰਾਣੀ ਛੋਡੋ ਮਨ ਕੇ ਪਰਮਾ ਕੇਵਲ ਨਾਮ ਜਪੋਰੇ ਪ੍ਰਾਣੀ ਪਰੋ ਏ ਕੀ ਸ਼ਰਨਾ ਜੋ ਜਨ ਭਾਉ ਭਗਤ ਕੁਛ ਕਛ ਜਾਣੇ ਤਾਂ ਕੋ ਅਚਰਜ ਕਾਹੋ ਜਿਉਂ ਜਲ ਜਲ ਮੈਂ ਪੈਸੇ ਨਾ ਨਿਕਲੇ ਤਿਉਂ ਤੁਰ ਮਿਲਿਓ ਜੋੜਾ ਹੋ ਹਰ ਕੇ ਲੋਗਾਂ ਮੈਂ ਤੋ ਮਤ ਕਾ ਪੂਰਾ ਜਿਉਂ ਤਨ ਕਾਸ਼ੀ ਤਜੇ ਬਤੂਰਾ ਰਮਈਆ ਕਹਾਂ ਹੋਦਾ ਰਾਹੁ ਕਹਿ ਤ ਕਬੀਰ ਸੁਣ ਰੇ ਲੋਈ ਪਰ ਨਾ ਭੁੱਲੋ ਕੋਈ ਕਿਆ ਕਾਸ਼ੀ ਕਿਆ ਉਖਰ ਮਗਰ ਹਰ ਹਰਾਮ ਹਿਰਦੇ ਜੋ ਹੋਈ ਇੰਦਰ ਲੋਕ ਸਭ ਲੋਕ ਜੈਬੋ ਉੱਥੇ ਤਪ ਕਰ ਬਹਾਰ ਵੈਬੋ ਕਿਆ ਮੰਗੂ ਕਿਸ ਥਿਰ ਨਾਹੀਂ ਰਾਮ ਨਾਮ ਸੁ ਰੱਖ ਮਨ ਮਾਹੀ ਰਾਹੁ ਸੁਭ ਰਾਜ ਬਜਾਈ ਅੰਤ ਨਾ ਕਾਹੂ ਸੰਸਹਾਈ ਪੁੱਤਰ ਕਲਕਰ ਲਕਸ਼ਮੀ ਮਾਇਆ ਇੰਤੇ ਕਹੋ ਕਵਣੇ ਸੁਖ ਪਾਇਆ ਕਹਿ ਕਬੀਰ ਅਵਰ ਨਹੀਂ ਕਾਮਾ ਹਮਰੇ ਮਨ ਧਨ ਰਾਮ ਕੋ ਨਾਮਾ ਰਾਮ ਸਿਮਰ ਰਾਮ ਸਿਮਰ ਰਾਮ ਸਿਮਰ ਭਾਈ ਰਾਮ ਨਾਮ ਸਿਮਰਨ ਜਿਨ ਬੁੱਟ ਵਿਕਾਈ ਰਹੋ ਬਨਤਾ ਸੁੱਤ ਦੇ ਗ੍ਰਹਿ ਸੰਪਤ ਸੁਖਦਾਈ ਇਨ ਮੈਂ ਕਛ ਨਾਹੀ ਕਿ ਤੇਰੋ ਤਾਲ ਆਵਦ ਆਈ ਅਜਾ ਮਲ ਗਜ ਗਨਕਾ ਪਤਤ ਕਰਮ ਕੀਨੇ ਅਤੇ ਉਹ ਉਤਰਤ ਪਾਰਕ ਪਰੇ ਰਾਮ ਨਾਮ ਲਿਰਦੀ ਮੀਨੇ ਸ਼ੁਕਰ ਕੁਕਰ ਜੋਨ ਭਰਮੇ ਤੂ ਲਾਜਨਾ ਆਈ ਰਾਮ ਨਾਮ ਛੱਡ ਅੰਮ੍ਰਿਤ ਕਾਹੇ ਦੇਖ ਖਾਈ ਰਾਮ ਨਾਮ ਛੱਡ ਅੰਮ੍ਰਿਤ ਕਾਹੇ ਦੇਖ ਖਾਈ ਭਜ ਤਜ ਭਰਮ ਕਰਮ ਬਿਦ ਨਖੇਦ ਰਾਮ ਨਾਮ ਲੇ ਗੁਰਪ੍ਰਸਾਦ ਜਨ ਕਬੀਰ ਰਾਮ ਕਰ ਸੁਨੇਹੀ ਤਨਾਸੀ ਬਾਣੀ ਭਗਤ ਨਾਮ ਦੇਵ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਗਹਿਰੀ ਕਰਕੇ ਨੀਂਦ ਸਫਲ ਆਈ ਉੱਪਰ ਮੰਡਪ ਛਾਏ ਮਾਰਕੰਡੇ ਤੇ ਕੋ ਅਧਕਾਈ ਜਿਨ ਤਿੰਨ ਤਾਰ ਮੂੰਹ ਬਲਾਏ ਹਮਰੂ ਕਰਤਾ ਰਾਮ ਸੁਨੇਹੀ ਕਾਹਿਰ ਨਰ ਗਰਵ ਕਰਤ ਹੈ ਬਿਨਸ ਜਾਏ ਝੂਠੀ ਦੇਹੀ ਰਾਓ ਮੇਰੀ ਮੇਰੀ ਕਰੋ ਕਰਤੇ ਦੂਜੇ ਦਿਨ ਕਹੇ

ਕਰ ਪਠਵਾਰੀ ਜਦ ਇਹ ਫਲ ਪਾਏ ਕਿਰਪਾ ਕਰੀ ਜਾਣੇ ਆਪਣੇ ਉੱਪਰ ਨਾਮ ਦਿਓ ਹਰ ਗੁਣ ਗਾਏ ਦਸ ਬਰਾਗਣ ਮੋਹੇ ਬਸ ਕੀਨੀ ਪੰਚ ਕਾ ਮਿਟ ਨਾਮ ਸੱਤਰ ਦੋਹੇ ਪਰੇ ਅੰਮ੍ਰਿਤ ਸਰ ਦੇਖੋ ਮਾਰ ਕੁਟਾਰੋ ਪਾਛੇ ਵਰਨਾ ਆਵਨ ਪਾਵੋ ਅੰਮ੍ਰਿਤ ਬਾਣੀ ਕਰਦੇ ਉਤਰੋ ਆਤਮ ਕੋ ਸਮਝਾਓ ਰਾਓ ਬਜਲ ਕਰਤਵ ਕੁਠਾਰ ਮੋਹੇ ਹੈ ਛੀਨਾ ਕਰ ਮਿਹਨਤ ਲਗ ਪਾਵੋ ਸੰਤਨ ਕੇ ਹਮ ਉਲਟੇ ਸੇਵਕ ਭਗਤਨ ਕੇ ਡਰ ਪਾਵੋ ਇਹ ਸੰਸਾਰ ਤੇ ਤਵ ਹੀ ਛੁੱਟੂ ਜੋ ਮਾਇਆ ਨਾ ਲਗਾਓ ਮਾਇਆ ਨਾਮ ਗਲ ਜੀ ਉਨਕਾ ਤੈਂ ਤਦ ਦਰਸ਼ਨ ਪਾਵੋ ਇੱਕ ਕਰ ਭਗਤ ਕਰੇ ਜੋ ਜਨ ਤਿੰਨ ਪੌ ਸਗਲ ਚੁਕਾਵੇ ਜੇ ਕਹਿਤ ਨਾਮ ਜੋ ਬਾਹਰ ਕਿਹਾ ਭਾਵਰ ਭਰਮ ਇਹ ਸੰਜਮ ਹਰ ਪਾਈਏ ਮਾਰਵਾੜ ਜੈਸੇ ਨੀਰ ਬਾਵਲਾ ਬੇਲ ਬਾਲਾ ਕਰਲਾ ਜੋ ਕੁਰੰਕ ਨਿਸਨਾਦ ਬਹਲਾ ਤੋਂ ਮੇਰੇ ਮਨ ਰਮਈਆ ਤੇਰਾ ਨਾਮ ਰੂੜੋ ਰੂਪ ਰੂੜੋ ਅਤ ਸੰਗ ਰੂੜੋ ਮੇੜੋ ਰਮਈਆ ਰਾਓ ਜਿਉਂ ਧਰਨੀ ਕੋ ਇੰਦਰ ਬਹਲਾ ਕੁਸਮ ਵਸ ਜੈਸੇ ਭਗਵਲ ਪਵਰ ਪਵਰਲਾ ਜਿਉਂ ਕੁਕਲ ਅਕੋ ਅੰਬ ਬਾਹਲਾ ਜੋ ਮੇਰੇ ਮਨ ਰਮਈਆ ਚੱਕ ਵੀ ਜੋ ਜੈਸੇ ਗੁਰਸੂਰ ਭਲਾ ਮਾਨ ਸਰੋਵਰ ਅੰਕਲਾ ਜੋ ਤਰਨੀ ਕੋ ਕੰਤ ਵਾਲਾ ਤਿਉਂ ਮੇਰੇ ਮਨ ਰਮਈਆ ਬਾਰਕ ਕੋ ਜੈਸੇ ਖੀਰ ਵਾਲਾ ਚਾਤਰਕ ਮੁਖ ਜੈਸੇ ਜਲ ਤਰਾ ਮਛਲੀ ਕੋ ਜੈਸੇ ਨੀਰ ਵਾਲਾ ਤਿਉਂ ਮੇਰੇ ਮਨ ਰਮਈਆ ਸਾਧਕ ਸਿਧ ਸਗਲ ਮੁਨ ਚਾਹੇ ਬਿਰਲੇ ਕਾਹੂ ਡਿਠਲਾ ਸਗਲ ਭਵਨ ਤੇਰੋ ਨਾਮ ਬਹਲਾ ਤਿਉਂ ਨਾਮੇ ਮਨ ਬਿਠਲਾ ਪੈਰ ਪੁਰੀਏ ਪੁੰਡਕ ਬਣਾ ਸਾਂਚੇ ਹੰਸ ਸਗਲੇ ਬਿਨਾ ਕ੍ਰਿਸ਼ਨਾ ਤੇ ਜਾਨੂ ਹਰ ਹਰ ਨਚੰਤੀ ਨਾਚਨਾ ਪਹਿਲ ਪੁਰਸਵਰਾ ਥੋਨ ਪੁਰਸਾ ਦਮਰਾ ਅਸਗਾ ਅਸ ਉਸਗਾ ਹਰ ਕਾ ਵਾਗਰਾ ਨਾਚੇ ਪਿੰਦੀ ਮੈਂ ਸਾਗਰਾ ਰਹੋ ਨਿਚਾਂਤੀ ਗੋਪੀ ਜਨਾ ਨਈਆ ਤੇ ਬੈਰੇ ਕੰਨਾ ਥਰਕਨਾ ਚਾ ਭਰਮਿਆ ਚਾ ਕੇਸਵਾ ਵਚਨੂ ਬਚੌਨੀ ਆਈਏ ਅਈਏ ਮਈਏ ਏਕ ਆਨ ਜੀਓ ਪਿੰਦੀ ਉਬ ਕਲੇ ਸੰਸਾਰਾ ਪ੍ਰਭ ਵਾਹਿਗੁਰੂ ਤੇ ਦੁਆਰਾ ਤੂੰ ਕੁਨ ਵੇ ਮੈਂ ਜੀ ਨਮਾ ਹੋ ਜੀ ਆਲਾ ਤੇ ਨਿਵਾਰਨਾ ਜਮਕਾਰਨਾ ਪਤਿਤ ਪਾਵਨ ਮਾਧੋ ਬਿਰਬ ਤੇਰਾ ਧਨ ਤੇ ਵੈ ਮੁਨ ਜਨ ਜਿਨ ਧਿਆਇਓ ਹਾਰ ਪ੍ਰਭ ਮੇਰਾ ਮੇਰੇ ਮੱਥੇ ਲੱਗ ਗਈ।

ਬਾਹਰ ਬਾਹਰ ਖੋ ਕਹਿਤੋ ਸਭ ਮਿਲੋ ਵਰਨਾ ਦਿਸੇ ਚਹਿਨ ਨਾ ਲਖੀਏ ਸੁਹਾਗਣ ਸਾਥ ਬਜਾਈਓ ਸਰਨ ਵਾਸੀ ਕਟਕਰ ਵਾਸੀ ਲਿਪ ਨਹੀਂ ਅਲਪਈਓ ਨਾਨਕ ਕਹਿਤ ਸੁਣੋ ਰੇ ਦੁੱਗਾ ਸੰਤ ਰਸਨ ਕੋ ਵਸਈਓ ਜੈ ਸ੍ਰੀ ਮਹਲਾ ਪੰਜਵਾਂ ਧੀਰੋ ਸੁਣ ਧੀਰੋ ਪ੍ਰਭ ਕੋ ਰਾਓ ਜੀ ਪ੍ਰਾਣ ਮਨ ਤਨ ਸਭ ਅਰਪੂ ਨੀਰੋ ਪੇਖ ਪ੍ਰਭ ਕੋ ਨੀਰੋ ਬੇਸ ਮਾਰ ਬੇਅੰਤ ਬਡ ਦਾਤਾ ਮਨੇ ਗਹਿਰੋ ਪੇਖ ਪ੍ਰਭ ਕੋ ਜੋ ਜਾਂਚੂ ਸੋਈ ਸੋਈ ਪਾਵੂ ਆਸਾ ਮਨਸਾ ਪੂਰੋ ਜਪ ਕੋ ਜਪ ਪ੍ਰਭ ਕੋ ਗੁਰਪ੍ਰਸਾਦ ਨਾਨਕ ਮਨ ਵਸਿਆ ਦੁੱਖ ਨਕ ਮੂੰਹ ਝੂਰੋਂ ਬੂਜ ਪ੍ਰਭ ਕੋ ਜੈਸੀ ਮਿਲਾ ਪੰਜਵਾਂ ਲੋੜੀਂਦਰਾ ਸਾਜਨ ਮੇਰਾ ਘਰ ਘਰ ਮੰਗਲ ਰਾਵੋ ਨੀਤੇ ਘੱਟ ਘੱਟ ਕਿਸੇ ਵਸੇਰਾ ਰਾਓ ਸੁਖ ਅਰਾਧਨ ਦੁੱਖ ਅਰਾਧਨ ਵਿਸਰੇ ਨਾ ਕਾਹੂ ਬਜਾ ਨਾਮ ਜਤ ਕੋਟ ਸੂਰ ਉਦਾਰਾ ਬਿਨਸੇ ਭਰਮ ਅੰਧੇਰਾ ਸ਼ਾਂਤ ਅਨੰਤ ਸਰਵਨੀ ਜਾਈ ਜੋਦੀ ਸੇ ਸੋ ਤੇਰਾ ਸਤਸੰਗ ਪਾਵੇ ਜੋ ਨਾਨਕ ਤਿਸ ਵਾਰ ਨਾ ਕੋਈ ਹੈ ਤੇਰਾ ਜੈਸੀ ਮਹਲਾ ਪੰਜਵਾਂ ਕਰ ਚੌਥਾ ਦੋਜੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਅਬ ਮੈਂ ਸੁਖ ਪਾਇਓ ਅਰ ਆਗਿਆ ਕਦੀ ਸਿਆਣਵ ਚਿੱਤ ਸਾਰੀ ਅਹੰਗ ਛੋਡਿਓ ਹੈ ਤਿਆਗੋ ਰਾਓ ਜਿਉਂ ਦੇਖੂ ਤੋ ਸਗਲ ਮੋਏ ਮੋਹਿਓ ਤੋ ਸਾਰਨ ਪਰਿਓ ਗੁਰਭਾਗ ਕਰ ਕਿਰਪਾ ਦਹਿਲ ਹਰ ਲਾਇਓ ਤੋ ਜਮ ਸੋਦੀ ਮੋਰੀ ਲਾਗ ਤਰਿਓ ਸਾਗਰ ਪਾਪ ਕੋ ਜੋ ਸੰਤ ਪੇਟੇ ਬਡਪਾਗ ਜਨਨ ਸਰਵ ਸੁਖ ਪਾਏ ਮੋਰੋ ਅਚਾਨੀ ਚਿਤਲਾਗ ਜੈਸੀ ਮਤਲਬ ਪੰਜਵਾਂ ਮਨ ਮੇ ਸਤਿਗੁਰ ਧਿਆਨ ਗਰਾ ਹਰਿਕਮ ਗਿਆਨ ਮੰਤਰ ਹਰਨਾਮਾ ਪ੍ਰਭ ਜੀਓ ਮਾਇਆ ਮੈਂ ਕਰਾਂ ਰਕਾਲ ਜਾਲ ਅਰ ਮਹਾ ਜੰਜਾਲਾ ਛੁਟਕੇ ਜਮੇ ਡਰਾ ਆਇਓ ਦੁਗ ਹਰਨ ਸਰਨ ਕਰਨਾ ਪਤ ਗ੍ਰਹਿਓ ਚਰਨ ਅਸਰਾ ਨਾਮ ਰੂਪੇ ਹੋ ਸਾਧ ਸੰਗ ਭਾਵਨ ਨਿਰਧ ਪਾਰ ਕਰਾ ਅਪਿਓ ਪੀਓ ਗਤ ਥੀਓ ਪਰਮਾ ਕੋ ਨਾਨਕ ਅਜਰ ਜਰਾ ਜੈਸ ਮਿਲਾ ਪੰਜਵਾਂ ਜਾ ਕੋ ਭੈ ਗੋਬਿੰਦ ਸਹਾਈ ਸੁਖ ਸਹਿਜ ਆਨੰਦ ਸਗਲ ਅੰਸਿਓ ਵਾਸ ਤੋ ਵਿਆਦ ਨਾ ਕਾਈ ਰਾਵ ਦਿਸੇ ਸਭ ਸੰਗ ਰਹਿ ਅਲਪਾ ਨੈ ਵਿਆਪੇ ਉਨਮਾਈ ਏਕੇ ਰੰਗ ਤਪ ਕੇ ਬੀਤੇ ਸਤ ਤੇ ਬੁੱਧ ਪਾਈ ਦਇਆ ਮਾਇਆ ਕਿਰਪਾ ਤਾਰਨ ਠਾਕੁਰ ਕੀ ਸੇ ਸੰਤ ਸਵਾਈ ਤਿੰਨ ਕਹਿ ਸੰਗ ਨਾਨਕ ਨੇ ਸਰੀਏ ਜਿਨ ਹਰ ਰਸ ਰਸ ਹਰ ਗੁਣ ਗਾਈ ਜੈਸੀ ਮਹਲਾ ਪੰਜਵਾਂ ਗੋਬਿੰਦ ਜੀਵਨ ਮਾਂ ਪ੍ਰਾਣ ਤਨ ਰੂਪ ਗਿਆਨ ਮੂਨ ਮੋਹ ਮਗਨ ਮਹਾਂਪ੍ਰਾਣੀ ਅੰਧਿਆਰੇ ਮੈਂ ਦੀਪ ਰਾਓ ਸਫਲ ਦਰਸ਼ਨ ਤੋਂ ਪ੍ਰਭ ਪ੍ਰੀਤਮ ਚੰਨ ਕਮਲ ਅਨੂਪ ਅਨੇਕ ਵਾਰ ਕਰੂੰ ਇਹ ਤੈਂ ਬੰਧਨ ਬਣੇ ਚੋਰਾਓ ਤੂਪ ਹਾਰ ਪਰਿਓ ਤੁਮਰੇ ਪ੍ਰਭ ਤੁਆਰੇ ਦਹਿ ਕਰ ਗਹੀ ਤੁਮਾਰੀ ਲੂਕ ਕਾਢ ਲੈ ਨਾਨਕ ਆਪਣੇ ਕੋ ਸੰਸਾਰ ਸਾਗਰ ਕੇ ਕੂਪ ਜੈਸੀ ਮਲਾ ਪੰਜਵਾਂ ਕੋਈ ਜਨ ਹੱਥੋਂ ਦੇਵੇ ਜੋਰ ਚਰਨ ਗਹੂੰ ਪਕੂੰ ਸੁਭ ਰਸਨਾ ਦੂਜੇ ਪ੍ਰਾਣ ਕੋਰ ਰਹੋ ਮਨ ਤਨ ਨਿਰਮਲ ਕਤ ਕਿਆਰੋ ਹਰ ਸੰਚੇ ਸਦਾ ਸੰਜੋਰ ਆ ਮਨ ਮੈਂ ਮਗਨ ਹੋਤ ਕਿਰਪਾ ਤੇ ਮਹਾਂ ਵਿਖਿਆ ਤੇ ਤੋਰ ਆਇਓ ਸਰਨ ਦੀਨ ਦੁੱਖ ਭੰਜਨ ਪਿਤੋ ਤੁਮਰੀ ਰੋਰ ਅਵੇ ਪਦ ਦਾਨ ਸਿਮਰਨ ਸਵਾਮੀ ਕੋ ਪ੍ਰਭ ਨਾਨਕ ਬੰਧਨ ਛੋਰ ਜੈਸ ਮਿਲਾ ਪੰਜਵਾਂ ਚਾਤਕ ਚਿਤ ਵਰਤ ਵਰਸਤ ਮੈਂ ਕਿਰਪਾ ਸਿੱਧ ਕਰਨਾ ਪ੍ਰਭ ਧਾਰੋ ਹਰ ਪ੍ਰੇਮ ਭਗਤ ਕਿਉ ਨੇ ਰਹਾਓ ਅਨਕ ਸੁਖ ਚਕ ਵੀ ਨਹੀਂ ਚਾਹਤ ਆਨੰਦ

ਮਨਾ ਕੇ ਹਮ ਨਾਥ ਨਾਥ ਹਰ ਸਰਨੀ ਆਪਣੀ ਕਿਰਪਾ ਕਰੇ ਚੰਨ ਕਮਲ ਨਾਨਕਾ ਰਾਧੇ ਤੇ ਸੁਬਿਨਾ ਨਾਨਕ ਜੈਸੀ ਮੇਰਾ ਪੰਜਵਾਂ ਮਨ ਤਨ ਵਸ ਰਹੇ ਮੇਰੇ ਪ੍ਰਾਣ ਕਰਤੇ ਪਾ ਸਾਧੂ ਸੰਤ ਪੇਟੇ ਪੂਰਨ ਪੁਰਖ ਸੁਜਾਨ ਰਹੋ ਪ੍ਰੇਮ ਠਗੋਰੀ ਜਿਨ ਕੋ ਪਾਈ ਤਿੰਨ ਰਸ ਪੀਓ ਭਾਰੀ ਤਾਂ ਕਿ ਕਿਵੇਂ ਕਹਿਣਾ ਜਾਏ ਕੁਦਰਤ ਕਮਲ ਹਮਾਰੀ ਰਾਏ ਲੈ ਲਾੜ ਦਾਸ ਜਨ ਆਪਣੇ ਉਦਰਤ ਉਦਰ ਨਹਾਰੇ ਪ੍ਰਭ ਸਿੰਘ ਸਿਮਰ ਸਿਮਰ ਸੁਖ ਪਾਇਓ ਨਾਨਕ ਸਰਨ ਪਵਾਰੇ ਜਾ ਸਿੰਘ ਮਿਲਾ ਪੰਜਵਾਂ ਆਏ ਨਕ ਜਨਮ ਭਰਮ ਸਰਨੀ ਉਦਰ ਦੇ ਅੰਧਕੂਪ ਤੇ ਲਾਵੋ।

ਉਹ ਤੀਰਥ ਜਾਈ ਫਨਤ ਨਾਮ ਦਿਓ ਸੁਕ੍ਰਿਤ ਸੁਮਤ ਪੂਏ ਪਏ ਗੁਰਮਤ ਰਾਮ ਕਹਿ ਕੋ ਕੋਨਾ ਬੈਕੁੰਠ ਗਏ ਤੀਨ ਛੰਦੇ ਖੇਲ ਆਥੇ ਰਹਾਓ ਕੁੰਭਾਰ ਕੇ ਗਰ ਹਾਂਡੀ ਆਛੇ।

0: रहाओ। संपत रथ तन राज थियो अत नेहो लगायो। काल पास जब गल परी सब पयो परायो। जान बूझ के बावरे तय काज बिगारयो। पाप पुकार के ग्रह पाप करत सुकच्यो नहीं नह गर्भ निवार्यो। जह विद गुरु उपदेशया सो सुन रे पाई। नानक कहत पुकार कह गहो सब प्रभ सरनाई। तिलंग बाणी भगता की कबीर जी एक ओंकार। सतगुर प्रसाद वेद कतेद इस तरह पाई। दिल का फिकर न जाए टुक दम करारी ज्यो करो। हाजिर हजूर खुदाए बंदे खोज दिल हर रोज। ना फिर परेशानी माहे अह जो दुनिया शहर मेला। दस्तगिरी नाए रहा द रोग पढ़ पढ़ खुशी होए। बेखबर बाद बकाए हक सच खालक खलक स्मियाने। स्यान मूरत नाहे आसमान में आने। लहंग धरिया गुसल करदन बूद तर्फ कर दायम लाए। चश्मे जह तहां मौजूद अल्लाह पाकंग पाक है। सक करो कि दूसर होए कबीर कर्म करीम का। ओ करे जाने सोए नाम देव जी मैं अंधले की टेक। तेरा नाम खुंदकारा मैं गरीब मैं मस्कीन। तेरा नाम है आधारा रहा करीमा रहीमा अल्हा तू गनी। हाजरा हजूर दर पेश तू मनी। दरियाओ तू दिहंद तू बिस्यार तू तनी। देह लेह एक तू दिगर को नहीं। तू दाना तू बीना मैं भी चार क्या कही। नामे चे स्वामी बक्संद तू हरी। हल्ले यारा खुश खबरी। बलबल जाओ बलबल जाओ नीकी तेरी बिगारी। आले तेरा नाव रहाओ कूजा आमद कूजा रपती। कूजा मैं रवि द्वारिका नगरी रात भगोई। खूब तेरी पगरी मिठे तेरे बोल। द्वारिका नगरी काहे के मगोल। चंदी हजार आलम एकल खाना। हम चीनी पाता सावले भरना। अजपत गजपत नर है नरिंद। नामे के स्वामी मीर मुकंद। एक ओंकार सतनाम करता पुरख निर्भउ निर्वैर अकाल मूरत अजूनी सह पंगुर प्रसाद। राग सूही महला पहला चोप दे कर पहला। पांडा तोय बैस तूप देवो तो दूध को जावो। दूध कर्म पुन सुरत समायण होए निराश जमावो। जपो ता एको नामा अवर निराफल कामा रहाओ। ए मन ईटी हाथ करो पन नेत्रो नींद न आवे। रसना नाम जपो तब मथिय इंद्रिज अमृत पावो। मन संपट चित सत सर नामण पावन पाती त्रिपत करे। पूजा प्राण सेवक जे सेवे इन सिद्ध साहेब रवत रहे। कह दे कहे सहे कह जावे तुम सर अवर न कोई। भगत ही नानक जन सम चंपै हौसला ही सच्चा सोई। तू ही महला पहला कर दूजा एक ओंकार सतगुर प्रसाद। अंतर वसै न बाहर जाए अमृत छोड़ काहे दिखाए। ऐसा ज्ञान जपो मन मेरे हो वो चाकर साचे केरे रहाओ। ज्ञान ध्यान सब कोई रवै बांधन बांधया सब जग पवै। सेवा करे सुचाकर होए जलथल महियल रव रहया सोए। हम नहीं चंगे बुरा नहीं कोए प्रणवत नानक तारे सोए। तू ही महला पहला कर छठवा एक ओंकार सतगुर प्रसाद। पूजल कहा चिलकणा कोटिम कालड़ी मस्त। तोतया चूठ न उतर है जेतो तो वातिस। सज्जन से ही नाल मैं चल दिया नाल चलन। जिथे लेखा मंगिया जिथे खड़े दिसन रहा। कोठे मंडप माड़िया पासो चितवियाहा। डठिया कम न आवनी विचो सखणियाहा। बग्गा बग्गे कपड़े तीरथ मंज वसन। कुटकुट जिया खावणे बगे न कहियन। सिमल रख सिमल रुख शरीर मैं मैजन ते कपुलन से। फल कम न आवनी ते गुण मैं तनहन। अंधले पार उठाया दुगर वाट बहुत। अखी लोड़ी ना लहा हौ चल लंगा कित। चाकरियां चंगियाइयां अवर सियाणप कित। नानक नाम समार तू बदा छुटै जित। तू ही महला पहला जप तप का बंद बेस बेड़ला। चित लंगे वहेला ना सरवरना उचले। ऐसा पंथ सुहेला तेरा एको नाम मंजूर ठरा। रता मेरा चोला सद रंग टोला रहाओ। साजन चले प्यार या क्यों मेला होई। जे गुण हो वह घंटड़िए में लेगा सोई। मिलिया होए ना विछड़े जे मिलिया होई। आवा गुण निवारिया है साचा सोई। हो मैं मार निवारिया सीता है चोला। गुरु वचनी फल पाया सह के अमृत बोला। नानक कह सहेले हो सौ खरा प्यारा। हम कह के रिया दास या साचा खत्म हमारा। सोही महला पहला जिनको पांडे पाओ तिना सवार सी सूखी करे पचाओ दूख विगार विसार सी सहसा मूले नह सर पर तार सी तिना मिलिया गुर आए जिनको लिखिया अमृत हरका नाव देवे दिखिया चाले सतगुर पाए पवे न पीखिया जाको महल हजूर दूजे कि निवे के सदर दरवाणी नाहे मूले पुछ ते सछूटे ताके बोल साहिब नदर जिस कले आने आप जिस नाही दूजा मते कोए ताहे उसारे साज जाने सब सोए नाओ नानक बख्शीस नगर करम होए। सूही महला पहला पांडा हच्छा सोए ज्योतिष पावती पांडा अतमलीन तोता हच्छा न होई पी गुरु द्वारे होए सोची पाई थी एत द्वारे तोए हच्छा होई थी मिले हच्छे का विचार आप वरताई थी मत को जाने जाए अज्ञा पाई थी जेहे कर्म कमाए तेहा होई थी अमृत हर का नाव आप वरताई थी चलिया पत से जन्म सवार वाजा वाई सी मानस क्या बेचारा ते लोक सुनाई सी नानक आप निहाल सब कुल तार सी सूही महला पहला जोगी होवे जोग वै भोगी होवे खाए तपया होवे तप करे तीरथ मल मल नाय तेरा सदरा सुनी जय पाई जे को बह अलाय रहा जैसा बीजे सो लुणे जो खटे सो खाए आगे पुछना हो वही जे सण निशाने जाए तैसो जैसा काढ़िए जैसी कार कमाए जो दम चितन आवे सो दम बिड़खा जाए एह तन बेची बै करी जे को लय विकाए नानक कम न आवे जित तन नहीं सच्चा नाव। सूही महला पहला कर सतवा एक ओंकार सतगुर प्रसाद जोग न खिंता जोग न डंडे जोग न पसम चढ़ाई है जोग न मुंडी मुंड मुंडाई है जोग न सिन्नी बाई है अंजन माहे निरंजन रही है जोग जुगत एक पाई है गली जोग न होए एक दृष्ट कर समसर जाने जोगी कही है सोई रहाओ जोग न बाहर मड़ी मसाणी जोग न ताड़ी लाई है जोग न देश ते संतर पवी है जोग न तीरथ नाई है मंजन अंजन माहे निरंजन रही है जोग जुगत एक पाई है सतगुर पेटे का सहसा टूटे तावतवर चढ़ाई है निजर चरे ते हज तुन लागे कर ही परचा पाई है अंजन माहे निरंजन रही है जोग जुगत एक पाई है नानक जीव त्या मर रही है ऐसा जोग कमाई है वाजे बाजो चिन्नी वाजे तो निरपो पद पाई है अंजन माहे निरंजन रही है जोग जुगत तो पाई है। सूही महला पहला कौन तराजी कौन तुला तेरा कवन सराप बुलावा कौन गुरु के पह दिखिया लेवा के पह मूल करावा मेरे लाल जियो तेरा अंत न जाना तू जलथल महियल पर पूर लीना तू आपे सर्व समाणा रहाओ मन ताराजी चित तुला तेरी सेव सराप कमावा कटही पीतर सौ सौ तोल इन बिद चित रहावा आपे संडा तोल तराजी आपे तोलनहारा आपे देख है आपे बूझे आपे है वणचारा अंदला नीच जात परदे सीखिन आवे दिल जावे ताकि कीमत नानक रहदास क्यों कर मूड़ा पावे। राग सूही महला चौथा कर पहला एक ओंकार सतगुर प्रसाद मन राम नाम आराधिया गुरु सबद गुरु गुर के सब इच्छा मन तन पूरिया सब चूका टर जम के मेरे मन गुण गावो राम नाम हर के गुर तुठे मन पर पो दिया हर पिया रस गटके रहाओ सत संगत उत्तम सतगुर केरी गुण गावे हर प्रभ के हर कृपा तार मिलो सत संगत हम तो वह पग जने राम नाम सब है राम नामा रस गुरमत रस रस के हर अमृत हर जल पाया सब लाथी तिस तिस के हमरी जात पात गुर सतगुर हम वेचियो सिर गुर के जन नानक नाम परयो गुर चेला गुर राखो लाज जन के। सूही महला चौथा हर हर नाम पुजियो परखोतम सब जिनसे दहलज दलगा पौजन मरणा मेट्यो गुरु सबदे हर अस्थिर देव सुख सलमगा मेरे मन पज राम नाम अत किरगा मैं मंतन अर्प तरयो गुर आगे सिर बेच लियो मुल महगा रहाओ नरपत राजे रंग रसमाणे बिन नावे पकड़ खड़े सब कलगा तरम राय सिर दंड लगाना फिर पछतान हत पलगा हर राख राख जन किरम तुम्हारे शरणागत पुरुष प्रत पलगा बरसन संत देहो सुख पावे प्रभ लोच पूर जन तुम गा तुम जम रथ तुरख वडे प्रभ स्वामी मोको की जय दान हर निमगा जन नानक नाम मिले सुख पाया हम नाम पिटो सदगुम गा तुही महला चौथा हर नामा हर रन है हर रन मजिठ है रन गुरतुठ है हर रंग छाड़या फिर भूण न हो गई तन मेरे मन हर राम नाम कर रन गुरतुठ है हर उपदेश या हर पेटिया राव निकन रहाओ मुंड इयाणी मन मुखी फिर आवन जाना आन हर प्रभु चेतन आयो मन दूजा पाओ सहलन हम मैल परे दो चारियाँ हर राखो अंगे अंग गुर अमृत कर नवलाया सब लाथे किल विक पन हर दीना दीन दयाल प्रभु सत संगत मिलो तन मिल संगत हर रंग पाया जन नानक मन तन रंग सुई मला चौथा हर हर करे नित कपट कमावे हृदय शुद्ध न होई अंधन कर्म करे बहुते रे सुख में सुख न होई ज्ञानी गुरु बिन भगत न होई केर कोरे कोरे रंग कदे न चढ़े जो लोचे तब कोई रहाओ जब तप संजम व्रत करे पूजा मन मुख रोग न जाई अंतर रोग महा अभिमाना दूजे पाए खुआई बाहर पेक बहुत चतुराई मनवा दह जस्तावे हों में ब्या पया सबद न चीने फिर फिर जो नी आवे नानक नदर करे सो दूजे सो जन नाम ते आए गुर प्रसाद जी एक हो दूजे एक कसमा है कमाए सुधी मल्ला चौथा कर दूजा एक ओंकार सतगुर प्रसाद गुरुमत नगरी खोज खुजाई हर हर नाम पदारथ पाई मेरे मन हर हर सांत वसाई कृष्णा अगन बुझे किन पीतर गुर मिलिए सब सुख गवाई रहाओ हर गुण गावा जीवा मेरी माई सदगुर दयाल गुण नाम दृढ़ाई हो हर प्रभ प्यारा टूट डुड़ाई सत्संगत मिल हर रसाई तुर मस्तक लेख लिखे हर पाई गुरु नानक सुठा मिले हर पाई सुभी महला चौथा हर कृपा करे मन हर रंग लाए गुरुमुख हर हर नाम समाए हर रंग राता मन रंग माणे सदा आनंद रहे दिन राती पूरे गुर के शब्द समाणे रहाओ हर रंग को लोचे सब कोई गुरुमुख रंग चलूला होई मनमुख मुगध नरक के कोरा होए जेत लोचे रंग न होवे कोई नदर करे चिता सतगुर पावे जन नानक हर हर हर रस हर रंग समावे सूही महला चौथा जेवा हर रस रही अगाए गुरमुख पीवे सहज समाए हर रस चंचा खो से पाए चौकत अनत साद लो बाई रहाओ गुरमत रस राखो उतार हर रस राते रंग मुरार मनमुख हर रस चाखिया न जाए हो मैं करे बहुती मिले सजाए नदर करे ता हर रस पावे नानक हर रस हर गुण गावे सूही महला चौथा कर छठवा एक ओंकार सतगुर प्रसाद नीच जात हर जपया उत्तम पदवी पाए पुछो बिदर दासी सुते किसन उतरिया कर जिस जाए हर की अकत कथा सुनो जन पाए जित सहसा दुख पूख सब लाए जाए रहाओ रविदास चमार उत्तत करे हर कीरत निमक एक गाए पतित जात उत्तम पया चार वरन पय पग आए नाम दे प्रीत लगी हर सेती लोक छिपा कह बुलाए खत्री ब्राह्मण पीठ दे छोटे हर नाम त्यो लिया मुख लाए जितने पकत हर सेवका मुख अड़सठ तीरथ तेन तिलक कढ़ाए जन नानक तिनको अंदिन परचय जय कृपा करे हर राय सुही महला चौथा तिनी अंतर हर आराध्या जिनको तुर लिखिया लिखत लिलारा तिनकी बकीली कोई क्या करे जिनका अंग करे मेरा हर करतारा हर हर त्याए मन मेरे मन त्याए हर जन्म जनन के सब दुख निवारण हारा रहा तुर पगत जना को बख्तिया हर अमृत पगत पंडारा मूर्ख हो गए तो उनकी रीत करे किस भलत पलत मुहकारा से पगत से सेव का जिना हर नाम प्यारा तिनकी सेवा ते हर पाई ऐसर निंदक ऐ पवै छारा जिस कर वृत्ति सोई जाने जगत गुर नानक पूछ करो बिचारा जो पीढ़ी आद जुगाद बकीली किन न पायो हर सेवक पाए निस्तारा सूही महला चौथा जिथे हर आराध्य जिथे हर मीत सहाय गुर कृपा ते हर मन वसे होरत बिदलया न जाई हर तन संचिय पाई जे हलत पलत हर सोए सखाई रहाओ सतसंगत संग हर तन खटिय होर ते होरत पाए हर तन सुत न पाई हर रत्न का वापारिया हर रत्न तन विहा जे कच्चे कै वापारिय वाक हर तन लया न जाई हर तन रतन जवे हर माणक हर तन नाल अमृत वेलै बते हर पगती हर लिवलाई हर तन अमृत वेलै ते का बी दिया भगत खाए खर्च रहे निकुठे नाही हलत पलत हर तन की भगता को मिली वटे आई हर तन निरपो सदा सदा अस्थिर है साचा एहो हर तन अग्नि तक करे पानी है जम दूते किसे का गवाया न जाई हर तन को उचका नेड़ न आवे जम जगाती दंड न लगाई साकती पाप करके दिखिया तन संचया तिन तिना एक विख नाल न जाई हलते विच का कत दुहेले पए हथो छुड़क विखिया तन संचया तिना एक विख नाल न जाई हलते विच का कत दुहेले पए हथो छुड़क गया अगे पलक का कतर दर गया टोई न पाई इस हर तन का साहो हर आप है संतो जिसनो दे तो हर तन लद चलाई जिस हर तन में का तोटा कदे न आवे जन नान तो गुर तो जी बाई तो ही मैं ला चौथा जिसनु हर सुप्रसन्न होए तो हर गुणा रवै सेव भगत सो परवान जिसकी महिमा क्या वर्णीय जिसके हृदय वसिया हर पुरख भगवान गोविंद गुण गाई है ज्यो लाए सतगुरु नाल त्यान रहाओ तो सतगुर का सेवा सतगुर की सफल है जिसपे पाई है परम निधान जो जिस जो दूजे पाए साकत कामना अर्थ दुर्गंध सरेव देश सोन है फल सब अज्ञान जिसनु प्रतीत होवे तिसका गाव या थाए पवे सो पावे दरगे मान जो बिन प्रतीति कपटी कूड़ी तूड़ी अखी मिट दे उनका उतर जाएगा झूठ गुमान जेता ज्यो पिंड सब तेरा तू अंतर जामे पुरख भगवान
1: ਜਿਹੋ ਤੂੰ ਕਰਾਈ ਤੇਰਾ ਹੋ ਕਰੀ ਵਖਿਆਨ ਸੂਹੀ ਮਹੱਲਾ ਚੌਥਾ ਕਾਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਣ ਨਾ ਸਾਕੋ ਤੂੰ ਠਾਕੁਰ ਊਚ ਭਗਵਾਨਾ ਮੈਂ ਹਰ ਹਰ ਨਾਮ ਤਰਸੋਈ ਜੋ ਭਾਵੈ ਤੋਂ ਰਾਖ ਮੇਰੇ ਸਾਹਿਬ ਮੈਂ ਤੁਝ ਬਿਨੈ ਵਰਨਾ ਕੋਈ ਰਹਾਉ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉਂ ਨਾਹੀ ਜਿਸ ਪੈ ਕਰੋਂ ਬੇਨੰਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ ਅਗਨ ਤਰੀ ਜਾਏ ਬੱਕਰੀ ਸਿੰਘ ਇਕੱਤੇ ਥਾਈਂ ਰਾਖੇ ਮਨ ਹਰ ਜਪ ਭ੍ਰਮ ਬਹੁ ਦੂਰ ਕੀ ਜਾਏ ਹਰ ਕੀ ਵਡਿਆਈ ਦੇਖੋ ਸੰਤੋ ਹਰ ਨੇ ਮਾਣਿਆ ਮਾਣ ਦਿਵਾਈ ਜਿਉਂ ਧਰਤੀ ਚਰਨ ਤਲੇ ਤੇ ਉੱਪਰ ਆਵੇ ਤਿਉਂ ਨਾਨਕ ਸਾਧ ਜਨਾਂ ਜਗਤ ਆਣ ਸਭ ਪੈਰੀ ਪਾਈ ਸੂਹੀ ਮਹੱਲਾ ਚੌਥਾ ਤੂੰ ਕਰਤਾ ਸਭ ਕਿਸੇ ਆਪੇ ਜਾਣੇ ਕਿਆ ਤੁਧ ਪਹਿ ਆਖ ਸੁਣਾਈ ਹੈ ਬੁਰਾ ਭਲਾ ਤੁਧ ਸਭ ਕਿਛ ਸੂਝੈ ਜਿਹਾ ਕੋ ਕਰੇ ਤਿਹਾ ਕੋ ਪਾਈਐ ਮੇਰੇ ਸਾਹਿਬ ਤੂੰ ਅੰਤਰ ਕੀ ਬਦ ਜਾਣੇ ਬੁਰਾ ਭਲਾ ਤੁਧ ਸਭ ਕਿਛ ਸੂਝੈ ਤੁਧ ਭਾਵੈ ਤਿਵੈ ਬੁਲਾਵੇ ਰਹਾਓ ਸਭ ਮੋਹ ਮਾਇਆ ਸਰੀਰ ਹਰ ਕੀ ਆ ਵਿੱਚ ਦੇਹੀ ਮਨੁੱਖ ਭਗਤ ਕਰਾਈ ਇੱਕ ਨਾ ਸਤਿਗੁਰ ਮੇਲ ਸੁਖ ਪਾਦੇ ਵਹਿ ਇੱਕ ਮਨਮੁਖ ਧੰਦ ਕਟਾਈ ਸਭ ਕੋ ਤੇਰਾ ਤੂੰ ਸਭ ਨਾ ਕਾ ਮੇਰੇ ਕਰਤੇ ਤੁਧ ਸਭ ਨਾ ਚਰ ਲਿਖਿਆ ਲੇਖ ਜਿਹੀ ਤੂੰ ਨਦਰ ਕਰਹਿ ਤੇਹਾ ਕੋ ਗਏ ਬਿਨ ਨਦਰੀ ਨਾਹੀ ਕੋ ਭੇਖ ਤੇਰੀ ਵਡਿਆਈ ਤੂੰ ਹੈ ਜਾਣੇ ਸਭ ਤੁਧ ਨੂੰ ਨਿਤ ਧਿਆਈ ਜਿਸ ਨੂੰ ਤੁਧ ਭਾਵੇ ਤਿਸ ਨੂੰ ਤੂੰ ਮੇਲੇ ਜਨ ਨਾਨਕ ਸੋ ਥਾਏ ਪਾਏ ਸੂਹੀ ਮਹੱਲਾ ਚੌਥਾ ਜਿਨ ਕੈ ਅੰਤਰ ਵਸੈ ਮਿਰ ਹਰ ਹਾਰੂ ਤਿਨ ਕੇ ਸਭ ਰੋਗ ਗਵਾਈ ਤੇ ਮੁਕਤ ਭਈ ਜਿਨ ਹਰ ਨਾਮ ਧਿਆਇਆ ਤਿਨ ਪਵਿੱਤ ਪਰਮ ਪਦ ਪਾਈ ਮੇਰੇ ਰਾਮ ਹਰ ਜਨ ਅਰੋਗ ਪਾਈ ਗੁਰਬਚਨੀ ਜਿਨ ਜਪਿਆ ਮਿਰ ਹਰ ਹਾਰੂ ਤਿਨ ਕੇ ਹੋਮੈ ਰੋਗ ਗਏ ਰਾਉ ਬ੍ਰਹਮਾ ਵਿਸ਼ਨੁ ਮਹਾਂਦੇਵ ਤ੍ਰੈ ਗੁਣ ਹੈ ਰੋਗੀ ਵਿੱਚ ਹੋਮੈਕਾਰ ਕਮਾਈ ਜਿਨ ਕੀਏ ਤਿਸੈ ਨਾ ਚੇਤਹਿ ਬਪੜੇ ਹਰਿ ਗੁਰਮੁਖ ਸੋਜੀ ਪਾਈ ਹੋਮੈ ਰੋਗ ਸਭ ਜਗਤ ਵਿਆਪਿਆ ਤਿਨ ਕਉ ਜਨਮ ਮਰਨ ਦੁਖ ਪਾਰੀ ਗੁਰਪ੍ਰਸਾਦੀ ਕੋ ਬਿਰਲਾ ਛੂਟੈ ਜਿਸ ਤਿਸ ਜਨ ਕਉ ਹੋਂ ਬਲਿਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾਂ ਕਾ ਰੂਪ ਅਪਾਰੂ ਨਾਨਕ ਆਪੇ ਵੇਖ ਹਰ ਵਿਗਸੈ ਗੁਰਮੁਖ ਬ੍ਰਹਮ ਵਿਚਾਰੂ ਸੂਹੀ ਮਹੱਲਾ ਚੌਥਾ ਕੀਤਾ ਕਰਨਾ ਸਰਬ ਰਜਾਈ ਕਿਸ ਕੀ ਚੈ ਜੇ ਕਿਸ ਕਰ ਸਕੀਐ ਆਪਣਾ ਕੀਤਾ ਕਿਸੂ ਨਾ ਹੋਵੇ ਜਿਉਂ ਹਰ ਭਾਵੇ ਤਿਉਂ ਰੱਖੀਐ ਮੇਰੇ ਹਰ ਜੀਉ ਸਭ ਤੋਂ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀਂ ਜੇ ਕਿਸ ਕਰ ਹਮ ਸਕੈ ਜਿਉਂ ਭਾਵੈ ਤਿਵੈ ਬਖਸ਼ ਰਹਾਉ ਸਭ ਜੀਉ ਪਿੰਡ ਦੀ ਆਤ ਦਿਆਪੇ ਤੁਧੇ ਆਪੇ ਕਰ ਲਾਇਆ ਜਿਹਾ ਤੂੰ ਹੁਕਮ ਕਰਹੈ ਤਿਹ ਕੋ ਕਰਮ ਕਮਾਵੈ ਜਿਹਾ ਤੁਧ ਤੁਰ ਲਿਖ ਪਾਇਆ ਪੰਚ ਤਤ ਕਰ ਤੁਧ ਸ੍ਰੇਸ਼ਟ ਸਭ ਸਾਜੀ ਕੋਈ ਸੇਵਾ ਕਰਿਓ ਜੇ ਕਿਸ ਕੀਤਾ ਹੋਵੈ ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੈ ਇੱਕ ਮਨਮੁਖ ਕਰੇ ਸੇ ਰੋਵੈ ਹਰ ਕੀ ਵਡਿਆਈ ਹਾਂ ਆਖ ਨਾ ਸਕਾ ਹਾਂ ਮੂਰਖ ਮੁਗਦਨੀ ਚਾਣੂ ਜਨ ਨਾਨਕ ਹਰ ਬਖਸ਼ ਲੈ ਮੇਰੇ ਸਵਾਮੀ ਸਰਣਾਗਤ ਪਿਆ ਅਜਾਣ ਰਾਗ ਸੂਹੀ ਮਹਲਾ ਪੰਜਵਾਂ ਕਰ ਪਹਿਲਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਬਾਜੀ ਗਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ ਸਾਂਗੋ ਤਾਰ ਥੰਮਿਉ ਪਾਸਾਰਾ ਤਬ ਏਕ ਏਕੰਕਾਰ ਕਵਨ ਰੂਪ ਦ੍ਰਿਸ਼ਟਾਇਓ ਬਿਨ ਸਾਯੋ ਕਥੈ ਗਯੋ ਉਹ ਕਥ ਤੇ ਆਇਓ ਰਹਾਉ ਜਲ ਤੇ ਉਠੈ ਅਨਕ ਤਰੰਗਾ ਅਨਕ ਭੂਖਨ ਕੀਨੇ ਬਹੁਰੰਗਾ ਬੀਜ ਬੀਜ ਦੇਖਿਓ ਬਹੁ ਪ੍ਰਕਾਰਾ ਫਲ ਪਾਕੇ ਤੇ ਏਕੰਕਾਰਾ ਸਹਿਸ ਘਟਾ ਮੈਂ ਏਕ ਆਕਾਸ ਖਟ ਪੂਟੇ ਤੇ ਉਹੀ ਪ੍ਰਗਾਸ ਭਰਮ ਲੋਭ ਮੋਹ ਮਾਇਆ ਵਿਕਾਰ ਪ੍ਰਮ ਛੂਟੇ ਤੇ ਏਕੰਕਾਰ ਉਹ ਬਨਾਸੀ ਬਿਨ ਸੁਤ ਨਾਹੀ ਨਾ ਕੋ ਆਵੈ ਨਾ ਕੋ ਜਾਹੀ ਗੁਰਪੂਰੈ ਹਉ ਮੈਂ ਮਲਕਤ ਹੋਈ ਕਉ ਨਾਨਕ ਮੇਰੀ ਪਰਮਗਤ ਹੋਈ ਸੂਹੀ ਮਹੱਲਾ ਪੰਜਵਾਂ ਕੀਤਾ ਲੋੜੈ ਸੋ ਪ੍ਰਭ ਹੋਏ ਤੁਝ ਬਿਨ ਦੂਜਾ ਨਾਹੀ ਕੋਏ ਜੋ ਜਨ ਸੇਵੇ ਤਿਸ ਪੂਰਨ ਕਾਜ ਦਾਸ ਆਪਣੇ ਕੀ ਰਾਖੋ ਲਾਜ ਤੇਰੀ ਸ਼ਰਨ ਪੂਰਨ ਦਇਆਲਾ ਤੁਝ ਬਿਨ ਕਵਨ ਕਰੇ ਬ੍ਰਤ ਪਾਲਾ ਰਹਾਉ ਜਲ ਥਲ ਮਹੀਲ ਰਹਿਆ ਪਰ ਪੂਰ ਨਿਕਟ ਵਸੈ ਨਾਹੀ ਪ੍ਰਭ ਦੂਰ ਲੋਕਪਤੀ ਯਾਰੀ ਕਛੂ ਨਾ ਪਾਈਐ ਸਾਚ ਲੱਗੈ ਤਾਂ ਮੈਂ ਜਾਈਐ ਜਿਸ ਨੂੰ ਲਾਏ ਲਾਏ ਸੋ ਲਾਗੈ ਗਿਆਨ ਰਤਨ ਅੰਤਰ ਤਿਸ ਜਾਗੈ ਦੁਰਮਤ ਜਾਈ ਪਰਮ ਪਦ ਪਾਏ ਗੁਰ ਪ੍ਰਸਾਦੀ ਨਾਮ ਤੇ ਆਏ ਦੁਇ ਕਰ ਜੋੜ ਕਰੂੰ ਅਰਦਾਸ ਤੁਧ ਪਾਵੈ ਤਾਂ ਆਣ ਹਿਰਾਸ ਕਰ ਕਿਰਪਾ ਆਪਣੀ ਭਗਤੀ ਲਾਈ ਜਨ ਨਾਨਕ ਪ੍ਰਭ ਸਦਾ ਤੇ ਆਈ ਗਸੂਹੀ ਮਹੱਲਾ ਪੰਜਵਾਂ ਧੰਨ ਸੁਹਾਗਣ ਜੋ ਪ੍ਰਭੂ ਪਛਾਨੈ ਮਾਨੈ ਹੁਕਮ ਤਜੈ ਅਵਮਾਨੈ ਪ੍ਰੇਸਿਓ ਰਾਤੀ ਰਲੀਆਂ ਮਾਨੈ ਸੁਣ ਸਕੀਏ ਪ੍ਰਭ ਮਿਲਣ ਨਿਸ਼ਾਨੀ ਮਨ ਤਨ ਅਰਪ ਤਜ ਲਾਜ ਲੁਕਾਨੀ ਰਹਾਉ ਸਖੀ ਸਹੇਲੀ ਕਉ ਸਮਝਾਵੈ ਸੋਈ ਕਮਾਵੈ ਜੋ ਪ੍ਰਭ ਪਾਵੈ ਸਾਸ ਹਾਗਣ ਅੰਕ ਸਮਾਵੇ ਗਰਭ ਗਹੇਲੀ ਮਹਿਲ ਨ ਪਾਵੇ ਫਿਰ ਪਛਤਾਵੇ ਜਬ ਰਹਿਣ ਬਿਹਾਵੇ ਕਰਮਹੀਣ ਮਨ ਮੁਖ ਦੁਖ ਪਾਵੇ ਬਿਨੋ ਕਰੀ ਜੇ ਜਾਣਾ ਦੂਰ ਪ੍ਰਭਵ ਨਾਸੀ ਰਹਾ ਭਰਪੂਰ ਜਨ ਨਾਨਕ ਗਾਵੈ ਦੇਖਾ ਦੂਰ ਗਸੂਹੀ ਮਹੱਲਾ ਪੰਜਵਾਂ ਗ੍ਰਹਿ ਵਸ ਗੁਰ ਕੀਨਾ ਹਉ ਕਰ ਕੀ ਨਾਰ ਦੱਸਦਾ ਸੀ ਕਰ ਦੀਨੀ ਪਤਾਰ ਸਗਲ ਸਮੱਗਰੀ ਮੈਂ ਕਰ ਕੀ ਜੋੜੀ ਆਸ ਤੇ ਪਿਆਸੀ ਫਿਰ ਕਉ ਲੋੜੀ ਕਵਨ ਕਹਾ ਗੁਣ ਕੰਤ ਪਿਆਰੀ ਸੁਗੜ ਸਰੂਪ ਦਇਆਲ ਮੁਰਾਰੀ ਰਾਉ ਸਤ ਸਿੰਘਾਰ ਪਉ ਪੰਜਨ ਪਾਇਆ ਅੰਮ੍ਰਿਤ ਨਾਮ ਤੰਬੋਲ ਮੁਖ ਕਾਇਆ ਕੰਗਨ ਵਸਤਰ ਗਹਿਣੇ ਬਣੇ ਸੁਹਾਵੇ ਧਨ ਸਭ ਸੁਖ ਪਾਵੇ ਜਾਂ ਫਿਰ ਕਰ ਆਵੇ ਗੁਣ ਕਾਮਣ ਕਰ ਕੰਤ ਨਿਰਜਾ ਕੰਤ ਰਜਾਇਆ ਵਸ ਕਰ ਲੀਨਾ ਗੁਰ ਪਰਮ ਚੁਕਾਇਆ ਸਭ ਤੇ ਉੱਚਾ ਮੰਦਰ ਮੇਰਾ ਸਭ ਕਾਰਨ ਤਿਆਗੀ ਪ੍ਰਿਉ ਪ੍ਰੀਤਮ ਮੇਰਾ ਪ੍ਰਗਟਿਆ ਸੂਰ ਜੋ ਤਿਉ ਜਿਆਰਾ ਸੇਜ ਵਸਾਈ ਸਰਦ ਪਾਰਾ ਨਭ ਰੰਗ ਲਾਲ ਸੇਜ ਰਾਵਣ ਆਇਆ ਜਨ ਨਾਨਕ ਪਿਰ ਤਨ ਮਿਲ ਸੁਖ ਪਾਇਆ ਸੂਈ ਮਨ ਲਾ ਪੰਜਵਾਂ ਉਮ ਕਿਉ ਹਿਓ ਮਿਲਣ ਪ੍ਰਵਤਾਈ ਖੋਜਤ ਚਰਿਓ ਦੇਖਿਓ ਪ੍ਰਹ ਜਾਈ ਸੁਣਤ ਸੰਦੇਸ਼ ਰੂਪ ਰਹਿ ਸਿਗ ਗ੍ਰਹਿ ਸੇਜ ਵਛਾਈ ਪ੍ਰਮ ਪ੍ਰਮ ਆਇਓ ਤੋ ਨਦਰ ਨ ਪਾਈ ਕਿਨ ਵਧੀਅ ਰਹੋ ਧੀਰੈ ਨਿਮਾਨੋ ਮਿਲ ਸਾਜਨ ਹਉ ਤੁਝ ਕੁਰਬਾਨੋ ਰਹਾਉ ਏਕਾ ਸੇਜ ਵਿਛੀ ਤਨ ਕੰਤਾ ਤਨ ਸੂਤੀ ਪਿਰ ਸਦਜਾ ਗੰਤਾ ਪੀਓ ਮਧਰੋ ਹ ਤਨ ਮਤਵੰਤਾ ਤਨ ਜਾਗੈ ਜੀ ਪਿਰ ਬੋਲੰਤਾ ਭਈ ਨਿਰਾਸ਼ੀ ਬਹੁਤ ਦਿਨ ਲਾਗੇ ਦੇਸ ਦਸੰਤਰ ਮੈਂ ਸਗਲੇ ਜਾਗੇ ਖੈ ਨ ਰਹਿਣ ਨਾ ਪਾਵੂ ਬਿਨ ਪਗ ਪਾਗੇ ਹੋਈ ਕਿਰਪਾਲ ਪ੍ਰਭ ਮਿਲੈ ਸੁਪਾਗੇ ਭਇਓ ਕਿਰਪਾਲ ਸੰਤ ਸੰਗ ਮਿਲਾਇਆ ਬੂਝੀ ਤਪਤ ਕਰੈ ਪਿਰ ਪਾਇਆ ਸਗਲ ਸ਼ਿੰਗਾਰ ਹੁਣ ਮੁਝੈ ਸੁਹਾਇਆ ਕਉ ਨਾਨਕ ਗੁਰ ਪਰਮ ਚੁਕਾਇਆ ਜੈ ਦੇਖਾ ਤੈ ਪਿਰ ਹੈ ਪਾਈ, ਖੋਲਿਓ ਕਪਾਟ ਤਾਂ ਮਨ ਠਹਿਰਾਈ। ਰਹਾਉ ਦੂਜਾ ਸੂਹੀ ਮਹੱਲਾ ਪੰਜਵਾਂ, ਕਿਆ ਗੁਣ ਤੇਰੇ ਸਾਰ ਸੰਭਾਲੀ, ਮੋਹੇ ਨਿਰਗੁਣ ਕੇ ਦਾਤਾਰੀ, ਬੈ ਖਰੀਦ ਕਿਆ ਕਰੇ ਚਤਰਾਈ, ਇਹ ਜੀਓ ਪਿੰਡ ਸਭ ਥਾਰੇ, ਲਾਲ ਰੰਗੀਲੇ ਪ੍ਰੀਤਮ ਮਨ ਮੋਹਨ, ਤੇਰੇ ਦਰਸ਼ਨ ਕਉ ਬ੍ਰਹਮ ਬਾਰੀ। ਰਹਾਉ ਪ੍ਰਭ ਦਾਤਾ ਮੋਹਿ ਦੀਨ ਭਿਖਾਰੀ, ਤੁਮ ਸਦਾ ਸਦਾ ਉਪਕਾਰੇ, ਸੋ ਕਿਛ ਨਾਹੀ ਜੇ ਮੈਂ ਤੇ ਹੋਵੈ, ਮੇਰੇ ਠਾਕੁਰ ਅਗਮੈ ਪਾਰੀ। ਕਿਆ ਸੇਵ ਕਮਾਵੋ, ਕਿਆ ਕਹਿਰ ਜਾਵੋ, ਕਿਤ ਬਿਦ ਪਾਵੋ ਦਰਸਾਰੀ, ਮਿਤ ਨਹੀਂ ਪਾਈਐ ਅੰਤ ਨ ਲਹੀਐ, ਮਨ ਤਰਸੈ ਚਰਨਹਾਰੀ। ਪਾਵੋ ਦਾਨ ਢੀਠ ਹੋਏ ਮਾਂਗੋ, ਮੁਖ ਲਾਗੇ ਸੰਤਰੇ ਨਾਰੀ, ਜਨ ਨਾਨਕ ਕਹੋ ਗੁਰ ਕਿਰਪਾ ਤਾਰੀ, ਪ੍ਰਭ ਹਾਥ ਦੇ ਨਿਸਤਾਰੀ। ਸੂਈ ਮਹੱਲਾ ਪੰਜਵਾਂ, ਕਰ ਤੀਜਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਸੇਵਾ ਥੂਰੀ, ਮੰਗਣ ਬਹੁਤਾ ਮੈਲ ਨ ਪਾਵੇ ਕਹਿ ਤੋ ਪਵਤਾ, ਜੋ ਪ੍ਰਹਿਮਾਨੇ ਤਿੰਨ ਕੀ ਰੀਸਾ, ਕੂੜੇ ਮੂਰਖ ਕੀ ਹਾਠੀ, ਸਰਾ ਉਪੇਖ ਦਿਖਾਵੇ ਸਚ ਨ ਕਮਾਵੇ, ਮਹਿ ਤੋ ਮਹਿਲੀ ਨਿਕਟ ਨ ਆਵੇ। ਅਤੀਤ ਸਦਾਈ ਮਾਇਆ ਕਾ ਮਾਤਾ, ਮਨ ਨਹੀਂ ਪ੍ਰੀਤ ਕਹੇ ਮੁਖ ਰਾਤਾ, ਕਹੋ ਨਾਨਕ ਪ੍ਰਭ ਬਿਨੋ ਸੁਣੀ ਜਾਏ, ਕੁਚਲ ਕਠੋਰ ਕੰਮ ਹੀ ਮੁਕਤ ਕੀ ਜਾਏ, ਦਰਸ਼ਨ ਦੇਖੇ ਕੀ ਵਡਿਆਈ, ਤੁਮ ਸੁਖਦਾਤੀ ਪ੍ਰਭੁ ਪੁਰਖ ਸੁਜ ਪਾਈ। ਰਾਉ ਰਹਾਉ ਦੂਜਾ ਸੂਹੀ ਮਹੱਲਾ ਪੰਜਵਾਂ, ਬੁਰੇ ਕਾਮ ਕਾ ਉਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ, ਅਵਸਰ ਆਪਣਾ ਬੁਝੇ ਨਾ ਏਆਨਾ, ਮਾਇਆ ਮੋਹ ਰੰਗ ਲਪਟਾ ਨਾ। ਰਾਉ ਲੋਭ ਲਹਿਰ ਕਉ ਬਿਗਸ ਫੂਲ ਬੈਠਾ, ਸਾਧਜਨਾ ਕਾ ਦਰਸ਼ਨਾ ਡੀਠਾ, ਕਬੂ ਨਾ ਸਮਝੈ ਗਿਆਨ ਵਿਚਾਰਾ, ਬਹੁਰ ਬਹੁਰ ਲਪਟਿਓ ਜੰਝਾਰਾ। ਰਹਾਉ ਬਿਖੈ ਨਾਦ ਕਰਨ ਸੁਣ ਭਿੰਨਾ, ਹਰ ਜਸ ਸੁਣ ਤਲਾਲ ਸਮਨ ਕਿੰਨਾ, ਦ੍ਰਿਸ਼ਟ ਨਾਹੀ ਰੇ ਪੇਖਤ ਅੰਧੇ, ਛੋੜ ਜਾਹੇ ਝੂਠੇ ਸਭ ਧੰਦੇ। ਰਹਾਉ ਕਉ ਨਾਨਕ ਪ੍ਰਭ ਬਖਸ਼ ਕਰੀ ਜੈ, ਕਰ ਕਿਰਪਾ ਮੋਹੇ ਸਾਧ ਸੰਗ ਦੀ ਜੈ। ਹਾਉ ਕਿਛ ਨਾਹੀ ਮੈਂ ਕਿ ਜਾਉ ਹੋਈ ਰੇ ਨਾਂ, ਤਿਸ ਬਜਾਈ ਤਿਸ ਨਾਮ ਲੈ ਨਾ। ਰਹਾਉ ਸੂਹੀ ਮਹੱਲਾ ਪੰਜਵਾਂ, ਕਰ ਮੈਂ ਠਾਕੁਰ ਨਦਰ ਨਾ ਆਵੇ, ਗਲ ਮੈਂ ਪਾਥਰ ਲੈ ਲਟਕਾਵੇ, ਪਰਮੇ ਪੂਲਾ ਸਵਾਗਤ ਫਿਰਤਾ, ਨੀਰ ਬਰੋਲੇ ਖਬ ਖਬ ਮਰਤਾ। ਰਹਾਉ ਜਿਸ ਪਾਹਣ ਕਉ ਠਾਕੁਰ ਕਹਿਤਾ, ਉਹ ਪਾਹਣ ਲੈ ਉਸ ਕੋ ਡੁਬਤਾ, ਗੁਨਾਹਗਾਰ ਲੂਣ ਹਰਾਮੀ, ਪਾਹਣ ਨਾਭ ਨਾ ਪਾਰ ਗਰਾਮੀ, ਗੁਰਮਿਲ ਨਾਨਕ ਠਾਕੁਰ ਜਾਤਾ, ਜਲ ਥਲ ਮਹੀਲ ਪੂਰਨ ਵਧਾਤਾ। ਸੂਹੀ ਮਹੱਲਾ ਪੰਜਵਾਂ, ਲਾਲਨ ਰਾਵਿਆ ਕਵਨ ਗਤੀ ਰੀ, ਸਖੀ ਬਤਾਵੋ ਮਜੈ ਮਤੀ ਰੀ, ਸੂਹਬ ਸੂਹਬ ਸੂਹਬੀ ਆਪਣੇ ਪ੍ਰੀਤਮ ਕਹਿ ਰੰਗ ਰਤੀ। ਰਹਾਉ ਪਾਵ ਮਲੋਵੋ ਸੰਗ ਨੈਣ ਪਤੀਰੀ, ਜਾਂ ਪਠਾਵੋ ਜਾਉਂ ਤਾਂ ਤੀਰੀ, ਜਪ ਤਪ ਸੰਜਮ ਦਿਓ ਜਤੀਰੀ, ਇੱਕ ਨਿਮਖ ਮਿਲਾਵੋ ਮੋਹਿ ਪ੍ਰਾਨ ਪਤੀਰੀ, ਮਾਨ ਤਾਣ ਅਹੰਗ ਬੁੱਧ ਹਤੀਰੀ, ਸਾ ਨਾਨਕ ਸੁਹਾਗਵਤੀਰੀ। ਸੂਹੀ ਮਹੱਲਾ ਪੰਜਵਾਂ, ਤੂੰ ਜੀਵਨ ਤੂੰ ਪ੍ਰਾਣ ਆਧਾਰਾ, ਤੂੰ ਜੀ ਪੇਖ ਪੇਖ ਮਨ ਸਾਧਾਰਾ, ਤੂੰ ਸਾਜਨ ਤੂੰ ਪ੍ਰੀਤਮ ਮੇਰਾ, ਚਿਤੈ ਨਾ ਵਿਸਰੈ ਕਾਹੂੰ ਬੇਰਾ। ਰਹਾਉ ਬੈ ਖਰੀਦ ਹੋਂ ਦਾਸ ਰੋ ਤੇਰਾ, ਤੂੰ ਪਾਰੋ ਠਾਕੁਰ ਗੁਣੀ ਗਹੇਰਾ, ਕੋਟ ਦਾਸ ਜਾਂ ਕੇ ਦਰਬਾਰੇ, ਨਿਮਖ ਨਿਮਖ ਵਸੈ ਤਿੰਨ ਨਾਲੇ। ਹਾਉ ਕਿਛ ਨਾਹੀ ਸਭ ਕੁਛ ਤੇਰਾ, ਓਤ ਪੋਤ ਨਾਨਕ ਸੰਗ ਬਸੇਰਾ। ਸੂਈ ਮਹੱਲਾ ਪੰਜਵਾਂ, ਸੂਖ ਮਹਿਲ ਜਾਂ ਕੇ ਊਚ ਦੁਆਰੀ, ਤਾਂ ਮਹਿ ਵਾਸੇ ਭਗਤ ਪਿਆਰੇ, ਸਹਿਜ ਕਥਾ ਪ੍ਰਭ ਕੀ ਅਤ ਮਿੱਠੀ, ਵਿਰਲੇ ਕਾਹੂ ਨੇ ਤਰੋਂ ਡੀਠੀ। ਰਹਾਉ ਤਹਿ ਗੀਤ ਨਾਦ ਅਖਾਰੇ ਸੰਗਾ, ਊਹਾਂ ਸੰਤ ਕਰੇ ਹਰ ਰੰਗਾ, ਤਹਿ ਮਰਨ ਨਾ ਜੀਵਨ ਹੋ ਸੋਗ ਨਾ ਹਰਖਾ, ਸਾਜ ਨਾਮ ਕੀ ਅੰਮ੍ਰਿਤ ਬਰਖਾ। ਗੋਹਜ ਕਥਾ ਆਹੀ ਗੁਰ ਤੇ ਜਾਣੀ, ਨਾਨਕ ਬੋਲੇ ਹਰ ਹਰ ਬਾਣੀ। ਸੂਹੀ ਮਹੱਲਾ ਪੰਜਵਾਂ, ਜਾ ਕੇ ਦਰਸ ਪਾਪ ਕੋਟ ਤਾਰੇ, ਪੇਟ ਦਸਾਂਗੇ ਪਵ ਜਲ ਤਾਰੇ, ਓਏ ਸਾਜਨ ਓਏ ਮੀਤ ਪਿਆਰੇ, ਜੋ ਹਮ ਕਉ ਹਰ ਨਾਮ ਚਤਾਰੇ। ਰਹਾਉ ਜਾਂ ਕਾ ਸ਼ਬਦ ਸੁਣਤ ਸੁਖ ਸਾਰੀ, ਜਾਂ ਕੀ ਟਹਿਲ ਜਮਦੂਤ ਵਿਦਾਰੇ, ਜਾਂ ਕੀ ਤੀਰ ਜੇ ਸਮਨੈ ਸੁਧਾਰੇ, ਜਾਂ ਕਹਿ ਸਿਮਰਨ ਮੁਖੋ ਜਲਾਰੇ। ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ, ਸ਼ਰਨ ਨਾਨਕ ਤਿਨ ਸਦਬਲਹਾਰੀ। ਸੂਈ ਮਹੱਲਾ ਪੰਜਵਾਂ, ਰਹਿਣ ਨਾ ਪਾਵੇ ਸੁਰ ਨਰ ਦੇਵਾ, ਉਠ ਸੁਧਾਰੇ ਕਰਮ ਜਨ ਸੇਵਾ, ਜੀਵਤ ਬੇਕੇ ਜਿਨੀ ਹਰ ਹਰ ਤਿਆਇਆ, ਸਾਧ ਸੰਗ ਤਿਨੀ ਦਰਸ਼ਨ ਪਾਇਆ। ਰਹਾਉ ਬਾਦਸ਼ਾਹ ਸ਼ਾਹ ਵਪਾਰੀ, ਮਰਨਾ ਜੋ ਦੀਸੈ ਸੋ ਕਾਲੈ, ਕਰਨਾ ਕੂੜੈ ਮੋਹ ਲਪਟ ਲਪਟਾਨਾ, ਛੋਟ ਚੱਲਿਆ ਤਾਂ ਫਿਰ ਪਛਤਾਨਾ। ਕਿਰਪਾ ਨਿਧਾਨ ਨਾਨਕ ਕਉ ਕਰੋ ਦਾਤ, ਨਾਮ ਜਪੀ ਨਾਮ ਤੇਰਾ ਜਪੀ ਦਿਨ ਰਾਤ। ਸੂਹੀ ਮਹੱਲਾ ਪੰਜਵਾਂ, ਘਟ ਘਟ ਅੰਤਰ ਤੁਮਹਿ ਵਸਾਰੇ ਸਗਲ ਸਮਗਰੀ ਸੂਤ ਤੁਮਾਰੀ ਤੂੰ ਪ੍ਰੀਤਮ ਤੂੰ ਪ੍ਰਾਨ ਅਧਾਰੇ ਤੁਮਹੀ ਪੇਖ ਪੇਖ ਮਨ ਬਿਗਸਾਰੇ ਰਾਉ ਅਨਕ ਜੋਨ ਬ੍ਰਹਮ ਬ੍ਰਹਮ ਬ੍ਰਹਮਹਾਰੀ ਉਡ ਗਹੀ ਅਬ ਸਾਧ ਸੰਘਾਰੀ ਅਗਮੈ ਗੋਚਰਾ ਲਖ ਅਪਾਰੀ ਨਾਨਕ ਸਿਮਰੈ ਦਿਨ ਰਹਿਣਾਰੇ ਸੂਈ ਮਹਲਾ ਪੰਜਵਾਂ ਕਵਨ ਕਾਜ ਮਾਇਆ ਵਡਿਆਈ ਜੈ ਕੋ ਬਿਨ ਸਤਬਾਰ ਨ ਕਾਈ ਇਹ ਵਪ ਸੁਪਨਾ ਹੋਵ ਸੋਵਤ ਨਹੀਂ ਜਾਣੇ ਚੇਤ ਅਚੇ ਅਵਿਵਸਥਾ ਮੈਂ ਲਪਟਾਨਾ ਰਾਉ ਮਹਾਮੋਹ ਮੋਹਿਓ ਗਾਵਾਰਾ ਪੇਖਤ ਪੇਖਤ ਊਠ ਸੁਧਾਰਾ ਊਚ ਤੇ ਊਚ ਤਾਂ ਕਾ ਦਰਬਾਰਾ ਕਈ ਜੰਤ ਬਿਨਾਹੀ ਉਪਾਰਾ ਦੂਸਰ ਹੋਆ ਨਾ ਕੋਈ ਜਪ ਨਾਨਕ ਪ੍ਰਵੇਕ ਸੋਈ ਸੂਈ ਮਹੱਲਾ ਪੰਜਵਾਂ ਸਿਮਰ ਸਿਮਰ ਤਾ ਕਹੋ ਜੀਵਾਂ ਚਰਨ ਕਮਲ ਤਿਰ ਤੋਇ ਤੇ ਪੀਵਾਂ ਸੋ ਹਰ ਮੀਰਾ ਅੰਤਰ ਜਾਮੀ ਭਗਤ ਜਨਾ ਕੈ ਸੰਗ ਸੁਆਮੀ ਰਾਉ ਸੁਣ ਸੁਣੇ ਅੰਮ੍ਰਿਤ ਨਾਮ ਧਿਆਵਾਂ ਆਠ ਪੈਰ ਤੇਰੇ ਗੁਣ ਗਾਵਾਂ ਪੇਖ ਪੇਖ ਲੀਲਾ ਮਨ ਆਨੰਦਾ ਗੁਣ ਪਾਰ ਪ੍ਰਭ ਪਰਮਾਨੰਦਾ ਜਾਂ ਕੈ ਸਿਮਰਨ ਕਛ ਪਾਉ ਨਾ ਬਿਆ ਪੈ ਸਦਾ ਸਦਾ ਨਾਨਕ ਹਰ ਜਾਪੈ ਸੂਈ ਮਹੱਲਾ ਪੰਜਵਾਂ ਗੁਰ ਕੈ ਬਚਨ ਹਿਰਦੈ ਧਿਆਨ ਤਾਰੀ ਰਸਨਾ ਜਾਪ ਜਪੋ ਬਨਵਾਰੀ ਸਫਲ ਮੂਰਤ ਦਰਸ਼ਨ ਬਲਿਹਾਰੀ ਚਰਨ ਕਮਲ ਪ੍ਰਾਣ ਮਨ ਪ੍ਰਾਣ ਆਧਾਰੀ ਰਾਉ ਸਾਧ ਸੰਗ ਜਨਮ ਮਰਨ ਨਿਵਾਰੀ ਅੰਮ੍ਰਿਤ ਕਥਾ ਸੁਣ ਕਰਨ ਆਧਾਰੀ ਕਾਮ ਕ੍ਰੋਧ ਲੋਭ ਮੋਹ ਤਜਾਰੀ ਦ੍ਰਿੜ ਨਾਮ ਦਾਨ ਇਸ਼ਨਾਨ ਸੁਚਾਰੀ ਕਹੁ ਨਾਨਕ ਇਹ ਤਤ ਵਿਚਾਰੀ ਰਾਮ ਨਾਮ ਜਪ ਪਾਰੋ ਤਾਰੀ ਸੂਈ ਮਹੱਲਾ ਪੰਜਵਾਂ ਲੋਭ ਮੋਹ ਮਗਨ ਅਪਰਾਧੀ ਕਰਨ ਹਾਰ ਕੀ ਸੇਵਨਾ ਸਾਧੀ ਪਤਿਤ ਪਾਵਨ ਪ੍ਰਭ ਨਾਮ ਤੁਮਾਰੀ ਰਾਖ ਲਿਓ ਮੋਹਿ ਨਿਰਗੁਣ ਯਾਰੀ ਰਹਾਉ ਤੂੰ ਦਾਤਾ ਪ੍ਰਭ ਅੰਤਰ ਜਾਮੀ ਕਾਚੀ ਦੇਹੀ ਮਾਨੁਖ ਅਭਮਾਨੀ ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਦੁਖ ਭੰਜਨ ਜਗ ਜੀਵਨ ਹਰ ਰਾਇਆ ਸਗਲ ਤਿਆਗ ਨਾਨਕ ਸਰਨਾਇਆ ਸੂਹੀ ਮਹੱਲਾ ਪੰਜਵਾਂ ਵੇਖਤ ਚਾਖਤ ਕਹੀ ਅਤੇ ਅੰਦਾ ਸੁਨੀਅਤ ਸੁਨੀਐ ਨਾਹੀ ਨਿਕਟ ਵਸਤ ਕਉ ਜਾਣੇ ਦੂਰੇ ਪਾਪੀ ਪਾਪ ਕਮਾਹੀ ਜੋ ਕਿਛ ਕਾਰਜਤ ਛੁਟੈ ਪਰਾਨੀ ਹਰ ਹਰ ਨਾਮ ਜਪ ਅੰਮ੍ਰਿਤ ਬਾਣੀ ਰਹਾਉ ਕੋਰ ਮਹਿਲ ਸਦਾ ਰੰਗ ਰਾਤਾ ਸੰਗ ਤੁਮਾਰੇ ਕਛੂ ਨ ਜਾਤਾ ਰਖੈ ਪਚਾ ਪੋਚਾਰ ਮਾਟੀ ਕਾ ਪਾਂਡਾ ਆਤਕ ਝੀਲ ਮਿਲੈ ਜਮ ਡਾਂਡਾ ਕਾਮ ਕ੍ਰੋਧ ਲੋਭ ਮੋਹ ਬਾਂਦਾ ਮਹਾਂਗਰਤ ਨੈ ਨਿਗਰਤ ਜਾਤਾ ਨਾਨਕ ਕੀ ਅਰਦਾਸ ਸੁਣੀ ਜੈ ਡੂਬਤ ਪਾਹਨ ਪ੍ਰਭ ਮੇਰੇ ਲੀਜੈ ਸੂਈ ਮਹੱਲਾ ਪੰਜਵਾਂ ਜੀਵਤ ਮਰੈ ਬੁਝੈ ਪ੍ਰਭ ਸੋਏ ਤਿਸ ਜਨ ਕਰਮ ਪ੍ਰਾਪਤ ਹੋਏ ਸੁਣ ਸਾਜਨ ਇਉਂ ਦੁਤਰ ਤਰੀਐ ਮਿਲ ਸਾਧੂ ਹਰ ਨਾਮੋ ਚਰੀਐ ਰਹਾਉ ਏਕ ਬਿਨਾ ਦੂਜਾ ਨਹੀਂ ਜਾਣੈ ਘਟ ਘਟ ਅੰਤਰ ਬਾਰ ਬ੍ਰਹਮ ਪਛਾਨੈ ਜੋ ਕਿਛ ਕਰੈ ਸੋਈ ਪਲ ਮਾਨੈ ਆਦਿ ਅੰਤ ਕੀ ਕੀਮਤ ਜਾਣੈ ਕਹੋ ਨਾਨਕ ਤਿਸ ਜਨ ਬਲਹਾਰੀ ਜਾਂ ਕਹਿ ਹਿਰਦੈ ਵਸੈ ਮੁਰਾਰੀ ਸੂਹੀ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਕਰਨੇ ਹਾਰ ਸਗਲ ਸ੍ਰਿਸ਼ਟ ਕਉ ਦੀ ਆਧਾਰ ਗੁਰ ਕੇ ਚਰਨ ਕਮਲ ਮਨ ਧਿਆਈ ਦੁਖ ਦਰਦ ਇਸ ਤਨ ਤੇ ਜਾਈ ਰਹਾਉ ਪਵ ਜਲ ਡੂਬਤ ਸਤਿਗੁਰ ਕਾਢੇ ਜਨਮ ਜਨਮ ਕਾ ਟੂਟਾ ਗਾਂਢੇ ਗੁਰ ਕੀ ਸੇਵਾ ਕਰੋ ਦਿਨ ਰਾਤ ਸੁਖ ਸਹਿਜ ਮਨ ਆਵੈ ਸ਼ਾਂਤ ਸਤਿਗੁਰ ਕੀ ਰੇਣ ਵਡਭਾਗੀ ਪਾਵੈ ਨਾਨਕ ਕਉ ਨਾਨਕ ਗੁਰ ਕਉ ਸਤਿਬਲ ਜਾਵੈ ਸੂਈ ਮਹੱਲਾ ਪੰਜਵਾਂ ਆਪਾਂ ਗੁਰ ਆਪਣੇ ਉੱਪਰ ਬਲ ਜਾਈਏ ਆਠ ਪੈਰ ਹਰ ਹਰ ਜਸ ਗਾਈਏ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਘਟਾਂ ਕਾ ਅੰਤਰ ਜਾਮੀ ਰਹਾਉ ਚਰਨ ਕਮਲ ਸੁਣ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਗਲ ਵਿਖ ਜਾਈ ਗੁਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੈ ਸੰਤਰ ਵਾਲਾ ਸੂਹੀ ਮਹੱਲਾ ਪੰਜਵਾਂ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਦਾ ਨਾਮ ਕਰ ਆਪਣੇ ਚਿਹਰੇ ਰਹਾਉ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰਪ੍ਰਸਾਦ ਕਿਨੇ ਵਿਰ ਲੈ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚੀਤਾ ਨਾਨਕ ਏਕ ਕਹਿ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਣ ਤਾਸ ਸੂਹੀ ਮਹੱਲਾ ਪੰਜਵਾਂ ਮੀਤ ਸਾਜਨ ਸੁਤ ਬੰਧ ਬਪਾਈ ਜਤ ਗਤ ਭੇਖੋ ਹਰ ਸੰਗ ਸਹਾਈ ਜਤ ਮੇਰੀ ਪਤ ਮੇਰੀ ਧਨ ਹਾਰ ਨਾਮ ਸੂਖ ਸਹਿਜ ਆਨੰਦ ਬਿਸਰਾਮ ਰਹਾਉ ਪਾਰ ਬ੍ਰਹਮ ਜਪ ਪਹਿਰ ਸੁਨਾਹ ਕੋਟ ਆਬਦ ਤੇ ਸਬਿਦ ਤਨਾਹੇ ਹਰ ਚਰਨ ਸ਼ਰਨ ਗੜ ਕੋਟ ਹਮਾਰੇ ਕਾਲ ਕੰਟਕ ਜਮ ਤਿਸ ਨਾਮ ਬਿਦਾਰੇ ਨਾਨਕ ਉਦਾਸ ਦਾ ਬਲਿਹਾਰੀ ਸੇਵਕ ਸੰਤ ਰਾਜਾ ਰਾਮ ਮੁਰਾਰੀ ਸੂਈ ਮਹੱਲਾ ਪੰਜਵਾਂ ਗੁਣ ਗੋਪਾਲ ਪ੍ਰਭ ਕੇ ਨਤ ਗਾਹ ਆਨੰਦ ਬਿਨੋਦ ਮੰਗਲ ਸੁਖਤਾਹ चल सकिए प्रभ रावण जाहा साजना की जरणी पहरा कर बेनती जन तूर बशा जन्म जन्म के गले विकतला मन तन प्राण जीव अर्पाहा हर सिमर सिमर मान मोह कटाहा दीन दयाल करहो तशाह नानक दास हर शरण समा सुई माला पंजवा वैकुंठ नगर जहां संत वासा प्रभ चरण कमल रद माय निवासा सुन मन तन तुज सुख दिख लावो हर बानक बिंजन तुज भोग पंजाब रहाओ अमृत नाम पुंज मन माही अचर्य साध दान के बरने ना जाही लोभ मुआ तृष्णा बुझ था की पाव रम की शरण जनता की जन्म जन्म के पै मोह निवारी नानक दास प्रभ कृपा धारी सुई महला पंजवा अनक बीहिंग दास के पर हरिया कर कृपा प्रभ अपना करिया तुम छुड़ाए लियो जन अपना उर्ज परयो जाल जग सुपना रहाओ पर्वत दुख महा बिकराला फिर मैं दूर किए दयाला शोक रोग विपत अत भारी दूर ना दूर पई जपना मरारी दृष्ट तार लीनो लड़ लाई हर जरन गही नानक सरनाई सूही महला पंजवा दीन छड़ाई दुनी जो लाई दुनी सराई खुनामी कहाई जो तस पावे सो प्रवान अपनी कुदरत आपी जान राउ सच्चा धर्म पुन भला कराई दीन कह तो सह दुनी ना जाई सर्व निरंतर एको जाग जत जत लाया तत तत को लाग अगमा गोचर सच साहिब मेरा नानक बोले बुलाया तेरा सूही महला पंजवा प्रातःकाल हर नाम उचारी तऊत के ओट सवारी सदा सदा जपिए प्रभ हर नाम पूर्ण हो गए मन के काम रहाउ प्रभ अविनाशी दिन रैन गाओ प्रभ अविनाशी रैन दिन गाओ जीवित मर्त नह चल पावे थाओ सो सा सेव जित कोट न आवे खात खर्चित सुख निदान आनंद ब्यावे जग जीवन पुरख साध संग पाया गुर प्रसाद नानक नाम ते आया सुई महला पंजवा गुर पूरे जब पय दयाल दुख बिन से पूरन पय काल पेख पेख जीवन दर्श तुम्हारा चरण कमल जाई बलहारा तुझ बिन ठाकुर कवन हमारा रहाओ साध संगत स्यों प्रीत बने आई पूर्व कर्म लिखत दुरपाई जप हर हर नाम आचार्य प्रताप जालना सक दीनो ताप निमख न विसरे हर चरण तुम्हारी नानक मांग दान प्यारी सुही महला पंजवा से संजोग करो मेरे प्यारी जित रसना हर नाम उचारी सुन बेनती प्रभ दीन दयाला साध गावे गुण सदा रसाला रहाऊ जीवन रूप सिमरन प्रभ तेरा जिस कृपा न करहें बसें तिस नेरा जन की भूख तेरा नाम आहार तू दाता प्रभ दीवनहार राम रमत संतन सुख मना नानक देवनहार सुजाना सुई महला पंजवा बहती जात कदे दृष्टना धारत मिथ्या मुह बंद नित पार चमाद वेद भाज दिन नित रैणी जन्म पदार्थ जीत हर शरणी रहाओ करत विकार दू कर चारत राम रतन रद तिल नहीं तारत पारण पोखण संग गौद विहानी जय जगदीश की गत नहीं जानी शरण समरथ अगथ अगोचर स्वामी गुदर नानक प्रभ अंतर जामी सुई महला पंजवा साध संग तेरे तर पै सागर हर हर नाम सिमर रतन आगर सिमर सिमर जीवा नारायण दुख रोग सोग सब बिन से गुर पूरे मिल पाप तैन राओ जीवन पद भी हर का नाओ मन तन अंतर सच सुवाओ आठ पैर पारम ते आई है पूर्व लिखत होए तां पाईऐ शरण पए जप दीन दयाला नानक जाचै संत रवाला सुई महला पंजवा घर का काज न जानी रूढ़ा झूठा धंधा ज्यो मूढ़ा जित तू लावे तित तित लगना जा तू देह तेरा नौ जपना राहु हर के दास हर ते से धीरा ते राम रसायण आंदन माते बां बगर प्रभ आपे काढ़े जन्म जन्म के टूटे गांडे उधर स्वामी प्रभ कृपा धारी नानक दास हर शरण द्वारी सूही महला पंजवा संत प्रसाद ने चल कर पाया सर्व सुखन फिर नहीं डोलाया गुरु ते आए हर चरण मन पीने ताते करते असर की निराओ गुण गावत जो दबनासी ताते काटी जमकी वासी कर कृपा लीन लड़ लाई सदा आनंद नानक गुण गाई सूही महला पंजवा अमृत बचन साध की बाणी जो जो जपै जिस की गत हो वह हर हर नाम नित रसन बखाणी रहाओ ਕਲੀ ਕਾਲ ਕੇ ਮਿਟੇ ਕਲੇਸ਼ਾ, ਏਕੋ ਨਾ ਮਨ ਮਹਿ ਪਰਵੇਸ਼ਾ, ਸਾਧੂ ਤੂਰ ਮੁਖ ਮਸਤਕ ਲਾਈ, ਨਾਨਕ ਉਧਰੇ ਹਰ ਗੁਰ ਸਰਣਾਈ। ਸੂਹੀ ਮਹੱਲਾ ਪੰਜਵਾਂ ਕਰ ਤੀਜਾ, ਗੋਬਿੰਦਾ ਗੁਣ ਗਾਓ, ਦਇਆਲਾ ਦਰਸ਼ਨ ਦੇਹ ਪੂਰਨ ਕਿਰਪਾਲਾ, ਰਹਾਓ ਕਰ ਕਿਰਪਾ ਤੁਮ ਹੀ ਪ੍ਰਤਪਾਲੋ ਜੀਓ ਪਿੰਡ ਸਾ, ਤੁਮ ਹੀ ਪ੍ਰਤਪਾਲਾ ਜੀਓ ਪਿੰਡ ਸਭ ਤੁਮਰਾ ਮਾਲਾ, ਅੰਮ੍ਰਿਤ ਨਾਮ ਜਲੈ ਜਪ ਨਾਲਾ, ਨਾਨਕ ਜਾਚੈ ਸੰਤਰ ਵਾਲਾ। ਸੂਹੀ ਮਹੱਲਾ ਪੰਜਵਾਂ।

ਰਹਾਉ ਸਭ ਰੋਗ ਮਟਾਵੇ ਨਵਾਂ ਨਰੋਗਾ ਨਾਨਕ ਰੱਖਾ ਆਪੇ ਹੋਵਾ ਸੂਹੀ ਮਹੱਲਾ ਪੰਜਵਾਂ ਦਰਸ਼ਨ ਕਹੋ ਲੋਚੈ ਸਭ ਕੋਈ ਪੂਰੈ ਭਾਗ ਪ੍ਰਾਪਤ ਹੋਈ ਰਹਾਉ ਸਿਆਮ ਸੁੰਦਰਤਾ ਜਨੀਂਦ ਕਵਾਈ ਮਹਾਮੋਹਨੀ ਦੂਤਾਂ ਲਾਈ ਪ੍ਰੇਮ ਪਛੋਹਾ ਕਰਤ ਕਸਾਈ ਨਿਰਦੈ ਜੰਤ ਦੇ ਸਦ ਦਇਆ ਨ ਪਾਈ ਅਨਕ ਜਨਮ ਬੀਤੀ ਅਨ ਪਰਮਾਈ ਕਰ ਵਾਸਨਾ ਦੇਵੈ ਸੁਦਰ ਮਾਈ ਜਿਨ ਰਹਿਣ ਆਪਣਾ ਕੀਆ ਪਾਈ ਕੇ ਸੋ ਦੋਸ਼ ਨਾ ਦੀਜੈ ਕਿਰਤ ਪਵਾਈ ਸੁਣ ਸਾਜਨ ਸੰਤ ਜਨ ਕਾ ਪਾਈ ਚਰਨ ਸਰਨ ਨਾਨਕ ਗਤ ਪਾਈ ਰਾਗ ਸੂਹੀ ਮਹੱਲਾ ਪੰਜਵਾਂ ਕਰ ਚੌਥਾ ਏਕ ਓਅੰਕਾਰ ਸਤਿਗੁਰ ਪ੍ਰਸਾਦ ਭਲੀ ਸੁਹਾਵੀ ਛਾਪਰੀ ਜਾ ਮੈਂ ਗੁਣ ਗਾਈ ਕਤਹੀ ਗਾਮਨ ਤੌਲ ਹਰ ਕਿਤ ਹਰ ਬਿਸਰਾਈ ਰਹਾਉ ਆਨੰਦ ਗਰੀਬੀ ਸਾਧ ਸੰਗ ਜਿਤ ਬ੍ਰਭ ਚਿਤ ਆਏ ਜਾਲ ਜਾਉ ਇਹ ਬਡਪਨਾ ਮਾਇਆ ਲਪਟਾਏ ਪੀਸਨ ਪੀਸ ਓ ਕਾ ਮਰੀ ਸੁਖ ਮਨ ਸੰਤੋਖਾਏ ਐਸੋ ਰਾਜ ਨ ਕਿਤੈ ਕਾਜੋ ਜਿਤ ਨਹਿ ਤ੍ਰਪਤਾਈ ਨਗਨ ਫਿਰਤ ਰੰਗ ਏਕ ਕਹਿ ਓ ਸੁਭਾ ਪਾਈ ਪਾਠ ਪਟੰਬਰ ਬਿਰਸਿਆ ਜਿਹੀ ਰਚ ਲੁਭਾਈ ਸਭ ਕਿਛ ਤੁਮਰੈ ਹਾਸ ਪ੍ਰਭ ਆਪ ਕਰੇ ਕਰਾਏ ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ ਸੂਈ ਮਹੱਲਾ ਪੰਜਵਾਂ ਹਰ ਕਾ ਸੰਤ ਪਰਾਨ ਤਨ ਦਿਸ ਕਾ ਪਨਿਹਾਰਾ ਮਾਈ ਮੀਤ ਸੁਤ ਸਗਲ ਤੇ ਜੀ ਹੂੰ ਤੇ ਪਿਆਰਾ ਰਹਾਉ ਕੇਸਾਂ ਕਾ ਕਰ ਬੀਜਨਾ ਸੰਤ ਜੌਲ ਟਲਾਵੋ ਸਾਸੀਸ ਨਿਹਾਰੋ ਚਰਨ ਤਲ ਧੂਰ ਮੁਖ ਲਾਵੋ ਮਿਸ਼ਟ ਬਚਨ ਦੇ ਬੇਨਤੀ ਕਰੋ ਦੀਨ ਕੀ ਨਿਆਈ ਤਾਜੇ ਅਭਿਮਾਨ ਸਰਣੀ ਪਰੋ ਹਰ ਗੁਣ ਨਦਗਾਈ ਅਵਲੋਕਨ ਪੁਨਾ ਪੁਨਾ ਕਰੋ ਜਨ ਕਾ ਦਰਸਾਰ ਅੰਮ੍ਰਿਤ ਬਚਨ ਮਨ ਮਹੇ ਤਰੇ ਸੰਚਿਓ ਬੰਦੋ ਬਾਰ ਬਾਰ ਚਿਤ ਮਨ ਆਸਾ ਕਰਹੂੰ ਜਨ ਕੈ ਸੰਗ ਮਾਂਗੋ ਕਰ ਨਾਨਕ ਕਉ ਪ੍ਰਭ ਦਇਆ ਤੈ ਦਇਆ ਦਇਆ ਕਰ ਉਦਾਸ ਚਰਨੀ ਲਾਗੋ ਸੂਈ ਮਹੱਲਾ ਪੰਜਵਾਂ ਜਿਨ ਮੋਹੀ ਬ੍ਰਹਿਮੰਡ ਖੰਡ ਤਾਹੂੰ ਮੈਂ ਪਾਉ ਰਾਖ ਲਿਓ ਇਹ ਵਿਖਾਈ ਜੀਓ ਦਿਓ ਆਪਣਾ ਨਾਉ ਰਹਾਉ ਜਾਂ ਤੇ ਨਾਹੀ ਕੋ ਸੁਖੀ ਤਾਂ ਕਹਿ ਪਾਛੈ ਜਾਉ ਛੂਟ ਸਿਆਨ ਬਜੋ ਸਗਲ ਕਹੋ ਸਾ ਫਿਰ ਲਪਟਾਓ ਕਿਰਪ ਕਰੋ ਕਿਰਪਾ ਕਰਨ ਆਪ ਤੇਰੇ ਹਰ ਗੁਣ ਗਾਉ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਉ ਰਾਗ ਸੂਹੀ ਮਹੱਲਾ ਪੰਜਵਾਂ ਪੜਤਾਲ ਏਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰੀਆ ਮੋਹਨ ਲਾਲ ਨਾ ਜਪ ਮਨ ਗੋਬਿੰਦ ਏਕੈ ਅਵਰ ਨ ਕੋ ਅਵਰ ਨਹੀਂ ਕੋ ਲੇਖੈ ਸੰਤ ਲਾਗ ਮਨੈ ਛਾੜ ਦੁਦੀਏ ਦੁਬਦਾ ਕੀ ਗੁਰੀਆ ਰਹਾਉ ਨਿਰਗੁਣ ਹਰੀਆ ਸਰਗੁਣ ਧਰੀਆ ਕਣਕ ਕੋਠਰੀਆ ਪਿੰਨ ਪਿੰਨ ਪਿੰਨ ਪਿੰਨ ਕਰੀਆ ਵਿੱਚ ਮਨ ਕੋਟ ਵਰੀਆ ਨਿਜ ਮੰਦਰ ਪਿਰੀਆ ਤਹਾਂ ਆਨੰਦ ਕਰੀਆ ਨਹਿ ਮਰੀਆ ਨਹਿ ਜਰੀਆ ਕੀਰਤਨ ਜੁਰੀਆ ਬੋਬਦ ਫਰੀਆ ਪਰ ਕਉ ਹਿਰੀਆ ਬਿਖਨਾ ਘਰੀ ਘਿਰੀਆ ਅਬ ਸਾਧੂ ਸੰਗ ਭਰੀਆ ਹਰ ਦੁਆਰੇ ਖਰੀਆ ਦਰਸ਼ਨ ਕਰੀਆ ਨਾਨਕ ਗੁਰ ਮਿਰੀਆ ਬੋਰ ਨ ਫਰੀਆ ਸੂਹੀ ਮਹੱਲਾ ਪੰਜਵਾਂ ਰਾਸ ਮੰਡਲ ਕੀਨੋ ਆਖਾਰਾ ਸਗਲੋ ਸਾਜ ਰੱਖਿਓ ਪਾਸਾਰਾ ਰਹਾਉ ਬਬਦ ਰੂਪ ਰੰਗ ਅਪਾਰਾ ਉਪੇਖੈ ਵਿਸ਼ੂਸ਼ੀ ਭੋਗ ਨਹੀਂ ਹਾਰਾ ਸਭ ਰਸ ਲੈ ਤ ਬਸ ਨਿਰੰਕਾਰਾ ਵਰਨ ਚਿਹਨ ਨਾਹੀ ਮੁਖ ਨਾਮ ਸਾਰਾ ਕਹਿ ਨਾ ਜਾਹੀ ਖੇਲ ਤੁਮਾਰਾ ਨਾਨਕ ਰੇਣ ਸੰਤ ਜਰਨਾਰਾ ਸੂਈ ਮਹੱਲਾ ਪੰਜਵਾਂ ਤਉ ਮੈਂ ਆਇਆ ਸ਼ਰਣੀ ਆਇਆ ਭਰੋਸੇ ਆਇਆ ਕਿਰਪਾ ਆਇਆ ਜਿਉਂ ਭਾਵੇ ਤਿਉਂ ਰਾਖੋ ਸੁਆਮੀ ਮਾਰਗ ਗੁਰੇ ਬਿਠਾਇਆ ਰਹਾਉ ਮਹਾਂ ਦਤਾਰ ਮਾਇਆ ਜੈਸੇ ਪਵਨ ਚੁਲਾਇਆ ਸੁਣ ਸੁਣ ਹੀ ਡਰਾਇਆ ਕਰ ਰੋ ਧਰਮ ਰਾਇਆ ਗ੍ਰਹਿ ਅੰਧਕੂ ਪਾਇਆ ਪਾਪਕ ਸਗਰਾਇਆ ਓਟ ਗਹੀ ਸੰਗ ਆਇਆ ਗਹੀ ਓਟ ਸੰਗ ਆਇਆ ਨਾਨਕ ਹਾਰ ਤੇ ਆਇਆ ਅਬ ਮੈਂ ਪੂਰਾ ਪਾਇਆ ਰਾਗ ਸੂਹੀ ਮਹੱਲਾ ਪੰਜਵਾਂ ਕਾਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪਾਸ ਬੇਨੰਤੀਆਂ ਮਿਲੇ ਨਾਮ ਆਧਾਰਾ ਤੁਠਾ ਸੱਚਾ ਪਾਤਸ਼ਾਹ ਦਾਪ ਗਿਆ ਸੰਸਾਰਾ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓਟ ਤੂੰ ਸੱਚਾ ਸਿਰਜਣਹਾਰਾ ਰਾਉ ਸੱਚ ਤੇਰੀ ਸਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜੀਨਿਆ ਸੱਚ ਤੇਰਾ ਪਸਾਰਾ ਤੇਰਾ ਰੂਪ ਗਮ ਹੈ ਅਨੂਪ ਤੇਰਾ ਆਦਰ ਸਰ ਹਉ ਕੁਰਬਾਣੀ ਤੇਰਿਆਂ ਸੇਵਕਾਂ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆਂ ਜਾ ਪਾਇਆ ਅਗਮਾ ਪਾਰਾ ਗੁਰੂ ਨਾਨਕ ਮਿਲਿਆ ਪਾਰ ਰਮ ਤੇਰਿਆਂ ਚਰਨਾਂ ਕਬਲ ਹਾਰਾ ਰਾਗ ਸੂਹੀ ਅਸ਼ਟ ਮਹੱਲਾ ਪੰਜਵਾਂ ਘਰ ਸਤਵਾਂ ਏਕ ਓਅੰਕਾਰ ਸਤਿਗੁਰ ਪ੍ਰਸਾਦ ਤੇਰਾ ਭਾਣਾ ਤੂੰ ਹੈ ਮਨਾਹੇ ਜਿਸਨ ਹੋਏ ਦਇਆਲਾ ਸਾਈ ਭਗਤ ਜੋ ਤੁਧ ਪਾਵੈ ਤੂੰ ਸਰਬ ਜੀ ਅੰਮ੍ਰਿਤ ਪਾਲਾ
ਤੇਰੇ ਮੇਰੇ ਰਾਮ ਰਾਏ ਸੰਤਾਂ ਟੇਕ ਤੁਮਾਰੀ, ਜੋ ਤੁਧ ਪਾਵੈ ਸੋ ਪਰਵਾਨ, ਮਨ ਤਨ ਤੁਹੈ ਦਾਰੀ ਰਹਾਉ। ਤੂੰ ਦਇਆਲ ਕਿਰਪਾਲ, ਕਿਰਪਾ ਨਿਧ ਮਨਸਾ ਪੂਰਨ ਹਾਰਾ, ਭਗਤ ਤੇਰੇ ਸਭ ਪ੍ਰਾਨ, ਭਤ ਸਵਰੀ ਤਮ ਤੂੰ ਭਗਤਨ ਕਾ ਪਿਆਰਾ, ਤੂੰ ਅਥਾ ਪਾਰ ਅਤ ਉਜਾ, ਕੋਈ ਅਵਰ ਨਹੀਂ ਕੋ ਤੇਰਾ, ਕੋਈ ਅਵਰ ਨਾ ਤੇਰੀ ਭਾਤੀ, ਹਿਰਦਾਸ ਮਾਰੀ ਸੁਆਮੀ, ਵਿਸਰ ਨਾਹੀ ਸੁਖ ਦਾ ਤੇਰਾ, ਦਿਨ ਰਹਿਣ ਸਾਸ ਸਾਸ ਗੁਣ ਗਾਵਾਂ, ਜੇ ਸੁਆਮੀ ਤੁਧ ਪਾਵਾਂ, ਨਾਮ ਤੇਰਾ ਸੁਖ ਨਾਨਕ ਮੰਗੈ, ਸਾਹਿਬ ਦੁਠੈ ਪਾਵਾਂ। ਸੂਹੀ ਮਹੱਲਾ ਪੰਜਵਾਂ, ਵਿਸਰੈ ਨਾਹੀ ਜੈਸ ਤੂੰ ਜਕਾ, ਜਿਤ ਤੂੰ ਕਬੂ ਸੋ ਥਾਨ ਤੇਰਾ ਕਿਰਿਆ, ਆਠ ਪੈਰ ਜਿਤ ਤੁਧ ਤੇ ਆਈ, ਨਿਰਮਲ ਹੋਵੈ ਦਿਆ, ਮੇਰੇ ਰਾਮ ਹੋ ਸੋ ਥਾਨ ਪਾਲਣ ਆਇਆ, ਖੋਜਤ ਖੋਜਤ ਭਇਆ ਸਾਧ ਸੰਗ, ਤਿੰਨ ਸਰਣਾ ਹੀ ਪਾਇਆ ਰਹੋ, ਵੇਦ ਪੜੇ ਪਾੜ ਬ੍ਰਹਮ ਹਾਰੇ, ਇੱਕ ਤਿਲ ਨੀ ਕੀਮਤ ਪਾਈ, ਸਾਧਕ ਸਿੱਧ ਕਰਹਿ ਮਿਲ ਦਾਤੇ, ਤੇ ਪੀ ਮੋਹੇ ਬਾਪ ਮਾਈ, ਦਸ ਅਵਤਾਰ ਰਾਜੇ ਹੋਈ ਵਰਤੇ, ਮਹਾਂਦੇਵ ਦੂਤਾ ਦਿਨ ਬੀ ਅੰਤ ਨ ਜਾ ਪਾਇਓ, ਗਦੇਰਾ ਲਾਏ ਥਕੇ ਵਿਗੂਤਾ ਵਿਭੂਤਾ, ਸਹਿਜ ਸੁਖ ਆਨੰਦ ਨਾਮ ਰਸ, ਹਰ ਸਿੱਧੀ ਮੰਗਲ ਗਾਇਆ, ਸਫਲ ਦਰਸ਼ਨ ਭੇਟਿਓ ਗੁਰੂ ਨਾਨਕ, ਤਾਂ ਮਨ ਤਨ ਹਰ ਹਰ ਧਿਆਇਆ। ਸੂਹੀ ਮਹੱਲਾ ਪੰਜਵਾਂ, ਕਰਮ ਧਰਮ ਪਖਾਣ ਜੋ ਦੀ ਸਹਿ, ਤਿਨ ਜਮ ਜਾ ਗਾਤੀ ਲੂਟੈ, ਨਿਰਵਾਣ ਕੀਰਤਨ ਗਾਵੋ ਕਰਤੇ ਗਾ, ਨਿਮੁਖ ਸਿਮਰ ਦਿਵਸ ਦੇ ਹੱਥ ਛੁਟੈ, ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੇ ਸੰਤਨ ਗਾਸੋ, ਗੁਰਪ੍ਰਸਾਦੀ ਦਰੀਆ ਰਹਾਓ, ਕੋਟ ਅਤੀਰ ਸਮਝਨੇ ਸ਼ਨਾਨਾ, ਇਸ ਕਲਮ ਹੈ ਮੈਲ ਭਰੀ ਜੈ ਸਾਧ ਸੰਗ, ਜੋ ਹਰ ਗੁਣ ਗਾਵੇ ਸੋ ਨਿਰਮਲ ਗ ਕਰ ਲੀਜੈ, ਵੇਦਕ ਦੇਵ ਸਿਮਰਤ ਸਭ ਸਾਸਤ, ਇਨ ਪੇੜਿਆਂ ਮੁਕਤ ਨ ਹੋਈ, ਅੱਖਰ ਏਕ ਅੱਖਰ ਜੋ ਗੁਰਮੁਖ ਜਾਪੈ, ਤਿਸ ਕੀ ਨਿਰਮਲ ਸੋਏ, ਖਤਰੀ ਬ੍ਰਾਹਮਣ ਸੂਦ ਵੈ ਸਭਦੇ ਚੋਂ ਵਰਨ ਕਉ ਸਾਂਝਾ, ਗੁਰਮੁਖ ਨਾਮ ਜਪੈ ਉਧਰੈ ਸੋ ਕਲਮੈ, ਘੱਟ ਘੱਟ ਨਾਨਕ ਮਾ ਜਾਗੋ। ਸੂਹੀ ਮਹੱਲਾ ਪੰਜਵਾਂ, ਜੋ ਕਿਛ ਕਰੈ ਸੋਈ ਪ੍ਰਭ ਮਨ ਹੈ, ਓਏ ਰਾਮ ਨਾਮ ਰੰਗ ਰਾਤੇ, ਦਿਨ ਕੀ ਸੁਭਾ ਸਭਨੇ ਥਾਈ, ਦਿਨ ਪ੍ਰਭ ਤੇ ਪ੍ਰਭ ਕੇ ਚਰਨ ਪਰਾਤੇ, ਮੇਰੇ ਰਾਮ ਹਰ ਸੰਤਾਂ ਜੀ ਬੁੜਨਾ ਕੋਈ, ਭਗਤਾਂ ਬਣ ਆਈ ਪ੍ਰਭ ਆਪਣੇ ਸਿਉ, ਜਲ ਥਲ ਮਹੀ ਅਲ ਸੋਈ ਰਹਾਓ, ਕੋਟ ਬਰਾਦੀ ਦਾ ਸੰਤ ਸੰਗਤ ਉਦਰ ਹੈ, ਜਮ ਤਾਂ ਕਹਿ ਨੇੜ ਨਾ ਆਵੈ, ਜਨਮ ਜਨਮ ਕਾ ਵਿਛੜਿਆ ਹੋਊ ਹੈ, ਤਿੰਨ ਸਿਮਰ ਤਿੰਨ ਹਰ ਸਿਵਾਨ ਮਿਲਾ।

ਸੇ ਮਿਟਿਆ ਸਗਲ ਵਸੂਰਾ ਨਾਨਕ ਦਇਆ ਕਰੀ ਸੁਖਦਾਤੇ ਮਿਟਿਆ ਸਤਿਗੁਰ ਪੂਰਾ ਸੂਹੀ ਮਹੱਲਾ ਪੰਜਵਾਂ ਜਬ ਕਛ ਨਾ ਸੀ ਉਹ ਤਬ ਕਿਆ ਕਰਤਾ ਕਵਨ ਕਰਮ ਕਰ ਆਇਆ ਆਪਣਾ ਖੇਲ ਆਪ ਕਰ ਦੇਖੈ ਠਾਕੁਰ ਰਚ ਨਰਚਾਇਆ ਮੇਰੇ ਰਾਮ ਰਾਈ ਤੁਝ ਤੇ ਕਛੂ ਨਾ ਹੋਈ ਆਪੇ ਕਰਤਾ ਆਪ ਕਰਾਈ ਸਭ ਨਿਰੰਤਰ ਸੋਈ ਰਹਾਉ ਗਣਤੀ ਗਣੀ ਨਾ ਛੂਟੈ ਕਤ ਹੂੰ ਕਾਚੀ ਦੇ ਏਆਣੀ ਕਿਰਪਾ ਕਰੋ ਕਰ ਪ੍ਰਭ ਕਰਨੈ ਹਾਰੇ ਤੇਰੀ ਬਖਸ਼ ਨਿਰਾਲੀ ਜੀ ਜੰਤ ਸਭ ਤੇਰੇ ਕੀਤੇ ਗੜਗੜ ਤੁਸੀਂ ਤੇ ਆਈ ਹੈ ਤੇਰੀ ਗਤ ਮਿਲ ਤੂੰ ਹੈ ਜਾਣੇ ਕੁਦਰਤ ਕੀਮ ਨਾ ਪਾਈ ਨਿਰਗੁਣ ਮੁਗਧ ਅਜਾਨ ਅਗਿਆਨੀ ਕਰਮ ਧਰਮ ਨਹੀਂ ਜਾਣਾ ਦਇਆ ਕਰੋ ਨਾਨਕ ਗੁਣ ਗਾਵੈ ਮਿੱਠਾ ਲੱਗੈ ਤੇਰਾ ਪਾਣਾ ਸੂਈ ਮਹੱਲਾ ਪੰਜਵਾਂ ਭਾਗ ਛੜੇ ਹਰ ਸੰਤ ਤੁਮਾਰੇ ਜਿਨ ਕਰ ਧਨ ਹਰ ਨਾਮਾ ਪ੍ਰਵਾਨ ਗਣੀ ਸੇਈ ਇਹ ਆਏ ਸਫਲ ਪ੍ਰਵਾਨ ਗਣੀ ਸੇਈ ਇਹ ਆਏ ਸਫਲ ਦਿਨਾਂ ਕੇ ਕਾਮਾ ਮੇਰੇ ਰਾਮ ਹਰ ਜਨ ਕਹਿ ਹੋ ਮਲ ਜਾਈ ਕੇਸਾਂ ਕਾ ਕਰ ਜਬਰ ਟੋਲਾਵਾ ਚਰਨ ਧੂੜ ਮੁਖ ਲਾਈ ਰਾਉ ਜਨ ਮਰਨ ਤੂੰ ਮੈਂ ਨਾਹੀ ਜਨ ਪਰਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਲਾਏ ਸੱਚਾ ਅਮਰ ਸੱਚੀ ਪਾਤਸ਼ਾਹ ਪਾਤਸ਼ਾਹੀ ਸੱਚੇ ਸੇਤੀ ਰਾਤੇ ਸੱਚਾ ਸੁਖ ਸੱਚੀ ਵਡਿਆਈ ਜਿਸਕੇ ਸੇ ਤਨ ਜਾਤੀ ਪੱਖਾ ਫੇਰੀ ਪਾਣੀ ਟੋਵਾਂ ਹਰ ਜਨ ਕੈ ਪੀਸਣ ਪੀਸ ਕਮਾਵਾਂ ਨਾਨਕ ਦੀ ਪ੍ਰਭ ਪਾਸ ਬੇਨੰਤੀ ਤੇਰੇ ਜਨ ਦੇਖਣ ਪਾਵਾਂ ਸੂਹੀ ਮਹੱਲਾ ਪੰਜਵਾਂ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਆਪੇ ਕਰਨੈ ਹਾਰਾ ਚਰਨ ਧੂੜ ਤੇਰੀ ਸੇਵਕ ਮੰਗੈ ਮੈਂ ਤੇਰੇ ਦਰਸ਼ਨ ਕੋ ਬਲਹਾਰਾ ਮੇਰੇ ਰਾਮ ਰਾਏ ਜਿਉਂ ਰਾਖੈ ਤਿਉਂ ਰਹੀਐ ਤੁਧ ਪਾਵੇ ਤਾਂ ਨਾਮ ਜਪਾਵੇ ਜਪਾਵੇ ਹੀ ਸੁਖ ਤੇਰਾ ਦਿੱਤਾ ਲਈ ਅਰਾਉ ਮੁਕਤ ਭੁਗਤ ਜੁਗਤ ਤੇਰੀ ਸੇਵਾ ਜਿਸ ਤੂੰ ਆਪ ਕਰਾਹੀ ਤਾਂ ਬੈਕੁੰਠ ਜਿਹੇ ਜਹਾਂ ਕੀਰਤਨ ਤੇਰਾ ਤੂੰ ਆਪੇ ਸ਼ਰਧਾ ਲਾਹੀ ਸਿਮਰ ਸਿਮਰ ਸਿਮਰ ਨਾਮ ਜੀਵਾ ਤਨ ਮਨ ਹੋਏ ਨਿਆਲਾ ਚਰਨ ਕਮਲ ਤੇਰੇ ਦੁਜ ਦੇ ਜੀਵਾਂ ਮੇਰੇ ਠਾਕੁਰ ਸਤਿਗੁਰ ਦੀਨ ਦਇਆਲਾ ਕੁਰਬਾਨ ਜਾਹੀ ਉਸ ਵੇਲਾ ਸੁਹਾਵੀ ਜਿਤ ਤੁਮ ਰਹਿ ਦੁਆਰੇ ਆਇਆ ਨਾਨਕ ਗੋਬਰ ਭਈ ਗਰਬਾਲਾ ਸਤਿਗੁਰੂ ਰਹਿ ਪਾਇਆ ਸੂਈ ਮਹੱਲਾ ਪੰਜਵਾਂ ਤੁਧ ਚਿਤ ਆਈ ਮਹਾ ਆਨੰਦ ਆ ਜਿਸ ਵਿਸਰੈ ਸੋ ਮਰ ਜਾਈ ਦਇਆਲ ਹੋਵੇ ਜਿਸ ਉੱਪਰ ਕਰਤੇ ਸੋ ਤੁਧ ਸਦਾ ਸਿਆ ਸੋ ਤੁਧ ਸਦਾ ਸਿਆਈ ਮੇਰੇ ਸਾਹਿਬ ਤੂੰ ਮੈਂ ਮਾਣ ਨਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੇ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾਉ ਚਰਨ ਕਮਲ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਵਚਨ ਦੇ ਉਰਧਾਰੀ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਧ ਪੈਸਾਰੀ ਤੁਧ ਜੀਵ ਡਿਵਰਨਾ ਕੋਈ ਜਿਸਨੋ ਲਾਏ ਲਏ ਸੋ ਲਾਗੈ ਭਗਤ ਤੁਹਾਰਾ ਸੋਈ ਦੋਈ ਕਰ ਜੋੜ ਮੰਗੋ ਇੱਕ ਦਾਨਾ ਸਾਹਿਬ ਤੁਠੈ ਪਾਵਾਂ ਸਾਸ ਸਾਸ ਨਾਨਕਾ ਰਾਧਾ ਆਠ ਪੈਰ ਗੁਣ ਗਾਵਾਂ ਸੂਹੀ ਮਹੱਲਾ ਪੰਜਵਾਂ ਜਿਸ ਕੇ ਸਰ ਉੱਪਰ ਤੂੰ ਸੁਗਾਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰਨਾ ਜੀਤ ਨਾ ਆਵੇ ਮੇਰੇ ਰਾਮ ਰਾਈ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਬਹੁ ਕਿਛ ਨਾਹੀ ਜਮ ਨਹੀਂ ਆਵੇ ਨੇਰੇ ਰਹਾਉ ਜੋ ਤੇਰੇ ਰੰਗ ਰਾਤੇ ਸੁਆਮੀ ਤਿਨ ਕਾ ਜਨਮ ਮਰਨ ਦੁੱਖ ਨਾਸਤਾ ਤੇਰੀ ਬਖਸ਼ ਨਾ ਮਿਟੈ ਕੋਈ ਸਤਿਗੁਰ ਕਾ ਦਿਲ ਆਸਾ ਨਾਮ ਤਿਆਇਨ ਸੁਖ ਫਲ ਪਾਇਨ ਆਠ ਪਹਿਰ ਆਰਾਧੇ ਤੇਰੀ ਸ਼ਰਨ ਤੇਰੇ ਪਰਵਾਸੈ ਪੰਚ ਦੁਸ਼ਟ ਲੈ ਸਦੈ ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸੂਹੀ ਮਹੱਲਾ ਪੰਜਵਾਂ ਤਿਆ ਸਗਲ ਤਿਆ ਗੁਰ ਸ਼ਰਣੀ ਆਇਆ ਗੁਰਖ ਰੱਖਣ ਹਾਰੀ ਜਿਤ ਤੂੰ ਲਾਵਹੇ ਤਿਤ ਹਮ ਲਾਗੇ ਕਿਆ ਹੀ ਜੰਤ ਵਿਚਾਰੀ ਮੇਰੇ ਰਾਮ ਜੀ ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਇਆਲਾ ਗੁਣ ਗਾਵਾਂ ਨਿਤ ਸੁਆਮੀ ਰਹਾਉ ਆਠ ਪੈਰ ਪ੍ਰਭ ਆਪਣਾ ਧਿਆਈਐ ਤਿਸ ਕਾ ਆਠ ਪਹਿਰ ਪ੍ਰਭ ਆਪਣਾ ਧਿਆਈਐ ਗੁਰਪ੍ਰਸਾਦੀ ਤਰੀ ਗੁਰਪ੍ਰਸਾਦ ਪਉ ਤਰੀਐ ਆਪ ਤਿਆਗ ਹੋਈ ਹੈ ਸਵਰੇ ਨਾ ਜੀਵਤੀਆਂ ਉਮਰੀਐ ਸਫਲ ਜਨਮ ਤਿਸਕਾਰ ਜਗ ਭੀਤਰ ਸਾਧ ਸੰਗ ਨਾਉ ਪਾ ਜਾਪੇ ਸਗਲ ਮਨੋਰਥ ਤਿਸਕੇ ਪੂਰਨ ਜਿਸ ਦਇਆ ਕਰੇ ਪ੍ਰਭ ਆਪੇ ਦੀਨ ਦਇਆਲ ਕਿਰਪਾਲ ਪ੍ਰਭ ਸੁਆਮੀ ਤੇਰੀ ਸ਼ਰਨ ਦਇਆਲਾ ਕਰ ਕਿਰਪਾ ਆਪਣਾ ਨਾਮ ਦੀਜੈ ਨਾਨਕ ਸਾਦਰ ਵਾਲਾ ਰਾਗ ਸੁਹੀ ਅਸ਼ਟਪਦੀਆਂ ਮਹੱਲਾ ਪਹਿਲਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਅਵਗੁਣ ਮੈਂ ਗੁਣ ਨਹੀਂ ਕੋਈ ਤੂੰ ਕਿਉਂ ਕਰਵਾਂ ਕੰਤ ਮਿਲਾਵਾ ਹੋਈ ਨਾ ਮੈਂ ਰੂਪ ਨਾ ਬੰਕੇ ਨੈਣਾ ਨਾ ਕੋਲ ਢੰਗ ਨਾ ਮੀਠੇ ਬੈਣ ਰਾਉ
ਸਹਿਜ ਸ਼ਿੰਗਾਰ ਕਾਮਣ ਕਰ ਲਾਵੇ ਤਾਂ ਸੁਹਾਗਣ ਜਾਂ ਕੰਤ ਪਾਵੇ ਨਾ ਤਿਸ ਰੂਪ ਨਾ ਦੇਖਿਆ ਕਾਈ ਅੰਤ ਨ ਸਾਹਿਬ ਸਿਮਰਿਆ ਜਾਈ ਸੁਰਤ ਮਤ ਨਾਹੀ ਚਤਰਾਈ ਕਰ ਕਿਰਪਾ ਪ੍ਰਭ ਲਾਭੋ ਪਾਈ ਕਰੀ ਸਿਆਣੀ ਮੰਤ ਕੰਧ ਨ ਬਾਣੀ ਮਾਇਆ ਲਾਗੀ ਪਰਮ ਪੁਲਾਣੀ ਹਉ ਮੈਂ ਜਾਈ ਤਾਂ ਕੰਤ ਸਮਾਈ ਤਉ ਕਾਮਣ ਪਿਆਰੀ ਨਵ ਨਿਧ ਪਾਈ ਅਨਕ ਜਨਮ ਬਿਛੜਤ ਦੁਖ ਪਾਇਆ ਕਰ ਗਹਿ ਲਿਹੁ ਪ੍ਰੀਤਮ ਪ੍ਰਭ ਰਾਇਆ ਬਣ

ਕਾ ਸਤਿਗੁਰ ਪ੍ਰਸਾਦ ਕੱਚਾ ਰੰਗ ਕਸੁੰਬ ਕਾ ਥੋੜੜਿਆ ਦਿਨ ਚਾਰ ਜੀਓ ਬਿਣਨਾਵੇ ਬ੍ਰਹਮ ਪੁੱਲੀਆ ਮਾ ਠੱਗ ਮੁੱਠੀ ਕੁੜਿਆਰ ਜੀਓ ਸੱਚੇ ਸਿੱਧੀ ਰਤਿਆ ਜਰਮਨਾ ਦੂਜੀ ਵਾਰ ਜੀਓ ਰੰਗੇ ਕਾ ਕਿਆ ਰੰਗੀਐ ਜੋ ਰਤੇ ਰੰਗ ਲਾਈ ਜੀਓ ਰੰਗਣ ਵਾਲਾ ਸੇਵੀਐ ਸੱਚੇ ਸੋਚ ਤਲਾਈ ਜੀਓ।

ਮਾਨਸ ਜਨਮ ਦੁਲੰਬ ਗੁਰਮੁਖ ਪਾਇਆ, ਮਾਨਸ ਜਨਮ ਦੁਲੰਬ ਗੁਰਮੁਖ ਪਾਇਆ, ਮਨ ਤਨ ਹੋਈ ਚਲੰਬ, ਸੀ ਜੀ ਸਤਿਗੁਰ ਪਾਇਆ, ਚੱਲੇ ਜਨਮ ਸਵਾਰ, ਵੱਖਰ ਸੱਜ ਲਏ ਪਤ ਪਾਈ ਅਰਦਾਸ ਦਰਬਾਰ, ਸਤਿਗੁਰ ਸ਼ਬਦ ਪੈ ਰਹਾਉ, ਮਨ ਤਨ ਸੱਚ ਸਲਾ, ਸੱਚੇ ਮਨ ਪਾਇਆ, ਲਾਲਤ ਮਨ ਮੰਨਿਆ, ਗੁਰਪੂਰਾ ਪਾਇਆ, ਹਉ ਜੀਵਾਂ ਗੁਣ ਸਾਰੇ ਅੰਤਰ ਤੂੰ ਵਸੈ, ਤੂੰ ਵਸੈ ਮਨ ਮਾਹੀ ਸਹਿਜੇ ਰਸ ਰਸੈ, ਮੂਰਖ ਆਪ ਮੂਰਖ ਮਨ ਸਮਝਾਏ, ਆਖੋ ਕਿ ਤੜਾ ਗੁਰਮੁਖ ਹਰ ਗੁਣ ਗਾਈ, ਰੰਗ ਰੰਗੇ ਤੜਾ ਨਿਤ ਨਿਤ ਦੇ ਸੰਭਾਲ ਪ੍ਰੀਤਮ ਆਪਣੇ, ਜੇ ਚੱਲੇ ਗੁਣ ਨਾਲ ਨਾਹੀ ਦੁੱਖ ਸੰਤ ਆਪਣੇ, ਨਿਤ ਨਿਤ ਦੇ ਸੰਭਾਲ ਪ੍ਰੀਤਮ ਆਪਣਾ, ਜੇ ਚੱਲੇ ਗੁਣ ਨਾਲ ਨਾਹੀ ਦੁੱਖ ਸੰਤ ਆਪਣਾ, ਮਨਮੁਖ ਭਰਮ ਭੁਲਾਣਾ ਨਾ ਤਿਸ ਰੰਗ ਹੈ, ਮਰਸੀ ਹੋਏ ਬਿਡਾਣਾ ਮਨ ਤਨ ਭੰਗ ਹੈ, ਗੁਰ ਕੀ ਗਾਰ ਕਮਾਏ ਲਾਹ ਕਰਿਆਣਿਆ, ਗੁਰਬਾਣੀ ਨਿਰਵਾਣ ਸ਼ਬਦ ਪਛਾਣਿਆ,

ਬ੍ਰਹਮਾਵਣ ਪਜਾਈ ਬ੍ਰਹਮ ਭੁਲਾਵਣਾ ਰਾਉ। ਤੂੰ ਗੁਰਮੁਖ ਰੱਖਣਹਾਰ ਹਰ ਨਾਮ ਧਿਆਈ ਐ ਮੇਲਹਿ, ਤੁਝੈ ਰਜਾਈ ਸ਼ਬਦ ਕਮਾਈ।

ਭਾਈ ਲਾਲ ਰਤਨ ਹਰ ਨਾਮ ਗੁਰ ਸੁਰਤ ਬੁਝਾਈ ਹੈ ਸਦਾ ਰਹੇ ਨਿਹਕਾਮ ਆਗ ਜੋਤ ਦੀ ਪਾਈ ਹੈ ਲਾਲ ਰਤਨ ਹਰ ਨਾਮ ਗੁਰ ਸ਼ਬਦ ਬੁਝਾਈ ਹੈ ਸਦਾ ਰਹੇ ਨਿਹਕਾਮ ਜੇ ਗੁਰਮਤਿ ਪਾਈ ਹੈ ਰਾਤ ਦੇਹ ਹਰ ਨਾਉ ਮਨ ਵਸਾਈ ਹੈ ਨਾਨਕ ਮੇਲ ਮਿਲਾਈ ਜੋ ਜੇ ਤੁਧ ਪਾਈ ਹੈ ਸੂਹੀ ਮਹੱਲਾ ਪਹਿਲਾ ਮਨੋ ਨਾ ਵਿਸਰੈ ਨਾਮ ਮਨੋ ਨਾਮ ਵਿਸਾਰੈ ਨਿਸਧਿਆਈ ਹੈ ਜਿਉ ਰਾਖੈ ਕਿਰਪਾ ਤਾਰੂ ਤਿਵੈ ਸੁਖ ਪਾਈਐ ਮੈਂ ਅੰਧਲੇ ਹਰ ਨਾਮ ਲਕਟੀ ਟੋਹਣੀ ਰਹਾਉ ਰਹੋ ਸਾਹਿਬ ਕੀ ਟੇਕ ਨਾ ਮੋਹੈ।

ਤੀਜਾ ਕਰ ਪਹਿਲਾ ਅਸ਼ਟਪਦੀਆ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਾਮ ਹੀ ਤੇ ਸਭ ਕੁਛ ਹੋਊਗਾ ਬਿਨ ਸਤਿਗੁਰ ਨਾਮ ਨਾ ਜਾਪੇ ਗੁਰ ਕਾ ਸ਼ਬਦ ਮਹਾਰਸ ਮਿੱਠਾ ਬਿਨ ਨਾ ਸਾ ਚਾਖੇ ਸ਼ਬਦ ਨਾ ਜਾਪੇ ਕੌਡੀ ਬਦਲੇ

ਗੁਰਮੁਖ ਹੋਵੇ ਤਾਂ ਇਹ ਕੋ ਜਾਣੇ, ਗੁਰਮੁਖ ਦੁੱਖ ਨਾ ਸੰਤਾਪੇ। ਬਲਹਾਰੀ ਗੁਰ ਆਪਣੇ ਬੇਟੋ, ਜਿਨ ਸਾਚੇ ਸਿਮਲੇ ਬਲਾਈ, ਸ਼ਬਦ ਚੀਨਿਆ ਤੁਮ ਪ੍ਰਗਾਸਿਆ, ਸਹਿਜੇ ਰਹਿਆ ਸਮਾਈ। ਰਹਾਉ ਗੁਰਮੁਖ ਗਾਵੇ, ਗੁਰਮੁਖ ਬੂਝੈ, ਗੁਰਮੁਖ ਸ਼ਬਦ ਵਿਚਾਰੀ, ਜੀਓ ਪਿੰਡ ਸਾਹਿਬ ਗੁਰ ਤੇ ਉਪਜੈ, ਗੁਰਮੁਖ ਗਾਰੇ ਸਾਰੀ, ਮਨਮੁਖ ਅੰਧਾ ਅੰਧ ਕਮਾਵੇ, ਬਿਖ ਘਟੇ ਸੰਸਾਰੀ। ਮਾਇਆ ਮੋਹ ਸਦਾ ਦੁਖ ਪਾਏ, ਬਿਨ ਗੁਰ ਅਤ ਪਿਆਰੇ, ਸੋਈ ਸੇਵਕ ਜੇ ਸਤਿਗੁਰ ਸੇਵੇ, ਚਾਲੈ ਸਤਿਗੁਰ ਪਾਏ। ਸਾਚਾ ਸ਼ਬਦ ਸਿਫਤ ਹੈ ਸਾਚੀ, ਸਾਚਾ ਮਨ ਵਸਾਏ, ਸੱਚੀ ਬਾਣੀ ਗੁਰਮੁਖ ਆਖੈ, ਵਿੱਚੋਂ ਹਉਮੈ ਵਿੱਚੋਂ ਜਾਈ, ਆਪੇ ਦਾਤਾ ਕਰਮ ਹੈ ਸਾਚਾ, ਸਾਚਾ ਸ਼ਬਦ ਸੁਣਾਈ। ਸਾ ਗੁਰਮੁਖ ਕਾਲੇ, ਗੁਰਮੁਖ ਖੱਟੇ, ਗੁਰਮੁਖ ਨਾਮ ਜਪਾਈ, ਸਦਾ ਆਨੰਦ ਰਹੇ, ਸਦਾ ਲਿਪਤ ਰਹੇ, ਸਾਚੈ ਰੰਗ ਰਾਤਾ, ਗੁਰ ਕੈ ਸਹਿਜ ਸੁਭਾਈ। ਮਨ ਮੁਖ ਸਦ ਹੀ ਕੂੜ ਬੋਲੇ, ਬਿਖ ਬੀਜੈ ਬਿਖ ਖਾਏ, ਜਮਕਾਲ ਬਾਧਾ ਤ੍ਰਿਸ਼ਨਾ ਦਾਦਾ, ਬਿਨ ਗੌਰ ਕਵਣ ਛੁਡਾਈ। ਸੱਚਾ ਤੀਰਥ ਜਿਤ ਸਤ ਸਰਨ ਆਵਣ, ਗੁਰਮੁਖ ਆਪ ਬੁਝਾਈ, ਆਸੜ ਤੀਰਥ ਗੌਰ ਸ਼ਬਦ ਦਿਖਾਈ, ਤਿਤ ਨਾਤੈ ਮਲ ਜਾਈ। ਸੱਚਾ ਸ਼ਬਦ ਸੱਚਾ ਹੈ ਗੁਰਮੁਖ, ਨਿਰਮਲ ਨਾ ਮਨ ਲੱਗੈ ਨਾ ਜਾਈ, ਸੱਚੀ ਸਿਫਤ ਸੱਚੀ ਪਾਸਾਰਾ, ਪੂਰੇ ਗੁਰ ਤੇ ਪਾਈ, ਤਨ ਮਨ ਸਭ ਕੁਛ ਹਰ ਪ੍ਰਤਿਸ ਕੀ ਰਾਗ, ਦੁਰਮਤ ਕਹਿਣ ਨਾ ਜਾਈ। ਹੁਕਮ ਹੋਵੇ ਸੋ ਨਿਰਮਲ ਹੋਵੇ, ਹੋਮੈ ਵਿੱਚੋਂ ਜਾਈ, ਗੁਰ ਤੀ ਗੁਰ ਕੀ ਸਾਖੀ, ਸਹਿਜੇ ਚਾਖੀ, ਤ੍ਰਿਸ਼ਨਾ ਅਗਨ ਬਜਾਈ, ਗੁਰ ਕੈ

ਵਾਸਮਾਈ ਹਰ ਕਾ ਨਾਮ ਸਤਿਗੁਰ ਜਾਣੇ ਗੁਰ ਕੈ ਭਾਈ ਪਿਆਰੀ ਸੱਚੀ ਵਡਿਆਈ ਗੁਰ ਦੇ ਪਾਈ ਨਾਈ ਸੱਚੈ ਨਾਈ ਪਿਆਰੀ ਏਕੋ ਸੱਚਾ ਮਨ ਮਹਿ ਵਰਤੈ ਵਿਰਲਾ ਕੋ ਵਿਚਾਰੇ ਆਪੇ ਮੇਲ ਲਏ ਪ੍ਰਾਤਾ ਬਖਸ਼ੇ ਸੱਚੀ ਭਗਤ ਸਵਾਰੀ ਸਭੋ ਸੱਚ ਸੱਚ ਸੱਚ ਵਰਤੈ ਗੁਰਮੁਖ ਕੋਈ ਜਾਣੇ ਜੰਮਣ ਮਰਨਾ ਹੁਕਮ ਵਰਤੈ ਗੁਰਮੁਖ ਆਗ ਵਖਾਣੇ ਨਾਮ ਤੇ ਆਈ ਤਾਂ ਸਤਿਗੁਰ ਪਾਈ ਜੋ ਇੱਛੇ ਸੋ ਫਲ ਪਾਈ ਨਾਨਕ ਤਿਸ ਕਾ ਨਾਨਕ ਤਿਸਦਾ ਸਭ ਕੁਛ ਹੋਵੇ ਜੇ ਵਿੱਚੋਂ ਆਪ ਗਵਾਈ ਸੂਈ ਮਹੱਲਾ ਭਤੀਜਾ ਕਾਇਆ ਕਾਮਣ ਅਤ ਸਵਾਲਿਓ ਫਿਰ ਕਾ ਫਿਰ ਵਸੈ ਜਿਸ ਨਾਲੀ ਜੇ ਸੱਚੇ ਤੇ ਸਦਾ ਸੁਹਾਗਣ ਫਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੰਭਾਲੇ ਹਰ ਕੀ ਭਗਤ ਸਦਾ ਰੰਗ ਰਾਤਾ ਹਉਮੈ ਵਿੱਚੋਂ ਜਾਲੀ ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਜ ਸਮਾਣੀ ਰਹਾਓ ਕਾਇਆ ਅੰਦਰ ਸਭ ਕੇਸ਼ ਵਸੈ ਖੰਡ ਪੰਡ ਮੰਡਲ ਪਾਤਲ ਕਾਇਆ ਅੰਦਰ ਜਗ ਜੀਵਨ ਦਾਤਾ ਵਸੇ ਸਭਨਾ ਕਰੇ ਪ੍ਰਤਪਾਲਾ ਕਾਇਆ ਕਾਮਣ ਬਸਦਾ ਸੁਹੇਲੀ ਗੁਰਮੁਖ ਨਾਮ ਸੁਖਾ ਸੰਭਾਲਾ ਕਾਇਆ ਅੰਦਰ ਆਪੇ ਵਸੈ ਆਪੇ ਅਲਖ ਨਾ ਲਖਿਆ ਜਾਈ ਮਨਮੁਖ ਮੁਗਧ ਬੂਝੈ ਨਾਹੀ ਬਾਹਰ ਪਾਲਣ ਜਾਈ ਸਤਿਗੁਰ ਸੇਵੇ ਸਦਾ ਸੁਖ ਪਾਈ ਸਤਿਗੁਰ ਅਲਖ ਦਿੱਤਾ ਲਖਾਈ ਕਾਇਆ ਅੰਦਰ ਰਤਨ ਪਦਾਰਥ ਭਗਤ ਭਰੇ ਭੰਡਾਰ ਇਸ ਕਾਇਆ ਅੰਦਰ ਨੌ ਖੰਡ ਪ੍ਰਥਮੀ ਹਾਟ ਪਟਣ ਬਾਜ਼ਾਰ ਇਸ ਕਾਇਆ ਅੰਦਰ ਨਾਮ ਨੌਨਦ ਪਾਈਐ ਗੁਰ ਕਾ ਸ਼ਬਦ ਵਿਚਾਰ ਕਾਇਆ ਅੰਦਰ ਤੋਲ ਤਲਾਵੇ ਆਪੇ ਤੋਲਣ ਹਾਰਾ ਇਹ ਮਨ ਰਤਨ ਜਵਾਹਰ ਮਾਣਕ ਤਿਸ ਕਾ ਮੂਲ ਅਫਾਰਾ ਮੋਲ ਨਾ ਕਤ ਮੋਲ ਕਤ ਹੀ ਨਾਮ ਪਾਈਐ ਨਾਹੀ ਨਾਮ ਪਾਈਐ ਗੁਰ ਵਿਚਾਰ ਗੁਰਮੁਖ ਹੋਵੇ ਸੋ ਕਾਇਆ ਖੋਜੈ ਹੋਰ ਸਭ ਪਰਮ ਭਲਾਈ ਜਿਸਨੋ

ਆਉ ਵਸੈ ਗੁਰ ਸ਼ਬਦੀ ਗੁਰ ਪ੍ਰਸਾਦੀ ਪਾਈ ਕਾਇਆ ਅੰਦਰ ਬ੍ਰਹਮ ਵਿਸ਼ਨਮ ਹੇ ਸਾਹ ਸਭ ਓਪਤ ਜਿਤ ਸੰਸਾਰਾ ਸੱਚਾ ਆਪਣਾ ਖੇਲ ਰਚਾਇਆ ਆਵਾ ਗੌਣ ਸੁਪਾ ਸਾਰਾ ਪੂਰਾ।

ਤਾ ਜਮ ਕਰੇ ਖੁਆਰੀ ਆਪਣਾ ਨਾਨਕ ਸੱਚ ਵਡਿਆਈ ਪਾਏ ਜਿਸਨੂੰ ਹਾਰ ਕਿਰਪਾ ਧਾਰੀ। ਰਾਗ ਸੂਹੀ ਆ ਮਹੱਲਾ ਤੀਜਾ ਕਰ ਦਸਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਦੁਨੀਆਂ ਨਾ ਸਲਾਹੀ ਜੋ ਮਰ ਵੰਝ ਸੀ, ਲੋਕਾਂ ਨਾ ਸਲਾਹੀ ਜੋ ਮਰ ਖਾਖ ਸੀ। ਵਾਹ ਮੇਰੇ ਸਾਹਿਬਾ ਵਾਹ, ਗੁਰਮੁਖ ਸਦਾ ਸਲਾਹੀ ਹੈ ਸੱਚਾ ਵੀ ਪਰਿਵਾਰ। ਦੁਨੀਆਂ ਕੇਰੀ ਦੋਸਤੀ ਮਨਮੁਖ ਦਾ ਜਮਰਨ, ਜਮ ਪ੍ਰਬੱਧੇ ਮਾਰੀਆਂ ਹੈ ਲੇ ਵੇਲਾ ਨਾਲ ਹਨ। ਗੁਰਮੁਖ ਜਨਮ ਸਕਾਰ ਥਾ ਸੱਚੇ ਸ਼ਬਦ ਲਗਨ, ਆਤਮ ਰਾਮ ਪ੍ਰਗਾਸਿਆ ਸਜੇ ਸੁਖ ਰਹਨ। ਗੁਰ ਕਾ ਸ਼ਬਦ ਵਿਸਾਰਿਆ ਦੂਜੇ ਭਾਈ ਰਚਨ, ਤਿਸ਼ਨਾ ਭੁੱਖ ਨਾ ਉਤਰੈ ਅੰਦਰ ਨਾ ਜਲਤ ਬਹਿਰਾ ਫਿਰਨ। ਫਿਰ ਬਿਸ਼ਟਾਂ ਨਾਲ ਦੋਸਤੀ ਨਾਲ ਸੰਤਾਂ ਵੈਰ ਕਰਨ, ਆਪ ਡੁੱਬੇ ਕੁਟੰਬ ਸਿਉਂ ਸਗਲੇ ਕੁੱਲ ਡੁੱਬੇ। ਨਾ ਨਿੰਦਾ ਭਲੀ ਕਿਸੇ ਕੀ ਨਾਹੀਂ ਮਨਮੁਖ ਮੁਗਧ ਕਰੀਨ, ਮੂੰਹ ਕਾਲੇ ਤਿਨ ਨਿੰਦਕਾਂ ਨਰਕੇ ਕੋਰ ਪਵਨ।

ਹਾਲੇ ਗੁਰਮੁਖ ਨਦਰ ਨਿਹਾਲ ਵਿਆਪੇ ਬਖਸ਼ੇ ਮੇਲ ਲਾਏ ਸੋ ਪ੍ਰਭ ਸਦਾ ਸਮਾਲ ਮਨ ਮੈਲਾ ਸੱਚ ਨਿਰਮਲਾ ਕਿਉਂ ਕਰ ਮਿਲਿਆ ਜਾਈ ਬ੍ਰਹਮ ਮਿਲੇ ਤਾਂ ਮਿਲਣਾ ਹੈ ਹਉਮੈ ਸਭ ਜਲਾਈ ਸੋ ਸਹੋ ਸੱਚਾ ਵੀ ਸੱਚਾ ਵੀ ਸੁਰੈ ਰਹਿਗ ਜੀਵਨ ਸੰਸਾਰ ਨਾ ਨਦਰ ਕਰੇ ਜੇ ਆਪਣੀ ਨਜ਼ਰ ਨਾ ਕਰੇ ਨਜ਼ਰ ਕਰੀ ਨਾ ਵਿਸਰੈ ਗੁਰਮਤੀ ਵਿਚਾਰ ਸਤਿਗੁਰ ਮਿਲੇ ਤਾਂ ਮਿਲ ਰਹਾ ਸਾਚ ਰੱਖਾਂ ਔਰ ਧਾਰ ਮਿਲਿਆ ਹੋਏ ਨਾ ਵਿਛੜੈ ਗੁਰ ਕੈ ਹਿਤ ਪਿਆਰ ਫਿਰ ਸਲਾਹੀ ਆਪਣਾ ਗੁਰ ਕੈ ਸ਼ਬਦ ਵਿਚਾਰ ਮਿਲ ਪ੍ਰੀਤਮ ਸੁਖ ਪਾਇਆ ਸੁਭਾਵੰਤੀ ਨਾਰ ਮਨ ਮੁਖ ਮਨ ਨਾ ਭਿਜਾਈ ਅੰਤ ਮੈਲੇ ਚਿੱਤ ਕਠੋਰ ਸਪੈ ਦੁੱਧ ਪਿਆਈਐ ਅੰਦਰ ਵਿਸਨ ਕੋਰ ਆਪ ਕਰੇ ਕਿਸੇ ਆਖੀਐ ਆਪੇ ਬਖਸ਼ਣ ਹਾਰ ਗੁਰ ਸ਼ਬਦੀ ਮੈਲ ਉਤਰੈ ਤਾਂ ਸੱਚ ਬਣਿਆ ਸ਼ਿੰਗਾਰ ਸੱਚਾ ਸਾਹ ਸੱਚੇ ਬਣਜਾਰੇ ਉਥੈ ਕੂੜੇ ਨਾ ਟਿਕਾਨ ਨਾ ਸੱਚ ਨਾ ਭਾਵਨੀ ਦੁਖੀ ਮਾਏ ਪਛਾਨ ਹਉਮੈ ਮੈਲਾ ਜਗ ਫਿਰੈ ਮਾਰ ਜੰਮੈ ਵਾਰੋ ਵਾਰ ਪਿਆ ਕਿਰਤ ਕਮਾਵਣਾ ਕੋਈ ਨਾ ਮਿਟਣ ਹਾਰ ਸੰਤਾਂ ਸੰਗਤ ਮਿਲ ਰਹੇ ਤਾਂ ਸੱਚ ਲੱਗੇ ਪਿਆਰ ਸੱਚ ਲਾਈ ਸੱਚ ਮਾਨ ਦਰ ਸੱਚੇ ਸਚਿਆਰ ਗੁਰਪੂਰੇ ਕੀ ਗੁਰਪੂਰੈ ਪੂਰੀ ਮਤ ਹੈ ਐਨਸ ਨਾਮ ਤੇ ਆਈ ਹਉਮੈ ਮੇਰਾ ਵਡ ਰੋਗ ਹੈ ਵਿੱਚੋਂ ਠਾਕਰ ਆਈ।

ਆਪ ਗਵਾਈ ਸਿੰਚੋ ਤਾਣ ਮੇ ਗੁਜੀ ਆਏ ਕਸਿਓ ਲਿਵ ਲਾਈ ਹੋ ਮੈਂ ਮੇਰਾ ਛੱਡ ਤੂੰ ਤਾਂ ਸੱਚ ਰਹੇ ਸਮਾਏ ਸਤਿਗੁਰ ਨੂੰ ਮਿਲੇ ਸੇ ਪਾਏ ਰਾ ਸੱਚਾ ਸ਼ਬਦ ਲਗਨ ਸੱਚ ਮਿਲੇ ਸੇ ਨਾ ਵਿਛੜੇ ਦਾਰ ਸੱਚਾ ਦਿਸਨ ਭਾਈ ਰੇ ਸੇ ਸੱਜਣਾ ਸੋ ਸੱਚਾ ਸੇਵਨ ਸੇ ਭਾਈ ਸੇ ਸੱਜਣਾ ਜੋ ਸੱਚਾ ਸੇਵਨ ਅਵਗੁਣ ਵਿਕਰਨ ਪਲਰਨ ਗੁਣ ਕੀ ਸਾਜ ਕਰਨ ਗੁਣ ਕੀ ਸਾਜ ਸੁਖ ਪੁਜੈ ਸੱਚੀ ਭਗਤ ਕਰਨ ਸੱਚ ਬਣੰਜੈ ਗੁਰ ਸ਼ਬਦ ਸਿਉ ਲਾਹਾ ਨਾਮ ਲਾਈਨ ਸੋਇਨਾ ਰੂਪਾ।

ਗਿਣ ਨਾਵੈ ਨਾਲ ਨਾ ਚਲ ਸੀ ਸਭ ਮੁੱਠੀ ਜਮਕਾਲ ਮਨ ਕਾ ਤੁਸਤਾ ਹਰ ਨਾਮ ਹੈ ਹਿਰਦੈ ਰਖੋਂ ਸੰਭਾਲ ਇਹ ਖਰਚ ਅਖੁੱਟ ਹੈ ਗੁਰਮੁਖ ਨਿਭੈ ਨਾਲ ਇਹ ਮਾਨ ਮੂਲੋਂ ਭੁੱਲਿਆ ਜਸੈ ਜੈ ਪਤ ਗਵਾਏ ਇਹ ਜਾਗਤ ਮੋਹ ਦੂਜੈ ਵਿਆਪਿਆ ਗੁਰਮਤੀ ਸੱਚ ਦਿਆਈ ਹਰ ਕੀ ਕੀਮਤ ਨਾ ਪਵੈ ਹਰ ਜਸ ਲਿਖਣ ਨਾ ਜਾਏ ਗੁਰ ਕੈ ਸ਼ਬਦ ਮਨ ਤਨ ਰਪੈ ਹਰ ਸਰਹਿ ਸਮਾਏ ਸੋ ਸਾਹੋ ਮੇਰਾ ਰੰਗਲਾ ਸਮ ਰੰਗੇ ਸਹਿ ਸੁਭਾਈ ਕਾਵਣ ਰੰਗ ਤਾਂ ਚੜੈ ਜਾਂ ਪਿਰਕੈ ਅੰਕ ਸਮਾਏ ਚਿਰੀ ਵਿਛੁਨੇ ਪੀ ਮਿਲਣ ਜੋ ਸਤਿਗੁਰ ਸੇਵਨ ਅੰਤਰ ਨਵਨਿਧ ਨਾਮ ਹੈ ਖਿਨ ਖਰਚਣ ਨਾਨਕ ਕੁਟਈ ਹਰ ਗੁਣ ਸਹਿਜ ਰਵਾਨਾ

ਗੁਰਮੁਖ ਖੋਜਿਆ ਸੀ ਹੌਸਲੇ ਨਾਲ ਹਨ ਨਾਮ ਧਿਆਇ ਨਿਰੰਗ ਸਿਆਉ ਗੁਰਮੁਖ ਨਾਮ ਲਗਨ ਤੋਰ ਪੂਰਵ ਹੋਵੇ ਲਿਖਿਆ ਗੁਰਭਾਣਾ ਮਨ ਲਾਏ ਨੂੰ ਵਡਭਾਗੀ ਕਰ ਖੋਜਿਆ ਪਾਇਆ ਨਾਮ ਨਿਧਾਨ ਗੁਰਪੂਰੇ ਵੇਖਾ ਲਿਆ ਪ੍ਰਭ ਆਤਮ ਰਾਮ ਪਛਾਣੂ ਸਭਨਾ ਕਾ ਪ੍ਰਭ ਹੀ ਕਹੇ ਦੂਜਾ ਵਰਨਾ ਕੋਈ ਗੁਰਪ੍ਰਸਾਦੀ ਮਨ ਵਸੇ ਤਿਤ ਘਾਟ ਪ੍ਰਗਟ ਹੋਏ ਸਭ ਅੰਤਰਜਾਮੀ ਬ੍ਰਹਮ ਹੈ ਬ੍ਰਹਮ ਵਸੈ ਸਭ ਸਾਈ ਮੰਦਾ ਕਿਸਨੋ ਆਖੀਐ ਸ਼ਬਦ ਵੇਖੋ ਲਿਵਲਾਈ

ਚਿਤਲਾਈ ਰਾਗ ਸੂਹੀ ਅਸ਼ਟਪਦੀਆਂ ਮਹੱਲਾ ਚੌਥਾ ਕਰ ਦੂਜਾ ਕੋ ਓਂਕਾਰ ਸਤਿਗੁਰ ਪ੍ਰਸਾਦ ਕੋਈ ਆੜ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੁਣ ਦਿਸ ਪਏ ਆਪ ਵਿੱਚ ਆਈ ਦਰਸ਼ਨ ਹਰ ਦੇਖਣ ਕਹਿ ਤਾਈ ਕਿਰਪਾ ਕਰੇ ਤਾਂ ਸਤਿਗੁਰ ਮਿਲੇ ਹਰ ਹਰ ਨਾਮ ਧਿਆਈ ਰਾਉ ਜੇ ਸੁੱਖ ਦੇ ਤਤ ਜੈ ਰਾਧੀ ਸੁੱਖ ਦੁੱਖ ਵੀ ਤੁਜੈ ਤੇ ਆਈ ਜੇ ਭੁੱਖ ਦੇ ਤਿਤ ਹੀ ਰਾਜਾਂ ਦੁੱਖ ਵੇ ਸੁਖ ਮਨਾਈ ਤਨ ਮਾਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ।

ਹਰ ਮੇਲ ਲਹਿ ਵਡਿਆਈ, ਅੱਖੀ ਕੜ ਧਰੀ ਚਰਣਾ ਤਾਲੂ, ਸਭ ਧਰਤੀ ਫਿਰ ਮਤ ਪਾਈ, ਜੇ ਪਾਸ ਬਹਾਲੇ ਤਾਂ ਤੁਝੇ ਹਰਾ ਦੀ, ਜੇ ਮਾਰ ਕੱਢੇ ਪੀ ਤਿਆਈ, ਜੇ ਲੋਕ ਸਲਾਹੀ ਤਾਂ

0: ਔਖੋ ਤੁਧ ਵਿਸਰੇ ਅਮਰ ਜਾਈ, ਵਾਰ ਵਾਰ ਜਾਈ ਗੁਰ ਉਪਰ, ਪੈ ਪੈਰੀ ਸੰਤ ਮਨਾਈ, ਨਾਨਕ ਵਿਚਾਰਾ ਭਇਆ ਦੀਵਾਨਾ, ਹਰ ਤਾਉ ਦਰਸ਼ਨ ਕਹਿ ਤਾਈ।
1: ਕੀ ਗੁਰ ਦੇਖਣ ਜਾਈ, ਸਮੁੰਦਰ ਸਾਗਰ ਹੋਵੇ ਬੋਖਾਰਾ, ਗੁਰਸਿੱਖ ਲੰਘ ਗੁਰ ਪੈ ਜਾਈ। ਜੋ ਪ੍ਰਾਣੀ ਜਲ ਦਿਨ ਹੈ ਮਰਤਾ, ਤਿਉਂ ਸਿੱਖ ਗੁਰਬਿਨ ਮਰ ਜਾਈ। ਜੋ ਧਰਤੀ ਸ਼ੋਭ ਕਰੇ ਜਲ ਵਰਸੇ, ਤਿਉਂ ਸਿੱਖ ਗੁਰ ਮਿਲ ਬਿਗਸਾਈ। ਸੇਵਕ ਆਹੋ ਹੋਏ ਸੇਵਕ ਵਰਤਾ, ਕਰ ਕਰ ਬਿਨੋ ਬੁਲਾਈ। ਨਾਨਕ ਦੀ ਬੇਨੰਤੀ ਹਰ ਤੈ, ਗੁਰ ਮਿਲ ਗੁਰ ਸੁਖ ਪਾਈ। ਤੂੰ ਆਪੇ ਗੁਰ ਚੇਲਾ ਹੈ, ਆਪੇ ਗੁਰ ਵਿੱਚ ਦੇ ਤੁਝੇ ਧਿਆਈ। ਜੋ ਤੁਝ ਦੇਵੇ ਸੋ ਤੂੰ ਹੀ ਹੋਵੇ, ਤੁਝ ਸੇਵਕ ਪੈਜ ਰਖਾਈ। ਭੰਡਾਰ ਭਰੇ ਹਰ ਤੇਰੇ, ਜਿਸ ਭਾਵੇ ਤਿਸ ਦੇਵਾਈ। ਜਿਸ ਤੂੰ ਦੇ ਸੋਈ ਜਨ ਪਾਏ, ਹੋਰ ਨਹਿਫਲ ਸਭ ਚਤਰਾਈ। ਸਿਮਰ ਸਿਮਰ ਸਿਮਰ ਗੁਰ ਆਪਣਾ ਸੋਇਆ ਮਨ ਜਗਾਈ। ਇੱਕ ਦਾਨ ਮੰਗੇ ਨਾਨਕ ਵਿਚਾਰਾ, ਹਰ ਦਾਸਨ ਦਾਸ ਕਰਾਈ। ਜੇ ਗੁਰ ਛਿੜਕੇ ਤਾਂ ਮਿੱਠਾ ਲਾਗੇ, ਜੇ ਬਖਸ਼ੇ ਤਾਂ ਗੁਰ ਵਡਿਆਈ। ਗੁਰਮੁਖ ਬੋਲੇ ਸੋ ਥਾਏ ਪਾਏ, ਮਨ ਕੇਸ ਥਾਏ ਨਾ ਪਾਈ। ਵਾਲਾ ਕੱਕਰ ਬਰਖ ਵਰਸੇ, ਗੁਰਸਿੱਖ ਗੁਰ ਦੇਖਣ ਜਾਈ। ਸਭ ਦਿਨ ਸਰਣ ਦੇਖੋ ਗੁਰ ਆਪਣਾ, ਵਿੱਚ ਅੱਖੀ ਗੁਰ ਪੈਰ ਧਰਾਈ। ਅਨੇਕੋ ਭਾਵ ਕਰੀ ਗੁਰ ਚਰ ਕਾਰਨ, ਗੁਰ ਭਾਵੇ ਸੋ ਥਾਏ ਪਾਈ। ਰਹਿਣ ਦਿਨ ਗੁਰ ਚਰਨਾ ਦਾਦੀ, ਦਇਆ ਕਰੋ ਮੇਰੇ ਸਾਈ। ਨਾਨਕ ਕਾ ਜੀਓ ਪਿੰਡ ਗੁਰੂ ਹੈ, ਗੁਰਮਿਲ ਤ੍ਰਿਪਤ ਗਾਈ। ਨਾਨਕਾ ਭਾਪੂ ਰਿਓ ਹੈ, ਜਤ ਕਤ ਤਤ ਗੋਸਾਈ। ਰਾਗ ਸੂਈ ਮਹੱਲਾ ਚੌਥਾ, ਅਸ਼ਵਰੀਆਂ ਕਾਰ ਦਸਵਾਂ ਇੱਕ ਓਂਕਾਰ। ਸਤਿਗੁਰ ਪ੍ਰਸਾਦ ਅੰਦਰ ਸੱਚਾ ਨੇ ਹੁਲਾਇਆ, ਪ੍ਰੀਤਮ ਆਪਣੇ ਤਨ ਮਨ ਹੋਏ ਨਿਆਲ। ਜਾਗੁਰ ਦੇਖਾ ਸਾਹਮਣੇ ਮੈਂ, ਹਰ ਹਰ ਨਾਮ ਵਿਸਾ। ਗੁਰ ਪੂਰੇ ਤੇ ਪਾਇਆ, ਅੰਮ੍ਰਿਤ ਅਗਮ ਅਥਾ ਰਹਾਉ। ਹੋਂ ਸਤਿਗੁਰ ਵੇਖ ਵੀਸੀਆ, ਹਰ ਨਾਮੇ ਲੱਗਾ ਪਿਆਰ। ਕਰ ਕਿਰਪਾ ਮੈਂ ਕੇ ਕਰ ਕਿਰਪਾ, ਕਿਰਪਾ ਕਰਕੇ ਮੇਲਣ ਪਾਇਆ ਮੁੱਖ ਦੁਆਰ। ਸਤਿਗੁਰ ਬਿਰਮੀ ਨਾਮ ਕਾ, ਜੇ ਮਿਲੇ ਤਾਂ ਧੰਨ ਮੰਨ ਦਿਓ। ਜੇ ਪੂਰਬ ਹੋਵੇ ਲਿਖਿਆ ਤਾਂ ਅੰਮ੍ਰਿਤ ਸਹਿਜ ਪੀਓ ਪਿਓ। ਸੁੱਤਿਆਂ ਦਾ ਗੁਰੂ ਚਲਾਈਏ, ਉੱਠਦਿਆਂ ਪੀ ਗੁਰ ਲਾਓ। ਕੋਈ ਐਸਾ ਗੁਰਮੁਖ ਜੇ ਮਿਲੇ ਹੋਂ ਤਾਂ ਕਿ ਧੋਵਾਂ ਪਾਓ। ਕੋਈ ਐਸਾ ਸੱਜਣ ਲੋੜ ਲਓ ਮੈਂ ਪ੍ਰੀਤਮ ਦੇ ਮਿਲਾਏ। ਸਤਿਗੁਰ ਮਿਲੀਏ ਹਰ ਪਾਇਆ, ਮਿਲਿਆ ਸਹਿਜ ਸੁਭਾਏ। ਸਤਿਗੁਰ ਸਾਗਰ ਗੁਣ ਨਾਮ ਕਾ, ਮੈਂ ਤਿਸ ਦੇਖਣ ਕਾ ਚਾਓ। ਹੋਂ ਤਿਸ ਬਿਨ ਘੜੀ ਨਾ ਜੀਵੋ, ਬਿਨ ਦੇਖੇ ਮਰ ਜਾਓ। ਜੋ ਮੱਛਲੀ ਬਿਨ ਪਾਣੀ ਰਹੇ ਨਾ ਕਿਤੇ ਉਪਾਏ, ਤਿਉਂ ਹਰ ਬਿਨ ਸੰਤ ਨਾ ਜੀਵੀ, ਬਿਨ ਹਰ ਨਾਮੇ ਮਰ ਜਾਏ। ਮੈਂ ਸਤਿਗੁਰ ਸੇਤੀ ਪਿਰਹੜੀ, ਕਿਉਂ ਗੁਰ ਬਿਨ ਜੀਵਾਂ ਮਾਉ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਉ। ਹਰ ਹਰ ਨਾਮ ਰਤਨ ਹੈ, ਗੁਰਤਿੱਠਾ ਦੇਵੇ ਮਾਏ। ਮੈਂ ਤਾਂ ਸੱਚੇ ਨਾਮ ਕੀ, ਹਰ ਨਾਮ ਰਹਾ ਨਿਵਲਾਏ। ਗੁਰ ਗਿਆਨ ਪਦਾਰਥ ਨਾਮ ਹੈ, ਹਰ ਨਾਮੇ ਦੇ ਦ੍ਰਿੜਾਏ। ਜਿਸ ਪ੍ਰਾਪਤ ਸੋ ਲਏ, ਗੁਰਚਰਨੀ ਲਾਗੇ ਆਏ। ਅਕਤ ਕਹਾਣੀ ਪ੍ਰੇਮ ਕੀ, ਕੋ ਪ੍ਰੀਤਮ ਆਖੇ ਆਏ। ਤਿਸ ਦੇਵਾਂ ਮਨ ਆਪਣਾ, ਨਿਵ ਨਿਵ ਲਾਗਾਂ ਪਾਏ। ਸੱਜਣ ਮੇਰਾ ਇੱਕ ਤੂੰ, ਕਰਤਾ ਪੁਰਖ ਸਜਾਣ। ਸਤਿਗੁਰ ਮੀਤ ਮਿਲਾਇਆ, ਮੈਂ ਸਦਾ ਸਦਾ ਤੇਰਾ ਤਾਣ। ਸਤਿਗੁਰ ਮੇਰਾ ਸਦਾ ਸਦਾ ਨਾ ਵੇ ਨਾ ਜਾਏ, ਉਹ ਵਿਨਾਸੀ ਪੁਰਖ ਹੈ। ਸਭ ਮੈਂ ਰਹਿਆ ਸਮਾਏ, ਰਾਮ ਨਾਮ ਤਨ ਸੰਚਿਆ। ਸਾਵਤ ਪੂੰਜੀ ਰਾਸ, ਨਾਨਕ ਦਰਗੇ ਮੰਨਿਆ ਗੁਰਪੂਰੇ ਸਾਵਾਸ। ਰਾਗ ਸੂਈ ਅਸ਼ਟਪਦੀਆਂ ਮਹੱਲਾ ਪੰਜਵਾਂ, ਕਰ ਪਹਿਲਾ ਇੱਕ ਓਂਕਾਰ। ਸਤਿਗੁਰ ਪ੍ਰਸਾਦ ਗੁਰਜੀ ਰਹੋ ਵਿਖਿਆ ਕੇ ਸੰਗਾ, ਮਨੇ ਵਿਆਪਤ ਅੰਕ ਤਰੰਗਾ। ਮੇਰੇ ਮਨ ਅਗਾਮ ਅਗੋਚਰ, ਕਥ ਪਾਈਏ ਪੂਰਨ ਪਰਮੇਸ਼ਰ ਰਹਾਉ। ਮੋਹ ਮਗਨ ਮੈਂ ਰਿਹਾ ਵਿਆਪੇ, ਅਤ ਤ੍ਰਿਸ਼ਨਾ ਕਬੂ ਨਹੀਂ ਤਰਾਪੇ। ਬਸੇ ਕ੍ਰੋਧ ਸਰੀਰ ਚੰਡਾਰਾ, ਗਿਆਨ ਨ ਸੂਝੇ ਮਹਾਂਗਵਾਰਾ। ਪਰਮਤ ਵਿਆਪਤ ਜਰੇ ਕਵਾਰਾ, ਜਾਣ ਨਾ ਪਾਈਏ ਕਾਵ ਦਰਬਾਰਾ। ਆਸਾ ਨਿਸਾ ਬੰਦ ਪੁਰਾਣਾ, ਮਹਿਲ ਨ ਪਾਵੇ ਫਿਰਤ ਵਿਗਾਨਾ। ਸਗਲ ਵਿਆਦ ਕਹਿ ਵਸ ਕਰ ਦੀਨਾ, ਫਿਰਤ ਪਿਆਸ ਜਿਉ ਜਲ ਬਿਨ ਮੀਨਾ। ਕਛੂ ਸਿਆਨ ਭੁਗਤ ਨ ਮੋਰੀ, ਇਹ ਕਿਆਸ ਠਾਕਰ ਭਵ ਤੋਰੀ। ਕਰੋ ਬੇਨਤੀ ਸੰਤਨ ਪਾਸੇ, ਮੇਲ ਹੋ ਨਾਨਕੇ ਅਰਦਾਸੇ। ਭਇਓ ਕਿਰਪਾਲ ਸਾਧ ਸੰਗ ਪਾਇਆ, ਨਾਨਕ ਤ੍ਰਿਪਤੇ ਪੂਰਾ ਪਾਇਆ। ਰਹਾਉ ਦੂਜਾ ਰਾਗ ਸੂਜੀ ਮਹਲਾ ਪੰਜਵਾਂ ਘਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਮਿਥਨ ਮੋਹ ਅਗਨ ਸੋਕ ਸਾਗਰ ਕਰ ਕਿਰਪਾਉ ਦੁਰ ਹਰ ਨਾਗਰ ਚੰਨ ਕਮਲ ਸਰਨਾਏ ਨਰਾਇਣ ਦੀਨਾ ਨਾਥ ਭਗਤ ਪਰਾਇਣ ਰਹਾਉ ਅਨਾਥਾ ਨਾਥ ਭਗਤ ਪੈ ਮੇਟਨ ਸਾਧ ਸੰਗ ਜਮਦੂਤ ਨ ਭੇਟਨ ਜੀਵਨ ਰੂਪ ਅਨੂਪ ਦਿਆਲਾ ਰਵਨ ਰਵਣ ਗੁਣਾ ਕਟਕੇ ਜਮ ਜਾਲਾ ਅੰਮ੍ਰਿਤ ਨਾਮ ਰਸਨ ਨਿਤ ਜਾਪੇ ਰੋਗ ਮੂਪ ਮਾਇਆ ਨਾ ਵਿਆਪੇ ਜਪ ਗੋਬਿੰਦ ਸੰਗੀ ਸਭ ਤਾਰੇ ਪੋਹਤ ਨਾਹੀ ਪੰਚ ਬਟ ਬਾਰੇ ਮਨ ਬਚ ਕਰਮ ਪਵੇ ਕਿਤੇ ਆਏ ਸਰਬ ਸਫਲਾ ਸੋਈ ਜਨ ਪਾਏ ਧਾਰਨ ਗ੍ਰਹਿ ਆਪਣਾ ਪ੍ਰਭ ਕੀਨਾ ਕੇਵਲ ਨਾਮ ਭਗਤ ਰਸ ਦੀਨਾ ਆਦਿ ਮਾਧੇ ਅੰਤ ਪ੍ਰਭ ਸੋਈ ਨਾਨਕ ਤਿਸ ਬਿਨੇ ਹਵਰ ਨਾ ਕੋਈ ਰਾਗ ਸੂਈ ਮਨ ਦਾ ਪੰਜਵਾਂ ਸਪਰੀਆਂ ਘਰ ਨੌਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਿੰਦਿਠਿਆ ਮਨ ਰਹੇ ਸੀਗੇ ਕਿਉਂ ਪਾਈਏ ਤਿੰਨ ਸੰਗ ਜੀਓ ਸੰਤ ਸੱਜਣ ਮਨ ਮਿੱਤਰ ਲੈ ਮਿੱਤਰ ਸੇ ਲਾਇਨ ਪ੍ਰਭ ਸਿਉ ਰੰਗ ਜੀਓ ਤਿੰਨ ਸਿਉ ਪ੍ਰੀਤ ਨਾ ਟੁੱਟੀ ਕਬੂ ਨਾ ਹੋਵੇ ਭੰਗ ਜੀਓ ਪਾਰ ਬ੍ਰਹਮ ਪ੍ਰਭ ਕਰ ਦਇਆ ਗੁਣ ਗਾਵਾਂ ਤੇਰੇ ਨਿੱਤ ਜੀਓ ਆਏ ਮਿਲੋ ਸਤ ਸੰਤ ਸੱਜਣਾ ਨਾਮ ਜਪੇ ਮਨ ਮਿੱਤ ਜੀਓ ਰਹਾਓ ਦੇਖੇ ਸੁਣੇ ਨਾ ਜਾਣੀ ਮਾਇਆ ਮੋਇਆ ਅੰਧ ਜੀਓ ਕਾਚੀ ਦੇਹਾ ਵਿਣਸਣੀ ਕੂੜ ਕਮਾਵੇ ਧੰਦ ਜੀਓ ਨਾਮ ਧਿਆਵੇ ਸੇ ਜਿਣ ਚੱਲੇ ਗੁਰਪੂਰੇ ਸੰਬੰਧ ਜੀਓ ਹੁਕਮੇ ਜੁਗਮੇ ਆਇਆ ਚੱਲਣ ਹੁਕਮ ਸੰਯੋਗ ਜੀਓ ਹੁਕਮੇ ਪਰਪੰਚ ਪਸਰਿਆ ਹੁਕਮ ਕਰੇ ਰਸ ਸੋਗ ਜੀਓ ਜਿਸਨੂੰ ਕਰਤਾ ਵਿਸਰੇ ਤਿਸੇ ਵਿਛੋੜਾ ਸੋਗ ਜੀਓ ਆਪਣੇ ਪ੍ਰਭ ਜਾਣਿਆ ਪਾਣਿਆ ਅੰਦਰ ਕੇ ਪੈਂਦਾ ਜਾਏ ਜੀਓ ਇੱਥੇ ਸੁੱਖ ਮੁੱਖ ਉਜਲਾ ਇੱਕੋ ਨਾਮ ਧਿਆਏ ਜੀਓ ਆਦਰ ਦਿੱਤਾ ਪਾਰ ਰਾਮ ਗੁਰਸੇਵਿਆ ਸਤ ਭਾਏ ਜੀਓ ਥਾਨ ਥਨੰਤਰ ਰਵ ਰਿਹਾ ਸਰਬ ਜੀਆਂ ਪ੍ਰਤ ਪਾਲ ਜੀਓ ਸੱਚ ਖਜ਼ਾਨਾ ਸੰਚਿਆ ਇੱਕ ਨਾਮ ਧਨ ਮਾਲ ਜੀਓ ਮਨ ਤੇ ਕਬੂਨਾ ਵਿਥਰੇ ਜਾਪ ਹੋਏ ਦਿਆਲ ਜੀਓ ਆਮਣ ਜਾਣਾ ਰਹਿ ਗਏ ਮਨ ਮੁੱਠਾ ਨਿਰੰਕਾਰ ਜੀਓ ਤਾਂ ਕਾਂਤ ਨਾ ਪਾਈਏ ਉੱਚਾ ਗੋ ਪਾਰ ਜੀਓ ਜਿਸ ਪ੍ਰਭ ਆਪਣਾ ਵਿਸਰੇ ਸੋ ਮਰ ਜੰਮੇ ਲੱਖ ਵਾਰ ਜੀਓ ਸੱਚ ਨਿਹ ਤਿੰਨ ਪ੍ਰੀਤ ਮਾਨ ਜਿਨ ਮਨ ਮੁੱਠਾ ਆਪ ਜੀਓ ਗੁਣ ਸਾਂਝੀ ਤਿੰਨ ਸੰਗ ਵਸੇ ਆਠ ਪੈਰ ਪ੍ਰਭ ਜਾਪ ਜੀਓ ਰੰਗ ਰਤੇ ਪਰਮੇਸ਼ਰੇ ਬਿਨਸੇ ਸਗਲ ਸੰਤਾਪ ਜੀਓ ਤੂੰ ਕਰਤਾ ਤੂੰ ਕਰਨ ਹਾਰ ਤੂੰ ਕਨੇਕ ਜੀਓ ਤੂੰ ਸਮਰੱਥ ਤੂੰ ਸਰਬ ਹੈ ਤੂੰ ਬੁੱਧ ਵਿਵੇਕ ਜੀਓ ਨਾਨਕ ਨਾਮ ਸਦਾ ਜਪੀ ਭਗ ਜਨਾਂ ਕੀ ਟੇਕ ਜੀਓ ਰਾਗ ਸੂਈ ਮਹਲਾ ਪੰਜਵਾਂ ਅਸ਼ਟਪਦੀਆਂ ਘਰ ਦਸਵਾਂ ਕਾਫੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਜੇ ਭੁੱਲੀ ਜੇ ਚੁੱਕੀ ਸਾਈਂ ਪੀ ਤਹਿਨ ਜੀ ਕਾਢੀਆਂ ਜਿਨ੍ਹਾਂ ਨੇ ਹੁੱਤ ਜਾਣੇ ਦੋ ਜਾਣੇ ਲੱਗਾ ਚੁਰ ਮਰੋ ਸੇ ਵਾਢੀਆਂ ਉਹਨਾਂ ਛੋਟੋ ਕੰਤ ਪਾਸਰਾ ਸਦਰ ਨੀਲਾ ਲਾਲ ਪਿਆਰਾ ਇਹ ਮਹਿੰਜਾ ਆਸਰਾ ਰਹਾਓ ਸੱਜਣ ਤੂੰ ਹੈ ਸਹਿਣ ਤੂੰ ਮੈਂ ਤੁਝੇ ਉੱਪਰ ਬਹੁ ਮਾਣੀਆਂ ਜਾਂ ਤੂੰ ਅੰਦਰ ਤਾਂ ਸੁੱਖੇ ਤੂੰ ਨੇ ਮਾਣੀ ਮਾਣੀਆਂ ਜੇ ਤੂੰ ਤੁੱਠਾ ਕਿਰਪਾ ਨਿਧਾਨ ਨਾ ਦੂਜਾ ਬੇਖਾਲ ਇਹ ਪਾਈ ਮੂੰਹ ਦਾਤੜੀ ਨਿਤ ਹਿਰਦੇ ਰੱਖਾਂ ਸਮਾਲ ਭਾਵ ਜਲਾਈ ਪੰਥ ਤੋਂ ਨੈਣੀ ਦਰਸ਼ ਦਿਖਾਲ ਸਰਵਣ ਸੁਣੀ ਕਹਾਣੀਆਂ ਜੇ ਗੁਰਥੀ ਦੇ ਕਿਰਪਾਲ ਕਿੱਤੀ ਲੱਖ ਕਰੋੜ ਪਿਰੀਏ ਰੋਮ ਨਾ ਪੁੱਜਣ ਤੇਰਿਆਂ ਤੂੰ ਸਾਹੋ ਹੋ ਕਹਿ ਨਾ ਸੱਕਾਂ ਗੁਣ ਤੇਰਿਆਂ ਸਈਆਂ ਤੋਂ ਅਸੰਖ ਮੰਜੋ ਹੰਬ ਵਧਾਣੀਆਂ ਇੱਕ ਭੋਰੀ ਨਦਰ ਨਿਹਾਲ ਦੇ ਦਰਸ ਰੰਗ ਮਾਣੀਆਂ ਜੇ ਡਿੱਠੇ ਮਨ ਧੀਰੀਏ ਕਿਲ ਵਿਖਵੰਜਨ ਦੂਰੇ ਸੋ ਕਿਉਂ ਵਿਸਰੇ ਮਾਉ ਹੈ ਜੋ ਰਹਿਆ ਭਰਪੂਰੇ ਹੋਏ ਨਮਾਣੀ ਤੈ ਪਈ ਮਿਲਿਆ ਸਹਿਜ ਸੁਭਾਏ ਪੂਰਬ ਲਿਖਿਆ ਪਾਇਆ ਨਾਨਕ ਸੰਸਹਾਏ ਸੂਈ ਮਹਲਾ ਪੰਜਵਾਂ ਸਿਮਰਤ ਵੇਦ ਪੁਰਾਣ ਪੁਕਾਰ ਪੋਥੀਆਂ ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ ਨਾਮ ਨਿਦਾਨ ਅਪਾਰ ਭਗਤਾ ਮਨ ਮਸੇ ਜਨਮ ਮੋਹ ਦੁੱਖ ਸਾਧੂ ਸੰਗ ਨਸੇ ਰਹਾ ਮੋਹ ਬਾਦ ਅਹੰਕਾਰ ਸਰਪ ਲੁਨਿਆ ਸੁਖ ਨ ਪਾਇਨ ਮੂਲ ਨਾਮ ਵਿਸ਼ੁਨਿਆ ਮੇਰੀ ਧਾਰ ਬੰਧਨ ਵੰਦਿਆ ਨਰਕ ਸੁਰਗ ਅਵਤਾਰ ਮਾਇਆ ਧੰਦਿਆ ਸੋਧ ਤਤ ਵਿਚਾਰਿਆ ਨਾਮ ਬਿਨਾਂ ਸੁਖ ਨਾਏ ਸਤ ਪਰ ਹਾਰਿਆ ਹਾਵੇ ਜਾਹੇ ਅਨੇਕ ਮਰ ਮਰ ਜਨਮ ਤੇ ਬਿਨ ਬੁੱਝੇ ਸਵਾਦ ਜੋਨੀ ਭਰਮ ਤੇ ਜਿਨ ਕੋ ਭੈ ਦਿਆਲ ਤਿੰਨ ਸਾਧੂ ਸੰਗ ਪਿਆਰ ਅੰਮ੍ਰਿਤ ਹਰ ਕਾ ਨਾਮ ਤਿੰਨੀ ਜਨੀ ਜਪ ਲਿਆ ਖੋਜੇ ਕੋਟ ਸੰਖ ਬਹੁਤ ਅਨੰਤ ਕੇ ਜਿਸ ਬਜਾਏ ਆਪ ਨੇੜਾ ਤਿਸ ਹੈ ਵਿਸਰਨਾ ਹੀ ਦਾਰੇ ਆਪਣਾ ਨਾਮ ਦਿਓ ਗੋਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ ਰਾਗ ਸੂਹੀ ਮਹਲਾ ਪਹਿਲਾ ਕੁਚੱਜੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਮੰਜ ਕੁਚੱਜੀ ਅਮਾਵਣ ਡੋਸਰੇ ਹੋ ਕਿਉਂ ਸੋ ਬ੍ਰਾਹਮਣ ਜਾਓ ਜੀਓ, ਇੱਕ ਦੋ ਇੱਕ ਚੜ੍ਹਨ ਦੀਆਂ ਕੌਣ ਜਾਣੇ, ਮੇਰਾ ਨਾਉ ਜੀਓ, ਜਿੰਨੀ ਸਖੀ ਸੋਰਾ ਵਿਆਸੇ ਅੰਬੀ ਸਾਬੜ ਇਹ ਜੀਓ, ਸੇ ਗੁਣ ਮੰਜ ਨਾਮਣੀ ਹਾਂ ਕਹਿ ਜੀ ਦੋਸ਼ ਫਰੇਓ ਜੀਓ, ਕਿਆ ਗੁਣ ਤੇਰੇ ਬਿੱਥਰਾ ਹੋ ਕਿਆ ਕਿਆ ਕਿੰਨਾ ਤੇਰਾ ਨਾਉ ਜੀਓ, ਇੱਕ ਤਟੋਲ ਨਾਮ ਬੜਾ ਹੋ ਸਦ ਕਰਵਾਣੇ ਤੇਰੇ ਜਾਓ ਜੀਓ, ਸੋਨਾ ਰੁਪਾ ਰੰਗਲਾ ਮੋਤੀ ਤੈ ਮਾਣਕ ਜੀਓ, ਸੇ ਵਸਤੂ ਸਹਿ ਦਿੱਤੀਆਂ ਮੈਂ ਤਿੰਨਾਂ ਕਿਉਂ ਲਾਇਆ ਚਿੱਤ ਜੀਓ, ਮੰਦਰ ਮਿੱਟੀ ਸੰਦੜੇ ਪੱਥਰ ਕੀਤੇ ਰਾਸ ਜੀਓ, ਹਾਂ ਇੰਨੀ ਢੋਲੀ ਭੁੱਲੀ ਅਸ ਤੇ ਇਸ ਕਾਂਤਲਾ ਬੈਠੀ ਪਾ ਜੀਓ, ਅੰਬਰ ਕੁੰਜਾ ਖੋਲੀਆਂ ਬੱਗ ਬੈਠੇ ਆਏ ਜੀਓ, ਸਾਤਨ ਚੱਲੀ ਸਹੁਰੇ ਕਿਆ ਮੋਹ ਦੇਸੀ ਅੱਗੇ ਜਾਏ ਜੀਓ, ਸੁੱਤੀ ਸੁੱਤੀ ਚਾਰ ਥੀ ਆ ਭੁੱਲੀ ਬਾਟਰੀ ਆਸ ਜੀਓ, ਪੈਸੇ ਨਾਲ ਮੁੱਤੀ ਅਸ ਦੁੱਖਾਂ ਗੁਣ ਕਰਿਆ ਜੀਓ, ਤੁਸ ਗੁਣ ਮੈਂ ਸਭ ਅਵਗਣਾ ਇੱਕ ਨਾਨਕੀ ਅਰਦਾਸ ਜੀਓ, ਸਭ ਸਭ ਰਾਤੀ ਸੁਹਾਗਣੀ ਮੈਂ ਡਹਾਗਣ ਕਾਈ ਰਾਜਿਓ, ਸੁਈ ਮੱਲਾ ਪਹਿਲਾ ਸੁਚੱਜੀ ਜਾ ਤੂੰ ਤਾਂ ਮੈਂ ਸਭ ਕੋ, ਤੂੰ ਸਾਹਿਬ ਮੇਰੀ ਰਾਜਿਓ, ਤੁਹਾਡੇ ਅੰਤਰ ਹੋਂ ਬਹੁ ਸੁਖ ਵਸਾ, ਤੂੰ ਅੰਤਰ ਸਭ ਆ ਜਿਓ, ਪਾਣੀ ਤਖਤ ਵਡਾਈਆਂ ਪਾਣੀ ਭੀਖ ਵਧਾ ਜਿਓ, ਪਾਣੀ ਥਲ ਸਿਰ ਸਰ ਵਹੇ ਕਮਲ ਫੁੱਲੇ ਪਾ ਜਿਓ, ਪਾਣੀ ਪਵ ਜਲ ਲੰਘੀਏ ਪਾਣੀ ਮੰਜ ਭਰਿਆ ਜਿਓ, ਪਾਣੀ ਸੋ ਸੋ ਰੰਗਲਾ ਸਿੱਖ ਲੱਤਾਂ ਗੁਣਤਾ ਜਿਓ, ਪਾਣੀ ਸੋ ਪੀਹਾਵਲਾ ਹੋਂ ਪਾਵਣ ਜਾਣ ਮੁਈਆ ਜਿਓ, ਤੂੰ ਸੋਹਾ ਗਮ ਤੋਲਵਾਂ ਹੋਂ ਕਹਿ ਕਹਿ ਕਹਿ ਪਈਆ ਜਿਓ, ਕਿਆ ਮੰਗੋ ਕਿਆ ਕਹਿ ਸੁਣੀ ਮੈਂ ਦਰਸ਼ਨ ਭੁੱਕ ਗਿਆ ਜਿਓ, ਗੁਰਸ਼ਬਦੀ ਸੋ ਪਾਇਆ ਸੱਚ ਨਾਨਕੀ ਅਰਦਾਸ ਜਿਓ, ਸੋਈ ਮਹਲਾ ਪੰਜਵਾਂ ਗੁਣਵੰਤੀ ਜੋ ਦਿਸੇ ਗੁਰਸਿੱਖੜਾ ਸਿਸਨੇ ਨੇ ਬਲਾਗੋ ਪਾਏ ਜਿਓ, ਅੱਖਾਂ ਬਿਰਥਾ ਜੀ ਕੀ ਮੈਂ ਗੁਰ ਅੱਖਾਂ ਬਿਰਥਾ ਜੀ ਕੀ ਗੁਰਸੱਜਣ ਦੇ ਮਿਲਾਏ ਜਿਓ, ਸੋਈ ਦੇ ਸੁਪਦੇਸਰਾ ਮੇਰਾ ਮਨ ਅਨਰਥ ਨਾ ਕਾਹੂੰ ਜਾਏ ਜਿਓ, ਇਹ ਮਨ ਤੈ ਕੂ ਦੇਵਤਾ ਮੈਂ ਮਾਰਗ ਵਿਹੋ ਬਤਾਏ ਜਿਓ, ਆਉਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸਰਨਾਏ ਜਿਓ, ਮੈਂ ਆਸਾ ਰੱਖੀ ਚਿੱਤ ਮੈਂ ਮੇਰੇ ਸਭੋ ਦੁੱਖ ਗਵਾਏ ਜਿਓ, ਇਸ ਮਾਰਗ ਚੱਲੇ ਭਾਈ ਜਿਹੜੇ ਗੁਰ ਕਹੇ ਸੁਕਾਰ ਕਮਾਏ ਜਿਓ, ਅਤੇ ਅੱਗੇ ਮਨ ਕੀ ਮਤੜੀ ਵੇ ਸਾਰੇ ਦੂਜਾ ਭਾਓ ਜਿਓ, ਹੋਂ ਪਾਵੇ ਹਰ ਸੁੰਦਰ ਸਾਵੜਾ ਮੈਂ ਲੱਗੇ ਤੱਤੀ ਭਾਓ ਜਿਓ, ਹੋਂ ਆਪੋ ਬੋਲਣਾ ਜਾਣਦਾ ਮੈਂ ਕਹਾ ਕਿਹਾ ਸਭ ਹੁਕਮਾਓ ਜੀਓ, ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਗਿਆ ਪਿਆਸਾਓ ਜੀਓ, ਮੈਂ ਬੋਹਣਾ ਤ੍ਰਿਸ਼ਨਾ ਭੁੱਖੜੀ ਹਾਂ ਰੱਜਾ ਤ੍ਰਿਤ ਗਾਏ ਜੀਓ, ਜੋ ਗੁਰ ਦੀ ਸੇ ਸਿੱਖੜਾ ਇਸ ਨਿਮ ਨਿਮ ਲਾਗਾਂ ਪਾਓ ਜੀਓ, ਸਾਗ ਸੂਈ ਸੰਤਮਨ ਲਾ ਪਹਿਲਾ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਭਰ ਜੋਗਨ ਮੈਂ ਮੱਤ ਪਈ ਜਿਹੜੇ ਘਰ ਪਾਉਣੀ ਬਲਰਾਮ ਜੀਓ, ਮੈਂ ਲਈ ਅਵਗੁਣ ਚਿੱਤ ਬਿਨ ਗੁਰ ਗੁਣ ਨਾ ਸੁਆਵਣੀ, ਬਾਲ ਰਾਮ ਜੀਓ ਗੁਣ ਸਾਰ ਨਾ ਜਾਣੀ ਭਰਮ ਪਰਾਣੀ, ਜੋਗਨ ਬਾਲ ਗਵਾਇਆ ਵਰ ਘਰ ਦਾਰ ਦਰਸ਼ਨ ਨਹੀਂ ਜਾਤਾ, ਪਿਰਕਾ ਸਹਿ ਨਾ ਪਾਇਆ ਸਤਿਗੁਰ ਪੂਜਨਾ ਮਾਰਗ ਚਾਲੀ ਸੁੱਤੀ ਰਹਿਣ ਵਿਹਾਨੀ, ਨਾਨਕ ਬਾਲ ਕਣ ਰੰਡੇਪਾ ਬਿਨ ਫਿਰ ਧਨ ਕਮਲਾਣੀ, ਬਾਬਾ ਮੈਂ ਵਰ ਦੇ ਮੈਂ ਹਰ ਵਾਰ ਭਾਵੇ ਤਿਸ ਕੀ ਬਲਰਾਮ ਜੀਓ, ਰਵ ਰਿਹਾ ਜੀ ਵਿਚਾਰ ਤਰੇ ਪਵਣ ਬਾਣੀ, ਜਿਸ ਕੀ ਬਲਰਾਮ ਜੀਓ ਤਰੇ ਪਵਣ, ਕੰਤ ਰਵੇ ਸੁਹਾਗਣ ਅਵਗਣਵੰਤੀ ਦੂਰੇ, ਜੈਸੀ ਆਸਾ ਤੈਸੀ ਮਨਸਾ ਪੂਰੇ ਅਪਰ ਪੂਰੇ, ਹਰ ਕੀ ਨਾਲ ਸਰਬ ਸੁਹਾਗਣ ਰਾਮ ਨਾ ਮੈਨੇ ਬੇਸੇ, ਨਾਨਕ ਮੈਂ ਵਰ ਪਾਇਆ ਸੱਚਿਆ ਭਾਵੇ ਜੁਗ ਜੁਗ ਪ੍ਰੀਤਮ ਤੈਸੇ, ਬਾਬਾ ਲੰਗਣਾਏ ਹਮਦੀ ਪੰਜਾਂ ਸੋਰੇ ਬਲਰਾਮ ਜੀਓ, ਸਾਹ ਖਬਰ ਜਾਏ ਸੋ ਨਾ ਚੱਲੇ ਜੋ ਪ੍ਰਭ ਕਰੇ, ਬਲਰਾਮ ਜੀਓ ਕਿਰਤ ਪਾਇਆ ਕਰਤੇ ਕਰ ਪਾਇਆ, ਵੇਚ ਨਾ ਸਕੇ ਕੋਈ ਜਾਹੀ ਨਾ ਉਹਨੈ, ਮੈਂ ਕੇਵਲ ਰਾਵ ਰਿਹਾ ਤੇ ਹਲੋਈ ਮਾਏ, ਨਿਰਾਸੀ ਰੋਏ ਵਿਛੁਨੀ ਬਾਲੀ ਬਾਲੇ ਹਿੱਸੇ, ਨਾਨਕ ਸਾਚ ਸ਼ਬਦ ਸੁਖ ਮੈਲੀ ਗੁਰਸਤ ਚੰਨੀ, ਕਵ ਚੇਤੇ ਬਾਬਲ ਲਿਤਰੀ ਦੂਨਾ ਆਵੇ ਘਰ ਪੀਏ ਪੀਏ, ਬਲਰਾਮ ਜੀਓ ਰਸੀ ਵੇਖ ਦੂਰ ਪੇਰ ਰਾਵੀ ਘਰ ਸੋਈਏ, ਬਲਰਾਮ ਜੀਓ ਸੱਚੇ ਪਿੰਡ ਲੋੜੀ ਪ੍ਰੀਤਮ ਜੋੜੀ, ਮੱਤ ਪੂਰੀ ਪ੍ਰਧਾਨੇ ਸੰਜੋਗੀ ਮੇਲਾ ਥਾਨ ਸੁਨੇਲਾ, ਗੁਣਵੰਤੀ ਗੁਰਗਿਆਨੇ ਸਤਸੰਤ ਲੋਕ ਸਦਾ ਸੱਚ ਪੱਲੇ, ਸੱਚ ਬੋਲੇ ਫਿਰ ਪਾਏ ਨਾਨਕ ਵਿਛੜ ਨਾ ਦੁੱਖ ਪਾਏ, ਗੁਰਮਤੰਕ ਸਮਾਏ ਰਾਗ ਸੋਈ ਮਹਲਾ ਪਹਿਲਾ ਹੰਤ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਹਮ ਘਰ ਸਾਜਣਾਏ ਸੱਚੇ ਮੇਲ ਮਿਲਾਏ ਸਹਿਜ ਮਿਲਾਏ, ਹਰ ਮਨ ਪਾਏ ਪੰਚ ਮੇਲੇ ਸੁਖ ਪਾਇਆ, ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇਆ, ਅੰਦਰ ਮੇਲ ਪਾਇਆ ਮਨ ਮਾਨਿਆ ਘਰ ਮੰਦਰ ਸੁਹਾਏ, ਪੰਚ ਸ਼ਬਦ ਧੁਨਿਆ ਨਾ ਦਵਾਜੇ ਹਮ ਘਰ ਸਾਜਨ ਆਏ, ਆਹੋ ਗੀਤ ਪਿਆਰੇ ਮੰਗਲ ਗਾਵੋ ਨਾਰੇ, ਸੱਚ ਮੰਗਲ ਗਾਵੋ ਤਾਂ ਪ੍ਰਾਪਾਵੋ, ਸੋਲੜਾ ਜੁਗਚਾਰੇ ਆਪਣੇ ਘਰ ਆਇਆ ਥਨ ਸੁਹਾਇਆ, ਕਾਰਜ ਸ਼ਬਦ ਸਵਾਰੇ ਗਿਆਨ ਮਹਾਰਾਜ ਸਨੇਤਰੀ ਤ੍ਰੈ ज्ञान महारस ने त्रियंजन त्रय पमल रूप दिखाया, सखी मिलो रास मंगल गावो हम कर साजन आया, माता ने अमृत पिन्ना अंतर प्रेम रतन्ना अंतर रतन पदार्थ मेरे परम तत् विचारो, जंत भेक तू सफली उदाता सिर सिर देवनहारो, तू जान ज्ञानी अंतर जामी आपे कारण कीना, सुनो सखी मन मोहन मोया तन माने अमृत पीना, आत्म राम संसारा साचा खेल तुम्हारा सच खेल तुम्हारा, गम पारा तुझ बिन कौन बजाए, सिद्ध सार किसियाने किते तुझ बिन कमन कहाए, काल विकाल पय देवाने मन रख्या को ठाए, नानके अवगुण शब्द जलाए गुण संगम प्रपाए, राग सुई मरला पहला कार तीजा एक ओंकार सतगुर प्रसाद, ओ सज्जना हो देखा दर्शन तेरा राम, करे आप नड़े खड़ी तक्का मैं मन, चौक नेरा राम मन चौक नेरा सुन पर मेरा, मैं तेरा प्रवासा दर्शन देख पई न केवल जन मन दुख नासा, सगली जो जाता तू सोई मिलिया पाए सपाए, नानक साजन को बल जाइए साज मेरे करे आए अड़े साजना, ता तन खरी सर सी राम हर मोह अड़ी, सार शब्द ठाकर देख रहसी राम, गुणसांग रहसी खरी सरसी जारा भी रंग रहते, अवगुण मार गुणी कर पछाया पूरे पुरख विदाते, तस्कर मार वसी पंचायन अदर करे विचारे, नानक राम नाम में सारा गुरमत मिले प्यारे, बार पायड़ा बालड़ी आसा मनसा पूरी राम, पेर राव अड़ी शब्द रवि राव रहा नह दूरी राम, प्राव दूर न होई कट कट सोई चिस्की नार, सबाई आपे रसी आपे रावे ज्यों तिस दी वडियाई, अमर डोल मोल पारा गुरपुरे सच पाइये, नानके आपे जो संजोगी नादर करे लिवलाइए, फिर उच्चड़िए माड़िए तहलो असर ताजा राम, हमे संपई देख गुणान हद शब्द गाजा राम, शब्द विचारी करनी सारी राम नाम निशानो, नाम बिना खोटे नहीं ठहर राम रतन परवानु, पत मत पूरी पूरा परवाना, ना आवे न जासी नानक गुरमुखा पछाने, प्रभ जैसे अविनाशी एक ओंकार सतगुर प्रसाद, राग सुई संत महला पहला घर चौथा, जिन किया तिन देखिया जग तन लड़े लाया, दान तेरे कट चानना तन चंद दे पाया, चंदो दे पाया दान हार के दुख अंधेरा उठ गया, गुण गुण जंज लाड़े नाल सोए परख मोनी लिया, लिया हुआ सोम सेती पंच शब्दी आया, जिन किया तिन देखिया जग तन लड़े लाया, हम बलिहारी साजना मीता अमृता तन जिन को गाढ़िया, मन लीड़ा दीता लियन दी लिया मान, जिन स्यों से सज्जन क्यों मिसरे, जिन दिस आया होए रलिया जी सेती गह रहे, सगल गुण अवगुण न कोई हो है, नीता नीता हम बलिहारी साजना मीता अमृता, गुणा कहोगे वासला कट वास ली, जे गुण होवन साजना मिल सांझ करीजे गुणे केड़ी छोड़े अवगुण चलिए, पहरे पडंबर कार अडंबर अडंबर अपना फिर मन लिए, जिथे जाए वहीए भला कहिए चोले अमृत पीजिए, गुणा कहोगे वासला कट वास लीजिए, आप करे किसे आखिए और करे न कोई, आखण ता को जाइए जे फुलड़ा होई, जे होवे फुला जाए कहिए आप करता क्यों फुले, सुने देखे बाज कहिए दान अण मंगिया दिवे, दान दान दे दाता जग बिदाता नानक सच सोई, आप करे किसे आखिए और करे न कोई, सुई मरला पहला मेरा मन लाता गुण रवे मन पावे सोई, गुर की पौड़ी साच की साचा सुख होई, सुख सहज आवे साच पावे साच की मत क्यों टले, स्नान दान सो ज्ञान मज्जन आप अछल्यो क्यों छले, पर पंच मोह बेकार थक के कूड़ कपट न धोई, मेरा मन लाता गुण रवे मन पावे सोई, सहब सो सिलाइए जिन कारण किया, मैं लागी मन मैलिए मैलिए, किने अमृत पिया मथ अमृत पिया ईमान दिया, गुर पै मोर करारा अपनड़ा प्रभ सहज पछाता, जहाँ मन साचे लाया तिस नाल गुण गावा, जे प्रभावा क्यों मिले होए पराया, सहब सो सिलाइए जिन जगत पाया, आए गया कि ना आयो क्यों आवे जाता, प्रीतम स्यो मन मानिया हर से तीराता, सहब रंग राता सच की वाता, जिन बिंब का कोट सारिया पंचपू नाको आव सिरंदा, जिन सच का पिंड सवारिया, हमें अवगण यारे हमें अवगण यारे, तू सुन प्यारे तुद पावे सच सोई, आमन जाना ना थी साची मत होई, अंजन कैसा अंजिए जैसा फिर पावे, समझे सूझे जानिए जे आव जनावे आप ਆਪ ਜਣਾ ਵੀ ਮਾਰਗ ਪਾਵੇ, ਆਪੇ ਮੰਨਾ ਦੇਵੇ, ਕਰਮ ਸੋ ਕਰਮ ਕਰਾਏ, ਆਪੇ ਕੀਮਤ ਕੌਣ ਪੇਵੇ, ਤੰਥ ਮਤ ਪਖੰਡ ਨਾ ਜਾਣਾ, ਰਾਮ ਰਿਦੇ ਮਨ ਮਾਨੀਆਂ, ਅੰਜਨ ਨਾਮ ਤਿਸਾ ਤਿਸੇ ਤੇ ਸੂਜੇ, ਗੁਰਸ਼ਬਦੀ ਸੱਚ ਜਾਣਿਆ ਸਾਜਨ ਹੋਣ, ਆਪਣੇ ਕਿਉਂ ਪਰ ਕਰ ਜਾਹੀ ਸਾਜਨ, ਰਾਤੇ ਸੱਚ ਕੇ ਸੰਗੇ ਮਨ ਮਾਹੀ, ਮਨ ਮਾਹੀ ਸਾਜਨ ਕਰੇ ਰਲੀਆਂ, ਕਰਮ ਤਨ ਸਭ ਆਇਆ, ਅੜਸਰ ਤੀਰਥ ਪੁੰਨ ਪੂਜਾ, ਨਾਮ ਸੱਚਾ ਪਾਇਆ, ਆਪ ਸੱਚੇ ਆਪ ਸਾਜੇ ਥਾਪ, ਵੇਖੇ ਕਿਸੇ ਭਾਣਾ ਪਾਇਆ, ਸਾਜਨ ਰੰਗ ਰੰਗ ਰੰਗੀਲੜੇ ਰੰਗ ਲਾਲ ਬਣਾਇਆ, ਅੰਧਾ ਗੁਜੇ ਥੀਏ ਕਿਉਂ ਪਾਦਰ ਜਾਣੇ, ਆਪ ਮੁਸੇ ਮਤ ਹੋਛੀਏ ਕਿਉਂ ਰਾਹ ਪਛਾਣੇ, ਕਿਉਂ ਰਾਹ ਪਛਾਣੇ ਕਿਉਂ ਰਾਹ ਜਾਣਵੇ, ਮੈਲ ਪਾਵੇ ਅੰਧ ਕੀਮਤ ਅੰਧਲੀ, ਵਿਣ ਨਾਮ ਹਰ ਕੇ ਕਾਸ਼ ਨਾ ਸੂਝੇ, ਅੰਧ ਉੱਡੋ ਧੰਦਲੀ, ਦਿਨ ਰਾਤ ਚਾਨਣ ਚਾਓ ਉਪਜੇ, ਸ਼ਬਦ ਗੁਰ ਕਾ ਮਨ ਵਸੇ ਕਰ ਵਸੇ ਕਰ ਜੋੜ ਗੁਰ ਪਹਿ ਕਰ ਬੇਨੰਤੀ, ਰਾਹ ਪਾਦਰ ਗੁਰ ਦੱਸੇ ਮਨ ਭਰਦੇ ਸੀਜੇ, ਥੀਏ ਸਭ ਦੇਸ ਪਰ ਆਇਆ, ਕਿਸ ਪੈ ਖੋਲੋ ਗੰਠੜੀ, ਦੁਖੀ ਭਰੇ ਆਇਆ ਦੁਖੀ ਭਰੇ ਆਇਆ, ਜਗ ਸਵਾਇਆ ਕੌਣ ਜਾਣੇ ਗਿਦਮੇਰੀਆਂ, ਆਮਣੇ ਜਾਵਣੇ ਖਰੇ ਡਰਾਵਣੇ, ਤੋੜਨਾ ਆਵੇ ਫੇਰੀਆ, ਨਾ ਵੀ ਹੋਣੇ ਹੋਣੇ ਛੂਣੇ, ਨਾ ਗੁਰ ਸ਼ਬਦ ਸੁਣਾਇਆ, ਮਨ ਭਰਦੇ ਸੀਜੇ ਥੀਏ ਸਭ ਦੇਸ ਪਰ ਆਇਆ, ਗੁਰਮੈਲੀ ਭਰੇ ਆਪਣੇ ਸੁਖਾਲ ਪੂਰਨੀ, ਨਾ ਸੇਵਕ ਸੇਵਾ ਤਾਂ ਕਰੇ ਸੱਚ ਸ਼ਬਦ ਪਤੀ, ਨਾ ਸ਼ਬਦ ਸ਼ਬਦੇ ਪਤੀਜੇ ਅੰਕ ਬੀਜੇ, ਸੋ ਮਹਿਲ ਮਹਿਲਾ ਅੰਤਰੇ, ਆਪ ਕਰਤਾ ਕਰੇ ਸੋਈ ਪਾਪ, ਆਪ ਅੰਤ ਨਿਰੰਤਰੇ, ਗੁਰ ਸ਼ਬਦ ਵੇਲਾ ਤਾਂ ਸਹੇਲਾ, ਬਾਜੰਤ ਅਨਹਦ ਵੀਣਾ, ਗੁਰਮੈਲੀ ਘਰੇ ਆਪਣੇ ਤਾਂ ਗੁਰਮੈਲੀ ਘਰੇ ਆਪਣੇ ਸੋ ਭਰਪੁਰ ਲੀਨਾ, ਕੀਤਾ ਕਿਆ ਸਲਾਈਏ ਘਰ ਵੇਖੇ ਸੋਈ, ਤਾਂ ਕਿ ਕੀਮਤ ਨਾ ਪਵੇ ਜੇ ਲੋਚੇ ਕੋਈ, ਕੀਮਤ ਸੋ ਪਾਵੇ ਆਪ ਜਣਾਵੇ, ਆਪ ਭੁੱਲ ਨਾ ਭੁੱਲੇ ਜੈ ਜੈਕਾਰ ਕਰੇ ਤੁਲ ਪਾਵੇ, ਗੁਰ ਕੇ ਸ਼ਬਦ ਮੁੱਲੇ ਹੀਣੋ ਨੀਚ, ਕਰੋ ਬੇਨੰਤੀ ਸਾਚ ਨਾ ਛੋਡੋ ਭਾਈ, ਨਾਨਕ ਜਿਨ ਘਰ ਵੇਖਿਆ ਦੇਵੇ ਮਤ ਸਾਈ, ਰਾਗ ਸੋਈ ਮਹਲਾ ਤੀਜਾ, ਘਰ ਦੂਜਾ ਇੱਕ ਓਂਕਾਰ, ਸਤਿਗੁਰ ਪ੍ਰਸਾਦ ਸੁਖ ਸੋਲ ਸੋਇਲਾ ਧਿਆਵੋ, ਗੁਰਮੁਖ ਹਰ ਫਲ ਪਾਵੋ, ਗੁਰਮੁਖ ਹਲ ਪਾ ਗੁਰਮੁਖ ਫਲ ਪਾਵੋ, ਹਰ ਨਾਮ ਧਿਆਵੋ, ਜਨ ਜਨ ਕੇ ਦੁੱਖ ਨਿਵਾਰੇ, ਬਲਿਹਾਰੀ ਗੁਰ ਆਪਣੇ ਵਿੱਚੋਂ, ਜਿਨ ਕਾਰਜ ਸਭ ਸਵਾਰੇ, ਹਰ ਹਰ ਪ੍ਰਭ ਕਿਰਪਾ ਕਰੇ ਹਰ ਜਪ, ਗੁਰ ਸੁਖ ਫਲ ਹਰ ਹਰ ਜਨ ਪਾਵੋ, ਨਾਨਕ ਕਹੇ ਸੁਣੋ ਜਨ ਭਾਈ, ਸੁਖ ਸੋਜਰਾ ਧਿਆਵੋ, ਸੁਣ ਹਰ ਗੁਣ ਭੀਨੇ ਸਹਿਜ ਸੁਭਾਏ, ਗੁਰਮਤਿ ਸਹਿਜੇ ਨਾਮ ਧਿਆਏ, ਜਿਨ ਕੋ ਤੁਰ ਲਿਖਿਆ ਲੁਖਿਆ ਲਿਖਿਆ ਤਿੰਨ ਗੁਰ ਮਿਲਿਆ, ਤਿੰਨ ਜਨਮ ਹਨ ਪਉ ਭਾਗਾ, ਅੰਦਰ ਹੋ ਦੁਰਮਤ ਦੂਜੀ ਖੋਈ, ਸੋ ਜਨ ਹਰ ਲਿਵ ਲਾਗਾ, ਜਿਨ ਕੋ ਕਿਰਪਾ ਕੀਨੀ ਮੇਰੇ ਸਵਾਮੀ, ਤਿੰਨ ਆਨ ਦਿਨ ਹਾਰ ਗੁਣ ਗਾਵੇ, ਸੁਣ ਮਨ ਭੀਨੇ ਸਹਿਜ ਸੁਭਾਏ, ਜੁਗ ਮੈਂ ਰਾਮ ਨਾਮ ਨਿਸਤਾਰਾ, ਗੁਰ ਤੇ ਉਪਜੇ ਸ਼ਬਦ ਵਿਚਾਰਾ, ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ, ਜਿਸ ਕਿਰਪਾ ਕਰੇ ਸੁਪਾਏ, ਸਹਿਜੇ ਗੁਣ ਗਾਵੇ ਦਿਨ ਰਾਤੀ, ਕਿਲਵਿਖ ਸਭ ਗਵਾਏ, ਸਭ ਕੋ ਤੇਰਾ ਤੂੰ ਸਭਨਾ ਕਾਹੋ, ਤੇਰਾ ਤੂੰ ਹਮਾਰਾ, ਜੁਗ ਮੈਂ ਰਾਮ ਨਾਮ ਨਿਸਤਾਰਾ, ਸਾਜਨ ਆਏ ਉੱਠੇ ਘਰ ਮਾਹੀ, ਹਰ ਗੁਣ ਗਾਵੇ ਤ੍ਰਿਪਤ ਗਾਈ, ਹਰ ਗੁਣ ਗਾਏ ਸਦਾ ਤ੍ਰਿਪਤਾ ਸੀ, ਫਿਰ ਭੁੱਖ ਨਾ ਲਾਗੇ ਆਏ, ਦੈਦ ਪੂਜ ਹੋਵੇ ਹਰ ਜਨ ਕੀ, ਜੋ ਹਰ ਹਰ ਨਾਮ ਧਿਆਏ, ਨਾਨਕ ਹਰ ਆਪੇ ਜੋੜ ਵਿਛੋੜੇ, ਹਰ ਦਿਨ ਕੋ ਦੂਜਾ ਨਾਹੀ, ਸਾਜਨ ਆਏ ਉੱਠੇ ਘਰ ਮਾਹੀ, ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਸੋਈ ਮਹਲਾ ਤੀਜਾ, ਘਰ ਤੀਜਾ ਭਗਜਨਾ ਤੀਆ, ਜੋ ਰੱਖੇ ਜਿੰਦੇ ਰੱਖਦਾ ਆਇਆ ਰਾਮ, ਸੋ ਭਗਤ ਜੋ ਗੁਰਮੁਖ ਹੋਵੇ, ਹਮੇ ਸ਼ਬਦ ਦਿਲਾਇਆ ਰਾਮ, ਹਮੇ ਸ਼ਬਦ ਦਿਲਾਇਆ ਮੇਰੇ ਹਰ ਪਾਇਆ, ਜਿਸ ਦੀ ਸੱਚੀ ਬਾਣੀ ਸੱਚੀ ਭਗਤ ਕਰੇ ਦਿਨ ਰਾਤੀ, ਗੁਰਮੁਖ ਆਖ ਵਖਾਣੀ ਭਗਤਾਂ ਕੀ ਚਾਰ, ਸੱਚੀ ਅਤ ਨਿਰਮਲ ਨਾਮ ਸੱਚਾ ਮਨ ਪਾਇਆ, ਨਾਨਕ ਭਗਤ ਸੋਹਣੇ ਡਰ ਸੱਚੇ, ਜਿੰਨੀ ਸੱਚੋ ਸੱਚ ਕਮਾਇਆ, ਹਰ ਭਗਤਾਂ ਕੀ ਜਾਤ ਪਾਤ ਹੈ, ਭਗਤ ਹਰ ਕੇ ਨਾਮ ਸਮਾਣੇ ਰਾਮ, ਹਰ ਭਗਤ ਕਰੇ ਵਿੱਚੋਂ ਆਪ ਗਵਾਵੇ, ਜਿਨ ਗੁਣ ਅਵਗੁਣ ਪਛਾਣੇ ਪਛਾਣੇ ਰਾਮ, ਗੁਣ ਅਵਗੁਣ ਪਛਾਣੇ ਹਰ ਨਾਮ ਵਖਾਣੇ, ਤੈ ਭਗਤ ਮਿੱਠੀ ਲਾਗੀ, ਅੰਦਿਲ ਭਗਤ ਕਰੇ ਦਿਨ ਰਾਤੀ, ਘਰ ਹੀ ਮੈਂ ਵੈਰਾਗੀ, ਭਗਤੀ ਰਾਤੇ ਸਦਾ ਮਨ ਨਿਰਮਲ, ਹਰ ਜਿਉ ਵੇਖੇ ਸਦਾ ਨਾਲੇ, ਨਾਨਕ ਸੇ ਭਗਤ ਹਰ ਕੇ ਦਰ ਸੱਚੇ, ਅੰਦਿਲ ਨਾਮ ਸੰਭਾਲੇ, ਮਨ ਭਗਤ ਕਰੇ ਬਿਨ ਸਤਿਗੁਰ, ਬਿਨ ਸਤਿਗੁਰ ਭਗਤ ਨਾ ਹੋਈ ਰਾਮ, ਹਮੇ ਮਾਇਆ ਰੋਗ ਵਿਆਪੇ, ਮਰ ਜਨਮੇ ਦੁੱਖ ਹੋਈ ਰਾਮ, ਮਰ ਜਨਮੇ ਦੁੱਖ ਹੋਈ ਦੂਜੇ ਪਾਏ ਪਰਜ, ਵੇ ਗੋਈ ਬਿਨ ਗੁਰ ਤ ਸਤ ਨਾ ਜਾਣਿਆ ਭਗਤ ਵਿਹੂਣਾ ਸਾਹਿਬ ਜਗ ਭਰਮਿਆ ਅੰਤ ਗਿਆ ਪਛਾਣਿਆ ਕੋਟ ਵਧੇ ਕਿਨੇ ਪਛਾਣਿਆ ਹਰ ਨਾਮ ਸੱਚ ਸੋਈ ਨਾਨਕ ਨਾਮ ਮਿਲੇ ਵਡਿਆਈ ਦੂਜੇ ਪਾਏ ਪਤ ਖੋਈ ਭਗਤਾਂ ਕੇ ਘਰ ਕਾਰਜ ਸੱਚਾ ਹਰ ਗੁਣ ਸਦਾ ਵਖਾਣੇ ਰਾਮ ਭਗਤ ਸਿਆਨਾ ਆਪੇ ਦੀਆ ਕਾਲ ਕੰਟਕ ਮਾਰ ਸਮਾਣੇ ਰਾਮ ਕਾਲ ਕੰਟਕ ਮਾਰ ਸਮਾਣੇ ਹਰ ਮਨ ਪਾਣੇ ਨਾਮ ਨਿਧਾਨ ਸੱਚ ਪਾਇਆ ਸਦਾ ਅਖੁੱਟ ਕਦੇ ਨਾ ਨਿਖੁੱਟੇ ਹਰ ਦੀਆ ਸਹਿਜ ਪਵਾਇਆ ਹਰ ਜਨ ਉੱਚੇ ਤਦੀ ਉੱਚੇ ਮੁਰਕੇ ਸ਼ਬਦ ਸੁਹਾਇਆ ਨਾਨਕੇ ਆਪੇ ਬਖਸ਼ ਮਿਲਾਏ ਜੰਝੂ ਸੋਭਾ ਪਾਇਆ ਸੋਈ ਮਹਲਾ ਤੀਜਾ ਸਭ ਸ਼ਬਦ ਸੱਚੇ ਸੱਚ ਸੋਹਿਲਾ ਜਿੱਥੇ ਸੱਚੇ ਕਾ ਹੋਏ ਵਿਚਾਰੋ ਰਾਮ ਹਮੇ ਸਭ ਕੇ ਲੁਕ ਕਾਟੇ ਸੱਚ ਰੱਖਿਆ ਉਤਾਰੇ ਰਾਮ ਸੱਚ ਰੱਖਿਆ ਉਤਾਰੇ ਦੁੱਤਰ ਉਤਾਰੇ ਫਿਰ ਭਵ ਜਲ ਤਰਨ ਨਾ ਹੋਈ ਸੱਚਾ ਸਤਿਗੁਰ ਸੱਚੀ ਬਾਣੀ ਜਿਨ ਸੱਚ ਨਿਖਾਲਿਆ ਸੋਈ ਸੱਚੇ ਗੁਣ ਗਾਵੇ ਸੱਚ ਸਮਾਵੇ ਸੱਚ ਵੇਖੇ ਸਭ ਸੋਈ ਨਾਨਕ ਸੱਚਾ ਸਹਿਬ ਸੱਚੀ ਨਾਈ ਸੱਚ ਨਿਸਤਾਰਾ ਹੋਈ ਸੱਚੇ ਸਤਿਗੁਰ ਸੱਚ ਬਜਾਇਆ ਪਤ ਰਾਖੇ ਸੱਚ ਸੋਈ ਰਾਮ ਸੱਚਾ ਭੋਜਨ ਭਾਉ ਸੱਚਾ ਹੈ ਸੱਚੇ ਨਾਮ ਸੁਖ ਹੋਈ ਰਾਮ ਸੱਚੇ ਨਾਮ ਸੁਖ ਹੋਈ ਮਰੇ ਨ ਕੋਈ ਗਰਭ ਨ ਜੂਨੀ ਬਾਸਾ ਜੋਤੀ ਜੋਤ ਮਿਲਾਈ ਸੱਚ ਸਮਾਈ ਸੱਚ ਨਾਏ ਪ੍ਰਗਾਸਾ ਜਿੰਨੀ ਸੱਚ ਜਾਤਾ ਸੇ ਸੱਚੇ ਹੋਏ ਆਂਦਿਨ ਸੱਚ ਧਿਆਇਨ ਨਾਨਕ ਸੱਚ ਨਾਮ ਜਿਨ ਹਿਰਦੇ ਵਸਿਆ ਨਾ ਵਿਛੜ ਦੁੱਖ ਪਾਇਨ ਸੱਚੀ ਬਾਣੀ ਸੱਚੇ ਗੁਣ ਗਾਵੇ ਤਿਤ ਕਰ ਸੋਹਿਲਾ ਹੋਈ ਰਾਮ ਨਿਰਮਲ ਗੁਣ ਸੱਚੇ ਧਨ ਮਨ ਸੱਚਾ ਜੇ ਸੱਚਾ ਪੁਰਖ ਪ੍ਰਭ ਸੋਈ ਰਾਮ ਸਭ ਸੱਚ ਵਰਤੇ ਸੱਚੋ ਬੋਲੇ ਜੋ ਸੱਚ ਕਰੇ ਸੋ ਹੋਈ ਜੈ ਦੇਖਾਂ ਤੈ ਸੱਚ ਪਸਰਿਆ ਬੰਨਾ ਦੂਜਾ ਕੋਈ ਸੱਚੇ ਉਪਜੇ ਸੱਚ ਸਮਾਵੇ ਮਰ ਜਨਮੇ ਦੂਜਾ ਹੋਈ ਨਾਨਕ ਸਾਹਿਬ ਕਿਸੇ ਆਪੇ ਕਰਤਾ ਆਪ ਕਰਾਵੇ ਸੋਈ ਸੱਚੇ ਭਗਤ ਸੋਹੇ ਦਰਬਾਰੇ ਸੱਚੋ ਸੱਚ ਬਖਾਣੇ ਰਾਮ ਘੱਟ ਅੰਤਰੇ ਸੱਚੀ ਬਾਣੀ ਸੱਚੋ ਆਪ ਪਛਾਣੇ ਰਾਮ ਆਪ ਪਛਾਣੇ ਤਾਂ ਸੱਚ ਜਾਣੇ ਸੱਚੇ ਸੋਝੀ ਹੋਈ ਸੱਚਾ ਸਭ ਸੱਚੀ ਹੈ ਸੋਭਾ ਸੱਚੇ ਹੀ ਸੁਖ ਹੋਈ ਸੱਚ ਰੱਤੇ ਭਗਤ ਕਰੰਗੀ ਦੂਜਾ ਪੁਰੰਗ ਨ ਖੋਈ ਨਾਨਕ ਜਿਸ ਕੋ ਮਸਤਕ ਲਿਖਿਆ ਤਿਸ ਸੱਚ ਪ੍ਰਾਪਤ ਹੋਈ ਸੋਹੀ ਮਰਲਾ ਤੀਜਾ ਜਿਚਾਰੇ ਧਨ ਦੇ ਭਲੇ ਬਿਨ ਧਨ ਸਤਿਗੁਰ ਸੁਹਾਗਨਾ ਕੋਈ ਰਾਮ ਨਚਲਾ ਸਦਾ ਹਸਕੇਰਾ ਤਿਸ ਬਿਨਾ ਵਰਨ ਕੋਈ ਰਾਮ ਤਿਸ ਬਿਨਾ ਵਰਨ ਕੋਈ ਸਦਾ ਸੱਚ ਹੋ ਸੋਈ ਗੁਰਮੁਖੇ ਕੋ ਜਾਣਿਆ ਤਨ ਫਿਰ ਮਿਲਾਵਾ ਹੋਆ ਗੁਰਮਤੀ ਮਨ ਮਾਨਿਆ ਸਤਿਗੁਰ ਮਿਲਿਆ ਤਾਂ ਹਰ ਪਾਇਆ ਬਿਨਾ ਨਾਮੇ ਮੁਕਤ ਨਾ ਹੋਈ ਨਾਨਕ ਮਰਨ ਤਨ ਤੇਰਾ ਵੇ ਮਾਨ ਮਾਨਿਆ ਸੁਖ ਹੋਈ ਸਤਿਗੁਰ ਸੇਵ ਧਨ ਬਾਦੜੀਏ ਹਰ ਵਾਰ ਭਾਵ ਹੈ ਸੋਈ ਰਾਮ ਸਦਾ ਹੋਵੇ ਸੁਹਾਗਣੀ ਫਿਰ ਮੈਲਾ ਵੇਸਣਾ ਹੋਈ ਰਾਮ ਫਿਰ ਮੈਲਾ ਵੇਸਣਾ ਹੋਈ ਸਭ ਗੁਰਮੁਖ ਬੂਝੇ ਕੋਈ ਹੋਮੇ ਮਾਰ ਪਛਾਣਿਆ ਕਰਨੀ ਕਾਰ ਕਮਾਵੇ ਸ਼ਬਦ ਸਮਾਵੇ ਅੰਤਰ ਏਕੋ ਜਾਣਿਆ ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸੱਚੀ ਸੋਭਾ ਹੋਈ ਨਾਨਕ ਕਮਣ ਫਿਰ ਰਾਵੇ ਆਪਣਾ ਰਵ ਰਿਹਾ ਪ੍ਰਭ ਸੋਈ ਗੁਰਕੀ ਕਾਰ ਕਰੇ ਧਨ ਬਾਲੜੀਏ ਹਰ ਬਾਲ ਦੇ ਮਿਲਾਏ ਰਾਮ ਹਰ ਕੇ ਰੰਗ ਰੱਤੀ ਹੈ ਕਾਮਨ ਮਿਲ ਪ੍ਰੀਤਮ ਸੁਖ ਪਾਏ ਰਾਮ ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤੇ ਸਭ ਥਾਈ ਸੱਚਾ ਸਿੰਗਾਰ ਕਰੇ ਦਿਨ ਰਾਤੀ ਕਾਮਨ ਸੱਚ ਕਾਮਨ ਸੱਚ ਸਮਾਈ ਹਰ ਸੁਖਦਾਤਾ ਸ਼ਬਦ ਬੁਝਾਤਾ ਕਾਮਨ ਦਇਆ ਕੰਠ ਲਾਏ ਕੰਠ ਲਾਏ ਨਾਨਕ ਮੈਲੀ ਮੈਲ ਪਛਾਣੇ ਗੁਰਮਤੀ ਹਰ ਪਾਏ ਸਤਨ ਵਾਲੀ ਤੁਰ ਮੇਲੀ ਮੇਰੇ ਪ੍ਰਭ ਹਾਪ ਮਿਲਾਈ ਰਾਮ ਗੁਰਮਤੀ ਘਰ ਚਾਨਣ ਹੋਆ ਪ੍ਰਭ ਰਵ ਰਿਹਾ ਸਭ ਥਾਈ ਰਾਮ ਪ੍ਰਭ ਰਵ ਰਿਹਾ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ ਸੇ ਸਿਖਾਲੀ ਮੇਰੇ ਪ੍ਰਭ ਪਾਣੀ ਸਤਿ ਸ਼੍ਰੀਗਾਰ ਬਣਾਇਆ ਕਾਮਨ ਨਿਰਮਲ ਹੋਮੇ ਮਾਲੋ ਕੋਈ ਗੁਰਮਤਿ ਸਾਜ ਸਮਾਈ ਨਾਨਕਿਆ ਮਿਲਾਈ ਕਰਤੇ ਨਾਮ ਨਵੇਂ ਦਿਦ ਪਾਈ ਸੋਈ ਮਹਲਾ ਤੀਜਾ ਹਰ ਹਰੇ ਹਰ ਗੁਣ ਗਾਹੋ ਹਰ ਗੁਰਮੁਖੇ ਪਾਏ ਰਾਮ ਅੰਧਨੋਂ ਸ਼ਬਦ ਰਹੋ ਅਨ ਹਰ ਸ਼ਬਦ ਵਜਾਏ ਰਾਮ ਅਨਹਰ ਸ਼ਬਦ ਵਜਾਏ ਹਰ ਜੀਉ ਕਰ ਆਏ ਹਰ ਗੁਣ ਗਾਵੋ ਨਾਰੀ ਅੰਦਿਨ ਭਗਤ ਕਰੇ ਗੁਰੇ ਆਗੇ ਸਤਨ ਕੰਤ ਪਿਆਰੀ ਗੁਰ ਕਾ ਸ਼ਬਦ ਵਸਿਆ ਘਟ ਅੰਤਰ ਸੇ ਜਨ ਸ਼ਬਦ ਸੁਹਾਏ ਨਾਨਕ ਤਿਨ ਕਰ ਸਦ ਹੀ ਸੋਹਲਾ ਹਰ ਕਰ ਕਿਰਪਾ ਕਰ ਆਏ ਭਗਤ ਭਗਤਾ ਮਨ ਆਨੰਦ ਪਿਆ ਹਰ ਨਾਮ ਰਹੇ ਲਿਵ ਲਾਏ ਰਾਮ ਗੁਰਮੁਖੇ ਮਨ ਨਿਰਮਲ ਹੁਆ ਨਿਰਮਲ ਹਰ ਗੁਣ ਗਾਏ ਰਾਮ ਨਿਰਮਲ ਗੁਣ ਗਾਏ ਨਾਮ ਮਨ ਵਸਾਏ ਹਰ ਕੀ ਅੰਮ੍ਰਿਤ ਬਾਣੀ ਜਿਨ ਮਨ ਵਸਿਆ ਸਹੀ ਜਨ ਨਿਸਤਰੇ ਘਟ ਘਟ ਸ਼ਬਦ ਸਮਾਣੀ ਤੇਰੇ ਗੁਣ ਗਾਵੇ ਸਹਿਜ ਸਮਾਵੇ ਸ਼ਬਦੇ ਮਿਲ ਮਿਲਾਏ ਨਾਨਕ ਸਫਲ ਜਨਮ ਤਿਨ ਕੀਰਾ ਜੇ ਸਤਿਗੁਰ ਹਰ ਮਾਰਗ ਪਾਏ ਸੰਤ ਸੰਗਤ ਸੰਤ ਸੰਗਤ ਸਿਉ ਮੇਲ ਭਇਆ ਹਰਿ ਹਰਿ ਨਾਮ ਸਮਾਏ ਰਾਮ ਗੁਰ ਕੇ ਸ਼ਬਦ ਸਾ ਜੀਵਨ ਮੁਕਤ ਭਏ ਹਰਿ ਕੇ ਨਾਮ ਲਿਵ ਲਾਏ ਰਾਮ ਹਰਿ ਨਾਮ ਚਿਤ ਲਾਏ ਗੁਰ ਮੇਲ ਮਿਲਾਏ ਮਨਵਾ ਰੱਤਾ ਹਾਰ ਨਾ ਲੇ ਸੁਖਰਾਤਾ ਪਾਇਆ ਮੋਹ ਚੁਕਾਇਆ ਦਿਨ ਨਾਮ ਸੰਭਾਲੇ ਗੁਰ ਸ਼ਬਦੇ ਰਾਤਾ ਸਹਿਜੇ ਮਾਤਾ ਨਾਮ ਮਨ ਮਿਟਾਏ ਨਾਨਕ ਤਿੰਨ ਕਰ ਸਦੀ ਸੋਲਾ ਜੇ ਸਤਿਗੁਰ ਸੇ ਸਮਾਏ ਬਿਨ ਗੁਰ ਬਿਨ ਸਤਿਗੁਰ ਜਗ ਭਰਮ ਭਲਾਇਆ ਹਰਖਾ ਮੈਲ ਨ ਪਾਇਆ ਰਾਮ ਗੁਰਮੁਖੇ ਕਮੇਲ ਮਨਾਇਆ ਤਿਨਕੇ ਦੁੱਖ ਗਵਾਇਆ ਰਾਮ ਤਿਨਕੇ ਦੁੱਖ ਗਵਾਇਆ ਜਾਂ ਹਰ ਮਨ ਪਾਇਆ ਸਦਾ ਗਾਵੇ ਰੰਗ ਰਾਤੇ ਹਰਕੇ ਭਗਤ ਸਦਾ ਜਨ ਨਿਰਮਲ ਯੁਗ ਯੁਗ ਸਦੀ ਜਾਤੇ ਸਾਚੀ ਭਗਤ ਕਰੇ ਦਰ ਜਾਪੇ ਘਰ ਦਾ ਸੱਚਾ ਸੋਈ ਨਾਨਕ ਸੱਚਾ ਸੋਇਲਾ ਸੱਚੀ ਸੱਚ ਬਾਣੀ ਸ਼ਬਦੇ ਹੀ ਸੁਖ ਹੋਈ ਸੁਣ ਮਹਲਾ ਤੀਜਾ ਜੇ ਲੋੜੇ ਵਰ ਬਾਲੜੀਏ ਤਾਂ ਗੁਰ ਚਰਨੀ ਚਿਤ ਲਾਏ ਰਾਮ ਸਦਾ ਹੋਵੇ ਸੁਹਾਗਣੀ ਹਰ ਜੀਓ ਮਰੇ ਨਾ ਜਾਏ ਰਾਮ ਹਰ ਜੀਓ ਮਰੇ ਨਾ ਜਾਏ ਗੁਰ ਕੈ ਸਹਿਜ ਸੁਭਾਏ ਸਾਧ ਅਨਕੰਦ ਪਿਆਰੀ ਸਤ ਸੰਜਮ ਸਦਾ ਹੈ ਨਿਰਮਲ ਗੁਰ ਕੇ ਸ਼ਬਦ ਸਿਗਾਰੀ ਮੇਰਾ ਪਵ ਸੱਚਾ ਸਦ ਹੀ ਸੱਚਾ ਜਿਨੇ ਆਪੇ ਆਪ ਪਾਇਆ ਨਾਨਕ ਸਦਾ ਫਿਰਾਵੇ ਆਪਣਾ ਜਿਨ ਗੁਰ ਚਰਨੀ ਚਿਤ ਲਾਇਆ ਫਿਰ ਪਾਇੜਾ ਬਾਲੜੀਏ ਅੰਤਿਮ ਸਹਿਜੇ ਮਾਤੀ ਰਾਮ ਗੁਰਮਤੀ ਮਨ ਆਨੰਦ ਪਿਆ ਤਿਤ ਧਨ ਮੈਲ ਨਾ ਰਾਤੀ ਰਾਮ ਤਿਤ ਧਨ ਮੈਲ ਨਾ ਰਾਤੀ ਰਾਤੀ ਹਰ ਪ੍ਰਭ ਰਾਤੀ ਮੇਰਾ ਪ੍ਰਭ ਮੇਲ ਮਿਲਾਏ ਆਂਦੇ ਰਾਵੇ ਹਰ ਪ੍ਰਭ ਆਪਣਾ ਪ੍ਰਭ ਆਪਣਾ ਵਿੱਚੋਂ ਆਪ ਗਵਾਏ ਗੁਰਮਤੀ ਪਾਇਆ ਸਹਿਜ ਮਿਲਾਇਆ ਆਪਣੇ ਪ੍ਰੀਤਮ ਰਾਤੀ ਨਾਨਕ ਨਾਮ ਮਿਲੇ ਵਡਿਆਈ ਪ੍ਰਭ ਰਾਵੇ ਰੰਗ ਰਾਤੀ ਫਿਰ ਰਾਵੇ ਰੰਗ ਰਾਤੜੀਏ ਪਿਰਖਾ ਮਹਿਲ ਤਿਨ ਪਾਇਆ ਰਾਮ ਸੋ ਸਹੋ ਹੱਥ ਨਿਰਮਲ ਦਾਤਾ ਜਿਨ ਵਿੱਚੋਂ ਆਪ ਗਵਾਇਆ ਰਾਮ ਵਿੱਚੋਂ ਮੋਹ ਚੁਕਾਇਆ ਜਾਂ ਹਰ ਪਾਇਆ ਹਰ ਭਾਵਣ ਮਨ ਭਾਣੀ ਅੰਦਿਨ ਗੁਣ ਗਾਵਿਨ ਸੱਚੇ ਕਥੇ ਕਥ ਕਹਾਣੀ ਵਿਚਾਰੇ ਸੱਚਾ ਇੱਕੋ ਵਰਤੇ ਬਿਨ ਗੁਰ ਕਿਨੇ ਨਾ ਪਾਇਆ ਨਾਨਕ ਰੰਗ ਰਵੇ ਰੰਗ ਰਾਤੀ ਜਿਨ ਹਰ ਸੇਤੀ ਚਿਤ ਲਾਇਆ ਕਾਮਣ ਮਨ ਸੋਹਲੜਾ ਸਾਜਨ ਮਿਲੇ ਪਿਆਰੇ ਰਾਮ ਗੁਰਮਤੀ ਮਨ ਨਿਰਮਲ ਹੋਆ ਹਰ ਰੱਖਿਆ ਉਰ ਧਾਰੇ ਰਾਮ ਹਰ ਰੱਖਿਆ ਉਰ ਧਾਰੇ ਆਪਣਾ ਕਾਰਜ ਸਵਾਰੇ ਗੁਰਮਤੀ ਹਰ ਜਾਤਾ ਪ੍ਰੀਤਮ ਹੋਏ ਲਿਆ ਮਨ ਮੀਰਾ ਪਾਇਆ ਕਰਮ ਵਿਧਾਤਾ ਸਤਿਗੁਰ ਸੇਵ ਸਦਾ ਸੁਖ ਪਾਇਆ ਹਰ ਵਸਿਆ ਮਨ ਮੁਰਾਰੇ ਨਾਨਕ ਮੇਲ ਲਈ ਗੁਰੇ ਆਪਣੇ ਗੁਰ ਕੇ ਸ਼ਬਦ ਸਵਾਰੇ ਸੁਹੀ ਮਹਲਾ ਤੀਜਾ ਸੋਹਲੜਾ ਹਰ ਰਾਮ ਨਾਮ ਗੁਰ ਸ਼ਬਦੀ ਵਿਚਾਰੇ ਰਾਮ ਹਰ ਮਨ ਤਨੁ ਗੁਰਮੁਖ ਬੀਜੇ ਰਾਮ ਨਾਮ ਪਿਆਰੇ ਰਾਮ ਰਾਮ ਨਾਮ ਪਿਆਰੇ ਸਭ ਕੁਲ ਦਾਰੇ ਰਾਮ ਨਾਮ ਮੁਖ ਬਾਣੀ ਆਮਣ ਜਾਣ ਰਹੇ ਸੁਖ ਪਾਇਆ ਘਰ ਅਨਹਦ ਸਤ ਸਮਾਣੀ ਹਰ ਹਰ ਏਕੋ ਪਾਇਆ ਹਰ ਪ੍ਰਭ ਹਰ ਹਰ ਪ੍ਰਭ ਨਾਨਕ ਕਿਰਪਾ ਧਾਰੇ ਸੋਹਲੜਾ ਹਰ ਰਾਮ ਨਾਮ ਗੁਰ ਸ਼ਬਦੀ ਵਿਚਾਰੇ ਹਮਨੀ ਵੀ ਪ੍ਰਭ ਅਤ ਉੱਚਾ ਕਿਉਂ ਕਰ ਮਿਲਿਆ ਜਾਏ ਰਾਮ ਗੁਰਮੇਲੀ ਬਹੁ ਕਿਰਪਾ ਧਾਰੀ ਹਰ ਕੇ ਸ਼ਬਦ ਸੁਭਾਏ ਰਾਮ ਮਿਲ ਸ਼ਬਦ ਸੁਭਾਏ ਆਪ ਗਵਾਏ ਰੰਗ ਸਿਉ ਰਲੀਆਂ ਮਾਣੀ ਸੇ ਸਿਖਾਲੀ ਜਾਂ ਪ੍ਰਭ ਪਾਇਆ ਹਰ ਹਰ ਨਾਮ ਸਮਾਣੀ ਨਾਨਕ ਸੁਹਾਗਣ ਸਾਵੜ ਭਾਗੀ ਜੇ ਚੱਲੇ ਸਤਿਗੁਰ ਪਾਏ ਹਮਨੀ ਵੀ ਪ੍ਰਭ ਅਤ ਉੱਚਾ ਕਿਉਂ ਕਰ ਮਿਲਿਆ ਜਾਏ ਰਾਮ ਘੱਟ ਘੱਟੇ ਸਭਨਾ ਵਿੱਚ ਏਕੋ ਏਕੋ ਰਾਮ ਪਧਾਰੋ ਰਾਮ ਇੱਕ ਨਾ ਪ੍ਰਭ ਦੂਰ ਵਸੇ ਇੱਕ ਨਾ ਮਨ ਅਧਾਰੋ ਰਾਮ ਇੱਕ ਨਾ ਮਨ ਅਧਾਰੋ ਸਿਰਜਣ ਹਾਰੋ ਬੜਭਾਗੀ ਗੁਰ ਪਾਇਆ ਘੱਟ ਘੱਟ ਹਾਰ ਪ੍ਰਭ ਏਕੋ ਸਵਾਮੀ ਗੁਰਮੁਖ ਲੱਖ ਲਖਾਇਆ ਸਹਿਜੇ ਨਾ ਆਨੰਦ ਹੋਆ ਮਨ ਮਾਨਿਆ ਨਾਨਕ ਰਾਮ ਵਿਚਾਰੋ ਘੱਟ ਘੱਟੇ ਸਭਨਾ ਵਿੱਚ ਏਕੋ ਏਕੋ ਰਾਮ ਪਧਾਰੋ ਰਾਮ ਗੁਰਸੇਵਨ ਸਤਿਗੁਰ ਦਾਤਾ ਹਰ ਨਾਮ ਸਮਾਇਆ ਰਾਮ ਹਰ ਤੂਰ ਦੇਵ ਮੈਂ ਪੂਰੇ ਗੁਰ ਕੀ ਹਮ ਪਾਪੀ ਮੁਕਤ ਕਰਾਇਆ ਰਾਮ ਪਾਪੀ ਮੁਕਤ ਕਰਾਏ ਆਪ ਗਵਾਏ ਨਿਜ ਕਰ ਪਾਇਆ ਵਾਸਾ ਵਿਵੇਕ ਬੁੱਧੀ ਸੁਖ ਰਹਿਣ ਵਿਹਾਣੀ ਗੁਰਮਤ ਨਾਮ ਪ੍ਰਗਾਸਾ ਹਰ ਹਰ ਆਨੰਦ ਪਾਇਆ ਦਿਨ ਰਾਤੀ ਨਾਨਕ ਹਰ ਮੀਠ ਲਗਾਏ ਗੁਰਸੇਵਨ ਸਤਿਗੁਰ ਦਾਤਾ ਹਰ ਹਰ ਨਾਮ ਸਮਾਏ ਰਾਗ ਸੂਹੀ ਮਹਲਾ ਚੌਥਾ ਸੰਤ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਤਿਗੁਰ ਪੁਰਖ ਮਨਾਏ ਅਵਗੁਣ ਵਿਕਣਾ ਗੁਣ ਰਮਾ ਬਲਰਾਮ ਜੀਓ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਚਮਾ ਬਲਰਾਮ ਜੀਓ ਗੁਰਬਾਣੀ ਤਦ ਮਿੱਠੀ ਲਾਗੀ ਪਾਪ ਅਧਿਕਾਰ ਗਵਾਇਆ ਹਮੇ ਰੋਗ ਗਇਆ ਪਉ ਭਾਗਾ ਸਹਿਜੇ ਸਹਿਜ ਮਿਲਾਇਆ ਕਾਇਆ ਸੇਜ ਗੁਰ ਸ਼ਬਦ ਸੁਖਾਲੀ ਗਿਆਨ ਤੱਤ ਕਰ ਭੋਗੋ ਅੰਦਿਨ ਸੁਖ ਮਾਣੇ ਨਿਤ ਰਲੀਆਂ ਨਾਨਕ ਧੁਰ ਸੰਜੋਗੋ ਸਤ ਸੰਤੋਖ ਕਰ ਭਾਉ ਕੁਣ ਕੁਣ ਮਾਈ ਆਇਆ ਬਲਰਾਮ ਜੀਓ ਸੰਜਨਾ ਕਰ ਮੇਲ ਗੁਰਬਾਣੀ ਗਵਾਈਆ ਬਲਰਾਮ ਜੀਓ ਬਾਣੀ ਗੁਰਗਾਈ ਪਰਮ ਗਤ ਪਾਈ ਪੰਚ ਮਿਲੇ ਸੁਹਾਇਆ ਕਾਇਆ ਗਇਆ ਕ੍ਰੋਧ ਮਮਤਾ ਤਨ ਨਾਠੀ ਪਖੰਡ ਪਰਮ ਗਵਾਇਆ ਮੈਂ ਪੀਰ ਗਈ ਸੁਖ ਪਾਇਆ ਆਰੋਗਤ ਪਏ ਸਰੀਰਾ ਗੁਰਪ੍ਰਸਾਦੀ ਬ੍ਰਹਮ ਪਛਾਤਾ ਨਾਨਕ ਗੁਣੀ ਗਈ ਜਾ ਮਨ ਮੁਖ ਵਿੱਚ ਵੀ ਦੂਰ ਮਹਿਲ ਨਾ ਪਾਏ ਬਾਲ ਗਈ ਬਲਰਾਮ ਜੀਓ ਅੰਤਰ ਮਮਤਾ ਖੂਰ ਖੂੜ ਵਿਹਾਜੇ ਕੂੜ ਲਈ ਬਲ ਰਾਮ ਜੀਓ ਕੂੜ ਕਪਟ ਕਮਾਵੇ ਮਹਾਂ ਦੁੱਖ ਪਾਵੇ ਬਿਨ ਸਤਿਗੁਰ ਮਗਨ ਪਾਇਆ ਉੱਜਲ ਪੰਥ ਭਰਮੇ ਭਰਮੇ ਗਾਵਾਰੀ ਖਿਨ ਖਿਨ ਤੱਕੇ ਖਾਇਆ ਆਪੇ ਦਇਆ ਕਰੇ ਪ੍ਰਭਦਾਤਾ ਸਤਿਗੁਰ ਪੁਰਖ ਮਿਲਾਏ ਜਨਮ ਜਨਮ ਕੇ ਵਿਛੜੇ ਜਨ ਮੇਲੇ ਨਾਨਕ ਸਹਿਜ ਸੁਭਾਏ ਆਇਆ ਲਗਨ ਬਣਾਏ ਹਿਰਦੇ ਧਨ ਹਮਾਹੀਆ ਬਲਰਾਮ ਜੀਓ ਪੰਡਿਤ ਪਾਦੇ ਆਣ ਪਸਤੀ ਬਹਿ ਬਚਾਈਆ ਬਲਰਾਮ ਜੀਓ ਪੱਤੀ ਬਚਾਈ ਮਨ ਵੱਜੀ ਵਧਾਈ ਜਪ ਸਾਜਨ ਸੁਣੇ ਘਰ ਆਏ ਗੁਣੀ ਗਿਆਨੀ ਬਹਿਮਤਾ ਪਕਾਇਆ ਫੇਰੇ ਤੱਤ ਦਿਵਾਏ ਵਰ ਪਾਇਆ ਪੁਰਖ ਗਮ ਗੋਚਰ ਸਾਧ ਨਾਵ ਧਨ ਬਾਲ ਬਾਲ ਸਿਖਾਈ ਨਾਨਕ ਕਿਰਪਾ ਕਰਕੇ ਮੇਲੇ ਵਿਛੜ ਕਦੇ ਨਾ ਜਾਈ ਸੋਈ ਮਹਲਾ ਚੌਥਾ ਹਰ ਪੈਦੜੀ ਰਾਮ ਪਰਵਿਰਤੀ ਕਰਮ ਦੜਾਇਆ ਨਿਰੜਾਇਆ ਬਲਰਾਮ ਜੀਓ ਬਾਣੀ ਬ੍ਰਹਮਾ ਵੇ ਧਰਮ ਦਿਰੋ ਪਾਪ ਜਾਇਆ ਬਲਰਾਮ ਜੀਓ ਧਰਮ ਦਿੜੋ ਹਰ ਨਾਮ ਧਿਆਵੋ ਸਿਮਰਤ ਨਾਮ ਦਿਰੜਾਇਆ ਸਤਿਗੁਰ ਗੁਰਪੂਰਾ ਰਾਧੋ ਸਾਹਿਬ ਕੇਲ ਵਿਖ ਪਾਪ ਗਵਾਇਆ ਸਹਿਜਾਨੰਦ ਹੋਆ ਵਡਭਾਗੀ ਮਨ ਹਰ ਹਰ ਮਿੱਠਾ ਲਾਇਆ ਜਨ ਕਹੇ ਨਾਨਕ ਨਾਮ ਪਹਿਲੀ ਆਰੰਭ ਕਾਜ ਰਚਾਇਆ ਹਰ ਗੁਜਰੀ ਨਾਮ ਸਤਿਗੁਰ ਪੁਰਖ ਮਿਲਾਇਆ ਬਲਰਾਮ ਜੀਓ ਨਿਰਭੈ ਭੈ ਨਿਰਭਉ ਭੈ ਮਨ ਹੋਏ ਹਮੇ ਮਹਿਲ ਗਵਾਇਆ ਬਲਰਾਮ ਜੀਓ ਨਿਰਮਲ ਭਉ ਪਾਇਆ ਹਰ ਗੁਣ ਗਾਇਆ ਹਰ ਵੇਖੇ ਰਾਮ ਹਦੂਰੇ ਹਰ ਆਤਮ ਨਾਮ ਪਸਾਰਿਆ ਸਾਮੀ ਸਰਬ ਰਹਿਆ ਭਰਪੂਰੇ ਅੰਤਰ ਬਾਰ ਹਰ ਭਵੇਕੋ ਮਿਲ ਹਰ ਜਨ ਮੰਗਲ ਗਾਏ ਜਨ ਨਾਨਕ ਦੂਜੀ ਰਾਮ ਚਲਾਈ ਅਨਹਦ ਸਦੋ ਜਾਏ ਹਰ ਤੀਜੜੀ ਰਾਮ ਮਨ ਚਾਉ ਭਇਆ ਬੈਰਾਗੀਆ ਬਲਰਾਮ ਜੀਓ ਸੰਜਨਾ ਹਰ ਮੇਲ ਹਰ ਪਾਇਆ ਵਡਭਾਗੀਆ ਬਲਰਾਮ ਜੀਓ ਨਿਰਮਲ ਹਰ ਪਾਇਆ ਹਰ ਗੁਣ ਗਾਇਆ ਮੁਖ ਬੋਲੀ ਹਰ ਬਾਣੀ ਸੰਜਨਾ ਵਡਭਾਗੀ ਪਾਇਆ ਹਰ ਕਥੀਏ ਅਕਥ ਕਹਾਣੀ ਹਿਰਦੇ ਹਰ ਹਰ ਨਾ ਹਰ ਹਰ ਹਰ ਧਨ ਉਪਜੀ ਹਰ ਜਪੀਏ ਮਸਤ ਭਾਗ ਜੀਓ ਜਨ ਨਾਨਕ ਬੋਲੇ ਤੀਜੀ ਲਾਵੇਂ ਹਰ ਉਪਜੇ ਮਨ ਬੈਰਾਗ ਜੀਓ ਹਰ ਚੌਥੀ ਲਾਮ ਮਨ ਸਹਿਜ ਪਿਆ ਹਰ ਪਾਇਆ ਬਲਰਾਮ ਜੀਓ ਗੁਰਮੁਖ ਮਿਲਿਆ ਸਭਾਏ ਹਰ ਮਨ ਧਨ ਮਿੱਠਾ ਲਾਇਆ ਬਲਰਾਮ ਜੀਓ ਹਰ ਮਿੱਠਾ ਲਾਇਆ ਮੇਰੇ ਪ੍ਰਭ ਪਾਇਆ ਅੰਦਨ ਹਾਲੇ ਬੁਲਾਈ ਮਨ ਚਿੰਦਿਆ ਫਲ ਪਾਇਆ ਸਵਾਮੀ ਹਰ ਨਾਮ ਵੱਜੀ ਵਧਾਈ ਹਰ ਪ੍ਰਭ ਠਾਕੁਰ ਕਾਜ ਰਚਾਇਆ ਧਨ ਹਿਰਦੇ ਨਾਮ ਵਿਗਾਸੀ ਜਨ ਨਾਨਕ ਬੋਲੇ ਚੌਥੀ ਲਾਵੀਂ ਹਰ ਪਾਇਆ ਪ੍ਰਭ ਅਵਨਾਸੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਗ ਸੂਈ ਸੰਤ ਮਹਲਾ ਚੌਥਾ ਘਰ ਦੂਜਾ ਗੁਰਮੁਖਾਰ ਗੁਣਗਾਏ ਹਿਰਦੇ ਰਸਨ ਸਾਏ ਹਰ ਰਸਨ ਰਸਾਏ ਮੇਰੇ ਮਨ ਪਾਏ ਮਿਲਿਆ ਸਹਿਜ ਸੁਭਾਏ ਅੰਦਨ ਭੋਗ ਭੋਗੇ ਸੁਖ ਸੋਵੇ ਸ਼ਬਦ ਰਹੇ ਲਿਬਲਾਏ ਵੱਡੇ ਭਾਗ ਗੁਰ ਪੂਰਾ ਪਾਈਏ ਅੰਦਨ ਨਾਮ ਧਿਆਏ ਸਹਿਜੇ ਸਹਿਜ ਮਿਲਿਆ ਜਗ ਜੀਵਨ ਨਾਨਕ ਸੰਤ ਮਾਏ ਸੰਗਤ ਸੰਤ ਮਿਲਾਏ ਹਰ ਸਰ ਨਿਰਮਲ ਨਾਏ ਨਿਰਮਲ ਜਨ ਆਏ ਮੈਲ ਗਵਾਏ ਪਏ ਪਵਿੱਤ ਸਰੀਰਾ ਦੁਰਮਤ ਮੈਲ ਗਈ ਧਾਮ ਭਾਗਾ ਹਉਮੈ ਬਿਨਤੀ ਪੀਰਾ ਨਦਰ ਪ੍ਰਭੂ ਸੰਤ ਸੱਚ ਸੰਗਤ ਪਾਈ ਨਿਜ ਘਰ ਹੋਆ ਵਾਸਾ ਹਰ ਮੰਗਲ ਰਸ ਰਸਨ ਰਸਾਏ ਨਾਨਕ ਨਾਮ ਪ੍ਰਗਾਸਾ ਅੰਤਰ ਰਤਨ ਵਿਚਾਰੇ ਗੁਰਮੁਖ ਨਾਮ ਪਿਆਰੇ ਹਰ ਨਾਮ ਪਿਆਰੇ ਸਭ ਨਿਸਾਰੇ ਅਗਿਆਨ ਅੰਧੇਰ ਗਵਾਇਆ ਗਿਆਨ ਪ੍ਰਚੰਡ ਬਲਿਆ ਕਰ ਚਾਨਣ ਹਰ ਘਰ ਮੰਦਰ ਸੁਹਾਇਆ ਧਨ ਮਨ ਹਰ ਪੁਰ ਸਿੰਗਾਰ ਬਣਾਏ ਹਰ ਪਰ ਸਾਚੇ ਪਾਇਆ ਜੋ ਪ੍ਰਭ ਕਹੇ ਸੋਈ ਪਰ ਕੀਜੇ ਨਾਨਕੇ ਅੰਤ ਸਮਾਇਆ ਹਰ ਪ੍ਰਭ ਕਾਜ ਰਚਾਇਆ ਗੁਰਮੁਖ ਵਿਆਹਣ ਆਇਆ ਵਿਆਹਣ ਆਇਆ ਗੁਰਮੁਖ ਹਰ ਪਾਇਆ ਸਤ ਅਨਕੰਤ ਪਿਆਰੀ ਸੰਜਨ ਅਮਿਲ ਮੰਗਲ ਗਾਏ ਹਾਰ ਜੀਓ ਆਪ ਸਵਾਰੀ ਸੁਨਰ ਗਣ ਗੰਧਰਬ ਮਿਲ ਆਏ ਅਪੂਰਬ ਜੰਜ ਬਣਾਈ ਨਾਨਕ ਪ੍ਰਭ ਪਾਇਆ ਮੈਂ ਸੱਚਾ ਨਾ ਕਦੇ ਮਰੇ ਨਾ ਜਾਈ ਰਾਗ ਸੋਈ ਸੰਤ ਮਹਲਾ ਚੌਥਾ ਕਾਲ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਵੋ ਸੰਜਨੋ ਗੁਣ ਗਾਵੇ ਗੋਬਿੰਦ ਘੇਰੇ ਰਾਮ ਗੁਰਮੁਖ ਮੇ ਦਈਏ ਘਰ ਆਵੇ ਘਰ ਵਾਜੇ ਸ਼ਬਦ ਘਨੇਰੇ ਰਾਮ ਸ਼ਬਦ ਘਨੇਰੇ ਹਾਰ ਪ੍ਰਭ ਤੇਰੇ ਤੂੰ ਕਰਤਾ ਸਭ ਥਾਈ ਅਨਸ ਜਪੀ ਸਦਾ ਸਲਾਈ ਸੱਚ ਸਾਚ ਸ਼ਬਦ ਲਿਵਲਾਈ ਅੰਦਰ ਸਹਿਜ ਰਹੇ ਰੰਗ ਰਾਤਾ ਰਾਮ ਨਾਮ ਰਿਦ ਪੂਜਾ ਨਾਨਕ ਗੁਰਮੁਖੇ ਪਛਾਣੇ ਅਵਲ ਨਾ ਜਾਣੇ ਦੂਜਾ ਸਭ ਮੈਂ ਰਾਬ ਰਿਹਾ ਸੋ ਪ੍ਰਭ ਅੰਤਰ ਜਾਮੀ ਰਾਮ ਗੁਰ ਸ਼ਬਦ ਰਵੇ ਰਾਬ ਰਿਹਾ ਸੋ ਪ੍ਰਭ ਮੇਰਾ ਸਵਾਮੀ ਰਾਮ ਪ੍ਰਭ ਪ੍ਰਭ ਮੇਰਾ ਸਵਾਮੀ ਅੰਤਰ ਜਾਮੀ ਘੱਟ ਘੱਟ ਰਵਿਆ ਸੋਈ ਗੁਰਮਤਿ ਸੱਚ ਪਾਈਏ ਸਹਿਜ ਸਮਾਈਏ ਤਿਸ ਬਿਨਾ ਵਰਨਾ ਕੋਈ ਸਹਿਜੇ ਗੁਣ ਗਾਵਾਂ ਜੇ ਪ੍ਰਭ ਭਾਵਾਂ ਆਪੇ ਲਈ ਮਿਲਾਏ ਨਾਨਕ ਸੋ ਪ੍ਰਭ ਸ਼ਬਦੇ ਜਾਪੇ ਅਨਸ ਨਾਮ ਧਿਆਏ ਇਹ ਜਗੋ ਦੁਸਤਰ ਮਾਨ ਮੁਖ ਭਾਲ ਨਾ ਪਾਈ ਰਾਮ अंतरे होमे ममता काम करो चतराई राम अंतर चतराई थाए न पाई बिरथा जन गवाया जा ममग दुख पावे चोटा खावे अंत गया पछताया बिना में को बेली नाही पुत कटाम बसुत पाई नानक माया मोह सारा अगे सार न जाई हाँ पूछो अपना सतगुर दाता किन मिद उत्तर करिए राम सतगुर पाए चलो जीवतिया मरिए राम जीवतिया मरिए भोजल तरिए गुरमुख नाम समावे पूरा पुरख पाया बड़पागी सच नाम ले बलावे मत परगास पई मन मानिया राम नाम वडियाई नानक प्रभ पाया शब्द मिलाया ज्योति ज्योत मिलाई सुई मरला चौथा कार पंजमा एक ओंकार सतगुर प्रसाद समझनो प्यारा मैं मिलिया मेरी तृष्णा उड़ गई आसे हाँ मन तन देवा सतगुरे मैं मिले गुण मिले प्रभु गुण गुणतासे धन धन गुरु बड़ पुरख है मैं दसे हर सब वासे बड़ भागी हर पाया जन नानक नाम विगासे गुरु सज्जन प्यारा मैं मिलिया हर मार्ग पंथ दसाहा कर आवो चिरी बछनिया बेचुनिया मिल शब्द गुरु प्रभ नाहा हाँ तुझ बाजो खरी उड़ीनिया ज्यों जाल बिन मन मीन पर मराहा बड़ भागी हर त्याया जन नानक नाम समाहा मन देस चल चल भरमिया मन मुख भरम पलाया नित्यासा मन चितवे मन कृष्ण भूख लगाया अनता धन धर दबिया फिर बिख बालन गया जन नानक नाम सलाए तुम बिना में पच पच मुआ गुर सुंदर मोहन पाए करे हार प्रेम बाणी मन मारिया मेरे हृदय सदबलेसर गई मन आशा चिंत विसारिया मैं अंतर वेदन प्रेम की गुर देखत मन सधारिया बटभागी प्रभ आए मिल जन नानक खिन खिन वारिया सुई महला चौथ सुई संत महला चौथा मारे श्री जन होमे बिख्या जिन हर प्रभ मिलन न दितिया दे कंचन वे बनिया इन होमे मार बिगुतिया मुँह माया वे सब कालखा इन मन मुख मूड़ सुजुतियाँ जन नानक गुरमुख उबरे गुर सब्दी होमे छुट्टियाँ वस आणिहो आणिहो बे

ਜਨਾਂ ਘਰ ਪ੍ਰਭਾਣੀਆਂ ਰਾਮ ਰਾਜਿਆ ਮਿਲਿਆ ਸਹਿ ਸਵਾਈ ਇੱਕ ਦਸੇ ਦਿਹਾਰ ਪ੍ਰਭੂ ਰਾਮ ਰਾਜਿਆ ਗੁਰਦੱਸੇ ਹਰ ਮੇਲੇ ਹੀ ਮੈਂ ਮੰਤਨ ਪ੍ਰੇਮ ਬੈਰਾਗ ਹੈ ਰਾਮ ਰਾਜਿਆ ਗੁਰ ਮੇਲੇ ਕਿਰਪਾ ਕਰੇ ਹੀ ਹਾਂ ਗੁਰ ਵਿੱਚੋਂ ਘੋਲ ਕਮਾਇਆ ਰਾਮ ਰਾਜਿਆ ਜੀਓ ਆ ਸਤਿਗੁਰ ਆਗੇ ਦੇਈ ਗੁਰ ਤੁੱਠਾ ਜੀਓ ਰਾਮ ਰਾਜਿਆ ਜਨਾਂ ਹਰ ਮੇਲੇ ਰਾਗ ਸ੍ਰੀ ਸੰਤ ਮਹਲਾ ਪੰਜਵਾਂ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੁਣ ਬਾਬਰੇ ਤੂੰ ਕਾਏ ਦੇਖ ਫਲਾਨਾ ਸੁਣ ਬਾਬਰੇ ਨੇ ਹੋ ਕੂੜਾ ਲਾਇਓ ਕੁਸੰਭ ਰੰਗਾਨਾ ਕੂੜੀ ਦੇਖ ਭੁੱਲੋ ਅੱਡ ਲਹਿਣਾ ਮੁੱਲੋ ਗੋਬਿੰਦ ਨਾਮ ਮੈਂ ਜਿੱਠਾ ਥੀ ਵੇ ਲਾਲਾ ਅੱਤ ਗਲਾਲਾ ਸ਼ਬਦ ਚੀਨ ਗੁਰ ਮਿੱਠਾ ਮਿੱਥਿਆ ਉਹ ਮਗਨ ਥੀ ਰਿਹਾ ਝੂਠ ਸੰਗ ਲਪਟਾਨਾ ਨਾਨਕ ਦੀਨ ਸੰਗ ਕਿਰਪਾ ਨਿਧ ਰਾਖ ਲਾਜ ਭਗਤਾਨਾ ਸੁਣ ਬਾਬਰੇ ਸੇਵ ਠਾਕਰ ਨਾਥ ਪੁਰਾਣਾ ਸੁਣ ਬਾਬਰੇ ਜੋ ਆਇਆ ਤਿਸ ਜਾਣਾ ਨੈਚਲਾਮ ਵੇਸੀ ਸੁਣ ਪਰਦੇਸੀ ਸੰਤ ਸੰਗ ਮਿਲ ਰਹੀਏ ਹਰ ਪਾਈਏ ਭਾਗੀ ਭੋ ਸੁਣ ਬੈਰਾਗੀ ਚੰਨ ਪ੍ਰਭੂ ਗਹਿ ਰਹੀਏ ਹੇ ਮਨ ਦੀਜੇ ਸੰਕਨਾ ਦੀਜੇ ਗੁਰਮੁਖ ਤਾਜ ਗੋ ਮਾਣਾ ਨਾਨਕ ਦੀਨ ਭਗਤ ਭਾਵ ਤਾਰਨ ਤੇਰੇ ਕਿਆ ਗੁਣ ਆਖ ਵਖਾਣਾ ਸੁਣ ਬਾਬਰੇ ਕਿਆ ਕੀਚੇ ਕੂੜਾ ਮਾਨੋ ਸੁਣ ਬਾਬਰੇ ਹੰਭ ਵੇਸੀ ਗਰਵ ਗਵਾਨੋ ਨੈਚਲ ਹੰਭ ਜਾਣਾ ਮਿੱਥਿਆ ਮਾਣਾ ਸੰਤ ਪ੍ਰਭੂ ਹੋਏ ਦਾਸਾ ਜੀਵਤ ਭਰੀਏ ਭੋਜਨ ਕਰੀਏ ਜੇ ਥੀਵੇ ਕਰਮ ਲਿਖਿਆਸਾ ਗੁਰ ਸਵੀਜੇ ਅੰਮ੍ਰਿਤ ਪੀਜੇ ਜਿਸ ਲਾਵੇ ਸਹਿ ਧਿਆਨੋ ਨੰਦ ਸੰਤ ਪਾਇਆ ਹਰਦੁਆਰੇ ਹੋਂ ਬਲ ਬਲ ਸਤ ਕੁਰਬਾਨੋ ਸੁਣ ਬਾਬਰੇ ਮੱਥ ਦੇ ਜਾਣੇ ਤਬ ਮੈਂ ਪਾਇਆ ਸੁਣ ਬਾਬਰੇ ਥੀ ਹਰਿਆਣ ਜਿੰਨੀ ਪ੍ਰਭ ਧਿਆਇਆ ਜਿੰਨੀ ਪ੍ਰਭ ਧਿਆਇਆ ਤਿੰਨੀ ਤਿੰਨ ਸੁੱਖ ਪਾਇਆ ਬੜਭਾਗੀ ਦਰਸ਼ਨ ਪਾਈਏ ਥੀ ਉਹ ਨਮਾਣਾ ਸਤ ਕੁਰਬਾਣਾ ਸਗਲਾ ਆਪ ਮਿਠਾਈਏ ਉਹ ਧਨ ਭਾਗ ਸੁਧਾ ਜਿਨ ਪ੍ਰਭ ਲੱਦਾ ਹਮ ਤਿਸ ਪੈ ਆਪ ਬਚਾਇਆ ਨਾਨਕ ਦੀਨ ਸੰਤ ਸੁਖ ਸਾਗਰ ਰਾਖ ਲਾਜ ਅਪਣਾਇਆ ਸੁਈ ਮਹਲਾ ਪੰਜਵਾਂ ਹਰ ਚੰਨ ਕਮਲ ਟੇਕ ਸਤਿਗੁਰ ਦਿੱਤੀ ਤਿਸਕੇ ਬਲਰਾਮ ਜੀਓ ਹਰ ਅੰਮ੍ਰਿਤ ਭਰੇ ਭੰਡਾਰ ਸਭ ਕਿਛ ਹੈ ਘਰ ਤਿਸਕੇ ਬਲਰਾਮ ਜੀਓ ਬਾਬਲ ਮੇਰਾ ਵਰ ਸਮਰੱਥਾ ਕਰਨ ਕਰਨ ਪ੍ਰਭਾਰਾ ਜਿਸਕੇ ਮਨ ਦੁੱਖ ਕੋਈ ਨਾ ਲਾਗੇ ਭੋਜਲ ਪਾਰ ਤਾਰਾ ਅੱਜ ਗੱਜ ਭਗਤਨ ਕਰ ਆਖਾ ਉਸ ਸਤਿਕਾਰ ਕਰ ਜੀਵਾਂ ਨਾਨਕ ਨਾਮ ਮਹਾਰਾਜ ਮੀਠਾ ਦਿਲ ਨਾ ਮਨ ਧਨ ਪੀਵਾਂ ਹਰ ਆਪੇ ਲਏ ਮਿਲਾਏ ਕਿਉਂ ਵਿਛੋੜਾ ਥੀ ਵੀ ਬਲਰਾਮ ਜੀਓ ਜਿਸਨਾ ਤੇਰੀ ਟੇਕ ਸੋ ਸਦਾ ਸਦ ਜੀਵੀ ਬਲਰਾਮ ਜੀਓ ਤੇਰੀ ਟੇਕ ਤੇ ਪਾਈ ਸੱਚੇ ਸਿਰਜਣ ਹਾਰਾ ਜਿਸ ਤੇ ਖਾਲੀ ਕੋਈ ਨਾਹੀਂ ਐਸਾ ਪ੍ਰਭੂ ਹਮਾਰਾ ਸੰਜਨ ਅਮਿਲ ਮੰਗਲ ਗਾਇਆ ਦਿਨ ਰਹਿਣ ਆਸ ਮਾਰੀ ਸਫਲ ਦਰਸ ਭੇਟਿਆ ਗੁਰਪੂਰਾ ਨਾਨਕ ਸਦ ਬਲਿਹਾਰੀ ਸੰਭਲਿਆ ਸਚ ਸਥਾਨ ਮਾਨ ਮਹਿਤ ਸੱਚ ਪਾਇਆ ਬਲਰਾਮ ਜੀਓ ਸਤਿਗੁਰੂ ਮਿਲਿਆ ਦਿਆਲ ਗੁਣ ਵਿਨਾਸੀ ਗਾਇਆ ਬਲਰਾਮ ਜੀਓ ਗੁਣ ਗੋਬਿੰਦ ਗਾਓ ਨਿਤ ਨਿਤ ਪ੍ਰਾਣ ਪ੍ਰੀਤਮ ਸਵਾਮੀ ਗੁਣ ਗੋਬਿੰਦ ਗਾਓ ਨਿਤ ਨਿਤ ਪ੍ਰਾਣ ਪ੍ਰੀਤਮ ਸਵਾਮੀਆਂ ਸੁਭਦੇਵ ਸਿਆਏ ਗਏ ਕੰਠ ਲਾਏ ਮਿਲੇ ਅੰਤਰ ਜਾਮੀਆਂ ਸਤ ਸੰਤੋਖ ਵੱਜੇ ਵਾਜੇ ਅਨਹਦਾ ਚੁਣਕਾਰੇ ਸੁਣ ਭੈ ਬਿਨਾਸੇ ਸਗਲ ਨਾਨਕ ਭਾਵ ਪੁਰਖ ਕਰਨੇ ਹਾਰੇ ਉਪਜਿਆ ਤਤ ਗਿਆਨ ਸਹੁਰੇ ਪਈਏ ਇੱਕ ਹਾਰ ਬਾਲ ਰਾਮ ਜੀਓ ਬ੍ਰਹਮੇ ਬ੍ਰਹਮ ਮਿਲਿਆ ਕੋਈ ਨ ਸਾਕੇ ਭਿੰਨ ਕਰ ਬਲ ਰਾਮ ਜੀਓ ਬਿਸਮ ਪੇਖੇ ਬਿਸਮ ਸੁਣੀਏ ਬਿਸਮਾਰ ਨਜ਼ਰੀਆ ਆਇਆ ਜਥਲ ਮਈਏ ਪੂਰਨ ਸਵਾਮੀ ਘਟ ਕਰ ਰਿਹਾ ਸਮਾਇਆ ਜਿੱਤੇ ਉਪਜਿਆ ਤੇ ਸਮਾਏ ਸਮਾਇਆ ਕਿੰਦ ਕਹਿ ਨ ਜਾਏ ਜਿਸ ਕੇ ਚਲ ਤ ਨ ਜਾਈ ਲਖਣੇ ਨਾਨਕ ਕਿਸੇ ਧਿਆਈ ਰਾਗ ਸੋਈ ਸੰਤਾਨ ਦਾ ਪੰਜਵਾਂ ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਗੋਬਿੰਦ ਗੁਣ ਗਾਵਣ ਲਾਗੇ ਹਰ ਰੰਗ ਅੰਦਨ ਜਾਗੇ ਹਰ ਰੰਗ ਜਾਗੇ ਪਾਪ ਭਾਗੇ ਮਿਲੇ ਸੰਤ ਪਿਆਰਿਆ ਗੁਰਚਰਨ ਲਾਗੇ ਭਰਮ ਭਾਗੇ ਕਾਜ ਸਗਲ ਸਵਾਰਿਆ ਸੁਣ ਸਰਵਣ ਬਾਣੀ ਸਹਿਜ ਜਾਣੀ ਹਰ ਨਾਮ ਜਪ ਬੜ ਭਾਗੇ ਬਿਨਵੰਤ ਨਾਨਕ ਸਰਨ ਸਵਾਮੀ ਜੀਓ ਪਿੰਡ ਪ੍ਰਭਾਗੇ ਅਨ ਹੱਥ ਸ਼ਬਦ ਸੁਹਾਵਾ ਸੱਚ ਮੰਗਲ ਹਾਰ ਜਸ ਗਾਵਾਂ ਗੁਣ ਗਾਏ ਹਰ ਹਰ ਦੁੱਖ ਨਾਸੇ ਰਹਿ ਸੁਭਜੇ ਮਨ ਕਣਾ ਮਨ ਤਨ ਨਿਰਮਲ ਦੇਖ ਦਰਸ਼ਨ ਨਾਮ ਪ੍ਰਭ ਕਾ ਮੁਖਪਣਾ ਹੋਏ ਰਹਿਣ ਸਾਧੂ ਪ੍ਰਭ ਰਾਧੂ ਆਪਣੇ ਪ੍ਰਭ ਭਾਵਾਂ ਬਿਨਵੰਤ ਨਾਨਕ ਦਇਆ ਧਾਰੋ ਸਦਾ ਹਰ ਗੁਣ ਗਾਵਾਂ ਗੁਰ ਮਿਲ ਸਾਗਰ ਤਰਿਆ ਹਰ ਚਰਨ ਜਪਤ ਨਿਸਤਰਿਆ ਹਰ ਚਰਨ ਧਿਆਏ ਸਫਲ ਪਾਏ ਮਿਟਿਆ ਮਨ ਜਾਣਾ ਭਾਈ ਭਗਤ ਸਵਾਏ ਹਰ ਜਪ ਆਪਣੇ ਪ੍ਰਭ ਭਾਵਾਂ ਜਪ ਇੱਕ ਲੱਖ ਪਾਰ ਪੂਰਨ ਤਿਸ ਬਿਨਾ ਨਹੀਂ ਕੋਈ ਬਿਨਵੰਤ ਨਾਨਕ ਗੁਰ ਭਰਮ ਖੋਇਆ ਜਦ ਦੇਖਾਂ ਤਾਂ ਸੋਈ ਪਤ ਪਾਵਨ ਹਰ ਨਾਮਾ ਪੂਰਨ ਸੰਤ ਜਨਾਂ ਕੀ ਕਾਮਾ ਗੁਰਸੰਤ ਪਾਇਆ ਪ੍ਰਭ ਧਿਆਇਆ ਸਗਲ ਇੱਛਾ ਪੁੰਨੀਆਂ ਹੋ ਤਾਪ ਬਿਨ ਬਿਨਸੇ ਸਦਾ ਸਰਸੇ ਪ੍ਰਭ ਮਿਲੇ ਚਿਰੀ ਵਿਸੁਣਿਆ ਮਨ ਸ਼ਾਂਤ ਆਈ ਵੱਜੀ ਵਧਾਈ ਮਨੋ ਕਦੇ ਨਾ ਵਿਸਰੇ ਬਿਨਵੰਤ ਨਾਨਕ ਸਤਿਗੁਰ ਦਰਣਾਇਆ ਸਦਾ ਭੱਜ ਜਗਵੀਸਰੇ ਰਾਗ ਸੂਈ ਸੰਤ ਮਹਲਾ ਪੰਜਵਾਂ ਘਰ ਤੀਜਾ

0: ओंकार सतगुरु प्रसाद तू ठाकरो बैरागरो मैं जेही कंचेरी राम तू सागरो रत्नागरो हो सार न जाना तेरी राम सार न जाना तू अरदाना कर मेरे मुझ साईं कृपा कीजिए सामा दीजिए आठ पैर तुते आई गद न कीजिए रहन रहो विजे ता गत जीरे तेरी सब ऊपर नानका ठाकर मैं जेही कंचेरी राम तुम गौ हर अत गैर गमीरा तुम फिर हम घोरिया राम तुम बड़े बड़े वड़ उच्चे हो इत नीक लोहरिया राम हो कृष्णा एको तू है आपे आप सजाना अमृत दृष्ट निम्फ प्रभ जीवा सब रंग रसमाना चरने सनी दासे दासी मन मोले धन हरिया नानक ठाकर सद समाणा अपन पावन करिया तुझ ऊपर मेरा माणा तुझ ऊपर मेरा है माना तू है मेरा ताना राम सुच मस्त कराई तेरी तू जाना है जाना राम सोई जाने सोई पछाने जा को नगर सरंदे मनमुख भुली बहुती राही हाथी माया फंदे ठाकर पानी सा गुणवंती तनी साब रंग माना नानकी तर तू है ठाकर तू नानक का माना हो बारी वंजा कोली वंजा तू पर्वत मेरा ओला राम हो बाल जाई लख लख लख बरिया जिन पर पर्दा खोला राम मिटे अंधारे तजे विकारी ठाकर से मन माना सब की पानी पई निकानी सबर जन परवाना पई मोली पारा टोली मुक्त युक्त कर दर खोला को नानक हो निरपा होई सो प्रभ मेरा ओला सुई मल्ला पंजमा साजन पुरख सतगुर मेरा पूरा तिस बिना बना जाना राम मात पिता पाई सबंध जी प्राण मन पाना राम जियो पिंड सब किसका दिया सर्व गुणा पर पूरे अंतर जामी सुख मेरा सर्व रया पर पूरे ताकि सन सर्व सुख पाए होए सर्व कल्याणा सदा सदा प्रभ को बलिहारे नानक सत करवाणा ऐसा गुर वडभागी पाइए जित मिलिए प्रभ जापे राम जन्म जन के तिल वेख उतरे हर संत तूड़ी नित नापे राम हर तूड़ी नाइए प्रभु ते आइए बहुत जोन ना आइए गुरचरनी लागे प्रम पवाओ पागे मन चिंदिया फल पाइए हर गुण नित गाए नाम ते आए फिर सोग नाई संतापे नानक सो प्रभु जी का दाता पूरा जिस प्रतापे हर हरे हर गुण निदे हर संतन के वासे आए राम संचन गुर सेवा लागे तिन्नी परम पद पाए राम परम पद पाया आप मिटाया हर पूर्ण कृपा तारी सफल जन्म हुआ पौ भागा हर पेटा एक मरारी जिसका साथ नहीं मेल दिया ज्योति ज्योत समाया नानक नाम निरंजन जपिए मिल सतगुर सुख पाया गाओ मंगलो नित हार जनो उन्नी इश्व सबाई राम रंग रते अपने स्वामी सेती मरे ना आवे जाई राम अविनाशी पाया नाम ते आया सगल मनोरथ पाए शांत सहज आनंद कनेरे गुरचरनी मन लाए पूरया कट कट अविनाशी थान थनंतर साई कौ नानक कार्य सगले पूरे गुरचरनी मन लाई सुई महला पंजवा कर कृपा मेरे प्रीतम स्वामी नेत्र देखे दर्श तेरा राम लाख सेवा देव मेरे प्यारे मुख हर अराधे मेरा राम मुख हर अराधे मेरा राम हर अराधे जाम पंथ पद पंथ साधे दुख न व्यापे कोई जत हर मैहर पूर्ण स्वामी जत देखा तत सोई पर मोह बेकार नाठे प्रभ नेर हूँ ते नेरा नानको प्रभ कृपा कीजे नेत्र देखे दर्श तेरा कोट कारण दीजे प्रभ प्रीतम हर गुण सुनिए अविनाशी राम सुन सुने मन निर्मल होवे कटिए कार की फांसी राम कटिए जम फांसी सिमर अविनाशी सगल मंगल सो ज्ञाना हर हर जप जपिए दिन राती लागे सहज ध्याना काल मल दुख जारे प्रभु चितारे मन की दुर्मत नासी को नान प्रभ कृपा कीजे हर गुण सुनिए अविनाशी करोड़ हस्त तेरी टहल कमावे चनक चले पव मार्ग राम पव सागर नाव हर सेवा जो चले तिस तारंग राम पव जल तरिया हर हर सिमरिया सगल मनोरथ पूरे मां बिकार गए सुख उपजे बाजे अनहर तूरे मन वश फल पाए सगले कुदरत कीना कीम अपारंग कौ नानक प्रभ कृपा कीजे मन सदा चले तेरे मार्ग एहो वर एह वडियाई एह धन हुआ होए बड़ भागा राम एहो रंग एहो रस भोगा हर चलनी मन लागा राम मन लागा चलने प्रभ की सन कन कन गोपाला सब तेरा तू प्रभ मेरा मेरे ठाकर दीन दयाला मोहे निर्गुण प्रीतम सुख सागर संत संग मन जागा ਕਹੋ ਨਾਨਕ ਪਰ ਕਿਰਪਾ ਕੀਨੀ, ਚਰਨ ਕਮਲ ਮਨ ਲਾਗਾ ਸੋਈ ਮਨ ਲਾ ਪੰਜਵਾਂ, ਹਰ ਜਪੇ ਹਰ ਮੰਦਰ ਸਾਜਿਆ, ਸੰਤ ਭਗਤ ਗਾਵੇ ਰਾਮ, ਸਿਮਰ ਸਿਮਰ ਸਵਾਮੀ ਸਭ ਆਪਣਾ, ਸਗਲੇ ਪਾਤ ਜਾਵੇ ਰਾਮ, ਹਰ ਗੁਣ ਗਾਏ ਪਰਮ ਪਦ ਪਾਇਆ, ਪ੍ਰਾਪਤੀ ਉੱਤਮ ਬਾਣੀ, ਸਹਿਜ ਕਥਾ ਪ੍ਰਾਪਤੀ ਅਤਿ ਮਿੱਠੀ, ਕਥੀ ਕਥ ਕਹਾਣੀ, ਭਲਾ ਸੰਯੋਗ ਮੂਰਤ ਪਲ ਸਾਚਾ, ਚਲ ਨੀਚ ਦਿਖਾਈ, ਜਨ ਨਾਨਕ ਸਭ ਭਏ ਦਿਆਲਾ, ਸਭ ਕਲਾ ਬਣਿਆਈ, ਆਨੰਦਾ ਵੱਜੇ ਹੇ ਨਿਤ ਵਾਜੇ, ਪਾਰ ਬ੍ਰਹਮਨ ਉੱਠਾ ਰਾਮ, ਗੁਰਮੁਖੇ ਸਚ ਕਰਨੀ ਸਾਰੀ, ਬਿਨਸੇ ਭ੍ਰਮ ਭੈ ਝੂਠਾ ਰਾਮ, ਅਧ ਹਰ ਅਨ ਹਦ ਬਾਣੀ, ਗੁਰਮੁਖ ਜਾ ਬਖਾਣੀ, ਜਸ ਭਰੇ ਜਸ ਸੁਣ ਸੁਣ ਮਨ ਧਨ ਹਰਿਆ, ਸਰਬ ਸੁੱਖਾਂ ਤੁਸੀਂ ਬਣਿਆਏ, ਜੋ ਪ੍ਰਭ ਆਪਣਾ ਕਰਿਆ, ਘਰ ਮੈਂ ਨਾਮ ਲਿਦ ਭਰੇ ਭੰਡਾਰਾ, ਰਾਮ ਨਾਮ ਰੰਗ ਲਾਗਾ, ਨਾਨਕ ਜਨ ਪ੍ਰਭ ਕਦੇ ਨਾ ਵਿਸਰੇ, ਪੂਰਨ ਜਾ ਕੇ ਭਾਗਾ, ਛਾਇਆ ਪ੍ਰਭ ਸੱਤਰ ਪਤ ਕਿੰਨੀ, ਸਗਲੀ ਤਪਤ ਬਿਨਾਸੀ ਰਾਮ, ਬਿਨਾਸੀ ਰਾਮ, ਦੁੱਖ ਪਾਪ ਕਾ ਡੇਰਾ ਠਾਠਾ, ਕਾਰਜ ਆਇਆ ਰਾਸੀ ਰਾਮ, ਹਰ ਹਰ ਪ੍ਰਭ ਫਰਮਾਇਆ ਮਿੱਟੀ ਬਣਾਇਆ, ਸਾਚ ਧਰਮ ਪੁੰਨ ਫਲਿਆ, ਸੋ ਪ੍ਰਭ ਆਪਣਾ ਸਦਾ ਧਿਆਈਏ, ਸੋਗਤ ਵੈਸਤ ਖਲਿਆ, ਗੁਣ ਨਿਧਾਨ ਸੁਖ ਸਾਗਰ ਸਵਾਮੀ, ਜਲ ਥਲ ਮਰੀਅਲ ਸੋਈ, ਜਨ ਨਾਨਕ ਸਾਹਿਬ ਕੀ ਸਰਨਾਈ, ਜਿਸ ਬਿਨਾਂ ਬਨ ਕੋਈ, ਮੇਰਾ ਘਰ ਬਣਿਆ ਬਾਨ ਥਾਲ ਬਣਿਆ, ਪ੍ਰਭ ਪਰ ਸੇ ਹਰ ਰਾਇਆ ਰਾਮ, ਮੇਰਾ ਮਨ ਸੋਇਆ ਮੀਤ ਸਾਜਨ, ਸੱਚੇ ਗੁਣ ਮੰਗਲ ਹਰ ਗਾਇਆ ਰਾਮ, ਗੁਣ ਗਾਏ ਪ੍ਰਭੂ ਧਿਆਏ, ਸੱਚਾ ਸੱਚਾ ਸਗਲ ਇੱਛਾ ਪਾਈਆਂ, ਗੁਰਚਰਨ ਲਾਗੇ ਸਦਾ ਜਾਗੇ, ਮਨ ਵਜੀਆਂ ਵਧਾਈਆਂ, ਕਰੀ ਮਦਰ ਸਵਾਮੀ ਸੁਖੀ ਗਾਮੀ, ਹਰ ਪਲ ਸਵਾਰਿਆ, ਬਿਨਵੰਤ ਨਾਨਕ ਨਿਤ ਨਾਮ ਜਪੀਏ, ਜੀਓ ਪਿੰਡ ਦਿਨ ਧਾਰਿਆ, ਸੋਹੀ ਮਹਲਾ ਪੰਜਵਾਂ, ਪੈ ਸਾਗਰੋ ਪੈ ਸਾਗਰ ਤਰਿਆ, ਹਰ ਨਾਮ ਹਰ ਹਰ ਨਾਮ ਧਿਆਏ ਰਾਮ, ਗੋਹਿਤੜਾ ਹਰ ਚਰਨ ਰਾਧੇ, ਮਿਲ ਸਤਿਗੁਰ ਪਾਰ ਲੰਘਾਏ ਰਾਮ, ਗੁਰ ਸ਼ਬਦੀ ਤਰੀਏ ਬਹੁੜ ਨਾ ਮਰੀਏ, ਚੁੱਕੇ ਆਵਣ ਜਾਣਾ, ਜੋ ਕੁਛ ਕਰੇ ਸੋਈ ਭਲ ਮਾਨੋ, ਤਾਂ ਮਨ ਸਹਿਜ ਸਮਾਣਾ, ਦੁੱਖ ਨਾ ਭੁੱਖ ਨਾ ਰੋਗ ਨਾ ਵਿਆਪੇ, ਸੁੱਖ ਸਾਗਰ ਸਰਨੀ ਪਾਏ, ਹਰ ਸਿਮਰ ਸਿਮਰ ਨਾਨਕ ਰੰਗ ਰਾਤਾ, ਮਨ ਕੀ ਚਿੰਤ ਮਿਟਾਏ, ਸੰਜਨ ਹਰ ਮੰਤਰ ਦਿਰੜਾਇਆ, ਹਰ ਸਾਜਨ ਵਸ ਗਤ ਕੀਨੇ ਰਾਮ, ਆਪ ਨੜਾ ਮਨ ਅੱਗੇ ਧਰਿਆ, ਸਰਬ ਸਠਾਕ ਦੀਨੇ ਰਾਮ, ਕਰ ਆਪਣੀ ਦਾਸੀ ਮਿੱਟੀ ਉਦਾਸੀ, ਹਰ ਮੰਦਰ ਥਿਤ ਪਾਈ, ਆਨੰਦ ਵਿਨੋਦ ਸਿਮਰੋ ਪ੍ਰਭ ਸਾਚਾ, ਵਿਛੜ ਕਭੂ ਨ ਜਾਈ, ਸਾਵਰ ਭਾਗਣ ਸਦਾ ਸੁਹਾਗਣ, ਰਾਮ ਨਾਮ ਗੁਣ ਚੀਨੇ, ਕਉ ਨਾਨਕ ਰਹੇ ਸੰਗ ਰਾਤੇ, ਪ੍ਰੇਮ ਮਹਾਰਸ ਪੀਨੇ, ਆਨੰਦ ਵਿਨੋਦ ਭਏ ਨਿਤ ਸਖੀਏ, ਮੰਗਲ ਸਦਾ ਹਮਾਰੇ ਰਾਮ, ਆਪਣੇ ਪ੍ਰਭਾਵ ਸਿਗਾਰੀ, ਸੁਭਾਵੰਤੀ ਨਾਰੇ ਰਾਮ, ਸਹਿ ਸੁਭਾਏ ਭਏ ਕਿਰਪਾਲਾ, ਗੁਣ ਅਵਗੁਣ ਵਿਚਾਰਿਆ, ਕੰਠ ਲਗਾਏ ਲੀਏ ਜਨ ਆਪਣੇ, ਰਾਮ ਨਾਮ ਉਤਾਰਿਆ, ਮਨ ਮੋਹ ਮਦ ਸਗਲ ਵਿਆਪੀ, ਕਟ ਭਾਵ ਨਿਵਾਰੇ, ਕੋ ਨਾਨਕ ਪੈ ਸਾਗਰ ਧਰਿਆ, ਪੂਰਨ ਕਾਜ ਹਮਾਰੇ, ਗੁਣ ਗੋਪਾਲ ਗਾਵੋ ਨਿਤ ਸਖੀਓ, ਸਗਲ ਮਨੋਰਥ ਪਾਏ ਰਾਮ, ਸਫਲ ਜਨਮ ਹੋਵਾ ਮਿਲ ਸਾਧੂ, ਏਕੰਕਾਰ ਧਿਆਏ ਰਾਮ, ਜਪ ਏਕ ਪ੍ਰਭੂ ਅਨੇਕ ਰਵਿਆ, ਸਰਬ ਮੰਡਲ ਛਾਇਆ, ਬ੍ਰਹਮ ਸਾਰਾ ਬ੍ਰਹਮ ਪਸਰਿਆ, ਸਭ ਬ੍ਰਹਮ ਦ੍ਰਿਸ਼ਟੀ ਆਇਆ, ਜਲ ਥਲ ਮਹਿਰ ਪੂਰ ਪੂਰਨ, ਤਿਸ ਬਿਨਾ ਨਹੀਂ ਜਾਏ, ਪੇਖ ਦਰਸ਼ਨ ਨਾਨਕ ਵਿਖਸੇ, ਆਪ ਲਏ ਮਿਲਾਏ, ਸ੍ਰੀ ਮਹਲਾ ਪੰਜਵਾਂ, ਬਚਨ ਗੋਬਿੰਦ ਗੁਰੂ ਕਾ, ਨਾਮ ਜਪ ਸੁਖ ਪਾਇਆ ਰਾਮ, ਮਨ ਇੱਛੇ ਸਹੀ ਫਲ ਪਾਏ, ਕਰਤੇ ਆਪ ਵਸਾਇਆ ਰਾਮ, ਕਰਤੇ ਆਪ ਵਸਾਇਆ ਸਰਬ ਸੁਖ ਪਾਇਆ, ਪੁੱਤ ਭਾਈ ਸਿੱਖ ਵਿਗਾਸੇ, ਗੁਣ ਗਾਵੇ ਪੂਰਨ ਪਰਮੇਸ਼ਰ, ਕਾਰਜ ਆਇਆ ਰਾਸੇ, ਪ੍ਰਭਿਆਪ ਸਵਾਮੀ ਆਪੇ ਰੱਖਾ, ਪਿਤਾ ਆਪ ਮਾਇਆ, ਕਹੋ ਨਾਨਕ ਸਤਿਗੁਰ ਬਲਿਹਾਰੀ, ਜਿਨ ਇਹ ਥਾਨ ਸੁਹਾਇਆ, ਘਰ ਮੰਦਰ ਹੱਟ ਨਾਲੇ ਸੋਹੇ, ਜਿਸ ਵਿੱਚ ਨਾਮ ਨਿਵਾਸੀ ਰਾਮ, ਸੰਤ ਭਗਤ ਹਰ ਨਾਮ ਰਾਧੇ, ਕੱਟੀਏ ਜਮ ਨਿਵਾਸੀ ਰਾਮ, ਕਾਟੀ ਜਮ ਫਾਸੀ ਪ੍ਰਭ ਅਵਨਾਸੀ, ਹਰ ਹਰ ਨਾਮ ਧਿਆਏ, ਸਗਲ ਸਮੱਗਰੀ ਪੂਰਨ ਹੋਈ, ਮਨ ਇੱਛੇ ਫਲ ਪਾਏ, ਸੰਤ ਸੱਜਣ ਸੁਖਮਾਣੀ ਰਲੀਆਂ, ਦੁੱਖ ਦਰਦ ਭ੍ਰਮਨਾਸੀ, ਸਤ ਸਵਾਰੇ ਸਤਿਗੁਰ ਪੂਰੇ, ਨਾਨਕ ਸਦ ਬਲ ਜਾਸੀ, ਦਾਸ ਖਸਮ ਕੀ ਪੂਰੀ ਹੋਈ, ਨਿਤ ਨਿਤ ਚੜੇ ਸਵਾਈ ਰਾਮ, ਪਾਰ ਬ੍ਰਹਮ ਖਸਮਾਨਾ ਕੀਆ, ਜਿਸ ਦੀ ਵੱਡੀ ਵਡਿਆਈ ਰਾਮ, ਆਦ ਜਗਾਦ ਭਗਤਨ ਘਰ ਰਾਖਾ, ਸੋ ਪ੍ਰਭਾ ਦਿਆਲਾ, ਜੀ ਜਨ ਸਭ ਸੁਖੀ ਵਸਾਏ, ਪ੍ਰਭ ਆਪੇ ਕਰ ਪ੍ਰਤਪਾਲਾ, ਦੈਨ ਸਪੂਰ ਆ ਜਸ ਸਵਾਮੀ, ਕੀਮਤ ਕਹਿਣ ਨਾ ਜਾਈ, ਕਉ ਨਾਨਕ ਸਤਿਗੁਰ ਬਲਿਹਾਰੀ, ਜਿਨਾਵ ਚਲ ਨੀਮ ਰਖਾਈ, ਗਿਆਨ ਧਿਆਨ ਪੂਰਨ ਪਰਮੇਸ਼ਰ, ਹਰ ਹਰ ਕਥਾ ਨਿਤ ਸੁਣੀਏ ਰਾਮ, ਅਨਹਦ ਚੋਜ ਭਗਤ ਭਵ ਭੰਜਨ, ਅਨਹਦ ਵਾਜੇ ਸੁਣੀਏ ਰਾਮ, ਅਨਹਦ ਚਣਕਾਰੇ ਤਤ ਵਿਚਾਰੇ, ਸੰਤ ਗੋਸ਼ਟ ਨਿਤ ਹੋਵੇ, ਹਰ ਨਾਮ ਰਾਧੇ ਮੈਲ ਸਭ ਕੱਟੇ, ਕਿਲ ਵਿਖ ਸਗਲੇ ਖੋਵੇ, ਤਹਿ ਜਨਮ ਨਾ ਮਰਨਾ ਅਮਰ ਜਾਣਾ, ਬੋਹ ਨਾ ਪਾਈਏ ਜੋਨੀਏ, ਨਾਨਕ ਗੁਰ ਪਰਮੇਸ਼ਰ ਪਾਇਆ, ਜਿਸ ਪ੍ਰਸਾਦ ਇਛ ਪੁੰਨੀਏ, ਸੂਈ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ, ਤਰ ਸੁਹਾਵੀ ਤਾਰ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਅੰਮ੍ਰਿਤ ਜਲ ਛਾਇਆ ਪੂਰਨ ਕਾਲ ਸੁਖਰਾਇਆ, ਸਗਲ ਮਨੋਰਥ ਪੂਰੇ, ਜੈ ਜੈ ਕਰ ਪਿਆ ਜਗ ਅੰਤਰ, ਲਾਥੇ ਸਗਲ ਸੂਰੇ, ਪੂਰਨ ਪੁਰਖ ਚਿੱਤ ਬਨਾਸੀ, ਜਸ ਵੇਦ ਪੁਰਾਣੀ ਗਾਇਆ, ਆਪਣਾ ਬਿਦ ਰੱਖਿਆ ਪਰਮੇਸ਼ਰ, ਨਾਨਕ ਨਾਮ ਤੇ ਆਇਆ ਨਾਮ ਨਿਧ ਸਿੱਧ ਰਿੱਧ ਦੀਨੇ, ਕਰਤੇ ਤੋਟ ਨਾ ਕਾ ਆਵੇ ਕਾਈ ਰਾਮ, ਖਾਤ ਖਰਚਿਤ ਨਿਸ਼ਚਿਤ ਸੁਖ ਪਾਇਆ, ਕਰਤੇ ਕੀ ਦਾਸ ਵਾਈ ਰਾਮ, ਦਾਸ ਵਾਈ ਨਿਖੁੱਟ ਨ ਜਾਈ, ਅੰਤਰ ਜਾਮੀ ਪਾਇਆ, ਕੋਟ ਵਿਘਨ ਸਗਲੇ ਉੱਠ ਨਾਠੇ, ਦੁੱਖ ਨਾ ਨੇੜੇ ਆਇਆ, ਸ਼ਾਂਤ ਸਹਿਜ ਆਨੰਦ ਘਨੇਰੇ, ਬਿਨਸੀ ਭੁਖ ਸਵਾਈ, ਨਾਨਕ ਗੁਣ ਗਾਵੇ ਸਵਾਮੀ ਕੇ, ਆਚਾ ਜਿਸ ਵਡਿਆਈ ਰਾਮ, ਜਿਸ ਕਾ ਕਾਜ ਤਿਨਹੀਂ ਕੀਆ, ਮਾਨਸ ਕਿਆ ਵਿਚਾਰਾ ਰਾਮ, ਭਗ ਸੋਹਣ ਆ ਕੇ ਗੁਣ ਗਾਵੇ, ਸਦਾ ਕਰੇ ਜੈਕਾਰਾ ਰਾਮ, ਗੁਣ ਗਾਏ ਗੋਬਿੰਦ ਅਨੰਦ ਉਪਜੇ, ਆਨੰਦ ਉਪਜੇ, ਸਾਧ ਸੰਗਤ ਸੰਗ ਬਣੀ, ਜਿਨ ਉਦਮ ਕੀਆ ਤਾਲ ਕੇਰਾ, ਜਿਸਕੀ ਉਪਮਾ ਕਿਆ ਗਨੀ, ਹਰ ਸਰ ਤੀਰਥ ਪੁੰਨ ਕਿਰਿਆ, ਮਹਾਂ ਨਿਰਮਲ ਚਾਰਾ, ਪਤਿਤ ਪਾਵਨ ਬਿਰਧ ਸਵਾਮੀ, ਨਾਨਕ ਸ਼ਬਦ ਆਧਾਰਾ, ਗੁਣ ਨਿਧਾਨ ਮੇਰਾ ਪ੍ਰਭਕਰਤਾ, ਉਸ ਕੌਣ ਕਰੀਜੇ ਰਾਮ, ਸੰਤਾਂ ਕੀ ਬੇਨੰਤੀ ਸਵਾਮੀ, ਨਾਮ ਮਹਾਰਸ ਦੀਜੇ ਰਾਮ, ਨਾਮ ਦੀਜੇ ਦਾਨ ਕੀਜੇ, ਵਿਸਰ ਨਾਹੀਂ ਇੱਥੇ ਕਿਨੇ, ਗੁਣ ਗੋਪਾਲ ਉੱਚਰ ਰਸਨਾ, ਸਦਾ ਗਾਈਏ ਆਂਜਨੋ, ਜਿਸ ਪ੍ਰੀਤ ਲਾਗੀ ਨਾਮ ਸੇਤੀ, ਮਨ ਤਨ ਅੰਮ੍ਰਿਤ ਬੀਜੇ, ਬਿਨਵੰਤ ਨਾਨਕੇ ਚਿਪੁੰਨੀ, ਭੇਖ ਦਰਸ਼ਨ ਜੀਜੇ, ਰਾਗ ਸੂਹੀ ਮਹੱਲਾ ਪੰਜਵਾਂ, ਸੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ, ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਹੋ ਸੰਭਲ ਥੱਕੀ ਜੀ, ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲਣਾ ਜਾਣੇ ਪੂਰਨ ਭਗਵਾਨੇ, ਉਗਣ ਕੋ ਨਾ ਚਿਤਾਰੇ, ਪਤਿਤ ਪਾਵਨ ਹਰ ਬਿਰਧ ਸਦਾਏ, ਇੱਕ ਤਿੰਨੇ ਭੰਨੇ ਕਾਲੇ, ਘਟ ਘਟ ਵਾਸੀ ਸਰਨ ਵਾਸੀ, ਨੇਰੇ ਹੀ ਤੇ ਨੇਰਾ, ਨਾਨਕ ਦਾਸ ਸਦਾ ਸਰਨਾਗਤ, ਹਰ ਅਮਰਤ ਸੱਜਣ ਮੇਰਾ, ਓਂ ਬਿਸਮ ਭਈ ਜੀ ਹਰ ਦਰਸ਼ਨ ਦੇ ਕਪਾਰਾ, ਮੇਰਾ ਸੁੰਦਰ ਸਵਾਮੀ ਜੀ ਹੋ ਚਰਨ ਕਮਲ ਭਗ ਸਾਰਾ, ਪ੍ਰਾਪਿਖਤ ਜੀਵਾਂ ਠੰਡੀ ਥੀਵਾਂ, ਤਿਸ ਜੇ ਵਡਾ ਬੰਨਾ ਕੋਈ, ਆਦਿ ਅੰਤ ਸਮਾਧ ਪ੍ਰਭ ਰਵਿਆ, ਜਲ ਥਲ ਮਹੀਆ ਸੋਈ, ਚਰਨ ਕਮਲ ਜਪ ਸਾਗਰ ਧਰਿਆ, ਪਰ ਜਲ ਉਤਰੇ ਪਾਰਾ, ਨਾਨਕ ਸੰਪੂਰਨ ਪਰਮੇਸ਼ਰ ਤੇਰਾ ਅੰਤ ਨਾ ਪਾਰਾ ਵਾਰਾ, ਹੋ ਨਿਤ ਨਾ ਛੋਡਾਂ ਜੀ, ਹਰ ਪ੍ਰੀਤਮ ਪ੍ਰਾਣ ਅਧਾਰੋ, ਗੁਰ ਸਤਿਗੁਰ ਕਿਹਾ ਜੀ, ਸਾਚਾ ਗਮ ਵਿਚਾਰੋ, ਮੈਂ ਸਾਧੂ ਦੀਨਾ ਤਾਨਾ, ਨਾਮ ਲੀਨਾ ਜਨਮ ਦੁਖ ਨਾਠੇ, ਸਹਿਜ ਸੁਖ ਆਨੰਦ ਘਨੇਰੇ, ਹੋਮੇ ਦਿਨ ਕੀ ਗਾਠੇ, ਸਾਬ ਕੇ ਮਦ ਸਭ ਹੁੰਦੇ ਬਾਹਰ, ਰਾਗ ਰੋਕ ਤੇ ਨਿਆਰੋ, ਨਾਨਕ ਦਾਸ ਗੋਬਿੰਦ ਸਰਨਾਈ, ਹਰ ਪ੍ਰੀਤ ਮਨੀ ਸੁਧਾਰੋ, ਮੈਂ ਖੋਜਤ ਖੋਜਤ ਜੀ, ਹਰ ਨਿਰ ਨਹਿ ਚਲ ਸੋ ਕਰ ਪਾਇਆ, ਸਭ ਧਰੂ ਜਿੱਠੇ ਜੀਓ, ਤਾਂ ਚਰਨ ਕਮਲ ਚਿਤ ਲਾਇਆ, ਸਭ ਮਨਾਸੀ ਹੋ ਤਿਸ ਕੀ ਦਾਸੀ, ਮਰੇ ਨਾ ਆਵੇ ਜਾਏ, ਧਰਮ ਅਰਥ ਕਾਮ ਸਭ ਪੂਰਨ, ਮਨ ਚਿੰਦੀ ਸਜਾਏ, ਸਤਿ ਸਿਮਰਤ ਗੁਣ ਗਾਵੇ ਕਰਤੇ, ਸਿੱਧ ਸਾਧਕ ਮੁੰਜਨ ਧਿਆਇਆ, ਨਾਨਕ ਸਨ ਕਿਰਪਾ ਨਿਧਰ ਸਵਾਮੀ, ਬਟ ਭਾਗੀ ਹਰ ਹਰ ਗਾਇਆ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਰਾਗ ਸੂਈ ਤੀ ਸਲੋਕਾਂ ਨਾਲ ਮਹੱਲਾ ਤੀਜਾ, ਸਲੋਕ ਮਹੱਲਾ ਤੀਜਾ, ਸੂਏ ਵੇ ਸੁਹਾਗਣੀ ਪਾੜ ਫਿਰ ਰਾਵਣ ਜਾਏ, ਫਿਰ ਛੋਡਿਆ ਕਰੇ ਆਪਣੇ ਮੋਹੀ ਦੂਜੇ ਪਾਏ, ਮਿੱਠਾ ਕਰਕੇ ਖਾਇਆ ਬਹੁਤ ਸਾਧੋ ਵਧਿਆ ਰੋਗ, ਸੁਧ ਪਧਾਰਨਾ ਹਾਰ ਛੋਡਿਆ ਫਿਰ ਲੱਗਾ ਜਾਏ ਬਜੋਗ, ਗਰਮੁਖ ਹੋਵੇ ਸੋ ਪਲਟਿਆ ਰਾਤੀ, ਹਰ ਰਾਤੀ ਸਿਆਲ ਸਿਗਾਰ, ਸਹਿਜ ਸੱਚ ਫਿਰ ਰਾਵਿਆ, ਹਰਨਾਮਾ ਉਤਾਰ ਅੱਗਿਆ ਕਰੀ ਸਦਾ ਸੁਹਾਗਣ, ਆਪ ਮੇਰੀ ਕਰਤਾਰ, ਅਨੰਤ ਫਿਰ ਰਾਵਿਆ ਹਰ ਸੱਚਾ ਸਦਾ ਸੁਹਾਗਣ ਨਾਰ, ਮਹੱਲਾ ਤੀਜਾ ਸਵਾਈਏ ਨਿਮਾਣੀਏ, ਸੋ ਸੋ ਸਹੁ ਸਦਾ ਸੰਭਾਲ, ਨਾਨਕ ਜਨਮ ਸਵਾਰੇ ਆਪਣਾ, ਕੁਲਪੀ ਛੁੱਟੀ ਨਾਲ ਪੌੜੀ ਆਪੇ ਤਖਤ ਰਚਾਇਨ, ਖਾਸ ਪਸਾਲਾ ਹੋਵੇ ਧਰਤੀ ਸਾਜੇ, ਸੱਚੀ ਧਰਮਸਾਲਾ ਆਪ ਪਾਇਕ ਪਾਇੰਦਾ, ਸੱਚੇ ਦੀਨ ਦਿਆਲਾ ਸਭਨਾਂ ਵਿੱਚ ਸਵਾਏਂਦਾ, ਤੇਰਾ ਹੁਕਮ ਨਿਰਾਲਾ ਆਪੇ ਆਪ ਵਰਤਦਾ ਆਪੇ ਪ੍ਰਤ ਪਾਲਾ, ਸਲੋਕ ਮਹੱਲਾ ਤੀਜਾ, ਸਹੁ ਬਤਾ ਸੁਹਾਗਣ ਜਾਮਣ ਦੇ ਸੱਚ ਨਾਉ, ਸਤਿਗੁਰੇ ਆਪਣਾ ਮਨਾਏ ਲੈ ਰੂਪ ਚੜੀ ਤਾਂ ਗਿਲਾ ਦੂਜਾ ਨਾ ਹੀ ਥਾਉ, ਐਸਾ ਸਿਗਾਰ ਬਣਾਏ ਤੂੰ ਮੈਲਾ ਕਦੇ ਨਾ ਹੋਵੀ, ਐਨ ਸਲਾਗੇ ਭਾਓ, ਨਾਨਕ ਸੁਹਾਗਣ ਕਾ ਕਿਆ ਚੇਨ ਹੈ, ਅੰਦਰ ਸੱਚਮੁਖ ਉਜਲਾ ਸਖਵੀਂ ਮਾਏ ਸਮਾਏ ਮਹਲਾ ਤੀਜਾ ਲੋਕਾਂ ਵੇ ਹਾਂ ਸੋ ਵੀ ਸੁਹਾ ਵੇਸ ਕਰੀ ਵੇਸਕੀ ਸੋ ਨਜ ਪਾਈਏ ਕਰ ਕਰ ਵੇਸ ਕਰੀ ਨਾਨਕ ਜਿਨੀ ਸੋ ਪਾਇਆ ਜਿਨੀ ਗੁਰ ਕੀ ਸਿੱਖ ਸੁਣੀ ਜੋ ਸਿਖ ਭਾਵੇ ਸੋ ਤੀਏ ਇਨ ਵਿਦ ਕੰਤ ਮਿਲੀ ਹੀ ਪੌੜੀ
1: ਗੋਵਿੰਦ ਸੰਸਾਰਾ ਤੇਰਾ ਹੁਕਮ ਨਾ ਜਾਪੀ ਕੇ ਤੇਰਾ ਸੱਚੇ ਲਖ ਪਾਰਾ ਇੱਕ ਨਾ ਨੂੰ ਤੂੰ ਮਿਲੋ ਗੁਰੂ ਸ਼ਬਦ ਵਿਚਾਰਾ ਸੱਚ ਰਤੇ ਸੀ ਨਿਰਮਲੇ ਹੋਮੇ ਸੱਚ ਵਿਕਾਰਾ ਜਿਸ ਤੋਂ ਮਿਲੇ ਸੋ ਤੁਧ ਮਿਲੇ ਸੋ ਇਸ ਪਿਆਰਾ ਸ਼ਲੋਕ ਮਹਲਾ ਤੀਜਾ ਸੁਹੇ ਸੁਹਾ ਸਭ ਸੰਸਾਰ ਹੈ ਜਿਨ ਦੁਰਮਤ ਦੂਜਾ ਪਾਓ ਖਿਨਮੇ ਝੂਠ ਸਭ ਦਿਨ ਸਜਾਏ ਜਿਉਂ ਟਿਕੇ ਨਾ ਬਿਰਕੀ ਛਾਉਂ ਗੁਰਮੁਖ ਲਾਲੋ ਲਾਲ ਹੈ ਜਿਉ ਰੰਗ ਮੈਂ ਜੀਠੇ ਸੇ ਚੜਾਉਂ ਉਲਟੀ ਸਖਤ ਸਿਵੇਂ ਕਰਾਈ ਮਨ ਵਸਿਆ ਹਰ ਅੰਮ੍ਰਿਤ ਨਾਉਂ ਨਾਨਕ ਬਲਿਹਾਰੀ ਗੁਰ ਆਪਣੇ ਜਿਤ ਮਿਲੀਏ ਹਰ ਗੁਣ ਗਾਉਂ ਮਹੱਲਾ ਤੀਜਾ ਸੁਹਾ ਰੰਗ ਵਿਕਾਰ ਹੈ ਕੰਤ ਨ ਪਾਇਆ ਜਾਏ ਇਸ ਲਹਿੰਦੇ ਬਿਲਮ ਨਾ ਹੋਵੀ ਰਨ ਬੈਠੀ ਦੂਜੇ ਪਾਏ ਮੁੰਦੇ ਆਣੀ ਦੁਮਣੀ ਸੂਹੇ ਵੇਸ ਲਵਾਏ ਸ਼ਬਦ ਸੱਚੇ ਰੰਗ ਲਾਲ ਕਰ ਪੈ ਪਾਏ ਸ਼ਿੰਗਾਰ ਬਣਾਏ ਨਾਨਕ ਸਦਾ ਸੁਆਗਣ ਜੇ ਚੱਲਣ ਸਤਿਗੁਰ ਪਾਏ ਪੌੜੀ ਆਪੇ ਆਪ ਪਾਇਨ ਆਪ ਕੀਮਤ ਪਾਈ ਤਿਸਦਾ ਅੰਤ ਨਾ ਜਾਪੀ ਗੁਰ ਸ਼ਬਦ ਬੁਝਾਈ ਮਾਇਆ ਮੋਗਵਾਰ ਹੈ ਦੂਜੇ ਪਰਮਾਈ ਮਨਮੁਖ ਠੌਰ ਨ ਪਾਈਨ ਫਿਰ ਆਵੇ ਜਾਈ ਜੋਤਿਸ ਭਾਵੇ ਸੋ ਥੀਏ ਸਭ ਸਵੇਰੇ ਜਾਈ ਸਲੋਕ ਮਹਲਾ ਤੀਜਾ ਸੂਹੇ ਵੇਸ ਕਾਮਣ ਕੁਲਖਣੀ ਜੋ ਪ੍ਰਭ ਛੋੜ ਪਰ ਪੁਰਖ ਧਰੇ ਪਿਆਰ ਉਸ ਸੀਲ ਨਾ ਸੰਜਮ ਸਦਾ ਝੂਠ ਬੋਲੇ ਮਨਮੁਖ ਕਰਮ ਖੁਵਾਰ ਜਿਸ ਪੂਰਬ ਹੋਵੇ ਲਿਖਿਆ ਤੇ ਸਤਿਗੁਰੂ ਮਿਲੇ ਪਤਾਰ ਸੁਹਾ ਵੇਸ ਸਭ ਤਾਰ ਤਰੇ ਗਲ ਪਹਿਰੇ ਕਿ ਮਾਂ ਸ਼ਿੰਗਾਰ ਪਈਏ ਸਹੁਰੇ ਬਹੁ ਸੋਭਾ ਪਾਏ ਤਿਸ ਪੂਜ ਕਰੇ ਸਭ ਸੰਸਾਰ ਉਸ ਰਲਾਈ ਕਿਸੇ ਦੀ ਨਾ ਰਲੇ ਜਿਸ ਰਾਵੇ ਸਿਰਜਨਹਾਰ ਨਾਨਕ ਗੁਰਮੁਖ ਸਦਾ ਸੁਆਗਣੀ ਜਿਸ ਵਿਨਾਸੀ ਪੁਰਖ ਪਰਤਾਰ ਮਹੱਲਾ ਪਹਿਲਾ ਸੂਹਾ ਰੰਗ ਸੁਪਨੇ ਨੀਤੀ ਬਿਨਤਾਗੇ ਗਲਹਾਰ ਸੱਚਾ ਰੰਗ ਮਜੀਦ ਕਾ ਗੁਰਮੁਖ ਬ੍ਰਹਮ ਵਿਚਾਰ ਨਾਨਕ ਪ੍ਰੇਮ ਮਹਾਰਸੀ ਸਭ ਬੁਰਿਆਈਆਂ ਛਾਰ ਪੌੜੀ ਇਹੋ ਜਗ ਆਪ ਪਾਇਨ ਕਰ ਚੋਜ ਵਿਡਾਨ ਪੰਚ ਧਾਤ ਵਿੱਚ ਪਾਇਨ ਮੋਹ ਝੂਠ ਗਵਾਨ ਆਵੇ ਜਾਏ ਪਵਾਈਏ ਮਨਮੁਖ ਗਿਆਨ ਇੱਕ ਨਾ ਆਪ ਬੁਝਾਇਨ ਗੁਰਮੁਖ ਹਰ ਗਿਆਨ ਭਗਤ ਗਜਾਨਾ ਬਖਸ਼ਣ ਹਰ ਨਾਮ ਨਿਧਾਨ ਸਲੋਕ ਮਹੱਲਾ ਤੀਜਾ ਸੂਹੇ ਸੁਹਾ ਵੇਸ ਛੱਡ ਤੂੰ ਤਾਂ ਫਿਰ ਲੱਗੀ ਪਿਆਰ ਸੂਹੇ ਵੇਸ ਫਿਰ ਕਿਨੇ ਨਾ ਪਾਇਓ ਮਨਮੁਖ ਦੱਜ ਗਵਾਰ ਸਤਿਗੁਰੂ ਮਿਲੀ ਸੁਹਾ ਵੇਸ ਗਿਆ ਹੋਮੇ ਵਿੱਚੋਂ ਮਾਰ ਮਨ ਤਨ ਰਤਾ ਲਾਲ ਹੋਆ ਰਸਨਾ ਰਤੀ ਗੁਣਸਾਰ ਸਦਾ ਸੁਹਾਗਣ ਸ਼ਬਦ ਮਨ ਪੈ ਪਾਏ ਕਰੇ ਸ਼ਿੰਗਾਰ ਨਾਨਕ ਕਰਮੀ ਮਹਿਲ ਪਾਇਆ ਫਿਰ ਰਾਖਿਆ ਉਰਦਾਰ ਮਹੱਲਾ ਤੀਜਾ ਮੁੰਡੇ ਸੁਹਾ ਪਰ ਹਰੋ ਲਾਲ ਕਰੋ ਸ਼ਿੰਗਾਰ ਆਵਣ ਜਾਣਾ ਵਿਸਰੇ ਗੁਰ ਸ਼ਬਦੀ ਵਿਚਾਰ ਮੁੰਦ ਸੁਹਾਵੀ ਸੋਹਣੀ ਜਿਸ ਘਰ ਸਹਿਜ ਪਤਾਰ ਨਾਨਕ ਸਾ ਧਨ ਰਾਵੀਏ ਰਾਵੇ ਰਾਵਣ ਹਾਰ ਪੌੜੀ ਮੋਹ ਕੂੜ ਕਟੰਬ ਹੈ ਮਨਮੁਖ ਮੁਗਦਰਤਾ ਹਮੇ ਮੇਰਾ ਕਰਮ ਏ ਕਿਸ ਸਾਥ ਨਾ ਲਿੱਤਾ ਸਿਰੇ ਉੱਪਰ ਜਮਕਾਲ ਨਾ ਸੁੱਜੀ ਦੂਜੇ ਪਰਮਿਤਾ ਫਿਰ ਵੇਲਾ ਹੱਥ ਨਾ ਵੀ ਜਮਕਾਲ ਵਸ ਕੀਤਾ ਜਿਹਾ ਤੁਰ ਲਿਖ ਪਾਇਨ ਤੇ ਕਰਮ ਕਮਿਤਾ ਸਲੋਕ ਮਹਲਾ ਤੀਜਾ ਸਤੀਆਂ ਇਹ ਨਾਥੀਨ ਜੋ ਮੜੀਆਂ ਲੰਗ ਜਲਨ ਨਾਨਕ ਸਤੀਆਂ ਜਾਣੀਏ ਜੇ ਵਿਹੇ ਚੋਟ ਮਰਨ ਮਹੱਲਾ ਤੀਜਾ ਪੀ ਸੋ ਸਤੀਆਂ ਜਾਣੀਏ ਸੀਲ ਸੰਤੋਖ ਰਹਨ ਸੇਵਨ ਸਾਈਂ ਆਪਣਾ ਨਿਤ ਉੱਠ ਸੰਭਾਲੀਏ ਮਹੱਲਾ ਤੀਜਾ ਕੰਤਾਂ ਨਾਲ ਮਹੇਲੀਆਂ ਸੇਤੀ ਅੱਗ ਜਲਾਹੇ ਜੇ ਜਾਣੇ ਫਿਰ ਆਪਣਾ ਤਾਂ ਤਨ ਦੁੱਖ ਸਹਾਏ ਨਾਨਕ ਕੰਤ ਨ ਜਾਣੀ ਸੇ ਕਿਉਂ ਅੰਗ ਜਲਾਏ ਭਾਵੇ ਜੀਓ ਕੇ ਮਰੋਂ ਦੂਰੋਂ ਹੀ ਭੱਜ ਜਾਏ ਪੌੜੀ ਤੁਧ ਦੁੱਖ ਸੁਖ ਨਾਲ ਪਾਇਆ ਲੇਖ ਕਰਤੇ ਲਿਖਿਆ ਨਾਵੇਂ ਜੀਵਡ ਹੋਰ ਦਾਤ ਨਾਹੀਂ ਤਿਸ ਰੂਪ ਨਾ ਰਿਖਿਆ ਨਾਮ ਅਕੁੱਟ ਨਿਧਾਨ ਹੈ ਗੁਰਮੁਖ ਮਨ ਵਸਿਆ ਕਰ ਕਿਰਪਾ ਨਾਮ ਦੇਵਤੀ ਫਿਰ ਲੇਖ ਨਾ ਲਿਖਿਆ ਸੇਵਕ ਪਾਏ ਸੇ ਜਨ ਮਿਲੇ ਜਿਨ ਹਰ ਜਪ ਜਪਿਆ ਸਲੋਕ ਮਹਲਾ ਦੂਜਾ ਜਿਨੀ ਚੱਲਣ ਜਾਣਿਆ ਸੇ ਕਿਉਂ ਕਰੇ ਵਿਥਾਰ ਚੱਲਣ ਸਾਰ ਨਾ ਜਾਣਨੀ ਕਾਜ ਸੁਹਾਰਨ ਹਾਲ ਮਹੱਲਾ ਦੂਜਾ ਰਾਤ ਕਾਰਨ ਤਨ ਸੰਚੀਏ ਭਲਕੇ ਚੱਲਣ ਹੋਏ ਨਾਨਕ ਨਾਲ ਨਾ ਚੱਲੀ ਫਿਰ ਪਛਤਾਵਾ ਹੋਏ ਮਹੱਲਾ ਦੂਜਾ ਬੱਦਾ ਚੱਟੀ ਜੋ ਪਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀਏ ਨਾਨਕ ਕਾਜ ਸਾਰ ਮਹੱਲਾ ਦੂਜਾ ਮਨ ਹੱਠ ਤਰਫ ਨਾ ਜਿਪੀ ਜੇ ਬਹੁਤਾ ਕਾਲੇ ਤਰਫ ਜਿਨੇ ਸਤ ਪਾਉਂਦੇ ਜਨ ਨਾਨਕ ਸ਼ਬਦ ਵਿਚਾਰੇ ਪੌੜੀ ਕਰਤੇ ਕਾਰਨ ਜਿਨ ਕੀਆ ਸੋ ਜਾਣੇ ਸੋਈ ਆਪੇ ਸ੍ਰੇਸ਼ਟ ਉਪਾਇਨ ਆਪੇ ਫੁਨਗੋਈ ਜੁਗ ਚਾਰੇ ਸਭ ਕੇਵ ਥਕੀ ਜੁਗ ਚਾਰੇ ਸਭ ਭਗਤ ਕੀ ਕਿਨ ਕੀਮਤ ਹੋਈ ਸਤਿਗੁਰ ਏਕ ਵਿਖਾਲਿਆ ਮਨ ਤਨ ਸੁਖ ਹੋਈ ਗੁਰਮੁਖ ਸਦਾ ਸਲਾਹੀਏ ਕਰਤਾ ਕਰੇ ਸੋ ਹੋਈ ਸਲੋਕ ਮਹੱਲਾ ਦੂਜਾ ਜਿਨਾ ਭਾਉ ਤੇ ਨਾਹੀ ਭਉ ਮੁਚ ਭਉ ਨਿਭਾਹੇ ਨਾਨਕ ਇਹ ਪਟੰਤਰਾ ਤੇ ਦੀਵਾਨ ਗਵਾਹੇ ਮਹੱਲਾ ਦੂਜਾ ਤੁਰਦੇ ਕੋ ਤੁਰਦਾ ਮਿਲੇ ਉੜਦੇ ਕੋ ਉੜਦਾ ਜੀਵਤੇ ਕੋ ਜੀਵਤਾ ਮਿਲੇ ਮੂਏ ਕੋ ਮੂਆ ਨਾਨਕ ਸੋ ਸਲਾਹੀਏ ਜਿਨ ਕਾਰਨ ਕੀ ਆ ਪੌੜੀ ਸੱਚ ਧਿਆਨ ਸੇ ਸੱਚੇ ਗੁਰ ਸ਼ਬਦ ਵਿਚਾਰੀ ਹੁਮੇ ਮਾਰ ਮਨ ਨਿਰਮਲਾ ਹਰਨਾਮ ਉਰਤਾਰੀ ਕੋਠੇ ਮੰਡਪ ਮਾੜੀਆਂ ਲੱਗ ਪਏ ਗਵਾਰੀ ਜਿਨ ਕੀ ਤਿਸੇ ਨਾ ਜਾਣਨੀ ਮਨਮੁਖ ਗਵਾਰੀ ਜਿਸੇ ਬੁਜਾਏ ਸੋ ਬੁਸੀ ਸੱਚਿਆ ਕਿਆ ਜੰਤ ਵਿਚਾਰੀ ਸਲੋਕ ਮਹਲਾ ਤੀਜਾ ਕਾਮਣ ਤੋਂ ਸ਼ਿੰਗਾਰ ਕਰ ਜਾਂ ਪਹਿਲਾ ਕੰਤ ਮਨਾਏ ਮਤ ਤੀਜੇ ਕੰਤ ਨਾਵੀਂ ਐਵੇਂ ਵਰਥਾ ਜਾਏ ਕਾਮਣ ਫਿਰ ਮਨ ਮਾਨਿਆ ਤੋ ਬਣਿਆ ਸ਼ਿੰਗਾਰ ਕੀਆ ਤੋਂ ਪਰਮਾਣੇ ਜਾਂ ਸੋ ਧਰੀ ਪਿਆਰ ਪਉ ਸ਼ਿੰਗਾਰ ਤੇ ਬੋਲ ਰਸ ਭੋਜਨ ਪਾਉ ਕਰੇ ਤਨ ਮਨ ਸੌਂਪੇ ਕੰਤ ਕੋ ਤੋ ਨਾਨਕ ਭੋਗ ਕਰੇ ਮਹਲਾ ਤੀਜਾ ਕਾਜਲ ਫੂਲ ਤੰਬੂਲ ਰਸ ਲੈ ਤਨ ਕੀਆ ਸ਼ਿੰਗਾਰ ਸੇਜੇ ਕੰਤ ਨਾਇਓ ਐਵੇਂ ਪਿਆ ਵਿਕਾਰ ਮਹੱਲਾ ਤੀਜਾ ਤਨ ਫਿਰ ਇਹ ਨਾਖੀਨ ਬਹਿਨ ਇਕੱਠੇ ਹੋਏ ਇੱਕ ਜੋਤ ਦੋਵੇਂ ਮੂਰਤੀ ਤਨ ਫਿਰ ਕਹੀਏ ਸੋਏ ਪੌੜੀ ਭੈ ਬਿਨ ਭਗਤ ਨੋ ਵੀ ਨਾਮ ਨਾ ਲੱਗੇ ਪਿਆਰ ਸਤਿਗੁਰੂ ਮਿਲੇ ਪਾਉ ਪਜੇ ਭੈ ਪਾਏ ਰੰਗ ਸਵਾਰ ਤਨ ਮਨ ਰਤ ਰੰਗ ਸਿਉਂ ਹੋਮੇ ਕ੍ਰਿਸ਼ਨਾ ਮਾਰ ਮਨ ਤਨ ਨਿਰਮਲ ਅਤ ਸੋਹਣਾ ਪੇਟਿਆ ਕ੍ਰਿਸ਼ਨ ਮੁਰਾਰ ਭਉ ਭਾਉ ਸਭ ਤਿਸਦਾ ਸੋ ਸੱਚ ਵਰਤੇ ਸੰਸਾਰ ਸਲੋਕ ਮਹੱਲਾ ਪਹਿਲਾ ਵਾਹ ਖਸਮ ਤੂੰ ਵਾਹ ਜਿਨ ਰਚ ਰਚਨਾ ਹਮ ਕੀਏ ਸਾਗਰ ਲਹਿਰ ਸਮੁੰਦਰ ਸਰ ਵੀਲ ਵਰਸ ਵਰਾਹੋ ਆਪ ਖੜੋਵੇ ਆਪ ਕਰ ਆਪਣੇ ਅਪਾਹੋ ਗੁਰਮੁਖ ਸੇਵਾ ਥਾਈ ਪਵੇ ਮਨ ਮਨ ਤੱਟ ਕਮਾਹੋ ਮਸਕਤ ਲਹੋ ਮਜੂਰੀਆਂ ਮੰਗ ਮੰਗ ਖਸਮੰਦ ਰਾਹੋ ਨਾਨਕ ਪੁਰ ਦਰ ਵੇ ਪਰਵਾਹ ਤੋ ਦਰ ਊਣਾ ਨਾਏ ਕੋ ਸੱਚਾ ਵੇ ਪਰਵਾਹ ਮਹੱਲਾ ਪਹਿਲਾ ਉੱਜਲ ਮੋਤੀ ਸੋਹਣੇ ਰਤਨਾਂ ਨਾਲ ਜੁੜਨ ਤਿੰਨ ਜਰ ਵੈਰੀ ਨਾਨਕਾ ਜੇ ਬੁੱਢੇ ਥੀਏ ਮਰਨ ਪੌੜੀ ਹਰ ਸਲਾਹੀ ਸਦਾ ਸਦਾ ਤਨ ਮਨ ਸੌਂ ਸਰੀਰ ਗੁਰ ਸ਼ਬਦੀ ਸੱਚ ਪਾਇਆ ਸੱਚਾ ਗੈਰ ਗਬੀਰ ਮਨ ਤਨ ਹਿਰਦੇ ਰਵਰਿਆ ਹਰ ਹੀਰਾ ਹੀਰ ਜਨਮ ਮਨ ਕਾ ਦੁੱਖ ਗਿਆ ਫਿਰ ਪਵੇ ਨਫੀਰ ਨਾਨਕ ਨਾਮ ਸਲਾਏ ਤੋਂ ਹਰ ਗੁਣੀ ਗਹੀਰ ਸਲੋਕ ਮਹੱਲਾ ਪਹਿਲਾ ਨਾਨਕ ਇਹ ਤਨ ਜਾਲ ਜਿਨ ਜਲੀਏ ਨਾਮ ਵਿਸਾਰਿਆ ਭੌਦੀ ਜਾਏ ਪਰਾਲ ਪਿੱਛੇ ਹੱਥ ਨੰਬੜੇ ਤੇ ਤਨਵੰਦੇ ਤਾਲ ਮਹੱਲਾ ਪਹਿਲਾ ਨਾਨਕ ਮਨ ਕੇ ਕੰਮ ਫਿਟਿਆ ਗਣਤ ਨਾ ਵੀ ਕਿਤੀ ਲਹਾਂ ਸਮ ਜਾਂ ਬਖਸ਼ੇ ਤਾਂ ਧੱਕਾ ਨਹੀਂ ਪੌੜੀ ਸੱਚਾ ਅਮਰ ਚਲਾਇਨ ਕਰ ਸਚ ਫੁਰਮਾਣ ਸਦਾ ਨਿਰਮਲ ਰਵਰਿਆ ਸੋ ਪੁਰਖ ਸੁਜਾਣ ਗੁਰਪ੍ਰਸਾਦੀ ਸੇਵੀਏ ਸੱਚ ਸ਼ਬਦ ਨਿਸ਼ਾਨ ਪੂਰਾ ਥੱਟ ਬਣਾਇਆ ਰੰਗ ਗੁਰਮਤ ਮਾਣ ਗਮ ਗੋਚਰ ਲਾਖੇ ਗੁਰਮੁਖ ਹਰ ਜਾਣ ਸਲੋਕ ਮਹੱਲਾ ਪਹਿਲਾ ਨਾਨਕ ਮਦਰਾ ਮਾਲਕਾ ਭੀਤਰ ਧਰਿਆ ਆਣ ਖੋਟੇ ਖਰੇ ਪਾਰਖੀਆਂ ਸਾਹਿਬ ਕੇ ਦੀਵਾਨ ਮਹੱਲਾ ਪਹਿਲਾ ਨਾਵਣ ਝੱਲੇ ਤੀਰਤੀ ਮਨ ਖੋਟੇ ਤਨ ਚੋਰ ਇੱਕ ਭਾਉ ਲੱਥੀ ਨਾਤਿਆਂ ਦੋਵੇਂ ਪਾਚੜੇ ਆਸ ਹੋਰ ਬਾਹਰ ਧੋਤੀ ਤੁਮੜੀ ਅੰਦਰ ਵਿਸ ਨਿਕੋਰ ਸਾਧ ਭਲੇ ਅਣਨਾਤਿਆਂ ਚੋਰ ਦੇ ਚੋਰਾਂ ਚੋਰ ਪੌੜੀ ਆਪੇ ਹੁਕਮ ਚਲਾਈਦਾ, ਜਗ ਧੰਦੇ ਲਾਇਆ ਇੱਕ ਆਪੇ ਹੀ ਆਪ ਲਾਇਨ ਗੁਰ ਤੇ ਸੁਖ ਪਾਇਆ, ਜੈ ਜਿਸ ਇਹ ਮਨ ਧਾਮਦਾ ਗੁਰ ਠਾਕੁਰ ਆਇਆ, ਨਾਵੇਂ ਨੂੰ ਸਭ ਲੋਚਤੀ ਗੁਰਮਤੀ ਪਾਇਆ, ਤੁਰ ਲਿਖਿਆ ਮਿਟ ਨ ਸਕੀਏ ਜੋ ਹਰ ਲਿਖ ਪਾਇਆ, ਸਲੋਕ ਮਹਲਾ ਪਹਿਲਾ ਦੋਵੇਂ ਦੀਵੇਂ ਚੌਦੇ ਹਟਨਾਲੇ ਜੀਤੇ ਜੀਤੇ ਤੇ ਵਣਜਾਰੇ, ਖੁੱਲ੍ਹੇ ਹੱਟ ਹੁਆ ਵਪਾਰ ਜੋ ਪਹੁੰਚੇ ਸੋ ਚਲਣਹਾਰ, ਧਰਮ ਦਲਾਲ ਪਾਏ ਨਿਸ਼ਾਨ ਨਾਨਕ ਨਾਮ ਲਹਾਂ ਪਰਵਾਨ, ਘਰ ਆਏ ਵਜੀ ਵਧਾਈ ਸਤਨਾਮ ਕੀ ਮਿਲੀ ਵਡਿਆਈ। ਮਹਲਾ ਪਹਿਲਾ ਰਾਤੀਓ ਉਨਕਾਲੀਆਂ ਸੁਪੇਂਦਾ ਸੇਵਨ, ਇਹ ਦਿਓ ਬੱਗਾ ਤਪੇਕਣਾ ਕਾਲਿਆ ਕਾਲੇ ਮਨ, ਅੰਧੇ ਅਗਲੀ ਬਾਰੇ ਮੂਰਖ ਅੰਧ ਗਿਆਨ, ਨਾਨਕ ਨਦਰੀ ਵਾਰੇ ਕਵੇ ਨਾ ਪਾਵੇ ਮਾਨ ਪੌੜੀ, ਕਾਇਆ ਕੋਟ ਚਾਇਆ ਹਰ ਸੱਚੇ ਆਪੇ, ਇੱਕ ਦੂਜੇ ਪਾਏ ਖਵਾਇਨ ਹੋਮੇ ਵਿੱਚ ਵਿਆਪੇ, ਇਹੋ ਮਾਨਸ ਜਨਮ ਦਲਮਸਾ ਮਨਮੁਖ ਸੰਤਾਪੇ, ਜਿਸ ਆਪ ਬਜਾਏ ਸੋ ਬੁੱਚੀ ਤਿਸ ਸਤਿਗੁਰੂ ਥਾਪੇ, ਸਭ ਜਗ ਖੇਲ ਰਚਾਇਨ ਸਭ ਵਰਤੇ ਆਪੇ। ਸਲੋਕ ਮਹੱਲਾ ਪਹਿਲਾ। ਚੋਰਾਂ ਯਾਰਾਂ ਰੰਡੀਆਂ ਕੁੱਟਾਨੀਆਂ ਦੀਵਾਨ, ਵਿਦਾਨਾਂ ਕੀ ਦੋਸਤੀ ਵਿਦਾਨਾਂ ਕਾ ਖਾਣਾ, ਸਿਫਤੀ ਸਾਰ ਨਾ ਜਾਣੀ ਸਦਾ ਵਸੇ ਸ਼ੈਤਾਨ, ਗਦੋਂ ਚੰਦਨ ਖਲੋਈਏ ਪੀ ਸਾਹੋ ਸੁਪਾਣ, ਨਾਨਕ ਕੂੜੇ ਕਤੀਏ ਕੂੜਾ ਤਣੀਏ ਤਾਣ, ਕੂੜਾ ਕੱਪੜ ਕਛੀਏ ਕੂੜਾ ਪਹਿਨਣ ਮਾਣ। ਮਹੱਲਾ ਪਹਿਲਾ। ਬਾਂਗਾਂ ਮੁਰਗੂ ਸਿੰਘੀਆਂ ਨਾਲੇ ਮਿਲੀ ਕਲਾਣ, ਇੱਕ ਦਾਤੇ ਇੱਕ ਮੰਗਤੇ ਨਾਮ ਤੇਰਾ ਪਰਵਾਣ, ਨਾਨਕ ਜਿਨੀ ਸੁਣ ਕੇ ਮੰਨਿਆ ਹੋ ਤਿੰਨਾਂ ਵਿੱਚੋਂ ਕਰਵਾਣ, ਪੌੜੀ ਮਾਇਆ ਮੋਹ ਸਭ ਕੂੜ ਹੈ ਕੂੜੇ ਹੋਇਆ ਗਿਆ, ਹੋਮੇ ਝਗੜਾ ਪਾਇਨ ਝਗੜੇ ਜਗਮੋਇਆ, ਗੁਰਮੁਖ ਝਗੜ ਚੁਕਾਇਨ ਇੱਕੋ ਰਵ ਰਿਹਾ, ਸਭ ਆਤਮ ਰਾਮ ਪਛਾਣਿਆ ਪੌਜਲ ਤਰ ਗਿਆ, ਜੋਤ ਸਮਾਣੀ ਜੋਤ ਵਿੱਚ ਹਰ ਨਾਮ ਸਮਾਇਆ। ਸਲੋਕ ਮਹਲਾ ਪਹਿਲਾ। ਸਤਿਗੁਰੂ ਪੀਠਿਆ ਦੇ ਮੈਂ ਤੂੰ ਸਮਰਥ ਤਾਰ, ਹੋਮੇ ਗਰਭ ਨਿਵਾਰੀਏ ਕਾਮ ਕਰੋਧ ਅਹੰਕਾਰ, ਲਾਭ ਲੋਭ ਪਰਜਾਲੀਏ ਨਾਮ ਮਿਲੇ ਆਧਾਰ, ਅਹਿਨਸ ਨਮਤਨ ਨਿਰਮਲਾ ਮਹਿਲਾ ਕਬੂਨ ਹੋਏ, ਨਾਨਕ ਇਹ ਵਿਧ ਛੁਟੀਏ ਨਜ਼ਰ ਤੇਰੀ ਸੁਖ ਹੋਏ। ਮਹਲਾ ਪਹਿਲਾ। ਇੱਕੋ ਕੰਤ ਸਮਾਈਆਂ ਜਿੱਤੀ ਦਰ ਖੜੀਆਂ, ਨਾਨਕ ਕੰਤੇ ਰਤੀਆਂ ਪੁੱਛੋ ਬਾਤੜੀਆਂ। ਮਹੱਲਾ ਪਹਿਲਾ। ਸਭੇ ਕੰਤੇ ਰਤੀਆਂ ਮੈਂ ਦੋਹਾ ਗੁਣ ਕਿੱਤ, ਮੈਂ ਤਾਂ ਉਗਣ ਇਤੜੇ ਖਸਮ ਫੇਰੇ ਚਿੱਤ। ਮਹੱਲਾ ਪਹਿਲਾ। ਹੋ ਬਲਿਹਾਰੀ ਤਿਨਕੋ ਸਿਫਤ ਜਿਨ੍ਹਾਂ ਦੇ ਵਾਤ, ਸਭ ਰਾਤੀ ਸੁਹਾਗਣ ਇੱਕ ਮੈਂ ਦੁਹਾਗਣ ਰਾਤ, ਪੌੜੀ ਦਰ ਮੰਗਤ ਜਾਚੇ ਦਾਨ ਹਰ ਦੀਜੇ ਕਿਰਪਾ ਕਰ, ਗੁਰਮੁਖ ਲਿਓ ਮਲਾਏ ਜਨ ਪਾਵੇ ਨਾਮ ਹਰ, ਅਨ ਹਦ ਸ਼ਬਦ ਵਜਾਏ ਜੋਤੀ ਜੋਤ ਧਰ, ਹਿਰਦੇ ਹਰ ਗੁਣ ਗਾਏ ਜੈ ਜੈ ਸ਼ਬਦ ਹਰ, ਜਗ ਮੈਂ ਵਰਤੇ ਆਪ ਹਰ ਸੇਤੀ ਪ੍ਰੀਤ ਕਰ। ਸਲੋਕ ਮਹਲਾ ਪਹਿਲਾ। ਜਿਨੀ ਨ ਪਾਇਓ ਪ੍ਰੇਮ ਰਸ, ਕੰਤ ਨ ਪਾਇਓ ਸਾਹੋ, ਸੁੰਝੇ ਕਰ ਕਾ ਪਾਉਣਾ ਜਿਉਂ ਆਇਓ ਤਿਉਂ ਜਾਓ। ਮਹਲਾ ਪਹਿਲਾ। ਸੋ ਲਾਮੇ ਤਿਨੀ ਕੇ ਰਾਤੀ ਮਿਲਣ ਸਹੰਸ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ, ਫਿਟ ਬਿਆ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭ ਦੁਸ਼ਮਣ ਹੇਤ, ਪੌੜੀ ਢਾਡੀ ਗੁਣ ਗਾਵੇ ਨਿਤ ਜਨਮ ਸਵਾਰਿਆ, ਗੁਰਮੁਖ ਸੇਵ ਸਲਾਹੇ ਸੱਚਾ ਔਰ ਤਾਰਿਆ, ਘਰ ਦਰ ਪਾਵੇ ਮਹਲ ਨਾਮ ਪਿਆਰਿਆ, ਗੁਰਮੁਖ ਪਾਇਆ ਨਾਮ ਹੋਂ ਗੁਰ ਕੋ ਵਾਰਿਆ, ਤੂੰ ਆਪ ਸਵਾਰੇ ਆਪ ਸਿਰਜਣ ਹਾਰਿਆ। ਸਲੋਕ ਮਹਲਾ ਪਹਿਲਾ। ਦੀਵਾ ਵਲੇ ਅੰਧੇਰਾ ਜਾਏ, ਬੀਤ ਪਾਠ ਮਤ ਪਾਪਾ ਖਾਏ, ਉਗਵੇ ਸੂਰਨਾ ਜਾਪੇ ਚੰਦ, ਜੈ ਗਿਆਨ ਪ੍ਰਗਾਸ ਗਿਆਨ ਮਟੰਦ, ਬੇਦ ਪਾਠ ਸੰਸਾਰ ਕੀ ਕਾਰ, ਪੜ ਪੜ ਪੰਡਿਤ ਕਰੇ ਵਿਚਾਰ, ਬਿਨ ਬੂਝੇ ਸਭ ਹੋਏ ਖੁਆਰ, ਨਾਨਕ ਗੁਰਮੁਖ ਉਤਰ ਸਪਾਰ। ਮਹੱਲਾ ਪਹਿਲਾ। ਸ਼ਬਦੇ ਸਾਧ ਨਾਇਓ ਨਾਮ ਨ ਲੱਗੋ ਪਿਆਰ, ਦੱਸਣਾ ਫਿੱਕਾ ਬੋਲਣਾ ਨਿਤ ਨਿਤ ਹੋਏ ਕੁਵਾਰ, ਨਾਨਕ ਪਏ ਕਿਰਤ ਕਮਾਵਣਾ ਕੋਈ ਨਾ ਮੇਟਣ ਹਾਰ, ਪੌੜੀ ਜੇ ਪ੍ਰਭੂ ਸਲਾਹੇ ਆਪਣਾ ਸੋ ਸੋਭਾ ਪਾਏ, ਹੋਮੇ ਵਿੱਚੋਂ ਦੂਰ ਕਰ ਸੱਚ ਮਨ ਵਸਾਏ, ਸੱਚ ਬਾਣੀ ਗੁਣਚਰੇ ਸੱਚਾ ਸੁਖ ਪਾਏ, ਮੇਲ ਪਿਆਚਰੀ ਵਿਛੁਨੀਆ ਗੁਰ ਪੁਰਖ ਮਿਲਾਏ, ਮਨ ਮਹਿਲਾ ਇਵ ਸੁਧ ਹੈ ਹਰਨਾਮ ਤੇ ਆਏ। ਮਸਲੋਕ ਮਹਲਾ ਪਹਿਲਾ। ਕਾਇਆ ਕੋਮਲ ਫੁੱਲ ਗੁਣ ਨਾਨਕ ਗੁਪਤ ਮਾਲ, ਇੰਨੀ ਫੁੱਲੀ ਰੋ ਕਰੇ ਅਵਰ ਕੇ ਚੂੜੀਆਂ ਡਾਲ ਮਹੱਲਾ ਦੂਜਾ ਨਾਨਕ ਤਿਨਾ ਬਸੰਤ ਹੈ ਜਿਨ ਕਰ ਵਸਿਆ ਕੰਤ ਜਿਨ ਕੇ ਕੰਤ ਦਿਸਾ ਪੁਰੀ ਸੇ ਐਨ ਸਫਰੀ ਜਲੰਤ ਪੌੜੀ ਆਪੇ ਬਖਸ਼ੇ ਦਇਆ ਕਰ ਪੁਰ ਸਤਿਗੁਰੂ ਬਚਨੀ ਅੰਨ ਦਿਨ ਸੇਵੀ ਗੁਣ ਰਵਾਂ ਮਨ ਸੱਚੇ ਚਰਚਨੀ ਪ੍ਰਭੂ ਮੇਰਾ ਬੇਅੰਤ ਹੈ ਅੰਤ ਕਿਨੇ ਨਾ ਲਖਨੀ ਸਤਿਗੁਰ ਚਰਨੀ ਲੱਗਿਆ ਹਰਨਾਮ ਨਿਤ ਜਪਨੀ ਜੋ ਇੱਛੇ ਸੋ ਫਲ ਪਾਈ ਸੀ ਸਭ ਘਰੇ ਵਿੱਚ ਜਸ਼ਨੀ ਸਲੋਕ ਮਹੱਲਾ ਪਹਿਲਾ ਪਹਿਲ ਬਸੰਤ ਦੇ ਆਗਮਨ ਪਹਿਲਾ ਮੌਲਿਓ ਸੋਏ ਜਿਤ ਮੌਲੀਏ ਸਭ ਮੌਲੀਏ ਤਿਸੇ ਨ ਮੌਲਿਓ ਕੋਏ ਮਹੱਲਾ ਦੂਜਾ ਪਹਿਲ ਬਸੰਤ ਆਗਮਨ ਤਿਸਕਾ ਕਰੋ ਵਿਚਾਰ ਨਾਨਕ ਸੋ ਸਲਾਈਏ ਜੇ ਸਭਸੇ ਦੇ ਆਧਾਰ ਮਹੱਲਾ ਦੂਜਾ ਮਿਲੀਏ ਮਿਲਿਆ ਨਾ ਮਿਲੇ ਮਿਲੇ ਮਿਲਿਆ ਜੇ ਹੋਏ ਅੰਤਰਾਤਮੇ ਜੋ ਮਿਲੇ ਮਿਲਿਆ ਕਹੀਏ ਸੋਏ ਪੌੜੀ ਹਰ ਹਰ ਨਾਮ ਸਲਾਈਏ ਸੱਚਕਾਰ ਕਮਾਵੇ ਦੂਜੀ ਕਾਰੇ ਲੱਗਿਆ ਫਿਰ ਜਿਉਂ ਨੀ ਪਾਵੇ ਨਾਮ ਰਤਿਆਂ ਨਾਮ ਪਾਈਏ ਨਾਮੇ ਗੁਣ ਗਾਵੇ ਗੁਰ ਕੇ ਸ਼ਬਦ ਸਲਾਈਏ ਹਰ ਨਾਮ ਸਮਾਵੇ ਸਤਿਗੁਰ ਸੇਵਾ ਸਫਲ ਹੈ ਸੇਵੀਏ ਫਲ ਪਾਵੇ ਸਲੋਕ ਮਹੱਲਾ ਦੂਜਾ ਕਿਸੀ ਕੋਈ ਕੋਈ ਮੁਝ ਨੀ ਮਾਣੀ ਇੱਕ ਤੂੰ ਕਿਉਂ ਨਾ ਮਰੀਜੇ ਰੋਏ ਜਾਂ ਲੱਗ ਚਿੱਤ ਨਾ ਆਵੇਂ ਮਹੱਲਾ ਦੂਜਾ ਜਾਂ ਸੁਖ ਤਾਂ ਸੋਹਰਾਵੀਏ ਦੁੱਖ ਵੀ ਸੰਭਾਲੀਓ ਨਾਨਕ ਕਹੇ ਸਿਆਣੀਏ ਇਉਂ ਕੰਤ ਮਿਲਾਵਾ ਹੋਏ ਪੌੜੀ ਹੋਂ ਕਿਆ ਸਲਾਹੀਏ ਕਿਰਮ ਜੰਤ ਵੱਡੀ ਤੇਰੀ ਵਡਿਆਈ ਤੂੰ ਗਮ ਦਿਆਲ ਗਮ ਹੈ ਆਪ ਲਿਓ ਮਿਲਾਈ ਮੈਂ ਤੁਝ ਬਿਨ ਬੇਲੀ ਕੋ ਨਹੀਂ ਤੂੰ ਅੰਤ ਸਿਖਾਈ ਜੋ ਤੇਰੀ ਸਰਨਾਗਤੀ ਤਿਨ ਲਿਓ ਛਡਾਈ ਨਾਨਕ ਵੇ ਪਰਵਾਹ ਹੈ ਤਿਸ ਤਿਲ ਨਾ ਤਮਾਈ ਰਾਗ ਸੁਹੀ ਬਾਣੀ ਸ੍ਰੀ ਕਬੀਰ ਜੀਓ ਤਥਾ ਸਭਨਾ ਭਗਤਾਂ ਕੀ ਕਬੀਰ

ਜਿਵੇਂ ਨਾਹੀ ਮੈਂ ਕਿਸੇ ਕੀ ਬੋਈ ਐਸਾ ਦੇਣ ਦੁਖਾਲਾ ਹਰ ਕੇ ਲੋਕਾਂ ਮੋਕੋ ਨੀਤ ਦਸੇ ਪਟਵਾਰੀ ਉੱਪਰ ਪੁਜਾ ਕਰ ਮੈਂ ਗੁਰ ਪੇ ਪੁਕਾਰਿਆ ਤਿੰਨ ਤਿੰਨ ਹੋ ਲਿਆ ਵਾਰੀ ਰਹੋ ਨੌ ਡਾਢੀ ਦਸ ਮੁਸਤਾਵੇ ਰਈਏ ਤੇ ਬਸ ਨ ਦੇਹੀ ਡੋਰੀ ਪੂਰੀ ਮਾਪੇ ਨਾਹੀ ਬਹੁ ਵਿਸਟਾ ਲਾ ਲੇਹੀ ਬਿਹਤਰ ਕਰਿਕ ਪੁਰਖ ਸਮਾਇਆ ਉਨ ਦੀਆ ਨਾਮ ਲਿਖਾਈ ਧਰਮ ਰਾਏ ਕਾ ਦਫਤਰ ਸੋਧਿਆ ਬਾਕੀ ਰਿਜਮ ਨਕਾਈ ਸੰਤਾਂ ਕੋ ਮਤ ਕੋਈ ਨਾ।

ਸਹਿਕੀ ਸਾਰ ਸੁਹਾਗਣ ਜਾਣੇ ਤਜਬ ਮਨ ਸੁਫਰਲੀਆਂ ਮਾਨੇ ਤਨ ਮਨ ਦੇਹ ਨਾ ਅੰਤਰ ਰਾਖੇ ਅਵਰਾ ਦੇਖ ਨ ਸੁਨੇ ਪਾਖੇ ਸੋਕਤ ਜਾਣੇ ਪੀਰ ਪਰਾਈ ਜਾਂ ਕੇ ਅੰਤਰ ਦਰਦ ਨ ਪਾਈ ਰਹਾਉ ਦੁਖੀ ਦੁਹਾਗਣ ਦੋਏ ਪਖੇ ਹੀਨੀ ਜਿਨ ਨਾਹੇ ਨਿਰੰਤਰ ਭਗਤ ਨ ਕੀਨੀ ਪੁਰ ਸਲਾਤ ਕਾ ਪੰਥ ਦੇਲਾ ਸੰਗ ਨ ਸਾਥੀ ਗਮ ਨ ਕੇਲਾ ਦੁਖਿਆ ਦਰਦ ਮੰਤਰ ਆਇਆ ਬਹੁਤ ਪਿਆਸ ਜਵਾਬ ਨ ਪਾਇਆ ਕਹਿਰਵ ਦਾ ਸਰਨ ਪ੍ਰਭੂ ਤੇਰੀ ਜੋ ਜਾਣੋ ਤਿਉਂ ਕਰ ਗਤ ਮੇਰੀ ਸੋਹੀ ਜੋ ਦਿਨ ਆਵੇ ਸੋ ਦਿਨ ਜਾਹੀ ਕਰਨਾ ਕੁਛ ਰਹਿਣ ਫਿਰ ਨਾਹੀ ਸੰਗ ਚਲਤ ਹੈ ਹਮ ਵੀ ਚਲਣਾ ਦੂਰ ਗਮਨ ਸਿਰ ਉੱਪਰ।

ਸਬਕਟ ਵਿਤਰ ਹਾਟ ਚਲਾਵੇ, ਕਰ ਬੰਦਗੀ ਛਾੜ ਮੈਂ ਮੇਰਾ, ਹਿਰਦੇ ਨਾਮ ਸਮਾਰ ਸਵੇਰਾ, ਜਨਮ ਸਿਰਾਨੋ ਪੰਥ ਨਾ ਸਵਾਰਾ, ਸਾਂਝ ਭਰੀ ਦੈਨ ਸੰਧਿਆਰਾ, ਕਹਿ ਰਵਿਦਾਸ ਨਿਦਾਨ ਜਵਾਨੇ, ਕੀਰਤ ਸੁਨਾਹੀ ਦੁਨੀਆ ਫਨ ਖਾਨੇ, ਸੂਹੀ ਉੱਚੇ ਮੰਦਰ ਸਾਲ ਰਸੋਈ, ਇੱਕ ਘਰੀ ਫੁਨ ਰਹਿ ਨਾ ਹੋਈ, ਇਹ ਤਨ ਐਸਾ ਜੈਸੇ ਘਾਸ ਕੀ ਕਾਠੀ, ਜਲ ਗਿਓ ਘਾਸ ਰਲ ਗਇਓ ਮਾਟੀ, ਰਹੋ ਭਾਈ ਬੰਦਪ ਕੁਟੁੰਬ ਸਿਹਰਾ, ਉਹ ਵੀ ਲਾਗੇ ਕਾਠ ਸਵੇਰਾ, ਘਰ ਕੀ ਨਾਰ ਰੇ ਤਨ ਲਾਗੀ, ਉਹ ਤੋਂ ਬੂਤ ਬੂਤ ਕਰ ਭਾਗੀ, ਕਹਿ ਰਵਿਦਾਸ ਸਵੇ ਜਗ ਲੁੱਟਿਆ, ਹਮ ਤੋ ਇੱਕ ਰਾਮ ਕਹਿ ਛੁਟਿਆ, ਇੱਕ ਓਂਕਾਰ ਸਤਿਗੁਰੂ ਪ੍ਰਸਾਦ। ਰਾਗ ਸੂਹੀ ਬਾਣੀ ਸ਼ੇਖ।

ਜਾਲੀ ਫਿਰਿਆ ਵੀ ਹੁਣ ਕਤੇ ਸੁਖ ਪਾਏ ਜਾਂ ਹੋਏ ਕਿਰਪਾਲ ਤਾਂ ਪ੍ਰਭੂ ਮਿਲਾਏ ਵਿਧਨ ਖੂਈ ਮੰਦ ਅਕੇਲੀ ਨਾ ਕੋ ਸਾਥੀ ਨਾ ਕੋ ਬੇਲੀ ਕਰ ਕਿਰਪਾ ਪ੍ਰਭੂ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੇਵੰ ਗੁਰ ਪ੍ਰਸਾਦ। ਰਾਗ ਬਿਲਾਵਲ ਮਹੱਲਾ ਪਹਿਲਾ ਚੌਪ ਦੇ ਕਰ ਪਹਿਲਾ। ਤੂੰ ਸੁਲਤਾਨ ਕਹਾ ਮੀਆ ਤੇਰੀ ਕੰਨ ਵਡਾਈ, ਜੋ ਤੂੰ ਦੇ ਸੁਖਾਂ ਸਵਾਮੇ ਮੂਰ ਕਹਿਣਾ ਜਾਈ। ਤੇਰੇ ਗੁਣ ਗਾਵਾਂ ਦੇ ਬਜਾਏ, ਜੈਸੇ ਸੱਚ ਮੇਰੇ ਹੋਰ ਜਾਈ। ਰਹਾਉ ਜੋ ਕੁਛ ਹੁਆ ਸਭ ਕੁਛ ਤੁਝ ਤੇ ਤੇਰੀ ਸਭ ਸੁਣਾਈ। ਤੇਰਾ ਅੰਤ ਨ ਜਾਣਾ ਮੇਰੇ ਸਾਹਿਬ ਇੰਦਰੀ ਕਿਆ ਚੁਰਾਈ। ਕਿਆ ਹੋ ਕਥੀ ਕਥੇ ਕਰ ਦੇਖਾਂ ਮੈਂ ਕਥਨਾ ਕਥਨਾ ਜਾਈ। ਜੋਤ ਦਪਾਵੇ ਸੋਈ ਆਖਾਂ ਤਿਲ ਤੇਰੀ ਵਡਿਆਈ। ਇੱਥੇ ਕੁਕਰੋ ਬੇਗਾਨਾ ਪੌਕਾ ਇਸ ਤੰਤਾਈ। ਭਗਤ ਹੀ ਨਾਨਕ ਜੇ ਹੋਗਾ ਤਾਂ ਖਸਮੇ ਨਾ ਉਨਾ ਜਾਈ। ਬਿਲਾਵਲ ਮਹੱਲਾ ਪਹਿਲਾ ਮਨ ਮੰਦਰ ਧਨ ਵੀ ਸਿਕਲੰਦਰ ਕਾਠੀ ਤੀਰਥ ਨਾਵਾਂ। ਇੱਕ ਸ਼ਬਦ ਮੇਰੇ ਪ੍ਰਾਣ ਵਸਤੇ ਬਹੁਤ ਜਨਮ ਲਾਵਾਂ। ਮਨ ਵਿਦਿਆ ਦਿਆਲ ਸੇਤੀ ਮੇਰੀ ਮਾਈ, ਕੌਣ ਜਾਣੇ ਪੀਰ ਪਰਾਈ। ਹਮ ਨਾਹੀ ਚਿੰਤ ਪਰਾਈ, ਰਹੋ ਗਮ ਗੋਚਰ ਲੱਖ ਪਾਰਾ, ਚਿੰਤਾ ਕਰੋ ਹਮਾਰੀ। ਜਲ ਥਲ ਮੇਲ ਭਰਪੂਰ ਲੈਣਾ, ਕਟ ਕਟ ਜੋ ਤੁਮਾਰੀ। ਸਿੱਖ ਮਤ ਸਭ ਬੁੱਧ ਤੁਮਾਰੀ, ਮੰਦਰ ਛਾਵਾਂ ਤੇਰੇ। ਤੁਝਵੇਂ ਨੇ ਆਪਣਾ ਜਾਣਾ ਮੇਰੇ ਸਾਹਿਬਾ, ਗੁਣ ਗਾਵਾਂ ਨਿਤ ਤੇਰੇ। ਜੀਵਨ ਸਭ ਸਰਨ ਤੁਮਾਰੀ, ਸਰਬ ਚਿੰਤਤ ਪਾਸੇ। ਜੋਤ ਦਪਾਵੇ ਸੋਈ ਚੰਗਾ, ਇੱਕ ਨਾਨਕੀ ਅਰਦਾਸੇ। ਬਿਲਾਵਲ ਮਹੱਲਾ ਪਹਿਲਾ ਆਪੇ ਸ਼ਬਦ ਆਪ ਨਿਸ਼ਾਨ, ਆਪੇ ਸੁਰਤਾ ਆਪੇ ਜਾਣ, ਆਪੇ ਕਰ ਕਰ ਵੇਖੇ ਤਾਣ। ਤੂੰ ਦਾਤਾ ਇਹ ਨਾਮ ਪ੍ਰਵਾਨ, ਐਸਾ ਨਾਮ ਨਿਰੰਜਨ ਦੇਵੋ। ਹੁਣ ਜਾਚ ਤੋਂ ਲੱਕ ਪਿਓ, ਰਹੋ ਮਾਇਆ ਮੋਹ ਤਰਕਟੀ ਨਾਰ। ਪੁੰਡੀ ਕਾਮਣ ਕਾਮਣਿਆਰ, ਰਾਜ ਰੂਪ ਝੂਠਾ ਦਿਨ ਚਾਰ। ਨਾ ਮਿਲੇ ਚਾਨਣ ਦਿਆਰ, ਛੱਡ ਛੋਡੀ ਸਸਤਾ ਨਹੀਂ ਕੋਏ। ਬਾਪ ਦਿਸੇ ਵੇ ਜਾਤ ਨ ਹੋਏ, ਏਕੇ ਕੋ ਨਾਹੀ ਪਉ ਕੋਏ। ਕਰਤਾ ਕਰੇ ਕਰਾਵੇ ਸੋਏ, ਸ਼ਬਦ ਮੁਏ ਮਨ ਮਨ ਤੇ ਮਾਰਿਆ ਠਾਕਰੇ। ਮਨ ਸਾਚੇ ਤਾਰਿਆ, ਵਰ ਨ ਸੂਝੇ ਗੁਰ ਕੋ ਵਾਰਿਆ। ਨਾਨਕ ਨਾਮ ਰਤੇ ਨਿਸਤਾਰਿਆ, ਬਿਲਾਵਲ ਮਹੱਲਾ ਪਹਿਲਾ। ਗੁਰੂ ਅਚਿਨੀ ਮਨ ਸਹਿ ਧਿਆਨੇ, ਹਰ ਕੇ ਰੰਗ ਰਤਾ ਮਨ ਮਾਨੇ। ਮਨਮੁਖ ਭਰਮ ਭੁਲੇ ਬੋਰਾਨੇ, ਹਰ ਬਿਨ ਕੋ ਰਹੀਏ ਗੁਰ ਸ਼ਬਦ ਪਛਾਨੇ। ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਏ, ਹਰ ਬਿਨ ਜੀਰਾ ਰਹਿ ਨ ਸਕੇ। ਖਿਨ ਸਤਿਗੁਰ ਬੂਝ ਬਜਾਈ, ਰਹੋ ਮੇਰਾ ਪ੍ਰਭ ਵਿਸਰੇ ਹੋ ਮਰੋ ਦਖਾਲੀ। ਸਾਸ ਗਿਰਾਸ ਜਪਿਓ ਆਪਣੇ ਹਰ ਪਾਲੀ, ਸਦ ਬਿਰਾਗਨ ਹਰ ਨਾਮ ਨਿਹਾਲੀ। ਅਬ ਜਾਨੇ ਗੁਰਮੁਖ ਹਰ ਨਾਲੀ, ਅਕਥ ਕਥਾ ਕਹੀਏ ਗੁਰ ਪਾਏ। ਪ੍ਰਭੁ ਗਮ ਗੋਚਰ ਦੇ ਦਿਖਾਏ, ਬਿਨ ਗੁਰ ਕਰਨੀ ਕਿਆ ਕਰ ਕਮਾਏ। ਹੋਮੇ ਮੇਟ ਚਲੇ ਗੁਰ ਸ਼ਬਦ ਸਮਾਏ, ਮਨਮੁਖ ਵਿਛੜੇ ਖੋਟੀ ਰਾਸ। ਗੁਰਮੁਖ ਨਾਮ ਮਿਲੇ ਸਵਾਸ, ਹਰ ਕਿਰਪਾ ਧਾਰੀ ਦਾ ਸੰਦਾਸ। ਜਨ ਨਾਨਕ ਹਰ ਨਾਮ ਧਨ ਰਾਸ। ਬਿਲਾਵਲ ਮਹੱਲਾ ਤੀਜਾ ਕਰ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਤ੍ਰਿਗ ਤ੍ਰਿਗ ਖਾਇਆ, ਤ੍ਰਿਗ ਤ੍ਰਿਗ ਸੋਇਆ, ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ। ਤ੍ਰਿਗ ਸੰਸੀਰ ਕੁਟੁੰਬ ਸਹਿਤ, ਤੂੰ ਜਿਤ ਹੁਣ ਖਸਮ ਨ ਪਾਇਆ। ਪੌੜੀ ਛੁਟਕੀ ਫਿਰ ਹੱਥ ਨ ਆਵੇ, ਪਹਿਲਾ ਜਨਮ ਗਵਾਇਆ। ਦੂਜਾ ਪਾਉ ਨ ਦੇਵੀ ਲਿਵ, ਲਾਗਣ ਜਿਨ ਹਰ ਕੇ ਚਰਨ ਵਿਸਾਰੇ। ਜਗਜੀਵਨ ਦਾਤਾ ਜਨ ਸੇਵਕ ਤੇਰੇ, ਤਿਨ ਕੇ ਤੈ ਦੁਖ ਨਿਵਾਰੇ। ਰਾਹ ਤੂੰ ਦਿਆਲ ਦਿਆ ਪਤਾ ਤਾ, ਕਿਆ ਇਹ ਜੰਤ ਵਿਚਾਰੇ। ਮੁਕਤ ਬੰਧ ਸਭ ਤੁਸਤੇ ਹੋਏ, ਐਸਾ ਆਖ ਵਖਾਣੇ। ਗੁਰਮੁਖ ਹੋਵੇ ਸੋ ਮੁਕਤ ਕਹੀਏ, ਮਨਮੁਖ ਬੰਧ ਵਿਚਾਰੇ। ਸੋ ਜਨ ਮੁਕਤ ਜਿਸ ਇੱਕ ਲਿਵ ਲਾਗੀ, ਸਦਾ ਰਹੇ ਹਰ ਨਾਲੇ। ਤਿਨਕੀ ਗਹਿਣ ਗਤ ਕਹੀ ਨਾ ਜਾਈ, ਸੱਚੇ ਆਪ ਸਵਾਰੇ। ਪਰਮ ਪੁਰਾਣੇ ਸੇ ਮਨ ਨੂੰ ਕਹੀਏ, ਨਾ ਰੁਵਾਰ ਨਾ ਪਾਰੇ। ਜਿਸ ਨੂੰ ਨਦਰ ਕਰੇ ਸੋ ਜਨ ਪਾਏ, ਗੁਰ ਕਾ ਸ਼ਬਦ ਸੰਭਾਲੇ। ਹਰ ਜਨ ਮਾਇਆ ਮਾਹੇ ਨਿਸਤਾਰੇ, ਨਾਨਕ ਭੋਗ ਹੋਵੇ ਜਿਸ ਮਸਤਕ। ਕਾਲੇ ਮਾਰ ਵਿਦਾਰੇ, ਬਿਲਾਵਲ ਮਹੱਲਾ ਤੀਜਾ। ਅਤੁਲ ਕਿਉਂ ਤੋਲਿਆ ਜਾਏ, ਦੂਜਾ ਹੋਏ ਤਾਂ ਸੋਜੀ ਪਾਏ। ਜਿਸ ਤੇ ਦੂਜਾ ਨਾ ਹੀ ਕੋਏ, ਤਿਸਕੀ ਕੀਮਤ ਕੀ ਕੂ ਹੋਏ। ਗੁਰਪ੍ਰਸਾਦ ਵਸੇ ਮਨਾਏ, ਤਾਂ ਕੋ ਜਾਣੇ ਦੁਬਿਧਾ ਜਾਏ। ਰਹਾਓ ਆਪ ਸਰਾਪ ਕਸਵੱਟੀ ਲਾਏ, ਆਪੇ ਪਰਖੇ ਆਪ ਚਲਾਏ। ਆਪੇ ਤੋਲੇ ਪੂਰਾ ਹੋਏ, ਆਪੇ ਜਾਣੇ ਇੱਕ ਸੋਏ। ਮਾਇਆ ਕਾ ਰੂਪ ਸਭ ਤਿਸਤੇ ਹੋਏ, ਜਿਸ ਨੂੰ ਮਿਲੇ ਸੋ ਨਿਰਮਲ ਹੋਏ। ਜਿਸ ਨੂੰ ਲਾਏ ਲੱਗੇ ਤਿਸ ਆਏ, ਸਭ ਸੱਚ ਦਿਖਾਲੇ ਤਾਂ ਸੱਚ ਸਮਾਏ। ਆਪੇ ਲਿਵ ਧਾਤ ਹੈ, ਆਪੇ ਲਿਵ ਧਾਤ ਹੈ। ਆਪੇ ਆਪ ਵਜਾਏ, ਆਪੇ ਜਾਪੇ, ਆਪੇ ਸਤਿਗੁਰੂ ਸ਼ਬਦ ਹੈ। ਆਪੇ ਨਾਨਕ ਆਖ ਸੁਣਾਏ, ਆਪੇ ਬਿਲਾਵਲ ਮਹੱਲਾ ਤੀਜਾ। ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਕਿਆ ਕੋ ਕਹੇ ਬਹਾਨਾ। ਐਸਾ ਇੱਕ ਤੇਰਾ ਖੇਲ ਬਣਿਆ ਹੈ, ਸਭ ਮੇਂ ਏਕ ਸਮਾਨਾ।
ਸਤਿਗੁਰੁ ਪਰਚੇ ਹਰਨਾਮ ਸਮਾਨਾ, ਜਿਸ ਕਰਮ ਹੋਵੇ ਸੋ ਸਤਿਗੁਰੁ ਪਾਏ, ਅੰਦਰ ਨ ਲਾਗੇ ਸਹਿਜ ਧਿਆਨਾ ਰਹੋ। ਕਿਆ ਕੋਈ ਤੇਰੀ ਸੇਵਾ ਕਰੇ, ਕਿਆ ਕੋ ਕਰੇ ਵਿਮਾਨਾ, ਜਬ ਆਪਣੀ ਜੋਤ ਖਿੱਚੋ ਤੂੰ ਸੁਆਮੀ, ਤਬ ਕੋਈ ਕਰੋਂ ਦਿਖਾ ਵਿਖਿਆਨਾ। ਆਪੇ ਗੁਰੂ ਚੇਲਾ ਹੈ ਆਪੇ ਆਪੇ ਗੁਣੀ ਨਿਦਾਨਾ, ਜਿਉਂ ਆਪ ਚਲਾਏ ਤਿਵੇਂ ਕੋਈ ਚਾਲੇ, ਜਿਉਂ ਹਰ ਭਾਵੇ ਭਗਵਾਨਾ। ਕਹਿਤ ਨਾਨਕ ਤੂੰ ਸਾਚਾ ਸਾਹਿਬ, ਕੌਣ ਜਾਣੇ ਤੇਰੇ ਕਾਮਾਂ, ਇੱਕ ਨਾ ਕਰਮੇ ਦੇ ਵਡਿਆਈ, ਇੱਕ ਪਰਮ ਪਵੇ ਅਭਿਮਾਨਾ। ਬਿਲਾਵਲ ਮਹਲਾ ਤੀਜਾ, ਪੂਰਾ ਥਾਟ ਬਣਾਇਆ ਪੂਰੇ, ਵੇਖੋ ਇੱਕ ਸਮਾਨਾ। ਇਸ ਪਰ ਪੰਚਵੇਂ ਸਾਚੇ ਨਾਮ ਕੀ ਵਡਿਆਈ, ਮਤ ਕੋ ਤਰੋਗ ਮਾਨਾ। ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮੇ ਸਮਾਨਾ, ਇਹ ਬਾਣੀ ਜੋ ਜੀਉ ਜਾਣੇ, ਜਿਸ ਅੰਦਰ ਰਹੇ ਹਰ ਨਾਮਾ ਰਹੋ। ਚੌਂ ਜੁਗਾਂ ਕਾ ਹੁਣ ਨਿਬੇੜਾ, ਨਰ ਮਨੁੱਖਾਂ ਨੂੰ ਏਕ ਧਿਆਨ ਨਿਧਾਨਾ, ਜਤ ਸੰਜਮ ਤੀਰਥ ਉਹਨਾਂ ਜੁਗਾਂ ਕਾ ਧਰਮ ਹੈ, ਕਲਮੇ ਕੀਰਤ ਹਰ ਨਾਮਾ। ਜੁਗ ਜੁਗ ਆਪੋ ਆਪਣਾ ਧਰਮ ਹੈ, ਸੋਧ ਦੇਖੋ ਵੇਦ ਪੁਰਾਨਾ, ਗੁਰਮੁਖ ਜੀ ਨੇ ਧਿਆਇਆ ਹਰ ਹਰ ਜਗਤੇ ਪੂਰੇ ਪਰਵਾਨਾ। ਕਹਿਤ ਨਾਨਕ ਸੱਚੇ ਸੋ ਪ੍ਰੀਤ ਲਾਏ, ਚੁੱਕੇ ਮਨ ਵਮਾਨਾ, ਕਹਿਤ ਸੁਣਤ ਸਵੇ ਸੁਖ ਪਾਵੇ, ਮਾਨਤ ਪਾਏ ਨਿਧਾਨਾ। ਬਿਲਾਵਲ ਮਹਲਾ ਤੀਜਾ, ਗੁਰਮੁਖ ਪ੍ਰੀਤ ਜਿਸਨੂੰ ਆਪੇ ਲਾਏ, ਤਿਤਕਰ ਬਿਲਾਵਲ ਗੁਰ ਸ਼ਬਦ ਸੁਹਾਏ, ਮੰਗਲ ਨਾਰੀ ਗਾਵੇ ਆਏ, ਮਿਲ ਪ੍ਰੀਤਮ ਸਦਾ ਸੁਖ ਪਾਏ। ਹੋਂ ਤਿਨ ਬਲਿਹਾਰੇ ਜਿਨ ਹਰ ਮਨ ਵਸਾਏ, ਹਰ ਜਿਨ ਕੋ ਮਿਲਿਆ ਸੁਖ ਪਾਈਏ, ਹਰ ਗੁਣ ਗਾਵੇ ਸਹਿਜ ਸੁਭਾਏ ਰਹੋ। ਸਦਾ ਰੰਗ ਰਾਤੇ ਤੇਰੇ ਚਾਏ, ਹਰ ਜੀਉ ਆਪ ਵਸੇ ਮਨਾਏ, ਆਪੇ ਸੋਭਾ ਸਾਧੀ ਪਾਏ, ਗੁਰਮੁਖ ਮੇਲੇ ਮੇਲ ਮਲਾਏ, ਗੁਰਮੁਖ ਰਾਤੇ ਸ਼ਬਦ ਰੰਗਾਏ, ਜਿਕਰ ਵਾਸਾ ਹਰ ਗੁਣ ਗਾਏ, ਰੰਗ ਚੂਲੇ ਹਰ ਰਸ ਪਾਏ, ਇਹੋ ਰੰਗ ਦੇ ਨਾ ਉਤਰੇ ਸਾ ਚੁਸਮਾਏ, ਅੰਤਰ ਸ਼ਬਦ ਮਿਟਿਆ ਗਿਆਨ ਅੰਧੇਰਾ, ਸਤਿਗੁਰੂ ਗਿਆਨ ਮਿਲਿਆ ਪ੍ਰੀਤਮ ਮੇਰਾ, ਜੋ ਸੱਚ ਰਾਤੇ ਤਿਨ ਬਹੁ ਨ ਫੇਰਾ, ਨਾਨਕ ਨਾਮ ਦੜਾਏ ਪੂਰਾ ਗੁਰੂ ਮੇਰਾ। ਬਿਲਾਵਲ ਮਹਲਾ ਤੀਜਾ, ਪੂਰੇ ਗੁਰ ਤੇ ਵਡਿਆਈ ਪਾਈ, ਚਿੰਤ ਨਾਮ ਵਸਿਆ ਮਨ ਆਈ, ਓਮੇ ਮਾਇਆ ਸ਼ਬਦ ਜਲਾਈ, ਦਰ ਸਾਚੇ ਗੁਰ ਤੇ ਸੁਭਾ ਪਾਈ, ਜਗਦੀਸ਼ ਸੇਵੋ ਮੈਂ ਅਵਰਨਾ ਕਾ ਜਹਾਂਦਨ, ਆਨੰਦ ਹੋਵੇ ਮਨ ਮੇਰੇ ਗੁਰਮੁਖ ਮੰਗੋ, ਤੇਰਾ ਨਾਮ ਨਿਵਾਜਾ ਰਾਓ। ਮਨ ਕੀ ਪ੍ਰਤੀ ਮਨ ਤੇ ਪਾਈ, ਪੂਰੇ ਗੁਰ ਤੇ ਸ਼ਬਦ ਬਜਾਈ, ਜੀਵਨ ਮਨ ਕੋ ਸਾਮ ਸਰ ਵੇਖੇ, ਬਹੁ ਨ ਮਰੇ ਨਾ ਜਮ ਪੇਖੇ, ਘਰ ਹੀ ਮੈਂ ਸਭ ਕੋਟ ਨਿਧਾਨ, ਸਤਿਗੁਰ ਗਾਏ ਗਿਆ ਵਿਮਾਨ, ਸਦ ਹੀ ਲਾਗਾ ਸਹਿ ਧਿਆਨ, ਅੰਦਨ ਗਾਵੇ ਕੋ ਨਾਮ, ਇਸ ਜਗ ਮੇ ਵਡਿਆਈ ਪਾਈ, ਪੂਰੇ ਗੁਰ ਤੇ ਨਾਮ ਤੇ ਆਈ, ਜਾਂ ਦੇਖਾਂ ਧਰਿਆ ਸਮਾਏ, ਸਦਾ ਸਵਦਾਤਾ ਕੀਮਤ ਨਹੀਂ ਪਾਈ, ਪੂਰੇ ਭਾਗ ਗੁਰਪੂਰਾ ਪਾਇਆ, ਅੰਤਰ ਨਾਮ ਨਿਧਾਨ ਦਿਖਾਇਆ, ਗੁਰ ਕਾ ਸ਼ਬਦ ਅਤਿ ਮਿੱਠਾ ਲਾਇਆ, ਨਾਨਕ ਕ੍ਰਿਸ਼ਨ ਗੁਰੂ ਜੀ ਮਨ ਤਨ ਸੁਖ ਪਾਇਆ। ਰਾਗ ਬਿਲਾਵਲ ਮਹਲਾ ਚੌਥਾ, ਕਰ ਤੀਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਉਦਮ ਮਤ ਪ੍ਰਭੂ ਅੰਤਰਜਾਮੀ, ਜਿਉਂ ਪ੍ਰੇਰੇ ਤਿਉਂ ਕਰਨਾ, ਜਿਉਂ ਨਟਵਾ ਤੰਤ ਵਜਾਏ, ਤੰਤੀ ਤਿਉਂ ਵਾਜੇ ਜੰਤ ਜਨਾ, ਜਪ ਮਨ ਰਾਮ ਨਾਮ ਰਸਨਾ, ਮਸਤਕ ਲਿਖਤ ਲਿਖੇ ਗੁਰ ਪਾਇਆ, ਹਰ ਹਿਰਦੇ ਹਰ ਬਸਨਾ ਰਹਾਉ। ਮਾਇਆ ਗ੍ਰਸਤ ਭ੍ਰਮਤ ਹੈ ਪ੍ਰਾਣੀ, ਰੱਖ ਲਿਓ ਜਨ ਆਪਣਾ, ਜਿਉਂ ਪ੍ਰਹਲਾਦ ਹਰਨਾਕਸ ਗ੍ਰਸਿਓ ਹਰ ਰਾਖਿਓ ਹਰ ਸਰਨਾ, ਕਵਨ ਕਵਨ ਕੀ ਗਤ ਮਿਤ ਕਹੀਏ, ਹਰ ਕੀਏ ਤਤ ਪਵਨਾ, ਉਹ ਢੋਵੇ ਢੋਰ ਹੱਥ ਚਮ ਚਮ ਚਮਰੇ ਹਰ ਉਧਰਿਓ ਪਰਿਓ ਸਰਨਾ, ਪ੍ਰਭੂ ਦੀਨ ਦਿਆਲ ਭਗਤ ਭਵਤਾਰਨ, ਹਮ ਪਾਪੀ ਰਾਖ ਪਪਨਾ, ਹਰ ਦਾਸਨ ਦਾਸ ਦਾਸ ਹਮ ਕਰੀਏ, ਜਨ ਨਾਨਕ ਦਾਸ ਦਸੰਨਾ। ਬਿਲਾਵਲ ਮਹਲਾ ਚੌਥਾ, ਮੂਰਖ ਮੂਰ ਗਿਆਨਮਤੀ ਸਰਨਾਗਤ ਪੁਰ ਜਨਮਾ, ਕਰ ਕਿਰਪਾ ਰਾਖ ਲਿਓ ਮੇਰੇ ਠਾਕਰ, ਹਮ ਪਾਥਰ ਲਹੀਨ ਅਕਰਮਾ, ਮੇਰੇ ਮਨ ਭਜ ਰਾਮ ਨਾਮੇ ਰਾਮਾ, ਗੁਰਮਤਿ ਹਰ ਰਸ ਪਾਈਏ ਹੋਰ, ਤਿਆਗੋ ਨੇ ਫਲਕਾਮਾ ਰਹੋ, ਹਰ ਜਨ ਸੇਵਕ ਸੇ ਹਰ ਤਾਰੇ, ਹਮ ਨਿਰਗੁਣ ਰਾਖ ਉਪਮਾ, ਤੁਝ ਬਿਨ ਅਵਰਨ ਕੋਈ ਮੇਰੇ ਠਾਕਰ, ਹਰ ਜਪੀਏ ਵੱਡੇ ਕਰਮਾ, ਨਾਮਹੀਨ ਤ੍ਰਿਗ ਜੀਵਤੇ ਤਿੰਨ ਵੰਡ ਦੁਖ ਸਹਾਮਾ, ਓਏ ਫਿਰ ਫਿਰ ਜੋ ਨੀ ਪਵਾਈਏ ਮੰਦ ਭਾਗੀ ਮੁੜ ਕਰਮਾ, ਹਰ ਜਨ ਨਾਮ ਦਾਰ ਹੈ ਤੁਰ ਪੂਰਬ ਲਿਖੇ ਵੱਡ ਕਰਮਾ, ਗੁਰ ਸਤਿਗੁਰ ਨਾਮ ਦਰਡਾਇਆ ਜਨ ਨਾਨਕ ਸਭ ਜਨਮਾ। ਬਿਲਾਵਲ ਮਹਲਾ ਚੌਥਾ,
हमरा चित लोभ मोह बिखिया बहु दुर्मत मैल परा तुमरी सेवा कर न सकूं प्रभु हम क्यों कर मुग्ध तरह मेरे मन जप नरहर नाम नरहरा जाने ऊपर कृपा प्रभु तारी मिल सतगुरु पार परा रहो हमरे पिता ठाकुर प्रभु स्वामी हर देव मति जस करा तुमरे संग लगे से बरे ज्यों संकाष्ट लोह तरा सागत नर होशी मत मद्दम जिन हर हर सेव ना करा ते नर पागिन दो चाहे जन्म ए फिर मरा जिनको तुम्हार स्वामी ते नाय संतु गुरु सरंग लुरमत मैल गई हर पजिया जन नानक पार परा बिलावल माला चता आवो संत मिलो मेरे पाई मिल हर हर कथा करो हर हर नाम बहुत है कल युग खेवट गुरु शब्द करो मेरे मन हर गुण हर उचरो मस्त लिखत लिखे गुण गाए मिल संगत पार परो रहो काया नगर में राम रसोत्तम क्यों पाइये उपदेश जन करो सतगुरु सेव सफल हर दर्शन मिल अमृत हर रस पियो हर हर नाम अमृत हर मीठा हर संतो चाख दिखो गुरमत हर रस मीठा लागा तिन विसरे सब के सब बिख रसो राम नाम रस राम रसायन हर सेवो संत जनो चार पदार्थ चारे पाए गुरमत नानक हर भजो बिलावर महला चौथा खतरी बामन शूद वेश को जापे हर मंत्र जपेनी गुर सतगुरु पार ब्रह्म कर पूजो इत सेवो दिन से सब रहनी हर जन देखो सतगुरु नैनी जो इच्छो सोई फल पावो हर बोलो गुरमत बैनी राहो निको पावच त्यावे बो तेरे सा होवे जे बात होवे नी अपना भला सब कोई वाचे सो करे जे मेरे चितन चितेनी मन की मत त्यागो हर जन इहा बात कठेनी अंदन हर हर नाम त्यागो गुर सतगुर की मत लेनी मत समत तेरे वस स्वामी हम जंत तू पुरख जतेनी जन नानक के प्रभु करते स्वामी जो पावे तिवें बलैनी बिलावल मल चौथा आनंद मूल ते आयो परखो तुम अंदन आनंद आनंदे धर्म राय की कान चुकाए सब चूके जमकेशन दे जप मन हर हर नाम गोविंदे वडभागी गुर सतगुर पाया गुण गाए परमानंदे रहो सागत मूढ़ माया के बंधक विच माया फिरे फरंदे तृष्णा जलत किरत के बांधे ज्यो तेली बल्द पवंदे गुरमुख सेव लगे से बरे वडभागी सेव करंदे जिन हर जपया तिन फल पाया सब टूटे माया फंदे आपे ठाकुर आपे सेवक सब आपे आप गोविंदे जन नानक आपे आप सब वरते ज्यों राखे तिवें रहंदे एक ओंकार सतगुर प्रसाद राग बिलावल महला चौथा पड़ताल कर तेरमा बोलो पाइया राम नाम पतित पावनो हर संत भगत तारनो हर भरपूरे रिहा जल थले राम नाम नित गाये हर दुख विसारनो रहाओ हर किया है सफल जन्म हमारा हर जपया हर दुख विसारन हारा गुर पेटिया है मुक्त दाता हर की हमारी सफल जाता फिर संगति गुण गावनो मन राम नाम कर आसा पाओ दूजा बिनस विनासा विच आसा होई निरासी सो जन मिलिया हर पासी कोई राम नाम गुण गावनो जन नानक तिस पग लावनो राग बिलावल महला पंजमा चौप दे कर पहला एक ओंकार सतगुरु प्रसाद नदरी आवे तिस स्यों मो क्यों मिलिए प्रभु नासी तो कर कृपा मोहे।

ਹਰਕ ਤੋਕਤੇ ਰਹੇ ਨਰਾਰਾ ਸਿਰ ਉਪਰ ਆਪ ਗੁਰੂ ਰਖਵਾਰਾ ਪਾਇਆ ਵੇੜ ਮਾਇਆ ਸਰਬ ਭਯੰਗਾ ਹਮੇ ਪਚੇ ਦੀਪਕ ਦੇਖ ਪਤੰਗਾ ਸਭ ਸੰਗਾਰ ਕਰੇ ਨਹੀਂ ਪਾਵੇ ਜਾਂ ਹੋਏ ਕਿਰਪਾਲਤਾ ਗੁਰੂ ਮਿਲਾਵੇ ਹੋਂ ਫਿਰੋਂ ਦਾਸੀ ਮੈਂ ਇੱਕ ਰਤਨ ਦਸਾਇਆ ਨਿਰਮੋਲਕ ਹੀਰਾ ਮਿਲੇ ਨਾ ਉਪਾਇਆ ਹਰ ਕਾ ਮੰਦਰ ਤਿਸ ਮੇ ਲਾਲ ਗੁਰ ਖੋਲਿਆ ਪੜਦਾ ਦੇਖ ਪਈ ਨਿਹਾਲ ਜਿਨ ਚਾਖਿਆ ਤਿਸ ਆਇਆ ਸਾਧ ਜਿਉਂ ਗੁੰਗਾ ਮਨ ਮੇ ਬਿਸਮਾਦ ਆਨੰਦ ਰੂਪ ਸਭ ਨਦਰੀ ਆਇਆ ਜਨ ਨਾਨਕ ਹਰ ਗੁਣ ਆਖ ਸਮਾਇਆ ਬਿਲਾਵਲ ਮਹੱਲਾ ਪੰਜਵਾਂ।

ਪਰ ਸਤਿਗੁਰੂ ਪ੍ਰਸਾਦ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੈਂ ਮਨ ਤੇਰੀ ਟੇਕ ਅਵਰ ਸਿਆਣਪ ਬਿਰਥੀਆਂ ਪਿਆਰੇ ਰਾਖਣ ਕੋ ਤਮੇਕ ਰਹਾਉ ਸਤਿਗੁਰ ਪੂਰਾ ਜੇ ਮਿਲੇ ਪਿਆਰੇ ਸੋ ਜਨ ਹੋਤ ਨਿਹਾਲਾ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸਨੂੰ ਹੋਏ ਦਿਆਲਾ ਸਫਲ ਮੂਰਤ ਗੁਰਦੇਵ ਸੁਆਮੀ ਸਰਵ ਕਲਾ ਪਰਪੂਰੇ ਨਾਨਕ ਗੁਰ ਪਾਰ ਬ੍ਰਹਮ ਪਰਮੇਸ਼ਰ ਸਦਾ ਸਦਾ ਹਜੂਰੇ ਸੁਣ ਸੁਣ ਜੀਵਾਂ ਸੋਏ ਤਰ੍ਹਾਂ ਕੀ ਜਿਨੇ ਆਪਣਾ ਪ੍ਰਭੂ ਜਾਤਾ ਹਰ ਨਾਮ ਰਾਧੇ ਨਾਮ ਖਾਣੇ ਹਰ ਨਾਮੇ ਹੀ ਮਨ ਰਾਤਾ ਸੇਵਕ ਜਨ ਕੀ ਸੇਵਾ ਮੰਗੇ ਪੂਰੇ ਕਰਮ ਕਮਾਵਾਂ ਨਾਨਕੀ ਬੇਨਤੀ ਸੁਆਮੀ ਤੇਰੇ ਜਨ ਦੇਖਣ ਪਾਵਾਂ ਵਡਭਾਗੀ ਸੇ ਕਾਢੀਏ ਪਿਆਰੇ ਸੰਤ ਸੰਗਤ ਸਤ ਸੰਗਤ ਜਿਨਾ ਵਾਸੋ ਅੰਮ੍ਰਿਤ ਨਾਮ ਰਾਧੇ ਨਿਰਮਲ ਮਨੇ ਹੋਏ ਪਰਗਾਸੋ ਜਨਮ ਮਨ ਦੁੱਖ ਕਾਟੀਏ ਪਿਆਰੇ ਚੁਕੇ ਜਮ ਕੀ ਕਾਣੇ ਤਿਨਾ ਪ੍ਰਾਪਤ ਦਰਸ਼ਨ ਨਾਨਕ ਜੋ ਪ੍ਰਭੂ ਆਪਣੇ ਭਾਣੇ ਊਚ ਪਰ ਬੇਅੰਤ ਸੁਆਮੀ ਕੌਣ ਜਾਣੇ ਗੁਣ ਤੇਰੇ ਗਾਵਤੇ ਦੁਰੇ ਸੁਣਤੇ ਦੁਰੇ ਬਿਨਸੇ ਪਾਪ ਕਨੇਰੇ ਪਸ਼ੂ ਪ੍ਰੇਤ ਮੁਦਕੋ ਤਾਰੇ ਪਾਹਨ ਪਾਰੋ ਤਾਰੇ ਨਾਨਕ ਦਾਸ ਤੇਰੀ ਸਰਨਾਈ ਸਦਾ ਸਦਾ ਬਲਿਹਾਰੇ ਬਿਲਾਵਲ ਮਾਲਾ ਪੰਜਮਾ ਵਿਖੇ ਮਨ ਫੀਕਾ ਤਿਆਗ ਕਰੀ ਸਖੀਏ ਨਾਮ ਮਹਾਰਸ ਪੀਓ ਬਿਨ ਰਸ ਚਾਕੇ ਬੁੜ ਗਈ ਸਗਲੀ ਸੁਖੀ ਨਾ ਹੋਵ ਤੇ ਕੀਓ ਮਾਨ ਮਹਿਤ ਨ ਸਕਤੀ ਕਾਏ ਸਾਦਾ ਸਾਦਾ ਦਾਸੀ ਥੀਓ ਨਾਨਕ ਸੇ ਦਰਸੋ ਬਾਵਨ ਤੇ ਜੋ ਪ੍ਰਭਨੀ ਕੀਓ ਹਰਿ ਚੰਦੋਰੀ ਚਿਤ ਪ੍ਰਭ ਸਖੀਏ ਮ੍ਰਿਗ ਤ੍ਰਿਸ਼ਨਾ ਧਰਮ ਛਾਇਆ ਚੰਚਲ ਸੰਗ ਨ ਚਾਲਤੀ ਸਖੀਏ ਅੰਤ ਤਜ ਜਾਵਤ ਮਾਇਆ ਰਸ ਭੋਗਣ ਅਤ ਰੂਪ ਰਸ ਮਾਤੇ ਇਨ ਸੰਗ ਸੁਖ ਨਾ ਪਾਇਆ ਧਨ ਧਨ ਹਰ ਸਾਧ ਜਨ

ਬਿਲਾਵਲ ਮਹਲਾ ਪੰਜਵਾਂ ਘਰ ਚੌਥਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਏਕ ਰੂਪ ਸਰਲੋਪ ਸਾਰਾ ਆਪੇ ਵੰਜ ਆਪ ਬਿਹਾਰਾ ਐਸੋ ਗਿਆਨ ਬਰੋ ਬਿਰਲੋਈ ਪਾਏ ਜਤ ਜਤ ਜਾਈਏ ਤਤ ਦਿਸਟਾਏ ਰਹਾਓ ਅਨੇਕ ਰੰਗ ਨਿਰਗੁਣਿਕ।

ਉਹ ਅਦਕੂਪ ਭਰਿਆ ਪਾਰ ਬ੍ਰਹਮ ਮਾਇਆ ਪਟਲ ਵਿਸਰਿਆ ਵੱਡੇ ਪਾਕ ਪ੍ਰਭ ਕੀਰਤਨ ਗਾਇਆ ਸਤ ਸੰਗ ਨਾਨਕ ਪ੍ਰਭੂ ਪਾਇਆ ਇਲਾਵਲ ਮਾਲਾ ਪੰਜਵਾਂ ਮਾਤ ਪਿਤਾ ਸੁਤ ਬੰਧੁ ਪਾਈ ਨਾਨਕ ਹੋਆ ਪਾਰ ਬ੍ਰਹਮ ਸਹਾਈ ਸੁਖ ਸਹਿਜ ਆਨੰਦ ਕਰੇ ਗੁਰਪੂਰਾ ਪੂਰੀ ਜਾ।

ਦਾਤਾ ਪੂਰੀ ਪਈ ਸਿਮਰ ਸਿਮਰ ਬੇ ਦਾਤਾ ਸਾਧ ਸੰਗ ਨਾਨਕ ਰੰਗ ਮਾਣਿਆ ਕਰ ਆਇਆ ਪੂਰੇ ਗੁਰ ਆਣਿਆ ਬਲਾਵਲ ਮਲ ਪੰਜਵਾਂ ਸਰਵਣ ਦਾਨ ਪੂਰਨ ਗੁਰਦੇਵ ਰਹਾਉ ਹਰ ਹਰ ਨਾਮ ਜਪਤ ਨਿਰ ਜੀਵੇ ਮਰ ਖੁਆਰ ਸਖਤ ਨਿਰ ਥੀਵੇ ਰਾਮ ਨਾਮ ਹੁਆ ਰਖਵਾਰਾ ਚੱਖ ਮਾਰੋ ਸਖਤ ਵਿਚਾਰਾ ਨਿੰਦਾ ਕਕਰ ਪਚੇ ਕਨੇਰੇ ਮ੍ਰਿਤਕ ਫਾਸ ਗਲੇ ਸਿਰ ਪੇਰੇ ਕਹ ਨਾਨਕ ਜਪੇ ਜਨ ਨਾਮ ਤਾਂ ਕਿ ਨਿਕਣਾ ਵੇ ਜਾਮ ਰਾਗ ਬਿਲਾਵਲ ਮਲ ਪੰਜਵਾਂ ਘਰ ਚੌਥਾ ਦੋ ਪਦੇ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਕਵਨ ਸੰਯੋਗ ਮਿਲਿਓ ਪ੍ਰਭੂ ਆਪਣੇ ਪਲ ਪਲ ਨਿਮਗਿਰ ਸਦਾ ਹਰਿ ਜਪਨੇ ਚਰਨ ਕਮਲ ਪ੍ਰਭੂ ਕੇ ਨਿਤਿ ਆਵੋ ਕਵਨ ਸੁਮਤ ਜਿਤ ਪ੍ਰੀਤਮ ਪਾਵੋ ਰਹੋ ਐਸੀ ਕਿਰਪਾ ਕਰੋ ਮੇਰੇ ਹਰ ਨਾਨਕ ਬਿਸਰ ਨਾ ਕਾਹੂ ਮੇਰੇ ਬਿਲਾਵਲ ਮਹਲਾ ਪੰਜਵਾਂ ਚਰਨ ਕਮਲ ਪ੍ਰਭ ਹਿਰਦੇ ਧਿਆਏ ਰੋਗ ਗਏ ਸਗਲੇ ਸੁਖ ਪਾਏ ਗੁਰ ਦੁੱਖ ਕਾਟਿਆ ਦੀਨੋ ਦਾਨ ਸਫਲ ਜਨਮ ਜੀਵਨ ਪਰਵਾਨ ਰਹਾਓ ਅਕਥ ਕਥਾ ਅੰਮ੍ਰਿਤ ਪ੍ਰਭੁ ਬਾਣੀ ਕਉ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹਲਾ ਪੰਜਵਾਂ ਸ਼ਾਂਤ ਪਾਏ ਗੁਰ ਸਤਿਗੁਰ ਪੂਰੇ ਸੁਖ ਉਪਜੇ ਬਾਜੇ ਅਹ ਤੂਰੇ ਰਹਾਓ ਤਾਪ ਪਾਪ ਸੰਤਾਪ ਵਿਨਾਸੇ ਹਰ ਵੀ ਸਿਮਰਤ ਕਿਲਵਕ ਸਭ ਨਾਸੇ ਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈ ਜਿਸ ਵਾਰੀ ਬਿਲਾਵਲ ਮਹਲਾ ਪੰਜਵਾਂ ਮਮਤਾ ਮੋਤ ਰੋ ਮਦਮਾਤਾ ਬੰਧਨ ਬਾਂਧਿਆ ਅਤ ਵਿਕਰਾਲ ਦਿਨ ਦਿਨ ਸਿਜਤ ਵਿਕਾਰ ਰਹਿਤ ਔਧ ਫਾਹੀ ਫਾਦਾ ਜਮ ਕੇ ਜਾਲ ਤੇਰੀ ਸ਼ਰਨ ਪ੍ਰਭ ਦੀਨ ਦਿਆਲਾ ਮਹਾਮਿਕਮ ਸਾਗਰ ਅਤ ਪਾਰੇ ਉਧਰੋ ਸਾਧੂ ਸੰਗਰ ਵਾਲਾ ਰਹਾਉ ਪ੍ਰਭ ਸੁਖਦਾਤੇ ਸਮਰਥ ਸਵਾਮੀ ਜੀਓ ਪਿੰਡ ਸਭ ਤੁਮਰਾ ਮਾਲ ਪ੍ਰਮ ਭਰਮ ਕੇ ਬੰਧਨ ਕਾਟੋ ਪਰਮੇਸ਼ਰ ਨਾਨਕੇ ਪ੍ਰਭ ਸਦਾ ਕਿਰਪਾਲ ਬਿਲਾਵਲ ਮਾਲਾ ਪੰਜਵਾਂ ਸਰਲ ਨੰਦ ਕੀਆ ਪਰਮੇਸ਼ਰ ਆਪਣਾ ਬਿਰਧ ਸੁਮਾਰਿਆ ਸਾਜਨਾ ਹੋਏ ਕਿਰਪਾਲਾ ਵਿਕਸੇ ਸਭ ਪਰਵਾਰਿਆ ਕਾਰਜ ਸਤਿਗੁਰੂ ਆਪ ਸੁਵਾਰਿਆ ਵੱਡੀ ਆਰਜਾ ਹਰ ਗੋਬਿੰਦਗੀ ਸੁਖ ਮੰਗਲ ਕਲਿਆਣ ਵਿਚਾਰਿਆ ਰਹੋ ਵਣਤਰਨ ਰਹਿ ਪਵਣ ਹਰਿਆ ਹੋਏ ਸਰਲੇ ਜੀ ਸਦਾਰਿਆ ਮਨ ਇੱਛੇ ਨਾਨਕ ਵੱਲ ਪਾਏ ਪੂਰਨ ਇੱਛੇ ਪੁਜਾਰਿਆ ਬਿਲਾਵਲ ਮਹਲਾ ਪੰਜਵਾਂ ਜਿਸ ਉੱਪਰ ਹੋ ਪਿਆਲ ਹਰ ਸਿਮਰਤ ਕਾਟੇ ਸੋ ਕਾਲ ਰਹਾਉ ਸਾਧ ਸੰਗ ਭਜੀਏ ਗੋਪਾਲ ਗੁਣ ਗਾਵਤ ਟੂਟੇ ਜਮ ਜਾਲ ਆਪੇ ਸਤਿਗੁਰੂ ਆਪੇ ਪ੍ਰਤਪਾਲ ਨਾਨਕ ਜਾਚੇ ਸਾਧ ਰੁਵਾਲ ਬਿਲਾਵਲ ਮਹਲਾ ਪੰਜਵਾਂ ਮਨ ਮੇ ਸਿੰਚੋ ਹਰ ਹਰ ਨਾਮ ਅੰਦਨ ਕੀਰਤਨ ਹਰ ਗੁਣ ਗਾਮ ਐਸੀ ਪ੍ਰੀਤ ਕਰੋ ਮਨ ਮੇਰੇ ਆਠ ਪੈਰ ਪ੍ਰਭੂ ਜਾਨੋ ਨੇਰੇ ਰਹਾਉ ਕਹ ਨਾਨਕ ਜਾ ਕੇ ਨਿਰਮਲ ਭਾਗ ਹਰ ਚਰਨੀ ਤਾ ਕਾ ਮਨ ਲਾਗ ਬਿਲਾਵਲ ਮਹਲਾ ਪੰਜਵਾਂ ਰੋ ਗਿਆ ਪ੍ਰਭੂ ਆਪ ਗਵਾਇਆ ਨੀਂਦ ਪਈ ਸੁਖ ਸਹਿਜ ਕਰ ਆਇਆ ਰਹਾਉ ਰਾਜ ਰਾਜ ਭੋਜਨ ਖਾਵੋ ਮੇਰੇ ਭਾਈ ਅੰਮ੍ਰਿਤ ਨਾਮ ਰਿਦ ਮਾਹੀ ਧਿਆਈ ਨਾਨਕ ਗੁਰ ਪੂਰੇ ਸਰਨਾਈ ਜਿਨ ਆਪਣੇ ਨਾਮ ਕੀ ਪੈ ਜਿਰ ਖਾਈ ਬਿਲਾਵਲ ਮਹਲਾ ਪੰਜਵਾਂ ਸਤਿਗੁਰ ਕਰ ਦੀਨੇ ਅਸਤਰ ਕਰ ਬਾਰ ਰਹਾਉ ਜੋ ਜੋ ਨਿੰਦ ਕਰੇ ਇਨ ਗ੍ਰਹਿਣ ਕੀ ਤਜਾਗੇ ਹੀ ਮਾਰੇ ਕਰਤਾਰ ਨਾਨਕ ਦਾਸ ਤਾਂ ਕੀ ਸਰਨਾਈ ਜਾਕੋ ਸ਼ਬਦ ਅਖੰਡ ਅਪਾਰ ਬਿਲਾਵਲ ਮਹਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨਸੇ ਤੇ ਰੋਗ ਪਾਰ ਬ੍ਰਹਮ ਤੂੰ ਬਖਸ਼ਿਆ ਸੰਤਨ ਰਸ ਭੋਗ ਰਹਾਉ ਸਰਬ ਸੁਖਾਂ ਤੇਰੀ ਮੰਡਲੀ ਤੇਰਾ ਮਨ ਧਨ ਰੋਗ ਗੁਣ ਗਾਵੋ ਨਿਗ ਰਾਮ ਕੇ ਇਹ ਅਵਖਦ ਹੈ ਜੋਗ ਆਏ ਵਸੋ ਕਰ ਦੇਸ ਮੇ ਇਹ ਭਲੇ ਸੰਯੋਗ ਨਾਨਕ ਪ੍ਰਭ ਸੋ ਪ੍ਰਸੰਨ ਪਏ ਲੈ ਗਏ ਬੇਯੋਗ ਬਿਲਾਵਲ ਮਨ ਪੰਜਵਾਂ ਕਾਹੂ ਸੰਗ ਨਾ ਚਾਲੀ ਮਾਇਆ ਜੰਜਾ ਲੂਟ ਸੁਧਾਰੇ ਛਤਰਪਤ ਸੰਤਨ ਕੀ ਖਿਆਲ ਰਹੋ ਅਹਿਮਦ ਕੋ ਬਿਨਸਨਾ ਉਹ ਤੁਰਕੀ ਢਾਲ ਬੋ ਜੋਨੀ ਜਨਮੇ ਮਰੇ ਵਿਖਿਆ ਵਿਕਰਾਲ ਸਤ ਬਚਨ ਸਾਧੂ ਕਹੇ ਨਿਤ ਜਪੇ ਗੋਪਾਲ ਸਿਮਰ ਸਿਮਰ ਨਾਨਕ ਤਰੇ ਹਰ ਰੰਗ ਹਰ ਕੇ ਰੰਗ ਲਾਲ ਬਿਲਾਵਲ ਮਹਲਾ ਪੰਜਵਾਂ ਸਹਿਜ ਸਮਾਧ ਅਨੰਦ ਸੁਖ ਪੂਰੇ ਗੁਰਦੀਨ ਸਦਾ ਸਾਈ ਸੰਗ ਪ੍ਰਭ ਅੰਮ੍ਰਿਤ ਗੁਣ ਕੀਨ ਰਹਾਉ ਜੈ ਜੈ ਕਾਰ ਜਗਤ ਮੈਂ ਲੋਚੇ ਸਭ ਜੀਆਂ ਸੋ ਪ੍ਰਸੰਨ ਪੈ ਸਤਿਗੁਰੂ ਪ੍ਰਭ ਕੁਛ ਬਿਨ ਨਥੀਆ ਜਾ ਕਾ ਅੰਗ ਦਿਆਲ ਪ੍ਰਭ ਤਾ ਕੇ ਸਭ ਦਾਸ ਸਦਾ ਸਦਾ ਵਡਿਆਈਆਂ ਨਾਨਕ ਗੁਰ ਪਾਸ ਰਾਗ ਬਿਲਾਵਲ ਮਹਲਾ ਪੰਜਵਾਂ ਘਰ ਪੰਜਵਾਂ ਚੌਪਦੇ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਮ੍ਰਿਤ ਮੰਡਲ ਜਗ ਸਾਜਿਆ ਜਿਉਂ ਬਾਲੂ ਕਰ ਬਾਰ ਬਿੰਸ ਭਾਰ ਨਾ ਲਾਗੀ

ਅਹਿਮਦ ਬਰਬਾਦ ਨੀਤ ਲੋਭ ਰਸਨਾ ਸਾਧ ਲਪਟ ਕਪਟ ਗ੍ਰਹਿ ਵਿਦਿਆ ਮਿਥਿਆ ਵਿਖਿਆਦ ਐਸੀ ਪੇਖੀ ਨੇਤਰ ਐਸੀ ਪੇਖੀ ਨੇਤਰ ਮੇਂ ਪੂਰੇ ਗੁਰਪ੍ਰਸਾਦ ਰਾਜ ਮਿਲਕ ਤਨ ਜੋਗਨਾ ਨਾਮੇ ਬਿਨ ਬਾਦ ਰਹਾਉ ਰੂਪ ਧੂਪ ਸੁਗੰਧਾ ਕਾਪਰ ਪੋਗਾਦ ਮਿਲਤ ਸੰਗ ਅਪਪਿਸ਼ਟ ਤਨ ਹੋਏ ਦੁਰਗਾਦ ਫਿਰਤ ਫਿਰਤ ਮਨੁੱਖ ਪਿਆ ਖਿਨ ਭੰਗਣ ਦੇਹਾਦ ਇਹੋ ਸਿਰ ਤੇ ਚੁੱਕਿਆ ਬਹੁ ਜੋਨ ਪਰਮਾਦ ਪ੍ਰਭੂ ਕਿਰਪਾ ਤੇ ਗੁਰ ਮਿਲੇ ਹਰ ਹਰ ਬਿਸਮਾਦ ਸੁਖ ਸਹਿਜ ਨਾਨਕ ਆਨੰਦ ਤਾਕੇ ਪੂਰਨਾਦ ਬਿਲਾਵਲ ਮਹਲਾ ਪੰਜਵਾਂ ਚਰਨ ਪਏ ਸੰਤ ਬੋਹਿਤਾ ਤਰੇ ਸਾਗਰ ਜੀਤ ਮਾਰਗ ਪਾਏ ਧਿਆਨ ਮੇਂ ਗੁਰ ਦੱਸੇ ਭੇਦ ਹਰ ਹਰ ਹਰ ਹਰ ਹਰ ਹਰੇ ਹਰ ਹਰ ਹਰ ਹੇਤ ਉਰਤ ਵੈਤ ਸੁਖਤੇ ਹਰ ਹਰ ਹਰ ਚੇਤ ਰਹਾਉ ਪੰਚ ਚੋਰ ਆਗੇ ਭਗੇ ਜਬ ਸਾਧ ਸੰਗੀਤ ਪੂੰਜੀ ਸਾਬਤ ਕਰੋ ਲਾਭ ਗ੍ਰਹਿ ਸੋਭਾ ਸੇਤ ਨਹਿਚਲ ਆਸਨ ਮਿਟੀ ਚਿੰਤ ਨਾਹੀਂ ਡੋਲੇਤ ਪਰਮ ਭਲਾਵਾਂ ਮਿਟ ਗਿਆ ਪ੍ਰਭ ਪੇਖ ਚਨੇਤ ਗੁਣ ਗੰਭੀਰ ਗੁਣ ਨਾਇਕਾ ਗੁਣ ਕਹੀਏ ਕੇਤ ਨਾਨਕ ਪਾਇਆ ਸਾਧ ਹਰ ਹਰ ਮਰੇਤ ਬਿਲਾਵਲ ਮਹਲਾ ਪੰਜਵਾਂ ਇਨ ਸਾਧੂ ਜੋ ਜੀਵਨਾ ਤਿਤੋ ਬਿਰਥਾਰੀ ਮਿਲਤ ਸੰਗ ਸਭ ਪਰਮ ਮਿਟੇ ਗਤ ਪਈ ਹਮਾਰੀ ਜਾਂ ਦਿਨ ਪਿਟੇ ਸਾਧ ਮੋਹੇ ਉਹਾਂ ਜਨਮ ਲਿਆਰੀ ਤਨ ਮਨ ਆਪਣੋ ਜੀਰਾ ਫਿਰ ਫਿਰ ਹੋ ਬਾਰੀ ਰਾਓ ਏਤ ਚੜਾਈ ਮੋਇਤੇ ਤਨੀ ਤ੍ਰਿੜ ਤਾਰੀ ਸਰਲ ਰੇਨ ਈ ਮਨ ਪਿਆ ਬਿਨਤੀ ਅਪਦਾਰੀ ਨਿੰਦ ਚਿੰਨ ਪਰ ਦੁਖ ਨਾ ਈ ਖਿਨ ਮਹੀਨ ਜਾਰੀ ਦਇਆ ਮਿਆ ਅਰ ਨਿਟ ਪੇਖ ਨਾਹੀ ਦੋਰਾਰੀ ਤਨ ਮਨ ਸੀਤਲ ਪਏ ਅਬ ਮੁਕਤੇ ਸੰਸਾਰੀ ਹੀਤ ਚਿਦ ਸਭ ਪੁਰਾਣ ਤਨ ਨਾਨਕ ਦਰਸਾਰੀ ਬਿਲਾਵਲ ਮਹਲਾ ਪੰਜਵਾਂ।

ਸੁਭਾਸੁਰ ਮਨ ਅਨੰਦ ਹੋਤ ਚਿਤਵਤ ਕਿਰਪਾਲ ਰਹਾਉ ਜਗਤ ਉਦਾਰਨ ਸਾਧ ਪ੍ਰਭ ਤਿਨ ਲਾਗੋ ਪਾਲ ਜੋ ਕੋ ਦੀਏ ਦਾਨ ਪ੍ਰਭ ਸੰਤਨ ਪਗਰਾਲ ਉਕਤ ਸਿਆਨ ਕੁਛ ਨਹੀਂ ਨਾਹੀਂ ਕੁਛ ਕਾਲ ਪ੍ਰਮ ਪੈ ਰਾਖੋ ਮੋਹਿ ਕੇ ਕਾਟੋ ਜਮ ਜਾਲ ਬਿਨੋ ਕਰੋ ਕਰੁਣਾਪ ਤੇ ਪਿਤਾ ਪ੍ਰਤਪਾਲ ਗੁਣ ਗਾਵੋ ਤੇਰੇ ਸਾਧ ਸੰਗ ਨਾਨਕ ਸੁਖ ਸਾਲ ਬਿਲਾਵਲ ਮਹਲਾ ਪੰਜਵਾਂ ਕੀਤਾ ਲੋੜੇ ਸੁਕਰੇ ਤੁਝ ਬਿਨ ਕੁਛ ਨਾਹੀਂ ਪ੍ਰਤਾਪ ਤੁਮਾਰਾ ਦੇ ਕੇ ਜਮ ਦੂਰ ਛੱਡ ਜਾਏ ਤੁਮਰੀ ਕਿਰਪਾ ਤੇ ਛੁਟੀਏ ਬਿਨ ਸੇ ਅਮੇਵ ਸਰਵ ਕਲਾ ਸਮਰੱਥ ਪ੍ਰਭੂ ਪੂਰੇ ਗੁਰਦੇਵ ਰਹਾਉ ਖੋਜਿਤ ਖੋਜਿਤ ਖੋਜਿਆ ਨਾਮੇ ਬਿਨਕੂਰ ਜੀਵਨ ਸੁਖ ਸਭ ਸਾ ਸੰਗ ਪ੍ਰਭ ਮਨਸਾ ਪੂਰ ਜਿਤ ਜਿਤ ਲਾਵੋ ਤਿਤ ਲਗੇ ਸਿਆਨਪ ਸਭ ਜਾਲੀ ਚਤ ਕਤ ਤੁਮ ਭਰਪੂਰ ਹੋ ਮੇਰੇ ਦੀਨ ਦਿਆਲੀ ਸਭ ਕੁਛ ਤੁਮ ਤੇ ਮਾਂਗ ਨਾ ਉਡ ਭਾਗੀ ਪਾਏ ਨਾਨਕ ਅਰਦਾਸ ਪ੍ਰਭ ਜੀਵਾਂ ਗੁਣ ਗਾਏ ਬਿਲਾਵਲ ਮਹਲਾ ਪੰਜਵਾਂ ਸਾਧ ਸੰਤ ਕੇ ਬਾਸ ਬੇ ਕਰਮਨ ਸਭ ਰਚ ਨਸਨਾ ਪ੍ਰਭੂ ਸੇਤੀ ਰੰਗ ਰਾਤਿਆਂ ਤਾਂ ਤੇ ਗਰਭ ਨ ਗ੍ਰਸਨਾ ਨਾਮ ਕਹਿਤ ਗੋਬਿੰਦ ਕਾ ਸੁੱਚੀ ਗਈ ਰਸਨਾ ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪ ਜਪਨਾ ਰਹੋ ਹਰ ਜਸ ਚਾਸਤ ਤਰਾਪਿਆ ਮਨ ਰਸ ਹੈ ਹਸਨਾ ਬੁੱਧ ਪ੍ਰਗਾਸ ਪ੍ਰਗਟ ਪਈ ਉਲਟ ਕਮਲ ਵਿਕਸਨਾ ਸੀਤਲ ਸ਼ਾਂਤ ਸੰਤੋਖ ਹੋਏ ਸਭ ਬੂਝੀ ਕ੍ਰਿਸ਼ਨਾ ਦੈਦ ਸਤਾਵਤ ਮਿਟ ਗਏ ਨਿਰਮਲ ਥਾਨ ਬਸਨਾ ਰਾਖਨ ਹਾਰੇ ਰਾਖਿਆ ਪਏ ਭਰਮ ਫਸਨਾ ਨਾਮ ਨਿਧਾਨ ਨਾਨਕ ਸੁਖੀ ਪੀਖ ਸਾਧ ਦਰਸ਼ਨਾ ਮਿਲਾਵਲ ਮਹਲਾ ਪੰਜਵਾਂ ਪਾਣੀ ਪੱਖਾ ਪੀਸ ਦਾਸ ਕੇ ਤਬ ਹੋਏ ਨਿਹਾਲ ਰਾਜ ਮਲਿਕ ਸਿਕਦਾਰੀਆਂ ਅਗਨੀ ਮੇ ਜਾਲ ਸੰਤਨਾ ਕਸ਼ੋਰਤ ਚੰਨੀ ਲਾਗ ਮਾਇਆ ਤਾਰੀ ਸਤਰਪਤ ਤਿੰਨ ਛੋਡੋ ਤਿਆਗ ਰਹਾਉ ਸੰਤਨ ਕਾ ਦਾਨਾ ਰੁਖਾ ਸੋ ਸਰਵ ਨਿਧਾਨ ਗ੍ਰਹਿ ਸਾਕਤ ਛੱਤੀ ਪ੍ਰਕਾਰ ਤੇ ਬਿਖੂ ਸਮਾਨ ਭਗਤ ਜਨਾ ਕਾ ਲੁੰਗਰਾ ਓਟ ਨਗਨ ਨ ਹੋਈ ਸਾਕਤ ਸਿਰ ਪਾਉ ਰੇਸਮੀ ਪਹਿਰਤ ਪਤ ਖੋਈ ਸਾਕਤ ਸਿਉ ਮੁਖ ਜੋਰੀ ਅੱਧ ਵਿੱਚੋਂ ਟੁੱਟੇ ਹਰ ਜਨ ਕੀ ਸੇਵਾ ਜੋ ਕਰੇ ਇਤ ਉਦੇ ਟੁੱਟੇ ਸਭ ਕੁਛ ਤੁਮ ਹੀ ਤੇ ਹੁਆ ਆਪ ਬੰਟ ਮਨਾਈ ਦਰਸ਼ਨ ਭੇਟ ਸਾਧ ਕਾ ਨਾਨਕ ਗੁਣ ਗਾਈ ਬਿਲਾਵਲ ਮਹਲਾ ਪੰਜਵਾਂ ਸਰਮਨੀਕ ਨੂੰ ਹਰ ਹਰ ਹਰੇ ਠਾਕਰ ਜਸ ਗਾਵੋ ਸੰਤ ਸਨ ਕਰ ਸੀਸ ਕਰ ਹਰ ਨਾਮ ਧਿਆਵੋ ਕਰ ਕਿਰਪਾ ਦਿਆਲ ਪਰੋ ਇਹ ਨਿਧ ਸਿੱਧ ਪਾਵੋ ਸੰਤ ਨਾ ਕੀਰਣ ਗਾਲੇ ਮਾਥੇ ਲਾਵੋ ਰਹਾਉ ਨੀਚ ਤੇ ਨੀਚ ਅਤ ਨੀਚ ਹੋਏ ਕਰ ਬਿਨੋ ਬੁਲਾਵੋ ਭਾਮ ਮਲੋਵਾਂ ਆਪ ਤਿਆਗ ਸਤਸੰਗ ਸਮਾਵੋ ਸਾਹ ਸਾਸ ਨ ਵਿਸਰੇ ਅੰਨ ਕਥੇ ਨਾ ਧਾਵੋ ਸਫਲ ਦਰਸ਼ਨ ਗੁਰ ਭੇਟੀਏ ਮਨ ਮੋਹੇ ਮਟਾਵੋ ਸਤ ਸੰਤੋਖ ਦਇਆ ਤਰਨ ਸ਼ਿੰਗਾਰ ਬਣਾਵੋ ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭੂ ਪਾਵੋ ਬਿਲਾਵਲ ਮਹਲਾ ਪੰਜਵਾਂ ਅਟਲ ਬਚਨ ਸਾਧੂ ਜਨਾ ਸਭ ਮੇ ਪ੍ਰਗਟਾਇਆ ਜਿਸ ਜਨ ਹੁਆ ਸਾਧਸੰਗ ਤਿਸ ਭੇਟੇ ਹਰ ਰਾਇਆ ਇਹ ਪ੍ਰਜਿਤ ਗੋਬਿੰਦ ਕੀ ਜਪ ਹਰ ਸੁਖ ਪਾਇਆ ਅਨਕ ਬਾਤਾਂ ਸਭ ਕਰ ਰਹੇ ਗੁਰ ਕਰ ਲੈ ਆਇਆ ਰਹਾਉ ਸਨ ਪਰੇ ਕੀ ਰਾਤਾ ਨਾਹੀਂ ਦੱਸੈ ਸਾਇਆ ਕਰਮ ਪੂਮ ਹਰ ਨਾਮ ਬੋਏ ਅਵਸਰ ਦਲਵਾਇਆ ਅੰਤਰ ਜਾਮੀ ਆਪ ਪ੍ਰਭ ਸਭ ਕਰੇ ਕਰਾਇਆ ਪਤਤ ਪਨੀਤ ਕਣੇ ਕਰੇ ਠਾਕਰ ਵਿਰਦਾਇਆ ਮਤ ਭੁੱਲੋ ਮਨੁੱਖ ਜਨ ਮਾਇਆ ਪਰਮਾਇਆ ਨਾਨਕ ਤਿਸ ਪਤ ਰਾਖ ਸੀ ਜੋ ਪ੍ਰਭੁ ਪਹਿਰਾਇਆ ਬਿਲਾਵਲ ਮਹਲਾ ਪੰਜਵਾਂ ਮਾਟੀ ਤੇ ਜਿਨ ਸਾਜਿਆ ਕਰ ਦੁਲਭ ਦੇ ਅਨਕ ਚਦਰ ਮਨ ਮੇ ਟਕੇ ਨਿਰਮਲ ਦ੍ਰਿਸ਼ਟੇ ਕਿਉਂ ਵਿਸਰੇ ਪ੍ਰਭੁ ਮਨੇ ਤੇ ਜਿਸਕੇ ਗੁਣ ਏ ਪ੍ਰਭ ਤਜ ਰਚੇ ਜੀ ਆਨ ਸਿਉ ਸੋ ਰਲੀਏ ਖੇ ਰਹਾਉ ਸਿਮਰੋ ਸਿਮਰੋ ਸਾਸ ਸਾਸ ਮਤ ਬੇਮ ਕਰੇ ਛੋਟ ਪਰਪੰਚ ਪ੍ਰਭ ਸਿਉ ਰਚੋ ਤਜ ਕੂੜੇ ਨੇ ਜਿਨ ਅਨਕ ਇੱਕ ਵੋ ਰੰਗ ਕੀਏ ਹੈ ਹੋ ਸੀਏ ਕਰ ਸੇਵਾ ਤਿਸ ਪਾਵਨ ਗੁਰ ਤੇ ਮਤ ਲੇ ਉੱਚੇ ਤੇ ਉੱਚਾ ਵੱਡਾ ਸਭ ਸੰਗ ਬਿਨਸਰਨੇ ਦਾਸ ਦਾਸ ਕੋ ਦਾਸਰਾ ਨਾਨਕ ਕਰ ਲੇ ਬਿਲਾਵਲ ਮਹਲ ਪੰਜਵਾਂ ਏਕ ਤੇ ਗੋਬਿੰਦ ਕੀ ਤਿਆਗੀ ਅਨਾਸ ਸਭ ਉੱਪਰ ਸਮਰੱਥ ਪ੍ਰਭੂ ਪੂਰਨ ਗੁਣਤਾਸ ਜਨਕਾ ਨਾਮ ਦਾਸ ਹੈ ਪ੍ਰਭ ਸੰਨੀ ਪਾਹੇ ਪਰਮੇਸ਼ਰ ਕਾ ਆਸਰਾ ਸੰਤਨ ਮੇ ਮਾਹੇ ਰਹਾਉ ਆਪ ਰਖੇ ਆਪ ਦੇਵਸੀ ਆਪੇ ਪਤਿਆਰੇ ਦੀਨ ਦਿਆਲ ਕਿਰਪਾ ਨਿਧੇ ਸਾਥ ਸਾਥ ਸਮਾਰੇ ਕਰਨ ਹਰ ਜੋ ਕਰ ਰਿਹਾ ਸਾਈਂ ਵਡਿਆਏ ਗੁਰਪੁਰੇ ਉਪਦੇਸ਼ਿਆ ਸੁਖ ਖਸਮ ਰਜਾਏ ਚਿੰਤਾ ਦੇਸਾਂ ਗਣਤ ਤਜ ਜਨ ਹੁਕਮ ਪਛਾਤਾ ਨਾ ਬਿਨਸੇ ਨਾ ਛੋੜ ਜਾਏ ਨਾ ਮਿਣਤੇ ਨਾ ਛੋੜ ਜੇ ਨਾਨਕ ਰੰਗ ਰਾਤਾ ਬਿਲਾਵਲ ਮਹੱਲਾ ਪੰਜਵਾਂ ਮਹਾਂ
तप्त ते पई शांत परसत पाप नटे अंधकूप में गलत थे कांडे दे हाथे हुए हमारे साजना हम उनकी रैन जिन पेटो तो सुखी जिया दान देन रहाओ पूरा पुरबला लिखिया मिलिया पूरा पुरबला लिखिया मिलिया अब आए।

ਨਾਲ ਗੁਰ ਪੂਰੇ ਕਿਰਪਾ ਕਰੀ ਕਾਟਿਆ ਦੁੱਖ ਦੁੱਖ ਰੋਗ ਮਨ ਤਨ ਸੀਤਲ ਸੁਖੀ ਪਿਆ ਪ੍ਰਵਨ ਧਿਆਵਣ ਜੋਗ ਰਹਾਉ ਔਖ ਧਰ ਕਾ ਨਾਮ ਹੈ ਜਿਤ ਰੋਗ ਨ ਵਿਆਪੇ ਸਾ ਸੰਗ ਮਨ ਹਿਤੇ ਫਿਰ ਦੁੱਖ ਨ ਜਾਪੇ ਹਰ ਹਰ

ਪਤਾਂਗੇ ਸੁਨ ਸੁਖ ਪਰਵੇਸ਼ ਨਾਨਕ ਕੀਮਤ ਤਿਆਗੀਏ ਸੁਣੀਏ ਉਪਦੇਸ਼ ਰਹਾਉ ਸਿਮਰਤ ਸਿਮਰਤ ਸਿਮਰੀਏ ਸੁਪੁਰਖ ਦਤਾਰ ਮਨ ਤੇ ਕਬੂ ਨ ਵਿਸਰੇ ਸੁਪੁਰਖ ਪਾਰ ਚਰਨ ਕਮਲ ਸਿਮਰੰਗ ਲਗਾ ਚਰਜ ਅਚਾਰਜ ਗੁਰਦੇਵ ਜਾ ਕੋ ਕਿਰਪਾ ਕਰੋ ਪ੍ਰਭ।

ਸਿਮ ਕਾਲ ਗ੍ਰਸੀ ਰਾਹੁ ਸੰਤਾ ਏਕ ਧਿਆਵਨਾ ਦੂਸਰ ਕੋ ਨਾਹੀ ਏਕ ਸਾਗੇ ਬਿਨਤੀ ਰਵਿਆ ਸਰਬ ਸਾਈ ਕਥਾ ਪੁਰਾਤਨ ਯੋਸਨੀ ਭਗਤਨ ਕੀ ਸੁਣੀ ਭਗਤਨ ਕੀ ਬਾਣੀ ਸਰਲ ਦੁਸ਼ਟ ਖੰਡ ਖੰਡ ਕੀਏ ਜਨ ਲੀਏ ਮਾਨੀ ਸਤ ਬਚਨ ਨਾਨਕੇ ਪ੍ਰਗਟ ਸਭ ਮਾਏ ਪ੍ਰਭ ਕਿਸੇ ਪਿਛਨ ਪ੍ਰਤਨ ਕੋ ਪੋ ਨਾਹੀ ਬਿਲਾਨਨ ਮਹਿਲਾ ਪੰਜਮਾ ਬੰਧਨ ਕਾਟੇ ਸੋ ਪ੍ਰਭੂ ਜਾ ਕੇ ਕਲ ਹਾਥ ਅਵਰ ਕਰਮ ਨਹੀਂ ਛੂਟੀਏ ਰਾਖੂ ਵਰਨਾਥ ਤਾਂ ਸ਼ਰਨਾਗਤੀ ਮਾਧਵੇ ਪੂਰਮ ਦਿਆਲ ਛੂਟ ਜਾਏ ਸੰਸਾਰ ਤੇ ਰਾਖੇ ਗੋਪਾਲ ਰਾਹੁ ਆਸਾ ਪਰਮ ਵਿਕਾਰ ਮੋਏ ਆਸਾ ਪਰਮ ਵਿਕਾਰ ਮੋਏ ਅਨ ਮਹਿ ਲੁਬਾਨਾ ਝੂਠ ਸਮੱਗਰੀ ਮਨ ਵਸੀ ਪਾਰ ਬ੍ਰਹਮਣਾ ਪਾਰ ਬ੍ਰਹਮ ਨਾ ਜਾਨਾ ਪਰਮ ਜੋਤ ਪੂਰਨ ਪੁਰਖ ਸਰ ਜੀ ਤੁਮਾਰੇ ਜੋ ਤੂੰ ਰਾਖੇ ਤਿਉਂ ਰਹਾ ਪ੍ਰਭਮ ਪਾਰੇ ਕਰਨ ਕਰਨ ਸਮਰੱਥ ਪ੍ਰਭ ਦੇ ਆਪਣਾ ਨਾਮ ਨਾਨਕ ਤਰੀਏ ਸਾ ਸੰਗ ਹਰ ਹਰ ਗੁਣ ਗਾਉ ਬਿਲਾਵਨ ਮਹਿਲਾ ਪੰਜਮਾ ਕਮਨ ਕਮਨ ਕਮਨ ਨਹੀਂ ਪਤਰ ਪਵਨ ਕਮਨ ਨਹੀਂ ਪਤਰਿਆ ਤੁਮਰੀ ਪ੍ਰਤੀਤ ਮਹਾਮੋਨੀ ਮੋਇਆ ਨਾ ਨਰਗ ਕੀ ਰੀਤ ਮਨ ਖੁਟ ਹਰ ਤੇਰਾ ਨਹੀਂ ਵਿਸਾਸ ਤੂੰ ਮਹਾ ਅਧਮਾਦਾ ਖਰਕਾ ਪੈਖਰ ਤੋਂ ਛੁਟੇ ਜੋ ਉੱਪਰ ਲਾਦਾ ਰਾਹੁ ਜਪਤ ਸੰਜਮ ਜਪਤ ਸੰਜ

ਖੇਦ ਨਾਨਕ ਤਨ ਸੰਤ ਸਰਨਾਂਗਤੀ ਜਿਨ ਮਨ ਵਸਤੀਨਾ ਤਨ ਤਨ ਧਨ ਸਰਵ ਸਿਆਪਣਾ ਪ੍ਰਵਜਨ ਕੋ ਦੀਨਾ ਬੁਲਾਵਨ ਮਹਿਲਾ ਪੰਜਵਾਂ ਉਦਮ ਕਰਤਾ ਆਨੰਦ ਪਿਆ ਸਿਮਰਤ ਸੁਖ ਸਾਰ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ ਚਰਨ ਕਮਲ ਗੁਰ ਕੇ ਜਪ ਤਾਰ ਜਪੋ ਹਰ ਜੀਵਾ ਪਾਰ ਬ੍ਰਹਮ ਅਰਾਧ।

ਆਪ ਹੁਣ ਸੁਖ ਮੈਂ ਪਾਇਆ ਸਦਾ ਸਿਮਰ ਚਰਨ ਚਰਨਾਰ ਬਿੰਦ ਸੀਤਲ ਹੋ ਤਾਇਆ ਵੀਰ ਤਿਆ ਥਵਾ ਮੋਇਆ ਕਿਸ ਕਾਮਨ ਆਵੇ ਜਨੇ ਰਚ ਨਰਚਾਇਆ ਕੂਤ ਤਿਸੋ ਰੰਗ ਲਾਵੇ ਰਹਾਉ ਰੇ ਪ੍ਰਾਣੀ ਉਸਨ ਸੀਤ ਕਰਤਾ ਕਰੇ ਕਾਮ ਤੇ ਕਾਢੇ ਕੀਰੀ ਤੇ ਬਸਤੀ ਕਰੇ ਤੂਟਾਂ ਲੈ ਗਾਂਢੇ ਅੰਡਜ ਜੇ ਰੇ ਸੇਤ ਜੋ

ਪਾਰ ਬਸਤ ਕਮਾਵਤ ਸਭ ਸੁਖੀ ਕਿਸ਼ੁਨ ਹੁਣ ਨਾਈ ਦਿਸੇ ਸੰਤ ਪ੍ਰਸਾਦ ਭੇਟੇ ਪ੍ਰਭੂ ਪੂਰਨ ਜਗ ਦਿਸੇ ਜੈ ਜੈਕਾਰ ਸਵੇ ਕਰੇ ਸਚ ਸਥਾਨ ਸੁਹਾਇਆ ਜਪ ਨਾਨਕ ਨਾਮ ਦਾਨ ਸੁਖ ਪੂਰਾ ਗੁਰੂ ਪਾਇਆ ਬਿਲਾਵਨ ਮਹੱਲਾ ਪੰਜਵਾਂ ਹਰ ਹਰ ਹਰ ਹਰ ਰਾਧੀਏ ਹੋਏ ਅਰੋਗ ਰਾਮ ਚੰਦ ਕੀ ਲਸਟਿਕਾ ਜਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਪੀਏ ਨਤ ਕੀਤੇ ਭੋਗ ਸਾਸੰ ਕਹਿਵਾਨੇ ਮਿਲਿਆ ਸੰਯੋਗ ਜੈ ਸਿਮਰ ਸੁਖ ਪਾਈ।

ਰਹੋ ਸਦਾ ਸਦਾ ਹਰ ਰਾਤਿਆਈਏ ਕਿਛ ਬਿਗਨ ਲਾਗੇ ਨਾਨਕ ਨਾ ਚਲਾਈਏ ਪੈ ਦੁਸ਼ਮਣ ਪਾਗੇ ਲਾਵਣ ਮਹਿਲਾ ਪੰਜਵਾਂ ਮਨ ਤਨ ਪ੍ਰਵਰਾਦੀਏ ਮਿਲ ਸਾਧ ਸਮਾਗੇ ਉੱਚ ਉਚਰਤ ਗੁਣ ਗਪਾਲ ਜਸ ਦੂਰ ਤੇ ਜਮ ਭਾਗੇ ਰਹਾਉ ਨਾਮ ਜੋ ਜਨ ਜਪੇ ਅੰਸ ਜਾਗੇ ਤੰਤ ਮੰਤ ਨਾ ਜੋਈ ਤਿਤ ਚਾਖ ਨ ਲਾਗੇ ਰਹਾਉ ਕਾਮ ਕ੍ਰੋਧ ਮਦਮਾਨ ਮੋਇ ਬਿਨਸੇ ਨ ਰਾਗੇ ਨੰਦ ਮਗਨ ਰਸ ਰਾਮ ਰੰਗ ਨਾਨਕ ਸੁਰ ਨਾਗੇ ਬਿਲਾਨਨ ਮਹਿਲਾ ਪੰਜਵਾਂ ਜੀ ਜੁਗਤ ਵਸ ਪ੍ਰਭੂ ਕਹਿ ਜੋ ਕਹੇ ਸੋ ਕਰਨਾ ਪਏ ਪੁਰਸਨ ਗੁਪਾਰ ਰਾਏ ਪੋ ਪਿਛੂ ਨਹੀਂ ਕਰਨਾ ਦੁਖ ਨਾ ਲਾਗੇ ਕਦੇ ਤੁਧ ਪਾਰ ਬ੍ਰਹਮ ਕੀ ਤਾਰੇ ਜਮ ਕੰਕਰ ਨੇ ਨਾਲੀ ਗੁਰਸਿੱਖ ਪਿਆਰ

ਇਸ ਪ੍ਰਵਾਪਨਾ ਨਾਠਾ ਦੁਖ ਠਾਓ ਵਿਸਰਾਮ ਪਾਏ ਮਿਲ ਸਾ ਸੰਗਤਾਂ ਤੇ ਬੜ ਨਾ ਥਾਓ ਬਲਹਾਰੀ ਗੁਰ ਆਪਣੇ ਚਰਨ ਵਲ ਜਾਓ ਆਨੰਦ ਸੁਖ ਮੰਗਲ ਬਣੇ ਤੀਖਤ ਗੁਣ ਗਾਓ ਰਹਾਓ ਕਥਾ ਕੀਰਤਨ ਆਗਨਾਦ ਤਨੇ ਬਣਿਓ ਸਾਓ ਨਾਨਕ ਪ੍ਰਭ ਪ੍ਰਸਾਨ ਪਏ ਬਾਸ਼ਿਤ ਫਲ ਪਾਓ ਬਿਲਾਵਨ ਮਹੱਲਾ ਪੰਜਵਾਂ ਦਾਸ ਰੇ ਕੀ ਬੇਨਤੀ ਵਿਦ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ ਦੁਖਣ ਕੋ ਨਾਸ ਚਰਨ ਕਮਲ ਕਾ ਆਸਰਾ ਪ੍ਰਪੁਰਖ ਗੁਣਤਾਸ ਕੀਰਤਨ ਨਾਮ ਸਿਮਰਤ ਰਹੁ ਜਬ ਲਕਟ ਸਾਸ ਰਹੁ ਪਾਮਾਤ ਪਿਤਾ ਬੰਦਮ ਤੂੰ ਹੈ ਤੂੰ ਸਰਬ ਨਿਵਾਸ ਨਾਨਕ ਪੁਰ ਚਰਨਾਂਗਤੀ ਜਾ ਤੂੰ ਨਿਰਮਲ ਜਾਸ ਬਿਲਾਵਨ ਮਹੱਲਾ ਪੰਜਵਾਂ ਸਰਬ

ਗਰੂ ਵਿਕਰਤਾਏ ਭਈ ਅਭੇ ਅਦਾਨ ਪਾਵੋ ਪੁਰਖ ਦਾਤੇ ਮਿਲ ਸੰਗਤ ਹਰ ਗੁਣ ਗਾਏ ਰਸਨਾ ਅਗਾ ਗਾ ਰਸਨਾ ਅਗਾ ਗਾ ਗਾ ਗੁਣ ਰਾਤੀ ਨੈਣ ਦਰਸ ਰੰਗ ਲਾਏ ਹੋ ਕਿਰਪਾਲ ਦੀਨ ਦੁਖ ਪੰਜਨ ਮੋਹੇ ਚਰਨ ਦੇ ਵਿਸਾਏ ਸਭੂ ਤਲੇ ਤਲੇ ਸਭ ਉਪਰ ਇਹ ਦ੍ਰਿਸ਼ਟ ਦ੍ਰਿਸ਼ਟਾਏ ਬਮਾਨ ਖੋਏ ਖੋਏ ਖੋਏ ਖੋਈ ਹੋ ਮਉ ਕੋ ਸਤਿਗੁਰ ਮੰਤ ਦ੍ਰਿੜਾਏ ਅਤਲ ਅਤਲ ਤੁਲ ਤੁਲ ਨਾ ਤੁਲੀਏ ਭਗਤ ਵਿਸ਼ਨ ਕਿਰਪਾਏ ਜੋ ਜੋ ਸ਼ਰਨ ਪਰਿਓ ਗੁਰੂ ਨਾਨਕ ਭਏ ਅਦਾਨ ਸੁਖ ਪਾਏ ਬਿਲਾਮਨ ਮਹੱਲਾ ਪੰਜਵਾਂ ਪ੍ਰਭ ਜੀ ਤੂੰ ਮੇਰੇ ਪ੍ਰਾਣ ਅਧਾਰੇ ਨਮਸਕਾਰ ਡਿਨੋਤ ਬੰਦਨਾ ਅਣਕ ਬਾਰ ਜਾਂ ਬਾਰੇ ਰਹਾਉ ਉਠਤ ਬੈਠਤ ਸੂਵਤ ਜਾਗਤੇ ਮਨ ਤੁਜੇ ਚਿਤਾਰੇ ਸੁਖ ਦੁਖ ਇਸ ਮਨ ਕੀ ਬਿਰਥਾ ਤੁਝੀ ਆਗੇ ਸਾਰੇ ਤੂੰ ਮੇਰੀ ਓਟ ਬਲ ਵਧ ਦਾਨ ਧਨ ਤੁਮੀ ਤੁਮੀ ਮੇਰੇ ਪਰਵਾਰੇ ਜੋ ਤਮ ਕਰੋ ਸੁਈ ਭਲਾ ਹਮਰੇ ਪੇਖ ਰ ਨਾਨਕ ਸੁਖ ਚਰਨਾਰੇ ਬਿਲਾਮਨ ਮਹਿਲਾ ਪੰਜਵਾਂ ਸੁਣੀਏ ਤੇ ਪ੍ਰਭ ਤੋ ਸਗਲ ਉਦਾਰਨ ਮੋ ਮੰਗਣ ਪਤਿਤ ਸੰਗ ਪ੍ਰਾਣੀ ਐਸੇ ਮਨ ਵਿਸਾਰਨ ਰਹਾਉ ਸੰਚ ਬਿਖਿਆ ਲੈ ਗ੍ਰਹਿ ਜਕੀਨ ਗ੍ਰਹਜ ਗ੍ਰਹਜ ਕੀਨੀ ਅੰਮ੍ਰਿਤ ਮਨ ਤੇ ਡਾਰਨ ਕਾਮ ਕਰੋਧ ਲੋਭ ਲੋਭ ਰਤ ਨਿੰਦਾ ਸਤ ਸੰਤੋਖ ਬਿਦਾਰਨ ਐਂਤੇ ਕੱਢ ਲੇ ਮੇਰੇ ਸਵਾਮੀ ਹਾਰ ਪਰੇ ਤੁਮ ਸਾਰਨ ਨਾਨਕੀ ਬੇਨੰਤੀ ਪ੍ਰਭ

ਦੇ ਦੁਪਤ ਦੇ ਘਰ ਸਤਿਮ ਆਈ ਤੂੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਸ਼ਬਦ ਵਿਚਾਰੋ ਦੀਪਾ ਬਿੰਸ ਅੰਧਕਾਰੇ ਮੰਦਰ ਰਤਨ ਕੋਠੜੀ ਖੁੱਲੀ ਅਨੁਪਾ ਰਾਹੁ ਬਿਸਮਨ ਬਿਸਮਨ ਬਿਸਮ ਪਏ ਜੋ ਪੇਖਿਓ ਕਹਿ ਨ ਜਾਈ ਵਡਿਆਈ ਮਗਨ ਪਏ ਊਹਾਂ ਸੰਗ ਮਾਤੇ ਓਤ ਬੋਤ ਲਿਪਟਾਈ ਆਲ ਜਾਲ ਨਹੀਂ ਕਿਸੀ ਜੁੰਜਾਰਾ ਆਮਦ ਨਹੀਂ ਪੂਰਾ ਊਚਨ ਊਚਾ ਬੀਚ ਨ ਖੀਚਾ ਹਾਂ ਤੇਰਾ ਤੂੰ ਮੋਰਾ ਇਕਾਰ ਇਕ ਮੰਗਾਰੇ ਉਪਸਾਰਾ ਏਕੇ ਅਪਰ ਪਾਰਾ ਏਕ ਬਿਸਥੀਰਨ ਏਕ ਸੰਪੂਰਨ ਏਕੇ ਪ੍ਰਾਣ ਦਾਰਾ ਨਿਰਮਲ ਨਿਰਮਲ ਸੁੱਚਾ ਸੁੱਚੋ ਸੁੱਚਾ ਸੁੱਚੋ ਸੁੱਚਾ ਅੰਤ ਨ ਅੰਤਾ ਸਦਾ ਬੇਅੰਤਾ ਕੋ ਨਾਨਕ ਉੱਚੋ ਉੱਚਾ ਬਿਲਾਵਨ ਮਹਿਲਾ ਪੰਜਵਾਂ ਹਰ ਬਿਨ ਕਾਮਨਾ ਆਸੇ ਹੰਜਾ ਜੀਓ ਜਾਂ ਸਿਉ ਰਾਚ ਮਾਚ ਤੁਮ ਲਾਗੇ ਉਹ ਮੋਣੀ ਮਹਾਵਤ ਰਹਾਓ

ਪ੍ਰਭ ਸੁਆਮੀ ਕਿਆ ਮਾਨ ਸਭ ਪਰੇ ਕਰੀਏ ਬਲਾਵਣ ਮਹੱਲਾ ਪੰਜਵਾਂ ਐਸੇ ਕਾਹੇ ਫੂਲ ਪਰੇ ਕਰੋ ਕਰਾਵੇ ਮੁਕਰ ਪਾਵੇ ਤੇਗ ਸੁਣ ਸਦਾ ਸੰਗ ਹਰੇ ਰਹਾਉ ਕਾਂਚ ਬਹਾਜਨ ਕੰਜ ਛੋਡਣ ਕੰਚਨ ਛਾਡਣ ਬੈਰੀ ਸੰਗ ਹੇਤ ਸਾਜਨ ਤਿਆਗ ਕਰੇ ਹੋਵਨ ਕਰਾ ਕੌਰਾ ਅਨਹੋਵਣ ਮੀਠਾ ਵਿਖਿਆ ਮੈਲ ਵਟਾਏ ਜਰੇ ਅੰਧ ਕੂ ਮੈਂ ਪਰਿਉ ਪ੍ਰਾਣੀ ਭਰਮ ਗੁਵਾਰ ਮੋਹ ਬੰਦ ਪਰੇ ਕੌ ਨਾਨਕ ਪ੍ਰਭ ਹੋਤ ਤੇ ਪਿਆਰਾ ਗੁਰ ਪੇਤੇ ਕਾ ਕਾਢੇ ਬਾਂ ਫਰੇ ਦਲਾਮਨ ਮਹੱਲਾ ਪੰਜਵਾਂ ਮੰਤਾ ਰਸਨਾ ਹਰ ਚੀਨਾ ਭਈ ਆਨੰਦ ਮੇਰੇ ਅੰਦੇ

ਰਾਸੀਆ ਗੁਰਦੇਵ ਰਹਾਉ ਆਦਿ ਮਦ ਪ੍ਰਵੰਤ ਸਵਾਮੀ ਆਪਣਾ ਥਨ ਥਨ ਬਣਾਇਓ ਆਪ ਆਪਣੇ ਸਿਰ ਪੀ ਆਪੇ ਰਾਖੇ ਪ੍ਰਭ ਮੇਰੇ ਕੋ ਵੱਡ ਪ੍ਰਤਾਪ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਵਸਕੀ ਨੇ ਜਨ ਸਗਲੇ ਜੰਤ ਜਨ ਕਮਲ ਨਾਨਕ ਸਰਨਾਗਤੀ ਰਾਮ ਨਾਮ ਜਪ ਨਿਰਮਲ ਮਾਨਤ ਬਲਾਵਣ ਮਹੱਲਾ ਪੰਜਵਾ ਪਾਪ ਪਾਪ ਤੇ ਰਾਖੀ ਆਪ ਸੀਤਲ ਪਏ ਗੁਰਚਰਨੀ ਲਾਗੇ ਰਾਮ ਨਾਮ ਹਿਰਦੇ ਮੈਂ ਜਾਪ ਰਹਾਉ ਕਰ ਕਿਰਪਾ ਹਸਤ ਪ੍ਰਭ ਦੀਨੇ ਜਗਤ ਉਦਾਰ ਅਖੰਡ ਪ੍ਰਤਾਪ ਦੁਖ ਬੰਸੇ ਸੁਖ ਆਨੰਦ ਪ੍ਰਵੇਸ਼ਾ ਤਿਲ ਸੁਨ ਬੁੱਝੀ ਮਨ ਤਨ ਸਚ ਤਰਾਪ ਅਨਾਥ ਕੋ ਨਾਥ ਸ਼ਰਨ ਸਮਰਥਾ ਸਰਬ ਸਿੱਖ ਕੋ ਮਾਈ ਬਾਪ ਭਗਤ ਵਚਨ ਤੇ ਪੰਜਨਾ ਸਵਾਮੀ ਗੁਣ ਗਾਵਤ ਨਾਨਕ ਲਾਪ ਬਲਾਵਣ ਮਹੱਲਾ ਪੰਜਵਾ ਜਸ ਤੇ ਉਪਜਤ ਸੇ ਪਛਾਣ ਪਾਰ ਬ੍ਰਹਮ ਪਰਮੇਸ਼ਰ ਤਿਆਇਆ ਕੁਸ਼ਲ ਖੇਮ ਹੋਏ ਕਲਿਆਣ ਰਹਾਉ ਗੁਰ ਪੂਰਾ ਪੇਟ ਬੜ ਭਾਗੀ ਅੰਤਰ ਜਾਮੀ ਸੂੜ ਸਜਾਨ ਹੱਥ ਦੀਏ ਰਾਖੇ ਕਰੇ ਆਪਣੇ ਵੜ ਸਮਰੱਥ ਮਾਨਿਆ ਕੋ ਮਾਨ ਭਰਮ ਪੈ ਬੰਸ ਗਏ ਖਨ ਪੀਤਰ ਅੰਧ ਕਰ ਪ੍ਰਗਟੇ ਚਣਾਨ ਸਾਸਾ ਸਹਿਰਾ ਦੇ ਨਾਨਕ ਸਦਾ ਸਦਾ ਜਾਈਏ ਗੁਰਮਾਨ ਬਲਾਮਨ ਮਹਿਲਾ ਪੰਜਵਾਂ ਦੋਵੇਂ ਥਾਪ ਦੋਵੇਂ ਥਾਂ ਵਰ ਕੇ ਗੁਰਸੂਰੇ ਹਲਤ ਪਲਤ ਪਾਰ ਬ੍ਰਹਮ ਸਵਾਰੇ ਕਾਲ ਜੋਏ ਸਗਲੇ ਪੂਰੇ ਰਹਾਉ ਹਰ ਹਰ ਨਾਮ ਜਪ ਸੋ ਸਹਿਜੇ ਮੰਜਨ ਹੋਵਤ ਸਾਧੂ ਪੂਤੂਰੇ ਆਵਣ ਜਾਣ ਰਹੇ ਥਤ ਪਾਈ ਜਨਮ ਮਰਨ ਕੇ ਮਿਟੇ ਬਸੂਰੇ ਭਰਮ ਪੈ ਤਰੇ ਛੂਟੇ ਪੈ ਜਮ ਕੇ ਘਟ ਘਟ ਇਹ ਕਰਿਆ ਪਰ ਪੂਰੇ ਨਾਨਕ ਸਿਰਨ ਪਰ

ਜੀ ਕਿਰਪਾ ਨਿਤ ਪ੍ਰਭ ਦੀਨ ਦਿਆਲਾ ਜੀ ਜੰਤ ਕੀ ਕਰੋ ਪ੍ਰਤਪਾਲਾ ਆਠ ਪੈਰ ਤੇ ਨਾਮ ਜਨ ਜਾਪੇ ਨਾਨਕ ਪ੍ਰੀਤ ਲਾਈ ਪ੍ਰਭਾਪੇ ਲਾਵਣ ਮਹਿਲਾ ਪੰਜਵਾਂ ਤਨ ਤਨ ਜੋਬਣ ਚਲਤ ਗਿਆ ਰਾਮ ਨਾਮ ਕਾ ਭਜਨ ਨਾ ਕੀਨੋ ਕਰਤਬ ਕਾਰਨ ਸਪੂਰ ਪਿਆ ਰਹਾਉ ਅਨਕ ਪ੍ਰਕਾਰ ਭੋਜਨ ਦਿਖਾਤੇ ਮੁਖ ਦੰਤਾ ਕਸਕੀਨ ਖਿਆ ਮੇਰੀ ਮੇਰੀ ਕਰ ਕਰ ਮੁਠੋ ਪਾਪ ਕਰਤ ਨਾ ਭਰੀ ਦਇਆ ਮਹਾਂਵਿਕਾਰ ਕੋ ਦੁਸਾਗਰ ਤਿਸ ਮੈਂ ਪ੍ਰਾਣੀ ਗਲਤ ਪਿਆ ਸ਼ਰਨ ਪਰੇ ਨਾਨਕ ਸਵਾਮੀ ਕੀ ਬਾਂਹ ਪਗਲ ਪ੍ਰਕਾਰ ਲਿਆ ਲਾਵਣ ਮਹਿਲਾ ਪੰਜਵਾਂ ਆਪਣਾ ਪ੍ਰਭਾਇਆ ਚੀਤ ਦੁਸ਼ਮਣ ਦੁਸ਼ਟ ਰਹੇ ਚਕ ਮਾਰਤ ਕੁਸਲ ਪਿਆ ਮੇਰੇ ਮੀਤ ਭਾਈ ਮੀਤ ਰਹਾਉ ਗਈ ਵਿਆਜ ਉਪਾਸ ਸਵਨਾਸੀ ਅੰਗੀਕਾਰ ਕਿਉ ਕਰਤਾਰ ਸ਼ਾਂਤ ਸੁਖਰਾਂਦ ਕਨੇਰੇ ਪ੍ਰੀਤਮ ਨਾ ਕਰੇ ਅਰਤਾਹਾਰ ਜਿਉ ਪਿੰਡ ਤਨ ਰਸ ਪ੍ਰਭ ਤੇਰੀ ਤੂੰ ਸਮਰਸ ਸੁਆਮੀ ਮੇਰਾ ਦਾਸ ਆਪਣੇ ਕੋ ਰੱਖਣਿਹਾਰਾ ਨਾਨਕ ਦਾਸ ਦਹਿ ਚੀਰਾ ਲਾਵਣ ਮਹਿਲਾ ਪੰਜਵਾਂ ਗੋਬਿੰਦ ਸਿਮਰ ਹੋਆ ਕਲਿਆਣ ਮਿਟਿਓ ਫਾਗ ਪਿਆ ਸੁਖ ਸਾਂਚਾ ਅੰਤਰ ਜਾਮੀ ਸਿਮਰਿਆ ਜਾਨ ਰਹਾਉ ਜਸਕੇ ਜੀ ਤਨ ਕੀ ਸੁਖਾਲੇ ਭਗਤ ਜਨਾ ਕੋ ਸਾਚਾ ਤਾਨ ਦਾਸ ਆਪਣ ਕੀ ਆਪੇ ਰੱਖੇ ਪੈ ਪੂੰਜਣ ਪੰਜਣ ਉੱਪਰ ਕਰਤੇ ਮਾਨ ਪਈ ਮਿਤਰਾਈ ਮਿਟੀ ਬੁਰਾਈ ਦ੍ਰਿਸ਼ਟੂ ਦ੍ਰਸ਼ਟ ਦੂਤ ਹਰ ਕਾਢੇ ਸ਼ਾਨ ਸੁਖ ਸਹਿਜ ਆਨੰਦ ਕਨੇਰੇ ਨਾਨਕ ਜੀਵੇ ਹਰ ਗੁਣ ਵਖਾਣ ਬਲਾਵਣ ਮਹਿਲਾ ਪੰਜਵਾਂ ਪਾਰ ਬ੍ਰਹਮ ਪ੍ਰਤੇ ਕਿਰਪਾਲ ਕਾਜ ਜਗ ਸਵਾਰੇ ਸਤਿਗੁਰ ਜਪ ਜਪ ਸਾਧੂ ਪਏ ਨਿਹਾਲ ਹਉ ਅੰਗੀਕਾਰ ਕੀਆ ਪ੍ਰਭ ਆਪਣੇ ਦੁਖੀ ਸਗਲ ਪਏ ਰਵਾਲ ਕੰਠ ਲਾਏ ਰਾਖੇ ਜਨ ਆਪਣੇ ਉਧਰ ਲੇ ਲਾਏ ਆਪਣੇ ਪਾਲ ਸਹੀ ਸਲਾਮਤ ਮਿਲ ਕਰ ਆਏ ਨੰਦ ਕੇ ਮੁਖ ਹੋਏ ਕਾਲ ਕੌ ਨਾਨਕ ਮੇਰਾ ਸਤਿਗੁਰ ਪੂਰਾ ਗੁਰਪ੍ਰਸਾਦ ਪ੍ਰਭ ਨਿਹਾਲ ਬਲਾਵਣ ਮਹਿਲਾ ਪੰਜਵਾਂ ਮੂਲ ਆਲਨ ਸੋ ਪ੍ਰੀਤ ਬਣੀ ਰਹਾਓ ਤੋਰੀ ਨ ਝੂਟੇ ਛੋਰੀ ਨ ਝੂਟੇ ਐਸੀ ਮਾਧੋ ਖਿੰਚ ਤਨੀ ਦਿਨ ਸਰਣ ਮਨ ਮਾਹੀ ਬਸਤੈ ਤੂੰ ਕਰ ਕਿਰਪਾ ਪ੍ਰਭ ਆਪਣੀ ਬਲਬਲ ਜਾਉ ਸਿਆਮ ਸੁੰਦਰ ਕੋ ਕਥ ਕਥਾ ਗਿਆ ਕੀ ਬਾਤ ਸੁਣੀ ਗਿਆ ਨਾਨਕ ਦਾਸਨ ਦਾਸ ਕਹੀਏ ਤੈ ਮੋਹ ਕਰੋ ਕਿਰਪਾ ਠਾਕਰ ਆਪਣੀ ਲਾਵਨ ਮਹਿਲਾ ਪੰਜਵਾਂ ਹਰ ਕੇ ਚੰਜ ਵਜਾ ਚੋ ਜਾਉ ਕੁਰਬਾਨ ਗੁਰ ਮੇਰਾ ਪਰ ਬ੍ਰਹਮ ਪਰਮੇਸ਼ਰ ਤਾਂ ਕਹਿ ਹਿਰਦੇ ਤਾਰ ਮਨ ਧਿਆਨ ਰਹਾਉ ਸਿਮਰ ਸਿਮ ਸਿਮ ਸੁਖਦਾਤਾ ਜਾ ਕਹਿ ਕੀਆ ਸਗਲ ਜਹਾਨ ਰਸਨਾ ਰਹੁ ਏਕ ਨਰੈਣ ਸਾਚੀ ਦਰਗਾਹ ਪਾਉ ਮਾਨ ਸਾਧੂ ਸੰਗ ਨਾਨ ਸਾਧੂ ਸੰਗ ਪ੍ਰਾਪਤ ਜੋ ਕੋ ਤਿੰਨ ਹੀ

ਤੁਹਾਡੇ ਸਿਮਰ ਅਨੇਕ ਗੁਣੀ ਅੰਦਲੇ ਤੇਕ ਨਿਰਤਨ ਪਾਇਓ ਪ੍ਰਭ ਨਾਨਕ ਅਨੇਕ ਗੁਣੀ ਰਾਗ ਬਨਾਵਲ ਲਾਵਣ ਮਹਿਲਾ ਪੰਜਵਾਂ ਘਰ ਤੇਰ ਮਾਈ ਪੜਤਾਲੀ ਕੂੰਕਾਰ ਸੁਖਗੁਰ ਪ੍ਰਸਾਦ ਮੋਹਿ ਨੀਂਦ ਨਾ ਆਵੇ ਹਾਵੇ ਹਾਰ ਕਾਇਆ ਕਜਰ ਸੰਤਰ ਬਸਤਰ ਭਰਨ ਕਿੰਨੇ ਉਡੀਨੀ ਉਡੀਨੀ ਉਡੀਨੀ ਕਬ ਘਰ ਆਵੇਗੀ ਘਰ ਆਵੇਗੀ ਰਹਾਉ ਸ਼ਨ ਸੁਹਾਗਰ ਚਨ ਸੀਸ ਧਰਨ ਲਾਲਨ ਮੋਹਿ ਬਲਨ ਲਾਵੋ ਕਬ ਘਰ ਆਵੇਰੀ ਸੁਨੋ ਸਿਹੇਰੀ ਮਿਲਨ ਬਾਤ ਕੋ ਸਗਰੂ ਹਾਂ ਮਿਟਾਵੋ ਤੋਂ ਘਰ ਹੀ ਲਾਲਨ ਪਾਓ ਤਬ ਰਸ ਮੰਗਲ ਗੁਣ ਗਾਵੋ ਆਨੰਦ ਰੂਪ ਧਿਆਵੋ ਨਾਨਕ ਦੁਆਰੇ ਆਇਓ ਤੋਂ ਮੈਂ ਲਾਲਨ ਪਾਈਰੀ ਮੋਹਨ ਰੂਪ ਦਿਖਾਵੇ ਅਬ ਮੋਹਿ ਨੀਂਦ ਸੁਹਾਵੇ ਸਭ ਮੇਰੀ ਪਿਖਾ ਬਜਾਨੀ ਆਮੈਂ ਸਹਿਸ ਸਮਾਨੀ ਮਿੱਠੀ ਪਹਿ ਕਹਾਣੀ ਮੋਹਣ ਲਾਲਨ ਪਾਇਓਰੀ ਰਹੋ ਦੂਜਾ ਬੁਲਾਵਣ ਮਹਿਲਾ ਪੰਜਵਾਂ ਮੋਰੀ ਹਾਂ ਹਾਂ ਜਾਏ ਦਰਸ਼ਨ ਪਾਵਤੇ ਰਾਜ ਨਾਥੀ ਸਹਾਈ ਸੰਤਨਾ ਅਬ ਚਰਨ ਗਹੇ ਰਹਾਉ ਆਹੇ ਮਨ ਵਰਨਾ ਭਾਵੇ ਚਰਨਾਵੇ ਚਰਨਾਵੇ ਉਲਜੋ ਆਲ ਮਕਰੰਦ ਕਮਲ ਜਿਉਂ ਨਾ ਅਨਰਸ ਨਹੀਂ ਚਾਹੇ ਏਕੇ ਹਰ ਅਲਾਹੀ ਤਾਹੇ ਅੰਤੇ ਟੂਟੀਏ ਰੱਖਤੇ ਛੂਟੀਏ ਮਨ ਹਰ ਰਸ ਕੂਟੀਏ ਸੰਗ ਸਾਧੂ ਵਲਤੀਏ ਅਨ ਨਾਹੀ ਨਾਹੀ ਦੇ ਨਾਨਕ ਪ੍ਰਭ ਚਰਨ ਚਰਨ ਚਰਨ ਰੇ ਰਾਗ ਬਲਾਵਣ ਮਹੱਲਾ ਨੌਵਾਂ ਦੁਪੀ ਦੇ ਤੂੰਕਾਰ ਸੁਖਦੇਵ ਪ੍ਰਸਾਦ ਦੁਖ ਹਰ ਤਹਰ ਨਾ ਪਛਾਨੋ ਅਜਾ ਮਲ ਅਗਨ ਕਾ ਜੈ ਸਿਮਰਤ ਮੁਕਤ ਭਏ ਜੀਨ ਜਾਨੋ ਰਹਾਉ ਗਜ ਗੀਤ ਰਾਸ ਮਿਟੀ ਸਿਨਹੂ ਮਹਿ ਜਬ ਹੀ ਰਾਮ ਬਖਾਨੋ ਨਾਰਦ ਕਹਿਤ ਸੁਨੋ ਤਰੂ ਬਾਰਕ ਭੰਜਨ ਮਾਹੇ ਡਬਟਾਨੋ ਚਾਲਾ ਮਰ ਨਿਰ ਭੈ ਪਦ ਪਾਇਓ ਜਗਤ ਜਾਇ ਹੈਰਾਨੋ ਨਾਨਕ ਕਹਿਤ ਭਗਤ ਰਸ਼ਕ ਹਰ ਨਿਗਤ ਤਾਹੀ ਤੋ ਮਾਨੋ ਬ੍ਰਾਹਮਣ ਮਹੱਲਾ ਨਾਮਾ ਹਰ ਕੇ ਨਾਮ ਬਿਨਾ ਦੁਖ ਪਾਵੇ ਭਗਤ ਬਿਨਾ ਸਹਿਸਾ ਨਹੀਂ ਚੁੱਕੇ ਹਰ ਚੁੱਕੇ ਇਹ ਭੇਦ ਬਤਾਵੇ ਚੁੱਕੇ ਗੁਰ ਏ ਪਦਨ ਭੇਦ ਬਤਾਵੇ ਰਹਾਉ ਕਹਾਂ ਪਿਓ ਤੀਰਥ ਬਰਤੀਏ ਰਾਮ ਸ਼ਰਨ ਨਹੀਂ ਆਵੇ ਯੋਗ ਜਗ ਨਹੀਂ ਫੁੱਲੇ ਤੇ ਮਾਨੋ ਜੋ ਪ੍ਰਭ ਜਸ ਬਿਸਰਾਵੇ ਮਾਨ ਮੋਹ ਦੋਨੋ ਕੋ ਪਰ ਹਰ ਗੋਬਿੰਦ ਕੇ ਗੁਣ ਗਾਵੇ ਕਹੋ ਨਾਨਕੇ ਵਿਦ ਕੋ ਪ੍ਰਾਣੀ ਜੀਵਨ ਮੁਕਤ ਕਹਾਵੇ ਬੁਲਾਵਣ ਮਹਿਲਾ ਨਾਮਾ ਜਾ ਮੈਂ ਭਜਨ ਰਾਮ ਕੋ ਨਾਹੀ ਤੈ ਨਰ ਜਨਮ ਅਕਾਰਥ ਸੋਇਆ ਜਾ ਰਾਖੋ ਮਨ ਮਾਹੀ ਰਹਾਉ ਤੀਰਥ ਕਰੇ ਬਰਤ ਫੁਨ ਰਾਖੇ ਨਾ ਮਨੁਆ ਬਸ ਜਾ ਕੋ ਨਿਫਲ ਧਰਮ ਤਾਏ ਤਮ ਮਾਨੋ ਸਾਚ ਕਹਿਤ ਮੈਂ ਜਾ ਕੋ ਜੈਸੇ ਪਾਹਨ ਜਲ ਮੈਂ ਰਾਖੋ ਬੇਦੇ ਨਾਹੀ ਤੈ ਪ੍ਰਾਣੀ ਤੈਸੇ ਹੀ ਤੁਮ ਤਾਏ ਪਛਾਣੋ ਭਗਤਹੀਨ ਜੋ ਪ੍ਰਾਣੀ ਕਲ ਮੈਂ ਮੁਕਤ ਨਾਮ ਤੇ ਪਾਵੋ ਗੁਰਜਾ ਤੇ ਦਿਵਤਾਵੇ ਕਹੋ ਨਾਨਕ ਸੋਈ ਨਰ ਗੁਰੂਆ ਜੋ ਪ੍ਰਭ ਕੇ ਗੁਣ ਗਾਵੇ ਬਲਾਮਨ ਅਸ਼ਟਪਦੀਆਂ ਮਹਿਲਾ ਪਹਿਲਾ ਘਰ ਦਸਮੈ ਕੂੰਕਾਰ ਸਤਿਗੁਰ ਪ੍ਰਸਾਦ ਨਿਕਟ ਵਸੇ ਦੇਖੇ ਸਭ ਸੋਈ ਗੁਰਮੁਖ ਵਿਰਲਾ ਦੂਜੇ ਕੋਈ ਬਿਨ ਪੈ ਪਿਆ ਭਗਤ ਨਾ ਹੋਈ ਸ਼ਬਦ ਰਤੇ ਸਦਾ ਸੁਖ ਹੋਈ ਐਸਾ ਗਿਆਨ ਪਦਾਰਥ ਨਾਮ ਗੁਰਮੁਖ ਪਾਵੇ ਸਰਾਸ ਦਾ ਸਮਾਨ ਰਹੋ ਗਿਆਨ ਗਿਆਨ ਕਥੇ ਸਭ ਕੋਈ ਕਥ ਕਥ ਬਾਜ ਕਰੇ ਦੁਖ ਹੋਈ ਕਥ ਕਹਿਣੇ ਤੇ ਰਹੇ ਨਾ ਕੋਈ ਬਿਨਸ ਬਿਨ ਰਸ ਰਾਤੀ ਮੁਕਤਨ ਹੋਈ ਗਿਆਨ ਧਿਆਨ ਸਭ ਗਰਤੇ ਹੋਈ ਸੱਚੀ ਰਹਿਤ ਸਾਚਾ ਮਨ ਸੋਈ ਮਨ ਮੁਕਤ ਨਹੀਂ ਹੈ ਪਰ ਰਹਿਤ ਨ ਹੋਈ ਨਾਵੋ ਭੂਲੇ ਥਾਉ ਨ ਕੋਈ ਮਨ ਮਾਇਆ ਬੰਦ ਜਬ ਜਾਲ ਘੜ ਘੜ ਵਿਆਤੇ ਰਹੋ ਬਿਖ ਨਾਲ ਜੋ ਆਂਜੇ ਸੋ ਦਿਸੇ ਕਾਲ ਕਾਲ ਸੀ ਦੁਰ ਦੇ ਸਮਾਲ ਸੋ ਗਿਆਨੀ ਜਿਨ ਸਬਦ ਲਿਵਲਾਈ ਮਨਮੁਖ ਹੋਮੇ ਪਤ ਗਵਾਈ ਆਪੇ ਕਰਤੇ ਭਗਤ ਕਰਾਈ ਗੁਰਮੁਖ ਆਪੇ ਡੇ ਵਡਿਆਈ ਰਹਿਣ ਅੰਧਾਰੀ ਨਿਰਮਲ ਜੋਤ ਨਾ ਬਿਨਾ ਝੂਠੀ ਕੁਚਲ ਖੁਸ਼ੋਤ ਵੇਦ ਪਕਾਰੇ ਭਗਤ ਸਰੋਤ ਸੁਨ ਸੁਨ ਮਾਨੇ ਵੇਖੇ ਜੋਤ ਸ਼ਸਤਰ ਸਿਮਰਤ ਨਾਮ ਦਰੜ ਦਰਾੜ ਦਰਾੜ ਮੰਗ ਗੁਰਮੁਖ ਸ਼ਾਂਤ ਉਤਮ ਕਰਾਮੰਗ ਮਨਮੁਖ ਜੋਨੀ ਤੂ ਦੁਖ ਸਹਾਮੰਗ ਬੰਧਨ ਟੁੱਟੇ ਇੱਕ ਨਾਮ ਸਾਮੰਗ ਮੰਨੇ ਨਾਮ ਸੱਚੀ ਪਤ ਪੂਜਾ ਕਿਸ ਵੇਖਾਂ ਨਾਹੀ ਕੋ ਦੂਜਾ ਕਿਲ ਵਿਖ ਕਿਲ ਕੁ ਭਾਵੇ ਮਨ ਸੋਏ ਨਾਨਕ ਕਹੇ
अवर नाही कोई बिलावन भला पहला मन का कहा बन मनसा करे ए मन पन पापु चरे माया मद माते तृप्त न आवे तृप्त मुक्त मन सचा पावे तन तन कल सब दुख अभिमाना बैना में किसांग न जाना राहु कीचे रस भोग खुशियां मन केरी तन लोका तन पसनी केरी खाकू खाकर ले सब फैल बन शब्द नाई उतरे मैल गीत राग गन ताल न सुकरे तेरे गुण उपजे बन से दूरे दूजी दुर्मत दर्द न जाए छूटे गुरमुख दारू गुण गाए धोती उजल तिलक गलमाला अंतर क्रोध पड़े नाटशाला नाम सार माया मद पिया बिन गुर भगत नाई सुख दिया सुख दिया शुक्र सुवान गर्भ सुकर सुवान गर्तब मंजारा पशु पनेश नीच चंडाला गर्ते मोखेरे तंजोन पवाये बंधन बंद आये जाये गुर सेवा ते लहे पदार्थ हृदय नाम सदा कर सारथ सची दरगा पूछन होई माने हुकमे सी मन माने हुकम सी जे दर सोई सतगुर मिले सा सिस तो जाने रहे रजाई हुकम पछाने सच्चे दरवास काल बसाव चल पे नास रहे अतीत जाने सब किसका तन मन है पे है जस का ना हो आवे ना हो जाए नानक सच्चे सा समाई बिलावन महला तीजा अष्टपदियां कर दस माई तू का सतगुर प्रसाद जग कुआ मुख चंच ज्ञान अंतर लोभ झूठ अभिमान बैना वे पाजल है निदान सतगुर सेवर नाम वसे मन चीत गुर पेटे हर नाम चितावे बन आ नारे होर झूठ प्रीत रहो गुर कया का सकार गुर कया साकार कमावे शब्द चीन से दे कर आवो सचे नहीं बढ़ाई पावो आप न बुझे लोक बजावे मन का अंधा अंध कमावे दर कर मैल ठोर के सी पावे हर जियो से भी अंतर जामी खटकर अंतर जिसकी ज्योत समानी जिस नाल किया चले पहनामी सच्चा नाम सच्चे सब जाने आपे आप मिले चुके बमाने गुरमुख नाम सदा सुबखाने सदा गुरमुख नाम सदा सदा बखाने सतगुर सेविए दूजी दुरमत जाए औगण काट पापा पत खाए कंचन काया ज्योति ज्योत समाई सतगुर मिले वडे वडे आई दुखे कांटे हर दे नाम साई ना वरते सदा सुख पाई गुरमतम गुरमतम मान्या करनी सार गुरमत मान्या मुख द्वार नाने गुरमत मान्या परवारे सदार बिलावन महला चौथा अष्टपदियां कर ग्यार मई तू का सतगुर प्रसाद आपे आप खाई हाँ मेते अंदन हर रस रीत गवैया गुरमुख पचे कंचन काया निरप ज्योति ज्योत मिली मैं हर हर नाम दार मैया खिन पल रहना सुख बहना वे गुरमुख हर हर पाठ पढ़ैया रहाओ एक ग्रह एक घर दस द्वार है जाके हंस तस्कर पंच चोर लगैया धर्म अर्थ सब हर दे दे जाने मन मुखंदरे खबर न पैया कंचन कोट भ मानक भरिया जागे ज्ञान सत लिव लिया तस्कर रहेरू आए दुकाने गुर के शब्द पकड़े मंद पैया हर हर नाम पोत भूसा खेवट शब्द गुर पार लंगैया जम जगाती ने नावे ना को तस्कर चोर लगैया हर गण गावे सदा दें राती मैं हर जस कहते अंत न लिया गुरमुख मनिया एक पतर आवे मिलो गोपाल निशान बजैया नैनी देख दर्श मंत्र ते शर्मन बाणी गुर शब्द सुनैया सुन सुन आत्म देव है तीने रथ रथ राम गोपाल रवैया त्रै गुण माया मोहि व्यापे चुरिया गुणे गुरमुख लैया एक दृष्ट सब कर जाने नजरी आवे सब ब्रह्म पसरैया राम नाम है ज्योत सवाई गुरमुख आपे लख लखैया नानक दीन दयाल पे है भगत पाए हर नाम समैया बिलावन महला चौथा हर हर नाम शीतल जल त्यावो हर चंदन वास सुगंध गदैया मेलसा संगत पर पल पाया मैं हेड प्लस संग भोग हर भूया जप जगनाथ जगदीश गुसैया शरण परे से जनुबरिया ज्यो प्रहलाद उदार समैया राहु
आठ अठार मैं चंदन उत्तम चंदन नित सब चंदन हुया सागत कूड़े उग सूख हुए मन अभिमान विछड़ दर दूर गैया हर गत मित करता आपे जाने सबज हर हर आप बनैया जिस सतगुर पेटे सो कंचन होवे सो तर लिखिया सो मिटे न मिटैया रतन पदार्थ गुरमत पावे सागर भगत भंडार खिलैया गर चानेक सरदा उपजी मैं हर गुण कहते तृप्त न पैया परम बराग नित नित हर त्याए मैं हर गुण कहते पावन गैया बार बार खन खन पल गईये पर पार न हर पार न पावे परे परैया शास्त्र वेद परका पुराण पकारे धर्म करो खट कर्म दृढ़ रैया मनमुख पखंड परम भगूता लोभ लै न भार भंडे बढ़ैया।

0: ਜਿੱਤ ਭਾਵੇ ਤੇਰਾ ਲੈ ਚਲਈਆ ਬਲਾਵਣ ਮਹੱਲਾ ਚੌਥਾ ਗਰਮ ਗਗਮਾ ਗੁਛਲ ਪਿਆਇਆ ਹਾਂ ਬਲ ਬਲ ਸਤਿਗੁਰ ਸਤ ਪੁਰਖਈਆ ਰਾਮ ਨਾਮ ਮੇਰੇ ਪ੍ਰਾਣ ਵਸਾਏ ਸਤਿਗੁਰ ਪਰਸ ਹਰ ਨਾਮ ਸੁਨਈਆ ਜਨਕੀ ਤੇ ਹਰ ਨਾਮ ਟਿਕਈਆ ਸਤਿਗੁਰ ਕੀ ਤਰ ਲਾਗਿਆ ਜਾਵਾਂ ਗੁਰ ਕਿਰਪਾ ਤੇ ਹਰ ਦਰ ਲਈਆ ਰਾਉ ਇਹ ਸਰੀਰ ਕਾ ਕਰਮ ਕੀ ਧਰਤੀ ਗੁਰਮੁਖ ਮਥ ਮਥ ਤਤ ਕਢਈਆ ਲਾਲ
1: ਜਿਵੇ ਲਾਲ ਜਵੇ ਹਰ ਨਾਮ ਪ੍ਰਗਾਸਿਆ ਭਾਂਡੈ ਭਾਉ ਪਵੈ ਤਿਤ ਅਈਆ ਦਾਸਨ ਦਾਸ ਦਾਸ ਹੋਏ ਰਹੀ ਹੈ ਜੋ ਜਨ ਰਾਮ ਭਗਤ ਨਿਜ ਭਈਆ ਮਨ ਬੁੱਧ ਅਰਪ ਤਰੋ ਗੁਰ ਆਗੈ ਗੁਰ ਪ੍ਰਸਾਦੀ ਮੈਂ ਕਥ ਕਥਈਆ ਮਨਮੁਖ ਮਾਇਆ ਮੋਹੇ ਵਿਆਪੇ ਇਹ ਮਨ ਤ੍ਰਿਸ਼ਨਾ ਜਲਤ ਤਿਖਈਆ ਗੁਰਮਤ ਨਾਮ ਅੰਮ੍ਰਿਤ ਜਲ ਪਾਇਆ ਅਗਨ ਬੁਝੀ ਗੁਰ ਸ਼ਬਦ ਬੁਝਈਆ ਇਹੋ ਮਨ ਨਾਚੈ ਸਤਿਗੁਰ ਆਗੈ ਅਨਹਦ ਸ਼ਬਦ ਧੁਨ ਤੂਰ ਵਜਈਆ ਹਰ ਹਰ ਉਸਤਤ ਕਰੈ ਦਿਨ ਰਾਤੀ ਰੱਖ ਰੱਖ ਚਰਨ ਹਰ ਤਾਲ ਪੂਰਈਆ ਹਰ ਕੈ ਰੰਗ ਰੱਤਾ ਮਨ ਗਾਵੈ ਰਸ ਰਸਾਲ ਰਸ ਸ਼ਬਦ ਰਵਈਆ ਨਿਜ ਕਰ ਧਾਰ ਚੂਐ ਅਤਿ ਨਿਰਮਲ ਜਿਨ ਪੀਆ ਤਿਨ ਹੀ ਸੁਖ ਲਹੀਆ ਮਨ ਹਠ ਕਰਮ ਕਰੈ ਅਭਿਮਾਨੀ ਜਿਉ ਬਾਲਕ ਬਾਲੂ ਘਰ ਉਸਰਈਆ ਆਵੈ ਲਹਿਰ ਸਮੁੰਦ ਸਾਗਰ ਕੀ ਖਿਨ ਮਹਿ ਭਿੰਨ ਭਿੰਨ ਟਹਿ ਪਈਆ ਹਰ ਸਰ ਸਾਗਰ ਹਰ ਹੈ ਆਪੇ ਇਹੋ ਜਗ ਹੈ ਸਭ ਖੇਲ ਖੇਲਈਆ ਜਿਉ ਜਲ ਤਰੰਗ ਜਲ ਜਲੇ ਸਮਾਵੇ ਨਾਨਕ ਆਪੇ ਆਪ ਰਮਈਆ ਬਿਲਾਵਲ ਮਹੱਲਾ ਚੌਥਾ ਸਤਿਗੁਰ ਪਰਚੈ ਮਨ ਮੁੰਦਰਾ ਪਾਈ ਗੁਰ ਕਾ ਸ਼ਬਦ ਤਨ ਭਸਮ ਦ੍ਰਿੜਈਆ ਅਮਰ ਪਿੰਡ ਭਏ ਸਾਧੂ ਸੰਗ ਜਨਮ ਮਰਨ ਦੋਉ ਮਿਟ ਗਈਆ ਮੇਰੇ ਮਨ ਸਾਧ ਸੰਗਤ ਮਿਲ ਰਹੀਆ ਕਿਰਪਾ ਕਰੋ ਮਧੂਸੂਧਨ ਮਾਧੋ ਮੈਂ ਖਿਨ ਖਿਨ ਸਾਧੂ ਚਰਨ ਪਖਈਆ ਸਾਧ ਸੰਗਤ ਮਿਲ ਰਹੀਆ ਕਿਰਪਾ ਕਰੋ ਮਧੂਸੂਧਨ ਮਾਧੋ ਮੈਂ ਖਿਨ ਖਿਨ ਸਾਧੂ ਚਰਨ ਪਖਈਆ ਰਹਾਓ ਤਜੈ ਗਿਰਸਤ ਭਇਆ ਬਨ ਵਾਸੀ ਇੱਕ ਖਿਨ ਮਨੁਆ ਟਿਕੈ ਨਾ ਟਿਕਈਆ ਧਾਵਤ ਧਾਏ ਤਦੇ ਘਰ ਆਵੈ ਹਰ ਹਰ ਸਾਧੂ ਸਰਨ ਪਵਈਆ ਧੀਆ ਪੂਤ ਛੋੜ ਸੰਨਿਆਸੀ ਆਸਾ ਆਸ ਮਨ ਬਹੁਤ ਕਰਈਆ ਆਸਾ ਆਸ ਕਰੈ ਨਹੀਂ ਬੁਝੈ ਗੁਰ ਕੈ ਸਬਦ ਨਿਰਾਸ ਸੁਖ ਲਹੀਆ ਉਪਜੀ ਤਰਕ ਦਿਗੰਬਰ ਹੋਆ ਮਨ ਦਹਿ ਦਿਸ ਚਲ ਚਲ ਗਵਨ ਕਰਈਆ ਪ੍ਰਭਵਨ ਕਰੈ ਬੁਝੈ ਨਹੀਂ ਤ੍ਰਿਸ਼ਨਾ ਮਿਲ ਸੰਗ ਸਾਧ ਦਇਆ ਕਰ ਲਹੀਆ ਆਸਣ ਸਿੱਧ ਸਿੱਖੇ ਬਹੁ ਤੇਰੇ ਮਨ ਮਾਘੇ ਰਿੱਧ ਸਿੱਧ ਚੇਟਕ ਚੇਟਕਈਆ ਤ੍ਰਿਪਤ ਸੰਤੋਖ ਮਨ ਸਾਂਤ ਨਾ ਆਵੈ ਮਿਲ ਸਾਧੂ ਤ੍ਰਿਪਤ ਘਰ ਮਿਲ ਸਾਧੂ ਤ੍ਰਿਪਤ ਹਰ ਨਾਮ ਸਿੱਧੇ ਪਈਆ ਅੰਡਜ ਜੇਰਜ ਸੇ ਤਜੁਤ ਪੁਜ ਸਭ ਵਰਨ ਰੂਪ ਜੀ ਅਜੰਤੂ ਪਈਆ ਸਾਧੂ ਸਰਨ ਪਰੈ ਸੋਬਰੈ ਖੱਤਰੀ ਬ੍ਰਾਹਮਣ ਸੂਦ ਵੈਸ ਚੰਡਾਲ ਚੰਡਈਆ ਨਾਮਾ ਜੈ ਦਿਓ ਕੰਬੀਰ ਤ੍ਰਿਲੋਚਨ ਔਜਾਤ ਰਵਿਦਾਸ ਚਮਿਆਰ ਚਮਈਆ ਜੋ ਜੋ ਮਿਲੈ ਸਾਧੂ ਜਨ ਸੰਗਤ ਧਨ ਧਨਾ ਜੱਟ ਸੈਣ ਮਿਲਿਆ ਹਰ ਦਈਆ ਸੰਤ ਜਨਾ ਕੀ ਹਰ ਪੈਜ ਰਖਾਈ ਭਗਤ ਵਛਲ ਅੰਗੀਕਾਰ ਕਰਈਆ ਨਾਨਕ ਸਰਨ ਪਰੇ ਜਗ ਜੀਵਨ ਹਰ ਹਰ ਕਿਰਪਾ ਧਾਰ ਰਖਈਆ ਬਿਲਾਵਲ ਮਹੱਲਾ ਚੌਥਾ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਣ ਗੁਰ ਬਚਨ ਮਨ ਤੀਰ ਲਗਈਆ ਮਨ ਕੀ ਬਿਰਥਾ ਮਨ ਹੀ ਜਾਣੈ ਅਵਰ ਕਹਿ ਜਾਣੈ ਕੋ ਪੀਰ ਪਰਈਆ ਰਾਮ ਗੁਰ ਮੋਹਨ ਮੋਹੇ ਮਨ ਲਈਆ ਹਉ ਆਕਲ ਬਿਕਲ ਭਈ ਗੁਰ ਦੇਖੇ ਹਉ ਲੋਟ ਪੋਟ ਹੋਏ ਪਈਆ ਰਹਾਉ ਹਉ ਨਿਰਖਤ ਫਿਰੋ ਸਭ ਦੇਸ ਦਿਸੰਤਰ ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ ਮਨ ਤਨ ਕਾਠ ਦਿਓ ਗੁਰ ਆਗੈ ਜਿਨ ਹਰ ਪ੍ਰਭ ਮਾਰਗ ਪੰਥ ਦਿਖਈਆ ਕੋਈ ਆਣ ਸੰਦੇਸਾ ਦੇ

ਕੀਏ ਬਿਸਮਾਦ, ਚਖ ਅਨਹਦ ਪੂਰਨ ਸਾਧ, ਨਹਿ ਡੋਲੀਏ ਇਤ ਊਥ, ਪ੍ਰਭ ਬਸੇ ਹਰ ਹਰ ਚੀਤ, ਤਿਨ ਨਾਹੇ ਨਰਖ ਨਿਵਾਸ, ਨਿਤ ਸਿਮਰ ਪ੍ਰਭ ਗੁਣ ਤਾਸ, ਤੇ ਜਾਮਨਾ ਪੇਖੇ ਨੈਨ, ਸੁਨ ਮੋਹੇ ਅਨਹਤ ਬੈਨ, ਹਰ ਸਰਨ ਸੂਰ ਗੋਪਾਲ, ਪ੍ਰਭ ਭਗਤ ਵਸ ਦਯਾਲ, ਹਰ ਨਿਗਮ ਲਹੇ ਨਾ ਭੇਵ, ਨਿਤ ਕਰੇ ਮੁਨ ਜਨ ਸੇਵ, ਦੁਖ ਦੀਨ ਦਰਦ ਨਿਵਾਰ, ਜਾਕੀ ਮਹਾ ਬਿਖੜੀ ਕਾਰ, ਤਾਕਿ ਮਿਤ ਨਾ ਜਾਣੈ ਕੋਇ, ਜਲ ਥਲ ਮਹੀਅਲ ਸੋਇ, ਕਰ ਬੰਦਨਾ ਲਖ ਬਾਰ, ਥਕ ਪਰਿਓ ਪ੍ਰਭ ਦਰਬਾਰ, ਪ੍ਰਭ ਕਰਹੋ ਸਾਧੂ ਧੂਰ, ਨਾਨਕ ਮਨਸਾ ਪੂਰ। ਬਿਲਾਵਲ ਮਹੱਲਾ ਪੰਜਵਾਂ। ਪ੍ਰਭ ਜਨ ਮਰਨ ਨਿਵਾਰ, ਹਰ ਪਰਿਓ ਦੁਆਰ, ਹਾਰ ਪਰਿਓ ਦੁਆਰ, ਗਹਿ ਚਰਨ ਸਾਧੂ ਸੰਗ, ਮਨ ਮਿਸਟ ਹਰ ਹਰ ਰੰਗ, ਕਰ ਦਇਆ ਲਿਹੋ ਲੜ ਲਾਏ, ਨਾਨਕਾ ਨਾਮ ਧਿਆਏ, ਦੀਨਾ ਨਾਥ ਦਿਆਲ ਮੇਰੇ ਸਵਾਮੀ, ਦੀਨਾ ਨਾਥ ਦਿਆਲ, ਜਾਚੋ ਸੰਤਰਵਾਲ, ਰਹਾਓ ਸੰਸਾਰ ਬਿਖਿਆ ਕੂਪ, ਤਮ ਗਿਆਨ ਮੋਹਤ ਕੂਪ, ਜਹਿ ਪੂਜਾ ਪ੍ਰਭ ਜੀ ਲਿਹੋ, ਹਰ ਨਾਮ ਅਪਨਾ ਦੇਹੋ, ਪ੍ਰਭ ਤੁਜ ਬਿਨਾ ਨਹੀਂ ਠਾਓ, ਨਾਨਕ ਬਲ ਬਲ ਜਾਓ, ਲੋਭ ਮੋਹੇ ਬਾਧੀ ਦੇਹੇ, ਬਿਨ ਭਜਨ ਹੋਵਤ ਚੇਹੇ, ਜਮਦੂਤ ਮਹਾ ਭਿਆਨ, ਚਿਤ ਗੁਪਤ ਕਰ ਮੈਂ ਜਾਨ, ਬਿਨ ਰੈਨ ਸਾਖ ਸੁਨਾਏ, ਨਾਨਕਾ ਹਰ ਸਰਨਾਏ, ਭੈ ਭੰਜਨਾ ਮੁਰਾਰ, ਕਰ ਦਇਆ ਪਤਿਤ ਉਧਾਰ, ਮੇਰੇ ਦੋਖ ਗਨੇ ਨਾ ਜਾਹੇ, ਹਰ ਬਿਨਾ ਕਥੇ ਸਮਾਹੇ, ਗਹਿ ਓਟ ਚਿਤਵੀ ਨਾਥ, ਨਾਨਕਾ ਦੇ ਰਖ ਹਾਥ, ਹਰ ਗੁਣ ਨਿਧੇ ਗੋਪਾਲ, ਸਰਬ ਘਟ ਪ੍ਰਤਿਪਾਲ, ਮਨ ਪ੍ਰੀਤ ਦਰਸਨ ਪਿਆਸ, ਗੋਬਿੰਦ ਪੂਰਨ ਆਸ, ਇੱਕ ਨਿਮਖ ਰਹਿਣ ਨਾ ਜਾਏ, ਵੱਡ ਭਾਗ ਨਾਨਕ ਪਾਏ, ਤੁਝ ਪ੍ਰਭ ਤੁਝ ਬਿਨਾ ਨਹੀਂ ਹੋਰ, ਮਨ ਪ੍ਰੀਤ ਚੰਦ ਚਕੋਰ, ਜਿਉ ਮੀਨਾ ਜਲ ਸਿਓਹੇਤ, ਅਲ ਕਮਲ ਭਿਨ ਨਾ ਭੇਤ, ਜਿਉ ਚਕਵੀ ਸੂਰਜ ਆਸ, ਨਾਨਕ ਚਰਨ ਪਿਆਸ, ਜਿਉ ਤਰੁਣ ਭਰਤ ਪ੍ਰਾਨ, ਜਿਉ ਲੋਭੀਐ ਧਨ ਦਾਨ, ਜਿਉ ਦੂਧ ਜਲੇ ਸੰਜੋਗ, ਜਿਉ ਮਹਾ ਖੁਦਿਆ ਰਥ ਭੋਗ, ਜਿਉ ਮਾਤ ਪੂਤੇ ਹੇਤ, ਹਰ ਸਿਮਰ ਨਾਨਕ ਨੇਤ, ਜਿਉ ਦੀਪ ਪਤਨ ਪਤੰਗ, ਜਿਉ ਚੋਰ ਹਿਰਤ ਨਿਸੰਗ, ਮੈਗਲ ਹੈ ਕਾਮੈ ਬੰਧ, ਜਿਉ ਗ੍ਰਸਤ ਬਿਖਈ ਧੰਧ, ਜਿਉ ਜੁਆਰ ਬਿਸਨ ਨਾਨਾ।

ਬਿੰਦ ਭਜਨਾ ਰੰਗ ਰਸਨਾ ਬਖਾਨੈ ਨਾਮ ਨਾਨਕ ਦਰਸਨ ਦਾਨ ਗੁਣ ਗਾਏ ਸੁਨ ਲਿਖ ਦੇ ਸੋ ਸਰਬ ਫਲ ਹਰ ਲੇ ਕੁਲ

ਕਰਨ ਦੁਆਰ ਬਿਲਾਵਲ ਮਹੱਲਾ ਪਹਿਲਾ ਚਿੱਤੀ ਘਰ ਦਸਵਾਂ ਜਤ ਏਕ ਓਂਕਾਰ ਸਤਿਗੁਰ ਪ੍ਰਸਾਦ ਏਕਮ ਏਕੰਕਾਰ ਨਿਰਾਲਾ ਅਮਰ ਅਜੋਨੀ ਜਾਤ ਨਾ ਜਾਲਾ ਗਮ ਅਗੋਚਰ ਰੂਪ ਨਾ ਰੇਖਿਆ ਖੋਜਤ ਖੋਜਤ ਘਟ ਘਟ ਦੇਖਿਆ ਜੋ ਦੇਖ ਦਿਖਾਵੈ ਤਿਸ ਕਉ ਬਲ ਜਾਈ ਗੁਰ ਪ੍ਰਸਾਦ ਪਰਮ ਪਦ ਪਾਈ ਕਿਆ ਜਪ ਜਾਪੋ ਬਿਨ ਜਗਦੀਸੈ ਗੁਰ ਕੈ ਸਬਦ ਮਹਲ ਘਟ ਦੀਸੈ।

ਨਾਮ ਨਾ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਭਾਵੇ ਅਗਾਧ ਬੋਧ ਕਥ ਕਥੀਏ ਸਹਿਜ ਪ੍ਰਭ ਗੁਣ ਗਾਵੇ ਰਾਮ ਨਾਮ ਰਸਾਲ ਰਸੀਆ ਰਵੈ ਸਾਚ ਪਿਆਰੀਆ ਗੁਰ ਸ਼ਬਦ ਦੀਆ ਦਾਨ ਕੀਆ ਨਾਨਕਾ ਵਿਚਾਰੀਆ ਸ੍ਰੀ ਧਰ ਮੋਹੇ ਅੜੀ ਫਿਰ ਸੰਗ ਸੂਤੀ ਰਾਮ ਗੁਰ ਕਹਿ ਪਾਏ ਚਲੋ ਸਾਚ ਸੰਗੂਤੀ ਰਾਮ ਧਨ ਸਾਚ ਸੰਗੂਤੀ ਹਰ ਸੰਗ ਸੂਤੀ ਸੰਗ ਸਖੀ ਸਹੇਲੀਆ ਇੱਕ ਪਾਏ ਇੱਕ ਮਨ ਨਾਮ ਵਸਿਆ ਸਤਿਗੁਰੂ ਹਮ ਮੇਲੀਆ ਦਿਨ ਰਹਿਣ ਘੜੀ ਨਾ ਚਸਾ ਵਿਸਰੈ ਸਾਸ ਸਾਸ ਨਿਰੰਜਨੋ ਸਬਦ ਜੋਤ ਜਗਾਏ ਦੀਪਕ ਨਾਨਕਾ ਭਉ ਭੰਜਨੋ ਜੋਤ ਸਬਾਈ ਅੜੀਏ ਤ੍ਰਿਭਵਨ ਸਾਰੇ ਰਾਮ ਘਟ ਘਟ ਰਵ ਰਹਿਆ ਅਲਖ ਅਪਾਰੇ ਰਾਮ ਅਲਖ ਅਪਾਰ ਅਪਾਰ ਸਾਚਾ ਆਪ ਮਾਰ ਮਿਲਾ।

ਉਰ ਧਾਰਿਆ ਬਿਲਾਵਲ ਮਹੱਲਾ ਪਹਿਲਾ ਮੈਂ ਮਨ ਚਾਓ ਘਣਾ ਸਾਚ ਵਿਗਾਸੀ ਰਾਮ ਮੋਹੀ ਪ੍ਰੇਮ ਫਿਰੇ ਪ੍ਰਭ ਅਭਿਨਾਸੀ ਰਾਮ ਅਭਿਗਤੋ ਹਰ ਨਾਥ ਨਾਥ ਹੈ ਤਿਸੈ ਭਾਵੈ ਸੋ ਥੀਐ ਕਿਰਪਾਲ ਸਦਾ ਦਿਆਲ ਦਾਤਾ ਜੀਆ ਅੰਦਰ ਤੂੰ ਜੀਐ ਮੈਂ ਅਵਰ ਗਿਆਨ ਨਾ ਧਿਆਨ ਪੂਜਾ ਹਰ ਨਾਮ ਅੰਤਰ ਵਸ ਰਹੇ ਭੇਖ ਭਵਨੀ ਹਠ ਨਾ ਜਾਣਾ ਨਾਨਕਾ ਸੱਚ ਗਹਿ ਰਹੇ ਭਿੰਨੜੀ ਰਹਿਣ ਭਲੀ ਦਿਨਸ ਸੁਹਾਏ ਰਾਮ ਨਿਜ ਘਰ ਸੂਤੜੀਏ ਪਿਰਮ ਜਗਾਏ ਰਾਮ ਨਵ ਹਾਣ ਨਵ ਧਨ ਸਬਦ ਜਾਗੀ ਆਪਣੇ ਪਿਰ ਭਾਣੀਆਂ ਤਜ ਕੂੜ ਕਪਟ ਸੁਭਾਉ ਦੂਜਾ ਚਾਕਰੀ ਲੋਕਾਣੀਆਂ ਮੈਂ ਨਾਮ ਹਰ ਕਾ ਹਾਰ ਕੰਠੇ ਸਾਚ ਸ਼ਬਦ ਨੀ ਸਾਣਿਆ ਕਰ ਜੋੜ ਨਾਨਕ ਸਾਚ ਮਾਗੈ ਨਦਰ ਕਰ ਤੁਧ ਭਾਣਿਆ ਜਾਗ ਸਲੋਨੜੀਏ ਬੋਲੇ ਗੁਰਬਾਣੀ ਰਾਮ ਜਿਨ ਸੁਣ ਮੰਨਿਆੜੀ ਅਕਥ ਕਹਾਣੀ ਰਾਮ ਅਕਥ ਕਹਾਣੀ ਪਦ ਨਿਰਬਾਣੀ ਕੋ ਵਿਰਲਾ ਗੁਰਮੁਖ ਬੂਝੇ ਉਹ ਸ਼ਬਦ ਸਮਾਏ ਆਪ ਗਵਾਏ ਤ੍ਰਿਭਵਨ ਸੋਝੀ ਸੂਝੇ ਰਹਿ ਅਤੀਤ ਪਰੰਪਰ ਰਾਤਾ ਸਾਚ ਮਨ ਗੁਣ ਸਾਰਿਆ ਉਹ ਪੂਰ ਰਹਿਆ ਸਰਬ ਠਾਈ ਨਾਨਕਾ ਉਰ ਧਾਰਿਆ ਮਹਲ ਬੁਲਾਈਅੜੀਏ

ਜਾਂ ਤੂੰ ਖਸਮ ਮੇਰਾ ਮੈਂ ਤਾਣ ਤਕੀਆ ਤੇਰੋ ਸਾਚ ਸੂਚਾ ਸਦਾ ਨਾਨਕ ਗੁਰ ਸ਼ਬਦ ਝਗੜ ਨਿਬੇਰੋ ਸੰਤ ਬਿਲਾਵਲ ਮਹੱਲਾ ਚੌਥਾ ਮੰਗਲ ਏਕ ਓੰਕਾਰ ਸਤਿਗੁਰ ਪ੍ਰਸਾਦ ਮੇਰਾ ਹਰ ਪ੍ਰਭ ਸੇ ਜੈ ਆਇਆ ਮਨ ਸੁਖ ਸਮਾਣਾ ਰਾਮ ਗੁਰ ਤੁਠੈ ਹਰ ਪ੍ਰਭ ਪਾਇਆ ਰੰਗ ਰਲੀਆ ਮਾਣਾ ਰਾਮ ਵਡ ਭਾਗੀਆ ਸੁਹਾਗਣੀ ਹਰ ਮਸਤਕ ਮਾ

ਆਇਆ ਨਿਤ ਹਰ ਹਰ ਜਾਪੈ ਰਾਮ ਮੇਰੇ ਹਰ ਪ੍ਰਭ ਭਾਵੈ ਸੋ ਕਰੈ ਹਰ ਰੰਗ ਹਰ ਰਾਪੈ ਰਾਮ ਜਨ ਨਾਨਕ ਸਹਿਜ ਮਿਲਾਇਆ ਹਰ ਰਸ ਹਰ ਤ੍ਰਾਪ

ਕਬ ਮਿਲੀਐ ਪੂਰਨ ਪਤੇ, ਸਹਿਜੇ ਸਮਾਈਐ ਗੋਬਿੰਦ ਪਾਈਐ, ਦੇਹੇ ਸਖੀਏ ਮੋਹਿ ਮਤੇ, ਦਿਨ ਰਹਿਣ ਠਾਡੀ ਕਰੋ ਸੇਵਾ, ਪ੍ਰਭ ਕਵਨ ਜੁਗਤੀ ਪਾਇਆ, ਬਿਨਵੰਤ ਨਾਨਕ ਕਰੋ ਕਿਰਪਾ, ਲਹਿਓ ਮੋਹਿ ਲੜ ਲਾਇਆ, ਭਇਆ ਇਮਾ ਸਮਾਹੜਾ, ਹਰ ਰਤਨ ਵਿਸਾਹਾ, ਰਾਮ ਖੋਜੀ ਖੋਜ ਲੱਦਾ, ਹਰ ਸੰਤਨ ਪਾਹਾ ਰਾਮ, ਮਿਲੇ ਸੰਤ ਪਿਆਰੇ ਦਇਆ ਧਾਰੇ, ਕਥੇ ਅਕਥ ਵਿਚਾਰੋ, ਇੱਕ ਚਿੱਤ ਇੱਕ ਮਨ ਧਿਆਏ ਸੁਆਮੀ, ਲਾਏ ਪ੍ਰੀਤ ਪਿਆਰੋ, ਕਰ ਜੋੜ ਪ੍ਰਭ ਪਹਿ ਕਰ ਬਿਨੰਤੀ, ਮਿਲੇ ਹਰ ਜਸ ਲਾਹਾ, ਬਿਨਵੰਤ ਨਾਨਕ ਦਾਸ ਤੇਰਾ, ਮੇਰਾ ਪ੍ਰਭ ਅਗਮ ਅਥਾਹਾ, ਸਾਹਾ ਟਲ ਗਣਿਆ ਪੂਰਨ ਸੰਜੋਗੋ, ਰਾਮ ਸੁਖੈ ਸਮੂਹ ਭਇਆ ਗਇਆ ਵਿਜੋਗੋ, ਰਾਮ ਮਿਲ ਸੰਤ ਆਏ ਪ੍ਰਭ ਧਿਆਏ, ਬਣੇ ਅਚਰਜ ਜਾਨਕੀਆਂ, ਮਿਲ ਇਕੱਤਰ ਹੋਏ ਸਹਿਜੇ ਧੋਏ, ਮਨ ਪ੍ਰੀਤ ਉਪਜੀ ਮਾਂਝੀਆ, ਮਿਲ ਜੋਤ

ਗਾਇਆ ਕਾਕ ਗ੍ਰਸਤ ਨਾ ਰਾਮ ਭ੍ਰਮ ਮੋਹੀ ਦੁਖ ਨਾ ਜਾਣਹੀ ਕੋਟ ਜੋਨੀ ਬਸਨਾ ਰਾਮ ਨਾਨਕ ਬਿਨ ਹਰ ਅਵਰ ਜੇ ਚਾਹਨਾ ਬਿਸਟਾ ਕ੍ਰਿਮ ਭਸਮਾ ਰਾਮ ਲਾਏ ਬਿਰਹੋ ਭਗਵੰਤ ਸੰਗੇ ਹੋਏ ਮਿਲ ਬੈਰਾਗਨ ਰਾਮ ਚੰਦਨ ਚੀਪ ਸੁਗੰਧ ਰਸਾ ਹਉਮੈ ਬਿਖ ਤਿਆਗਨ ਰਾਮ ਈਤ ਊਤ ਨਹਿ ਡੋਲੀਐ ਹਰ ਸੇਵਾ ਜਾਗਨ ਰਾਮ ਨਾਨਕ ਜਿਨ ਪ੍ਰਭ ਪਾਇਆ ਆਪਣਾ ਸਾ ਟਲ ਸੁਹਾਗਨ

ਵਸਿਆ ਮਨੇ ਆਏ, ਜੰਮਣ ਮਰਨਾ ਕੱਟਿਆ ਜੋਤੀ ਜੋਤ ਮਿਲਾਏ, ਮਹੱਲਾ ਤੀਜਾ ਬਿਲਾਵਲ ਕਰਿਓ ਤੁਮ ਪਿਆਰਿਓ, ਇੱਕ ਸਿਓ ਲਿਵਲਾਏ, ਜਨਮ ਮਰਨ ਦੁੱਖ ਕੱਟੀਐ ਸੱਚੇ ਰਹੇ ਸਮਾਏ, ਸਦਾ ਬਿਲਾਵਲ ਆਨੰਦ ਹੈ ਜੇ ਚੱਲੇ ਸਤਿਗੁਰ ਭਾਏ, ਸਤਸੰਗਤੀ ਬਹਿ ਭਾਉ ਕਰ ਦਰ, ਸਤਸੰਗਤੀ ਬਹਿ ਭਾਉ ਕਰ ਸਦਾ ਹਰ ਕੇ ਗੁਣ ਗਾਏ, ਨਾਨਕ ਸੇ ਜਨ ਸੋਹਣੇ ਜੇ ਗੁਰਮੁਖ ਮੇਲ ਮਿਲਾਏ, ਪੌੜੀ ਸਭਨਾ ਜੀਆਂ ਵਿੱਚ ਹਰ ਆਪ ਸੋ ਭਗਤਾ ਕਾ ਮਿੱਤ ਹਰ, ਸਭ ਕੋਈ ਹਰ ਕੈ ਬਸ ਭਗਤਾ ਕੈ ਆਨੰਦ ਘਰ, ਹਰ ਭਗਤਾ ਕਾ ਮਿਲੀ ਸਰਬਤ ਸੋ ਨਿਸੁਲ ਜਨ ਟੰਗ ਧਰ, ਹਰ ਸਭਨਾ ਕਾ ਹੈ ਖਸਮ ਸੋ ਭਗਤ ਜਨ ਚਿੱਤ ਕਰ, ਤੁਧੇ ਅੱਪੜ ਕੋਇ ਨਾ ਸਕੈ ਸਭ ਝੱਖ ਝੱਖ ਪਵੈ ਝੜ, ਸਲੋਕ ਮਹੱਲਾ ਤੀਜਾ ਬ੍ਰਹਮ ਬਿੰਧੇ ਤੇ ਬ੍ਰਾਹਮਣਾ ਜੇ ਚੱਲੇ ਸਤਿਗੁਰ ਭਾਏ ਜਿਨ

ਸਫਲ ਹੈ ਜਿਸਨੂੰ ਆਪੇ ਲਏ ਮਿਲਾਏ ਨਾਨਕ ਨਦਰੀ ਨਦਰ ਕਰੇ ਤਾਂ ਨਾਮ ਧਨ ਪੱਲੇ ਪਾਏ ਪੌੜੀ ਸਭ ਵਡਿਆਈਆ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਐ ਜੇ ਵਸਤ ਮੰਗੀਐ ਸਾਈ ਪਾਈਐ ਜੇ ਨਾਮ ਚਿਤ ਲਾਈਐ ਗੁਹਜ ਗਲ ਜੀਅ ਕੀ ਕੀਚੈ ਸਤਿਗੁਰੂ ਪਾਸ ਤਾਂ ਸਰਬ ਸੁਖ ਪਾਈਐ ਗੁਰ ਪੂਰਾ ਹਰ ਉਪਦੇਸ਼ ਤੇ ਸਭ ਭੁੱਖ ਲਹਿ ਜਾਈਐ ਜਿਸ ਪੂਰਬ ਹੋਵੇ ਲਿਖਿਆ ਸੋ ਹਰ ਗੁਣ ਗਾਈਐ

ਜਿਸਨੂੰ ਸਤਿਗੁਰ ਨਾਲ ਹਰ ਸਰਧਾ ਲਾਏ ਤਿਸ ਹਰ ਧਨ ਕੀ ਵੰਡ ਹੱਥ ਆਵੇ ਜਿਸਨੂੰ ਕਰਤੈ ਧਰ ਲਿਖ ਪਾਇਆ ਧੁਰ ਲਿਖ ਪਾਇਆ ਇਸ ਹਰ ਧਨ ਕਾ ਕੋਈ ਸਰੀਕ ਨਾਹੀਂ ਕਿਸੇ ਕਾ ਖਤ ਨਾਹੀਂ ਕਿਸੇ ਕੈ ਸੀਵ ਬੰਨੈ ਰੋਲ ਨਾਹੀਂ ਜੇ ਕੋ ਹਰ ਧਨ ਕੀ ਵਕੀਲੀ ਕਰੇ ਤਿਸ ਕਾ ਮੂੰਹ ਹਰ ਚਹੁ ਕੁੰਡਾ ਵਿੱਚ ਕਾਲਾ ਕਰਾਇਆ ਹਰ ਕੇ ਦਿੱਤੇ ਨਾਲ ਕਿਸੇ ਜੋਰ ਵਕੀਲੀ ਨਾ ਚੱਲਈ ਦੇਹੋ ਨਿਤ ਨਿਤ ਚੜ੍ਹੈ ਸਵਾਇਆ ਸਲੋਕ ਮਹੱਲਾ ਤੀਜਾ ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ ਜਿੱਤ ਦੁਆਰੈ ਉਪਰੈ ਉਭਰੈ ਤਿੱਤੈ ਲਹਿੋ ਉਬਾਰ ਸਤਿਗੁਰ ਸੁਖ ਵੇਖਾ ਲਿਆ ਸੱਚਾ ਸ਼ਬਦ ਵਿਚਾਰ ਨਾਨਕ ਅਵਰ ਨ ਸੁਝਈ ਹਰ ਬਿਨ ਬਖਸਣਹਾਰ ਮਹੱਲਾ ਤੀਜਾ ਹਉਮੈ ਮਾਇਆ ਮੋਹਣੀ ਦੂਜੈ ਲੱਗੈ ਜਾਏ ਨਾ ਇਹ ਮਾਰੀ ਨਾ ਮਰੈ ਨਾ ਇਹ ਹਟ ਵਿਕਾਏ ਗੁਰ ਕੈ ਸ਼ਬਦ ਪਰ ਜਾਲੀਐ ਤਾਂ ਇਹ ਵਿੱਚ ਹੋ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ ਨਾਨਕ ਮਾਇਆ ਕਾ ਮਾਰਨ ਸ਼ਬਦ ਗੁਰਮੁਖ ਪਾਇਆ ਜਾਏ ਪੌੜੀ ਸਤਿਗੁਰ ਕੀ ਵਡਿਆਈ ਸਤਿਗੁਰ ਦਿੱਤੀ ਧੁਰੋ ਹੁਕਮ ਬੁਝ ਨਿਸਾਣ ਪੁੱਤੀ ਭਾਤੀ ਜਾਵਾਈ ਸਕੀ ਅਗੋ ਪਿਛੋ ਟੋਲ ਡਿੱਠਾ ਲਾਹਿਓਨ ਸਭਨਾ ਕਾ ਅਭਿਮਾਨ ਜਿੱਥੇ ਕੋ ਵੇਖੈ ਤਿੱਥੇ ਮੇਰਾ ਸਤਿਗੁਰੂ ਹਰ ਬਖਸਿਓਸ ਸਭ ਜਹਾਨ ਜੇ ਸਤਿਗੁਰ ਨੂੰ ਮਿਲ ਮੰਨੇ ਸੋ

ਸਮਰਥ ਤਿਸ ਨਾਨਕ ਮਨ ਤਨ ਜਿਸ ਪ੍ਰਭ ਵਸੈ ਹਉ ਸਤਿਗੁਰ ਬਾਣ ਤਿਸ ਜਿਨ ਕਉ ਪੁਰਬ ਲਿਖਿਆ ਰਸ ਸੰਤ ਜਨਾ ਸਿਉ ਤਿਸ ਪੌੜੀ ਜੋ ਬੋਲੈ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮਹਿ ਘੱਟ ਘੱਟ ਮੁਖ ਭਣਿਆ ਬਹੁਤ ਵਡਿਆਈਆ ਸਾਹਿਬੈ ਨਹਿਨ ਜਾਹੀ ਗਣੀਆਂ ਸੱਚ ਸਹਿਜ ਆਨੰਦ ਸਤਿਗੁਰੂ ਪਾਸ ਸੱਚੀ ਗੁਰ ਮਣੀਆਂ ਨਾਨਕ ਸੰਤ ਸਵਾਰੇ ਪਾਰ ਬ੍ਰਹਮ ਸੱਚੇ ਜਿਉ ਬਣਿਆ ਸਲੋਕ ਮਹੱਲਾ ਤੀਜਾ ਆਪਣਾ ਆਪਣਾ ਪਛਾਣ ਹੀ ਹਰ ਪ੍ਰਭ ਜਾਤਾ ਦੂਰ ਗੁਰ ਕੀ ਸੇਵਾ ਵਿਸਰੀ ਕਿਉ ਮਨ ਰਹੇ ਹਜੂਰ ਮਨ ਮੁਖ ਜਨਮ ਗਵਾਇਆ ਝੂਠੇ ਲਾਲ ਚਕੂਰ ਨਾਨਕ ਬਖਸ ਮਿਲਾਇਨ ਸੱਚੇ ਸ਼ਬਦ ਹਦੂਰ ਮਹੱਲਾ ਤੀਜਾ ਹਰ ਪ੍ਰਭ ਸੱਚਾ ਸੋਹਿਲਾ ਗੁਰਮੁਖ ਨਾਮ ਗੋਬਿੰਦ ਆਂਦਿਨ ਨਾਮ ਸਲਾਹਣਾ ਹਰ ਜਪਿਆ ਮਨ ਆਨੰਦ ਵਡ ਭਾਗੀ ਹਰ ਪਾਇਆ ਪੂਰਨ ਪਰਮਾਨੰਦ ਜਨ ਨਾਨਕ ਨਾਮ ਸਲਾਹਿਆ ਬਹੁੜਨਾ ਮਨ ਧਨ ਭੰਗ ਪੌੜੀ ਕੋਈ ਨਿੰਦਕ ਹੋਵੇ ਸਤਿਗੁਰੂ ਕਾ ਫਿਰ ਸਰਨ ਗੁਰ ਆਵੈ ਪਿਛਲੇ ਗੁਣ ਹੈ ਸਤਿਗੁਰ ਬਖਸ ਲਏ ਸਤ ਸੰਗਤ ਨਾਲ ਰਲਾਵੈ ਜਿਉ ਮੀਂਹ ਉੱਠੈ ਗਲੀਆ ਨਾਲਿਆ ਟੋਬਿਆ ਕਾ ਜਲ ਜਾਏ ਪਵੈ ਵਿੱਚ ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੈ ਇਹ ਵਡਿਆਈ ਸਤਿਗੁਰ ਨਿਰਵੈਰ ਵਿੱਚ ਜਿੱਤ ਮਿਲੀਐ ਤਿਸਨਾ ਭੁੱਖ ਉਤਰੈ ਹਰ ਸਾਂਤ ਤੜ ਆਵੈ ਨਾਨਕ ਇਹੋ ਚਰਜ ਦੇਖੋ ਮੇਰੇ ਹਰ ਸੱਚੇ ਸਾਹਕਾ ਜੇ ਸਤਿਗੁਰੂ ਨੋ ਮੰਨੈ ਸੋ ਸਭਨਾ ਭਾਵੈ ਬਿਲਾਵਲ ਬਾਣੀ ਭਗਤਾ ਕੀ ਕਬੀਰ ਜੀਓ ਕੀ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਐਸੋ ਇਹੋ ਸੰਸਾਰ ਪੇਖਣਾ ਰਹਿ ਨਾ ਕੋਊ ਪਈਐ ਹੈ ਰੇ ਸੂਧੇ ਰੇਗ ਚਲੋ ਤੁਮ ਨਤਰ ਕੁਦ ਕਾ ਦਿਵਈ ਹੈ ਰੇ ਰਹਾਓ ਬਾਰੇ ਬੂਢੇ ਤਰੁਨੇ ਭਈਆ ਸਭੂ ਜਮ ਲੈ ਜਈਐ ਹੇ ਮਾਨਸ ਬਪੁਰਾ ਮੂਸਾ ਕੀਨੋ ਮੀਚ ਬਿਲਈਆ ਖਈਐ ਰੇ ਧਨਵੰਤਾ ਅਰ ਨਿਰਧਨ ਮਨਈ ਤਾਕੀ ਕਛੂ ਨਾ ਕਾਨੀ ਰੇ ਰਾਜਾ ਪਰਜਾ ਸਾਮ ਕਰ ਮਾਰੈ ਐਸੋ ਕਾਲ ਬਡਾਨੀ ਰੇ ਹਰ ਕੇ ਸੇਵਕ ਜੋ ਹਰ ਭਾਏ ਤਿਨ ਕੀ ਕਥਾ ਨਿਰਾਰੀ ਰੇ ਆਭੇ ਨਾ ਜਾਹੇ ਨਾ ਕਭੂ ਮਰਤੇ ਪਾਰ ਬ੍ਰਹਮ ਸੰਗਾਰੀ ਰੇ ਪੁੱਤਰ ਕਲਤ੍ਰ ਲਕਸ਼ਮੀ ਮਾਇਆ ਇਹ ਤਜੋ ਜਿਉ ਜਾਨੀ ਰੇ ਕਹਿਤ ਕਬੀਰ ਸੁਨੋ ਰੇ ਸੰਤੋ ਮਿਲੇ ਹੈ ਸਾਰਿਗ ਪਾਨੀ ਰੇ ਬਿਲਾਵਲ ਵਿਦਿਆ ਨਾ ਪਰੋ ਬਾਦ ਨਹੀਂ ਜਾਨੋ ਹਰ ਗੁਣ ਕਥਿਤ ਸੁਨਤ ਬਹੁਰਾਨੋ ਮੇਰੇ ਬਾਬਾ ਮੈਂ ਬਹੁਰਾ ਸਭ ਖਲਕ ਸਿਆਣੀ ਮੈਂ ਬਹੁਰਾ ਮੈਂ ਬਿਗਰਿਓ ਬਿਗਰੈ ਮਤ ਔਰਾ ਰਹਾਉ ਆਪਣਾ ਬੌਰਾ ਰਾਮ ਕੀਓ ਬੌਰਾ ਸਤਿਗੁਰ ਜਾਰ ਗਇਓ ਭਰਮ ਮੋਰਾ ਮੈਂ ਬਿਗਰੇ ਆਪਣੀ ਮਤ ਖੋਈ ਮੇਰੇ ਭਰਮ ਭੂਲੋ ਮਤ ਕੋਈ ਜੋ ਸੋ ਬੌਰਾ ਜੋ ਆਪਣਾ ਪਛਾਣੈ ਆਪ ਪਛਾਣੈ ਤਾਂ ਇੱਕ ਜਾਣੈ ਅਭੇ ਨਾ ਮਾਤਾ ਸੋ ਕਭੂ ਨਾ ਮਾਤਾ ਕਹਿ ਕਬੀਰ ਰਾਮੈ ਰੰਗ ਰਾਤਾ ਬਿਲਾਵਲ ਗ੍ਰਹਿ ਤਜ ਬਨ ਖੰਡ ਜਾਈਐ ਚੁਨ ਖਾਈਐ ਕੰਧਾ ਅਜੋ ਬਿਕਾਰ ਨਾ ਛੋਡਈ ਪਾਪੀ ਮਨ ਮੰਦਾ ਕਿਉ ਛੂਟੋ ਕੈਸੇ ਤਰੋ ਭਵ ਜਲ ਨਿਧ ਭਾਰੀ ਰਾਖ ਰਾਖ ਮੇਰੇ ਬੀਠੁਲਾ ਜਨ ਸਰਨ ਤੁਮਾਰੀ ਰਹਾਉ ਬਿਖੈ ਬਿਖੈ ਕੀ ਬਾਸਨਾ ਤਜੀਐ ਨਹਿ ਭਾਈ ਅਨੇਕ ਜਤਨ ਕਰ ਰਾਖੀਐ ਫਿਰ ਲਪਟਾਈ ਜਰਾ

ਕੇਵਲ ਨਿਤ ਉਠ ਕੋਰੀ ਗਾਗਰਿਆ ਨੈ ਲੀਪਤ ਜੀਓ ਗਇਓ ਤਾਨਾ ਬਾਨਾ ਕਚੂਨਾ ਸੂਝੈ ਹਰ ਹਰ ਰਸ ਲਪਟਿਓ ਹਮਾਰੇ ਕੁਲ ਕੌਨੇ ਰਾਮ ਕਹਿਓ ਜਬ ਕੀ ਮਾਲਾ ਲਈ ਨਿਪੂਤੇ ਤਬ ਤੇ ਸੁਖ ਨਾ ਭਇਓ ਰਹਾਓ ਸੁਨਹੋ ਜਿਠਾਨੀ ਸੁਨਹੋ ਦਿਰਾਨੀ ਅਚਰਜ ਏਕ ਭਇਓ ਸਾਥ ਸੂਤ ਇਨ ਮੁੰਡੀਏ ਖੋਏ ਇਹ ਮੁੰਡੀਆ ਕਿਉਂ ਨਾ ਮੋਇਓ ਸਰਬ ਸੁਖਾ ਕਾ ਏਕ ਹਰ ਸਵਾਮੀ ਸੋ ਗੁਰ ਨਾਮ ਦਈਓ ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ ਹਰ ਨਾਖਸ ਨਖ ਬਿਦਰਿਓ ਘਰ ਕੈ ਦੇਵ ਪਿਤਰ ਕੀ ਛੋਡੀ ਗੁਰ ਕੋ ਸ਼ਬਦ ਲਈਓ ਕਹਿਤ ਕਬੀਰ ਸਗਲ ਪਾਪ ਖੰਡਨ ਸੰਤਹਿ ਲੈ ਉਧਰਿਓ ਬਿਲਾਵਲ ਕੋ ਹਰ ਸਮਾਨ ਨਹੀਂ ਰਾਜਾ ਏ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਤ ਦਿਵਾ ਜਾ ਰਹਾਓ ਤੇਰੋ ਜਨ ਹੋਏ ਸੋਏ ਕਤ ਡੋਲੈ ਤੀਨ ਭਵਨ ਪਰ ਛਾਜਾ ਹਾਥ ਪਸਾਰ ਸਕੈ ਕੋ ਜਨ ਕੋ ਬੋਲ ਸਕੈ ਨਾ ਅੰਦਾਜਾ ਚੇਤ ਅਚੇਤ ਮੂੜ ਮਨ ਮੇਰੇ ਬਾਜੇ ਅਨਹਤ ਬਾਜਾ ਕਹਿ ਕਬੀਰ ਸੰਤਾ ਭ੍ਰਮ ਝੂਕੋ ਧਰੂ ਪ੍ਰਹਿਲਾਦ ਨਿਵਾਜਾ ਬਿਲਾਵਲ ਰਾਖ ਲਿਓ ਹਮ ਤੇ ਬਿਗਰੀ ਸੀਲ ਧਰਮ ਜਪ ਭਗਤ ਨਾ ਕੀਨੀ ਹਉ ਅਭਿਮਾਨ ਟੇਡ ਪਗਰੀ ਰਹਾਓ ਅਮਰ ਜਾਨ ਸੰਚੀ ਇਹ ਕਾਇਆ ਇਹ ਮਿਥਿਆ ਕਾਚੀ ਗਗਰੀ ਜਿਨਹੇ ਨਿਵਾਜ ਸਾਜ ਹਮ ਕੀਏ ਤਿਸੇ ਵਿਸਾਰ ਅਵਰ ਲਗਰੀ ਸੰਧਿਕ ਤੋਹੇ ਸਾਧ ਨਹੀਂ ਕਹਿਓ ਸਰਨ ਪਰੇ ਤੁਮਰੀ ਪਗਰੀ ਕਹਿ ਕਬੀਰ ਇਹ ਬਿਨਤੀ ਸੁਨਿਓ ਮਤ ਘਾਲੋ ਜਮ ਕੀ ਖਬਰੀ ਬਿਲਾਵਲ ਦਰਮਾਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸਨ ਦੀ ਜੈ ਖੋਲ ਕਿਵਾਰ ਰਹਾਓ ਤੁਮ ਧਨ ਧਨੀ ਉਦਾਰ ਤਿਆਗੀ ਸ੍ਰਵਨੰ ਸੁਨੀਅਤ ਸੁਜਸ ਤੁਮਾਰ ਮਾਗੋ ਕਾਹੇ ਰੰਕ ਸਭ ਦੇਖੋ ਤੁਮ ਹੀ ਤੇ ਮੇਰੋ ਨਿਰਤਾਰ ਜੈ ਦਿਓ ਨਾਮਾ ਬੇਪ ਸੁਦਾਮਾ ਤਿਨ ਕੋ ਕਿਰਪਾ ਭਈ ਹੈ ਅਪਾਰ ਕਹਿ ਕਬੀਰ ਤੁਮ ਸਮਰਥ ਦਾਤੇ ਚਾਰ ਪਦਾਰਥ ਦੇਤ ਨਾ ਬਾਰ ਬਿਲਾਵਲ ਡੰਡਾ ਮੁੰਦਰਾ ਖਿੰਥਾ ਆਧਾਰੀ ਭ੍ਰਮ ਕਹਿ ਭਾਏ ਪਵੈ ਭੇਖ ਧਾਰੀ ਆਸਨ ਪਵਨ ਦੂਰ ਕਰ ਬਵਰੇ ਛੋੜ ਕਪਟ ਨਿਤ ਹਰ ਭਜ ਬਵਰੇ ਰਹਾਓ ਜਹ ਤੂੰ ਜਾਚੇ ਸੋ ਤ੍ਰਿਭਵਨ ਭੋਗੀ।

ਕੋਲ ਸਾਧ ਬੈਸ ਨੋ ਹੋਏ। ਬਰਨ ਅਬਰਨ ਰੰਗ ਨਹੀਂ ਈਸਰ ਬਿਮਲ ਬਾਸ ਜਾਨੀਐ ਜਗ ਸੋਏ। ਰਹਾਓ ਬ੍ਰਹਮਨ ਬੈਸ ਸੂਦ ਅਰ ਖਤਰੀ ਡੋਮ ਚੰਡਾਰ ਮਲੇਛ ਮਨ ਸੋਏ। ਹੋਏ ਪੁਨੀਤ ਭਗਵੰਤ ਭਜਨ ਤੇ ਆਪ ਤਾਰ ਤਾਰੇ ਕੁਲ ਦੋਏ। ਧਨ ਸੋ ਗਾਓ ਧਨ ਸੋ ਠਾਓ ਧਨ ਪੁਨੀਤ ਕੁਟੰਬ ਸਭ ਲੋਏ। ਜਿਨ ਪੀਆ ਸਾਰ ਰਸ ਤਜੇ ਆਨ ਰਸ ਹੋਏ ਰਸ ਮਗਨ ਡਾਰੇ ਬਿਖ ਖੋਏ। ਪੰਡਿਤ ਸੂਰ ਛਤਰਪਤ ਰਾਜਾ ਭਗਤ ਬਰਾਬਰ ਔਰ ਨਾ ਕੋਏ। ਜੈਸੇ ਪੁਰੈਨ ਪਾਤ ਰਹੇ ਜਲ ਸਮੀਪ ਭਨ ਰਵਿਦਾਸ ਜਨਮੇ ਜਗੋਏ। ਬਾਣੀ ਸਧਨੇ ਕੀ ਰਾਗ ਬਿਲਾਵਲ ਇਕ ਓੰਕਾਰ ਸਤਿਗੁਰ ਪ੍ਰਸਾਦ। ਨ੍ਰਿਪ ਕੰਨਿਆ ਕੇ ਕਾਰਨ ਇਹ ਭਇਆ ਭੇਖ ਧਾਰੀ ਕਾਮਾ ਰਥੀ ਸੁਆਰਥੀ ਵਾਕੀ ਪੈਜ ਸਵਾਰੀ। ਤਵ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ ਸਿੰਘ ਸਰਨ ਕਤ ਜਾਈਐ। ਜੋ ਜੰਬੁਕ ਗ੍ਰਾਸੈ ਰਹਾਓ ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁਖ ਪਾਵੈ। ਪ੍ਰਾਣ ਗਏ ਸਾਗਰ ਮਿਲੈ ਫੁਨ ਕਾਮਨਾ ਆਵੈ। ਪ੍ਰਾਣ ਜੋ ਥਾਕੇ

0: किछ आहे ना मोरा अवसर लजा राख लेहो सधना जान तोरा एक ओंकार सतनाम करता पुरख निरभौ निर्वैर अकाल मूरत जूनी सह भंगुर प्रसाद राग गोंड चौक दे महला चौथा घर पहला जे मन चेते आस रखे हर उपर ता मन चिंदे अनेक अनेक फल पाई हर जाने सब किछ जो जिय वरतै प्रभ कालिया किसे का एक तिल ना गवाई हर तिसकी आस की जय मन मेरे जो सब मैं स्वामी रहे आसमाई मेरे माने आसा कर जगदीश गुसाई जो बिन हर आस अवर काहू की जैसा ने फल आस सब बिरथी जाई रहो जोधि सह माया मोह कुटुंब सब मत तिसकी आस लग जन्म गवाई इनके किछ हाथ नहीं कहा करे एहे बपुड़े इनका वाहिया कछु न वसाई मेरे मन आस कर हर प्रीतम अपने की जो तुझ तारे तेरा कुटुंब सब छड़ाई जे किछ आस अवर करे पर मित्री मत तू जाने तेरे कित कम आई एह आस पर मित्री भाव दूजा है खिन मह झूठ बिंस सब जाई मेरे माने आसा कर हर प्रीतम साचे की जो तेरा कालिया सब थाए पाई आसा मनसा सब तेरी मेरे स्वामी जैसी तू आस करावे तैसी को आस कराई किछ किसी के हाथ नाही मेरे स्वामी ऐसी मेरे सतगुर बूझ बुझाई जन नानक की आस तू जाने हर दर्शन देख हर दर्शन त्रिपताई गोंड महला चौथा ऐसा हर सेविय नित त्याय जो खिन मह किल विख सब करे विनासा जे हर त्याग अवर की आस की जैता हर नेफल सब काल गवासा मेरे मन हर सेवियो सुखदाता स्वामी जिस सेविय सब भुख लहासा मेरे मन हर ऊपर की जय परवासा जह जाइए तह नाल मेरा स्वामी हर अपनी पैज रखे जन दासा रहाओ जे अपनी व्यर्था कहो अवरा पहता आगे अपनी व्यर्था बहुत कढ़ासा अपनी व्यर्था कहो हर अपने स्वामी पह जो तुमरे दुख तत्काल कटासा सो ऐसा प्रभ छोड़ अपनी व्यथा अवरा पह कहिए अवरा पह कह मन लाज मरासा जो संसारे के कुटुंब मित्र भाई दिसे मन मेरे ते सब अपने स्वाए मिलासा जित दिन उनका स्वाओ होए ना आवे तित दिन नेड़े को ना टुकासा मान मेरे अपना हर सेव दिन राती जो तुद उपकरे दुख सुखासा तिसका परवासा क्यों की जय मान मेरे जो अंति अवसर रखना सकासा हर जप मंत गुर उपदेश ले जापो तिन अंत छडाए जिन हर प्रीत चितासा जन नानक आंदन नाम जपो हर संतो इहो चूतन का साचा परवासा गोंड महला चौथा हर सिमरत सदा होए आनंद सुख अंतर सांत शीतल मन अपना जैसे सख्त सूर बहु जलता गुर सस देखे लह जाए सब तपना मेरे मन आंदिन त्याए नाम हर जपना जहा कहा तुझ राखे सब ठाई को ठाई सो ऐसा प्रभ सेव सदा तू अपना रहाओ जा मह सब निधान सो हर जप मन मेरे गुरमुख खोज लहो हर रतना जिन हर त्याया तिन हर पाया मेरा स्वामी तिन को
1: तिन के चरण मलो रसना शब्द पशाणु राम रस पावहु वहु तुम संत पयो बड़ बटना तिस जन की बड़ियाई हर आप बधाई ओह घटे ना किसे की पटाई एक तिल तिल तिलना ਜਿਸਤੇ ਸੁਖ ਪਾਵਹੀ ਮਨ ਮੇਰੇ ਸੋ ਸਦਾ ਧਿਆਈ ਨਿਤਕਾਰ ਜੁਰਨਾ ਜਨ ਨਾਨਕ ਕਉ ਅਰਦਾਨ ਇੱਕ ਦੀਜੈ ਨਿਤ ਬਸਹਿ ਹਿਰਦੈ ਹਰ ਮੋਹੀ ਚਰਨਾ ਗੋਂਡ ਮਹੱਲਾ ਚੌਥਾ ਜਿਤਨੇ ਸ਼ਾਹ ਪਾਤਸ਼ਾਹ ਮੁਰਾਦ ਸਿਕਦਾਰ ਚੌਧਰੀ ਸਭ ਮਿਥਿਆ ਝੂਠ ਭਾਉ ਦੂਜਾ ਜਾਣ ਹਰਿ ਵਿਨਾਸੀ ਸਦਾ ਥਿਰਨੇ ਚਲੋ ਤਿਸ ਮੇਰੇ ਮਨ ਭਜ ਪਰਵਾਨ ਮੇਰੇ ਮਨ ਨਾਮ ਹਰੀ ਭਜ ਸਦਾ ਦੀਵਾਨ ਜੋ ਹਰ ਮਹਿਲ ਪਾਵੈ ਗੁਰ ਭਜਨਈ ਤਿਸ ਜੇਵੜ ਵਰਨਾਹੀ ਕਿਸੇ ਕਾ ਤਾਣ ਰਹਾਉ ਜਿਤਨੇ ਤਨਵੰਤ ਕੁਲਵੰਤ ਮਿਲਕਵੰਤ ਦੀ ਸਹੈ ਮਨ ਮੇਰੀ ਸਭ ਬਿਨ ਸਜਾਹੀ ਜਿਉਂ ਰੰਗ ਕੁਸੁੰਭ ਕਚਾਣ ਹਰ ਸਤ ਨਿਰੰਜਨ ਸਦਾ ਸੇਵ ਮਨ ਮੇਰੀ ਜੈਤ ਹਰ ਦਰਗਹ ਪਾਵਹਿ ਤੂੰ ਮਾਣ ਬ੍ਰਾਹਮਣ ਖੱਤਰੀ ਸੂਦ ਵੈਸ ਚਾਰ ਵਰਨ ਚਾਰ ਆਸ਼ਰਮ ਹੈ ਜੋ ਹਰ ਧਿਆਵੈ ਸੋ ਪ੍ਰਧਾਨ ਜਿਉਂ ਚੰਦਨ ਨਿਕਟ ਵਸੈ ਹਿਰੜ ਵਪੁੜਾ ਤਿਉਂ ਸਤਸੰਗਤ ਮਿਲ ਪਤਿਤ ਪਰਵਾਨ ਉਹ ਸਭ ਤੇ ਉੱਚਾ ਸਭ ਤੇ ਉੱਚਾ ਜਾ ਕੇ ਹਿਰਦੈ ਵਸਿਆ ਭਗਵਾਨ ਜਨ ਨਾਨਕ ਤਿਸਕੇ ਚਰਨ ਪਖਾਲੈ ਜੂ ਹਰਿ ਜਾਨ ਨੀਚ ਜਾਤ ਸੇਵਕਾਣ ਗੋਣ ਮਹੱਲਾ ਚੌਥਾ ਹਰ ਅੰਤਰਜਾਮੀ ਸਭ ਤੈ ਵਰਤੈ ਜਿਹਾ ਕਰ ਹਰ ਕਰਾਇ ਤਿਹਾ ਕੋ ਕਰਈਐ ਸੋ ਐਸਾ ਹਰ ਸੇਵ ਸਦਾ ਮਨ ਮੇਰੇ ਜੋ ਤੁਧਨੋ ਸਭ ਦੂਰ ਰਖ ਲਈਐ ਮੇਰੇ ਮਾਨ ਹਰ ਜਾਪ ਹਰ ਨਿਤ ਪੜਈਐ ਹਰ ਬਿਨ ਕੋ ਮਾਰ ਜਵਾਲ ਨਾ ਸਕੈ ਤਾਂ ਮੇਰੇ ਮਨ ਕਾਇਤ ਕੜਈਐ ਰਹਾਉ ਹਰ ਪ੍ਰਪੰਚ ਕੀਆ ਸਭ ਕਰਤੈ ਵਿੱਚ ਆਪੇ ਆਪਣੀ ਜੋਤ ਦਰਿਤ ਰਹੀਐ ਹਰ ਏਕ ਬੋਲੈ ਹਰ ਏਕ ਬੁਲਾਈ ਗੁਰਪੂਰੈ ਪੂਰੈ ਹਰ ਏਕ ਦਿਖਈਐ ਹਰ ਅੰਤਰ ਨਾਲੇ ਬਾਹਰ ਨਾਲੇ ਕਹੋ ਤਿਸ ਪਾਸੋਂ ਮਨ ਕਿਆ ਚੋਰਈਐ ਨਿਹ ਕਪਟ ਸੇਵਾ ਕੀ ਜੈ ਹਰ ਤੇਰੀ ਤਾਂ ਮੇਰੇ ਮਨ ਸਰਬ ਸੁਖ ਪਈ ਐ ਜਿਸ ਦੈ ਵਸ ਸਭ ਕਿਛ ਸੋ ਸਭ ਤੋਂ ਵੱਡਾ ਸੋ ਮੇਰੇ ਮਨ ਸਦਾ ਧਿਆਈ ਹੈ ਜਨ ਨਾਨਕ ਸੋ ਦਾ ਹਰ ਨਾਲ ਹੈ ਇਸ ਜਨ ਨਾਨਕ ਸੋ ਹਰ ਨਾਲ ਹੈ ਤੇਰਾ ਹਰ ਸਦਾ ਧਿਆਈ ਤੂੰ ਤੁਧ ਲਈ ਛੜਈਐ ਗੋਂਡ ਮਹੱਲਾ ਚੌਥਾ ਹਰ ਦਰਸ਼ਨ ਕਹੋ ਮੇਰਾ ਮਨ ਬਹੁ ਤਪਦੈ ਜਉਂ ਤ੍ਰਿਖਾ ਬੰਤ ਬਿਨ ਨੀਰ ਮੇਰੇ ਮਨ ਪ੍ਰੇਮ ਲਗੂ ਹਰ ਤੀਰ ਹਮਰੀ ਬੇਦਨ ਹਰ ਪ੍ਰਭ ਜਾਨੈ ਮੇਰੇ ਮਨ ਅੰਤਰ ਕੀ ਤੀਰ ਰਹਾਉ ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੈ ਸੋ ਭਾਈ ਸੋ ਮੇਰਾ ਵੀਰ ਮਹਿਲ ਮਹਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ ਲੇ ਸਤਿਗੁਰ ਕੀ ਮਤ ਧੀਰ ਜਨ ਨਾਨਕ ਕੀ ਆਹਾਰ ਆਸ ਪੰਜਾਬ ਹੂੰ ਹਰ ਦਰਸ਼ਨ ਸ਼ਾਂਤ ਸਰੀਰ ਰਾਗ ਗੋਂਡ ਮਹੱਲਾ ਪੰਜਵਾਂ ਚੌਕ ਦੀ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਭ ਕਰਤਾ ਸਭ ਭੁਗਤਾ ਰਹਾਉ ਸੁਣ ਤੋ ਕਰਤਾ ਪੀਖਤ ਕਰਤਾ ਦ੍ਰਿਸ਼ ਅਦ੍ਰਿਸ਼ਟੋ ਕਰਤਾ ਦ੍ਰਿਸ਼ਟੋ ਕਰਤਾ ਊਪਤ ਕਰਤਾ ਪਰਲੋ ਕਰਤਾ ਵਿਆਪਤ ਕਰਤਾ ਅਲਿਪਤੋ ਕਰਤਾ ਬਕਤੋ ਕਰਤਾ ਬੂਝਤ ਕਰਤਾ ਆਵਤ ਕਰਤਾ ਜਾਤ ਭੀ ਕਰਤਾ ਨਿਰਗੁਣ ਕਰਤਾ ਸਰਗੁਣ ਕਰਤਾ ਗੁਰਪ੍ਰਸਾਦ ਨਾਨਕ ਸਾਮਨ ਦ੍ਰਿਸ਼ਟਾ ਗੋਣ ਮਹੱਲਾ ਪੰਜਵਾਂ ਫਾਕਿਓ ਮੀਨ ਕਬ ਕੀ ਨਿਆਈ ਤੂੰ ਉਰਜ ਰਹਿਓ ਕੁਸੰਭਾਏ ਲਈ ਪਾਗਤ ਰਹੇ ਸਾਸ ਲਿਖੈ ਲੈ ਲਓ ਲੈ ਤਾ ਉਦਰੈ ਹਰ ਗੁਣ ਗਾਏ ਲਈ ਮਨ ਸਮਝ ਛੋੜ ਆਵਾਏ ਲਈ ਆਪਣੇ ਰਹਿਣ ਕੋ ਠੌਰ ਨਾ ਪਾਵੇ ਹੀ ਕਾਹੀ ਪਰਕੈ ਜਾਏ ਲਈ ਰਹਾਉ ਜਾਉ ਮੈਂਗਲ ਇੰਦਰੀ ਰਾਸ ਪਰੇਰਿਓ ਤੂੰ ਲਾਗ ਪਰਿਓ ਉਸ ਕੁਟੁੰਬਾਏ ਲਈ ਜਿਉਂ ਪੰਖੀ ਇਕੱਤਰ ਹੋਏ ਫਿਰ ਵਿਛੜਾਏ ਥਿਰ ਸੰਗਤ ਹਰ ਹਰ ਧਿਆਏ ਲੈ ਜੈਸੇ ਮੀਨ ਰਾਸਨ ਸਾਦ ਬਿਨ ਸਿਓ ਉਹ ਮੁਠੋ ਮੂੜ ਲਭਾਏ ਲਈ ਤੂੰ ਹੋਵਾ ਪੰਚ ਵਾਸ ਵੈਰੀ ਕਹਿ ਛੂਟੈ ਪਰ ਸਰਣਾਏ ਲਈ ਹੋ ਕਿਰਪਾਲ ਦੀਨ ਦੁਖ ਭੰਜਨ ਸਭ ਤੁਮਰੇ ਜੀ ਜਨਤਾਇ ਲਈ ਪਾਵੋ ਦਾਨ ਸਦਾ ਦਰਸ ਭੇਖਾ ਮਿਲ ਨਾਨਕ ਦਾਸ ਦਸਾਇ ਲਈ ਰਾਗ ਗੌਂਡ ਮਹੱਲਾ ਪੰਜਵਾਂ ਚੌਪਦੇ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੀ ਪ੍ਰਾਨ ਕੀਏ ਜਨ ਸਾਜ ਮਾਟੀ ਮੈਂ ਜੋਤ ਰੱਖੀ ਨਿਵਾਜ ਬਰਤਨ ਕਉ ਸਭ ਕਿਛ ਭੋਜਨ ਭੁਗਾਈ ਸੋ ਪ੍ਰਭ ਤਜ ਮੂੜੇ ਕਤ ਜਾਈ ਪਾਰ ਬ੍ਰਹਮ ਕੀ ਲਾਗੋ ਸੇਵ ਗੁਰ ਤੇ ਸੁਜੈ ਨਿਰੰਜਨ ਦੇਵ ਰਹਾਉ ਜਨ ਕੀਏ ਰੰਗ ਅਨਕ ਪ੍ਰਕਾਰ ਉਪਤ ਪਰਲੋ ਨਿਮਕ ਮਝਾਰ ਜਾ ਕੀ ਗਾਤ ਮਿਤ ਕਹੀ ਨਾ ਜਾਈ ਸੋ ਪ੍ਰਭ ਮੇਰੇ ਮਾਂ ਮਨ ਮੇਰੇ ਸਦਾ ਧਿਆਈ ਆਈ ਨਾ ਜਾਵੇ ਨੇ ਚਲ ਧਨੀ ਬੇਅੰਤ ਗੁਣਾ ਤਾਂ ਕੇ ਤਕ ਗਣੀ ਲਾਲ ਨਾਮ ਜਾ ਕੇ ਭਰੀ ਭੰਡਾਰੂ ਸਗਲ ਘਟਾਂ ਦੇਵੈ ਆਧਾਰੂ ਸਤਿਪੁਰਖ ਜਾ ਕੋ ਹੈ ਨਾਉ ਮਿਟੈ ਕੋਟ ਅਗ ਨਿਮਖ ਜਾਸ ਗਾਉ ਬਾਲ ਸਖਾਈ ਭਗਤਨ ਕੋ ਮੀਤ ਪ੍ਰਾਨ ਆਧਾਰ ਨਾਨਕ ਹਿਤ ਚੀਤ ਗੌਂਡ ਮਹੱਲਾ ਪੰਜਵਾਂ ਨਾਮ ਸੰਗ ਕੀਨੋ ਵਿਵਹਾਰ ਨਾਮ ਹੋਈ ਇਸ ਮਨ ਕਾ ਆਧਾਰ ਨਾਮ ਹੋਈ ਚਿਤ ਕੀਨੀ ਓਟ ਨਾਮ ਜਪਤ ਮਿਟੈ ਪਾਪ ਕੋਟ ਰਾਸ ਦੀ ਹਰੇ ਕੋ ਨਾਮ ਮਨ ਕਾ ਇਸ਼ਟ ਗੁਰ ਸੰਗ ਧਿਆਨ ਰਹਾਉ ਨਾਮ ਹਮਾਰੀ ਜੀ ਕੀ ਰਾਸ ਨਾਮੋ ਸੰਗੀ ਜਤ ਗਤ ਜਾਤ ਨਾਮੋ ਹੀ ਮਨ ਲਾਗਾ ਮੀਠਾ ਜਾਲ ਥਾਲ ਸਭ ਮਹਿ ਨਮ ਨਾਮੋ ਡੀਠਾ ਨਾਮੇ ਦਰਗਾਹ ਮਖੂ ਜਲਈ ਨਾਮੇ ਸਗ

ਹੀ ਹਮ ਨਿਰਭਉ ਭਈ ਨਾਮੇ ਆਵਣ ਜਾਵਣ ਰਹੀ ਗੁਰਪੂਰੈ ਮੇਲੇ ਗੁਣਤਾਸ ਗਉ ਨਾਨਕ ਸੁਖ ਸਹਿਜ ਨਿਵਾਸ ਗੋਂਡ ਮਹੱਲਾ ਪੰਜਵਾਂ ਨਿਮਾਣੇ ਕਉ ਜੋ ਦੇ ਤੋ ਮਾਨੋ ਸਗਲ ਭੂਸ਼ੇ ਕਉ ਕਰਤਾ ਦਾਨੋ ਗਰਭ ਘੋਰ ਮਹੇ ਰਖਨ ਹਾਰੂ ਤਿਸ ਠਾਕੁਰ ਕਉ ਸਦਾ ਨਮਸਕਾਰ ਐਸੋ ਪ੍ਰਭ ਮਨ ਮਾਹੇ ਧਿਆਈ ਘਟ ਆਪ ਘਟ ਜਾਤ ਗਤਹਿ ਸਹਾਇ ਰਾਉ ਰੰਕ ਰਾਉ ਜਾਂ ਕੈ ਕਸਮਾਨ ਕੀਟ ਹਸਤੋ ਸਗਲ ਪੂਰਾਨ ਬੀਓ ਪੂਛ ਨਾ ਮਸਲਤ ਧਰੈ ਜੋ ਕੁਛ ਕਰੈ ਸੋ ਆਪਹਿ ਕਰੈ ਜਾ ਕਾਂਤ ਨਾ ਜਾਣ ਸਕੋਏ ਆਪੇ ਆਪ ਨਿਰੰਜਨ ਸੋਏ ਆਪ ਆਕਾਰ ਆਪ ਨਿਰੰਕਾਰੂ ਘਟ ਘਟ ਘਟ ਸਭ ਘਟ ਆਧਾਰੂ ਨਾਮ ਰੰਗ ਭਗਤ ਭਈ ਲਾਲ ਜਸ ਕਰਤੇ ਸੰਤ ਸਦਾ ਨਿਹਾਲ ਨਾਮ ਰੰਗ ਜਨ ਰਹੀ ਅਗਾਈ ਨਾਨਕ ਤਿੰਨ ਜਨ ਲਾਗ ਗਏ ਪਾਈ ਗੂੰਡ ਮਹੱਲਾ ਪੰਜਵਾਂ ਜਾ ਕੈ ਸੰਗ ਇਹੀ ਮਨ ਨਿਰਮਲ ਜਾ ਕੈ ਸੰਗ ਹਰ ਹਰ ਸਿਮਰਨ ਜਾ ਕੈ ਸੰਗ ਗਲੇ ਵਿਖ ਹੋਏ ਨਾਸ ਜਾ ਕੈ ਸੰਗ ਹਿਰਦੈ ਪ੍ਰਗਾਸ ਸੇ ਸੰਤਨ ਹਰ ਕੇ ਮੇਰੇ ਮੀਤ ਕੇਵਲ ਨਾਮ ਗਾਈਆ ਜਾਂ ਕਹਿ ਨੀਤ ਰਹਾਉ ਜਾਂ ਕਹਿ ਮੰਤਰ ਹਰ ਹਰ ਮਨ ਵਸੈ ਜਾਂ ਕਹਿ ਉਪਦੇਸ਼ ਭਰਮ ਪਉ ਨਸੈ ਜਾਂ ਕਹਿ ਕੀਰਤ ਨਿਰਮਲ ਸਾਰ ਜਾਂ ਕੀ ਰੇਨ ਬਾਂਛੈ ਸੰਸਾਰ ਕੋਟ ਪਤਤ ਜਾਂ ਕਹਿ ਸੰਗ ਉਧਾਰ ਏਕ ਨਿਰੰਕਾਰ ਜਾਂ ਕਹਿ ਨਾਮ ਆਧਾਰ ਸਰਬ ਜੀਆਂ ਕਾ ਜਾਣੈ ਭੇਓ ਕਿਰਪਾ ਨਿਧਾਨ ਨਿਰੰਜਨ ਦੇਊ ਪਾਰ ਬ੍ਰਹਮ ਜਪ ਭਈ ਕਿਰਪਾਲੂ ਤਬ ਭੇਟੇ ਗੁਰ ਸਾਧ ਦਿਆਲੋ ਦਿਨ ਰਹਿਣੋ ਨਾਨਕ ਨਾਮ ਧਿਆਈ ਸੁਖ ਸਹਿਜ ਆਨੰਦ ਹਰਨਾਈ ਗੋਂਡ ਮਹੱਲਾ ਪੰਜਵਾਂ ਗੁਰ ਕੀ ਮੂਰਤ ਮਨ ਮੈਂ ਧਿਆਨ ਗੁਰ ਕੇ ਸ਼ਬਦ ਅੰਤਰ ਮਨ ਮਾਨ ਗੁਰ ਕੇ ਚਰਨ ਹਿਰਦੈ ਲੈ ਧਾਰੋ ਗੁਰ ਪਾਰ ਬ੍ਰਹਮ ਸਦਾ ਨਮਸਕਾਰੋ ਮਤ ਕੋ ਪਰਮ ਭੁੱਲੈ ਸੰਸਾਰ ਗੁਰ ਬਿਨ ਕੋਈ ਨਾ ਉਤਰ ਸਪਾਰ ਰਹਾਉ ਭੁੱਲੇ ਕਉ ਗੁਰ ਮਾਰਗ ਪਾਇਆ ਅਬਰ ਤਿਆਗ ਹਰ ਭਗਤੀ ਲਾਇਆ ਜਨਮ ਮਰਨ ਕੀ ਤਰਾਸ ਮਿਟਾਈ ਗੁਰਪੂਰੈ ਕੀ ਬੇਅੰਤ ਬੜਾਈ ਗੁਰਪ੍ਰਸਾਦ ਊਰਦ ਕਮਲ ਵਿਗਾਸ ਅੰਧਕਾਰ ਮਹਿ ਭਇਆ ਪ੍ਰਗਾਸ ਜਿਨ ਦੀ ਕੀ ਆਸ ਗੁਰ ਤੇ ਜਾਣਿਆ ਗੁਰ ਕਿਰਪਾ ਤੇ ਮੁਗਦ ਮਨ ਮਾਨਿਆ ਗੁਰ ਕਰਤਾ ਗੁਰ ਕਰਣਾ ਯੋਗ ਗੁਰ ਪਰਮੇਸ਼ਰ ਹੈ ਪੀ ਯੋਗ ਕਹੁ ਨਾਨਕ ਪ੍ਰਭ ਇਹ ਜਨਾਈ ਬਿਨ ਗੁਰਮੁਖਤ ਨਾ ਪਾਈਐ ਪਾਈ ਗੋਂਡ ਮਹੱਲਾ ਪੰਜਵਾਂ ਗੁਰੂ ਗੁਰੂ ਗੌਰ ਕਰ ਮਨ ਮੇ ਮੋਰ ਗੁਰੂ ਬਿਨਾ ਮੈਂ ਨਾਹੀਂ ਹੋਰ ਗੁਰ ਕੀ ਟੇਕ ਰਹੂੰ ਦਿਨ ਰਾਤ ਜਾਂ ਕੀ ਕੋਈ ਨਾ ਮੇਟੈ ਦਾਤ ਗੁਰ ਪਰਮੇਸ਼ਰ ਏਕੋ ਜਾਣ ਜੋ ਤਿਸ ਭਾਵੈ ਸੋ ਪ੍ਰਵਾਣ ਰਹਾਉ ਗੁਰ ਚਰਣੀ ਜਾ ਕਾ ਮਨ ਲਾਗੈ ਦੁਖ ਦਰਦ ਪ੍ਰਮਤਾ ਕਾ ਭਾਗੈ ਗੁਰ ਕੀ ਸੇਵਾ ਪਾਏ ਮਾਨ ਗੁਰੂ ਪੁਰ ਸਦਾ ਕੁਰਬਾਨ ਗੁਰ ਕਾ ਦਰਸ਼ਨ ਦੇਖ ਨਿਹਾਲ ਗੁਰ ਕੇ ਸੇਵਕ ਕੀ ਪੂਰਨ ਕਾਲ ਗੁਰ ਕੇ ਸੇਵਕ ਕਉ ਦੁੱਖ ਨਾ ਵਿਆਪੈ ਗੁਰ ਕਾ ਸੇਵਕ ਦੈ ਦਿਸ ਜਾਪੈ ਗੁਰ ਕੀ ਮਹਿਮਾ ਕਥਨ ਨ ਜਾਈ ਪਾਰ ਬ੍ਰਹਮ ਗੁਰ ਰਹਿਆ ਸਮਾਈ ਕਹੋ ਨਾਨਕ ਜਾ ਕੇ ਪੂਰੇ ਭਾਗ ਗੁਰ ਚਰਣੀ ਤਾ ਕਾ ਮਨ ਲਾਗ ਗੋਂਡ ਮਹੱਲਾ ਪੰਜਵਾਂ ਗੁਰ ਮੇਰੀ ਪੂਜਾ ਗੁਰ ਗੋਬਿੰਦ ਗੁਰ ਮੇਰਾ ਪਾਰ ਬ੍ਰਹਮ ਗੁਰ ਬਕ ਭਗਵੰਤ ਗੁਰ ਮੇਰਾ ਦੇਵ ਅਲਖ ਭੇਉ ਸਰਬ ਸੁਖ ਚਰਨ ਗੁਰ ਸੇਉ ਗੁਰ ਬਿਨ ਅਬਰ ਨਾਹੀ ਮੈਂ ਥਾਉ ਅਨ ਦਿਨ ਜਪੋ ਗੁਰੂ ਗੁਰ ਨਾਉ ਰਹਾਉ ਗੁਰ ਮੇਰਾ ਗਿਆਨ ਗੁਰ ਹਿਰਦੈ ਧਿਆਨ ਗੁਰ ਗੋਪਾਲ ਪੁਰਖ ਭਗਵਾਨ ਗੁਰ ਕੀ ਸ਼ਰਨ ਰਹੂੰ ਕਰ ਜੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਬੋਹਿਤ ਤਾਰੀ ਪਾਪ ਪਾਰ ਗੁਰ ਸੇਵਾ ਜਮ ਤੇ ਛੁਟਕਾਰ ਅੰਧਕਾਰ ਮਹਿ ਗੁਰ ਮੰਤਰ ਉਜਿਆਰਾ ਗੁਰ ਕੈ ਸੰਗ ਸਗਲ ਨਿਸਤਾਰਾ ਗੁਰ ਪੂਰਾ ਪਾਈਐ ਵਡ ਭਾਗੀ ਗੁਰ ਕੀ ਸੇਵਾ ਦੁਖ ਨਾ ਲਾਗੀ ਗੁਰ ਕਾ ਸ਼ਬਦ ਨ ਮੇਟੈ ਕੋਏ ਗੁਰ ਨਾਨਕ ਨਾਨਕ ਹਰ ਸੋਏ
ਗੌਂਡ ਮਹੱਲਾ ਪੰਜਵਾਂ ਰਾਮ ਰਾਮ ਸੰਗ ਕਰ ਵਿਵਹਾਰੂ ਰਾਮ ਰਾਮ ਰਾਮ ਪ੍ਰਾਨ ਅਧਾਰੂ ਰਾਮ ਰਾਮ ਰਾਮ ਕੀਰਤਨ ਗਾਈ ਰਮਤ ਰਾਮ ਸਭ ਰਹੇ ਉਸਮਾਈ ਸੰਤ ਜਨਾ ਮਿਲ ਬੋਲੋ ਰਾਮ ਸਭ ਤੇ ਨਿਰਮਲ ਪੂਰਨ ਕਾਮ ਰਹਾਊ ਰਾਮ ਰਾਮ ਧਨ ਸੰਚ ਭੰਡਾਰੂ ਰਾਮ ਨਾ ਰਾਮ ਰਾਮ ਰਾਮ ਕਰ ਆਹਾਰੂ ਰਾਮ ਰਾਮ ਵਿਸਰ ਨਹੀਂ ਜਾਈ ਕਰ ਕਿਰਪਾ ਗੁਰਦੀਆ ਬਤਾਈ ਰਾਮ ਰਾਮ ਰਾਮ ਸਦਾ ਸਹਾਈ ਰਾਮ ਰਾਮ ਰਾਮ ਲਿਵਲਾਈ ਰਾਮ ਰਾਮ ਜਪ ਨਿਰਮਲ ਪਾਈ ਜਨਮ ਜਨਮ ਕੇ ਗਲ ਵਿਖ ਗਈ ਰਮਤ ਰਾਮ ਜਨਮ ਮਰਨ ਨਿਵਾਰੈ ਉਚਰਤ ਰਾਮ ਪੈ ਪਾਰ ਉਤਾਰੈ ਸਭ ਤੇ ਊਚ ਰਾਮ ਪ੍ਰਗਾਸ ਨਿਸਬਾਸਰ ਜਪ ਨਾਨਕ ਦਾਸ ਗੋਂਡ ਮਹੱਲਾ ਪੰਜਵਾਂ ਉਨ ਕਉ ਖਸਮ ਕੀਨੀ ਠਾਕ ਹਾਰੀ ਦਾਸ ਸੰਗਤੀ ਮਾਰ ਬਜ਼ਾਰੀ ਗੋਬਿੰਦ ਭਗਤ ਕਾ ਮਹਿਲ ਨ ਪਾਇਆ ਰਾਮ ਜਨਾ ਮਿਲ ਮੰਗਲ ਗਾਇਆ ਸਗਲ ਸ੍ਰੇਸ਼ਟ ਕੇ ਪੰਚ ਸਿਕਦਾਰੂ ਰਾਮ ਭਗਤ ਕੇ ਪਾਣੀ ਹਾਰ ਰਹਾਊ ਜਗਤ ਪਾਸ ਤੇ ਲੇਤੇ ਦਾਨ ਗੋਬਿੰਦ ਭਗਤ ਕੋ ਕਰੈ ਸਲਾਮ ਲੂਟ ਲੇਹੇ ਸਾਖਤ ਪਤਖ ਹੋਵੈ ਸਾਧ ਜਨਾ ਪਗ ਮਰਮਲ ਹੋਵੈ ਪੰਚ ਪੂਤ ਜਣੇ ਇਕ ਮਾਈ ਉਤਪਜ ਖੇਲ ਕਰ ਜਗਤ ਵਿਆਈ ਤੀਨ ਗੁਣਾ ਕੈ ਸੰਗ ਰਚ ਰਹਿਸੀ ਇਨ ਕਉ ਛੋੜ ਉਪਰ ਜਨ ਬਸੇ ਕਰ ਕਿਰਪਾ ਜਨ ਲੀਏ ਛੁਡਾਈ ਜਿਸ ਕੇ ਸੇ ਤਿਨ ਰੱਖੇ ਹਟਾਈ ਕਹੋ ਨਾਨਕ ਭਗਤ ਪ੍ਰਭ ਸਾਰ ਬਿਨ ਭਗਤੀ ਸਭ ਹੋਏ ਕੁਆਰ ਗੋਂਡ ਮਹੱਲਾ ਪੰਜਵਾਂ ਕਲ ਕਲੇਸ਼ ਮਿਟੇ ਹਰ ਨਾਈ ਦੁਖ ਬਿਨ ਸੇ ਸੁਖ ਕੀ ਨੋਠਾਉ ਜਪ ਜਪ ਅੰਮ੍ਰਿਤ ਨਾਮ ਅਗਾਈ ਸੰਤ ਪ੍ਰਸਾਦ ਸਗਲ ਫਲ ਪਾਈ ਰਾਮ ਜਪਤ ਜਨ ਪਾਰ ਪਰੀ ਜਨਮ ਜਨਮ ਕੇ ਪਾਪ ਹਰੀ ਗੋਰ ਹਾਉ ਗੁਰ ਕੇ ਚਰਨ ਹਿਰਦੈ ਉਰਤਾਰੀ ਅਗਨ ਸਾਗਰ ਤੇ ਉਤਰੇ ਪਾਰੀ ਜਨਮ ਮਰਨ ਸਭ ਮਿੱਟੀ ਉਪਾਦੁ ਪ੍ਰਭ ਸੋ ਲਾਗੀ ਸਹਿ ਸਮਾਧੁ ਥਾਨ ਥਨਾਂਤਰ ਏਕੋ ਸੁਆਮੀ ਸਗਲ ਘਟਾਂਗਾ ਅੰਤਰ ਜਾਮੀ ਕਰ ਕਿਰਪਾ ਜਾਂ ਕਉ ਮਤ ਦੇ ਆਠ ਪਹਿਰ ਪ੍ਰਭ ਕਾ ਨਾਉ ਲਈ ਜਾਂ ਕਈ ਅੰਤਰ ਵਸੈ ਪ੍ਰਭ ਆਪ ਤਾਂ ਕਹਿ ਹਿਰਦੈ ਹੋਈ ਬਿਗ ਪ੍ਰਗਾਸ ਭਗਤ ਭਾਏ ਹਰ ਕੀਰਤਨ ਕਰੀਐ ਜਪ ਪਾਰ ਬ੍ਰਹਮ ਨਾਨਕ ਨਿਸਤਰੀਐ ਗੋਂਡ ਮਹੱਲਾ ਪੰਜਵਾਂ ਗੁਰ ਕੇ ਚਰਨ ਕਮਲ ਨਮਸਕਾਰੂ ਕਾਮ ਕ੍ਰੋਧ ਇਸ ਤਨ ਤੇ ਮਾਰੂ ਹੋਏ ਰਹੀਐ ਸਗਲ ਕੀਰੀਨਾ ਘਟ ਘਟ ਰਮਈਆ ਸਭ ਘਾਟ ਮਹਿ ਚੀਨਾ ਘਟ ਘਟ ਰਮਈਆ ਸਭ ਮਹਿ ਚੀਨਾ ਇਨ ਵਿਦ ਰਮੋ ਗੋਪਾਲ ਗੋਬਿੰਦ ਤਨ ਤਨ ਪ੍ਰਭ ਕਾ ਪ੍ਰਭ ਕੀ ਜੈਂਦਰਾ

ਤਿਸ ਕੀ ਦਾਸੁ ਨਾਨਕ ਕਉ ਉਪਜੀ ਪ੍ਰਤੀਤ ਮਨਮੁਖ ਹਾਰ ਗੁਰਮੁਖ ਸਦ ਜੀਤ ਗੌਂਡ ਮਹੱਲਾ ਪੰਜਵਾਂ ਨਾਨਕ ਨਾਮ ਨਿਰੰਜਨ ਨੀਰ ਨਾਰਾਇਣ ਰਸਨਾ ਸਿਮਰਤ ਪਾਪ ਬੁਲਾਇਣ ਰਹਾਉ ਨਾਰਾਇਣ ਸਭ ਮਾਹੇ ਨਿਵਾਸ ਨਾਰਾਇਣ ਕਟ ਕਟ ਪ੍ਰਗਾਸੁ ਨਾਰਾਇਣ ਕਹਿਤੇ ਨਰਕ ਨ ਜਾਈ ਨਾਰਾਇਣ ਸੇਵ ਸਬਲ ਸਗਲ ਫਲ ਪਾਏ ਨਾਰਾਇਣ ਮਨ ਮਾਹੇ ਆਧਾਰੋ ਨਾਰਾਇਣ ਬੋਧ ਸੰਸਾਰੋ ਨਾਰਾਇਣ ਕਹਿਤ ਜਮ ਭਾਗ ਪਲਾਇਣੋ ਨਾਰਾਇਣ ਦੰਤ ਭਾਨੇ ਡਾਇਣੋ ਨਾਰਾਇਣ ਸਦ ਸਦ ਬਖਸ਼ੰਦੋ ਨਾਰਾਇਣ ਕੀਨੇ ਸੁਖ ਆਨੰਦ ਨਾਰਾਇਣ ਪ੍ਰਗਟ ਕੀਨੋ ਪ੍ਰਤਾਪ ਨਾਰਾਇਣ ਸੰਤ ਕੇ ਮਾ ਕੋ ਮਾਈ ਬਾਪ ਨਾਰਾਇਣ ਸਾਧ ਸੰਗ ਨਾਰਾਇਣ ਬਾਰੰਬਾਰ ਨਾਰਾਇਣ ਗਾਇਣ ਵਸਿਆ ਗੋਚਰ ਗੁਰਮਿਲ ਲਹੀ ਆ ਨਾਰਾਇਣ ਊਟ ਨਾਨਕ ਦਾਸ ਗਹੀ ਗੋਡ ਮਹੱਲਾ ਪੰਜਵਾਂ ਜਾ ਕੋ ਰਾਖੇ ਰਾਖਣ ਹਾਰੂ ਤਿਸਕਾ ਅੰਗ ਕਰੇ ਨਿਰੰਕਾਰ ਰਾਹੂ ਮਾਤ ਗਰਭ ਮਹਿ ਅਗਨ ਨ ਜੋ ਹੈ ਕਾਮ ਕ੍ਰੋਧ ਲੋਭ ਮੋਹ ਨ ਪੋ ਹੈ ਸਾਧ ਸੰਗ ਜਪ ਨਿਰੰਕਾਰ ਨਿੰਦਕ ਕਹਿ ਮੋਹ ਲਾਗੈ ਸਾਰੂ ਰਾਮ ਕਵਚ ਦਾਸ ਕਾ ਸੁਨਾਹ ਦੂਤ ਦੁਸ਼ਟ ਤਿਸ ਪੋਹਤ ਨਾਹੀ ਜੋ ਜੋ ਗਰਭ ਕਰੇ ਸੋ ਜਾਈ ਗਰੀਬ ਦਾਸ ਕੀ ਪ੍ਰਭ ਸਰਣਾਈ ਜੋ ਜੋ ਸ਼ਰਨ ਪਇਆ ਹਰ ਰਾਈ ਸੋ ਦਾਸ ਰੱਖਿਆ ਆਪਣੇ ਕੰਠ ਲਾਈ ਜੇ ਕੋ ਬਹੁਤ ਕਰੇ ਅਹੰਕਾਰ ਉਹ ਖਿਨ ਮਹਿ ਰੁਲਤਾ ਖਾਕੂ ਨਾਲ ਹੈ ਪੀ ਸਾਚਾ ਰੋ ਬਣਹਾਰ ਹੋ ਬਣਹਾਰ ਹੈ ਪੀ ਸਾਚਾ ਹੋ ਬਣਹਾਰੂ ਸਦਾ ਸਦਾ ਜਾਈ ਬਲਹਾਰੂ ਆਪਣੇ ਦਾਸ ਰੱਖੇ ਕਿਰਪਾ ਤਾਰੂ ਨਾਨਕ ਕੇ ਪ੍ਰਭ ਪ੍ਰਾਨ ਆਧਾਰੂ ਗੋਡ ਮਹੱਲਾ ਪੰਜਵਾਂ ਆਚਾਰਜ ਕਥਾ ਬ੍ਰਹਮਾ ਅਨੂਪ ਪ੍ਰਮਾ ਪ੍ਰਾਤਮਾ ਪ੍ਰਪਾਰ ਬ੍ਰਹਮ ਕਾ ਰੂਪ ਰਹਾਉ ਨਾ ਹੀ ਬੁੱਢਾ ਨਾ ਹੀ ਬਾਲਾ ਨਾ ਹੀ ਇਸ ਦੂਖ ਨਹੀਂ ਜਮ ਜਾਲਾ ਨਾ ਹੀ ਬਿਨ ਸਹਿ ਨਾ ਹੀ ਜਾਈ ਆਦਿ ਜੁਗਾਦੀ ਰਹਿਆ ਸਮਾਈ ਨਾ ਇਸ ਹੁਸਨ ਨਹੀਂ ਅਸਮੀਤ ਸੀਤ ਨਾ ਇਸ ਦੁਸ਼ਮਣ ਨਾ ਇਸ ਸਮੀਤ ਨਾ ਇਸ ਹਰਖ ਨਹੀਂ ਇਸ ਸੋਗ ਸਭ ਕਿਸ ਇਸ ਕਾਹੂ ਕਰਨੈ ਜੋਗ ਨਾ ਇਸ ਬਾਪ ਨਹੀਂ ਇਸ ਮਾਇਆ ਇਹ ਪਰ ਪਰੰਪਰ ਹੋਤਾ ਆਇਆ ਪਾਪ ਪੁੰਨ ਕਾ ਤਿਸ ਇਹ ਲੇਪ ਨ ਲਾਗੈ ਪਾਪ ਪੁੰਨ ਕਾ ਇਸ ਲੇਪ ਨ ਲਾਗੈ ਘਟ ਘਟ ਅੰਤਰ ਸਦ ਹੀ ਜਾਗੈ ਤੀਨ ਗੁਣਾ ਇੱਕ ਚ ਸਕਤ ਪਾਇਆ ਮਹਾ ਮਾਇਆ ਤਾਂ ਕੀ ਹੈ ਛਾਇਆ ਅਛਲ ਅਛੇਦ ਅਭੇਦ ਦਿਆਲ ਦੀਨ ਦਿਆਲ ਸਦਾ ਕਿਰਪਾਲ ਤਾਂ ਕੀ ਗਤਮਿਤ ਕਸ਼ੂ ਕਸ਼ੂ ਨਾ ਪਾਈ ਨਾਨਕ ਤਾਂ ਕਹਿ ਬਲਬਲ ਜਾਈ ਗੋਣ ਮਹੱਲਾ ਪੰਜਵਾਂ ਸੰਤਨ ਕਹਿ ਬਲਹਾਰੈ ਜਾਊ ਸੰਤਨ ਕਹਿ ਸੰਗ ਰਾਮ ਗੁਣ ਗਾਊ ਸੰਤ ਪ੍ਰਸਾਦ ਕਿਲ ਵਿਖ ਸਭ ਗਾਈ ਸੰਤ ਕਰਨ ਵਡਭਾਗੀ ਪਾਈ ਰਾਮ ਜਪਤ ਕਾਸ਼ ਬਿਘਨ ਨਾ ਵਿਆਪੈ ਗੁਰਪ੍ਰਸਾਦ ਆਪਣਾ ਪ੍ਰਭ ਜਾਪੈ ਰਹਾ ਉਹ ਪਾਰ ਰਮ ਜਬ ਹੋਏ ਦਿਆਲ ਸਾਧੂ ਜਨ ਕੀ ਕਰੈ ਰਵਾਲੁ ਕਾਮ ਕ੍ਰੋਧ ਇਸ ਤਨ ਤੇ ਜਾਈ ਰਾਮ ਰਤਨ ਵਸੈ ਮਨ ਆਈ ਸਫਲ ਜਨਮ ਤਾਂ ਕੀ ਤਾਂ ਕਾ ਪਰਵਾਣੁ ਪਾਰ ਬ੍ਰਹਮ ਨਿਕਟਕਾਰ ਜਾਣੁ ਭਾਈ ਭਗਤ ਪ੍ਰਭ ਕੀਰਤਨ ਲਾ ਗਏ ਜਨਮ ਜਨਮ ਕਾ ਸੋਇਆ ਜਾ ਗਏ ਚਰਨ ਕਮਲ ਜਨ ਕਾ ਆਧਾਰ ਗੁਣ ਗੋਬਿੰਦ ਰਾਉ ਸੱਚ ਵਪਾਰ ਇਸ ਸਾ ਦਾਸ ਜਨ ਕੀ ਮਨਸਾ ਪੂਰ ਨਾਨਕ ਗੋ ਸੁਖ ਪਾਵੇ ਜਨ ਤੂਰ ਰਾਗ ਗੋਂਡ ਅਸ਼ਟਪਦੀਆਂ ਮਹੱਲਾ ਪੰਜਵਾਂ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰ ਨਮਸਕਾਰ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾਂ ਕੀ ਸੇਵ ਅੰਤਰਜਾਮੀ ਪੁਰਖ ਵਿਧਾਤਾ ਆਠ ਪਹਿਰ ਨਾਮ ਰੰਗ ਰਾਤਾ ਗੁਰੂ ਗੋਬਿੰਦ ਗੁਰੂ ਗੋਪਾਲ ਦਾਸ ਆਪਣੇ ਦਾਸ ਕੋ ਰਖਨਹਾਰ ਰਾਉ ਪਾਤਸ਼ਾਹ ਸ਼ਾਹ ਮਰਾਉ ਉਤਪਤੀ ਆਏ ਦੁਸ਼ਟ ਅਹੰਕਾਰੀ ਮਾਰ ਬਚਾਏ ਨਿੰਦਕ ਕੈ ਮੁਖ ਤੀਨੋ ਹਰੋਗ ਜੈ ਜੈਕਾਰ ਕਰੇ ਸਭ ਲੋਗ ਸੰਤਨ ਕੈ ਮਨ ਮਾ ਆਨੰਦ ਸੰਤ ਜਪੈ ਗੁਰ ਦੀ ਉਪਗਵੰਤ ਸੰਗਤ ਕੇ ਮੁਖ ਉਜਲ ਭਏ ਸਗਲ ਥਾਨ ਨਿੰਦਕ ਕੇ ਗਏ ਸਾਸ ਸਾਸ ਜਨ ਸਦਾ ਸਲਾਹੀ ਪਾਰ ਬ੍ਰਹਮ ਗੁਰ ਵੀ ਪਰਵਾਹੀ ਸਗਲ ਭੈ ਮਿਟੇ ਜਾ ਕੀ ਸ਼ਰਨ ਨਿੰਦਕ ਮਾਰ ਪਾਈ ਸਭ ਧਰਨ ਜਨ ਕੀ ਨਿੰਦਾ ਕਰੈ ਨ ਕੋਈ ਜੋ ਕਹਿ ਕਰੈ ਸੋ ਦੁਖੀਆ ਹੋਏ ਆਠ ਪਹਿਰ ਜਨ ਏਕ ਧਿਆਈ ਜੰਮੂਆਂ ਤਾਂ ਕਹਿ ਨਿਕਟ ਨਾ ਪਾ ਜਾਏ
ਜਨ ਨਿਰਵੈਰ ਨਿੰਦਕ ਅਹੰਕਾਰੀ, ਜਨ ਭਾਲ ਮਾਨੇ ਨਿੰਦਕ ਵੇਕਾਰੀ, ਗੁਰ ਕੈ ਸਿੱਖ ਸਤਿਗੁਰੂ ਤੇ ਆਇਆ, ਜਨ ਉਭਰੇ ਨਿੰਦਕ ਨਰਕ ਪਾਇਆ। ਸੁਣ ਸਾਜਨ ਮੇਰੇ ਮੀਤ ਪਿਆਰੇ, ਸਤ ਬਚਨ ਵਰਤੈ ਹਰ ਦੁਆਰੇ, ਜੈਸਾ ਕਰੇ ਸੋ ਤੈਸਾ ਪਾਈ, ਅਭਿਮਾਨੀ ਕੀ ਜੜ ਸਰ ਪਰ ਜਾਏ, ਨਿਤਰਿਆ ਸਤਿਗੁਰ ਤਰ ਤੇਰੀ, ਕਰ ਕਿਰਪਾ ਰੱਖੋ ਜਨ ਕੇਰੀ, ਕਹੋ ਨਾਨਕ ਤਿਸ ਗੁਰ ਬਲਿਹਾਰੀ, ਜਾ ਕੈ ਸ਼ਰਨ ਪੈਜ ਸਵਾਰ, ਜਾ ਕੈ ਸਿਮਰਨ ਪੈਜ ਸਵਾਰੀ। ਰਾਗ ਗੋਂਡ ਬਾਣੀ ਭਗਤਾਂ ਕੀ, ਕਬੀਰ ਜੀ ਕਰ ਪਹਿਲਾ ਏਕੋ ਓਂਕਾਰ ਸਤਿਗੁਰ ਪ੍ਰਸਾਦ। ਸੰਤ ਮਿਲੈ ਕਿਛ ਸੁਣੀਆਂ ਕਹੀਐ, ਮਿਲੈ ਅਸੰਤ ਮਾਸ਼ਟ ਕਰ ਰਹੀਐ, ਬਾਬਾ ਬੋਲਣਾ ਕਿਆ ਕਹੀਐ, ਜੈਸੇ ਰਾਮ ਨਾਮ ਰਵ ਰਹੀ ਰਾਉ, ਸੰਤਨ ਸਿਆਮ ਬੋਲੈ ਉਪਕਾਰੀ, ਮੂਰਖ ਸਿਆਮ ਬੋਲੈ ਚਖ ਮਾਰੀ, ਬੋਲਤ ਬੋਲਤ ਬੜੈ ਬੇਕਾਰਾ, ਬਿਨ ਬੋਲੇ ਕਿਆ ਕਰੈ ਵਿਚਾਰਾ। ਕਹੋ ਕਬੀਰ ਸ਼ੂਸ਼ਾ ਕਟ ਬੋਲੈ, ਭਰਿਆ ਹੋਏ ਸੋ ਕਬਹੁ ਨਾ ਡੋਲੈ, ਗੌਂਡ ਨਰੂ ਮਰੈ ਨਰ ਕਾਮ ਨ ਆਵੈ, ਪਸ਼ੂ ਮਰੈ ਦਸ ਕਾਜ ਸਵਾਰੇ, ਆਪਣੇ ਗਤ ਕਰਮ ਕੀ ਗਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ ਰਹਾਉ। ਹਾੜ ਜਲੇ ਜੈਸੇ ਲੱਕੜੀ ਕਾ ਤੂਲਾ, ਕੇਸ ਜਲੇ ਜੈਸੇ ਗਾਸ ਕਾ ਪੂਲਾ, ਕਹੋ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮਹਿ ਲਾਗੈ, ਗੌਂਡ ਆਕਾਸ਼ ਗਗਨ ਪਾਤਾਲ ਗਗਨ ਹੈ, ਚਹੋਂ ਦਿਸ ਗਗਨ ਰਹਾਇ ਲਈ, ਆਨੰਦ ਮੂਲ ਸਦਾ ਪੁਰਖ ਹੋਤਮ, ਘਾਟ ਬਿਨ ਸਹਿ ਗਗਨ ਨਾ ਜਾਇ ਲਈ, ਮੋਹਿ ਬੈਰਾਗ ਭਇਓ ਇਹ ਜੀਉ, ਆਈ ਕਹਾਂ ਗਇਓ ਰਾਉ। ਪੰਚ ਤਤ ਮਿਲ ਕਾਇਆ ਕੀ ਨੀ, ਤਤ ਕਹਾਂ ਤੇ ਕੀ ਨਰੀ, ਕਰਮ ਵੱਧ ਤੁਮ ਜਿਉ, ਕਹਿ ਤੁਹਾਂ ਕਰਮੈ ਕਿਨ ਜਿਉ, ਜਿਉ ਦੀ ਨਰੇ। ਹਾਰ ਮੈਂ ਤਨ ਹੈ, ਤਨ ਮੈਂ ਹਰ ਹੈ, ਸਰਬ ਨਿਰੰਤਰ ਸੋਏ ਰੇ, ਕਹਿ ਕਬੀਰ ਰਾਮ ਨਾਮ ਨਾ ਛੋਡਾਉ, ਸਹਿਜ ਹੋਏ ਸੋ ਹੋਏ ਰੇ। ਰਾਗ ਗੋਂਡ ਬਾਣੀ ਕਬੀਰ ਜੀਓ ਕੀ, ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਪੂਜਾ ਬਾਂਧ ਪਿਲਾ ਕਰ ਡਾਰਿਓ, ਹਸਤੀ ਕਰੋਪ ਮੂੰਡ ਮਹਿ ਮਾਰਿਓ, ਹਾਸਤ ਭਾਗ ਕੈ ਚੀਸਾ ਮਾਰੇ, ਇਹ ਮੂਰਤ ਕੈ ਹੋਂ ਬਲਿਹਾਰੇ, ਆਹੀ ਮੇਰੇ ਠਾਕੁਰ ਤੁਮਰਾ ਜੋਰ, ਕਾਜੀ ਬਕਬੋ ਹਸਤੀ ਤੋਰ, ਰਹਾਉ ਰੇ ਮਹਾਵਤ ਤੁਝ ਡਾਰੋਂ ਕਾਟ, ਸਹੇ ਤੁਰਾਵੋ ਕਾਲੋਂ ਸਾਟ, ਹਾਸਤ ਨਾ ਤੋਰੈ ਧਰੈ ਧਿਆਨੂ, ਵਾਕਰ ਦਿਵਸ ਭਗਵਾਨੂ, ਕਿਆ ਅਪਰਾਧ ਸੰਤ ਹੈ ਕੀਨਾ, ਬਾਂਧ ਪੂਟ ਕੁੰਚਰ ਕੌ ਦੀਨਾ, ਕੁੰਚਰ ਪੋਟ ਲੈ ਲੈ ਨਮਸਕਾਰ, ਬੂਝੀ ਨਹੀਂ ਕਾਜੀ ਅੰਧਿਆਰੇ, ਤੀਨ ਬਾਰ ਪਤੀਆ ਪਰਲੀਨਾ, ਮਨ ਕਠੋਰ ਜੁਨਾ ਪਤੀਨਾ, ਕਹਿ ਕਬੀਰ ਹਮਰਾ ਗੋਬਿੰਦ, ਚੌਥੇ ਪਦ ਮੈਂ ਜਨ ਕੀ ਜਿੰਦ, ਗੌਂਡ ਨਾ ਹੀ ਮਾਨਸ ਨਾ ਹੀ ਦੇਉ, ਨਾ ਹੀ ਸਤ ਜਤੀ ਕਹਾ ਵੈਸੇਉ, ਨਾ ਹੀ ਜੋਗੀ ਨਾ ਤੂਤਾ, ਨਾ ਇਹ ਮਾਏ ਨਾ ਕਾਹੂ ਪੂਤਾ, ਯਾ ਮੰਦਰ ਮੈਂ ਕੌਣ ਬਸਾਈ, ਤਾਂ ਕਾ ਅੰਤ ਨਾ ਕਉ ਉਪਾਈ, ਰਹਾਉ ਨਾ ਹੀ ਗ੍ਰਹਿ ਨਾ ਉਦਾਸੀ, ਨਾ ਹੀ ਰਾਜ ਨਾ ਭੀਖ ਮੰਗਾਸੀ, ਨਾ ਇਸ ਪਿੰਡ ਨਾ ਕਰ ਰੱਖ ਤੂੰ ਰਾਤੀ, ਨਾ ਹੀ ਬ੍ਰਾਹਮਣ ਨਾ ਹੀ ਖਾਤੀ, ਨਾ ਹੀ ਤਪਾ ਕਹਾ ਵੈ ਸੇਖ, ਨਾ ਹੀ ਜੀਵੈ ਨਾ ਮਰਤਾ ਦੇਖ, ਇਸ ਮਰਤੇ ਕਉ ਜੇ ਕਉ ਲੋ ਰੋਵੈ, ਜੋ ਰੋਵੈ ਸੋ ਹੀ ਪਤ ਖੋਵੈ, ਗੁਰਪ੍ਰਸਾਦ ਮੈਂ ਡਗਰੋ ਪਾਇਆ, ਜੀਵਨ ਮਰਨ ਦਉ ਮਟਵਾਇਆ, ਕਹੋ ਕਬੀਰ ਇਹ ਰਾਮ ਕੀ ਆਂਸ, ਜਸ ਕਾਗਜ਼ ਪਰ ਮਿਟੈ ਨਾ ਮਾਨਸ, ਗੌਣ

ਸੰਤ ਭਾਗ ਉਹ ਪਾਛੈ ਪਰੈ ਗੁਰਪ੍ਰਸਾਦੀ ਮਾਰਹੁ ਡਰੈ ਸਾਗਤ ਕੀਓ ਪਿੰਡ ਪਰਾਇਣ ਹਮ ਕਉ ਦ੍ਰਿਸ਼ਟ ਪਰੈ ਤ੍ਰਖ ਡਾਇਣ ਹਮ ਤਿਸ ਕਾ ਬਹੁ ਜਾਣਿਆ ਪੇਯੋ ਜਬ ਹੁਏ ਕਿਰਪਾਲ ਮਿਲੇ ਗੁਰਦੇਉ ਕਹੋ ਕਬੀਰ ਅਬ ਬਾਹਰ ਪਰੀ ਸੰਸਾਰੈ ਕੈ ਅੰਚਲ ਲਰੀ ਗੋਂਡ ਗ੍ਰਹਿ ਸੁਭਾ ਜਾ ਕਹਿ ਰੇ ਨਾਹੀ ਆਵਤ ਪਹੀ ਅਪੂ ਦੇ ਦਾ ਜਾਹੀ ਵਾ ਕਹਿ ਅੰਤਰ ਨਹੀਂ ਸੰਤੋਖ ਬਿਨ ਸੁਹਾਗਣ ਲਾਗੈ ਦੋਖ ਧਨ ਸੁਹਾਗਣ ਮਹਾਪਵੀਤ ਤਪੇ ਤਪੀਸਰ ਡੋਲੈ ਚੀਤ ਰਹਾਉ ਸੁਹਾਗਣ ਕਿਰਪਨ ਕੀ ਪੂਤੀ ਸੇਵਕ ਤਾਜ ਜਾਗਤ ਸਿਉਂ ਸੂਤੀ ਸਾਧੂ ਕਹਿ ਠਾਂਡੀ ਦਰਬਾਰ ਸ਼ਰਨ ਤੇਰੀ ਮੋਹ ਕਉ ਨਿਸਤਾਰ ਸੁਹਾਗਣ ਹੈ ਅਤ ਸੁੰਦਰੀ ਪੱਗ ਨੀਵਰ ਅਸ਼ਨਕ ਅਸ਼ਨ ਹਰੀ ਜਉ ਲਗ ਪ੍ਰਾਨ ਤਉ ਲਗ ਸੰਗੇ ਨਾਹੀਂ ਤਾਂ ਚੱਲੀ ਬੇਗ ਉੱਠ ਨੰਗੇ ਸੁਹਾਗਣ ਭਵਨ ਤ੍ਰੈਲੀਆ ਦਸ ਅੱਠ ਪੁਰਾਨ ਤੀਰਥ ਰਸਲ ਕੀਆ ਬ੍ਰਹਮਾ ਬਿਸ਼ਨ ਮਹੇਸ਼ਰ ਬੇਦੇ ਵੱਡੇ ਭੂਪਤ ਰਾਜੇ ਹੈ ਸ਼ੇਦੇ ਸੁਹਾਗਣ ਉਰਵਾਰ ਨਾ ਪਾਰ ਪਾਂਚ ਨਰਦ ਕੈ ਸੰਗ ਵਿਦਵਾਰ ਪਾਂਚ ਨਾਰਦ ਕੇ ਮਿਟਵੇ ਫੂਟੇ ਕਹੋ ਕਬੀਰ ਗੁਰ ਕਿਰਪਾ ਛੂਟੇ ਗੋਂਡ ਜੈਸੇ ਮੰਦਰ ਮਹਿ ਬਲਹਰ ਨਾ ਠਾਹਰੇ ਨਾਮ ਬਿਨਾ ਕੈਸੇ ਪਾਰ ਉਤਰੇ ਕੁੰਭ ਬਿਨਾ ਜਲ ਨਾ ਟਿਕਾਵੇ ਸਾਧੂ ਬਿਨ ਐਸੇ ਅਵਗਤ ਜਾਵੇ ਰਹਾਉ ਸਾਧੂ ਬਿਨ ਐਸੇ ਅਵਗਤ ਜਾਵੇ ਜਾਰੋਂ ਤਿਸੈ ਜੋ ਰਾਮ ਨ ਚੀਤੈ ਤਨ ਮਨ ਰਮਤ ਰਹੇ ਮੈਂ ਕੀਤੈ ਰਹਾਉ ਜੈਸੇ ਜਲ ਹਰ ਬਿਨਾ ਜਿਵੇਂ ਨਹੀਂ ਬੋਈ ਹੈ ਸੂਤ ਬਿਨਾ ਕੈਸੇ ਮਣੀ ਪਰੋਈ ਹੈ ਕੁੰਡੀ ਬਿਨਨ ਕਿਆ ਗੰਠ ਪਚੜਾਈ ਹੈ ਸਾਧੂ ਬਿਨ ਕੈਸੇ ਅਵਗਤ ਜਾਈ ਹੈ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਬਿੰਬ ਬਿਨਾ ਕੈਸੇ ਕੱਪੜੇ ਧੋਈ ਘੋਰ ਬਿਨਾ ਕੈਸੇ ਸਵਾਰ ਸਾਧੂ ਬਿਨ ਨਾਹੀਂ ਦਰਬਾਰ ਜੈਸੇ ਬਾਜੇ ਬਿਨ ਨਹੀਂ ਲੀਜੈ ਫੇਰੀ ਖਰ ਖਸਮ ਦੁਹਾਗਣ ਤਜ ਅਹੇਰੀ ਕਹਿ ਕਬੀਰੇ ਕਹਿ ਕਰ ਕਰਨਾ ਗੁਰਮੁਖ ਹੋਏ ਬਹੁਰ ਨਹੀਂ ਮਰਨਾ ਗੋਂਡ ਕੂਟਣ ਸੋਏ ਜੋ ਮਨ ਕੋ ਕੂਟੈ ਮਨ ਕੂਟੈ ਤੋ ਜਮਦੇ ਛੂਟੈ ਕੋਟ ਕੋਟ ਮਨ ਕਸਵੱਟੀ ਲਾਵੈ ਸੋ ਕੂਟਣ ਮੁਕਤ ਬਹੁ ਪਾਵੇ ਕੂਟਣ ਕਿਸੈ ਕਹੋ ਸੰਸਾਰ ਸਗਲ ਬੋਲਣ ਕੇ ਮਾਹੀ ਵਿਚਾਰ ਰਹਾਉ ਨਾਚਨ ਸੋਏ ਜੋ ਮਨ ਸਿਉ ਨਾਚੈ ਝੂਠ ਨਾ ਪਤੀਐ ਪਰਚੈ ਸਾਚੈ ਇਸ ਮਨ ਆਗੇ ਪੂਰੈ ਤਾਲ ਇਸ ਪਾਚ ਨਾਚਨ ਕੇ ਮਨ ਰਖਵਾਲ ਬਾਜ਼ਾਰੀ ਸੋ ਜੋ ਬਾਜ਼ਾਰ ਹੈ ਸੋਧੈ ਪਾਂਚ ਪਲੀਤੈ ਕਉ ਪ੍ਰਬੁਧੈ ਨੌ ਨਾਇਕ ਕੀ ਭਗਤ ਪਛਾਨੈ ਸੋ ਬਾਜ਼ਾਰੀ ਹਮ ਗੁਰਮਾਨੇ ਤਸਕਰਤ ਸੋਏ ਜੇ ਤਾਤ ਨਾ ਕਰੈ ਇੰਦਰੀ ਕੈ ਜਤਨ ਨਾਮ ਉਚਰੈ ਕਹੋ ਕਬੀਰ ਹਮ ਐਸੇ ਲੱਖਣ ਧਨ ਗੁਰਦੇਵ ਧਨ ਗੁਰਦੇਵ ਅਤ ਰੂਪ ਵਿਚੱਖਣ ਗੌਂਡ ਧਨ ਗੋਪਾਲ ਧਨ ਗੁਰਦੇਵ ਧਨ ਅਨਾਦ ਭੂਖੇ ਟਹਿਲ ਕਬਲ ਟਹਿਕੇਵ ਧਨ ਵੇ ਸੰਤ ਜਿਨ ਅਸੀਂ ਜਾਣ ਤਿਨ ਕੋ ਮਿਲਵੋ ਸਾਰਿੰਗ ਪਾਨ ਆਦਿ ਪੁਰਖ ਤੇ ਹੋਏ ਅਨਾਦ ਜਪੀਐ ਨਾਮ ਅੰਨ ਕੈ ਸਾਧ ਰਹਾਉ ਜਪੀਐ ਨਾਮ ਜਪੀਐ ਅੰਨ ਅੰਬੈ ਕੈ ਸੰਗ ਅਨੀਕਾ ਬੰਨ ਅੰਨੈ ਬਾਹਰ ਜੋ ਨਰ ਹੋਵੈ ਤੀਨ ਭਵਨ ਮਹਿ ਆਪਣੀ ਖੋਵੈ ਛੋਡੈ ਅੰਨ ਘਰੇ ਪਾਖੰਡ ਨਾ ਹੋ ਨਾ ਸੁਹਾਗਣ ਨਾ ਹੋ ਰੰਡ ਜਗ ਮਹਿ ਭਗਤੇ ਦੁੱਧਾ ਤਾਰੀ ਗੁਪਤੀ ਖਾਵੇ ਬਟਕਾ ਸਾਰੀ ਅੰਨੈ ਬਿਨਾ ਨਾ ਹੋਏ ਸਕਾਲ ਤਜਿਆ ਅੰਨ ਨਾ ਮਿਲੈ ਗੋਪਾਲ ਕਹੋ ਕਬੀਰ ਹਮ ਅਸੇ ਜਾਣਿਆ ਧਨ ਅਨਾਦ ਠਾਕੁਰ ਮਨ ਮਾਨਿਆ ਰਾਗ ਗੋਂਡ ਬਾਣੀ ਨਾਮ ਦੇਉ ਜੀ ਕੀ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਅਸਮੇਧ ਜਗਨੇ ਤੁਲਾ ਤਾ ਪੁਰਖ ਜਾਣੇ ਤੁਲਾ ਪੁਰਖ ਦਾਨੇ ਪ੍ਰਾਗ ਇਸ਼ਨਾਨੇ ਤਉ ਨ ਪੂਜੈ ਹਰ ਕੀਰਤ ਨਾਮਾ ਆਪਣੇ ਰਾਮ ਹੈ ਪਾਜ ਰੀ ਆਲਸੀ ਮਨ ਆਲਸੀ ਆ ਰਾਉ ਗਯਾ ਪਿੰਡ ਭਰਤਾ ਬਨਾਰਸ ਆਸ ਬਸਤਾ ਮੁਖ ਵੇਦ ਚਤੁਰ ਪੜਤਾ ਸਗਲ ਧਰਮ ਆਸ਼ਤਾ ਗੁਰ ਗਿਆਨ ਇੰਦਰੀ ਦ੍ਰਿੜਤਾ ਖਟ ਕਰਮ ਸਹਿਤ ਰਹਿਤਾ ਸਿਵਾ ਸਕਤ ਸੰਵਾਦੰਗ ਮਨ ਛੂੜ ਛੂੜ ਸਗਲ ਭੇਦੰਗ ਸਿਮਰ ਸਿਮਰ ਗੋਬਿੰਦੰਗ ਭਜ ਨਾਮਾ ਤਰਸ ਭਵ ਸਿੰਦੰਗ ਗੌਂਡ ਨਾਦ ਭ੍ਰਹਮੇ ਜੈਸੇ ਮਿਰਗਾਈ ਪ੍ਰਾਣ ਤਜੀ ਵਾ ਕੋ ਧਿਆਨ ਨਾ ਜਾਈ ਐਸੀ ਰਾਮਾ ਐਸ ਹਰੇ ਇਹ ਰਹੁ ਰਾਮ ਛੂੜ ਚਿਤ ਅਨੰਤ ਨਾ ਫੇਰੋ ਰਹਾਉ ਜਿਉਂ ਮੀਨਾ ਹੀਰਾ ਪਸ਼ੂਆਰਾ ਸੋਨਾ ਗੜਤੇ ਹਿਰੈ ਸੁਨਾਰਾ ਜਉ ਬਿਖਈ ਹਿਰੈ ਪਰ ਨਾਰੀ ਕੌਡਾ ਰਡਾਰਤ ਹਿਰੈ ਜਵਾਰੀ ਜਹ ਜਹ ਦੇਖੋ ਤੈ ਤੈ ਰਾਮਾ ਹਰ ਤੈ ਹਰ ਕੇ ਚਰਨ ਤਿਆਵੈ ਨਾਮਾ ਗਾਉਣ

ਮੋਕ ਉਤਾਰ ਲਈ ਰਾਮਾ ਤਾਰ ਲਈ ਮੈਂ ਅਜਾਨ ਜੰਤਰ ਬਿਨਾ ਜਾਨੂੰ ਬਾਪ ਬੀਠਲਾ ਬਾਹਾਂ ਦੇ ਰਾਉ ਨਰ ਤੇ ਸੁਰ ਹੋਏ ਜਾਤ ਨਿਮਕ ਮੈਂ ਸਤਿਗੁਰ ਬੁੱਧ ਸਿਖ ਲਾਈ ਨਰ ਤੇ ਉਪਜੋ ਸੁਰਗ ਕਉ ਜੀਤੇ ਆਓ ਸੋ ਅਵਗਤ ਮੈਂ ਅਵਖਦ ਮੈਂ ਪਾਈ ਜਹਾਂ ਜਹਾਂ ਤਰੂ ਤੂ ਨਾਰਦ ਟੇਕੈ ਨੈਣ ਟਿਕਾਵੋ ਮੋਹੇ ਤੇਰੇ ਨਾਮ ਅਵਲੰਬ ਬਹੁਤ ਜਨ ਉਭਰੇ ਉਧਰੇ ਨਾਮੇ ਕੀ ਨਿਜ ਮਤੇ ਗੌਂਡ ਮੋਹੇ ਲਾਗਤੀ ਤਾਲਾ ਬੇਲੀ ਬਛਰੇ ਬਿਨੰਗਾਏ ਅਕੇਲੀ ਪਰੀਆਂ ਬੈਨ ਅਮੀਨ ਤਲਫੈ ਐਸੇ ਰਾਮ ਨਾਮਾ ਬਿਨ ਬਾਪਰੂ ਨਾਮਾ ਰਾਉ ਜੈਸੇ ਗਾਏ ਕਾ ਬਾਛਾ ਛੂਟ ਲਾ ਥਨ ਚੋਖਦਾ ਮਾਖਨ ਘੂਟ ਲਾ ਨਾਮ ਦਿਓ ਨਾਰਾਇਣ ਪਾਇਆ ਗੁਰ ਭੇਟਤਾ ਲਖ ਲਖਾਇਆ ਜੈਸੇ ਬਿਖਹਿਤ ਪਰ ਨਾਰੀ ਐਸੀ ਨਾਮੇ ਐਸੇ ਨਾਮੇ ਪ੍ਰੀਤ ਮੁਰਾਰੀ ਜੈਸੇ ਤਾਪ ਤੇ ਨਿਰਮਲ ਕਾਮਾ ਤੈਸੇ ਰਾਮ ਨਾਮਾ ਬਿਨ ਬਾਪਰੂ ਨਾਮਾ ਰਾਗ ਗੋਂਡ ਬਾਣੀ ਨਾਮ ਦੇਓ ਜੀਓ ਕੀ ਘਰ ਦੂਜਾ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਰਤ ਮਿਟੇ ਸਭ ਭਰਮਾ ਹਰ ਕੋ ਨਾਮ ਲੈ ਪੂਤਮ ਧਰਮਾ ਹਰ ਹਰ ਕਰਤ ਜਾਤ ਕੁਲ ਹਰੀ ਸੋ ਹਰ ਅੰਦਲੇ ਕੀ ਲਾ ਖੁਰੀ ਹਰੇ ਨਮਸਤੇ ਹਰੇ ਨਮਾਹੇ ਹਰ ਹਰ ਕਰਤ ਨਹੀਂ ਦੁੱਖ ਜਮੈ ਰਹਾਉ ਹਰ ਹਰ ਨਾਕਸ਼ ਹਰੇ ਪਰਾਣ ਅਜੈ ਮਲਕੀ ਯੋ ਬਕੁੰਠ ਥਾਨੂੰ ਸੁਭਾ ਪੜਾਵਤ ਗਨਕਾ ਤਰੀ ਸੋ ਹਰ ਨੈਨਹ ਕੀ ਪੂਤਰੀ ਹਰ ਹਰ ਕਰਤ ਪੂਤਨਾ ਤਰੀ ਬਾਲਕ ਹਾਤਨੀ ਕਪਟਹਿ ਪਰੀ ਭਰੀ ਸਿਮਰਨ ਦਰੋਪਤ ਉਤ ਸੁਤ ਉਦਰੀ ਗੌਤਮ ਸਤੀ ਸਿਲਾ ਨਿਸਦਰੀ ਕੇਸੀ ਕੰਸ ਮਥਨ ਜਨਕੀਆ ਜੀ ਦਾਨ ਕਾਲੀ ਕੌਦੀਆ ਪ੍ਰਣਵੈ ਨਾਮਾ ਐਸੋ ਹਰੀ ਜਾਸ ਜਪਤ ਪੈ ਅਪਦਾ ਕਰੀ ਗੋਂਡ ਭੈਰੋ ਭੂਤ ਸੀ ਤਲਾ ਤਾਵੈ ਖਰ ਬਾਹਨ ਉਹ ਪਾਸ਼ਾ ਰੋਡਾ ਵੈ ਹਉ ਤਉ ਹੀ ਕਰਮਈਆ ਲੈ ਹੋਂ ਆਨ ਦੇਵ ਬਦਲਾਵਲ ਦੈ ਹੋਂ ਆਨ ਦੇਵ ਬਦਲਾਵਨ ਦੈ ਹੋਂ ਰਹਾਉ ਸ਼ਿਵ ਸ਼ਿਵ ਕਰਤੇ ਜੋ ਨਰ ਤਿਆਵੈ ਬਰਦ ਚੜੇ ਚੜੇ ਡਾਊ ਡਗ ਡਮਕਾਵੈ ਮਹਾਮਾਈ ਕੀ ਪੂਜਾ ਕਰੈ ਨਰਸੈ ਨਾਰ ਹੋਏ ਅਵਤਰੈ ਤੂੰ ਕਹੀ ਅਤਹੀ ਆਦਿ ਭਵਾਨੀ ਮੁਕਤ ਕੀ ਬਰੀਆ ਕਾਸ਼ ਪਾਨੀ ਗੁਰਮਤਿ ਰਾਮ ਨਾਮ ਗਉ ਮੀਤਾ ਪ੍ਰਣਵੈ ਨਾਮਾ ਅਉਂ ਕਹਿ ਗੀਤਾ ਗੌਣ ਬਲਾਵਲ ਗੌਂਡ ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਉ ਰੇ ਰਹਾਉ ਪਾਂਡੇ ਤੁਮਰੀ ਗਾਇਤਰੀ ਲੋਧੇ ਕਾ ਖੇਤ ਖਾਤੀ ਥੀ ਲੈ ਕਰ ਠੇਂਗਾ ਟੰਗੜੀ ਤੋਰੀ ਲਾਂਗਤ ਲਾਂਗਤ ਜਾਤੀ ਥੀ ਪਾਂਡੇ ਤੁਮਰਾ ਮਹਾਂਦੇਵ ਤੌਲੇ ਬਲਦ ਜਲਿਆ ਅਚੜਿਆ ਆਵ ਦੇਖਿਆ ਥਾ ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ਪਾਂਡੇ ਤੁਮਰਾ ਰਾਮ ਚੰਦ ਸੋ ਪੀ ਆਵਤ ਦੇਖਿਆ ਥਾ ਰਾਵਣ ਸੇਤੀ ਸਰਵਰ ਹੋਈ ਕਰਕੀ ਜੋਏ ਗਵਾਈ ਥੀ ਹਿੰਦੂ ਅੰਨਾ ਤੁਰਕੂ ਕਾਣਾ ਦੋਹਾਂ ਤੇ ਗਿਆਨੀ ਸਿਆਣਾ ਹਿੰਦੂ ਪੂਜੈ ਦੇਹੁਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਜਹ ਦੇਹੁਰਾ ਨਾਮ ਸੀਤ ਰਾਗ ਗੌਂਡ ਬਾਣੀ ਰਵਿਦਾਸ ਜੀਓ ਕੀ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੁਕੰਦ ਮੁਕੰਦ ਜਪੋ ਸੰਸਾਰ ਬਿਨ ਮੁਕੰਦ ਤਨ ਹੋਏ ਔਹਾਰ ਸੋਈ ਮੁਕੰਦ ਮੁਕਤ ਕਾ ਦਾਤਾ ਸੋਈ ਮੁਕੰਦ ਹਮਰਾ ਪਿਤ ਮਾਤਾ ਜੀਵਤ ਮੁਕੰਦੇ ਮਰਤ ਮੁਕੰਦੇ ਤਾਂ ਕੇ ਸੇਵਕ ਕਉ ਸਦਾ ਆਨੰਦੇ ਰਹਾਉ ਮੁਕੰਦ ਮੁਕੰਦ ਹਮਾਰੇ ਪ੍ਰਾਣ ਜਪ ਮੁਕੰਦ ਮਸਤਕ ਨਿਸ਼ਾਨ ਸੇਵ ਮੁਕੰਦ ਕਰੇ ਬੈਰਾਗੀ ਸੋਈ ਮੁਕੰਦ ਦੁਰਬਲ ਤਨ ਲਾ ਦੀ ਏਕ ਮੁਕੰਦ ਕਰੇ ਉਪਕਾਰ ਹਮਰਾ ਕਹਾਂ ਕਰੇ ਸੰਸਾਰ ਮੇਟੀ ਜਾਤ ਹੋਏ ਦਰਬਾਰ ਤੁਹੀਂ ਮੁਕੰਦ ਜੋਗ ਜੁਗ ਚਾਤਾਰ ਉਪਜੋ ਗਿਆਨ ਹੁਆ ਪ੍ਰਗਾਸ ਕਰ ਕਿਰਪਾ ਲੀਨੇ ਕਾਟ ਦਾ ਕੀਟ ਦਾਸ ਕਹਿ ਰਵਿਦਾਸ ਅਬ ਤ੍ਰਿਸ਼ਨਾ ਚੁਕੀ ਜਪ ਮੁਕੰਦ ਸੇਵਾ ਤਾਹੂ ਕੀ ਗੋਂਡ ਜੇ ਉਹ ਅੜਸਠ ਤੀਰਥ ਨਾਵੈ ਜੇ ਉਹ ਦਵਾਦਸ ਕਿਲਾ ਪੁਜਾਵੈ ਜੇ ਉਹ ਕੂਪ ਤਟਾ ਦੇਵਾਵੈ ਕਰੈ ਨਿੰਦ ਸਭ ਬਿਰਥਾ ਜਾਵੈ ਸਾਧਕਾ ਨਿੰਦਕ ਕੈਸੇ ਤਰੈ ਸਰ ਪਰ ਜਾਨੋ ਨਰਕ ਹੀ ਪਰੈ ਰਹਾਉ ਜੇ ਉਹ ਗ੍ਰਹਿਣ ਕਰੇ ਕੁਲ ਖੇਤ ਅਰਪੈ ਨਾਰ ਸ਼ਿੰਗਾਰ ਸਮੇਤ ਸਗਲੀ ਸਿਮਰਤ ਸੁਰਵਣੀ ਸੁਣਾਏ ਕਰੇ ਨਿੰਦ ਕਵ ਨੈ ਨਹਿ ਗੁਣੈ ਜੇ ਉਹ ਅਨਕ ਪ੍ਰਸਾਦ ਕਰਾਵੈ ਭੂਮ ਦਾਨ ਸੂਭਾ ਮੰਡ ਪਪਾਵੈ ਆਪਣਾ ਬਿਗਾਰ ਬਰਾਨਾ ਸੰਡੈ ਕਰੇ ਨਿੰਦ ਬਹੁ ਜੋ ਨੀ ਹੰਡੈ
निंदा कहा करो संसारा, निंदक का प्रगट पहारा, निंदक सोध साध विचारिया, कहो रविदास पापी नरक सधारिया। राम कली महला पहला, कर पहला चौप दे एक ओंकार, सतनाम करता पुरख निरपौ निरवैर, अकाल मूर्त युनि सह भंगुर प्रसाद। कोई पढ़ता सहस किरता, कोई पढ़ै पुराना, कोई नाम जपै जप माली, लागे तिसै ध्याना। अब ही कब ही किशु न जाना, तेरा एको नाम पछाना, ना जाना हरे मेरी कमन गते, हम मूर्ख अज्ञान शरण प्रभ तेरी, कर कृपा राखो मेरी लाज पते राव। कबहूँ जियड़ा ऊब चढ़त है, कबहूँ जाय पयाल, जो लोभी जियड़ा थिर न रहत है, चारे कुंडा पाले। मरण लिखाए मंडल में आए, जीवन साजे माई, एक चले हम देखें स्वामी, पाही बुलंदी आई। ना किसी का मीत ना किसी का पाई, ना किसे बाप न माई, प्रणवत नानक जे तू दे अंते हुए सखाई। राम कली महला पहला, सर्ब ज्योत तेरी पसर रही, जय जय देखा तह नर हरी, जीवन तलब निवार स्वामी, अंध गूपक माया मन गाढ़िया, क्यों कार उतरों पार स्वामी रहाओ, जय पीतर कट पीतर बसिया, बाहर काहे नाही तैन ही की जसार, करे नित साहिब सदा चिंत मन माही, आपे नेड़े आपे दूर, आपे सर्ब रहया भरपूर, सतगुर मिले अंधेरा जाए, जय देखा तै रहया समाए, अंतर सहसा बाहर माया, नैनी लाग सबाणी। प्रणवत नानक दस नंदासा, परता पहंगा प्राणी, राम कली महला पहला, जित दर वस है, कवन दर कही है, दरा पीतर दर कवन लहे, जिस दर कारण फिरा दासी, सो दर कोई आए कहे, किन बिद सागर तरिया, जीव ध्यान है मरिया रहाओ, दुख दरवाजा रू रखवाला, आसा अंदेसा दुए पट जड़ी, माया जल खाई पानी कर बंदिया, सत

आपी जाने आप करी। जब आशा निशा तब ही क्यों कार एक कहे, आशा पीतर रहे निराशा तो नानक एक मिलाए। इन बिद सागर तरिया जीवते आयो मरिया रहाउ, दूजा राम करी महला पहला। सुरत शब्द साखी मेरी सिंगी बाजे लोक सुनई, पत चोली मंगण कह ताई भिख्या नाम पड़े। बाबा गोरख जागे गोरख सो जिन गौ अठाली, करते था बार न लागे राउ। पानी प्राण पवन बंद राखे, चंद सूरज मुख दिए, मरण जीवन कौ धरती दीनी एते गुण विसरे। सिद्ध साधक अरजोगी जंगम पीर पुरुष बहुतेरे, जे तिन मिला ता कीर्त आखा ता मन सेव करी। कागद लूण रहे कृत संगी पानी कमल रहे, ऐसे भगत मिले जन नानक तिन जम क्या करे। राम कली महला पहला, सुन माशंद्रा नानक बोले, वसगत पंच करे नहीं डोले। ऐसी जुगत जोग कौ पाले, आप करे सगले कुल तारी। सो अवतूत ऐसी मत आवै, एनस सुन समाद समावै राउ। भिख्या पाई भगत पै चलै, सो होवत होवै सो तृपत संतोख मुलै। ध्यान रूप हुए आसन पावै, सच नाम ताड़ी चित लावै। नानक बोलै अमृत बाणी सुन मा चंद्रा उदू निशानी, आसा माहि निरास बिलाए। नहचो नानक करते पाए, प्रणवत नानक अगम सुनाए। गुर चेले की संत मिलाए, दीख्या दारू भोजन खाए, से दर्शन की सोजी पाए। राम कली महला पहला, हम डोलत बेड़ी पाप भरी है, पवन लगै मत जाई। सन्मुख सद बेटन कह आए, नहचो दे बड़ियाई। गुर तार तारण हारिया, दे भगत पूर्ण अवनाशी। हाँ तुझको बलिहारिया रहा, उसद साधक जोगी अर जंगम। एक सद जिनी त्याया, परसत पैर सिजत ते स्वामी अखर जिन कौ आया। जप तप संजम कर्म न जाना, नाम जपी प्रभ तेरा। गुर परमेश्वर नानक भेट्यो, साचै शब्द नवेरा। राम कली महला पहला, सुरती सुरत रलाइया एत, तान कार तलहा लंघै जेत। अंतर पाहित सै तू रख, अनस दीवा बलया थक। ऐसा दीवा नीरत राय, जित दी ते जित दीवै सब सोजी पाई राउ। अच्छी मिट्टी सोजी होए, तांका किया मन सोए। करणी ते कर चको ढाल, ऐथै उथै निभी नाल। आपे नदर करे जा सोए, गुरमुख बिरला बूझै कोए। तत तित घट दीवा ने चलत होए, पानी मरे ना बुझाया जाई। ऐसा दीवा नीरत राई, डोले बाऊ ना वड्डा होए। जापै ज्यों सिंघासन लोए, खत्री ब्राह्मण सूद कै वैसो। निरत न पाईऐ गुणी सहंस, ऐसा दीवा बाले कोई। नानक सो पारंगत होई, राम कली महला पहला। तुदनो निगुण मनन तेरा नाऊ, साच पीठ बैसन कौ थाऊ। सतसंतोख होवै अरदास, ता सुन सद बाले पास। नानक बिरथा कोई न होई, ऐसा ऐसी दरगाह साचा सोई रहाऊ। प्राप्त पोता कर्म पसाऊ, तू देवै मंगत जन चाऊ। भांडै भाउ पवै तित आई, तुरते छोटी कीमत पाई। जिन किस किया सो किस करै, अपनी कीमत आपे धरै। गुरमुख प्रगट हुआ हर राई, ना को आवै ना को जाई। लोक तकार कहे मंगत जान, मांगत मान ना पाया। सहगियां गल्लां दरकियां बातां, तै तां कहण कहाया। राम कली महला पहला, सागर मैं बूंद बूंद मैं सागर, कवन बुझे बिद जाने। उत्पज चलत आप कर चीने, आपे तत पछाने। ऐसा ज्ञान विचारे कोई, तिसते मुक्त भरमगत होई रहाउ। दिन मैं रैन रैन मैं दिनियर, उसन सीत बिद सोई। तांकी गात में तैबर न जाने, गुरबिन समझ न हुई। पुरख मैं नार नार मैं पुरखा, बुझो ब्रह्म ज्ञानी। तुन मैं ध्यान ध्यान मैं मनु जानिया, गुरमुख गत कहानी। मन मह जोत जोत मह मनुआ, पंच मिले गुर पाई। नानक तिन कै सद बलहारी, जिन एक शब्द ले बुलाई। राम कली महला पहला, जा हर प्रभु कृपा धारी। ताहो मैं विचों मारी, सो सेवक राम प्यारी। जो गुर शब्दी विचारी,
ਸੋ ਹਰ ਜਨ ਹਰ ਪ੍ਰਭ ਪਾਵੈ ਅਨਸ ਭਗਤ ਕਰੇ ਦਿਨ ਰਾਤੀ ਲਾਜ ਛੋੜ ਹਰ ਕੇ ਗੁਣ ਗਾਵੈ ਰਹਾਉ ਧੁਨ ਵਾਜੇ ਅਨਹਦ ਕੋਹਰਾ ਮਨ ਮਾਨਿਆ ਹਰ ਰਸ ਮੋਹਰਾ ਗੁਰਪੂਰੈ ਸੱਚ ਸਮਾਇਆ ਗੁਰਨਾਦ ਪੁਰਖ ਹਰ ਪਾਇਆ ਸਭ ਨਾਦ ਵੇਦ ਗੁਰਬਾਣੀ ਮਨ ਰਾਤਾ ਸਰਿੰਗ ਪਾਣੀ ਤਹ ਤੀਰਥ ਵਰਤ ਤਪ ਨਸਾਰੀ ਗੁਰ ਮਿਲਿਆ ਹਰ ਨਿਸਤਾਰੀ ਜਹ ਆਪ ਗਿਆ ਪਉ ਭਾਗਾ ਗੁਰਚਰਣੀ ਸੇਵਕ ਲਾਗਾ ਗੁਰ ਸਤਿਗੁਰ ਪਰਮ ਚੁਕਾਇਆ ਕਹੋ ਨਾਨਕ ਸ਼ਬਦ ਮਿਲਾਇਆ ਗੌੜੀ ਮਹੱਲਾ ਪਹਿਲਾ ਰਾਮ ਕਲੀ ਮਹੱਲਾ ਪਹਿਲਾ ਸਾਧਨ ਭੋਜਨ ਮੰਗਤ ਭਾਗੈ ਖੁਦਿਆ ਦੁਸ਼ਟ ਜਲੈ ਦੁਖ ਆਗੈ ਗੁਰਮਤ ਨਹੀਂ ਲੀਨੀ ਦੁਰਮਤ ਪਤ ਕੋਈ ਗੁਰਮਤ ਭਗਤ ਭਾਵੈ ਜਨ ਕੋਈ ਜੋਗੀ ਜੁਗਤ ਸਹਿਜ ਕਰ ਵਸੈ ਏਕ ਦ੍ਰਿਸ਼ਟੇ ਕੋ ਕਰ ਦੇਖਿਆ ਭੀਖਿਆ ਪਾਈ ਸ਼ਬਦ ਤ੍ਰਿਪਤਾ ਸਹਿ ਰਹਾਉ ਪੰਚ ਬੈਲ ਗੱਡੀਆਂ ਦੇ ਤਾਰੀ ਰਾਮ ਕਲਾ ਨਿਵੈ ਪਤ ਸਾਰੀ ਧਾਰ ਤੂਟੀ ਗਾਡੋ ਸਿਰ ਪਾਰ ਲੱਕੜੀ ਬਿਖਰੀ ਬਿਖਰ ਜਰੀ ਮੰਜਬਾ ਪਾਰ ਗੁਰ ਕਾ ਸ਼ਬਦ ਵਿਚਾਰ ਜੋਗੀ ਦੁੱਖ ਸੁੱਖ ਸਮ ਕਰਨਾ ਸੋਗ ਬਿਯੋਗੀ ਭੁਗਤ ਨਾਮ ਗੁਰ ਸ਼ਬਦ ਵਿਚਾਰੀ ਅਸਤਰ ਕੰਧ ਜਪੈ ਨਿਰੰਕਾਰੀ ਸਹਿਜ ਜੰਗੋਟਾ ਬੰਧਨ ਤੇ ਛੂਟਾ ਕਾਮ ਕ੍ਰੋਧ ਗੁਰ ਸ਼ਬਦ ਹੀ ਲੂਟਾ ਮਨ ਮਹਿ ਮੁੰਦਰਾ ਗੁਰ ਹਰ ਗੁਰ ਸ਼ਰਣਾ ਨਾਨਕ ਰਾਮ ਭਗਤ ਜਨ ਤਰਣਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹੱਲਾ ਤੀਜਾ ਕਰ ਪਹਿਲਾ ਸਤਿਯੁਗ ਸੱਚ ਕਹਿ ਸਭ ਕੋਈ ਕਰ ਕਰ ਭਗਤ ਗੁਰਮੁਖ ਹੋਈ ਸਤਿਯੁਗ ਧਰਮ ਪੈਰ ਹੈ ਚਾਰ ਗੁਰਮੁਖ ਭਗ ਬੂਝੈ ਕੋ ਵਿਚਾਰ ਜੁਗ ਚਾਰੀ ਨਾਮ ਉਡਿਆਈ ਹੋਈ ਜਨ ਜੇ ਨਾਮ ਲਾਗੈ ਸੋ ਮੁਕਤ ਹੋਵੈ ਗੁਰਬਿਨ ਨਾਮ ਨਾ ਪਾਵੈ ਕੋਈ ਰਹਾਉ ਤ੍ਰੇਤਾ ਇੱਕ ਕਾਲ ਕਿੰਨੀ ਦੂਰ ਪਾਖੰਡ ਵਰਤਿਆ ਹਰ ਵ ਜਾਣਨ ਦੂਰ ਗੁਰਮੁਖ ਬੂਝੈ ਸੋ ਜੀਹ ਹੋਈ ਅੰਤਰ ਨਾਮ ਵਸੈ ਸੁਖ ਹੋਈ ਦੁਆਪਰ ਦੂਜੈ ਦੂਦਾ ਹੋਈ ਭਰਮ ਭੁਲਾਣੇ ਜਾਣੈ ਦੋਈ ਦੁਆਪਰ ਧਰਮ ਦੋਏ ਪੈਰ ਰਖਾਈ ਦੁ ਗੁਰਮੁਖ ਹੋਵੈ ਤਾਂ ਨਾਮ ਦਰੜਾਈ ਕਲਯੁਗ ਧਰਮ ਕਲਾ ਇੱਕ ਰਹਾਈ ਇੱਕ ਪੈਰ ਚੱਲੈ ਮਾਇਆ ਮੋਹ ਵਧਾਈ ਮਾਇਆ ਮੋਹ ਵਾਤ ਗੁਵਾਰੂ ਸਤਿਗੁਰ ਭੇਟੈ ਨਾਮ ਉਧਾਰ ਸਭ ਯੁਗ ਮਹਿ ਸਾਚਾ ਇੱਕੋ ਸੋਈ ਸਭ ਮਹਿ ਸੱਚ ਦੂਜਾ ਨਹੀਂ ਕੋਈ ਸਾਚੀ ਕਿਰਤ ਸੱਚ ਸੁਖ ਹੋਈ ਗੁਰਮੁਖ ਨਾਮ ਬਖਾਣੈ ਕੋਈ ਜ ਸਭ ਯੁਗ ਮਹਿ ਨਾਮ ਉਤਮ ਹੋਈ ਗੁਰਮੁਖ ਵਿਰਲਾ ਬੂਝੈ ਕੋਈ ਹਰ ਨਾਮ ਤੇ ਆਈ ਭਗਤ ਜਨ ਸੋਈ ਨਾਨਕ ਯੁਗ ਯੁਗ ਨਾਮ ਵਡਿਆਈ ਹੋਈ ਰਾਮ ਕਲੀ ਮਹੱਲਾ ਚੌਥਾ ਕਰ ਪਹਿਲਾ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਜੇ ਵਡਭਾਗ ਹੋਵੈ ਵਡਭਾਗੀ ਤਾਂ ਹਰ ਹਰ ਨਾਮ ਤੇ ਆਵੈ ਨਾਮ ਜਪਤ ਨਾਮੇ ਸੁਖ ਪਾਵੈ ਹਰ ਨਾਮੇ ਨਾਮ ਸਮਾਵੈ ਗੁਰਮੁਖ ਭਗਤ ਕਰੋ ਸਤਿਪ੍ਰਾਣੀ ਹਿਰਦੈ ਪ੍ਰਗਾਸ ਹੋਵੈ ਲਿਵ ਲਾਗੈ ਗੁਰਮਤ ਹਰ ਹਰ ਨਾਮ ਖਸਮਾਣੀ ਰਹਾਉ ਹੀਰਾ ਰਤਨ ਜਵੇ ਹਰਮਾਨ ਕੋ ਬਹੁ ਸਾਗਰ ਭਰਪੂਰ ਕੀਆ ਜਿਸ ਵੱਡ ਭਾਗ ਹੋਵੈ ਵੱਡ ਮਸਤਕ ਤਿੰਨ ਗੁਰਮਤ ਗੜ ਗੜ ਲੀਆ ਰਤਨ ਜਵੇਹਰ ਲਾਲ ਹਰ ਨਾਮਾ ਗੁਰ ਕਾਟ ਤਲੀ ਦਿਖ ਲਾਇਆ ਭਾਗਹੀਣ ਮਨਮੁਖ ਨਹੀਂ ਲੀਆ ਤਰਨ ਓਲੈ ਲਾਖ ਛਪਾਇਆ ਮਸਤਕ ਭਾਗ ਹੋਵੈ ਤੁਰ ਲਿਖਿਆ ਤਾਂ ਸਤਿਗੁਰ ਸੇਵਾ ਲਾਈ ਨਾਨਕ ਰਤਨ ਜਵੇਹਰ ਪਾਵੈ ਧਨ ਧਨ ਗੁਰਮਤ ਹਰ ਪਾਈ ਰਾਮ ਕਲੀ ਮਹੱਲਾ ਚੌਥਾ ਰਾਮ ਜਨਾ ਮਿਲ ਪਇਆ ਆਨੰਦਾ ਹਰ ਨੀਕੀ ਕਥਾ ਸੁਣਾਈ ਦੁਰਮਤ ਮੈਲ ਗਈ ਸਭ ਨਿਕਲ ਸਤਸੰਗਤ ਮੈਲ ਬੁੱਧ ਪਾਈ ਰਾਮ ਜਾਨ ਗੁਰਮਤ ਰਾਮ ਗੋ ਬੁਲਾਈ ਜੋ ਜੋ ਸੁਣੈ ਕਹੇ ਸੋ ਮੁਕਤਾ ਰਾਮ ਜਪਤ ਸੁਹਾਈ ਰਹਾਉ ਜੇ ਵਡਭਾਗ ਹੋਵੇ ਇਸ ਮੁਖ ਮਸਤਕ ਹਰ ਰਾਮ ਜਨਾ ਪੇਟਾਈ ਦਰਸ਼ਨ ਦਿਸੰਤ ਦੇਵ ਕਰ ਕਿਰਪਾ ਸਭ ਦਾਲਦ ਦੁੱਖ ਲੈ ਜਾਈ ਹਰ ਕੇ ਲੋਕ ਰਾਮ ਜਨ ਨੀ ਕੇ ਭਾਗਹੀਣ ਨਾ ਸੁਖਾਈ ਜਿਉਂ ਜਿਉਂ ਰਾਮ ਕਹ ਜਨ ਉੱਚੇ ਨਰ ਨਿੰਦਕ ਡਸ ਡਾਂਸ ਲਗਾਈ ਤ੍ਰਿਗ ਤ੍ਰਿਗ ਨਰ ਨਿੰਦਕ ਜਿਨ ਨਹੀਂ ਜਿਨ ਜਨ ਨਹੀਂ ਪਾਏ ਹਰ ਕੇ ਸਖਾ ਸਖਾਏ ਸੇ ਹਰ ਕੇ ਚੋਰ ਬੇਮੁਖ ਮੁਖ ਮੁਖ ਕਾਲੇ ਜਿਨ ਗੁਰ ਕੀ ਪੈਜ ਨਾ ਪਾਏ ਦਇਆ ਦਇਆ ਕਰ ਰਾਖੋ ਹਰ ਜੀਓ ਹਮ ਦੀਨ ਤੇਰੀ ਸ਼ਰਨਾਈ ਹਮ ਬਾਰਿਕ ਤੁਮ ਪਿਤਾ ਪ੍ਰਭ ਮੇਰੀ ਜਨ ਨਾਨਕ ਬਖਸ਼ ਮਿਲਾਏ ਰਾਮ ਕਲੀ ਮਹੱਲਾ ਚੌਥਾ ਹਰ ਕੇ ਸਖਾ ਸਾਧ ਜਨ ਨੀਕੇ ਤਨਿ ਉੱਪਰ ਹੱਥ ਬਤਾਵੈ ਗੁਰਮੁਖ ਸਾਧ ਸਹੀ ਪ੍ਰਭ ਭਾਈ ਕਰ ਕਿਰਪਾ ਆਪ ਮਿਲਾਵੈ ਰਾਮ ਮੋਕਉ ਹਰ ਜਨ ਮੀਲ ਮਨ ਪਾਵੈ ਅਮਿਓ ਅਮਿਓ ਹਰ ਰਸ ਹੈ ਮਿੱਠਾ ਮਿਲ ਸੰਤ ਜਨਾ ਮੁਖ ਗਾਵੈ ਰਾਉ ਹਰ ਕੇ ਲੋਗ ਰਾਮ ਜਨ ਉਤਮ ਮਿਲ ਉਤਮ ਪਦ ਵੀ ਪਾਵੈ ਹਮ ਹੋਵਤ ਚੇਰੀ ਦਾਸ ਦਾਸਨ ਕੀ
मेरा ठाकुर खुशी करावे, सेवक जन सेवे से बड़ भागी, हृदय मन तन प्रीत लगावे, बिन प्रीति करहें बोबाता कूड़ बोल, कूड़ो फल पावे, मोक अवतार कृपा जग जीवन दाते, हर संत भगीले पावे, हौ काटों काट बाढ़ सिर रखौ, जित नानक संत चढ़यावे, राम कली महला चौथा। जे वड भाग होवै वड मेरे, जन मिलद्या टिल ना लाइयै, जन हर जन्म अमृत कुंट सर नीके, वड भागी तत निभाइयै, राम मोकौ हर जन कारै लाइयै, हौ पाणी पखां पीसो संत आगे, पग मलमल धूर मुख लाइयै रहाउ, हर जन वडे वडे वड उचे, जो सतगुर मेल मिलाइयै, वड भागी सतगुर जेवड़ अवरना कोई, मैल सतगुर पुरख ते आई है, सतगुर पुर शरण पए तिन पाया, मेरे ठाकुर लाज रखाई है, एक अपने सवाई आई बहें गुर आ गए, ज्यों बगल समाध लगाई है, बगला काग नीच की संगत जाई, करंक बिखु मुख लाई है, नानक मेल मेल प्रभ संगत, मिल संगत हंस कराई है, राम कली महला तीजा, सतगुर दया करो हर मेलो, मेरे प्रीतम प्राण हर दाया, हम चेरी होए लग गुर चरणी, जिन हर प्रभ मार्ग पंथ दिखाया, राम मैं हर हर नाम मन पाया।

ਮਾ ਬਿਨ ਦੇਖੇ ਮਰਹਿ ਮੇਰੀ ਮਾਇਆ, ਤਨ ਤਨ ਵਡ ਭਾਗ ਗੁਰ ਸ਼ਰਣੀ ਆਈ। ਹਰ ਗੁਰਮਿਲ ਦਰਸ਼ਨ ਪਾਇਆ, ਮੈਂ ਅਵਰਨਾ ਕੋਈ ਸੂਜੈ ਬੂਜੈ, ਮਾਨ ਜਾ ਹਰ ਜਪ ਜਪੁੰਜ ਪਾਇਆ। ਨਾਮਹੀਣ ਫਿਰੈ ਸਿਨ ਕੱਟੇ, ਤਿੰਨ ਕਸ ਕਸ ਨਕ ਵਡਾਇਆ, ਮੋਹ ਕਉ ਜਗ ਜੀਵਨ ਜੀਵਾਲ ਲੈ ਸਵਾਮੀ, ਹਿਰਦੇ ਅੰਤਰ ਨਾਮ ਵਸਾਇਆ, ਨਾਨਕ ਗੁਰਪੁ ਗੁਰੂ ਗੁਰੂ ਹੈ ਪੂਰਾ, ਮਿਲ ਸਤਿਗੁਰ ਨਾਮ ਤੇ ਆਇਆ। ਰਾਮ ਕਲੀ ਮਹਲਾ ਚੌਥਾ, ਸਤਿਗੁਰ ਦਾਤਾ ਵੱਡਾ ਵੱਡ ਪੁਰਖ ਹੈ, ਜਿਤ ਮਿਲਿਆ ਹਰ ਉਰ ਤਾਰੀ ਜੀ, ਦਾਨ ਗੁਰ ਪੂਰੈ ਦੀਆ ਹਰ ਅੰਮ੍ਰਿਤ ਨਾਮ ਸੁਮਹਾਰੀ। ਰਾਮ ਗੁਰ ਹਰ ਹਰ ਨਾਮ ਕੰਠ ਤਾਰੇ, ਗੁਰਮੁਖ ਕਥਾ ਸੁਣੀ ਮਨ ਪਾਈ, ਧਨ ਧਨ ਵੱਡ ਭਾਗ ਹਮਾਰੇ, ਰਹਾਉ ਕੋਟ ਕੋਟ ਤੇ ਤੀਸ ਤੇ ਆਵੇ, ਤਾਂ ਕਾ ਅੰਤ ਨ ਪਾਵੇ ਪਾਰੇ। ਹਿਰਦੈ ਕਾਮ ਕਾਮਣੀ ਮੰਗਹਿ, ਹਿਰਦ ਮੰਗੇ ਹਾਥ ਪਸਾਰੀ, ਹਰ ਜਸ ਜਪ ਜਪ ਵੱਡਾ ਵਡੇਰਾ, ਗੁਰਮੁਖ ਰਖੋ ਉਰਤਾਰੇ, ਜੇ ਵੱਡ ਭਾਗ ਹੋਵੇ ਤਾਂ ਜਪੀਐ, ਹਰ ਭਵਜਲ ਪਾਰ ਉਤਾਰੇ, ਹਰ ਜਨ ਨਿਕਟ ਨਿਕਟ ਹਰ ਜਨ ਹੈ, ਹਰ ਰਾਖੈ ਕੰਠ ਜਨ ਤਾਰੀ, ਨਾਨਕ ਪਿਤਾ ਮਾਤਾ ਹੈ ਹਰ ਪ੍ਰਭ, ਹਮ ਬਾਰਿਕ ਹਰ ਪ੍ਰਤ ਪਾਰੀ। ਰਾਗ ਰਾਮ ਕਲੀ ਮਹੱਲਾ ਪੰਜਵਾਂ, ਕਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗੁਣ ਨਾ ਵਿਚਾਰੋ, ਕੋਈ ਮਾਟੀ ਕਾ ਕਹਿ ਤੋਪੈ, ਸੁਆਮੀ ਮਾਨਸ ਕੀ ਗਤੇ ਹੀ। ਮੇਰੇ ਮਾਨ ਸਤਿਗੁਰ ਸੇਵ ਸੁਖ ਹੋਈ, ਜੋ ਇੱਛੋ ਸੋਈ ਫਲ ਪਾਵਹੁ, ਫਿਰ ਦੁਖ ਨਾ ਵਿਆਪੈ ਕੋਈ ਰਹਾਉ, ਕਾਚੇ ਪਾਂਡੇ ਸਾਜ ਨਵਾਜੇ, ਅੰਤਰ ਜੋਤ ਸਮਾਈ, ਜੈਸਾ ਲਿਖਤ ਲਿਖਿਆ ਤੁਰ ਕਰਤੈ, ਹਮ ਤੈਸੀ ਕਿਰਤ ਕਮਾਈ। ਮਨ ਤਨ ਥਾਪ ਕੀਆ ਸਭ ਆਪਣਾ, ਇਹੋ ਆਪਣ ਜਾਣਾ, ਜਨ ਦੀ ਆਸੋ ਚੇਤ ਨਾ ਆਵੈ, ਮੋਹੇ ਅੰਦਲ ਪਠਾਣਾ, ਜਨ ਦੀ ਆਸੋ ਚੀਤ ਚਿਤ ਨਾ ਆਵੈ, ਮੋਹ ਅੰਦਲ ਪਟਾਣਾ, ਜਿਨ ਕੀ ਆਸੋ ਈ ਪ੍ਰਭ ਜਾਣੇ, ਹਰ ਕਾ ਮਹਿਲ ਅਪਾਰਾ, ਭਗਤ ਕਰੀ ਹਰ ਕੇ ਗੁਣ ਗਾਵਾਂ, ਨਾਨਕ ਦਾਸ ਤੁਮਾਰਾ। ਰਾਮ ਕਲੀ ਮਹੱਲਾ ਪੰਜਵਾਂ, ਪਵੋ ਚਰਨਾ ਤਲ ਉਪਰ ਆਵੋ, ਐਸੀ ਸੇਵ ਕਮਾਵੋ, ਆਪਸ ਕਉ ਉਪਰ ਸਭ ਜਾਣਹੁ, ਤਾਉ ਦਰਗਹਿ ਮੁਖ ਸੁਖ ਪਾਵੋ, ਸੰਤੋ ਐਸੀ ਕਥੋ ਕਹਾਣੀ, ਸੁਰ ਪਵਿੱਤਰ ਨਰਦੇਵ ਪਵਿੱਤਰ ਆਖਿਨ ਬੋਲੇ, ਗੁਰਮੁਖ ਪ੍ਰਬਾਣੀ ਰਹਾਉ, ਪਰ ਪੰਜ ਸੋੜ ਸਹਿਜ ਕਰ ਬੈਸੋ, ਝੂਠਾ ਕਰੋ ਨਾ ਕੋਈ, ਸਤਿਗੁਰ ਮਿਲਹੋ ਨ ਵੈ ਨਿਧ ਪਾਵੋ, ਇਨ ਬਿਧ ਤਤ ਬਿਲੋਈ।

ਕਰੋ ਬਜਾ ਬੁਰਾਈ। ਸਤਿਗੁਰ ਮਿਲਿਆ ਮੁਰਗ ਮਾਰਗ ਮੁਕਤਾ ਸਹਿਜੇ ਮਿਲੇ ਸੁਆਮੀ। ਧਨ ਧਨ ਸੇ ਜਾਨ ਜਿੰਨੀ ਕਲ ਮਹਿ ਹਰ ਪਾਇਆ। ਜਨ ਨਾਨਕ ਸਦ ਕੁਰਬਾਨੀ ਰਾਮ ਕਲੀ ਮਹੱਲਾ ਪੰਜਵਾਂ। ਆਵਤ ਹਰਖ ਨਾ ਜਾਵਤ ਦੁਖਾ ਨਹਿ ਵਿਆਪੈ ਮਨ ਰੋਗਨੀ। ਸਦਾਨੰਦ ਗੁਰਪੂਰਾ ਪਾਇਆ ਤਾਂ ਉਤਰੀ ਸਗਲ ਬਿਓਗਨੀ। ਇਨ ਬਿਓਗਨੀ ਰਹਾ ਇਹ ਬਿਦ ਹੈ ਮਨ ਜੋਗਨੀ। ਮੋਹ ਸੋਗ ਰੋਗ ਲੋਗ ਨਾ ਵਿਆਪੈ ਤੈ ਹਰ ਹਰ ਹਰ ਰਸ ਭੋਗਨੀ ਰਹਾਉ। ਸੁਰਗ ਪਵਿੱਤਰਾ ਮਿਰਤ ਪਵਿੱਤਰਾ ਪਿਆਲ ਪਵਿੱਤਰ ਅਲੋਗਣੀ। ਆਗਿਆਕਾਰੀ ਸਦਾ ਸੁਖ ਪੁੰਚਾਏ ਜਦ ਕਦ ਵੇਖੋ ਹਰ ਗੁਣੀ। ਨਾ ਹੈ ਸਿਵ ਸਕਤੀ ਜਲ ਨਹੀਂ ਪਵਨਾ ਤਹਿ ਆਕਾਰ ਨਹੀਂ ਮੇਦਨੀ। ਸਤਿਗੁਰ ਜੋਗ ਕਾ ਤਾਂ ਨਿਵਾਸਾ ਜਹ ਅਵਗਤ ਨਾਥ ਅਗਮਤਨੀ। ਤਨ ਮਨ ਹਰ ਕਾ ਤਨ ਸਭ ਹਰ ਕਾ ਹਰ ਕੀ ਗੁਣ ਹੋ ਕਿਆ ਗਣੀ। ਕਉ ਨਾਨਕ ਹਮ ਤੁਮ ਗੁਰ ਖੋਈ ਹੈ ਅੰਬੇ ਅੰਬ ਮਲੋਗਣੀ। ਗੌ ਰਾਮ ਕਲੀ ਮਹੱਲਾ ਪੰਜਵਾਂ। ਤ੍ਰੈ ਗੁਣ ਰਹਿਤ ਰਹੇ ਨਿਰਾਰੀ ਸਾਧਕ ਸਿੱਧ ਨਾ ਜਾਣੇ। ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜਾਨੇ। ਆਚਾਰਜ ਕਿਛ ਕਹਿਣ ਨਾ ਜਾਈ ਬਸ ਗੋਚਰ ਪਾਈ ਰਹਾਉ। ਮੋਲ ਨਾਹੀ ਕਛ ਕਰਨਾ ਜੋਗਾ ਕਿਆ ਕੋ ਕਹੇ ਸੁਣਾਵੇ। ਕਹਿਣ ਕਥਨ ਕਹਿਣ ਕਉ ਸੂਝੀ ਨਾਹੀ ਜੋ ਭੇਖੈ ਤਿਸ ਬਣ ਆਵੇ। ਸੋਈ ਜਾਣੇ ਕਰਨੇ ਹਾਰ ਕੀਤਾ ਕਿਆ ਵਿਚਾਰਾ। ਆਪਣੀ ਗਤ ਮਿਤ ਆਪੇ ਜਾਣੇ ਹਰ ਆਪੇ ਪੂਰ ਭੰਡਾਰਾ। ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਆਗਾਈ। ਕਉ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੀ ਸ਼ਰਨ ਆਈ। ਰਾਮ ਕਲੀ ਮਹੱਲਾ ਪੰਜਵਾਂ। ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਧੇ। ਜਿਨ ਬੈਰੀ ਹੈ ਹੀ ਜਗ ਲੁਟਿਆ ਤੇ ਬੈਰੀ ਲੈ ਬਾਧੇ। ਸਤਿਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸ ਮਾਣੀ। ਨਾਉ ਜਪੀ ਪਰਵਾਸਾ ਤੇਰਾ ਰਹਾਉ। ਚੀਤਨ ਆਵਸ ਦੂਜੀ ਬਾਤਾ ਸਿਰ ਉਪਰ ਰਖਵਾਰਾ ਵੀ ਪ੍ਰਵਾਰਿਤ ਹੈ ਸੁਆਮੀ। ਇੱਕ ਨਾਨਕ ਇੱਕ ਨਾਮ ਹੈ ਆਧਾਰ ਪੂਰਨ ਹੋਏ ਮਿਲਿਓ ਸੁਖਦਾਈ। ਊਨ ਨਕਾਈ ਬਾਤਾ ਤਤ ਸਾਰ ਪਰਮ ਪਦ ਪਾਇਆ ਅਛੂੜ ਨਗਤ ਹੂੰ ਜਾਤਾ। ਵਰਨ ਨ ਸਾਕੋ ਜੈਸਾ ਤੂੰ ਹੈ ਸਾਚੇ ਲਖ ਪਾਰਾ। ਤੁਲ ਥਾ ਡੋਲ ਸੁਆਮੀ ਨਾਨਕ ਖਸਮ ਹਮਾਰਾ। ਰਾਮ ਕਲੀ ਮਹੱਲਾ ਪੰਜਵਾਂ। ਤੂੰ ਦਾਨਾ ਤੂੰ ਅਵਚਲ ਤੋਹੀ ਤੂੰ ਜਾਤ ਮੇਰੀ ਪਾਤੀ। ਤੂੰ ਅਡੋਲ ਕਦੇ ਡੋਲੈ ਨਾਹੀ ਤਾਮ ਕੈਸੀ ਤਾਤੀ। ਏਕੈ ਏਕੈ ਏਕ ਤੋਹੀ ਏਕੈ ਏਕੈ ਤੂੰ ਰਾਇਆ ਤੋ ਕਿਰਪਾ ਤੇ ਸੁਖ ਪਾਇਆ। ਰਹਾਉ ਤੂੰ ਸਾਗਰ ਹਮ ਹੰਸ ਤੁਮਾਰੇ ਤੁਮ ਮੈਂ ਮਾਨ ਕਲਾਲਾ। ਤੁਮ ਦੇਵੋ ਤਲ ਸੰਕ ਨ ਮਾਨੋ ਹਮ ਬੂ ਪੁੰਚੋ ਸਦਾ ਨਿਹਾਲਾ। ਹਮ ਬਾਰਿਕ ਤੁਮ ਪਿਤਾ ਹਮਾਰੀ ਤੁਮ ਮੁਖ ਦੇਵੋ ਖੀਰਾ। ਹਮ ਖੇਲੈ ਸਦ ਲਾਡਾਵੇ ਤੁਮ ਸਾਧ ਗੁਣੀ ਗਹੀਰਾ। ਤੁਮ ਪੂਰਨ ਪੂਰ ਰਹੇ ਸੰਪੂਰਨ ਹਮ ਪੀ ਸੰਗ ਅਗਾਏ। ਮਿਲਤ ਮਿਲਤ ਮਿਲਤ ਮਿਲ ਰਹੇ ਆ ਨਾਨਕ ਕਹਿਣ ਨਾ ਜਾਈ। ਰਾਮ ਕਲੀ ਮਹੱਲਾ ਪੰਜਵਾਂ। ਕਰ ਕਰ ਤਾਲ ਬਜਾਵੋ ਪਖਾ ਵਜੋ ਨੈਨੋ ਮਾਥੇ ਵਜੈ ਰਬਾਬਾ। ਕਰਨੋ ਮਦ ਬਾਸਰੀ ਬਾਜੈ ਜਿਹੀ ਬਾਤ ਹੁਣ ਆਗਾ ਜਾਓ। ਨਿਰਤ ਕਰੇ ਕਰ ਮਨੁਆਂ ਨਾਚੈ ਆਣੇ ਕੂੰਗਰ ਸਾਜਾ। ਰਾਮ ਕੋ ਨਿਰਤਕਾਰੀ ਪੇਖੈ ਪੇਖਣ ਹਾਰ ਦਿਆਲਾ ਜੇਤਾ ਸਾਧ ਸਿੰਗਾਰੀ। ਰਹਾਉ ਅਖਾਰ ਮੰਡਲੀ ਤਰਨ ਸਬਾਈ ਉਪਰ ਗਗਨ ਚੰਦੋਆ ਪਵਨ ਮਚੋਲਾ ਕਰਤਾ ਅਕੇਲਾ। ਜਲ ਤੇ ਉਪਤ ਹੋਆ ਪੰਚ ਦਾਤ ਕਰ ਪੁੱਤਰਾ ਕੀਨਾ। ਕਿਰਤ ਮਿਲਾਵਾ ਹੋਆ ਚੰਦ ਸੂਰਜ ਦੋਏ ਜਰੇ ਚਿਰਾਗਾ। ਚੌਕੁੰਟ ਪੀਤਰ ਰਾਖੇ ਦਸ ਪਾਤੋਂ ਪੰਚ ਸੰਗੀਤਾ ਇਕੈ ਪੀਤਰ ਸਾਥੀ। ਭਿੰਨ ਭਿੰਨ ਹੋਏ ਭਾਵ ਦਿਖਾਵੇ ਸਭੋ ਨਰਾਰੀ ਪਾਖੇ। ਕਰ ਕਰਕੇ ਨਿਰਤ ਹੋਵੇ ਦਿਨ ਰਾਤੀ ਖਟਖਟ ਵਾਜੈ ਤੂਰਾ। ਏਕ ਨ ਜਾਵੇ ਏਕ ਪਵਾਵੇ ਇੱਕ ਆਏ ਜਾਏ ਹੋਏ ਤੂਰਾ। ਕਹੋ ਨਾਨਕ ਸੋ ਬਹੁੜ ਨਾ ਨਾਚੈ ਜਿਸ ਗੁਰ ਭੇਟੈ ਪੂਰਾ। ਰਾਮ ਕਲੀ ਮਹੱਲਾ ਪੰਜਵਾਂ। ਓਅੰਕਾਰ ਏਕ ਤੁਨ ਏਕੈ ਏਕੈ ਰਾਗ ਅਲਾਪੈ ਏਕਾ ਦੇਸੀ ਏਕ ਦਿਖਾਵੈ ਏਕੋ ਰਹਿਆ ਵਿਆਪੈ ਏਕਾ ਸੁਰਤੇ ਕਾਹੀ ਸੇਵਾ ਏਕੋ ਗੁਰ ਤੇ ਜਾਪੈ। ਭਲੋ ਭਲੋ ਰੇ ਕੀਰਤਨੀਆਂ ਰਾਮਾ ਰਾਮ ਰਮਾ ਰਾਮਾ ਗੁਣ ਗਾਉ। ਛੋੜ ਮਾਇਆ ਕੇ ਤੰਦ ਸੁਆਉ ਰਾਉ। ਪੰਚ ਬਜਤਰ ਕਰੇ ਸੰਤੋਖਾ ਸਾਧ ਸੁਰਾਂ ਲੈ ਚਾਲੇ। ਬਾਜਾ ਮਾਣ ਤਾਣ ਤਾਜ ਤਾਨਾ ਪਾਉ ਨਾ ਬੀਗਾ ਕਾਲੈ। ਮੈਂ ਫੇਰੀ ਫੇਰ ਨਾ ਹੋਵੇ ਕਬਹੀ ਏਕ ਸ਼ਬਦ ਬੰਦ ਪਾਲੈ। ਨਾਰਦੀ ਨਰਹਰ ਜਾਣ ਹਦੂਰੇ ਗੂੰਗਰ ਖੜਕ
त्याग बसुरे सहजानंद दिखावे पावे ही निरतकारी जन्म न आवे। जे को अपनो ठाकुर पावे कोट मद ही कीर्तन गावे साध संगत की जावो टेक को नानक तिस कीर्तन एक। राम कली महला पंजवा। कोई बोले राम राम कोई खुदाई कोई सेवै गुसाइया कोई अलाई कारण करण करीम कृपा तार रहीम रहाउ। कोई नावै तीर्थ कोई हज जाए कोई करै पूजा कोई सिर नवाई कोई पढ़ै वेद कोई कतेव कोई ओढ़ै नील कोई सफेद। कोई कहे तुरक कोई कहे हिंदू कोई गवांछ बिशद कोई सुरगिंदू। कहो जा नानक जिन हुकम पछाता प्रभु साहिब का तिन भेद जाता। राम कली महला पंजवा। पवन मैं पवन समाया ज्योति मैं ज्योत रल जाया माटी माटी होई एक। रोवन हारे की कवन टेक कौन मुआ रे कौन मुआ ब्रह्म ज्ञानी मिल करो बिचारा ही तो चलत भया रहाओ। अगली किश खबर ना पाई रोवन हार पे उठ सदाई परम मोह के बंदे बंद सुपन भया पखलाए अंद। एह तौ रचन रचया कर तार आवत जावत हुकम अपार न को मुआ न मरने जोग न बिन सेव नासी योग। जियो ही जानो सोह नाही रच जानन हारे कौ बल जाओ। कौ नानक गुर परम चुकाया ना कोई मरे न आवे जाया। राम कली महला पंजवा। जप गोविंद गोपाल लाल राम नाम सिमर तू जीवै फिर न काही महाकाल रहाउ। कोट जन्म ब्रह्म ब्रह्म ब्रह्म आयो वड्डे भाग साध संग पायो।

ਜੈ ਨਿਤ ਉਦਾਸੇ ਰਾ ਗੁਰ ਗੋਰਖ ਕੀ ਤੈ ਬੂਝ ਨ ਪਾਈ। ਫਿਰ ਫਿਰ ਜੋਗੀ ਆਵੈ ਜਾਈ, ਜਿਸਨੋ ਹੋਆ ਨਾਥ ਕਿਰਪਾਲਾ, ਰਹਿ ਰਾਸ ਮਾਰੀ ਗੁਰ ਗੋਪਾਲਾ। ਨਾਮ ਮੈਂ ਖਿੰਥਾ ਨਾਮੈ ਵਸਤਰ, ਜਨ ਨਾਨਕ ਜੋਗੀ ਹੋਆ ਸਥਿਰ, ਇਉਂ ਜਪਿਆ ਨਾਥ ਦਿਨ ਦਿਨ ਰਹਿਣਾਈ, ਹੁਣ ਪਾਇਆ ਗੁਰ ਗੋਸਾਈ ਰਹਾਉ ਦੂਜਾ। ਰਾਮ ਕਲੀ ਮਹੱਲਾ ਪੰਜਵਾਂ, ਕਰਨ ਕਰਾਵਨ ਸੋਈ, ਆਣ ਨਾ ਦਿਸੈ ਕੋਈ, ਠਾਕੁਰ ਮੇਰਾ ਸੁਗੜ ਸਜਾਨਾ। ਗੁਰਮੁਖ ਮਿਲਿਆ ਰੰਗ ਮਾਨਾ, ਐਸੋਰੀ ਹਰ ਰਸ ਮਿੱਠਾ, ਗੁਰਮੁਖ ਕਿਨੈ ਵਿਰਲੈ ਡੀਠਾ ਰਾਉ। ਨਿਰਮਲ ਜੋਤ ਅੰਮ੍ਰਿਤ ਹਰ ਨਾਮ, ਪੀਵਤ ਅਮਰ ਭਏ ਨਹਿ ਕਾਮ, ਤਨ ਮਨ ਸੀਤਲ ਅਗਨ ਵਾਰੀ, ਆਨੰਦ ਰੂਪ ਪ੍ਰਗਟੇ ਸੰਸਾਰੀ। ਕਿਆ ਦੇਵੋ ਜਾਂ ਸਭ ਕੁਛ ਤੇਰਾ, ਸਤਬਲ ਹਾਰ ਜਾਉ ਲਖਬੀਰਾ, ਤਾਨ ਮਾਨ ਜੀਉ ਪਿੰਡ ਦੇ ਸਾਜਿਆ, ਗੁਰ ਕਿਰਪਾ ਤੇ ਨੀਚ ਨਵਾਜਿਆ। ਖੋਲ ਕਵਾਰਾ ਮਹਿਲ ਬੁਲਾਇਆ, ਜੈਸਾ ਸਾ ਤੈਸਾ ਦਿਖਲਾਇਆ, ਕਹੋ ਨਾਨਕ ਸਭ ਉਪੜਦਾ ਟੂਟਾ, ਹਾਂ ਤੇਰਾ ਤੂੰ ਮੈਂ ਮਨ ਬੂਠਾ। ਰਾਮ ਕਲੀ ਮਹੱਲਾ ਪੰਜਵਾਂ, ਸੇਵਕ ਲਾਇਓ ਆਪਣੇ ਸੇਵ, ਅੰਮ੍ਰਿਤ ਨਾਮ ਦਿਓ ਮੁਖ ਦੇਵ, ਸਗਲੀ ਚਿੰਤਾ ਆਪ ਨਿਵਾਰੀ। ਤਿਸ ਗੁਰ ਕਉ ਹਉ ਸਤ ਬਲਿਹਾਰੀ, ਰਾ ਕਾਜ ਮਾਰੇ ਪੂਰੇ, ਸਤਿਗੁਰ ਵਾਜੇ ਅਨਹਰ ਤੂਰੇ, ਸਤਿਗੁਰ ਰਹਾਉ ਮਹਿਮਾ ਜਾਂ ਕੀ ਗੈਰ ਗੰਭੀਰ, ਹੋਏ ਨਿਹਾਲ ਦੇ ਜਿਸ ਤੀਰ, ਜਾਂ ਕੇ ਬੰਧਨ ਕਾਟੇ ਰਾਏ, ਸੋ ਨਾਰ ਬਹੁਰ ਨਾ ਜੋਨੀ ਪਾਈ, ਜਾ ਕੇ ਅੰਤਰ ਪ੍ਰਗਟਿਓ ਆਪ, ਤਾਂ ਕਹੋ ਨਾਹੀ ਦੁਖ ਸੰਤਾਪ। ਲਾਲ ਰਤਨ ਤਿਸ ਪਾਲੈ ਪਰਿਆ, ਸਗਲ ਪਟੰਬ ਉਹ ਜਨ ਲੈ ਤਰਿਆ,

ਕਾਲ ਕਹੋ ਨਾਨਕ ਪ੍ਰਭ ਮਿਲੇ ਗੁਰ ਰਸਾਲ ਰਾਮ ਕਲੀ ਮਹੱਲਾ ਪੰਜਵਾਂ ਤਨ ਤੇ ਛੁਟਕੀ ਆਪਣੀ ਤਾਰੀ ਪ੍ਰਭ ਕੀ ਆਗਿਆ ਲੱਗੀ ਪਿਆਰੀ ਜੋ ਕਿਛ ਕਰੈ ਸੋ ਮਨ ਮੇਰਾ ਮਿੱਠਾ ਤਾਂ ਇਹ ਅਚਰਜ ਨੈਣੋ ਡੀਠਾ ਅਬ ਮੋਹੇ ਜਾਨੀ ਰੇ ਮੇਰੀ ਗਈ ਬਲਾਈ ਬੁੱਝ ਗਈ ਤ੍ਰਿਸ਼ਨ ਨਿਵਾਰੀ ਮਮਤਾ ਗੁਰਪੂਰੈ ਨੀਓ ਸਮਝਾਈ ਰਹਾਉ ਕਰ ਕਿਰਪਾ ਰਾਖਿਓ ਗੁਰ ਸਰਣਾ ਗੁਰਪਕਰਾਈ ਹਰ ਕੇ ਚਰਣਾ ਬੀਸ ਵਿਸੁਏ ਜਾ ਮਨ ਠਹਿਰਾਨੇ ਗੁਰਪਾਲ ਬ੍ਰਹਮ ਏ ਕਹੀ ਜਾਨੇ ਜੋ ਜੋ ਕਿਨੂੰ ਹਮ ਤਿਸਕੇ ਦਾਸ ਪ੍ਰਭ ਮੇਰੇ ਕੋ ਸਗਲ ਨਿਵਾਸ ਨਾ ਕੋ ਪੂਤ ਨਹੀਂ ਬਹਿਰਾਈ ਗਾਲ ਮਿਲ ਚਾਲੇ ਕਹਿ ਪਾਈ ਜਾਂ ਕੋ ਗੁਰ ਹਰ ਦੀਏ ਸੁਖਾ ਤਾਂ ਕੋ ਬੋਹਰ ਨ ਲਾਗੈ ਦੁਖਾ ਆਪੇ ਆਪ ਸਰਬ ਪ੍ਰਤਪਾਲੂ ਨਾਨਕ ਰਤੋ ਰੰਗ ਗੋਪਾਲੂ ਰਾਮ ਕਲੀ ਮਹੱਲਾ ਪੰਜਵਾਂ ਮੁਖ ਤੇ ਪੜਤਾ ਟੀਕਾ ਸਹਿਤ ਹਿਰਦੈ ਨਾਮ ਨਹੀਂ ਰਾਮ ਨਹੀਂ ਪੂਰਨ ਰਹਿਤ ਉਪਦੇਸ਼ ਕਰੇ ਕਾਰ ਲੋਕ ਦਰੜਾਵੈ ਆਪਣਾ ਕਹਿਆ ਆਪ ਨਾ ਕਮਾਵੈ ਪੰਡਿਤ ਵੇਦ ਵਿਚਾਰ ਪੰਡਿਤ ਮਨ ਕਾ ਕ੍ਰੋਧ ਨਿਵਾਰ ਪੰਡਿਤ ਰਾਉ ਆਗੇ ਰਾਖਿਓ ਰਾਮ ਸਾਗਰਾਮ ਮਨ ਕਿਨੋਂ ਦਿਸ ਵਿਸਰਾਮ ਤਿਲਕ ਚੜਾਵੈ ਪਾਈ ਪਾਏ ਲੋਕ ਵਿਚਾਰਾ ਅੰਧ ਕਮਾਏ ਖਟ ਕਰਮ ਅਰਿਆਸਣ ਤੋਤੀ ਬਾਗਠ ਗ੍ਰਹਿ ਬੜੈ ਨਿਤ ਪੋਥੀ ਮਾਲਾ

ਇਹ ਬਦ ਕੋਇ ਨਾ ਤਰਿਓ ਮੀਤ ਸੋ ਪੰਡਤ ਗੁਰ ਸ਼ਬਦ ਕਮਾਏ ਤਰੈ ਗੁਣ ਕੀਓ ਸੋ ਉਤਰੀ ਮਾਈ ਚਤੁਰ ਵੇਦ ਪੂਰਨ ਹਰ ਨਾਈ ਨਾਨਕ ਤਿਸ ਕੀ ਸਰਣੀ ਪਾਈ ਰਾਮ ਕਲੀ ਮਹੱਲਾ ਪੰਜਵਾਂ ਕੋਟ ਬਿਘਨ ਨਹੀਂ ਆਵੈ ਨੇਰੋ ਅਨਕ ਮਾਇਆ ਕਹਿ ਹੈ ਤਾਂ ਕੀ ਚੇਰੋ ਅਨਕ ਪਾਪ ਪਾਨ ਤਾਂ ਕੇ ਪਾਣੀ ਹਾਰੂ ਜਾਂ ਕੋ ਮਾਇਆ ਮਾਇਆ ਭਈ ਕਰਤਾਰੂ ਜਿਸ ਸਹਾਈ ਹੋਏ ਪਲ ਭਗਵਾਨ ਅਨਕ ਯਤਨ ਓਆ

ਕੇ ਤਕਬਾਰਨ ਬਲ ਬਲ ਜਾਈਐ ਤਾਂ ਕੇ ਚਰਨ। ਤੈ ਨਹੀਂ ਕੀਆ ਜਪ ਤਪ ਗਿਆਨ ਧਿਆਨ ਕਰ ਅਨਕ ਪ੍ਰਕਾਰ ਕੀਆ ਤਿੰਨ ਦਾਨ ਭਗਤ ਸੋਈ ਕਾਲ ਮਹਿ ਪ੍ਰਵਾਨ ਜਾ ਕੋ ਠਾਕੁਰ ਦੀਆ ਮਾਨ। ਸਾਧ ਸੰਗ ਮਿਲ ਭਈ ਪ੍ਰਗਾਸ ਸਹਿਜ ਸੁਖ ਆਸ ਨਿਵਾਸ ਸੁ ਪੂਰੇ ਸਤਿਗੁਰ ਦੀਆ ਵਿਸਾਸ ਨਾਨਕ ਹੋਏ ਦਸਨ ਦਾਸ ਰਾਮ ਕਲੀ ਮਹੱਲਾ ਪੰਜਵਾਂ। ਦੋਸ਼ ਨਾ ਦੀਜੈ ਕਾਹੂ ਲੋਗ ਜੋ ਕਮਾਵਨ ਸੋਈ ਹੋਗ ਜੋ ਕਮਾਵਨ ਸੋਈ ਭੋਗ ਆਪਣ ਕਰਮ ਆਪੇ ਹੀ ਬੰਦ ਆਵਨ ਜਾਵਨ ਮਾਇਆਵ ਦਾ ਤੰਦ। ਐਸੀ ਜਾਨ ਪਾਈ ਐਸੀ ਜਾਨੀ ਸੰਤ ਜਾਨੀ ਪ੍ਰਗਾਸ ਭਇਆ ਪੂਰੇ ਗੁਰਬਚਨੀ ਰਾਉ ਤਨ ਤਨ ਕਲਤ ਮਿਥਿਆ ਵਿਸਤਾਰੂ ਹੈਵਰ ਗੈਵਰ ਚਲਣਹਾਰੂ ਰਾਜ ਰੰਕ ਰੂਪ ਸਭ ਪੂਰ ਨਾਮ ਬਿਨਾ।

ਕਰਤਵਗਾਨੀ ਹਰ ਕਾ ਨਾਮ ਅੰਮ੍ਰਿਤ ਕਲ ਮਾਹੀ ਹਿਨ ਧਨ ਹਿਨ ਧਨ ਸਾਧੂ ਪਾਹੀ ਨਾਨਕ ਗੌਰ ਗੋਬਿੰਦ ਜਸ ਤੂਠਾ ਘਟ ਘਟ ਰਮਈਆ ਤਨਹੀ ਡੀਠਾ ਰਾਮ ਕਲੀ ਮਹੱਲਾ ਪੰਜਵਾਂ ਪੰਜ ਸ਼ਬਦ ਤਹਿ ਪੂਰਨ ਨਾਦ ਅਨਹਦ ਬਾਜੇ ਅਚਰਜ ਬਿਸਮਾਦ ਕੇਵਲ ਕਰਹੇ ਸੰਤ ਹਰ ਕੇ ਲੋਗ ਪਾਪ ਡੰਮ ਪੂਰਨ ਨਿਰਯੋਗ ਸੁਖ ਸਹਿਜ ਆਨੰਦ ਪਵਨ ਸਾਧ ਸੰਗ ਬੈਸ ਗੁਣ ਗਾਵੇ ਤਹਿ ਰੋਗ ਸੋਗ ਨਹੀਂ ਜਨਮ ਮਰਨ ਰਾਉ ਊਹਾਂ ਸਿਮਰੈ ਕੇਵਲ ਨਾਮ ਵਿਰਲੇ ਪਾਵੇ ਉਹ ਬਿਸਰਾਮ ਭੋਜਨ ਭਾਉ ਕੀਰਤਨ ਆਧਾਰ ਨਹਿ ਚਲ ਆਸਨ ਬੇਸੁਮਾਰ ਡੀਗ ਨਾ ਡੋਲੇ ਕਤੂ ਨਾ ਤਾਵੇ ਗੁਰਪ੍ਰਸਾਦ ਕੋ ਇਹੀ ਮਹਿਲ ਪਾਵੇ ਭ੍ਰਮ ਪੈ ਮੋਹ ਨ ਮਾਇਆ ਜਾਲੁ ਸੁਨ ਸਮਾਧ ਪ੍ਰਭੂ ਕਿਰਪਾਲੁ ਤਾਂ ਕਾ ਅੰਤ ਨ ਪਾਰਾਵਾਰ ਆਪੇ ਗੁਪਤ ਆਪੇ ਗਹਿਣਾਰ ਆਪੇ ਗੁਪਤ ਆਪੇ ਪੈਸਾਰ ਪਾਸਾਰ ਜਾਂ ਕਹਿ ਅੰਤਰ ਹਰ ਹਰ ਸਵਾਦ ਕਹਿਣ ਨ ਜਾਈ ਨਾਨਕ ਬਿਸਮਾਦ ਰਾਮ ਕਲੀ ਮਹੱਲਾ ਪੰਜਵਾਂ ਭੇਟਤ ਸੰਗ ਪਾਰ ਰਮ ਚਿਤ ਆਇਆ ਸੰਗਤ ਕਰਤ ਸੰਤੋਖ ਮਨ ਪਾਇਆ ਸੰਤਾਂ ਚਰਨ ਮਾਥਾ ਮੇਰੂ ਪਾਉਤ ਅਨਕ ਬਾਰ ਸੰਤੈ ਡੰਡਾਉਤ ਇਹ ਮਨ ਸੰਤਨ ਕੈ ਬਲਹਾਰੀ ਜਾਂ ਕੋਈ ਓਟ ਗਹੀ ਸੁਖ ਪਾਇਆ ਕਾ ਰਾਖੇ ਕਿਰਪਾ ਤਾਰੀ ਰਾਓ ਸੰਤਾਂ ਚਰਨ ਧੋਏ ਧੋਏ ਪੀਵਾਂ ਸੰਤਾਂ ਦਰਸ ਵੇਖ ਵੇਖ ਜੀਵਾਂ ਸੰਤਾਂ ਕੀ ਮੇਰੇ ਮਨ ਆਸ ਸੰਤ ਹਮਾਰੀ ਨਿਰਮਲ ਰਾਸ ਸੰਤ ਹਮਾਰਾ ਰੱਖਿਆ ਪੜਦਾ ਸੰਤ ਪ੍ਰਸਾਦ ਮੋਹੀ ਕਬਹੂ ਨਾ ਕੜਦਾ ਸੰਤਾਂ ਸੰਗ ਦੀਆ ਕਿਰਪਾਲ ਸੰਤ ਸਹਾਈ ਭਈ ਦਿਆਲ ਸੁਰਤ ਮਤ ਬੁੱਧ ਚ ਪ੍ਰਗਾਸ ਗਹਿਰ ਗੰਭੀਰ

ਮਾਲੋ ਤੇਰਾ ਕਾਜ ਨਾ ਬਿਖਾ ਜੰਡਾਲੋ ਅਸ਼ਟਮੀਤ ਜਾਣ ਸਭ ਚਲੈ ਹਰ ਹਰ ਨਾਮ ਸੰਗ ਤੇਰਾ ਚਲੈ ਰਾਮ ਰਾਮ ਕਾਜ ਨਾ ਬਿਖ ਰਾਮ ਨਾਮ ਗੁਣ ਗਾਏ ਲਮਿਤਾ ਹਰ ਸਿਮਰਤ ਤੇਰੀ ਲਾਜ ਰਹੇ ਹਰ ਸਿਮਰਤ ਜਮ ਕਛ ਨਾ ਕਹਿ ਰਾਉ ਬਿਨ ਹਰ ਸਗਲ ਨਿਰਾਰਥ ਕਾਮ ਸੋਇਨਾ ਰੂਪਾ ਮਾਟੀ ਦਾਮ ਗੁਰ ਕਾ ਸ਼ਬਦ ਜਾਪ ਮਨ ਮੁਖ ਸੁਖਾਈਆਂ ਉਹਾਂ ਤੇਰ ਉਜਲ ਮੁਖਾ ਕਰ ਕਰ ਥਾਕੇ ਵੱਡੇ ਵੱਡੇ ਰੇ ਨਹੀਂ ਕਿਨਹੀ ਨਾ ਕੀਏ ਕਾਜ ਮਾਇਆ ਪੂਰੇ ਹਰ ਹਰ ਨਾਮ ਜਪੈ ਜਨ ਕੋਏ ਤਾਂ ਕੀ ਆਸਾ ਪੂਰਨ ਹੋਏ ਹਰ ਭਗਤਨ ਕੋ ਨਾਮ ਆਧਾਰ ਸੰਤੀ ਜੀਤਾ ਜਨਮ ਅਪਾਰ ਹਰ ਸੰਤ ਕਰੇ ਸੋਈ ਪ੍ਰਵਾਨ ਨਾਨਕ ਦਾਸ ਤਾਂ ਕਹਿ ਕੁਰਬਾਨ ਰਾਮ ਕਲੀ ਮਹੱਲਾ ਪੰਜਵਾਂ ਸਿੰਚੋ ਦਰਬ ਦੇਹ ਸੁਖ ਦੁਖ ਲੋਗ ਤੇਰੇ ਕਾਜ ਨਵਰਾ ਜੋਗ ਕਰ ਅਹੰਕਾਰ ਹੋਈ ਵਰਤੈ ਅੰਧ ਜਮਕੀ ਜੇਬੜੀ ਤੂੰ ਅੱਗ ਅੰਬੰਧ ਸਾਡ ਬਡਾਣੀ ਤਾਤ ਮੂੜੇ ਹਾਂ ਬਸਨਾ ਰਾਤ ਮੂੜੇ ਮਾਇਆ ਕੇ ਮਾਤੀ ਤੈਂ ਉੱਠ ਚਲਣਾ ਸਾ ਰਾਚ ਰਚਿਓ ਤੂੰ ਸੰਗ ਸੁਪਨਾ ਰਹਾਉ ਬਾਲ ਵਿਵਸਥਾ ਬਾਰ ਕੇ ਅੰਧ ਭਾਰ ਜੋਬਨ ਲਾਗਾ ਦੁਰਗੰਧ ਤ੍ਰਿਤੀਆ ਵਿਵਸਥਾ ਸਿੰਚੈ ਮਾਈ ਬਿਰਧ ਭਇਆ ਛੂੜ ਕਾ ਚਲਿਓ ਬਸਤਾਈ ਰੰਕਾਲ ਪਾਈ ਦੁਰਲਭ ਦੀ ਨਾ ਬਿਹੂਣੀ ਹੋਈ ਖੇ ਪਸ਼ੂ ਪ੍ਰੇਤ ਮਵਤੇ ਬੁਰੀ ਤਿਸ ਹੈ ਨਾ ਬੂਝੈ ਜਿਨ ਇਹ ਸਿਰੀ ਸੁਣ ਕਰਤਾਰ ਗੋਬਿੰਦ ਗੋਪਾਲ ਦੀਨ ਦਿਆਲ ਸਦਾ ਕਿਰਪਾਲ ਤੁਮੈਂ ਛੁਡਾਵੋ ਛੁਟਕੈ ਬੰਦ ਬਖਸ਼ਹੇ ਬਖਸ਼ ਮਿਲਾਵੋ ਨਾਨਕ ਜਗ ਅੰਦ ਰਾਮ ਦੀਨ ਦਿਆਲ ਸਦਾ ਕਿਰਪਾਲ ਤੁਮੈਂ ਛੁਡਾਵੋ ਛੁਟਕੈ ਤੁਮੈਂ ਛੁਡਾਵੋ ਛੁਟਕੈ ਬੰਦ ਬਖਸ਼ ਮਿਲਾਵੋ ਨਾਨਕ ਜਗ ਅੰਦ ਸੁਣ ਕਰਤਾਰ ਗੋਬਿੰਦ ਗੋਪਾਲ ਦੀਨ ਦਿਆਲ ਸਦਾ ਕਿਰਪਾਲ ਤੁਮੈਂ ਛੁਡਾਵੋ ਛੁਟਕੈ ਬੰਦ ਬਖਸ਼ ਮਿਲਾਵੋ ਨਾਨਕ ਜਗ ਅੰਦ ਰਾਮ ਕਲੀ ਮਹੱਲਾ ਪੰਜਵਾਂ ਕਰ ਸੰਯੋਗ ਬਨਾਈ ਕਾਸ਼ ਤਿਸ ਸੰਗ ਰਹਿਓ ਇਆਨਾ ਰਾਚ ਪ੍ਰਤਪਾਲੈ ਨਿਤ ਸਾਰ ਸਮਾਰੇ ਅੰਤ ਕੀ ਬਾਰ ਊਠ ਸਦਾਰੇ ਨਾਮ ਬਿਨਾ ਸਭ ਝੂਠ ਪਰਾਨੀ ਗੋਬਿੰਦ ਭਜਨ ਬਿਨ ਅਬਰ ਸੰਗ ਰਾਤੇ ਤੇ ਸਭ ਮਾਇਆ ਮੂਠ ਪਰਾਨੀ ਰਾਉ ਨਹਾਏ ਤੀਰਥ ਨਹਾਏ ਨਾ ਉਤਰ ਸਮੈਲ ਕਰਮ ਧਰਮ ਸਭ ਹੋਮੈ ਫੈਲ ਲੋਕ ਵਿਚਾਰੇ ਗਤ ਨਹੀਂ ਹੋਏ ਨਾਮ ਹੁਣੇ ਚਲ ਸੈਰ ਹੋਈ ਬਨ ਬਿਨ ਹਰ ਨਾਮ ਨਾ ਟੂਟਸ ਪਟਲ ਸੋਧੇ ਸ਼ਾਸਤਰ ਸਿਮਰਤ ਸਗਲ ਸੋ ਨਾਮ ਜਪੈ ਜਿਸ ਆਪ ਜਣਾਏ ਆਪ ਜਪਾਏ ਸਗਲ ਫਲਾਂ ਸੇ ਸੁਖ ਸਮਾਏ ਰੱਖ ਨਾਰੇ ਰੱਖੋ ਆਪ ਸਗਲ ਸੁਖਾਂ ਪ੍ਰਭ ਤੁਮਰੈ ਸਾਹਾਤ ਜਿਤ ਲਾਭ ਤਿਤ ਲਾਗਾ ਸੇ ਆਮੀ ਨਾਨਕ ਸਾਹਿਬ ਅੰਤਰ ਜਾਮੀ ਰਾਮ ਕਲੀ ਮਹੱਲਾ ਪੰਜਵਾਂ ਜੋ ਕਿਛ ਕਰੈ ਸੋਈ ਸੁਖ ਮਨ ਜਾਨਾ ਮਨ ਸਮਝ ਸਾਧ ਸੰਗ ਪਤੀਆਨਾ ਡੋਲਨ ਤੇ ਚੂਕਾ ਠਹਿਰਾਇਆ ਸਤ ਮਾਹਲੇ ਸਤ ਸਮਾਇਆ ਦੁੱਖ ਗਿਆ ਸਭ ਰੋਗ ਰੋਗ ਗਿਆ ਪ੍ਰਭ ਕੀ ਆ ਗਿਆ ਮਨ ਮਹਿਮਾਨੀ ਮਹਾਂਪੁਰਖ ਕਾ ਸੰਗ ਪਿਆ ਰਾਉ ਸਗਲ ਪਵਿੱਤਰ ਸਰਬ ਨਿਰਮਲਾ ਜੋ ਵਰਤਾਏ ਸੋਈ ਭਲਾ ਜੈ ਰੱਖੇ ਸੋਈ ਮੁਕਤ ਥਾਨ ਜੋ ਜਪਾਏ ਸੋਈ ਨਾਮ ਅਸੜ ਤੀਰਥ ਜਹ ਸਾਧ ਭਗਤ ਰਹਿ ਤਹਿ ਬੈਕੁੰਠ ਜਹ ਨਾਮ ਉਚਰੈ ਸਰਬ ਆਨੰਦ ਜਬ ਦਰਸ਼ਨ ਪਾਈਐ ਰਾਮ ਗੁਣਾ ਨਿਤ ਨਿਤ ਹਰ ਗਾਈਐ ਸਭੈ ਆਪੇ ਘਟ ਘਟ ਰਹਿਆ ਵਿਆਪ ਦਿਆਲ ਪੁਰਖ ਪ੍ਰਗਟ ਪ੍ਰਤਾਪ ਕਪਟ ਖੁਲਾਨੇ ਬ੍ਰਹਮ ਨਾਠੇ ਦੂਰੇ ਨਾਨਕ ਕਉ ਗੁਰ ਪੇਟੇ ਸੂਰ ਪੂਰੇ ਰਾਮ ਕਲੀ ਮਹੱਲਾ ਪੰਜਵਾਂ ਕੋਟ ਜਾਪ ਤਾਪ ਵਿਸ਼ਰਾਮ ਰਿੱਧ ਬੁੱਧ ਸਿੱਧ ਸੁਰ ਗਿਆਨ ਅਨਕ ਰੂਪ ਰੰਗ ਭੋਗ ਰਸੈ ਗੁਰਮੁਖ ਨਾਮ ਹਿਰਦ ਨਿਰਦੈ ਬਸੈ ਹਰ ਕੇ ਨਾਮ ਕੀ ਵਡਿਆਈ ਕੀਮਤ ਕਹਿਣ ਨਾ ਜਾਈ ਰਾਉ ਸੂਰਵੀਰ ਤੀਰਜ ਮਤ ਪੂਰਾ ਸਹਿ ਸਮਾਧ ਤੁਨ ਗਹਿਰ ਗੰਭੀਰਾ ਸਦਾ ਮੁਕਤ ਤਾਂ ਕੇ ਪੂਰੇ ਕਾਮੂ ਜਾਂ ਕੇ ਹਿਰਦੈ ਬਸੈ ਹਰ ਨਾਮ ਸਗਲ ਸੁਖ ਆਨੰਦ ਰੋਗ ਸਮਦਰਸੀ ਪੂਰਨ ਨਿਰਜੋਗ ਆਏ ਨਾ ਜਾਏ ਡੋਲੈ ਕਤ ਨਾਹੀ ਜਾਂ ਕਹਿ ਨਾਮ ਬਸੈ ਮਨ ਮਾਹੀ ਦੀਨ ਦਿਆਲ ਗੋਪਾਲ ਗੋਬਿੰਦ ਗੁਰਮੁਖ ਜਪੀਐ ਉਤਰੈ ਚੰਦ ਨਾਨਕ ਕਉ ਗੁਰ ਦੀਆ ਨਾਮ ਸੰਤਨ ਕੀ ਟਹਿਲ ਸੰਤ ਕਾ ਕਾਮ ਰਾਮ ਕਲੀ ਮਹੱਲਾ ਪੰਜਵਾਂ ਬੀਜ ਮੰਤਰ ਹਰ ਕੀਰਤਨ ਗਾਓ
आगे मिली न थावे थाव गुर पूरे की चरणी लागो जन्म जन्म का सोया जाग हर हर जाप जपला गुर कृपाते हृदय वासै भौ जल पार परला रहाओ नाम निधान ते आए मान अटल ता छूटे माया के पटल गुर का शब्द अमृत रस पीओ ता तेरा हुए निर्मल जियो सोधत सोध सोध विचारा बिन हर भक्त नहीं छुटकारा

ਤੇਰਾ ਕੁਰਬਾਨ ਬੇਅੰਤ ਸਾਹਿਬ ਤੇਰਾ ਤਾਂ ਬੇਅੰਤ ਸਾਹਿਬ ਮੇਰਾ ਮਿਹਰਬਾਨ ਰਾਮ ਕਲੀ ਮਹੱਲਾ ਪੰਜਵਾਂ ਰਾਖਣ ਹਾਰ ਦਿਆਲ ਕੋਟ ਭਵਖੰਡੇ ਨਿਮਖ ਖਿਆਲ ਸਗਲ ਅਰਧ ਜੰਤ ਬਿਰਲੇ ਪ੍ਰਭ ਮਿਲੇ ਪ੍ਰਭ ਗੁਰ ਮਿਲ ਮੰਤ ਜੀਅਨ ਕੋ ਦਾਤਾ ਮੇਰਾ ਪ੍ਰਭ ਪੂਰਨ ਪਰਮੇਸ਼ਰ ਸਵਾਮੀ ਘਟ ਘਟ ਰਾਤਾ ਮੇਰਾ ਪ੍ਰਭ ਰਾਉ ਤਾਂ ਕੀ ਗਹੀ ਮਨ ਓਟ ਬੰਧਨ ਤੇ ਹੋਈ ਛੋਟ ਹਿਰਦੈ ਜਪ ਪਰਮਾਨੰਦ ਮਨ ਮਹਿ ਭਈ ਆਨੰਦ ਤਾਰਨ ਤਰਨ ਹਰ ਸਰਨ ਜੀਵਨ ਰੂਪ ਹਰ ਚਰਨ ਸੰਤਨ ਕੇ ਪ੍ਰਾਣ ਆਧਾਰ ਉੱਚੇ ਤੇ ਊਚ ਪਾਰ ਸੋ ਮਤ ਸਾਰ ਜਿਤ ਹਰ ਸਿਮਰੀ ਜੈ ਕਰ ਕਿਰਪਾ ਜਿਸ ਆਪੇ ਦੀ ਜੈ ਸੁਖ ਸਹਿਜ ਆਨੰਦ ਹਰ ਨਾਉ ਨਾਨਕ ਜਪਿਆ ਗੁਰਮਰ ਨਾਉ ਰਾਮ ਕਲੀ ਮਹੱਲਾ ਪੰਜਵਾਂ ਸਗਲ ਸਿਆਣ ਪਛਾੜ ਕਰ ਸੇਵਾ ਸੇਵਕ ਸਾਜ ਆਪਣਾ ਆਪ ਸਗਲ ਮਿਟਾਈ ਮਨਚਨ ਦੇ ਸਹੀ ਫਲ ਪਾਈ ਹੋ ਸਾਵਧਾਨ ਆਪਣੇ ਗੁਰ ਸਿਉ ਆਸਾ ਮਨਸਾ ਪੂਰਨ ਹੋਵੇ ਪਾਵੇ ਸਗਲ ਨਿਧਾਨ ਗੁਰ ਸਿਉ ਰਾਉ ਦੂਜਾ ਨਹੀਂ ਜਾਣੈ ਕੋਈ ਸਤਿਗੁਰ ਨਿਰੰਜਨ ਸੋਏ ਮਨ ਮਾਨ ਕਾਰ ਰੂਪ ਨ ਜਾਣ ਮਿਲੀ ਨਥਾਵੇ ਥਾਨ ਮਾਨੇ ਮਾਨ ਗੁਰ ਕੀ ਹਰ ਟੇਕ ਟਕਾਏ ਅਬਰ ਆਸਾ ਸਭ ਲਾਹੇ ਹਰ ਕਾ ਨਾਮ ਮਾਗ ਨਿਧਾਨ ਤਾਂ ਦਰਗਹਿ ਪਾਵੇ ਮਾਨ ਗੁਰ ਕਾ ਬਚਨ ਜਪ ਮੰਤ ਇਹਾ ਭਗਤ ਸਾਰ ਤਤ ਸਤਿਗੁਰ ਭਈ ਦਿਆਲ ਨਾਨਕ ਦਾਸ ਨਿਹਾਲ ਰਾਮ ਕਲੀ ਮਹੱਲਾ ਪੰਜਵਾਂ ਹੋਵੈ ਸੋਈ ਭਲਮਾਨ ਆਪਣਾ ਤਜ ਅਭਮਾਨ ਦਿਨ ਰਹਿਣ ਸਦਾ ਗੁਣ ਗਾਉ ਪੂਰਨ ਹੀ ਸੁਆਉ ਅਨੰਦ ਆਨੰਦ ਕਰ ਸੰਤ ਹਰ ਜਪ ਛਾੜ ਸਿਆਨ ਬਹੁ ਚਤਰਾਈ ਗੁਰ ਕਾ ਜਪ ਮੰਤ ਨਿਰਮਲ ਰਹਾਉ ਏਕ ਕੀ ਕਰ ਆਸ ਪੀਤਰ ਨਿਰਮਲ ਜਪ ਹਰ ਨਾਮ ਜਪ ਨਾਮ ਹਰ ਹਰੁ ਗੁਰ ਕੇ ਚਰਨ ਨਿਦਾਨ ਉਂਦਰ ਰੱਖਣ ਹਾਰ ਨਿਦਾਨ ਨਾਨਕ ਪਾਇਆ ਹੀ ਨਿਦਾਨ ਹਰੇ ਹਰ ਨਿਰਮਲ ਨਾਮ ਜੋ ਜਪੈ ਤਿਸ ਕੀ ਗਤ ਹੋਵੇ ਨਾਨਕ ਕਰਮ ਪ੍ਰਾਪਤ ਹੋਏ ਰਾਮ ਕਲੀ ਮਹੱਲਾ ਪੰਜਵਾਂ ਦੁਰਲੱਭ ਦੇਹੀ ਸਵਾਰ ਜਾਹੇ ਨਦਰ ਗਹਿ ਹਾਰੁ ਹਲਤ ਪਾਲਤ ਤੁਧ ਹੋਏ ਵਡਿਆਈ ਅੰਤ ਨਾ ਬੇਲਾ ਲੈ ਛਡਾਈ ਰਾਮ ਕੇ ਗੁਣ ਗਾਓ ਹਲਤ ਪਲਤ ਹੋਏ ਦੋਵੇਂ ਸੁਹੇਲੇ ਅਚਾਰਜ ਪੁਰਖ ਧਿਆਉ ਰਾਓ ਊਠ ਬੈਠ ਹਰ ਜਾਪ ਬਿਨ ਸਿੱਖ ਸਗਲ ਸੰਤਾਪ ਬੈਰੀ ਸਭ ਹੋਵੈ ਮੀਤ ਨਿਰਮਲ ਤੇਰਾ ਹੋਵੈ ਚੀਤ ਸਭ ਤੇ ਉਤਮ ਇਹ ਕਰਮ ਸਗਲ ਧਰਮ ਮੈਂ ਸ੍ਰੇਸ਼ਠ ਧਰਮ ਹਰ ਸਿਮਰਨ ਤੇਰਾ ਹੋਏ ਉਧਾਰੂ ਜਨਮ ਜਨਮ ਕਾ ਉਤਰੈ ਪਾਰੂ ਪੂਰਨ ਤੇਰੀ ਹੋਵੈ ਆਸੂ ਜਮਕੀ ਕਟੀਆ ਤੇਰੀ ਫਾਸ ਗੁਰ ਕਾ ਉਪਦੇਸ਼ ਸੁਨੀਜੈ ਨਾਨਕ ਸੁਖ ਸਹਿਜ ਸਮੀਜੈ ਰਾਮ ਕਲੀ ਮਹੱਲਾ ਪੰਜਵਾਂ ਜਿਸ ਕੀ ਤਿਸ ਕੀ ਕਰ ਮਾਨ ਆਪਣ ਲਾਹੇ ਗੁਮਾਨ ਜਿਸ ਕਾ ਤੂੰ ਤਿਸ ਕਾ ਸਭ ਕੋਏ ਜਿਸੈ ਰਾਜ ਸਦਾ ਸੁਖ ਹੋਏ ਕਾਹੀ ਬ੍ਰਹਮ ਭਰਮੈ ਬੇਗਾਨੇ ਨਾਮ ਬਿਨਾਂ ਕਿਸੇ ਕਾਮ ਨ ਆਵੈ ਮੇਰਾ ਮੇਰਾ ਆਕਾਰ ਬਹੁਤ ਬਛਤਾਨੇ ਰਾਉ ਜੋ ਜੋ ਕਰੈ ਸੋਈ ਸੁਖ ਸੋਈ ਮਾਨ ਲੇਹੀ ਬਿਨ ਮਾਨੇ ਰਲ ਹੋਵੈ ਕਹੀ ਜਿਸ ਕਾ ਭਾਣਾ ਲੱਗੈ ਮੀਠਾ ਗੁਰਪ੍ਰਸਾਦ ਮਿਰਲੈ ਮਨ ਬੂਠਾ ਬੇਪਰਵਾਹ ਗੋਚਰ ਆਪ ਆਠ ਪੈਰ ਮਨ ਤਾਂ ਗੋ ਜਾਪ ਜਿਸ ਜਿਤ ਲਾਏ ਜਿਸ ਜਿਤ ਆਈ ਬਿਨ

ਮੀਤ ਸਾਚ ਸਹਿਜ ਸੁਖ ਪਾਵੈ ਮੀਤ ਸਾਹਿਬ ਮੀਰਾ ਅਤ ਪਾਰਾ ਗਿਣਮੈ ਥਾਪੋ ਥਾਪਨਹਾਰਾ ਇਸ ਬਿਨ ਅਵਰ ਨਾ ਕੋਈ ਜਨ ਕਾ ਰਾਖਾ ਸੋਈ ਕਰ ਕਿਰਪਾ ਅਰਦਾਸ ਸੁਣੀ ਜਾਏ ਆਪਣੇ ਸੇਵਕਾ ਦਰਸ਼ਨ ਦੀ ਜਾਏ ਨਾਨਕ ਜਾਪੀ ਜਪ ਜਾਪ ਸਭ ਤੇ ਊਚ ਜਾ ਕਾ ਪ੍ਰਤਾਪ ਰਾਮ ਕਲੀ ਮਾਲ ਪੰਜਵਾਂ ਵਰਤਾ ਪ੍ਰਵਾਸਾ ਲੋਕ ਠਾਕੁਰ ਪ੍ਰਭ ਤੇਰੀ ਟੇਕ ਅਵਰ ਛੁੱਟੀ ਸਭ ਆਸ ਚਿੰਤ ਠਾਕੁਰ ਬੇਟੇ ਗੁਣਦਾਸ ਏਕੋ ਨਾਮ ਤੇ ਆਈ ਮਨ ਮੇਰੇ ਕਾਰਜ ਤੇਰਾ ਹੋਵੈ ਪੂਰਾ ਹਰ ਹਰ ਹਰ ਗੁਣ ਗਾਈ ਮਨ ਮੇਰੇ ਰਾਉ ਤੁਮ ਹੀ ਕਾਰਣ ਕਾਰਣੋ ਚਰਨ ਕਮਲ ਹਰ ਸ਼ਾਰਣੋ ਮਨ ਤਨ ਹਰ ਉਹੀ ਤੇ ਆਇਆ ਅਨੈਨ ਆਨੰਦ ਹਰ ਰੂਪ ਦਿਖਾਇਆ ਤਸੀ ਕੀ ਓਟ ਸਦੀਵ ਜਾ ਕੇ ਕੀ ਨਿਹ ਜੀਵ ਸਿਮਰਤ ਹਰ ਕਰਤ ਨਦਾਨ ਰਾਖਣ ਹਾਰ ਨਦਾਨ ਸਰਬ ਕੀ ਰੇਨ ਹੋ ਬੀ ਜੈ ਆਪ ਮਿਟਾਈ ਮਲੀ ਜੈ ਅਨੰਦਨ ਤਿਆਈਐ ਨਾਮ ਸਬਲ ਨਾਨਕ ਇਹ ਕਾਮ ਰਾਮ ਕਲੀ ਮਹੱਲਾ ਪੰਜਵਾਂ ਕਾਰਨ ਕਰਨ ਕਰੀਮ ਸਰਬ ਪ੍ਰਤ ਪਾਲ ਰਹੀਮ ਅੱਲਾ ਅਲਖ ਪਾਰੂ ਖੁਦ ਖੁਦਾਈ ਵੱਡ ਬੇਸ਼ੁਮਾਰ ਓਂ ਨਮੋ ਭਗਵੰਤ ਗੁਸਾਈ ਖਾਲਕ ਰਬ ਰਹੇ ਆਸਰ ਬਠਾਈ ਰਾਉ ਜਗਨਨਾਥ ਜਗ ਜੀਵਨ ਮਾਧੋ ਮਾਂ ਪਾਉ ਬੰਜ ਭੰਜਨ ਅਰਿਧ ਮਾਹੀ ਅਰਾਧੋ ਰਿਖੀ ਕੇਸ ਗੋਪਾਲ ਗੋਬਿੰਦ ਪੂਰਨ ਸਰਬ ਧਰਮ ਕੰਦ ਮਿਹਰਬਾਨ ਮੌਲਾ ਤੁਹੀਂ ਏਕ ਪੀਰ ਪੈਗੰਬਰ ਸੇਖ ਦਿਲਾਂ ਕਾ ਮਾਲਕ ਕਰੇ ਹਾਕ ਕੁਰਾਨਕ ਦੇਵਤੇ ਪਾਕ ਨਾਰਾਇਣ ਨਰ ਹਰ ਦਿਆਲੋ ਜਪਤ ਰਾਮ ਘਟ ਘਟ ਆਧਾਰ ਵਾਸਦੇਵ ਵਾਸ ਸਭ ਠਾਏ ਲੀਲਾ ਕਿਛ ਲਖੀ ਨ ਜਾਏ ਮਿਹਰ ਦਇਆ ਕਰ ਕਰਨੇ ਹਾਰ ਭਗਤ ਬੰਦਗੀ ਦੇਹ ਦੇ ਸਿਰਜਣਹਾਰ ਕਉ ਨਾਨਕ ਗੁਰ ਖੋਲੇ ਪਰਮ ਏਕੋ ਅਲਹ ਪਾਰ ਬ੍ਰਹਮ ਰਾਮ ਕਲੀ ਮਹੱਲਾ ਪੰਜਵਾਂ ਕੋਟ ਜਨਮ ਕੇ ਬਿਨਸੇ ਪਾਪ ਹਰ ਹਰ ਨਾਮ ਹਰ ਹਰ ਜਪਤ ਨਾਹੀ ਸੰਤਾਪ ਗੁਰ ਕੇ ਚਰਨ ਕਵਲ ਮਨ ਵਸੇ ਮਹਾਂ ਵਿਕਾਰ ਤਨ ਤੇ ਸਭ ਨਸੇ ਗੋਪਾਲ ਕੋ ਜਸ ਗਾਉ ਪ੍ਰਾਣੀ ਕਥਾ ਅਕਥ ਕਥਾ ਸਾਚੀ ਪ੍ਰਭ ਪੂਰਨ ਜੋਤੀ ਜੋਤ ਸਮਾਣੀ ਰਹਾਉ ਤ੍ਰਿਸ਼ਨਾ ਭੂਖ ਸਵਨਾਸੀ ਸੰਤ ਪ੍ਰਸਾਦ ਪ੍ਰਸਾਦ ਜਪਿਆ ਅਵਨਾਸੀ ਦੈਨ ਦਿਨਸ ਪ੍ਰਭ ਸੇਵ ਕਮਾਣੀ ਹਰ ਮਿਲਣੇ ਕੀ ਇਹ ਨਿਸ਼ਾਨੀ ਮਿਟੈ ਜੰਜਾਲ ਹੋਈ ਪ੍ਰਭ ਦਿਆਲ ਗੁਰ ਕਾ ਦਰਸ਼ਨ ਦੇਖ ਨਿਹਾਲ ਪਰਾ ਪੂਰਵਲਾ ਕਰਮ ਬਣਿਆਇਆ ਹਰ ਕੇ ਗੁਣ ਨਿਤ ਰਸਨਾ ਗਾਇਆ ਹਰ ਕੇ ਸੰਤ ਸਦਾ ਪਰਵਾਣ ਸੰਤ ਜਨਾ ਮਸਤ ਅਗਨੀ ਸ਼ਾਨ ਦਾਸ ਕੀ ਰੇਣ ਪਾਈ ਜੇ ਕੋਈ ਨਾਨਕ ਦਿਸ ਕੀ ਪਰਮ ਗਤ ਹੋਈ ਰਾਮ ਕਲੀ ਮਹੱਲਾ ਪੰਜਵਾਂ ਦਰਸ਼ਨ ਕਉ ਜਾਈਐ ਕੁਰਬਾਨ ਚਰਨ ਕਮਲ ਹਿਰਦੈ ਦਰ ਧਿਆਨ ਧੂਰ ਸੰਤਨ ਕੀ ਮਸਤਕ ਲਾਈ ਜਨਮ ਮਰਮ ਜਨਮ ਕੀ ਦੁਰਮਤ ਮਲ ਜਾਈ ਜਿਸ ਭੇਟ ਤ ਮਿਟੈ ਅਭਿਮਾਨ ਪਾਪ ਰਮ ਸਭ ਨਦਰੀ ਆਵੇ ਕਰ ਕਿਰਪਾ ਪੂਰਨ ਭਗਵਾਨ ਰਹਾਉ ਗੁਰ ਕੀ ਕੀਰਤ ਜਪੀਐ ਹਰਨਾਉ ਗੁਰ ਕੀ ਭਗਤ ਸਦਾ ਗੁਣ ਗਾਉ ਗੁਰ ਕੀ ਸੁਰਤ ਨਿਕਟ ਕਰ ਜਾਨ ਗੁਰ ਕਾ ਸ਼ਬਦ ਸਤ ਕਰ ਮਾਨ ਗੁਰਬਚਨੀ ਸਿਮਰ ਸੰਸਰ ਸੁਖ ਦੁਖ ਕਦੇ ਨਾ ਵਿਆਪੈ ਤ੍ਰਿਸ਼ਨਾ ਭੂਖ ਮਾਨ ਸੰਤੋਖ ਸ਼ਬਦ ਗੁਰ ਰਾਜੇ ਜਪ ਗੋਬਿੰਦ ਪੜਦੇ ਸਭ ਕਾਜੇ ਗੁਰ ਪਰਮੇਸ਼ਰ ਗੁਰ ਗੋਬਿੰਦ ਗੁਰਦਾਤਾ ਦਿਆਲ ਬਖਸਿੰਦ ਗੁਰ ਚਰਨੀ ਜਾ ਕਮਨ ਲਾਗੈ ਨਾਨਕ ਦਾਸ ਤਿਸ ਪੂਰਨ ਭਾਗੈ ਰਾਮ ਕਲੀ ਮਹੱਲਾ ਪੰਜਵਾਂ ਕਿਸ ਪ੍ਰਵਾਸੇ ਵਿੱਚ ਰਹਿ ਪਾਵਨ ਮੂੜ ਮੁਗਧ ਤੇਰਾ ਸੰਗੀ ਪਾਵਨ ਰਾਮ ਸੰਗੀ ਤਿਸ ਗਤ ਨਹੀਂ ਜਾਣੈ ਪੰਚਵਟ ਵਾਰੇ ਸੇ ਮੀਤ ਕਰ ਮਾਨੈ ਸੋ ਕਰ ਸੇਵ ਜਿਤ ਉਧਰੈ ਮੀਤ ਗੁਣ ਗੋਬਿੰਦ ਰਭੀਐ ਗੁਣ ਦਿਨ ਰਾਤੀ ਸਾਧ ਸੰਗ ਕਰ ਮਨ ਕੀ ਪ੍ਰੀਤ ਰਹਾਉ ਜਨਮ ਬਿਹਾਨੋ ਅਹੰਕਾਰ ਆਰਬਾਦ ਤ੍ਰਿਪਤ ਨ ਆਵੇ ਦੇਖਿਆ ਸਾਧ ਭਰਮਤ ਭਰਮਤ ਮਹਾਂ ਦੁਖ ਪਾਇਆ ਤਰੀ ਨਾ ਜਾਈ ਦੁਤਾਰ ਮਾਇਆ ਕਾਮ ਨ ਆਵੇ ਸੋ ਕਾਰ ਕਮਾਵੇ ਆਪ ਆਪ ਵੀ ਜਾਪੇ ਹੀ ਖਾਵੇ ਰਾਖ ਨ ਕਉ ਦੂਸਰ ਨਹੀਂ ਕੋਏ ਤਉ ਨਿਸਤਰੈ ਜਉ ਕਿਰਪਾ ਹੋਏ ਪਤ ਪੁਨੀਤ ਪ੍ਰਭ ਤੇਰੋ ਨਾਉ ਆਪਣੇ ਦਾਸ ਕਉ ਕੀ ਜੈ ਦਾਨ ਕਰ ਕਿਰਪਾ ਪ੍ਰਭ ਗਤ ਕਰ ਮੇਰੀ ਸਰਨ ਗਹੀ ਨਾਨਕ ਪ੍ਰਭ ਤੇਰੀ ਰਾਮ ਕਲੀ ਮਹੱਲਾ ਪੰਜਵਾਂ ਇਹ ਲੋਕੇ ਸੁਖ ਪਾਇਆ ਨਹੀਂ ਪੇਟਤ ਧਰਮ ਰਾਇਆ ਹਰ ਦਰਗੈ ਸੁਭਾ ਬੰਤ ਫੁਨ ਗਰਭ ਨਹੀਂ ਬਸ ਨਾਹੀਂ ਬਸੰਤ ਜਾਨੀ ਸੰਤ ਕੀ ਮਿਤਰਾਈ ਕਰ ਕਿਰਪਾ ਦੀ ਨੋਹਰ ਨਾਮਾ ਪੂਰਨ ਸੰਜੋਗ ਮਲਾਈ ਰਾਉ ਗੁਰ ਕੇ ਚਰਨ ਚਿਤ ਲਾਗਾ ਧਨ ਧਨ ਸੰਜੋਗ ਸੁਭਾਗਾ ਸੰਤ ਕੀ ਧੂਰ ਲਾਗੀ ਮੇਰੇ ਮਾਥੇ ਗਿਲਬਖ ਦੁੱਖ ਸਗਲੇ ਮੇਰੇ ਲਾਥੇ ਸਾਧ ਕੀ ਟਹਿ ਸੱਚ ਟਹਿਲ ਕਮਾਨੀ ਤਬ ਹੋਈ ਮਨ ਬੋ ਸੁਧ ਪਰਾਨੀ ਜਨ ਕਾ ਸੇਵ ਸਫਲ ਦਰਸ ਡੀਠਾ ਨਾਮ ਪ੍ਰਭੂ ਕਾ

ਪ੍ਰਗੂਤਾ ਸਾ ਗਰਭ ਜੋਨ ਮਹਿ ਕਿਰਤ ਭਇਆ ਪੁਰਬ ਕਮਾਣੇ ਛੋਡੈ ਨਾਹੀ ਜਮਦੂਤ ਗ੍ਰਾਸਿਓ ਮਹਾ ਭਇਆ ਬੋਲੈ ਝੂਠ ਕਮਾਵੇ ਅਬਰਾ ਤ੍ਰਿਸ਼ਨ ਨਾ ਬੂਝੇ ਬਹੁਤ ਹਇਆ ਅਸਾਧ ਰੋਗ ਉਪਜਿਆ ਸੰਤ ਦੁਖਨ ਦੇਹ ਬਿਨਾਸੀ ਮਹਾ ਖਿਆ ਜਿਸੈ ਨਵਾਜੇ ਤਨਹੀ ਸਾਜੇ ਆਪੇ ਕੀਨੇ ਸੰਤ ਜਯਾ ਨਾਨਕ ਦਾਸ ਕੰਠ ਲਾਏ ਰਾਖੇ ਕਰ ਕਿਰਪਾ ਪਾਰ ਬ੍ਰਹਮ ਮਯਾ ਰਾਮ ਕਲੀ ਮਹੱਲਾ ਪੰਜਵਾਂ ਐਸਾ ਪੂਰਾ ਗੁਰਦੇਵ ਸਹਾਈ ਜਾਂ ਕਾ ਸਿਮਰਨ ਬਿਰਥਾ ਨਾ ਜਾਈ ਰਹਾਉ ਦਰਸ਼ਨ ਪੇਖਤ ਹੋਏ ਨਿਹਾਲੁ ਤਾਂ ਕੀ ਧੂਰ ਕਾਟੇ ਜਮਜਾਲੁ ਚਰਨ ਕਮਲ ਬਸੇ ਮੇਰੇ ਮਨ ਮਨ ਕੇ ਕਾਰ ਸਵਾਰੇ ਸਗਲੇ ਤਨ ਕੇ ਜਾਂ ਕੈ ਮਸਤਕ ਰਾਖੇ ਹਾਥ ਪ੍ਰਭ ਮੇਰੋ ਨਾਥ ਕੋ ਨਾਥ ਪਤ ਉਧਾਰਨ ਕਿਰਪਾ ਨਿਧਾਨ ਸਦਾ ਸਦਾ ਜਾਈਏ ਕੁਰਬਾਨ ਨਿਰਮਲ ਮੰਤ ਦੇ ਜਿਸ ਦਾਨ ਤਜਹੇ ਬਿਕਾਰ ਬਿਨਸੈ ਅਭਿਮਾਨ ਇੱਕ ਧਿਆਈਆ ਸਾਧਕਾ ਸੰਗ ਪਾਪ ਵਿਨਾਸ਼ੇ ਨਾਮ ਕੈ ਰੰਗ ਗੁਰ ਪਰਮੇਸ਼ਰ ਸਗਲ ਨਿਵਾਸ ਘਟ ਘਟ ਵਰਵ ਰਹਿਆ ਗੁਣਤਾਸ ਦੇ ਦਰਸ ਦੇਹ ਧਾਰੁ ਪ੍ਰਭ ਤਾਸ ਨਿਤ ਨਾਨਕ ਚਿਤ ਬੈ ਸਚ ਅਰਦਾਸ ਰਾਮ ਰਾਮ ਕਲੀ ਮਹੱਲਾ ਪੰਜਵਾਂ ਕਰ ਦੂਜਾ ਦੁਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗਾਵੋ ਰਾਮ ਕੇ ਗੁਣ ਗੀਤ ਨਾਮ ਜਪਤ ਪਰਮ ਸੁਖ ਪਾਈਐ ਆਵਾ ਗਾਉਣ ਮੇਰੇ ਮਿਟੈ ਮੇਰੇ ਮੀਤ ਰਹਾਉ ਗੁਣ ਗਾਵਤ ਹੋਵਤ ਪ੍ਰਗਾਸੁ ਚਰਨ ਕਮਲ ਮਹਿ ਹੋਏ ਬਿਨਵਾਸੁ ਸੰਤ ਸੰਗਤ ਮਹਿ ਹੋਏ ਉਧਾਰੁ ਨਾਨਕ ਭਵ ਜਲ ਉਤਰਸ ਪਾਰੁ ਰਾਮ ਕਲੀ ਮਹੱਲਾ ਪੰਜਵਾਂ ਗੁਰਪੂਰਾ ਮੇਰਾ ਗੁਰਪੂਰਾ ਰਾਮ ਨਾਮ ਜਪ ਸਦਾ ਸੁਹੇਲੇ ਸਗਲ ਬਿਨਾਸੇ ਰੋਗ ਪੂਰਾ ਰਾਉ ਏਕ ਆਧਾਰਾ ਦੋ ਸਾਚਾ ਸੋਏ ਜਾਂ ਕੀ ਸਰਨ ਸਦਾ ਸੁਖ ਹੋਏ ਨੀਂਦ ਸੁਹੇਲੀ ਨਾਮ ਕੀ ਲਾਗੀ ਭੂਖ ਹਾਰ ਸਿਮਰਤ ਬਿਨਸੈ ਸਭ ਦੁਖ ਸਹਿਜ ਆਨੰਦ ਕਰੋ ਮੇਰੇ ਭਾਈ ਗੁਰਪੂਰੈ ਸਭ ਚਿੰਤ ਮਟਾਈ ਆਠ ਪਹਿਰ ਪ੍ਰਭ ਕਾ ਜਪ ਜਾਪ ਨਾਨਕ ਰਾਖਾ ਹੋਆ ਆਪ ਰਾਗ ਰਾਮ ਕਲੀ ਮਹੱਲਾ ਪੰਜਵਾਂ ਪੜਤਾਲ ਕਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਰ ਹਰੈ ਨਮਸਕਾਰ ਜਲਨ ਥਲਨ ਬਸੁਧ ਗਗਨ ਏਕ ਏਕ ਅੰਕਾਰ ਰਾਉ ਹਰਨ ਧਰਨ ਪੁਨ ਪੁਨਃ ਕਾਰਨ ਨਰ ਗ੍ਰਹਿ ਨਿਰੰਹਾਰ ਗੰਭੀਰ ਤੀਰ ਨਾਮ ਹੀਰ ਊਚ ਮੂਚ ਅਪਾਰ ਕਰਨ ਕੇਲ ਗੁਣ ਅਮੋਲ ਨਾਨਕ ਬਲਿਹਾਰ ਰਾਮ ਕਲੀ ਮਹੱਲਾ ਪੰਜਵਾਂ ਰੂਪ ਰੰਗ ਸੁਗੰਧ ਭੋਗ ਤਿਆਗ ਚਲੇ ਮਾਇਆ ਛਲੇ ਕਨਿਕ ਕਾਵਣੀ ਰਹਾਉ ਭੰਡਾਰ ਦਰ

0: ਇਹ ਬਿਰਖ ਸ਼ਾਮਨੀ ਚਰਨ ਕਮਲ ਸ਼ਰਨ ਨਾਨਕ ਸੁਖ ਸੰਤ ਪਾਵਨੀ ਰਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਰਾਮ ਕਲੀ ਮਹੱਲਾ ਨੌਵਾਂ ਤਿਪ ਦੇ ਰੇ ਮਨ ਓਟਲੇ ਹੋ ਹਰ ਨਾਮਾ ਜਾ ਕੇ ਸਿਮਰਨ ਦੁਰਮਤ ਨਾ ਸਹਿ ਪਾਵੇ ਪੰਧ ਨਿਵਾਨਾ ਰਾਉ ਬਡਭਾਗੀ ਤਿਹ ਜਨ ਕਉ ਜਾਨੋ ਜੋ ਹਰ ਕੇ ਗੁਣ ਗਾਵੈ ਜਨਮ ਜਨੋ ਕੇ ਪਾਪ ਕੋਇ ਕੈ ਫੁਨ ਬੈ ਗੁਣ ਸੁਧਾਵੈ ਅਜਾ ਮਲ ਕਉ ਅੰਤ ਕਾਲ ਮਹਿ ਨਾਰਾਇਣ ਸੁਧ ਆਈ ਜਾਂ ਗਤ ਕਉ ਜੋਗੀ ਸਰਬਾਂਸ਼ ਤੈ ਸੋ ਗਤ ਸਿਨ ਮੈਂ ਪਾਈ ਨਾਹਿਨ ਗੁਣ ਨਾਹਿਨ ਕਛ ਵਿਦਿਆ ਧਰਮ ਕੌਣ ਗਜ ਕੀਨਾ ਨਾਨਕ ਬਿਰਧ ਰਾਮ ਕਾ ਦੇਖੋ ਅਪਹਿ ਦਾਨ ਤਹਿ ਦੀਨਾ ਰਾਮ ਕਲੀ ਮਹੱਲਾ ਨਾਵਾਂ ਸਾਧੂ ਕੌਣ ਜੋਗ ਤਿਆਬ ਕੀਜੈ ਜਾਂ ਤੇ ਦੁਰਮਤ ਸਗਲ ਬਿਨਾਸੈ ਰਾਮ ਭਗਤ ਮਨ ਪੀ ਰਾਉ ਮਨ ਮਾਇਆ ਮਹਿ ਉਰਜ ਰਹਿਉ ਹੈ ਬੂਝੈ ਨ ਕਿਛ ਗਿਆਨਾ ਕੌਣ ਨਾਮ ਜਗ ਜਾ ਕੇ ਸਿਮਰੈ ਪਾਵੈ ਪੰਧ ਰਵਾਨਾ ਭਇ ਕਿਰਪਾ ਭਇ ਦਇਆਲ ਕਿਰਪਾਲ ਸੰਤ ਜਾਨੂ ਤਾਬ ਇਹੀ ਬਾਤ ਬਤਾਈ ਧਰਮ ਸਰਬ ਧਰਮ ਮਾਤੋ ਤੇ ਕੀਏ ਜਹ ਪ੍ਰਭ ਕੀਰਤ ਗਾਈ ਰਾਮ ਨਾਮ ਨਰ ਨਿਸਬਾਸੁਰ ਮਹਿ ਨਿਮਖੇ ਕੋਰ ਧਾਰੈ ਜਮਕੋ ਤ੍ਰਾਸ ਮਿਟੈ ਨਾਨਕ ਇਹ ਆਪਣੋ ਜਨਮ ਸਵਾਰ
1: ਪ੍ਰਾਣੀ ਨਾਰਾਇਣ ਸੁਧ ਲੇ ਛਿੰਨ ਛਿੰਨ ਔਦ ਕਟੇ ਨਿਸ ਵਸਰ ਵਿਰਥਾ ਜਾਤ ਹੈ ਦੇਹੋ ਤਰਨਾ ਪੋਖ ਜਿਨ ਸਿਉ ਖੋਇਓ ਬਾਲਪਨ ਬਾਲਪਨ ਅਗਿਆਨਾ ਬਿਰਧ ਪਿਓ ਜੂ ਨਹੀਂ ਸਮਝੇ ਕੌਣ ਕੁ ਮਤ ਉਰਜਾਨਾ ਮਾਨਸ ਜਨ ਦਿਓ ਜੈ ਠਾਕੁਰ ਸੋ ਤੈਂ ਕਿਉਂ ਬਸਰਾਇਓ ਮੁਕਤ ਹੋਤ ਨਰ ਜਾਂ ਕੈ ਸਿਮਰੇ ਨਿਮਖ ਨ ਤਾਂ ਕੋ ਗਾਇਓ ਮਾਇਆ ਕੋ ਮਦ ਕਹਾਂ ਕਰਤ ਹੈ ਸੰਗ ਨ ਕਾਹੂ ਜਾਈ ਨਾਨਕ ਕਹਿਤ ਚਿਤ ਚਿੰਤਾ ਮਨ ਹੋਏ ਹੈ ਅੰਤ ਸਹਾਈ ਰਾਮ ਕਲੀ ਮਹਿਲਾ ਪਹਿਲਾ ਆਏ ਅਸ਼ਟਪਦੀਆਂ ਏਕ ਓਅੰਕਾਰ ਸਤਿਗੁਰ ਪ੍ਰਸਾਦ ਸੋਈ ਚੰਦ ਚੜੇ ਸਿਤਾਰੇ ਸੋਈ ਨਿਸਤਤ ਰਹੇ ਸਾਤ ਅਸੀ ਸੋ ਪੌਣ ਚਰਾਰੇ ਜੁਗ ਜੀ ਖੇਲੇ ਥਾਵ ਕੈਸੇ ਜੀਵਨ ਤੜਵ ਨਿਵਾਰ ਹੋਵੇ ਪਰਵਾਣਾ ਕਰੇ ਧਿਆਣਾ ਕੱਲ ਲੱਖਣ ਵਿਚਾਰ ਰਹੋ ਕਿਤੇ ਦੇਸ ਨਾ ਆਇਆ ਸੁਣਿਆ ਤੀਰਥ ਪਾਸ ਨੂੰ ਬੈਠਾ ਤਾਤਾ ਦਾਨ ਕਰੇ ਤਾਂ ਨਾ ਹੀ ਮਹਿਲ ਉਸਾਰ ਨਾ ਬੈਠਾ ਜੇ ਕੋ ਸਤਿਗੁਰੇ ਸਹਿ ਸੀਜੇ ਤਪ ਕਰ ਤਪ ਨਾ ਹੋਈ ਜੇ ਕੋ ਨਾਉ ਲੈ ਬਦਨਾਮੀ ਬਦਨਾਇਆ ਨਾਮੀ ਕੱਲ ਕੇ ਲੱਖਣ ਇਹੀ ਜਿਸ ਸਿਕਦਾਰੀ ਤੁਸੀਂ ਖੁਆਰੀ ਚੱਕਰ ਕੇ ਦਾਸਾਂ ਜਾਂ ਸਿਕਦਾਰੇ ਪਵੇ ਜੰਜੀਰਾਂ ਤਾਂ ਚੱਕਰ ਹੱਸੋ ਮਰਨਾ ਆਖ ਹੁਣਾ ਕੱਲ ਆਈਏ ਤੈ ਯੁਗ ਤੇਰਾ ਰਿਹਾ ਤਵਾਪਸ ਜੇ ਗੁਣ ਦੇ ਤਾਂ ਪਾਈਏ ਰਹਾਓ ਕੱਲ ਕਲ ਵਾਲੀ ਸਰਨ ਵੇੜੀ ਕਾਜੀ ਕ੍ਰਿਸ਼ਨਾ ਹੋਇਆ ਬਾਣੀ ਬ੍ਰਹਮਾ ਬੇਦ ਅਥਰਵਣ ਕਰਨੀ ਕੀਰਤ ਲਹਿਆ ਪਤ ਬਿਨ ਪੂਜਾ ਸਾਤ ਬਿਨ ਸੰਜਮ ਜਿਤ ਬਿਨ ਕਹਿ ਕਾਹੇ ਜਨੇਊ ਜਤ ਬਿਨ ਕਹੇ ਕਾਹੇ ਜਨੇਊ ਨਹਾਵੋ ਧੋਵੋ ਤਿਲਕ ਚੜਾਵੋ ਸੱਚ ਸੁੱਚ ਬਿਨ ਸੋਚ ਨਾ ਹੋਈ ਕੱਲ ਪ੍ਰਵਾਨ ਕਟੇ ਗ੍ਰਹਣ ਪੋਥੀ ਪੰਡਿਤ ਕਰੇ ਪ੍ਰਾਣ ਨਾਨਕ ਨਾਉ ਪਾਇਆ ਰਹਿਮਾਨ ਕਾਰ ਕਰਤਾ ਤੂੰ ਇੱਕੋ ਜਾਣ ਨਾਨਕ ਨਾ ਮਿਲੇ ਵਡਿਆਈ ਏਦੂ ਉੱਪਰ ਕਰ ਨਹੀਂ ਜੇ ਕਰ ਹੁੰਦੇ ਮੰਗਣ ਜਾਈਏ ਫਿਰ ਅਲਾਮਾ ਮਿਲੇ ਨਹੀਂ ਤਹੀ ਰਾਮ ਭੁਲੀ ਮਿਲਾ ਪਹਿਲਾ ਜਗ ਪ੍ਰਬੋਧੇ ਮੜੀ ਵਧਾਵੇ ਆਸਨ ਤਿਆਗ ਕਾਹੇ ਸੱਚ ਪਾਵੇ ਮਮਤਾ ਮੋਹ ਕਾਮਨ ਹਤਕਾਰੀ ਨਾ ਦਿੱਤੀ ਨਾ ਸੰਸਾਰੀ ਜੋਗਿੰਦਰ ਰਹੋ ਦੁਖਾ ਦੁੱਖ ਭਾਗੇ ਕਰ ਕਰ ਮਾਂਗਤ ਲਾਜ ਨਾ ਲਾਗੇ ਰਹੋ ਗਾਵੇ ਗੀਤ ਨਾ ਚੀਨ ਸੇ ਆਪ ਕਿਉਂ ਲਾਗੇ ਨਵੇ ਪ੍ਰਤਾਪ ਗੁਰਕਰ ਬਚਨ ਸ਼ਬਦ ਬਚੇ ਮਨ ਪਾਏ ਸਿੱਖਿਆ ਸਹਿ ਸੁਚਾਰੀ ਖਾਏ ਭਸਮ ਚੜਾਏ ਕਰੇ ਪੰਡਿਤ ਪਖੰਡ ਮਾਇਆ ਮੋਹ ਸਹਿ ਜਮ ਦੰਡ ਫੁੱਟੇ ਖਾਪਰ ਪੀਠ ਨਾ ਪਾਵੇ ਪਾਏ ਬੰਧਨ ਬੰਧਿਆ ਆਵੇ ਜਾਏ ਬਿੰਦ ਨਾ ਰੱਖੇ ਜਤੀ ਕਹਾਵੇ ਮਾਏ ਮਾਂਗਤ ਤ੍ਰੈ ਲੋਭਾਵੇ ਨਿਰ ਨਿਰਦਿਆ ਨਹੀਂ ਜੋਤ ਉਜਾਲਾ ਬੁੱਧ ਬੁੱਧ ਸਰਬ ਉਜਾਲਾ ਪੇਖ ਕਰੇ ਖਿੰਤਾ ਬਹੁ ਠਟੂਆ ਝੂਠੇ ਖੇਲ ਖੇਲੇ ਵੋ ਨਟੂਆ ਅੰਤਰ ਅਗਨ ਚਿੰਤਾ ਵੋ ਜਾਰੇ ਵੀਨ ਕਰਮਾ ਕੈਸੇ ਤੁਸ ਪਾਰੇ ਮੁੰਦਰਾਂ ਫਟਕ ਬਣਾਈ ਕਾਨ ਮੁਕਤ ਨਹੀਂ ਵਿਦਿਆ ਬਗਿਆਨ ਜਿਬਾਂ ਇੰਦਰੀ ਦਾ ਸਾਧ ਲਵਾਣਾ ਪਸ਼ੂ ਭੈ ਨਹੀਂ ਮਿਟੇ ਨਿਸਾਣਾ ਤ੍ਰਿਵਧ ਲੋਗਾ ਤ੍ਰਿਵਧ ਯੋਗਾ ਸਾਧ ਵਿਚਾਰੇ ਚੁੱਕ ਸੋਗਾ ਉਜਲ ਸਾਚ ਤੋ ਸਬਦ ਹੋਏ ਯੁਗ ਯੋਗੀ ਜੁਗ ਜੁਗਤ ਵਿਚਾਰੇ ਸੋਏ ਤੁਝ ਪੈ ਨੌ ਨਿਧ ਤੂੰ ਕਰਨੇ ਯੋਗ ਥਾਪ ਥਾਪੇ ਕਰੇ ਸੁਹੋਗ ਜਾ ਸਤ ਸੰਜਮ ਸੱਚ ਸੁਚੀਤ ਨਾਨਕ ਜੋਗੀ ਟਪੇ ਨੀਤ ਰਾਮਕਲੀ ਮਹਿਲਾ ਪਹਿਲਾ ਖੱਟ ਮੱਟ ਦੇਹੀ ਮਨ ਬੈਰਾਗੀ ਸੁਰਤ ਸਬਦ ਤੁਨ ਅੰਤਰ ਜਾਗੀ ਬਾਜੇ ਅਨਹਦ ਮੇਰਾ ਮਨ ਲੀਨਾ ਗੁਰਬਚਨੀ ਸਚ ਨਾਮ ਪਤੀਨਾ ਪ੍ਰਾਣੀ ਰਾਮ ਭਗਤ ਸੁਖ ਪਾਈਏ ਗੁਰਮੁਖ ਹਰ ਹਰ ਮਿੱਠਾ ਲਾਗੇ ਹਰ ਹਰ ਨਾਮ ਸੁਣਾਈਏ ਰਹੋ ਮਾਇਆ ਮੋਹ ਵਿਵਰਜਿਤ ਸਮਾਏ ਸਤਿਗੁਰ ਭੇਟੇ ਮੇਲ ਮਲਾਈਏ ਨਾਮ ਰਤਨ ਨਿਰਮੋਲਕ ਹੀਰਾ ਤਿਤ ਰਾਤਾ ਮੇਰਾ ਮਨ ਪੀਰਾ ਹਮੇ ਮਮਤਾ ਰੋਗ ਨ ਲਾਗੇ ਰਾਮ ਭਗਤ ਜਮ ਕਾ ਪਾਓ ਪਾਗੇ ਜਮ ਜੰਦਾਰ ਨਾ ਲਾਗੋ ਮੋਹੇ ਨਿਰਮਲ ਨਾਮ ਹਿਰਦੇ ਮੈਂ ਹਰ ਸੋਹੇ ਸ਼ਬਦ ਵਿਚਾਰ ਪੈ ਨਿਕਾਰੀ ਗੁਰਮਤ ਜਾਗੇ ਗੁਰਮਤ ਪਰਹਾਰੀ ਅੰਜਨ ਜਾਗ ਰਹੇ ਲਿਵਲਾਈ ਜੀਵਤ ਜੀਵਨ ਮੁਕਤ ਗਤ ਅੰਤਰ ਪਾਈ ਆਲਪਤ ਦੁਹਾਮੇ ਰਹੇ ਨਿਰਾਰੇ ਤਸਕਰ ਪਾਤਸ਼ਾਹ ਦੁਰ ਸੰਘਾਰੇ ਕਬਾਰ ਕਾਰ ਜਾਏ ਨ ਮਨ ਡੋਲਾਏ ਸਹਿਜਨ ਅੰਤਰ ਰਹਾਉ ਸਮਾਏ ਰਿਹੋ ਸਮਾਏ ਗੁਰਮੁਖ ਜਾਗਰ ਰਹੇ ਆ ਦੂਤਾ ਸਦ ਬਿਰਾਗੀ ਤਤ ਪਰੋਤਾ ਜਾਗ ਸੂਤਾ ਮਾਰ ਆਵੇ ਜਾਈ ਬਿਨ ਗੁਛੰਦਾ ਸੁਜੀ ਪਾਏ ਅਨੰਦ ਬਾਜ ਸ਼ਬਦ ਵਜੇ ਦਿਨ ਰਾਤੀ ਅਵਗਤ ਕੀਗਤ ਗੁਰਮੁਖ ਜਾਤੀ ਤੋਂ ਜਾਣੀ ਜਾਏ ਸ਼ਬਦ ਪਛਾਣੀ ਏਕੋ ਰੱਬ ਰਿਹਾ ਨਿਰਵਾਨੀ ਸੁਨ ਸਮਾਗ ਸਹਿ ਸਮਨ ਰਾਤਾ ਤਾਜ ਹੋਬਾ ਏਕੋ ਜਾਤਾ ਤਜ ਹੋ ਲੋਬਾ ਏਕੋ ਜਾਤਾ ਗੁਰ ਚੇਲਾ ਆਪਣੇ ਆ ਮਨ ਮਾਨਿਆ ਨਾਨਕ ਦੂਜਾ ਮੇਰੇ ਸਮਾਨਿਆ ਰਾਮ ਕਲੀ ਮਹਿਲਾ ਪਹਿਲਾ ਸਾਹਾ ਗਣੇ ਨਾ ਕਰੇ ਵਿਚਾਰ ਸਾਹੇ ਉਪਰੇ ਕੰਖਾ ਜਿਸ ਗੁਰ ਮਿਲੇ ਸੋਈ ਵਿਦ ਜਾਣੇ ਗੁਰਮਤ ਹੋਏ ਤਾਂ ਹੁਕਮ ਪਛਾਣੇ ਝੂਠ ਨਾ ਬੋਲੇ ਪਾਂਡੇ ਸੱਚ ਕਹੀਏ ਹਉਮੈ ਜਾਏ ਸ਼ਬਦ ਕਰ ਲਈਏ ਰਹੋ ਗਾਣ ਗਾਣ ਜੋਤਕ ਕਾਢੀ ਕੀਨੀ ਪੜੇ ਸੁਣਾਵੇ ਤਤ ਨਾ ਕੀਨੀ ਸਭਸੇ ਉੱਪਰ ਗੁਰ ਸ਼ਬਦ ਵਿਚਾਰ ਹੋਰ ਕਤਨੀ ਵਧਨਿਓ ਨਾ ਸਗਲੀ ਸ਼ਾਰ ਨਾਵੇ ਤੋ ਗੋ ਪੂਜੇ ਸੈਲਾ ਬਿਨ ਹਰ ਰਾਤੇ ਮਹਿਲੋ ਮਹਿਲਾ ਗਰਭ ਗਨਵਾਰ ਮਿਲੇ ਪ੍ਰਭ ਸਿੰਘ ਸਾਰਥ ਮੁਕਤ ਪ੍ਰਾਣ ਜਪ ਹਰ ਕਿਰਤਾਰਥ ਵਾਚਿਐ ਬਾਦ ਨਾ ਵੇਦ ਵਿਚਾਰੇ ਆਪ ਡੁੱਬੇ ਕਿਉਂ ਉਪਤਰਾਂ ਤਾਰੇ ਘੱਟ ਘੱਟ ਬ੍ਰਹਮ ਚੀਨੇ ਜਨ ਕੋਏ ਸਤਿਗੁਰ ਮਿਲੇ ਤਾਂ ਸੁਜੀ ਹੋਏ ਡਾਂਟਕਣੀਏ ਸੈਸਾ ਦੁਖ ਜੀਏ ਗੁਰ ਕਾ ਕੀ ਸਨ ਪਵੇ ਸੁਖੀਏ ਕਰ ਅਪਰਾਧ ਸਰਨ ਹਮ ਆਇਆ ਗੁਰ ਹਰ ਪੇਟੇ ਪ੍ਰਭ ਕਮਾਇਆ ਗੁਰ ਸਰਨ ਨਾ ਆਈਏ ਬ੍ਰਹਮ ਨਾ ਪਾਈਏ ਪਰਨ ਭੁਲਾਈਏ ਭਰਮ ਭੁਲਾਈਏ ਜਨਮ ਮਰ ਜਾਈਏ ਜਮ ਦਰ ਬੰਦੋ ਮਰੇ ਬੁਖਾਰ ਨਾ ਇਹਦੇ ਨਾਮ ਨਾ ਸ਼ਬਦ ਵਿਚਾਰ ਇੱਕ ਪੰਡੈ ਪੰਡ ਮਿਸਰ ਕਹਾਵੈ ਦੁਰਗਾ ਰਾਤੇ ਮਿਹਨ ਨਾ ਪਾਵੇ ਜਿਸ ਗੁਰ ਪ੍ਰਸਾਦੀ ਨਾ ਵਧਾਰ ਕੋਟ ਬਦੇ ਕੋ ਜਨ ਅਪਾਰ ਏਕ ਬੁਰਾ ਭਲਾ ਸਚ ਏਕੋ ਏਕੇ ਬੂਝ ਗਿਆਨੀ ਸਤ ਗੁਰ ਕੀ ਟੇਕੇ ਗੁਰਮੁਖ ਬਿਰਲੀ ਏਕੋ ਜਾਣਿਆ ਆਉਣ ਜਾਣ ਬੇਟ ਸੁਣਿਆ ਜਿਨਕੇ ਹਿਰਦੇ ਕੰਕਾਰ ਸਰਵ ਗੁਣਾ ਸੱਚ ਵਿਚਾਰ ਗੁਰਕੇ ਪਾਣੇ ਕਰਮ ਸਮਾਵੇ ਨਾਨਕ ਸੱਚ ਸਤ ਸਮਾਵੇ ਰਾਮ ਕਲੀ ਮਹਿਲਾ ਪਹਿਲਾ ਹੱਡ ਨਿਰਗ੍ਰਹਿ ਕਰ ਕਾਇਆ ਸੀਜੇ ਵਰਤ ਤਪਨ ਕਰ ਮਨ ਨਹੀਂ ਪੀਜੇ ਰਾਮ ਨਾਮ ਸਿਰ ਅਵਰਨਾ ਪੂਜੇ ਗੁਰ ਸੇਵਾ ਮਨਾ ਹਰ ਜਨ ਸੰਗ ਪੀਜੇ ਜਮ ਜੰਦਾਰ ਜੋਹੇ ਨਹੀਂ ਸਕੇ ਸਰਪਨ ਦੱਸ ਨਾ ਸਕੇ ਹਰ ਕਾ ਰਾਸ ਪੀਜੇ ਰਹਾਓ ਵਾਦ ਪੜੇ ਰਾਗੀ ਗੁਰ ਜਗ ਪੀਜੇ ਤ੍ਰੈ ਗੁਣ ਵਿਖਿਆ ਜਨਮ ਮਰੀਜੇ ਰਾਮ ਨਾਮ ਬਿਨ ਦੁੱਖ ਪੀਜੇ ਚਾੜਸ ਪਵਨ ਸਿੰਘਾਸਨ ਪੀਜੇ ਨਿਓਲੀ ਕਰਮ ਘੱਟ ਕਰਮ ਕਰੀਜੇ ਰਾਮ ਨਾਮ ਬਿਨ ਬਿਰਥਾ ਸਾਹ ਚਲੀਜੇ ਅੰਤਰ ਪੰਚ ਅਗਨ ਕਿਉਂ ਧੀਰਜ ਪੀਜੇ ਅੰਤਰ ਚੋਰ ਕਿਉਂ ਸਾਧ ਲਗੀ ਹੀਜੇ, ਗੁਰਮੁਖ ਹੋਇਆ ਸਾਇਆ ਗੜ ਲੀਜੇ, ਅੰਤਰ ਮੈਲ ਤੀਰਥ ਭਰਮੀਜੇ, ਮਨ ਨਹੀਂ ਸੁੱਚਾ ਕਿਆ ਸੋਚ ਕਰੀਜੇ, ਕਿਰਤ ਪਿਆ ਦੋਸਤ ਕਾ ਕੂ ਜੇ, ਅੰਨ ਨਾ ਫਾਏ ਦੇਹੀ ਦੁੱਖ ਦੀਜੇ, ਬਿਨ ਵਿਗਿਆਨ ਤਿਰਤ ਨਹੀਂ ਉੱਚੀ ਖੀਜੇ, ਮਨੁੱਖ ਜਨਮ ਜਨਮ ਮਰੀਜੇ, ਸਤਿਗੁਰੂ ਸੰਗਤ ਜਨ ਕੀਜੇ, ਮਨ ਹਾਰ ਰਾਚੇ ਨਹੀਂ ਜਨਮ ਕਰੀਜੇ, ਰਾਮ ਨਾਮ ਬਿਨ ਕਿਆ ਕਰਮ ਕਰੀਜੇ, ਕਿਆ ਕਰਮ ਕੀਜੇ, ਉਦਰ ਦੁਦਰ ਪਾਸ ਪੀਜੇ, ਤੁਰਕੀ ਸੇਵਾ ਰਾਮ ਰਵੀਜੇ, ਨਾਨਕ ਨਾਮ ਲਿਖ ਦਿੱਤਾ ਪ੍ਰਭ ਪੀਜੇ। ਰਾਮ ਕਲੀ ਮਹਲਾ ਪਹਿਲਾ। ਅੰਤਰ ਉਤਪਜ ਅਵਰਨਾ ਕੋਈ, ਜੋ ਕਹੀਏ ਸੋ ਪ੍ਰਾਪਤ ਹੋਈ, ਜੁਗਾਂ ਜਗਾਂਤਰ ਸਾਹਿਬ ਸੱਚ ਸੋਈ, ਉਤਪਤ ਪਰ ਲੋ ਅਵਰ ਨਾ ਕੋਈ, ਐਸਾ ਮੇਰਾ ਠਾਕੁਰ ਗਹਿ ਗੰਭੀਰ, ਜਿਨ ਜਪਿਆ ਤਿਨ ਹੀ ਸੁਖ ਪਾਇਆ, ਹਰ ਕੇ ਨਾਮ ਨਾ ਲੱਗੇ ਜਮ ਤੀਰ, ਰਹਾਓ ਨਾਮ ਰਤਨ ਹੀਰਾ ਨਿਰਮੋਲਕ, ਸਾਚਾ ਸਾਹਿਬ ਅੰਮ੍ਰਿਤ ਅਤੋਲ, ਜੇਬਾ ਸੁੱਚੀ ਸੱਚਾ ਬੋਲ, ਕਰਦਾ ਸੱਚਾ ਨਾਹੀ ਰੋਲ, ਏਕ ਬਨ ਮੈਂ ਵੈਸੇ ਡੂੰਗਰ ਸਥਾਨ, ਨਾਮ ਵਿਸਾਰ ਪਚੇ ਅਭਿਮਾਨ, ਨਾਮ ਬਿਨਾਂ ਕਿਆ ਗਿਆਨ ਧਿਆਨ, ਗੁਰਮੁਖ ਪਾਵੇ ਦਰਗਹਿ ਮਾਨ, ਹੱਠ ਅਹੰਕਾਰ ਕਰੇ ਨਹੀਂ ਪਾਵੇ, ਪਾਠ ਪੜ੍ਹੇ ਲੈ ਲੋਕ ਸੁਣਾਵੇ, ਤੀਰਥ ਤਰ ਭਰਮਸ ਵਿਆਜ ਨਾ ਜਾਵੇ, ਨਾਮ ਬਿਨਾਂ ਕੈਸੇ ਸੁਖ ਪਾਵੇ, ਜਤਨ ਕਰੇ ਬਿੰਦ ਕਿਵੇਂ ਨਾ ਰਹਾਈ, ਮਨੁਆ ਡੋਲੇ ਨਰਕੇ ਪਾਈ, ਜਾਪੁਰ ਬਾਦੋ ਲਹਿ ਲਜੇ ਸਜਾਈ, ਮੇਰੇ ਨਾਮੇ ਜਿਉਂ ਜੀਉ ਚੱਲ ਵੱਲ ਜਾਈ, ਸਿੱਧ ਸਾਧਕੇ ਤੇ ਮਨ ਦੀਵਾ ਦੇਵਾ, ਹੱਠ ਨਿਰਨਗ ਹੈ ਨਾ ਤ੍ਰਿਪਤ ਵੇ ਪੇਵਾ, ਸਤ ਵਿਚਾਰ ਗਹਿਰ ਗੁਰ ਸੇਵਾ, ਮਨ ਤਨ ਨਿਰਮਲ ਅਭਿਮਾਨ ਸੇਵਾ, ਕਰਮ ਮਿਲੇ ਭਰਾਵੇ ਸਚਨਾਉ, ਤੁਮ ਸਰਨਾਗਤ ਰਹੋ ਸੁਭਾਓ, ਤੁਮ ਤੇ ਉਪਜੋ ਸਭ ਭਗਤੀ ਪਾਓ, ਜਪ ਜਪੂ ਗੁਰਮੁਖ ਹਰ ਨਾਉ, ਹੋਮੇ ਗਰਵ ਜਾਏ ਮਨ ਪੀਨੇ, ਝੂਠ ਨਾ ਪਾਵਸ ਪਖੰਡ ਕੀਨੇ, ਬਿਨ ਗੁਰ ਸ਼ਬਦ ਨਹੀਂ ਘਰ ਬਾਰ, ਨਾਨਕ ਗੁਰਮੁਖ ਤਤ ਵਿਚਾਰ, ਰਾਮ ਕਲੀ ਮਹਲਾ ਪਹਿਲਾ। ਜਿਉਂ ਆਇਆ ਤਿਉਂ ਜਾਵੇ ਬੋਰੇ, ਜਿਉਂ ਜਨਮੇ ਤਿਉਂ ਮਰਨ ਪਿਆ, ਜਿਉਂ ਰਸ ਰੂਪੋਗ ਕੀ ਚੇਤਾ ਦੁੱਖ ਦੇਖ ਲਾਗੇ, ਨਾਮ ਵਿਸਾਰ ਪਵਜਲ ਪਾਇਆ, ਤਨ ਤਨ ਦੇਖਤ ਗਰਵ ਗਿਆ, ਕਨਕ ਕਾਮਣੀ ਸੋ ਹੇਤ ਬਿਧਾਇਆ, ਕੀ ਨਾਮ ਵਿਸਾਰੈ ਭਰਮ ਗਿਆ ਰਹਾਉ, ਜਤ ਸ ਸੰਜਮ ਸੀਰ ਨਾ ਰੱਖਿਆ, ਪ੍ਰੇਮ ਪਿੰਜਰ ਮੈਂ ਕਾਸਟ ਪੁੱਕ ਪਿਆ, ਪੁੰਨ ਦਾਨ ਇਸ਼ਨਾਨਾ ਸੰਜਮ ਸਾਧ ਸੰਗਤ ਬਿਨ ਬਾਗ ਜਾਇਆ, ਲਾਲਚ ਲਾਗੇ ਨਾਮ ਵਸਾਇਓ ਰਿਓ, ਆਵਤ ਜਾਵਤ ਜਨਮ ਗਿਆ, ਜਾਂ ਜਮ ਧਾਏ ਕੇਸਮ ਕਹਿ ਮਾਰੇ, ਸੁਰਤ ਨਹੀਂ ਮੁਖ ਕਾਲ ਗਿਆ, ਐਨਸ ਨਿੰਦਾ ਤਾਰ ਤਾਤ ਪਰਾਈ, ਹਿਰਦੇ ਨਾਮ ਨਾ ਸਰਵ ਤਿਆ, ਬਿਨ ਗੁਰ ਸ਼ਬਦ ਨਾ ਗਤ ਪਤ ਪਾਵੇ, ਰਾਮ ਨਾਮ ਬਿਨ ਨਰਕ ਚ ਗਿਆ, ਛਿਨਵੇਂ ਵੇਸ ਕਰੇ ਨਥੂਆ, ਜਿਉਂ ਮੋਹ ਪਾਪ ਮੈਂ ਗਲਤ ਗਿਆ, ਇਤ ਉਤ ਮਾਇਆ ਦੇਖ ਪਸਾਰੀ, ਮੋਹ ਮਾਇਆ ਕੈ ਮਗਨ ਪਿਆ, ਕਰੈ ਬਿਕਾਰ ਵਿਥਾਰ ਕਨੇਰੇ, ਸੁਰਤ ਸ਼ਬਦ ਨਿਨ ਭਰਮ ਪਿਆ, ਹਮੇ ਰੋਗ ਮਹਾਂ ਦੁੱਖ ਲਾਗਾ, ਗੁਰਮੁਖ ਗੁਰ ਮਤ ਲੇਵੋ ਰੋਗਿਆ, ਸੁਖ ਸੰਤਾਪ ਕੋ ਆਵਤ ਦੇਖੇ, ਸਖਤ ਮਨ ਅਭਿਮਾਨ ਪਿਆ, ਜਿਸਕਾ ਇਹ ਤਨ ਧਨ ਸੋ ਫਿਰ ਲੇਵੇ, ਅੰਤਰ ਸਹਿਸਾ ਦੁੱਖ ਪਾਇਆ, ਅੰਤ ਕਾਲ ਕਿਸ ਸਾਥ ਨ ਚੱਲੇ, ਚਾਲੇ ਜੋ ਦਿਸੇ ਸਭ ਤੁਸੇ ਮਿਆ, ਆਦਿ ਪੁਰਖ ਅਪਰੰਪਰ ਸੋ ਪ੍ਰਭ, ਹਰ ਨਾਮ ਹਿਰਦੇ ਲੈ ਪਾਰ ਪਿਆ, ਬੂਹੇ ਕੋ ਰੋਵੇ ਕਿਸੇ ਸੁਣਾਵੇ, ਪੈ ਸਾਗਰ ਸਰਾਲ ਪਿਆ, ਦੇਖ ਕੁਟੁੰਬ ਮਾਇਆ ਗ੍ਰਹਿ ਮੰਦਰ, ਸਖਤ ਜੰਜਾਲ ਪਰਾਲ ਪਿਆ, ਜਾ ਆਏ ਤਾਂ ਨਿਤਨੇ ਉਠਾਏ, ਚਾਲੇ ਤਨੇ ਬੁਲਾਏ ਲਿਆ, ਜੋ ਕੁਛ ਕਰਨਾ ਸੋ ਕਰ ਲਿਆ, ਬਖਸ਼ਣ ਹਾਰੇ ਬਖਸ਼ ਲਿਆ, ਜਿਨ ਇਹ ਚਖਿਆ ਰਾਮ ਰਸਾਇਣ ਤਿਨਕੀ ਸੰਗਤ ਖੋਜ ਪਿਆ, ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ, ਮੁਕਤ ਪਦਾਰਥ ਸਰਨ ਪਿਆ, ਦੁੱਖ ਸੁੱਖ ਗੁਰਮੁਖ ਚਮਕਰ ਜਾਣਾ, ਅਰਖ ਸੋਗ ਤੇ ਵਿਕਰ ਬਿਰਕਤ ਪਿਆ, ਪਾ ਆਪ ਮਾਰ ਗੁਰਮੁਖਰ ਪਾਏ, ਨਾਨਕ ਸਹਿਜ ਸਮਾਏ ਲਿਆ, ਰਾਮ ਕਲੀ ਦੱਖਣੀ ਮਲਬਲਾ, ਜਤ ਸਤ ਸੰਜਮ ਸਾਚ ਦਰਾਇਆ, ਸਾਚ

ਲੀਨਾ ਜੇਬਾਂ ਰੰਗ ਰਸੀਨਾ ਮਿਲੇ ਗੁਰ ਸੱਚ ਜਿਨ ਸੱਚ ਰਚੇ ਕਿਰਤ ਵਿਚਾਰ ਪਸੀਨਾ ਏਕ ਮੈਂ ਸਰਬ ਸਰਬ ਮੈਂ ਏਕਾ ਏਕ ਸਤਿਗੁਰ ਦੇਖ ਵਿਦਸਾਈ ਜਿਨ ਕੀਏ ਖੰਡ ਮੰਡਲ ਬ੍ਰਹਿਮੰਡਾ ਸੋ ਪ੍ਰਭ ਲਖਨ ਨਾ ਜਾਈ ਦੀਪਕ ਤੇ ਦੀਪਕ ਪ੍ਰਗਾਸਿਆ ਤ੍ਰਿਪਵਨ ਜੋਤ ਦਿਖਾਈ ਸੱਚੇ ਤਖ਼ਤ ਸੱਚ ਮਹਿਲੀ ਬੇਥੇ ਤਿਰ ਪੋ ਤਾੜੀ ਲਾਈ ਮੋਏ ਗਿਆ ਬੈਰਾਗੀ ਜੋੜੀ ਕਟ ਕਟ ਕਿੰਗਰੀ ਵੀ ਅਬਾਈ ਨਾਨਕ ਸਰਨ ਪ੍ਰਭੂ ਕੀ ਛੁਟੇ ਸਤਿਗੁਰ ਸੱਚ ਸਫਾਈ ਰਾਮ ਕਲੀ ਮੇਲਾ ਪਹਿਲਾ ਓ ਹੱਠ ਹੱਸ ਬੜੀ ਕਰ ਛਾਇਆ ਤਰਨ ਗੰਗਨ ਕਲ ਧਾਰੀ ਗੁਰਮੁਖ ਕੀਤੀ ਸਾਧੋ ਧਾਰੀ ਸੰਤੋ ਰਾਹਤ ਰਹਾਓ ਮਮਤਾ ਮਾਰ ਹਮੇ ਸੁਖੇ ਤ੍ਰਿਪਵਨ ਜੋਤ ਤੁਮਾਰੀ ਮਨਸਾ ਮਾਰ ਮਨੇ ਮੈਂ ਰਾਖੇ ਸਤੁਰ ਸ਼ਬਦ ਵਿਚਾਰੀ ਸਿੰਘੀ ਸੁਰਤ ਅਨਾਹਦ ਬਾਜੇ ਕਟਕਟ ਜੋਤ ਤੁਮਾਰੀ ਪਰਪੰਚ ਬੇਣ ਤਹੀਂ ਮਨ ਰਾਖਿਆ ਬ੍ਰਹਮ ਯਗਨ ਪਰਚਾਰੀ ਪੰਚ ਤਤ ਮਿਲ ਹੈ ਦੀਪਕ ਨਿਰਮਲ ਜੋਤ ਪਾਰੀ ਰਾਵ ਸਸ ਅਲੋਕੇ ਇਹ ਤਨ ਕਿੰਦਰੀ ਬਾਜੇ ਸ਼ਬਦ ਨਰਾਰੀ ਸ਼ਿਵ ਨਗਰੀ ਮੈਂ ਆਸਣ ਉਦੋ ਅਲਖ ਅਗਮ ਪਾਰੀ ਕਾਇਆ ਨਗਰੀ ਏ ਮਨ ਰਾਜਾ ਪੰਚ ਬਸੇ ਬੇਚਾਰੀ ਸ਼ਬਦ ਰਵੇ ਆਸਣ ਕਵੇ ਰਾਜਾ ਆਦਲ ਕਰੇ ਗੁਣਕਾਰੀ ਕਾਲ ਬਕਾਲ ਕਹਿ ਬਪੜੇ ਜੀਵਤ ਮੂਆ ਮਨ ਮਾਰੀ ਬ੍ਰਹਮਾ ਵਿਸ਼ਨ ਮਹੇਸ਼ ਇੱਕ ਮੂਰਤ ਆਪੇ ਕਰਤਾ ਕਾਰੀ ਕਾਇਆ ਸੋਧ ਤਰੇ ਭਵ ਸਾਗਰ ਆਤਮ ਤੱਤ ਵਿਚਾਰੀ ਗੁਰ ਸੇਵਾ ਤੇ ਸਦਾ ਸੁਖ ਪਾਇਆ ਅੰਤਰ ਸ਼ਬਦ ਵਰ ਗਿਆ ਗੁਣਕਾਰੀ ਆਪੇ ਮਿਲ ਲੈ ਗੁਣ ਤਾਤਾ ਹਉਮੈ ਪਿਛਣਾ ਮਾਰੀ ਤ੍ਰੈਗੁਣ ਮਿਟੇ ਚੌਥੇ ਵਰਤੇ ਏਕਾ ਭਗਤ ਨਿਰਾਰੀ ਗੁਰਮੁਖ ਜੋਗ ਸ਼ਬਦ ਆਤਮ ਕੀਨੇ ਹਿਰਦੇ ਏ ਮੁਰਾਰੀ ਮਨੁਆ ਅਸਤਰ ਸ਼ਬਦੇ ਰਤਾ ਇਹਾ ਕਰਨੀ ਸਾਰੀ ਵੇਦ ਵਾਦ ਨਾ ਪਖੰਡ ਉਦੋ ਗੁਰਮੁਖ ਸ਼ਬਦ ਵਿਚਾਰੀ ਗੁਰਮੁਖ ਸੋਗ ਕਮਾਵੇ ਉਦੋ ਜਤ ਸਤ ਸ਼ਬਦ ਵਿਚਾਰੀ ਛਦ ਮਰੇ ਮਨ ਮਾਰੇ ਉਦੋ ਜੋਗ ਜੁਗਤ ਵਿਚਾਰੀ ਮਾਇਆ ਮੋਹ ਭਵ ਚਲ ਹੈ ਉਦ ਛਬਦਰ ਤਰੇ ਕੁਲਤਾਰੀ ਸ਼ਬਦ ਸੁਰਤ ਜੁਗ ਚਾਰੇ ਉਦੋ ਜਵਾਣੀ ਭਗਤ ਵਿਚਾਰੀ ਏ ਮਨ ਮਾਇਆ ਮੋਹਿਆ ਉਦੋ ਨਿਕਸੇ ਸ਼ਬਦ ਵਿਚਾਰੀ ਆਪੇ ਬਖਸ਼ੇ ਮੇਲ ਮਿਲਾਏ ਨਾਨਕ ਸੰਤ ਮਾਰੀ ਏਕ ਓਂਕਾਰ ਸਤਿਗੁਰ ਦਾ ਰਾਮ ਕਲੀ ਮਹਲਾ ਤੀਜਾ ਸਪੜੀਆਂ ਸ਼ਰਮੇ ਦੀਆਂ ਮੁੰਦਰਾਂ ਕਿੰਨੀ ਪਾਏ ਜੋਗੀ ਖਿੰਤਾ ਕਰ ਤੂੰ ਦਇਆ ਆਵਣ ਜਾਣ ਭੂਤ ਲਾਏ ਜੋਗੀ ਤਾਂ ਤੀਰਥ ਪਵਨ ਲਿਜਣ ਲਿਆ ਐਸੀ ਕਿੰਗਰੀ ਵਜਾਏ ਜੋਗੀ ਜਿਤ ਕਿੰਗਰੀ ਅਨਹਦ ਵਜੇ ਹਰ ਸਿਉਂ ਰਹਿ ਲਿਵਲਾਏ ਰਹੋ ਸਤ ਸੰਤੋਖ ਪਤ ਕਰ ਝੋਲੀ ਜੋਗੀ ਅੰਮ੍ਰਿਤ ਨਾਮ ਭਗਤ ਭੁਗਤ ਪਾਈ ਧਿਆਨ ਕਾ ਕਰ ਡੰਡਾ ਜੋਗੀ ਸਿੰਘੀ ਸੁੱਤ ਬਜਾਈ ਮੰਦ ਰਹਿ ਕਰ ਆਸਣ ਵੈਸ ਵੈਸ ਜੋਗੀ ਤਾਂ ਕੇਰੀ ਕਲਪਨਾ ਜਾਈ ਤਾਂ ਤੇਰੀ ਕਲਪਨਾ ਜਾਈ ਕਾਇਆ ਨਗਰੀ ਮੈਂ ਮੰਗਨ ਚੜਿਆ ਚੜੇ ਜੋਗੀ ਤਾਂ ਨਾਮ ਪੱਲੇ ਪਾਈ ਇਤ ਕਿੰਗਰੀ ਧਿਆਨ ਨਾ ਲਾਗੇ ਜੋਗੀ ਨਾ ਸੱਚ ਪੱਲੇ ਪਾਏ ਇਤ ਕਿੰਗਰੀ ਸਾਂਤ ਨਾ ਆਵੇ ਜੋਗੀ ਅਭਿਮਾਨ ਨਾ ਵਿੱਚੋਂ ਜਾਏ ਭਉ ਭਉ ਦੋਏ ਪਤ ਲਾਏ ਜੋਗੀ ਇਹ ਸਰੀਰ ਕਾ ਡੰਡੀ ਗੁਰਮੁਖ ਹੋਵੇ ਤਾਂ ਤੰਤੀ ਵਾਜੇ ਇਨ ਬਿਦ ਤ੍ਰਿਸ਼ਨਾ ਖੰਡੀ ਹੁਕਮ ਬੁੱਝੇ ਸੋ ਜੋਗੀ ਕਹੀਏ ਇੱਕ ਸਿਉਂ ਚਿਤ ਲਾਏ ਸਹਿਸਾ ਟੁੱਟੇ ਨਿਰਮਲ ਹੋਵੇ ਜੋਗ ਜੁਗ ਤੇ ਪਾਏ ਨਦਰੀ ਆਪਦਾ ਸਭ ਕੁਛ ਵਿਨਸੇ ਹਰ ਚਿੱਤੀ ਚਿਤ ਲਾਏ ਸਤਿਗੁਰ ਨਾਲ ਤੇਰੀ ਭਾਵਨੀ ਲਾਗੇ ਤਾਂ ਇਹ ਸੋਝੀ ਪਾਏ ਇਹ ਜੋਗ ਨਾ ਹੋਵੇ ਜੋਗੀ ਜੇ ਕੁਟੁੰਬ ਛੁੱਟ ਪਰ ਭਵਨ ਕਰੇ ਗ੍ਰਹਿ ਸਰੀਰ ਮੈਂ ਹਰ ਹਰ ਨਾਮ ਗੁਰਪ੍ਰਸਾਦੀ ਆਪਣਾ ਹਰ ਪ੍ਰਭ ਲਹਿ ਇਹ ਜਗਤ ਮਿੱਟੀ ਕਾ ਪੁਤਲਾ ਜੋਗੀ ਇਸ ਮੈਂ ਰੋਗ ਕੱਢਾ ਤ੍ਰਿਸ਼ਨਾ ਮਾਇਆ ਅਨੇਕ ਯਤਨ ਕਾ ਭੇਖ ਕਰੇ ਜੋਗੀ ਰੋਗ ਨਾ ਜਾਏ ਵਰਵਾਇਆ ਹਰ ਕਾ ਨਾਮ ਔਖਦ ਹੈ ਜੋਗੀ ਜਿਸ ਨੂੰ ਮਨ ਵਸਾਏ ਗੁਰਮੁਖ ਹੋਵੇ ਸੋਜੀ ਸੋਈ ਬੁੱਝੇ ਜੋਗ ਜੋਤ ਸੋ ਪਾਏ ਜੋਗੈ ਕਾ ਮਾਰਗ ਬਿਖਮ ਹੈ ਜੋਗੀ ਜਿਸ ਨੂੰ ਨਦ ਕਰੇ ਸੋਈ ਸੋ ਪਾਏ ਅੰਤਰਵਾਰ ਇੱਕੋ ਵੇਖੇ ਵਿੱਚੋਂ ਪਰਮ ਵਿੱਚ ਪਾਏ ਬਿਣ ਵਜਾਈ ਕਿੰਗਰੀ ਵਜੇ ਜੋਗੀ ਸਾ ਕਿੰਗਰੀ ਵਜਾਏ ਕਹੈ ਨਾਨਕ ਮੁਕਤ ਹੋਵੇ ਜੋਗੀ ਸੱਚੇ ਰਹੇ ਸਮਾਏ ਰਾਮ ਕਲੀ ਮਹਲਾ ਤੀਜਾ ਭਗਤ ਖਜ਼ਾਨਾ ਗੁਰਮੁਖ ਜਾਤਾ ਗਤੁਰ ਬੂਝ ਵਜਾਈ ਸੰਤੋ ਗੁਰਮੁਖ ਦੇ ਵਡਾਣੀ ਵਡਿਆਈ ਰਹੋ ਸੱਚ ਰਹੋ ਸੱਚ ਸਹਿਜ ਸੁਖ ਉਪਜੇ
ਕਾਮ ਕ੍ਰੋਧ ਵਿੱਚੋਂ ਜਾਈ ਆਪ ਜੋੜ ਨਾਮ ਲਿਵ ਲਾਗੀ ਮਮਤਾ ਸ਼ਬਦ ਦਿਲਾਈ ਜਿਸਤੇ ਉਪਜੇ ਤਿਸਤੇ ਬਿਨਸੈ ਅੰਤੇ ਨਾਮ ਸਫਾਈ ਸਦਾ ਹਜ਼ੂਰ ਦੂਰ ਨੇ ਦੇਖੋ ਰਚਨਾ ਤੇ ਦਿਨ ਰਚਾਈ ਸੱਚਾ ਸ਼ਬਦ ਕਰੇ ਘੱਟ ਅੰਤਰ ਸੱਚੇ ਸਿਉਂ ਲਿਵਲਾਈ ਸਤ ਸੰਗਤ ਮੈਂ ਨਾਮ ਨਿਰਮੋਹਕ ਵੱਡੇ ਭਾਗ ਪਾਇਆ ਜਾਈ ਭਰਮ ਨਾ ਭੁੱਲੋ ਸਤਿਗੁਰ ਸੇਵੋ ਮਨ ਰੱਖੋ ਇਕ ਥਾਈ ਬਿਨ ਨਾਵੇਂ ਸਭ ਭੁੱਲੀ ਫਿਰਦੀ ਬਿਰਤਾ ਜਨਮ ਗਵਾਈ ਯੋਗੀ ਜੁਗਤ ਗਵਾਈ ਹੰਡੇ ਪਖੰਡ ਯੋਗ ਨਾ ਪਾਈ ਸ਼ਿਵ ਨਗਰੀ ਮੈਂ ਆਸਣ ਬੈਸੇ ਗੁਰਸ਼ਬਦੀ ਯੋਗ ਵਿਯੋਗ ਪਾਈ ਧਾਰਤ ਧਾਤਰ ਬਾਜੀ ਸ਼ਬਦ ਨਿਵਾਰੇ ਨਾਮ ਬਸੇ ਮਨ ਆਈ ਇਹ ਸਰੀਰ ਸਰਬ ਹੈ ਸੰਤੋ ਇਸ਼ਨਾਨ ਕਰੇ ਲਿਵਲਾਈ ਨਾਮ ਇਸ਼ਨਾਨ ਕਰੇ ਜੇਸੇ ਜਨ ਨਿਰਮਲ ਸਬਦੇ ਮੈਲ ਮਸਵਾਈ ਤ੍ਰੈ ਗੁਣ ਚੇਤ ਨਾਮ ਚੇਤੇ ਨਾਹੀਂ ਬਿਨ ਨਾਵੇਂ ਬਿਨ ਬਿਨ ਸਜਾਈ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਮੂਰਤ ਤਿਰਗੁਣ ਭਰਮ ਭੁਲਾਈ ਤ੍ਰੈਗੁਣ ਭਰਮ ਭੁਲਾਈ ਗੁਰਪ੍ਰਸਾਦੀ ਤ੍ਰਿਕੁਟੀ ਛੁੱਟੇ ਚੌਥੇ ਪਦ ਲਿਵਲਾਈ ਪੰਡਿਤ ਪੜੇ ਪੜ ਬਾਦ ਵਿਖਾਣੇ ਤਿਨਾ ਬੂਝ ਨਾ ਪਾਈ ਵਿਖਿਆ ਮਾਤੇ ਭਰਮ ਭੁਲਾਈ ਉਪਦੇਸ਼ ਕਹਿ ਕਿਸ ਪਾਈ ਭਗਤ ਨਾ ਕੀ ਉੱਤਮ ਬਾਣੀ ਜੁਗ ਜੁਗ ਰਹੀ ਸਮਾਈ ਬਾਣੀ ਲਾਗੇ ਸੋ ਗਤ ਪਾਏ ਸ਼ਬਦੇ ਸ਼ਬਦ ਸੱਚ ਸਮਾਈ ਕਾਇਆ ਨਗਰੀ ਸ਼ਬਦੇ ਖੋਜੇ ਨਾਮ ਨਵੰਗ ਨਿਤ ਪਾਈ ਮਾਨਸਾ ਮਾਰ ਮਨ ਸਹਿ ਸਮਾਣਾ ਬਿਨ ਰਸਨਾ ਉਸਤ ਕਰਾਈ ਲੋਇਨ ਦੇਖ ਰਹੇ ਬਿਸਮਾਦੀ ਚਿਤ ਆਦਿਸ਼ਟ ਲਗਾਈ ਅਦਿਸ਼ਟ ਸਦਾ ਰਹੇ ਨਿਰਾਲਮ ਜੋਤੀ ਜੋਤ ਮਿਲਾਈ ਹੋਂ ਗੁਰ ਸਲਾਹੀ ਸਦਾ ਆਪਣਾ ਜਿਨ ਸਾਚੀ ਬੂਝ ਬੁਝਾਈ ਨਾਨਕ ਏਕ ਕਹੇ ਬਨੰਤੀ ਨਾਮੋ ਗਤ ਮਿਤ ਪਾਈ ਨਾਮੋ ਗਤ ਪਤ ਪਾਈ ਰੰਗ ਲਿੰਗ ਲਤੀ ਜਹਰ ਕੀ ਪੂਜਾ ਦੁਲੰਬ ਹੈ ਸੰਤੋ ਕਹਿਣਾ ਕੁਛ ਨਾ ਜਾਈ ਸੰਤੋ ਗੁਰਮੁਖ ਪੂਰਾ ਪਾਈ ਨਾਮੋ ਪੂਜ ਕਰਾਈ ਆਓ ਹਰ ਬਿੰਡ ਸੱਚ ਕਿਛ ਮੈਲ ਸੰਤੋ ਕਿਆ ਹੋਂ ਪੂਜ ਚੜਾਈ ਹਾਰ ਸੱਚੇ ਪਾਵੇ ਸਾਧ ਪੂਜਾ ਹੋਵੇ ਪਾਣਾ ਮਨ ਵਸਾਈ ਪੂਜਾ ਕਰੇ ਸਭ ਲੋਕ ਸੰਤੋ ਮਨਮੁਖ ਬਥਾਏ ਨਾ ਪਾਈ ਸ਼ਬਦ ਮਰੇ ਮਨ ਨਿਰਮਲ ਸੰਤੋ ਇਹ ਪੂਜਾ ਉਠਾਏ ਪਾਈ ਪਵਿੱਤ ਪਾਵਨ ਸੇ ਜਨ ਸਾਚੇ ਏਕ ਸ਼ਬਦ ਲਿਵਲਾਈ ਮਿਨ ਨਾਮੇ ਹੋਰ ਪੂਜਨਾ ਹੋਵੀ ਭਰਮ ਭੁੱਲੀ ਭੁੱਲੀ ਲੋਕਾਈ ਗੁਰਮੁਖ ਆਪ ਪਛਾਣੇ ਸੰਤੋ ਰਾਮ ਨਾਮ ਲਿਵਲਾਈ ਆਪੇ ਨਿਰਮਲ ਪੂਜ ਕਰਾਏ ਗੁਰ ਸ਼ਬਦੀ ਥਾਏ ਪਾਈ ਪੂਜਾ ਕਰੇ ਪਰ ਵਿਧ ਨਹੀਂ ਜਾਣੇ ਦੂਜੇ ਪਾਏ ਮਲ ਲਾਈ ਗੁਰਮੁਖ ਹੋਵੇ ਸੋ ਪੂਜਾ ਜਾਣੇ ਭਾਣਾ ਮਨ ਵਸਾਈ ਭਾਣੇ ਤੇ ਸਭ ਸੁੱਖ ਪਾਵੇ ਸੰਤੋ ਅੰਤੇ ਨਾਮ ਸਿਖਾਈ ਆਪਣਾ ਆਪਣਾ ਪਛਾਣੇ ਸੰਤੋ ਪੂੜਕ ਰਹਿ ਵਧਿਆਈ ਪਖੰਡ ਕੀਨੇ ਜਮ ਨਹੀਂ ਜੁੜ ਛੋਡੇ ਲੈ ਜਾਸੀ ਪਤ ਗਵਾਈ ਜਿਨੇ ਅੰਤਰ ਛੱਦ ਆਪ ਪਛਾਣੇ ਗਤ ਮਿਤ ਤਨਹੀਂ ਪਾਈ ਏਕ ਮਨੁਆ ਸਨ ਸੁਨ ਸਮਾਦ ਲਗਾਵੇ ਜੋਤੀ ਜੋਤ ਮਿਲਾਈ ਸੁਣ ਸੁਣ ਗੁਰਮੁਖ ਨਾਮ ਬਖਾਣੇ ਸਤਸੰਗਤ ਮਿਲਾਈ ਗੁਰਮੁਖ ਗਾਵੇ ਆਪ ਗਵਾਵੇ ਦਾ ਸੱਚੇ ਸੋਭਾ ਪਾਈ ਸੱਚੀ ਬਾਣੀ ਸੱਚ ਬਖਾਣੇ ਸੱਚ ਨਾਮ ਲਿਵਲਾਈ ਪੈ ਭੰਜਨਾਤ ਪਾਪ ਖਜਨ ਨਿਸਖੰਜਨ ਮੇਰਾ ਪ੍ਰਭ ਅੰਤ ਸਿਖਾਈ ਸਭ ਕੁਛ ਆਪੇ ਆਪ ਵਰਤੇ ਨਾਨਕ ਨਾਮ ਲਿਆਈ ਰਾਮ ਕਲੀ ਮਲ ਤੀਜਿਆ ਹਮ ਕੁਚਲਕ ਚੀਲ ਅਤ ਅਵਮਾਨੀ ਮਿਲ ਸਕਦੇ ਮੈਲ ਉਤਾਰੀ ਸੰਤੋ ਗੁਰਮੁਖ ਨਾਮ ਨਿਸਤਾਰੀ ਸੱਚਾ ਨਾਮ ਬਸਿਆ ਕਟੇ ਅੰਤਰ ਕਰਤੇ ਆਪ ਸਵਾਰੀ ਰਾਹੋ ਪਾਰਸ ਪਰਸੇ ਫਿਰ ਪਾਰਸ ਹੋਵੇ ਹਰ ਜੀਉ ਆਪਣੀ ਕਿਰਪਾ ਤਾਰੀ ਇੱਕ ਭੇਖ ਕਰੇ ਫਿਰੇ ਅਵਮਾਨੀ ਤਿੰਨ ਜੂਹੇ ਬਾਜੀ ਹਾਰੀ ਇੱਕ ਆਂਦਨ ਭਗਤ ਕਰੇ ਦਿਨ ਰਾਤੀ ਰਾਮ ਨਾਮ ਔਰ ਤਾਰੀ ਅੰਦਰ ਰਾਤੇ ਸੱਜੇ ਮਾਤੇ ਸੱਜੇ ਹਮੇ ਮਾਰੀ ਪੈ ਬਿਨ ਭਗਤ ਨਾ ਹੁਕ ਹੋਈ ਕਬਹੀ ਪੈ ਪਾਏ ਭਗਤ ਪ੍ਰਸਾਦ ਸਵਾਰੀ ਮਾਇਆ ਮੋਹ ਸ਼ਬਦ ਜਲਾਇਆ ਜੇ ਗਿਆਨ ਤੱਤ ਵਿਚਾਰੀ ਆਪੇ ਆਪ ਕਰਾਏ ਕਰਤਾ ਆਪੇ ਬਖਸ਼ ਭੰਡਾਰੀ ਜਿਸਕਿਆ ਗੁਣਾਂ ਕਾ ਅੰਤ ਨਾ ਪਾਇਆ ਹੋਂ ਗਾਵਾਂ ਸ਼ਬਦ ਵਿਚਾਰੀ ਹਰ ਜੀਉ ਜਪੀ ਹਰ ਜੀਉ ਸਲਾਹੀ ਵਿੱਚੋਂ ਆਪਣਵਾਰੀ ਨਾਮ ਪਦਾਰਥ ਦੁੱਤੇ ਪਾਇਆ ਖੁੱਟ ਸੱਚੇ ਭੰਡਾਰੀ ਆਪਣੇ ਆਪ ਭਗਤਾਂ ਨੂੰ ਆਪੇ ਤੁੱਠੇ ਆਪਣੀ ਕਿਰਪਾ ਕਰ ਗਲ ਤਾਰੀ ਤਿੰਨ ਸਾਚੇ ਨਾਮ ਕੀ ਸਦਾ ਭੁੱਖ ਲਾਗੀ ਗਾਣਤ ਸ਼ਬਦ ਵਿਚਾਰੀ ਜੀਓ ਪਿੰਡ ਸਭ ਕਿਸ ਹੈ ਤਿਸ ਕਾ ਆਖਣ ਵਿਖਣ ਵਿਚਾਰੀ ਸ਼ਬਦ ਲੱਗੇ ਸੇ ਜਨ ਮਿਸਰੇ
पौजल पार उतारी बिन हर सच्चे को पार न पावे बूझे को बेचारी जो तुर लिखया सोई पाया मिल हर शब्द सारी काया कंचन शब्दे रति सच्चे नाय प्यारी काया अमृत रही व्यर पर पूरे पाइये शब्द बिचारी जो प्रभु खोजे सही पावे होर फिर हुट हुए हंकारी बाधी बिन सेवक सेवे गुर कह हित प्यारी सो जोगी तत गया तत ज्ञान विचारे हमें कृष्ण मारी सतगुरु दाता तिने पछाता जिनस नु कृपा तुम्हारी सतगुरु ना सेवे माया लागे डूब हुए हंकारी जिचरे अंदर सास विचर सेवा करके जाए मिलिए राम मुरारी आनंद जागत रहे दिन राती अपने प्रीत प्रै प्रीत प्यारी तन मन वारी बार कमाणी अपने गुरु बितों बलहारी माया मोह बिनस जाएगा उभरे शब्द विचारी आप जगाए सही जगे जुगुरकै शब्द विचारी नानक सही मुए जे क्या नाम नचेते भगत जीवे विचारी अनुग्राम के लिए लती जाए नाम खजाना गुते पाया तृत रहे अगाई संतो गुरमुख मुक्त गत पाई एक नाम बसया कटे अंतर पूरे की वड़ियाई राव आपे करता है आपे पूता देंदा रिच सवाई जो कुछ करना सो कर रहे आप न करना जाई आपे साजे सिस्त पाए सिस्तर दे लाई तिरप तिसे वसरे वो तांस कपावो सतगुर मिल भलाई अपना आप आप पाए लख न लखना जाई आपे मार जवाले आपे तिसनो तिल ना तमाई एक दाते एक मंगते किते आपे पक्ष कराई सेवड भागी जिन्नी एक हो जाता सच्चे रह समाई आप स्वरूप सियाणा आपे कीमत कहना जाई आपे दुख सपाए अंतर आपे परम पलाई बड़ा दाता दुर्मुख जाता गुरनपुरी अंत फिर उसरे लोकाई जिन्नी चाख्या तिन्या साध आया सतुर बुझ बुझाई एक ना नामो नाप बुलाए एक ना गुरमुख दे बुझाई सदा सदा सलाहे संतो जिसदी वड्याई जिस बिने अवरना कोई राजा कार भावत बणत बनाई न्याओ तुसे का है सद साचा बिले हुक्मनाई जिसनू प्राणी सदा त्यावो जिन गुरमुख बणत बनाई सतगुर पेटे सोजन सीजे जिस हिरदे नाम बसाई सच्चा आप साचा सदा है साचा बाणी शब्द सुनाई नानक सुन वेख रहा विस्माद मेरा प्रव रव्या पर सर्व थाई एक ओंकार सतगुर प्रसाद राम कली महला पंचमा स्तुतियां किन्ही किया प्रवृत्त विसारा किन्ही किया पूजा विस्तारा किन्ही निवल भियंगम साधे मोहे दीन हर हर आधारा दे तेरा भरोसा प्यारे आना जाना वेसा राव किन्ही ग्रह तज वाणखंड पाया किन्ही मोन उदूतू सदाया सदाया कोई कह तो अनन अनन भगवती मोहे दीन हर हर ओट लीती किन्ही कहया हो तीर्थवासी कोई अन तज पाए पया उदासी किन्ही पावन सब धरती करया मोहे दिन हर हर दर दर परया किन्ही कहया मैं कुल कुले वड़याई किन्ही कहया वहाँ बहु पाई कोई कहे मैं धन पसारा मोह दीन हर हर आधारा किन्ही कुंगर निर्तक राई किन्हू वर्त ने माला पाई किन्ही तिलक गोपी चंदन लाया मोह दीन हर हर हर त्याया किन्ही सिद्ध बहु चेटक लाए किन्ही पेख बहु ठाट बनाए किन्ही तत्मंत बहु खेवा मोहे दीन हर हर हर सेवा कोई चित्र कहावे पंडित को खट कर्म कुसहत उसों का मंडप मंडत कोई करे आचार सुकरनी मोहे दीन हर हर हर सरनी सगले कर्म धर्म जुग थोदे बिन नामे ए मन ना प्रभुदे कहो नानक जग जौ साध संग पाया बूझी कृष्णा महा शीतलाया रामकली मेला पंजमा इस पानी ते जिन तू करे किरिया माटी का ले दोहरा किरिया औकत जोत लै सुत प्रख्या मात गर्भ में जिन तू रख्या रखन हार समार जना सगले छोट विचार मना राव जिन दिए तुद बाप महतारी जिन दिए प्रांत पुत हारी
जिंदिये तदपंता आरमिता तिस्थाकर को रख ले टीता जिंदिया तद आवन पवन मोला जिंदिया तद नीर निर्मोला जिन दिया तद पावक बलना तिस्थाकर की रह मन मरण सरना छत्ती।

ਵਰਤਨ ਬਲਣਾ, ਵਸੁਧਾ ਦੀਓ ਵਰਤਨ ਬਲਣਾ, ਤਿਸ ਠਾਕਤ ਚਿਰ ਕੇ ਚਿਤ ਰਥ ਕਰਨਾ, ਦੇਖਣ ਕੋ ਨੇਤਰ ਸੁਣਨ ਕੋ ਕਰਨਾ, ਹੱਥ ਕਮਾਵਨ ਵਾਸਨ ਰਸਨਾ, ਚੰਨ ਚੱਲਣ ਕੋ ਸਿਰ ਕੀਨੋ ਮੇਰਾ, ਮਨ ਤਿਸ ਠਾਕਤ ਪੂਜੋ ਪੈਰਾ, ਆਪ ਅਪਵਿੱਤਰ ਪਵਿੱਤਰ ਜਿਨ ਤੂੰ ਕੀ ਕਰਿਆ, ਸਗਲ ਜੋਨ ਮੈਂ ਤੂੰ ਸਿਰ ਕਰਿਆ, ਆਬ ਤੂੰ ਸੀਜ ਭਾਵੇਂ ਨਹੀਂ ਸੀਜੇ, ਕਰ ਸਵਾਰੇ ਮਨ ਪਰਾਵ ਧਿਆਈਏ ਇਹਾਂ ਉਹਾਂ ਏਕੇ ਉਹੀ, ਜਦ ਕਰ ਦੇਖੀਏ ਤਤ ਤਤ ਉਤੋਹੀ, ਤਿਸ ਸੇਵਤ ਮਨ ਅਰਥ ਕੀਜੇ ਕਰੇ, ਜਿਸ ਸਰਿਆ ਇੱਕ ਨਿਮਖ ਨਾ ਸਰੇ, ਹਮ ਅਪਰਾਧੀ ਨਿਰਗੁਣੇ ਆਰੇ, ਨਾ ਕਿ ਸੇਵਾ ਨਾ ਕਰ ਮਾਰੇ, ਗੁਰ ਬਹੁਤ ਵਡਭਾਗੀ ਮਿਲਿਆ, ਨਾਨਕ ਦਾਸ ਸੰਗ ਪਾਤ ਧਰਿਆ, ਰਾਮ ਕਲੀ ਮਹਿਲਾ ਪੰਜਵਾਂ, ਕਾਹੂ ਵਿਆਵੇ ਰੰਗ ਰਸ ਰੂਪ, ਕਾਹੂ ਵਿਆਵੇ ਮਾਈ ਬਾਪ ਪੂਤ, ਕਾਹੂ ਵਿਆਵੇ ਮਿਲ ਮਿਲਖ ਅਪਾਰਾ, ਸੰਤ ਵਿਹਾਵੇ ਹਰ ਨਾਮ ਅਧਾਰਾ, ਰਸਨਾ ਸਾਚ ਬਣੀ ਸਭ ਕਾ ਏਕ ਧਨੀ, ਰਹੋ ਕਾਹੂ ਵਿਹਾਵੇ ਵੇਦ ਅਰ ਕਾ ਬਾਦ, ਕਾਹੂ ਵਿਹਾਵੇ ਰਸਨਾ ਸਾਧ, ਕਾਹੂ ਵਿਹਾਵੇ ਲਪਟ ਸੰਗ ਨਾਰੀ, ਸੰਤ ਰਚੇ ਕੇਵਲ ਨਾਰ ਮਰਾ ਨਾਮ ਮੁਰਾਰੀ, ਕਾਹੂ ਵਿਹਾਵੇ ਖਿਲਤ ਜੂਆ, ਕਾਹੂ ਵਿਹਾਵੇ ਅਮਲੀ ਹੂਆ, ਕਾਹੂ ਵਿਹਾਵੇ ਪਾਰ ਦਰਬ ਚ ਰਾਏ, ਹਰ ਜਨ ਵਿਹਾਵੇ ਨਾਮ ਤੇ ਆਏ, ਕਾਹੂ ਵਿਹਾਵੇ ਜੋ ਤਪ ਪੂਜਾ, ਕਾਹੂ ਰੋਗ ਸੋਗ ਪਰਮੀਜਾ, ਕਾਹੂ ਪਵਨ ਸਾਰ ਜਾਤ ਵਿਹਾਏ, ਸੰਤ ਵਿਹਾਵੇ ਕੀਰਤਨ ਗਾਏ, ਕਾਹੂ ਵਿਹਾਵੇ ਦਿਨ ਰਹਿਣ ਚਾਲਤ, ਕਾਹੂ ਵਿਹਾਵੇ ਸੋ ਪੜ ਮਾਲਤ, ਕਾਹੂ ਵਿਹਾਵੇ ਬਾਲ ਪੜਾਵਤ, ਸੰਤ ਵਿਹਾਵੇ ਹਰ ਜਸ ਗਾਵਤ, ਕਾਹੂ ਵਿਹਾਵੇ ਨਟ ਨਾਟਕ ਨਾਟਕ ਨਿੱਤੇ, ਕਾਹੂ ਵਿਹਾਵੇ ਜੀਆਂ ਏ ਹਿੱਤੇ, ਕਾਹੂ ਵਿਹਾਵੇ ਰਾਜਮੇ ਟਰਤੇ, ਸੰਤ ਵਿਹਾਵੇ ਹਰ ਜਸ ਕਰਤੇ, ਕਾਹੂ ਵਿਹਾਵੇ ਮਹਾਸਮ ਸੂਰਤ, ਕਾਹੂ ਵਿਹਾਵੇ ਸੇਵਾ ਸੁਰਤ, ਕਾਹੂ ਵਿਹਾਵੇ ਸੁਧ ਜੀਵਤ, ਸੰਤ ਵਿਹਾਵੇ ਹਰ ਰਸ ਪੀਵਤ, ਜਿਤ ਕੋ ਲਾਇਆ ਤਿਤ ਹੀ ਲਗਣਾ, ਤਿਤ ਹੀ ਲਗਾਣਾ, ਨਾ ਕੋ ਮੂੜਾ ਨਹੀਂ ਸੋ ਕੋ ਸਿਆਣਾ, ਨਾ ਕੋ ਮੂੜ ਨਹੀਂ ਕੋ ਸਿਆਣਾ, ਕਰਕੇ ਪਜ ਦੇਵ ਨਾਉ, ਨਾਨਕ ਤਾਂ ਕਹਿ ਬਲ ਬਲ ਜਾਉ, ਰਾਮ ਕਲੀ ਮਹਿਲਾ ਪੰਜਵਾਂ, ਦਾਵਾ ਅਗਨ ਕਰੇ ਹਰ ਬਹੂਟ, ਮਾਤ ਗਰਮ ਸ਼ੰਕਰ ਤੇ ਛੂਟ, ਜਾਂ ਕਾ ਨਾਮ ਸਿਮਰਤ ਭਾਉ ਜਾਏ, ਤੈਸੇ ਸੰਤ ਜਨਾ ਰੱਖੇ ਹਰ ਰੱਖੇ ਹਰ ਰਾਏ, ਜੈਸੇ ਰਾਖਣ ਹਾਰ ਦਿਆਲ, ਜਦ ਤੱਕ ਦੇਖੂੰ ਤੁਮ ਪ੍ਰਤਪਾਲ ਰਾਓ, ਜਲ ਪੀਵਤ ਜਿਉਂ ਤਿਖਾ ਮਟੰਤ, ਧਨ ਬਿਕਤੇ ਗ੍ਰਹਿ ਆਵਤ ਕੰਤ, ਲੋਭੀ ਕਾਤਨ ਪ੍ਰਾਣ ਉਧਾਰ, ਤਿਉਂ ਹਰ ਜਨ ਹਰ ਹਰ ਨਾਮ ਪਿਆਰ, ਕਿਰਸਾਨੀ ਜਿਉਂ ਰਾਖੇ ਰਖਵਾਲਾ, ਮਾਤ ਪਿਤਾ ਦਇਆ ਜਿਉਂ ਵਾਲਾ, ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ, ਤਿਉਂ ਹਰ ਜਨ ਰਾਖੇ ਕੰਠ ਲਾਏ, ਜਿਉਂ ਅੰਦਲੇ ਪੇਖਤ ਹੋਏ ਆਨੰਦ, ਗੂੰਗਾ ਵਰਕ ਜਾਵੇ ਬਹੁ ਚੰਦ, ਪਿੰਗਲ ਪਰਕ ਪਰਤੇ ਪਾਰ, ਹਰ ਕੇ ਨਾਮ ਸਗਲ ਉਧਾਰ, ਜਿਉਂ ਪਾਵਕ ਸੰਗ ਸੀਤ ਕੋ ਨਾਸ, ਐਸੇ ਪ੍ਰਾਸ਼ਤ ਸਤ ਸੰਗ ਵਿਨਾਸ, ਜਿਉਂ ਸਾਬੁਣ ਕਾਪਰ ਉਜਲ ਹੋਤ, ਨਾਮ ਜਪਤ ਸਭ ਭਰਮ ਪੋ ਖੋਤ, ਜਿਉਂ ਚੱਕਵੀ ਸੂਰਜ ਕੀ ਆਸ, ਜਿਉਂ ਚਾਤਰ ਬੂੰਦ ਕੀ ਪਿਆਸ, ਜਿਉਂ ਕੁਰੰਕ ਨਾਦ ਕਰਨ ਸਮਾਨੇ, ਤਿਉਂ ਹਰ ਨਾਮ ਹਰ ਜਨ ਮਨੇ ਸੁਫਾਨੇ, ਤੁਮਰੀ ਕਿਰਪਾ ਤੇ ਲਾਗੀ ਪ੍ਰੀਤ, ਦਿਆਲ ਪਏ ਤਾਂ ਆਏ ਪ੍ਰਭ ਆਏ ਚੀਤ, ਦਿਆ ਧਾਰੀ ਤਿੰਨ ਧਾਰ ਨਿਹਾਰੇ, ਬੰਧਨ ਤੇ ਹੋਈ ਸਤਿਕਾਰ, ਸਭ ਥਾਨ ਦੇਖੇ ਨੈਣ ਵਲੋਏ, ਤਿਸ ਬਿੰਦੂ ਜਾਏ ਪਏ, ਬ੍ਰਹਮ ਪੈ ਛੂਟੇ ਗੁਰਪ੍ਰਸਾਦ, ਨਾਨਕ ਪੇਖਿਓ ਸਭ ਸਮਾਦ, ਰਾਮ ਕਲੀ ਮਹਿਲਾ ਪੰਜਵਾਂ, ਜੀ ਜੰਤ ਸਭ ਪੇਖੀਐ ਪ੍ਰਭ ਸਗਲ ਤੁਮਾਰੀ ਧਾਰਨਾ, ਇਹ ਮਨ ਹਰ ਕੈ ਨਾਮ ਉਧਾਰਨਾ, ਰਹੋ ਖਿੰਨ ਮੈਂ ਥਾਪੋ ਥਾਪੇ, ਕੁਦਰਤ ਸਭ ਕਰਤੇ ਤੇ ਕਾਰਨਾ, ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਵਧਾਰਨਾ, ਨਾਮ ਜਪਤ ਮਨ ਨਿਰਮਲ ਹੋਵੇ, ਸੁਖੇ ਸੁਸੁਖ ਵਧਾਰਨਾ, ਭਾਗਤ ਸਰਨ ਜੋ ਆਵੇ ਪ੍ਰਾਣੀ, ਤਿਸ ਇਹਾਂ ਉਹਾਂ ਨਾ ਹਾਰਨਾ, ਸੁਖ ਦੁੱਖ ਇਸ ਮਨ ਕੀ ਵਿਵਸਥਾ ਤੁਮ ਹੀ ਆਗੇ ਸਾਰਨਾ, ਤੂੰ ਦਾਤਾ ਸਮਾਂ ਜੀਏ ਕਾ ਆਪਣ ਪੀਆ ਪਾਲਣਾ, ਅਨੇਕ ਬਾਰ ਕੋਟ ਜਨ ਉਪਰ ਨਾਨਕ ਵੰਜੈ ਵਾਰਨਾ, ਇੱਕ ਓਂਕਾਰ ਸਤਿਗੁਰ ਦਾ, ਰਾਮ ਕਲੀ ਮਹਿਲਾ ਪੰਜਵਾਂ, ਅਸ਼ਟਪ ਦੀਆਂ ਜਸਨ ਪੇਗਤ ਪਾਪ ਸਭ ਨਸੇ, ਹਰ ਤਿਉਂ ਦੇਖ ਮਲਾਈ, ਮੇਰਾ ਗੁਰ ਪਰਮੇਸ਼ਰ ਸੁਖਦਾਈ,
ਕਾਰ ਬ੍ਰਹਮ ਕਾ ਨਾਮ ਦੁਹਾਏ ਅੰਤੇ ਹੋਏ ਸਫਾਈ ਰਹੋ ਸਗਲ ਦੁੱਖ ਕਾ ਡੇਰਾ ਪੰਨਾ ਸੰਤ ਦੁਰਮੁਖ ਲਾਈ ਪਤ ਤਪਨੀਤ ਏਖਿਨ ਪਿੱਤਰ ਅਗਨ ਦੇਰ ਲਿਜਾਈ ਕਾਰਨ ਕਾਰਨ ਸਮਰੱਥ ਸਮਾਮੀ ਨਾਨਕ ਸਰਨਾਈ ਬੰਧਨ ਤੋੜ ਚਰਨ ਕਲਮ ਦੁਹਾਏ ਏਕ ਸ਼ਬਦ ਲਿਵਲਾਈ ਅੰਧ ਕੂਪ ਵਿਖਿਆ ਤੇ ਕਾਂਡਿਆ ਸਾਚ ਸ਼ਬਦ ਬਿਣ ਆਈ ਜਨ ਮਰਨ ਕਾ ਸਹਿਸਾ ਚੁੱਕਾ ਬੋੜ ਕਥੋਂ ਨਾ ਤਾਈ ਨਾਮ ਨਰਾਇਣ ਹੇ ਮਨ ਰਾਤਾ ਅੰਮ੍ਰਿਤ ਵੀ ਤਪਤਾਈ ਸਤਿਗੁਰ ਮਿਲ ਕੇ ਤਨਗਾਇਆ ਨਿਸ਼ਚਲ ਵਸਿਆ ਜਾਈ ਪੂਰੇ ਗੁਰ ਪੂਰੀ ਮਤ ਦਿੰਦੀ ਹਰ ਬਿਨ ਆਨ ਨਾ ਪਾਈ ਨਾਮ ਨਦਾਨ ਪਾਇਆ ਵਡਭਾਗੀ ਨਾਨਕ ਨਰਕ ਨਾ ਜਾਈ ਕਾਲ ਸਿਆਣਪ ਉਕਤ ਨਾ ਮੇਰੀ ਪੂਰੇ ਗੁਰੂ ਕਮਾਈ ਜਪ ਤਪ ਸੰਜਮ ਸੁੱਚ ਕਹਿ ਸੋਈ ਆਪੇ ਕਰੇ ਕਰਾਈ ਪੁੱਤਰ ਕਲਤਰ ਮਹਾਂ ਵਿਖਿਆ ਮੈਂ ਗੁਰ ਸਾਚੇ ਲੈ ਲਾਏ ਤਰਾਈ ਆਪਣੇ ਜੀ ਹੈ ਤੈ ਆਪ ਸੰਭਾਲੇ ਆਪ ਲੀਏ ਲੜ ਲਾਈ ਸਾਚ ਸ਼ਾ ਧਰਮ ਕਾ ਬੇੜਾ ਬਾਂਧਿਆ ਭਵਜਲ ਪਾਰ ਪ੍ਰਵਾਈ ਬੇਸਮਾਰ ਬੇਅੰਤ ਸੁਆਮੀ ਨਾਨਕ ਬਲ ਬਲ ਜਾਈ ਅਕਾਲ ਮੂਰਤ ਜਿਉਂਦੀ ਸੰਪੋ ਕਾਲ ਅੰਧਕਾਰ ਦਪਾਈ ਅੰਤਰਜਾਮੀ ਜੀਵਨ ਕਾ ਦਾਤਾ ਦੇਖਤ ਤ੍ਰਿਪਤ ਅਗਾਈ ਏਕੰਕਾਰ ਨਿਰੰਜਨ ਨਿਰਭਉ ਸਭ ਜਲ ਥਲ ਰਿਹਾ ਸਮਾਈ ਭਗਤ ਹਿਤ ਗਿਆਨ ਭਗਤਾਂ ਕੋ ਦੀਨਾ ਹਰ ਨਾਨਕ ਜਾਂਚੇ ਮਾਈ ਰਾਮ ਕਲੀ ਮਹਿਲਾ ਪੰਜਵਾਂ ਸ਼ਲੋਕ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਏਕ ਮਨ ਧਨ ਰਾਤਾ ਰਾਮ ਪਿਆਰੇ ਹਰ ਪ੍ਰੇਮ ਭਗਤ ਬਣ ਆਈ ਸੰਤੋ ਸਤਿਗੁਰ ਪੇਖ ਖੇਪ ਨਿਭੀ ਸੰਤੋ ਹਰ ਨਾਮ ਰਾਹਾ ਦਾਸ ਕੋ ਦੀਆ ਚਲੀ ਕ੍ਰਿਸ਼ਨ ਲੋਰਾਈ ਸੰਤੋ ਰਾਹ ਖੁਦ ਲਾਲ ਇੱਕ ਪਾਇਆ ਹਰ ਕੀਰਤ ਕਹਿਣਾ ਨਾ ਜਾਈ ਸੰਤੋ ਚੰਨ ਕੰਵਲ ਸਿਉਂ ਲਾਗੋ ਭਿਆਨਾ ਸੱਚੇ ਦਸ ਸਮਾਈ ਸੰਤੋ ਗੁਣ ਗਾਵਤ ਗਾਵਤ ਪੈ ਨਿਹਾਲਾ ਹਰ ਸਿਮਰਤ ਤ੍ਰਿਪਤ ਗਾਈ ਸੰਤੋ ਆਤਮ ਰਾਮ ਰਵਿਆ ਸਭ ਅੰਤਰ ਕਤ ਆਵੇ ਕਤ ਜਾਈ ਸੰਤੋ ਆਜ ਗਾਦੀ ਹੈਪੀ ਹੋਸੀ ਸਭ ਜੀਆਂ ਕਾ ਸੁਖਦਾਈ ਸੰਤੋ ਆਪੇ ਆਪ ਬੇਅੰਤ ਅੰਤ ਨਹੀਂ ਪਾਈਏ ਪੂਰ ਰਿਹਾ ਸਭ ਥਾਈ ਸੰਤੋ ਨੀਤ ਸਾਜਨ ਮਾਲ ਜੋਵਨ ਸੁਤ ਹਰ ਨਾਨਕ ਬਾਪ ਮੇਰੀ ਮਾਈ ਸੰਤੋ ਰਾਮ ਕਲੀ ਮਲਾ ਪੰਜਵਾਂ ਮਨ ਬਚ ਕਰਮ ਰਾਮ ਨਾਮ ਚਿਤਾਰੀ ਘੁੰਮਰ ਘੁੰਮਣ ਘੇਰ ਮਹਾਂ ਅਤਕ ਬਿਖਰੀ ਗੁਰਮੁਖ ਨਾਮ ਪਾਰ ਉਤਾਰੀ ਰਾਓ ਅੰਤਰ ਸੁਖਾ ਬਾਹਰ ਸੁਖਾ ਹਰ ਜਪ ਮਿਲਣ ਬਰਸ ਪੈ ਦਿਸਤਾਰੀ ਜਿੱਥੇ ਲਾਗੇ ਤਿੰਨੇ ਨਿਵਾਰੇ ਪ੍ਰਭ ਜੀਉ ਆਪਣੀ ਕਿਰਪਾ ਧਾਰੀ ਉਧਰੇ ਸੰਤ ਪਰੇ ਹਰ ਸਰਨੀ ਪੱਚ ਬਿਨਸੇ ਮਹਾਂਕਾਰੀ ਸਾਧੂ ਸੰਗਤ ਏ ਫਲ ਪਾਇਆ ਇੱਕ ਕੇਵਲ ਨਾਮ ਧਾਰੀ ਨਾ ਕੋਈ ਸੂਰ ਨਾ ਕੋਈ ਹੀਣਾ ਤਾਂ ਪ੍ਰਤੀ ਜੋਤ ਤੁਮਾਰੀ ਤੁਮ ਸਮਰੱਥ ਕਥ ਗੋਤ ਰਵਿਆ ਇੱਕ ਮਰਾਰੀ ਕੀਮਤ ਕੌਣ ਕਰੇ ਤੇਰੀ ਕਰਤੇ ਪ੍ਰਭ ਅੰਤ ਨਾ ਪਾਰਾ ਬਾਰੀ ਨਾਮਦਾਨ ਨਾਨਕ ਵਡਿਆਈ ਤੇਰਿਆਂ ਸੰਤਾਂ ਜਾਣਾ ਸੰਤ ਜਨਾ ਰੇ ਨਾਰੀ ਰਾਹ ਇੱਕ ਓਂਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਮਹਿਲਾ ਤੀਜਾ ਆਨੰਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਤ ਸਿੱਧੀ ਮਨ ਵਧੀਆ ਵਧਾਈਆਂ ਜਾਗਰਤਨ ਪਰਿਵਾਰ ਪੜੀਆਂ ਸ਼ਬਦ ਗਾ ਬਣਾਈਆਂ ਸ਼ਬਦੋ ਤਾਂ ਗਾ ਵੋ ਹਰੀ ਪਿਆ ਮਨ ਜੀ ਨੇ ਵਸਾਇਆ ਕਹਿ ਨਾਨਕ ਆਨੰਦ ਹੋਇਆ ਸਤਿਗੁਰੂ ਮੈਂ ਪਾਇਆ ਹੀ ਮਨ ਮੇਰਿਆ ਤੂੰ ਸਦਾ ਰੋ ਹਰ ਨਾਲੇ ਹਰ ਨਾਲ ਰੋ ਤੂੰ ਮਨ ਮੇਰੇ ਦੂਸ ਦਾ ਵਿਸਾਰ ਨਾ ਅੰਗੀਕਾਰ ਹੋ ਕਰੇ ਤੇਰਾ ਕਾਰ ਸਾਰ ਸਵਾਰਨਾ ਸਭਨਾ ਕਲਾ ਸਵਾਰ ਸਵਾਮੀ ਸੁਖੋ ਮੈਨੂੰ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੇ ਸਾਹਿਬਾਂ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸੱਚੇ ਜਿਸੇ ਰੂ ਪਾਵੇ ਸਾ ਫਿਰ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੇ ਮੈਨੂੰ ਸੇਵਾਜੀ ਕਰ ਦੋ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸੱਜ ਨਾਮ ਆਧਾਰ ਮੇਰਾ ਜਨ ਭੁੱਖਾਂ ਸਾਹਿਬ ਗੁਆਈਆਂ ਚਾਰ ਸਿਆਂ ਸੁਖਮਨ ਆਇਓ ਸਹਿਜਨ ਇੱਛਾ ਸਾਹਿਬ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬੇਟੋਂ ਜਿਸਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਛੱਤਰੋ ਤੇ ਸੱਚਾ ਨਾਮ ਮੇਰਾ ਆਧਾਰੋ ਬਾਜੇ ਪੰਜ ਸ਼ਬਦ ਘਸ ਭਾਗੇ ਘਸ ਭਾਗੇ ਸ਼ਬਦ ਬਾਜੇ ਕਲਾ ਜਿਤ ਕਰ ਤਾਰੀਆ ਪੰਜ ਦੂਤ ਦਵਤ ਕੀਤੇ ਕਾਲ ਘੱਟ ਕੁਮਾਰਿਆ ਸਰਕਾਰ ਪਾਇਆ ਤੁਸਿਨ ਕੋਸੇ ਨਾਮ ਹਰ ਕੇ ਲਾਗੇ ਚਾਹੇ ਨਾਨਕ ਤਾਸ ਖੋਆ ਚਟਕਾਰਾ ਨਾਲ ਵਾਜੇ ਸਾਚੀ ਲੇਵੇ ਬਿਨ ਦੇਣ ਵਾਣੀ ਲੇਵੇ ਵਾਜੋਂ ਕਿਆ ਕਰੇ ਵਿਚਾਰੀਆ ਤੁਧ ਵਾਸ ਸਮਰੱਥ ਕੋਈ ਨਾਹੀਂ ਕਿਰਪਾ ਕਰ ਬਨਵਾਰੀਆ ਇਸ ਨਾ ਹੋਰ ਥਾਂ ਨਾਹੀਂ ਸਭ ਲਾਗ ਸਵਾਰੀਆ ਕਹਿ ਨਾਨਕ ਲੇਵੇ ਵਾਜੋਂ ਕਿਆ ਕਰੇ ਵਿਚਾਰੀਆ ਆਨੰਦ ਆਨੰਦ ਸਭ ਕੁਖ ਹੈ ਆਨੰਦ ਗੁਰੂ ਤੇ ਜਾਣਿਆ
ਜਾਣਿਆ ਅਨੰਦ ਸਾਹਿਬ ਗੁਰ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲੋ ਇਕੱਠੇ ਗਿਆ ਨੰਜਨ ਸਾਰਿਆ ਅੰਦਰੋਂ ਜਿਨ ਕਾ ਮੋਹ ਕੀਤਾ ਇਨਕਾ ਸਭ ਸੱਚੇ ਸਰਵਾਰਿਆ ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ ਬਾਬਾ ਜਿਸ ਨੂੰ ਦੇ ਸੋਈ ਜਾਣ ਪਾਵੇ ਪਾਵੇ ਤਾਂ ਸੋ ਜਾਣ ਦੇ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ ਇੱਕ ਭਰ ਭੂਲੇ ਫਿਰੇ ਦਾ ਦਿਸ ਇੱਕ ਨਾਮ ਲਗ ਸਵਾਰਿਆ ਗੁਰਪ੍ਰਸ਼ਾਦੀ ਨਾਨਕ ਹੈ ਨਿਰਮਲ ਜਿਨ੍ਹਾਂ ਪਾਣਾ ਪਾਵੇ ਕਹਿ ਨਾਨਕ ਜਿਸ ਦੇ ਪਿਆਰੇ ਸੋਈ ਜਾਣ ਪਾਵੇ ਆਓ ਸੰਤ ਪਿਆਰੋ ਕੱਠੀ ਕਰੇ ਕਹਾਣੀ ਕੱਟ ਕੇ ਕਰਾਂ ਕਹਾਣੀ ਕਰਾਂ ਕਹਾਣੀ ਕੱਟ ਕੇ ਦੀ ਕਿ ਅਤੇ ਦੁਆਰੇ ਪਾਈਏ ਤਨ ਮਨ ਤਨ ਸਭ ਸੌਂਪ ਗੁਰੂ ਕੋ ਹੁਕਮ ਨਿਆ ਪਾਈਏ ਹੁਕਮ ਮੰਨਿਓ ਗੁਰੂ ਕੇਰਾ ਗਾਓ ਸੱਚੀ ਬਾਣੀ ਕਹਿ ਨਾ ਸੁਣੋ ਸੰਤੋ ਕਥੋ ਕਥ ਕਹਾਣੀ ਇਹ ਮਨ ਚੰਚਲਾ ਚਿਤਾਈ ਕਿਨੇ ਨਾ ਪਾਇਆ ਚਿਤਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮਿਲਿਆ ਇਹ ਮਾਇਆ ਮੋੜੀ ਜਿਨੇ ਤਾਂ ਭਰਮ ਨੇ ਭਰਮ ਭੁਲਾਇਆ ਮਾਇਆ ਤਾਂ ਮੋੜੀ ਤੈਨੇ ਕੀਤੀ ਜਿਨ ਠਗਾਲੀ ਪਾਇਆ ਪਾਈਆਂ ਕੁਰਬਾਨ ਕੀਤਾ ਤੁਸੇ ਮਿੱਟੋਂ ਜਿਨ ਮੂੰਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਿਤਾਈ ਕਿਨੇ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸਾਹ ਸੰਭਾਲੇ ਇੱਕ ਤੁਮ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀਂ ਤੇਰੇ ਨਾਲ ਕਿਉਂ ਫੈਲਾਈਏ ਐਸਾ ਕੰਮ ਗੁਰੂ ਕਿਸੇ ਜੇ ਧੰਤ ਪਿੱਛੋਂ ਤਾਈਏ ਸਤਿਗੁਰੂ ਕਾ ਉਪਦੇਸ਼ ਨੂੰ ਤੂੰ ਹੋਵੇ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਾਹ ਸੰਭਾਲੇ ਅਗਾਂਹ ਗੋਚਾ ਤੇ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਵੇਂ ਤੇਰਾ ਆਪਣਾ ਆਪ ਤੂੰ ਜਾਣੇ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਵੱਖ ਵਿਖਾਣੇ ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਪਾਇਆ ਕਹਿ ਨਾਨਕ ਤੂੰ ਸਾਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰ ਮੁੰਜਾ ਮਤ ਖੋਜਦੇ ਸੋ ਅਮਰ ਗੁਰ ਤੇ ਪਾਇਆ ਪਾਇਆ ਅਮਰ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜੰਤ ਸਭ ਤੋਂ ਦੋ ਪਾਏ ਇੱਕ ਵਕਤ ਵੇਖ ਵਸਨ ਆਇਆ ਲਾਭ ਲਓ ਅਹੰਕਾਰ ਚੁੱਕਾ ਸਤੁਰ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਪ੍ਰਸਾਦ ਨੇ ਅਮਰ ਗੁਰ ਤੇ ਪਾਇਆ ਭਗਤਾਂ ਕੇ ਚਾਲਣ ਵਾਲੀ ਚਾਲਣ ਵਾਲੀ ਭਗਤਾਂ ਕੇਰੀ ਵਿਖ ਮਰ ਚੱਲਣਾ ਲਾਭ ਲਓ ਅਹੰਕਾਰ ਨਹੀਂ ਲੋਭ ਅਹੰਕਾਰ ਤਦ ਤਿਸ਼ਣਾ ਬਹੁਤ ਨਾਹੀਂ ਬੋਲਣਾ ਖਨਮ ਤਿੱਖੀ ਵਾਲ ਨਿੱਕੀ ਇੱਕ ਤਾਂ ਮਾਰ ਜਾਣਾ ਗੁਰਪ੍ਰਸ਼ਾਦੀ ਜੀ ਨੇ ਆਪ ਜਿਹਾ ਹਰ ਵਾਸ਼ਨਾ ਸਮਾਣੀ ਕਹਿ ਨਾਨ ਚਾਲ ਭਗਤਾਂ ਜੀ ਕੁਛ ਗੁਰ ਨਿਕਾਲੀ ਜਿਉਂ ਤੂੰ ਚਲਾ ਹੈ ਤੇ ਚੱਲਾਂ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵੇਂ ਤੂੰ ਚਲਾ ਹੈ ਤਿਵੇਂ ਚੱਲਾ ਸਵਾਮੀ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਏ ਤੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਏ ਆਪਣੀ ਇਸੇ ਗੁਰਦੁਆਰੇ ਸੁੱਖ ਪਾਵੇ ਕਹਿ ਨਾਨਕ ਸੱਚੇ ਸਾਹਿਬ ਜਿਉਂ ਭਾਵੇਂ ਤੈਨੂੰ ਚਲਾਵੈ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸਾਵਦਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿੰਨ ਕਹਿ ਮਨ ਵਸਜਨ ਤਰੋਂ ਲਿਖਿਆ ਆਇਆ ਜਿਨ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ ਕਹਿ ਨਾਨਕ ਸੁਣ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਿਤ ਹੋਏ ਸੇਜਨਾ ਜਿਨੀ ਹਰ ਤਿਆਇਆ ਹਰ ਤਿਆਇਆ ਪਿਤ ਹੋਏ ਗੁਰੂ ਜੀ ਧਿਆਇਆ ਪਿਤ ਮਾਤਾ ਪਿਤਾ ਕੁਟੁੰਬ ਸਿਆਹਿਤ ਸਿਉਂ ਪਿਤ ਸੰਗਤ ਸਮਾਈਆਂ ਕਹਿੰਦੇ ਪਿਤ ਸੁਣਦੇ ਪਿਤ ਸੇ ਪਿਤ ਜਿਨੀ ਮਨ ਵਸਾਇਆ ਕਹਿ ਨਾਨਕ ਸੇ ਪਿਤ ਜਿਨੀ ਗੁਰਮੁਖਾਰ ਧਿਆਇਆ ਕਰਮੀ ਸਾਜਨਾ ਉਪਜੇ ਬਿਨ ਸਹਿਸਾ ਨਾ ਜਾਏ ਬਿਨ ਸਹਿਜੇ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਾਹਿਕਾ ਨੂੰ ਕਮਾਏ ਸਹਿਸੇ ਜੁਮਲੀ ਨੇ ਸੰਜਮ ਧੋਤਾ ਜਾਏ ਮਨ ਤੋਂ ਸ਼ਬਦ ਲੱਗੋ ਹਰਸ ਰਾਹੋ ਚਿੱਤ ਲਾਏ ਕਹਿ ਨਾਨਕ ਗੁਰੂ ਪ੍ਰਸ਼ਾਦੀ ਸਹਿਜ ਉਪਜੇ ਇਹ ਸਹਿਸਾ ਵਿਜਾਏ ਜਿਉਂ ਮੈਲੇ ਬਾਹਰੋਂ ਨਿਰਮਲ ਜਿਉਂ ਤਾਂ ਮੈਲੇ ਤਿੰਨੀ ਜਨ ਜੂਹੇ ਹਾਰਿਆ ਇਹ ਤ੍ਰਿਸ਼ਨਾ ਵੱਡਾ ਰੋਗ ਲਗਾ ਮਰਮ ਨੂੰ ਵਿਸਾਰਿਆ ਵੇਦਾਂ ਮੇਰਾ ਉੱਤਮ ਸੋ ਸੁਣੇ ਰਾਹੀਂ ਫਿਰੇ ਜਿਉਂ ਵੇਤਾ ਲਿਆ ਕਹਿ ਨਾਨਕ ਜਿਨ ਸੱਚ ਸਜਾ ਕੁੜੀ ਲੱਗੇ ਤਿੰਨੀ ਜਨ ਜੂਹੇ ਹਾਰਿਆ ਜਿਉਂ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜਕੀ ਸੋਏ ਪਹੁੰਚੇ ਨਾਹੀਂ ਮਨ ਤਾਂ ਸਤ ਸਮਾਣੀ ਜਨਮ ਰਤਨ ਜਿਨੀ ਖੱਟਿਆ ਭਲੇਸੇ ਬਨ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹਿ ਗੁਰੂ ਨਾਲੇ ਜੇ ਕੋ ਸਿੱਖ ਗੁਰੂ ਖੇਤੀ ਸਾਨੂੰ ਹੋਵੇ ਤਾਂ ਸਨਮੁੱਖ ਸਿੱਖ ਕੋਈ ਜਿਉਂ ਰਹਿ ਗੁਰੂ ਨਾਲੇ ਗੁਰ ਕੇ ਚੰਨ ਹਿਰਦ ਜਾਏ ਅੰਤਰਾਤਮੇ ਸੰਭਾਲੇ ਆਪ ਛੱਡ ਸਦਾ ਰਹੇ ਪਰਨੇ ਗੁਰਬਿਨੋਂ ਨਾ ਜਾਣੇ ਕੋਈ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁੱਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰੂ ਮੁਕਤ ਨਾ ਪਾਵੇ ਆਵੇ ਮੁਕਤ ਨਾ ਹੋ ਤਾਂ ਕੋਈ ਪਿੱਛੋਂ ਵੇਖੀਆਂ ਜਾਏ ਅਨੇਕ ਜੁਨੀ ਭਰਮ ਆਵੇ ਬਿਨ ਸਤਿਗੁਰੂ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਗ ਚਰਨੀ ਸਤਿਗੁਰ ਸਭ ਸੁਣਾਏ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਓ ਸਿੱਖ ਸੰਤ ਗੁਰੂ ਕੇ ਪਿਆਰਿਓ ਗਾਓ ਸੱਚੀ ਬਾਣੀ ਬਾਣੀ ਤਾਂ ਗਾਓ ਗੁਰੂ ਕੇਰੀ ਬਾਣੀ ਆ ਸਿਰ ਬਾਣੀ ਜਿਨ ਕੋ ਨਜ਼ਰ ਕਰਮ ਹੋਵੇ ਹਿਰਦੇ ਤਰ੍ਹਾਂ ਸਮਾਣੀ ਪੀਵੋ ਅੰਮ੍ਰਿਤ ਸਾਹ ਰਹੋ ਹਰ ਰੰਗ ਜਪੋ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਓ ਇਹ ਸੱਚੀ ਬਾਣੀ ਸਤਿਗੁਰੂ ਨਾਲ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਗ ਬਾਣੀ ਹਾਰ ਹਾਂ ਨਿਤ ਕਰੇ ਰਸਨਾ ਕਿਹਾ ਕਿਸੇ ਨਾ ਜਾਣੀ ਚਿੱਤ ਜਿਨਕਾ ਹਿਰ ਲਿਆ ਮਾਇਆ ਬੋਲਣ ਪੈ ਬਾਣੀ ਕਹਿ ਨਾਨਕ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਤਨ ਹੈ ਹੀਰੇ ਜਿੱਤ ਜੜਾਓ
ਗੁਰ ਕਾ ਸ਼ਾਦਰ ਤਨ ਹੈ ਹੀਰੇ ਜਿਤ ਜਿਰਾਓ, ਸ਼ਾਦਰ ਰਤਨ ਜਿਤ ਮਨ ਲਾਗਾ, ਇਹ ਹੋਆ ਸਵਾਓ, ਇਹੋ ਹੋਆ ਸਮਾਓ, ਸਭ ਸੱਚੀ ਮਨ ਮਿਲਿਆ ਸੱਚੇ ਲਾਇਆ ਪਾਓ, ਆਪੇ ਹੀਰਾ ਰਤਨ ਹੈ ਆਪੇ ਜਿਸਨੂੰ ਦੇ ਬਚਾਏ, ਕਹਿ ਨਾਨਕ ਸਭ ਰਤਨ ਹੈ ਹੀਰਾ ਜਿਤ ਜਿਰਾਓ, ਸਿਰ ਸਖਤ ਆਪ ਆਪ ਪਾਏ ਕੇ ਕਹਿ ਕਰ ਆਪ ਪਾਏ ਕੇ ਕਰਤਾ ਆਪੇ ਹੁਕਮ ਬਜਾਏ, ਆਪੇ ਹੁਕਮ ਵਰਤਾਏ, ਹੁਕਮ ਵਰਤਾਏ ਆਪ ਵਿਖੇ ਗੁਰਮੁਖ ਕਿਸੇ ਬਜਾਏ, ਗੁਰਮੁਖ ਕਿਸੇ ਬਜਾਏ ਤੋੜੇ ਬੰਧਨ ਹੋਏ ਮੁਕਤ ਸਭ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਇੱਕ ਹੋਵੇ, ਸੋ ਹੋਵੇ ਇੱਕ ਸੁਣ ਲੇ ਬੁਲਾਏ, ਚਾਹੇ ਨਾਨਕ ਆਪ ਕਰਤਾ ਆਪੇ ਹੁਕਮ ਬਜਾਏ, ਸਿਮਰ ਸਤਿ ਗੁਣ ਪਾਤਸ਼ਾਹ ਤੱਤੇ ਸਾਰ ਨਾ ਜਾਣੀ, ਤੱਤੇ ਸਾਰ ਨਾ ਜਾਣੀ ਗੁਰੂ ਵਜੋਂ ਤੱਤੇ ਸਾਰ ਨਾ ਜਾਣੀ, ਤਿਹੀ ਗੁਣੀ ਸੰਸਾਰ ਭ੍ਰਮ ਸੁੱਤਾ ਸੁੱਤਿਆ ਰਹਿਣ ਬਿਹਾਣੀ, ਗੁਰਕਿਰਪਾ ਤੇ ਸੇਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਿਆ ਬਾਣੀ, ਚਾਹੇ ਨਾਨਕ ਸੋਤਤ ਪਾਵੇ ਜਿਸਨੂੰ ਆਉਂਦੇ ਹਰ ਲਿਵ ਲਾਗੇ ਜਾਗਤ ਰਹਿਣ ਬਿਹਾਣੀ, ਮਾਤਾ ਕਿਵੇਂ ਪ੍ਰਿਤ ਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ, ਮਨੋ ਕਿਉਂ ਵਿਸਾਰੀਏ, ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਉਂ ਪਹੁੰਚਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ, ਗੁਰਮੁਖ ਸਾਹਿਬ ਸੰਭਾਲੀਏ, ਕਹਿ ਨਾਨਕੇ ਉਹਦਾ ਸੋ ਕਿਉਂ ਮਨੋ ਵਿਸਾਰੀਏ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਨੁਸਾਰ ਇੱਕੋ ਜਿਹੀ ਕੱਤ ਖੇਲ ਰਚਾਇਆ, ਜਾਂ ਤੁਸੀਂ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ, ਲਿਵ ਸੁਰਕੀ ਲੱਗੀ ਤ੍ਰਿਸ਼ਨਾ ਮਾਇਆ ਮਰ ਪਤਾਇਆ, ਇਹ ਮਾਇਆ ਜਿੱਥੇ ਹਰ ਵਿਸਰੇ ਮੋਹ ਜੇ ਭਾਉ ਦੀ ਗੱਲ ਆਇਆ, ਕਹਿ ਨਾਨਕ ਗੁਰਪ੍ਰਸ਼ਾਦੀ ਜਿਹਨਾਂ ਲਿਵ ਲੱਗੀ ਤਿੰਨੇ ਵਿੱਚੇ ਮਾਇਆ ਪਾਇਆ, ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਬੇਟੋਂ, ਰਹੇ ਲੋਕ ਬੁਲਾਏ ਐਸਾ ਸਤਿਗੁਰ ਜੇ ਮਿਲੇ ਚਿਸ ਨੂੰ ਸਹਿ ਸੌਂਪੀਏ, ਵਿੱਚੋਂ ਆਪ ਜਾਏ ਜਿਸਦਾ ਜੀਓ ਚਿਸ ਮਿਲ ਰਹੇ ਹਰ ਵਸੇ ਮਨੇ ਆਏ, ਹਰ ਆਪ ਮੁਲਕ ਹੈ ਭਗਤ ਨਾ ਕਹਿੰਦਾ।

ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਦ ਵੀ ਤਾਂ ਤੂੰ ਜਗ ਮੈਂ ਆਇਆ, ਹਰ ਆਪਣੇ ਮਾਤਾ ਪਿਤਾ ਆਪਣੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ, ਗੁਰਪ੍ਰਸ਼ਾਦੀ ਬੁੱਝਿਆ ਤਾਂ ਚਲਤ ਹੋਇਆ ਚਲਤਾ ਨਜ਼ਰ ਨਹੀਂ ਆਇਆ। ਕਹੋ ਕਹਿ ਨਾਨਕ ਸਿਸਕਾ ਮੂਰਤਿਆ, ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਮਨ ਚਾਉ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਦਾ ਮੰਦਰ ਬਣਿਆ, ਹਰਬ ਗਾਓ ਮੰਗਲ ਨੇ ਸਖੀਏ ਸੋਗ ਦੁੱਖ ਨਾ ਵਿਆਪੇ, ਗੁਰਚਾਨ ਲੱਗੇ ਦਿਨ ਸਵਾਗੇ ਆਪਣਾ ਪਰ ਜਾਪੇ, ਅਨਹਤ ਬਾਣੀ ਗੁਰ ਸਾਹਿਬ ਜਾਣੀ, ਹਰ ਨਾਮ ਹਰ ਰਸ ਸੋਗੋ, ਕਹਿ ਨਾਨਕ ਪ੍ਰਭ ਆਪ ਮਿਲਿਆ ਕੰਨ ਕੰਨ ਜੁਗੋ, ਇਹ ਸਰੀਰਾ ਮੇਰਿਆ ਇਸ ਜੱਗ ਮੈਂ ਆਏ ਕਹਿ, ਕਿਆ ਤੂੰ ਕਰਮ ਕਮਾਇਆ, ਕੀ ਕਰਮ ਕਮਾਇਆ ਤੂੰ ਸਰੀਰਾ ਜਾਂ ਤੂੰ ਜੱਗ ਮੈਂ ਆਇਆ, ਜਿਨ੍ਹਾਂ ਤੇਰਾ ਰਚਨਾ ਚਾਹ ਸੋ ਹਰ ਮਨ ਨਾਮ ਵਸਾਇਆ, ਗੁਰਪ੍ਰਸਾਦੀ ਹਰ ਮੰਦਰ ਸਾਹਿਬ ਪੂਰਵ ਲਿਖਿਆ ਪਾਇਆ, ਕਹਿ ਨਾਨਕ ਸਰੀਰ ਪ੍ਰਵਾਨ ਹੋਇਆ ਜਿਨ ਸਤਿਗੁਰੋਂ, ਜਿਨ ਸਤਿਗੁਰ ਸੋ ਚਿੱਤ ਲਾਇਆ, ਇਹ ਨਿਤਰੋਂ ਮਿਲਿਓ, ਹਰ ਤੂੰ ਮੈਂ ਜੋਤ ਧਰੀ, ਹਰੇ ਨਾਮ ਨਾ ਦੇਖੋ ਕੋਈ, ਹਰੇ ਨਾਮ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ, ਇਹ ਵਿਸ਼ਵ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ, ਹਰ ਵੀ ਨਵਰ ਨਾ ਕੋਈ, ਕਹਿ ਨਾਨਕ ਇਹ ਨੇਤਰ ਅੰਤ ਸੇ ਸਤਿਗੁਰੂ ਮਿਲਿਆ ਦਿਲ ਦ੍ਰਿਸ਼ਟ ਹੋਈ, ਇਹ ਸਰਵਣੋ ਮੇਰੇ ਸੱਚੇ ਸੁਣਨੇ ਨੂੰ ਪਠਾਏ, ਸੱਚੇ ਸੁਣਨੇ ਨੂੰ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ, ਜਿੱਤ ਸੁਣੀ ਮੰਦਨ ਹੈਗਾ ਹੋਇਆ, ਰਸਨਾ ਰਸ ਬਾਣੀ, ਸੱਚ ਲੱਖ ਬਣਾਉਣੀ ਤਾਂ ਕਿ ਜਤ ਕਹੀ ਨਾ ਜਾਏ, ਚਾਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ, ਸੱਚੇ ਸੁਣਨੇ ਨੂੰ ਪਠਾਏ, ਹਾਰ ਜੀਓ ਗਫਰਨ ਜਾ ਕੇ ਵਾਜਾ ਪਵਨ ਵਜਾਇਆ, ਵਿਆਹ ਵਾਜਾ ਪਾਉਣ ਨੌ ਦੁਆਰੇ ਪਟਤੀਏ, ਦਸਵਾਂ ਗੁੱਤਰ ਖਾਇਆ, ਗੁਰਦੁਆਰੇ ਲਾਏ ਭਾਵਨੀਕ ਨਾ ਦਸਵਾਂ ਦੁਆਰ ਦਿਖਾਇਆ, ਤੈਂ ਨੇਕ ਰੂਪ ਨਾਮ ਨਿਮ ਨਾਮ ਨਿਧ ਦਸੰਤ ਨਜਾਈ ਪਾਇਆ, ਕਹਿ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਇਹ ਸੱਚਾ ਸੋਹਿਲਾ ਸੱਚ ਕਰ ਗਾਓ, ਗਾਓ ਤਾਂ ਸੋਹਿਲਾ ਕਰ ਸੱਚੇ, ਜਿੱਥੇ ਸਦਾ ਸੱਚ ਧਿਆਵੇ, ਸੱਚ ਧਿਆਵੇ ਜਾਂ ਤੂੰ ਭਾਵੇ, ਗੁਰਮੁਖ ਜੀ ਨਾ ਭਜਾਵੇ, ਸੱਚ ਸਭਨਾ ਕਾ ਖਸਮ ਹੈ, ਜਿਸ ਵਾਸਤੇ ਸੁਜਨ ਪਾਵੇ, ਕਹਿ ਨਾਨਕ ਸੋਹਿਲਾ ਸੱਚੇ ਕਰ ਗਾਵੈ, ਆਨੰਦ ਸੁਣੋ ਬਣਭਾਲੀ ਹੋ, ਸਗਲ ਮਨੋਤ ਪੂਰੇ ਪਾਰ ਬ੍ਰਹਮ ਪ੍ਰਪਾਇਆ, ਉੱਤਰ ਸਗਲ ਪੂਰੇ ਦੁੱਖ ਰੋਸ ਦਾ ਉੱਤਰ, ਸੁਣੀ ਸੱਚੀ ਬਾਣੀ, ਕਹਿ ਨਾਨਕ ਤੇਰੇ ਸੁਣੀ ਸੱਚੀ ਬਾਣੀ, ਸੰਤ ਸਾਜਨ ਪੈ ਸਕਦੇ ਪੂਰੇ ਗੁਰ ਤੇ ਜਾਣੀ, ਸੁਣ ਤੇ ਪਨੀਤ ਕਹਿਤ ਵਿੱਚ ਸਤੁਰਿਆ ਪਰ ਭੂੜੇ, ਬਿਨਵੰਤ ਨਾਨਕ ਗੁਰ ਚੰਨ ਲੱਗੇ ਬਾਜੇ ਅਨਹਦ ਤੁਰੇ, ਰਾਮ ਕਲੀ ਸਦ ਇੱਕ ਓਂਕਾਰ ਸਤਿਗੁਰ ਪ੍ਰਸਾਦ, ਜਗ ਦਾਤਾ ਸਭ ਜਗਦਾਤਾ ਸੋਈ ਭਗਤ ਪੁੱਛਲ, ਇਹ ਕਹਿ ਲੋਏ ਜੀਓ ਗੁਰ ਸ਼ਬਦ ਸਮਾਵੇ ਅਵ ਨ ਜਾਣੇ, ਤੋਏ ਜੀਓ ਅਵਰੇ ਨਾ ਜਾਣੇ ਸਤਿਗੁਰ ਕਹਿ ਏਕ ਨਾਮ ਧਿਆਵੇ, ਪ੍ਰਸਾਦ ਨਾਨਕ ਗੁਰ ਅੰਗਦ ਪਰਮ ਪਦਵੀ ਪਾਵੇ, ਆਇਆ ਹਕਾਰਾ ਚੱਲਣ ਵਾਰਾ ਹਰ ਨਾਮ ਨਾਮ ਸਮਾਇਆ, ਜਗ ਅਮਰ ਅਟਲ ਅਤੋਲ ਠਾਕੁਰ ਭਗਤੇ ਹਰ ਪਾਇਆ, ਹਰ ਭਾਣਾ ਗੁਰ ਪਾਇਆ ਗੁਰ ਦਿਆਵੇ ਹਰ ਪ੍ਰਭ ਪਾਸ ਜੀਓ, ਸਤਿਗੁਰੇ ਹਰ ਪੈ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜੀਓ, ਪੈਜ ਰੱਖੋ ਹਰ ਜਨਾ ਤੇਰੀ ਹਰ ਦੇਹ ਨਾਮ ਨਿਰੰਜਣੋ, ਅੰਤ ਚਲਾ ਚੱਲਦਿਆਂ ਹੋਇਆ ਏ ਬੇਲੀ ਜਮ ਦੂਤ ਕਾਲ ਨਿਖੰਜਣੋ, ਸਤਿਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜੀਓ, ਹਰ ਤਾਰ ਕਿਰਪਾ ਸਤਿਗੁਰੂ ਮਿਲਾਇਆ ਧੰਨ ਧੰਨ ਕਹਿ ਸਵਾ ਜੀਓ, ਮੇਰੇ ਸਿੱਖ ਸੁਣੋ ਪੁੱਤ ਭਾਈਓ, ਮੇਰੇ ਹਰ ਪੜਭਾਣਾ ਆਓ ਮੈਂ ਪਾਸ ਜੀਓ, ਹਰ ਭਾਣਾ ਗੁਰ ਭਾਇਆ ਮੇਰਾ ਹਾਰ ਪ੍ਰਭ ਕਰੇ ਸਵਾ ਜੀਓ, ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਭਾਣਾ ਪਾਵੇ, ਆਨੰਦ ਆਨੰਦਿਨ ਵਜੇ ਵਾਜੇ ਹਰ ਆਪ ਗੱਲ ਮਿਲਾਵੇ, ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰਨ ਨਿਰਜਾਸ ਜੀਓ, ਤੁਰ ਲਿਖਿਆ ਪੜਵਾਣਾ ਫਿਰੇ ਨਾਹੀਂ ਗੁਰ ਜਾਏ ਹਰ ਪਾਸ ਪ੍ਰਭ ਪਾਸ ਜੀਓ, ਸਤਿਗੁਰ ਭਾਣੇ ਆਪਣੇ ਵਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋ ਸੀ ਸੋ ਮੈਂ ਮੂਲ ਪਾਇਆ, ਮਿਤ ਪੈਜੇ ਮਿਤ ਵਿਸੇ ਜਿਤ ਜਿਸ ਮਿਤ ਕੀ ਪੈਜ ਭਾਵੇ, ਤੁਸੀਂ ਵਿਚਾਰ ਦੇਖੋ ਪੁੱਤ ਪਾਈ ਹਰ ਸਤਿਗੁਰ ਪਹਿਨਾਵੇ, ਸਤਿਗੁਰ ਪ੍ਰਤਖ ਪ੍ਰਤਖ ਹੁੰਦੇ ਵਹਿ ਰਾਜ ਆਪ ਟਿਕਾਇਆ, ਸਭ ਸਿੱਖ ਬੰਦਵ ਪੁੱਤ ਪਾਈ ਰਾਮ ਨਾਮ ਰਾਮਦਾਸ ਪੈਰੀ ਪਾਇਆ, ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕੇਸੋ ਗੋਪਾਲ ਪੰਡਿਤ ਸੱਦਿਓ ਹਰ ਹਰ ਕਥਾ ਪੜ੍ਹੇ ਪੁਰਾਣ ਜੀਓ, ਹਰ ਕਥਾ ਪੜ੍ਹੀਏ ਹਰ ਨਾਮ ਸੁਣੀਏ ਦੀਵਾਨ ਹਰ ਰੰਗ ਗੁਰ ਪਾਵੇ, ਪੰਡ ਪਿੰਡ ਪੁਤਲ ਕਰਿਆ ਦੀਵਾ ਫਲ ਫੁੱਲ ਫਰ ਰਸਾ ਪਾਵੇ, ਹਰ ਪਾਇਆ ਸਤਿਗੁਰ ਹਰ ਪਾਇਆ ਸਤਿਗੁਰ ਬੋਲਿਆ, ਹਰ ਮਿਲਿਆ ਪਰ ਪਛਾਣ ਜੀਓ, ਰਾਮਦਾਸ ਦੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜੀਓ,
ਸਤਿਗੁਰ ਪੁਰਖ ਜਿਤ ਜੇ

0: ਬੋਲਿਆ ਸਿੱਖਾਂ ਮਨ ਲਈ ਰਚਾਏ ਜੀਓ ਮੋਹਰੀ ਪੁੱਤ ਹੋਇਆ ਰਾਮਦਾਸ ਪੈਰੀ ਪਾਏ ਜੀਓ ਸਭ ਪਵੇ ਪੈਰੀ ਸਤ ਗੁਰੂ ਕੇਰੀ ਜਿੱਥੇ ਗੁਰੂ ਆਪ ਰੱਖਿਆ ਕੋਈ ਕਾਰ ਬਖੀਲੀ ਕਰ ਬਖੀਲੀ ਨਿਵੇਂ ਨਾਹੀਂ ਫਿਰ ਸਤਿਗੁਰੂ ਆਣ ਮਿਲਾਇਆ ਹਰ ਗੁਰੈ ਭਾਣਾ ਦੀ ਵਡਿਆਈ ਤੁਰ ਲਿਖਿਆ ਲਿਖ ਜਾਏ ਜੀਓ ਕਹੇ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਓ ਇੱਕ ਓਂਕਾਰ ਸਰੂਪ ਦਾ ਰਾਮ ਕਲੀ ਮਹਿਲਾ ਪੰਜਵਾਂ ਸ਼ਾਂਤ ਜਾਨੜਾ ਮੇਰਾ ਸਾਜਨੜਾ ਨਿਕਸ ਹਲੋਏੜਾ ਮੇਰਾ ਸਾਜੜਾ ਸਾਜਨੜਾ ਜਾਨੀੜਾ ਇਹ ਜਾਨੀੜਾ ਨੈਣ ਅਲੋਏੜਾ ਹਰ ਜਾਨੀੜਾ ਨੈਣ ਅਲੋਏਲਾ ਘੱਟ ਘੱਟ ਸੋਇਆ ਅਤ ਅੰਮ੍ਰਿਤ ਪ੍ਰੈ ਗੁੜਾ ਨਾਲ ਹੁੰਦਾ ਲਹਿਣਾ ਸਕੰਦਾ ਸੁਆਓ ਨਾ ਜਾਣੇ ਮੁੜਾ ਮਾਇਆ ਮੱਧ ਮਾਤਾ ਹੋਸੀ ਮਾਤਾ ਮਿਲਣਾ ਚਾਹੀ ਭਰਮ ਕੜਾ ਕਹੋ ਨਾਨਕ ਗੁਰ ਮੇਰੇ ਨਾਹੀਂ ਸੁਗੇ ਹਰ ਸਾਜਨ ਸਭ ਕਹਿ ਨਿਖੜਾ ਗੋਬਿੰਦਾ ਮੇਰੇ ਗੋਬਿੰਦਾ ਪ੍ਰਾਣ ਧਾਰਾ ਮੇਰੇ ਗੋਬਿੰਦਾ ਕਿਰਪਾਲ ਕਰੇ ਕਿਰਪਾਲਾ ਦੀਨ ਦਤਾਰਾ ਮੇਰੇ ਕਿਰਪਾਲਾ ਦਾਨ ਦਤਾਰਾ ਅਪਰਪਾਰਾ ਘੱਟ ਘੱਟ ਅੰਤਰ ਸੁਣਿਆ ਇੱਕ ਦਾਸੀ ਧਾਰੀ ਸਬਲ ਪਸਾਰੀ ਜੀ ਜੰਤ ਲੈ ਮੋਹਣਿਆ ਜਿਸ ਨੂੰ ਰੱਖ ਸੋ ਸੱਚ ਪਾਖੇ ਗੁਰ ਕਾ ਛਦ ਵਿਚਾਰਾ ਕਹੋ ਨਾਨਕ ਜੋ ਪ੍ਰਭ ਕੋ ਭਾਣਾ ਤਿਸ ਹੀ ਹੋ ਪ੍ਰਭ ਪਿਆਰਾ ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ ਜਾਣੋ ਪ੍ਰਭ ਜਾਣੋ ਸਵਾਮੀ ਸੁਗਰ ਸਜਾਣੋ ਸੁਗਰ ਸਜਾਣਾ ਛਦ ਪਰਵਾਨਾ ਅੰਮ੍ਰਿਤ ਹਰ ਕਾ ਨਾਮਾ ਚਾਕਾ ਗਾਣੇ ਸਾਰੰਗ ਪਾਣੇ ਜਿਨ ਕੈ ਭਾਗ ਮਠਾਣਾ ਤਿੰਨ ਹੀ ਪਾਇਆ ਤਿੰਨੇ ਤੇ ਆਇਆ ਸਗਲ ਤਿਸੇ ਕਿਆ ਮਾਣੋ ਕਹੋ ਨਾਨਕ ਤਖਤਬ ਨਿਵਾਸੀ ਸਤ ਸੇਵਰ ਦੇਵਾਣੋ ਮੰਗਲਾਂ ਹਰ ਮੰਗਲਾ ਮੇਰੇ ਪ੍ਰਭ ਕਹਿ ਸੁਣੀਏ ਮੰਗਲਾਂ ਸੋਹਿਲੜਾ ਪ੍ਰਭ ਸੋਹਿਲੜਾ ਅਨਹਦ ਧੁਨੀਏ ਸੋਹਿਲੜਾ ਆਨੰਦਨ ਬਾਜੇ ਸ਼ਬਦ ਗਾਜੇ ਨਿਤ ਨਿਤ ਸੇ ਵਧਾਈ ਸੋ ਪ੍ਰਭਾ ਧਿਆਇਆ ਧਿਆਈਏ ਸਭ ਕਿਸੇ ਪਾਈਏ ਮਰੇ ਨਾ ਵੇ ਜਾਈ ਕਿਉਂਕਿ ਪਿਆਸਾ ਪੂਰਨ ਆਸਾ ਗੁਰਮੁਖ ਮਹਿਲਾ ਨਿਰਗੁਣਈਆ ਨਿਰਗੁਣੀਏ ਕਹੋ ਨਾਨਕ ਹਰ ਪ੍ਰਭ ਮੇਰੇ ਕਹਿ ਨਿਤ ਨਿਤ ਮੰਗਲ ਸੁਣੀਏ ਰਾਮ ਕਲੀ ਮਹਿਲਾ ਪੰਜਵਾਂ ਹਰ ਹਰ ਧਿਆਏ ਮਨਾ ਖਿੰਨ ਨਾ ਵਿਸਰਿਆ ਵਿਸਾਰੀਏ ਰਾਮ ਰਾਮਾ ਰਾਮ ਰਮਾ ਕੰਠ ਉਰ ਧਾਰੀਏ ਉਰ ਧਾਰ ਹਰ ਹਰ ਪੁਰਖ ਪੁਰਬ ਪੂਰਬ ਪਾਰ ਬ੍ਰਹਮ ਨਿਰੰਜਨੋ ਪੈ ਦੂਰ ਕਰਤਾ ਪਾਪ ਹਰਤਾ ਦੁਸਤਾ ਦੁੱਖ ਪਾਪ ਖੰਡਨੋ ਜਗਦੀਸ਼ ਈਸ਼ ਗੋਪਾਲ ਮਾਧੋ ਗੁਣ ਗੋਬਿੰਦ ਵਿਚਾਰੀਏ ਬਿਨਵੰਤ ਨਾਨਕ ਮਿਲ ਸਾਧ ਸੰਗ ਸਾਧੂ ਦਿਨ ਸਰੈਣ ਚਿਤਾਰੀਏ ਚਰਨ ਕਮਲ ਆਧਾਰ ਜਨ ਕਾ ਆਸਾਰਾ ਆਸਰਾ ਮਾਲ ਮਿਲਖ ਭੰਡਾਰ ਨਾਮ ਅਨੰਤ ਤਰਹਾ ਨਾਮ ਨਰਹਤ ਨਾਰ ਹਰ ਨਿਧਾਨ ਜਿਨ ਕੇ ਰਸ ਭੋਗ ਏਕ ਨਰਾਇਣਾ ਰਸ ਰੂਪ ਰੰਗ ਅਨੰਤ ਬੀਠਲ ਸਾਚ ਸਾਸ ਧਿਆਣਾ ਤਿਲਵ ਹਰਨ ਨਾਮ ਪੁਨੇ ਚਰਨਾ ਨਾਮ ਜਮਤੀ ਤਰਾਸ ਹਰਾ ਬਨਮੰਤ ਨਾਨਕ ਰਾਸ ਜਿਨ ਕੀ ਚਰਨ ਕਮਲਾ ਅਸਰਾ ਗੁਰੂ ਗੁਣ ਬੇਅੰਤ ਸੁਆਮੀ ਤੇਰੇ ਕੋਏ ਨਾ ਜਾਣੀ ਦੇਖ ਚਲਤ ਦਿਆਲ ਸੁਣ ਭਗਤ ਬਖਾਣੀ ਜੀ ਜੰਤ ਸਭ ਤੁਧ ਧਿਆਵੇ ਪੁਰਖ ਪੁਰਖ ਪੁਰਖ ਪਤ ਪਰਮੇਸਰਾ ਸਰਵ ਜਾਚਕ ਏਕ ਦਾਤਾ ਕਰਨਾ ਮੈਂ ਜੁਗੀਸਰਾ ਸਾਧੂ ਸੰਤ ਸਜਾਨ ਸੋਈ ਜਿਸੇ ਪ੍ਰਭ ਜਨ ਜੀ ਮਨਮਾਨੀ ਬਿਰਮੰਤ ਨਾਨਕ ਕਰੋ ਕਿਰਪਾ ਸੋਈ ਸੁਗਤ ਤੁਝੇ ਬਿਛਾਨੀ ਮੋਏ ਨਿਰਗੁਣ ਨਾਥ ਸਰਨੀ ਆਇਆ ਬਲ ਬਲ ਬਲ ਗੁਰਦੇਵ ਜੀ ਨਾਮ ਦਿਖਾਇਆ ਗੁਰੂ ਨਾਮ ਦਾ ਜੀਆ ਕੁਸਲ ਤੀਆ ਸਭ ਇੱਛਾ ਪੁੰਨੀਆ ਜਲਨੇ ਵਜਾਈ ਛਾਂ ਤੇ ਆਈ ਮਿਲੇ ਚਰੀ ਬਿਨਿਆ ਇਹਨਾਂ ਦਾ ਹਰ ਸੋ ਸਹਿਜ ਸਾਚੇ ਮਹਾਮੰਗਲ ਗੁਣ ਗਾਇਆ ਬਿਨਵੰਤ ਨਾਨਕ ਨਾਮ ਪ੍ਰਭ ਕਾ ਕੁਵਰ ਪੂਰੇ ਤੇ ਪਾਇਆ ਰੰਗ ਲਈ ਮਿਲਾ ਪੰਜਵਾਂ ਰੁਣ ਚੁਣੋ ਸ਼ਬਦ ਅਨਾਹਦ ਨਿਤ ਉੱਠ ਗਾਈਏ ਸੰਤਨ ਕੈ ਕਿਲਵਖ ਸੋ ਸਭ ਸੁਖ ਵਿਨਾਸਨ ਹਰ ਨਾਮ ਸੀਜੇ ਗੁਰਮੰਤਨ ਕੈ ਹਰ ਨਾਮ ਲੀਜੇ ਅਮਿਓ ਪੀਜੇ ਰਹਿਣ ਦਿਨ ਸੇ ਅਰਾਧੀਏ ਯੋਗਦਾਨ ਅਨੇਕ ਕਰਿਆ ਲਾਗ ਚਰਨ ਕਾਲਮਲ ਛਾਦੀਏ ਭਾਓ ਭਗਤ ਦਿਆਲ ਮੋਹਨ ਦੁੱਖ ਸਗਲੇ ਪਰ ਹਰੇ ਬਿਨਵੰਤ ਨਾਨਕ ਤਰੇ ਸਾਗਰ ਚਾਏ ਸੁਆਮੀ ਨਗਰ ਨਰ ਹਰੇ ਸੁਖ ਸਾਗਰ ਗੋਬਿੰਦ ਸਿਮਰਨ ਭਗਤ ਰਸਾਵੇ ਗੁਣ ਤੇਰੇ ਰਾਮ ਆਨੰਦ ਮੰਗਲ ਗੁਣ ਚਰਨੀ ਲਾਗੇ काय सुख सुख सुख निदान मिलिया दुख हरिया कृपा कर प्रभ रखिया हर चरण लगा भ्रांपो भागा हर नाम रसना पाखिया हर एक चितवे प्रभ एक गावे हर एक दृष्टि आया बिनवंत नन प्रभ करी कृपा पूरा सतगुरु पाया मिल रही है प्रभ साधना मिल कहार कीर्तन सुनिए राम दयाल प्रभ धर्म उदर माधो अंत पाइये गुनिये राम दयाल दुखार सरन दाता सागल दुख निवारनो मोह सोग विकार दिखरे जप नाम उदारनो सब जी तेरे प्रभु मेरे कर कृपा सब रेण थीवा बिनवंत नानक प्रभ माया तीजे नाम तेरा जब जीवा राख लिए प्रभ भगत जना अपनी चरण लाए राम आठ पैर अपना प्रभ सिमरवा एको नाम त्याए राम त्याए सो प्रभ तरे पव जल रहे आवन जाना सदा सुख कल्याण कीर्तन प्रभ लगा मीठा पाना सब इष्ट पुनी आस पूरी मिले सतगुर पूरिया बिनवंत नानक प्रभ आप मिले मिले फिर नाही दुख सूर्या राम कली महला पंजमा शांत श्लोक ज्ञान कमल सनागति आनंद मंगल गुण गा राम नानक प्रभ सत आराध्य विपत निवारण राम शांत प्रभ विपत निवारणो तिस बिन अवर न कोय जियो सदा सदा हर सिमरिय जल थल मील सोय जियो जल थल मील पूर रहा ने एक निमख मनोना बीसरे गुर चरण लागे दिन सुभागे सर्व गुण जगबीसरे कर सेव सेवक दिन सरैणी जिस पावे सो होए जियो बल जाए नानक सुखा दाते प्रगास मन तन होए जियो श्लोक हार सिमरत मन तन सुखी बिनसी द्वितीया सोच नानक टेक गोपाल की गोविंद संकट मोच शांत पै संकट काटे नारायण दयाल जियो हर गुण आनंद गाए प्रभ दीना नाथ प्रतपाल जियो प्रतपाल अच्युत पुरख एको तसे स्यों रंग लागा कर चन मस्तक मेल लीने सदा आनंद जागा जियो पिंड ग्रह थान किसका थान जोवन धन मार जियो सर सदा बल जाए नानक सर्व जिया प्रित पाल जियो श्लोक रसना उचरे हार हरे गुण गोविंद बख्यान नानक पगड़ी टेक एक परमेश्वर रखे निदान शांत सो स्वामी प्रभ रखतो अंचल ता कै लाग जियो पाज साधु संग दयाल देव मन की मत त्याग जियो एक ओट की जय जियो दीसै दीजे आस एक धरनी तरे साध संगे हर नाम रंगे संसार सागर साव तरे जन्म मरण विकार छूटे फिर ना लागे दाग जियो बल जाए नानक पुरन पुरख पूरन थिर जा का साग जियो श्लोक धर्म अर्थ अर काम मोक मुक्त पदार्थ नाथ छगल मनोरथ पूरिया नानक लेख्या अस्माथ शांत शांत छगल च मेरी पुनिया मिलिया अनंजन राय जियो आनंद प्यावट पा जियो ग्रह परते प्रभ आए जियो ग्रह लाल आए पूर्व कुमाए ता की उपमा क्या सुना बेअंत पूर्ण सुख सहज दाता चमन रसना गुणपना आपे मिलाए जय कंठ लाए तिस बिना नहीं जाए जियो बल जाए नानक सदा करते सब में रहा समाए जियो राग रामकली महला पंजवा राण चुन चुनड़ा गाओ सखी ए हर एक त्याहो सतगुर तुम सेव सखी मन चिंदड़ा फल पाओ एक ओंकार सतगुर प्रसाद रामकली महला पंजवा रुति श्लोक कर बंधन प्रभ पार ब्रह्म बच्छो साधा सूर आप निवार हर हर भजो नानक प्रभ भरपूर किल्व काटन पै हरन सुख सागर हर राय दीन दयाल दुख भंजनो नानक नीत ते आए शांत जस गाव बुढ़भागी हो कर कृपा भगवंत जियो रुसी मैं मूर्त घड़ी गुण उचरत शोभा बंत जियो गुण रंग राते धन ते जन जिनी एक मन त्याया सफल मन जन्म त्या तिनका जिसनो प्रभ पाया पूर्ण दान ना तुल किरिया सर हार सर्व पापा हंस जियो बिनवंत नानक सिमर जीवा जन्म मरण रहंत जियो श्लोक उद्यम अगम अगोचरो चरण कमल नमस्कार ਸੱਠਣੀ ਸਾ ਤੁਧ ਭਾਵੀ ਨਾਨਕ ਨਾਮ ਸਰਦਾਰ ਸੰਤ ਸਰਨ ਸਾਜਨ ਪੂਰੋ ਪਰ ਸਾਮੀ ਸਿਮਰਤ ਅਨੰਤ ਸੁਖਤ ਹਰਿਆ ਥੀਆ ਨਾਨਕ ਜਪ ਭਗਵੰਤ ਸ਼ਾਂਤ ਰੁੱਤ ਸਰਤ ਸਰਬ ਸੰਤ ਮਾਂ ਚੇਤ ਵਿਸਾਖ ਸੁਖ ਮਾਸ ਜੀਓ ਹਰ ਜੀਓ ਨਾ ਮਿਲਿਆ ਮੌਲਿਆ ਮਨ ਤਨ ਸਾਧੂ ਜੀਓ ਘਰ ਨਾ ਨਿਸ਼ਚਲ ਆਨੰਦ ਸਖੀਏ ਚੰਨ ਕਮਲ ਪਰ ਫੁੱਲਿਆ ਸੁੰਦਰ ਸੁਕੜ ਸੁਜਾਨ ਬੇਤਾ ਗੁਣ ਗੋਬਿੰਦ ਅਮੁੱਲਿਆ ਬੜ ਪਾ ਪਾਇਆ ਦੁੱਖ ਗਵਾਇਆ ਪਈ ਪੂਰਨ ਆਸ ਜੀਓ ਬਿਰਮੰਤ ਨਾਨਕ ਸਨ ਤੇਰੀ ਮਿੱਟੀ ਜੰਪੀ ਤਰਾ ਜੀਓ ਸਲੋਕ ਸਾਧ ਸੰਗਤ ਬਿਨ ਭਰਾਵਾਂ ਮੂਈ ਕਰਤਾ ਕਰਮ ਅਨੇਕ ਕੋਮਲ ਬੰਧਨ ਬੰਧਿਆ ਨਾਨਕ ਕਰ ਮੈਂ ਲੇਖ ਜੋ ਪਾਣੇ ਸੇ ਮੇਲਿਆ ਵਿਛੋੜੇ ਪੀ ਆਪ ਨਾਨਕ ਪ੍ਰਸ਼ਨ ਨਾਲ ਸੀ ਜਾਂ ਕਾਵੜ ਪ੍ਰਤਾਪ ਸ਼ੰਤ ਗ੍ਰੀਖਣ ਰੁੱਤ ਅਤ ਗਖੜੀ ਜੇਠ ਖਾੜੇ ਕਾਮ ਜੀਓ ਪ੍ਰੇਮ ਵਿਛੋਹਾ ਦੁਹਾਗਣੀ ਦ੍ਰਿਸ਼ਨਾ ਕਹਿ ਕਰੀ ਰਾਮ ਜੀਓ ਨਾ ਦ੍ਰਿਸ਼ ਆਵੇ ਮਤ ਹਾਵੇ ਮਹਾਂਗਰੀਬ ਮੁਠਿਆ ਜਬ ਵਾਛ ਮੁਛਲੀ ਤੜਫੜਾਵੇ ਸੰਗ ਮਾਇਆ ਰੁੱਠਿਆ ਕਰ ਪਾਪ ਜੋਨੀ ਭੈ ਪੀਤ ਹੋਏ ਸਹਿ ਪੀਤ ਹੋਈ ਦੇਹ ਸਾਜਨ ਜਾਮ ਜੀਓ ਬਿਨਵੰਤ ਨਾਨਕ ਉਠ ਤੇਰੀ ਰਾਜਪੁਰ ਕਾਮ ਜੀਓ ਸਲੋਕ ਸਰਦਾ ਲਾਗੀ ਸੰਗ ਪ੍ਰੀਤਮੇ ਇੱਕ ਤਿਲ ਰਹਿਣ ਨਾ ਜਾਏ ਮਨ ਤਨ ਅੰਤਰ ਰਵ ਰਹੇ ਨਾਨਕ ਸਹਿ ਸਬਾਏ ਕਰ ਗਏ ਇੰਨੇ ਸਾਜਨ ਜਨਮ ਜਨਮ ਕੇ ਮੀਤ ਚਰਨਾ ਦਾਸੀ ਕਰ ਲਈ ਨਾਨਕ ਪ੍ਰਭ ਹਿਤ ਚੀਤ ਸ਼ੰਤ ਰੁੱਤ ਵਰਤ ਸਹਿਲਿਓ ਸਾਵਣ ਭਾਂਵੇ ਆਨੰਦ ਜੀਓ ਕਾਣ ਉਨਵੇ ਬੁੱਠੇ ਜਲ ਥਲ ਪੂਰਿਆ
1: ਸਿਮਰ ਸਵਾਮੀ ਅੰਤਰ ਜਾਮੀ ਕੁਲ ਸਮੂਹਾ ਸਭ ਕਰੈ ਪ੍ਰਿਯ ਰੰਗ ਜਾਗੈ ਜੈ ਸਿਦਰ ਲਾਗੈ ਕਿਰਪਾਲ ਸਦ ਬਖਸ਼ਿੰਦ ਜੀਓ ਬਿਨਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਪਾਵੰਦ ਜੀਓ ਬਿਨਵੰਤ ਨਾਨਕ ਹਰ ਕੰਤ ਪਾਇਆ ਸਦਾ ਮਨ ਪਾਵੰਦ ਜੀਓ ਸਲੋਕ ਆਸ ਪਿਆਸੀ ਮੈਂ ਫਿਰੂੰ ਕਵ ਪੇਖਿਓ ਗੋਪਾਲ ਹੈ ਕੋਈ ਸਾਜਨ ਸੰਤ ਜਨ ਨਾਨਕ ਪ੍ਰਭ ਮੇਲਣ ਹਾਰ ਬਿਨ ਮਿਲਵੇ ਸ਼ਾਂਤ ਨ ਉਪਜੈ ਤਿਲ ਪਲ ਰਹਿ ਨ ਜਾਏ ਹਰ ਸਾਧੈ ਸਰਨਾਗਤੀ ਨਾਨਕ ਆਸ ਪੁਜਾਏ ਸੰਤ ਰੁੱਤ ਸਰਦ ਅਡੰਬਰੋ ਅਸੂ ਕਤਕੇ ਹਰ ਪਿਆਸ ਜੀਓ ਖੋਜੰਤੀ ਦਰਸ਼ਨ ਸਿਰਤ ਕਬ ਮਿਲੀਏ ਗੁਣਤਾਸ ਜੀਓ ਬਿਨ ਕੰਤ ਪਿਆਰੇ ਨੈ ਸੁਖ ਸਾਰੇ ਹਾਰ ਕੰਜਨ ਤ੍ਰਿਗ ਬਣਾ ਸੁੰਦਰ ਸੁਜਾਨ ਚਤੁਰ ਬੇਤੀ ਸਾਸ ਬਿਨ ਜੈਸੇ ਤਨਾ ਈਤ ਉਤ ਦਹਿ ਦਿਸ ਅਲੋਕਨ ਮਨ ਮਿਲਨ ਕੀ ਪ੍ਰਭ ਪਿਆਸ ਜੀਓ ਬਿਨਵੰਤ ਨਾਨਕ ਧਾਰ ਕਿਰਪਾ ਮੇਲੋ ਪ੍ਰਭ ਗੁਣਤਾਸ ਜੀਓ ਸਲੋਕ ਜਲਨ ਬੁਝੀ ਸੀਤਲ ਪਏ ਮਨ ਤਨ ਉਪਜੀ ਸ਼ਾਂਤ ਨਾਨਕ ਪ੍ਰਭ ਪੂਰਨ ਮਿਲੇ ਦੁਤੀਆ ਬਿਨਸੀ ਪ੍ਰਾਂਤ ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ ਨਾਨਕ ਭਰਮ ਪੈ ਮਿਟ ਗਏ ਰਮਣ ਰਾਮ ਭਰਪੂਰ ਸ਼ੰਤ ਰੁੱਤ ਸਿਸੀਅਰ ਸੀਤਲ ਹਰ ਪ੍ਰਗਟੇ ਮੰਗਰ ਪੋ ਜੀਓ ਜਲਨ ਬੂਜੀ ਦਰਸ ਪਾਇਆ ਬਿਨਸੇ ਮਾਇਆ ਤ੍ਰੋ ਜੀਓ ਸਭ ਕਾਮ ਪੂਰੇ ਮਿਲ ਹਜੂਰੇ ਹਰ ਚਰਨ ਸੇਵਕ ਸੇਵਿਆ ਹਾਰ ਹਾਰ ਡੋਰ ਸਿਗਾਰ ਸਭ ਰਸ ਗੁਣ ਗਾਓ ਅਲਖ ਅਪੇਵਿਆ ਭਾਉ ਭਗਤ ਗੋਬਿੰਦ ਬਾਂਛਤ ਜਮਨਾ ਸਾਕੇ ਜੋ ਜੀਓ ਬਿਨਵੰਤ ਨਾਨਕ ਪ੍ਰਭ ਆਪ ਮੇਲੀ ਤਹਿਨਾ ਪ੍ਰੇਮ ਵਿਛੋ ਜੀਓ ਸਲੋਕ ਹਰ ਤਨ ਪਾਇਆ ਸੁਹਾਗਣੀ ਦੌਲਤ ਨਾਹੀ ਚੀਤ ਸੰਤ ਸੰਜੋਗੀ ਨਾਨਕਾ ਗ੍ਰਹਿ ਪ੍ਰਗਟੇ ਪ੍ਰਮੀਤ ਨਾਦ ਵਿਨੋਦ ਆਨੰਦ ਕੋਡ ਪ੍ਰਿਯ ਪ੍ਰੀਤਮ ਸੰਗ ਬਣੇ ਮਨ ਪਾਂਛਤ ਫਲ ਪਾਇਆ ਹਰ ਨਾਨਕ ਨਾਮ ਭਣੇ ਸ਼ੰਤ ਹਿਮਕਰ ਰੁੱਤ ਮਨ ਭਾਵਤੀ ਮਾਘ ਫਗਨ ਗੁਣਵੰਤ ਜੀਓ ਸਖੀ ਸਹੇਲੀ ਗਾਓ ਮੰਗਲੋ ਗ੍ਰਹਿ ਆਏ ਹਰ ਕੰਤ ਜੀਓ ਗ੍ਰਹਿ ਲਾਲ ਆਏ ਮਨ ਪਿਆਏ ਸੇਜ ਸੁੰਦਰ ਸੋਹੀਆ ਵੰਤਨ ਤ੍ਰਿਭਵਨ ਭਏ ਹਰਿਆ ਦੇਖ ਦਰਸ਼ਨ ਮੋਹੀਆ ਮਿਲੇ ਸੁਆਮੀ ਇੱਛ ਪੁੰਨੀ ਜਪ ਜਪਿਆ ਨਿਰਮਲ ਮੰਤ ਜੀਓ ਬਿਨਵੰਤ ਨਾਨਕ ਨਿਤ ਕਰੋ ਹਰਲੀਆ ਹਰ ਮਿਲੇ ਸ੍ਰੀ ਤਰਕੰਤ ਜੀਓ ਸਲੋਕ संत सहाई जी के पवजल तारण हार सबते